ਧੜ ਕੇ ਵਧਾਉਣ ਵਾਲਾ ਭਾਸ਼ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ।

ਧੜ ਕੇ ਵਧਾਉਣ ਵਾਲਾ ਭਾਸ਼ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ।

ਲਵਾਂ ਕੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਥੂ ਪਾਉਣਾ ਤੇ ਖਰੀਆਂ

ਸਿਰਫ ਫੋਨ ਕਾਲ ਰਹੀ ਹਾਂ ਤੇ ਅਸਾਂ ਹਮੇਸ਼ਾ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕੀਤੀ ਹੈ ਤੇ ਕਰਦੇ ਰਹਾਂਗੇ। ਤੁਸੀਂ ਸਿਰਫ ਜਦੋਂ ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਆਣ ਕੇ ਆਪਣੇ ਵਿਚਾਰ ਵਿਅਕਤ ਕਰਨੇ ਨੇ, ਜਿਹੜੇ ਸ਼ਾਇਰੀ ਨਹੀਂ ਸੁਣਾ ਸਕਦੇ ਉਹ ਗੱਲਬਾਤ ਵੀ ਕਰ ਸਕਦੇ ਨੇ ਸਾਡੇ ਨਾਲ, ਤੇ ਕੱਲ ਇਸੇ ਟਾਈਮ ਹੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਜੀ ਕੱਲ ਸੰਡੇ ਨੂੰ। ਸੋ ਦੋਸਤੋ, ਅੱਜ ਪਹਿਲੇ ਆਵਰ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਪਿਛਲੇ ਹਫ਼ਤੇ ਆਪਣਾ ਟਰੰਪ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚਾਈਨਾ ਨਰਕ ਨੇ ਇਸ ਦੁਨੀਆਂ ਦੇ ਉੱਤੇ। ਚਾਈਨਾ ਦੀ ਤਾਂ ਮੈਂ ਗੱਲ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚਾਈਨਾ ਕੀ ਹੈ, ਪਰ ਭਾਰਤ ਬਾਰੇ ਮੈਂ ਆਪਣੇ ਵਿਚਾਰ ਜ਼ਰੂਰ ਰੱਖਾਂਗਾ। ਤੇ ਆਓ ਹਾਂ ਰਲ ਕੇ ਸੋਚੀਏ ਵੀ ਟਰੰਪ ਹੈ ਤੇ ਮੂਰਖ ਜਾਂ 99 ਗੱਲਾਂ ਇੱਕ ਦਿਨ ਚ ਉਹ ਸਟਿਪਿਡ ਕਰਦਾ, ਤੇ ਇਹ ਕਿਤੇ ਉਹਨੇ ਠੀਕ ਤੇ ਨਹੀਂ ਕਿਹਾ ਕਿ ਭਾਰਤ ਨਰਕ ਹੈ? ਇਹਦੇ ਤੇ ਵਿਚਾਰ ਕਰਨਾ ਹੈ। ਹਾਂਜੀ, ਅਸੀਂ ਕੋਈ ਠੱਪਾ ਨਹੀਂ ਲਾਉਣ ਡੇ, ਪਰ ਵਿਚਾਰ ਜ਼ਰੂਰ ਕਰਨਾ। ਅਗਲੇ ਆਵਰ ਵਿੱਚ ਭਾਈ ਜਿਨ੍ਹਾਂ ਦੀ ਡਿਊਟੀ ਸੀ ਉਹ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ, ਤੇ ਸਾਡੇ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕੀਤੀ ਹੈ, ਉਹ ਟਾਈਮ ਕੱਢ ਕੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਕਿਸੇ ਵੀ ਵਿਸ਼ੇ ਦੇ ਉੱਤੇ। ਸੋ ਦੋਸਤੋ, ਐਗਜੈਕਟਲੀ ਇਟਸ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਬਿਲਕੁਲ ਜੀ, ਆਪ ਐਪ ਡਾਊਨਲੋਡ ਕਰੋ, ਨਹੀਂ ਤੁਸਾਂ ਤੇ ਕਰਵਾਈ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਰਵਾਓ ਬਾਈ। ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਟੂ ਯੂ। parvazradio.com ਆਪਣੇ ਪਲੇ ਸਟੋਰ ਤੇ ਜਾ ਕੇ ਪਰਵਾਜ ਰੇਡੀਓ PARWAZ ਰੇਡੀਓ RADIO ਇਸ ਵਨ ਵਰਲਡ ਤੁਸੀਂ ਡਾਊਨਲੋਡ ਕਰੋਗੇ ਤੇ ਲੋਗੋ ਹੈ ਸਾਡਾ ਜੀ ਯੈਲੋ ਰੰਗ ਦਾ, ਦੋ ਸਪੀਕਰ। ਆਪ ਸੁਣੋ ਤੇ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਸੁਣਾਓ। ਦੋਸਤੋ, ਜੇ ਤੁਸੀਂ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਮੇਰੇ ਇਸ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ, ਤੇ ਯੂ ਮੋਸਟ ਵੈਲਕਮ, ਮੈਨੂੰ ਕਾਲ ਕਰੋ ਤੇ ਦੱਸੋ ਤੁਸੀਂ ਕਿਹੜੇ ਟੌਪਿਕ ਤੇ, ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ। ਬਿਲਕੁਲ ਜੀ, ਅਸੀਂ ਤੁਹਾਨੂੰ ਵੈਲਕਮ ਕਰਾਂਗੇ, ਲੇਕਿਨ ਪੱਖਪਾਤੀ ਲੋਕਾਂ ਦਾ ਰੇਡੀਓ ਦੇ ਵਿੱਚ ਜਾਂ ਰੇਡੀਓ ਦੇ ਇਸ ਪਲੇਟਫਾਰਮ ਤੇ ਕੋਈ ਜਗ੍ਹਾ ਨਹੀਂ ਜਿਹੜੇ ਨਿਊਟਰਲ ਲੋਕ ਗੱਲਬਾਤ ਕਰਦੇ ਹੋਣ, ਉਹ ਮੋਸਟ ਵੈਲਕਮ। ਤੇ ਮੈਂ

their host, Sucha Singh Bajwa. Savikar karo ji, meri pyar pari. Sat Sri Akal, Assalamu Alaikum, Namaskar. And a very good evening, all the lovely and sweet people of this planet. ਤਸਵੀ ਫੇਰ ਦੇ ਬੁੱਢੇ ਹੋ ਗਏ ਭਾਈ ਮੁੱਲਾ ਪੰਡਤ ਸਾਰੇ ਤਸਵੀ ਟੁੱਟੀ ਮਸੱਲਾ ਪਾਟਾ ਫਾਕੇ ਕੱਟ ਕੱਟ ਹਾਰੇ ਨਾ ਆਪ ਸੁੱਖ ਪਾਇਆ ਨਾ ਸਮਾਜ ਵਾਸਤੇ ਕੁਛ ਕੀਤਾ ਇਹਨਾਂ ਲੋਕਾਂ ਨੇ ਤਸਵੀ ਟੁੱਟੀ ਮਸੱਲਾ ਪਾਟਾ ਫਾਕੇ ਕੱਟ ਕੱਟ ਹਾਰੇ ਸਜਦੇ ਕਰ ਕਰ ਮੱਥੇ ਰਗੜੇ ਕੁੱਬੇ ਹੋਏ ਵਿਚਾਰੇ ਓਏ ਇਲਮ ਦੀਨਾ ਨੂੰ ਅਲਫ ਨਾ ਲੱਭੀ ਅੱਖਰ ਫੋਲੇ ਸਾਰੇ ਜੋ ਲੱਭਾ ਨਾ ਉਹਦਾ ਸਰਨਾਵਾ ਦੱਸਣ ਜੱਗ ਜਿੱਤਿਆ ਖੁਦ ਤੋਂ ਹਾਰੇ ਸੁੱਚਾ ਸਿਆਂ ਰੱਬ ਅੰਦਰ ਵਸੇ ਇਹ ਉੱਪਰ ਕਰਨ ਇਸ਼ਾਰੇ ਕਦੀ ਇਹ ਸੱਤਵੇਂ ਸਮਾਨ ਦੀ ਗੱਲਬਾਤ ਕਰਦੇ ਨੇ ਤੇ ਕਦੀ ਦਸਵੇਂ ਪਤਾਲ ਦੀ ਗੱਲਬਾਤ ਕਰਦੇ ਨੇ ਹਾਂਜੀ ਐਨੀ ਹਾਓ ਮੈਂ ਇਹਨਾਂ ਵੱਲ ਉਂਗਲ ਹੀ ਕਰਨੀ ਸੀ ਅੱਗੋਂ ਤੁਸੀਂ ਸੋਚਣਾ ਵੀ ਇਹ ਕੀ ਚੀਜ਼ਾਂ ਨੇ ਸੋ ਦੋਸਤੋ ਅੱਜ ਸੈਟਰਡੇ ਆ ਜੀ ਬਹੁਤ ਸੋਹਣਾ ਦਿਨ ਵੰਡਰਫੁਲ ਡੇ ਸੋਹਣੇ ਦਿਨ ਆ ਗਏ ਜੇ ਯੂਰਪ ਚ ਵੀ ਗਰਮੀਆਂ ਸ਼ੁਰੂ ਹੋ ਗਈਆਂ ਜੀ ਹਾਂਜੀ ਤੇ ਅੱਜ 2 ਮਈ ਹੈ ਜੀ ਤੇ ਟੈਂਪਰੇਚਰ ਵੰਡਰਫੁਲ 24 ਗ੍ਰਾਡ ਹਾਂਜੀ ਸੋਹਣਾ ਟੈਂਪਰੇਚਰ ਹੈ ਅੱਜ ਐ ਲੋਕ ਖੁਸ਼ ਓਪਨ ਕਾਰਾਂ ਚ ਤੇ ਮਤਲਬ ਕਿ ਪੈਂਟਾਂ ਨੂੰ ਤੇ ਛੱਡੋ ਨਿੱਕਰਾਂ ਚ ਤੇ ਬਨੈਣਾ ਦੇ ਵਿਚ ਮੁੰਡੇ ਕੁੜੀਆਂ ਸਭ ਤੁਰੇ ਫਿਰਨ ਡਏ ਨੇ ਹੈ ਕੁੱਤੇ ਬਾਜੀਆਂ ਮਾਰਨ ਡਏ ਨੇ ਇਧਰ ਦੇ ਕੁੱਤੇ ਤੇ ਬੱਚੇ ਇਹਨਾਂ ਨੂੰ ਬਾਹਰ ਕੱਢੋ ਤੇ ਲੁੱਡੀਆਂ ਪਾਉਂਦੇ ਨੇ ਵਿਚਾਰੇ 9 ਮਹੀਨੇ ਦੇ ਅੰਦਰ ਰਹਿੰਦੇ ਨੇ ਤੇ ਲੁੱਡੀਆਂ ਪੈਣੀਆਂ ਹੀ ਨੇ ਟਾਈਮ ਦੋਸਤੋ ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ ਦੁਪਹਿਰ ਦੇ ਜੀ 3:00 ਨੇ 1:23 ਹੋ ਗਏ ਨੇ ਜੀ ਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ ਹਾਂਜੀ ਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4869-514 0049-171-4869-514 ਜੀ ਇਹ ਕੱਲ ਵਾਸਤੇ ਨੋਟ ਕਰ ਲਿਓ ਸੱਜਣੋ ਜੇ ਤੁਸੀਂ ਕੱਲ ਨੂੰ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਕਮ ਆਨ ਆਪਣੇ ਆਪ ਨੂੰ ਐਕਸਪੋਜ਼ ਕਰਿਆ ਕਰੋ ਹਾਂਜੀ ਗੱਲਬਾਤ ਕਰਨ ਨਾਲ ਹੀ ਕੋਈ ਚੰਗੀ ਗੱਲ ਨਿਕਲਦੀ ਹੈ ਗੱਲਬਾਤ ਕਰਨ ਨਾਲ ਹੀ ਸਾਨੂੰ ਪਤਾ ਲੱਗਦਾ ਅਸੀਂ ਕਿਹੜੀ ਗੱਲ ਠੀਕ ਨਹੀਂ ਕੀਤੀ ਤੇ ਕਿਹੜੀ ਗੱਲ ਠੀਕ ਕੀਤੀ ਹੈ ਗੱਲਬਾਤ ਕਰਨ ਨਾਲ ਹੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਜ਼ਰੂਰ ਗੱਲਬਾਤ ਚ ਹਿੱਸਾ ਲੈਣਾ ਚਾਹੀਦਾ ਤੇ ਲੜਨ ਝਗੜਨ ਦੀ ਥਾਂ ਵੀ ਗੱਲਬਾਤ ਨਾਲ ਸਲਾਹ ਸਫਾਈ ਕਰਨੀ ਚਾਹੀਦੀ ਹੈ ਸਾਨੂੰ ਹਾਂਜੀ ਸੋ ਦੋਸਤੋ ਅੱਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਹੀ ਖੂਬਸੂਰਤ ਦਿਨ ਤੇ ਸੋਹਣਾ ਦਿਨ ਹੈ ਫੁੱਲ ਖਿੜਨੇ ਸ਼ੁਰੂ ਹੋ ਗਏ ਨੇ ਤੇ ਸਾਡੇ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟਾਰਟ ਹੈ ਜੀ ਉਹ ਹੈ ਜੀ ਫਰੀਡਮ ਸਟਰਾਸ 106 ਫੀਸ ਦੇ ਵਿੱਚ ਤੁਹਾਡੀ ਕਿਸੇ ਕਿਸਮ ਦੀ ਵੀ ਕਾਰ ਹੈ ਕਿਸੇ ਕੰਪਨੀ ਦੀ ਕਾਰ ਹੈ ਤੇ ਡਿਫੈਕਟ ਕੋਈ ਵੀ ਹੈ ਉਹਦੇ ਵਿੱਚ ਇੱਕ ਵਾਰੀ ਜ਼ਰੂਰ ਆਓ ਅਜਮਾਓ ਸਿੱਕੇ ਬੰਦ ਕੰਮ ਕਰਦੇ ਨੇ ਵਾਜਬ ਪੈਸੇ ਲੈਣਗੇ ਤੁਹਾਡੇ ਕੋਲ ਠੀਕ ਹੈ ਜੀ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ ਤੇ ਇਹ ਹੈ ਕਿੱਥੇ ਨੇ ਜੀ ਮਤਲਬ ਕਿ ਫਰੀਡਮ ਸਟ੍ਰਾਸੇ 106 ਫੀਸ ਦੇ ਵਿੱਚ 6th Rue 6th ਮਿਊਲਹੈਮ ਦੇ ਵਿੱਚ ਤੇ ਸੱਜਣੋ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ
ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ? ਤੇ ਗਾਣਾ ਜੀ ਫਿਲਮ ਇੱਕ ਆਈ ਸੀ, ਬੜੀ ਪੁਰਾਣੀ ਫਿਲਮ ਹੈ ਜੀ ਉਹ, ਹਾਂਜੀ ਹਿੰਦੀ ਦਰਦ ਬੜੇਗਾ ਸੰਜੀਵ, ਹਾਂਜੀ ਮੇਰਾ ਖਿਆਲ 10 ਲੱਖ ਉਹਦਾ ਨਾਂ ਸੀ ਫਿਲਮ ਦਾ, ਵੰਡਰਫੁਲ ਫਿਲਮ ਸੀ ਉਹ, ਤੇ ਉਹਦਾ ਗਾਣਾ ਲਓ ਜੀ ਸੁਣੋ ਤੇ ਆ ਹਾਜ਼ਰਾ ਜੀ ਗਾਣਾ, ਆਨੰਦ ਮਾਣੋ ਗਾਣੇ ਦਾ।

ਵਾਹ ਜੀ ਵਾਹ, ਵੰਡਰਫੁਲ ਸੌਂਗ ਦੋਸਤੋ, ਬਹੁਤ ਸੋਹਣਾ। ਕਿੱਥੇ ਰਫੀ ਲਤਾ ਜੀ ਹੁਣੀ ਹੈ ਜੀ, ਕਿਆ ਬਾਤਾਂ ਨੇ। ਫਿਲਮ ਵੀ ਫਸਟ ਕਲਾਸ ਫਿਲਮ ਸੀ। ਹਾਂਜੀ ਸੱਜਣੋ, ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਟਰੰਪ ਸਾਹਿਬ ਹੁਣਾਂ ਨੇ ਫਰਮਾਇਆ ਕਿ ਭਾਰਤ ਨਰਕ ਹੈ। ਆਓ ਹਾਂ ਜਰਾ ਇਹਦੇ ਉੱਤੇ ਮਤਲਬ ਕਿ ਵਿਚਾਰ ਕਰੀਏ। ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੋਵੇਂ ਮੁਲਕ ਨਰਕ ਨੇ। ਭਾਰਤ ਦੇ ਉੱਤੇ ਤੇ ਮੈਂ ਬਾਅਦ ਚ ਵਿਚਾਰ ਕਰਦੇ ਵਿਚਾਰ ਵਟਾਂਦਰਾ ਕਰਾਂਗਾ, ਨਰਕ ਹੈ ਕਿ ਨਹੀਂ। ਪਰ ਚੀਨ ਬਾਰੇ ਟਰੰਪ ਨੇ ਬਕਵਾਸ ਕੀਤਾ। ਚਾਈਨਾ ਦੇ ਲੋਕਾਂ ਨੇ ਆਪਣਾ ਮੁਲਕ, ਜੋ ਵਾਕਿਆ ਹੀ ਨਰਕ ਸੀ, ਸਵਰਗ ਬਣਾਇਆ ਹੋਇਆ। ਨੋਟ ਸਾਹਿਬ, ਦੁਨੀਆ ਮੰਨਦੀ ਹੈ ਚਾਈਨਾ ਦੇ ਸਿੱਕੇ ਨੂੰ। ਉਹਨਾਂ ਦੀ ਇਕੋਨੋਮੀ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਲੰਮੀ ਚੌੜੀ ਗੱਲਬਾਤ ਨਹੀਂ ਕਰਾਂਗਾ, ਲੇਕਿਨ ਅਸੀਂ ਰੋਜ਼ ਖਬਰਾਂ ਸੁਣਦੇ ਤੇ ਗੱਲਾਂ ਬਾਤਾਂ ਕਰਦੇ ਹਾਂ। ਉਹਨਾਂ ਦੀ ਮਿਹਨਤ ਨੂੰ ਸਲਾਮ, ਜਜ਼ਬੇ ਨੂੰ ਸਲਾਮ, ਉਹਨਾਂ ਦੇ ਡਿਸਿਪਲਨ ਨੂੰ ਸਲਾਮ, ਜਿਸ ਤਰ੍ਹਾਂ ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ। ਭਾਈ ਕਿਆ ਬਾਤਾਂ ਨੇ ਉਹਨਾਂ ਦੀਆਂ। ਠੀਕ, ਜੋ ਵਧੀਆ ਕਰ ਰਿਹਾ ਉਹ ਵਧੀਆ ਕਰ ਰਿਹਾ। ਅੱਛਾ, ਪਰ ਜੇ ਟਰੰਪ ਦਾ ਇਹੋ ਹੀ ਵਿਚਾਰ ਰਿਹਾ ਤੇ ਉਹ ਅਮਰੀਕਾ ਨੂੰ ਜੇ ਇਤਰਾਂ ਦੀਆਂ ਗੱਲਾਂ ਕਰਦਾ ਰਿਹਾ, ਇੱਦਾਂ ਦਾ ਹੀ ਉਹਦੇ ਐਕਸ਼ਨ ਰਹੇ, ਇੱਦਾਂ ਦਾ ਹੀ ਉਹ ਜੋ ਮੂੰਹ ਆਏ ਗੱਲਾਂ ਬਾਤਾਂ ਕਰਦਾ ਰਿਹਾ, ਤੇ ਉਹ ਅਮਰੀਕਾ ਨੂੰ ਜ਼ਰੂਰ ਨਰਕ ਬਣਾ ਦੇਗਾ। ਟਰੰਪ, ਉਹਨੇ ਜੋ ਅਮਰੀਕਾ ਦੀ ਡਿਗਨਿਟੀ ਡਾਊਨ ਕੀਤੀ ਹੈ, ਅਸੀਂ ਤੁਸੀਂ ਸਾਰੇ ਜਾਣਦੇ ਹਾਂ ਦੋਸਤੋ, ਨੋ ਡਾਊਟ। ਤੇ ਟਰੰਪ ਨੇ ਉਹਨਾਂ ਦੀ ਡਿਗਨਿਟੀ ਡਾਊਨ ਕਰਨੀ ਅਮਰੀਕਾ ਦੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦਾ ਕਦੀ ਦੁਨੀਆ ਤੇ ਦਬਦਬਾ ਸੀ, ਕੱਲ ਤੱਕ। ਅੱਜ ਟਰੰਪ ਨੇ ਕੱਖੋਂ ਹੌਲਾ ਕਰਕੇ ਧਰ ਦਿੱਤਾ, ਕਿਉਂਕਿ ਉਹ ਖੁਦ ਹੌਲਾ ਬੰਦਾ ਤੇ ਉਹਨੇ ਆਪਣੇ ਮੁਲਕ ਨੂੰ ਵੀ ਹੌਲਾ ਕੀਤਾ। ਦੋਸਤੋ, ਜੇ ਤੁਸੀਂ ਮਾੜੇ ਘਟੀਆ ਹੋ ਤੇ ਉਸ ਤੁਹਾਡਾ ਖਾਨਦਾਨ ਨੂੰ ਸਾਰਾ ਕੁਝ ਜਾ ਰਿਹਾ ਹੈ, ਤੇ ਤੁਹਾਡੇ ਖਾਨਦਾਨ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ। ਇਹੋ ਹੀ ਕੁਝ ਟਰੰਪ ਨੇ ਕੀਤਾ। ਕਹਿੰਦੇ ਘਵਾਉਂਦੇ ਮੁਲਕ ਯੂਐਸਏ ਦਾ ਅੱਜ ਸਾਥ ਛੱਡ ਗਏ ਨੇ, ਬਲਕਿ ਨੈਟੋ ਵੀ ਉਹਨੂੰ ਛੱਡ ਗਈ ਹੈ। ਤੇ ਟਰੰਪ ਦਾ ਵਿਰੋਧ ਅਮਰੀਕਾ ਦੇ ਵਿੱਚ ਵੀ ਬਹੁਤ ਹੋ ਰਿਹਾ। ਬਾਹਰਦਿਆਂ ਨੇ ਤੇ ਛੱਡਣਾ ਹੀ ਛੱਡਣਾ ਸੀ ਉਹਨੂੰ, ਉਹਦੇ ਨਾ ਮੂੰਹ ਚ ਕੋੜ ਕਿਰਲੀ ਆਈ ਹੈ ਹੁਣ ਅਮਰੀਕਾ ਦੇ ਚ, ਨਹੀਂ ਟਰੰਪ ਦੇ ਮੂੰਹ ਚ। ਹੈ ਬਸ ਉਹ ਫਸਿਆ ਪਿਆ ਤੇ ਉਹਨੂੰ ਰਾਹ ਨਹੀਂ ਕੋਈ ਲੱਭਣ ਡਿਆ, ਪੰਗਾ ਸੂਤਾ ਪਾ ਬੈਠਾ ਉਹ। ਜਦੋਂ ਨਜਾਇਜ਼ ਕਰਨੀ ਹੈ ਤੇ ਦੁਨੀਆ ਕਿਉਂ ਸਾਥ ਦੇਗੀ ਤੁਹਾਡਾ? ਲੋਕੀ ਤੇ ਅੱਗੇ ਹੀ ਅੱਜ ਵਰਲਡ ਵਾਰਾਂ ਤੋਂ ਕੰਨਾਂ ਨੂੰ ਹੱਥ ਲਾਉਣ ਡਏ ਨੇ। ਲੜਾਈ ਕਿਤੇ ਹੁੰਦੀ ਹੈ, ਖਾਣ ਪੀਣ ਦੀਆਂ ਵਰਤਣ ਦੀਆਂ ਚੀਜ਼ਾਂ ਸਾਡੀਆਂ ਮਹਿੰਗੀਆਂ ਹੋਣ ਡਈਆਂ ਨੇ। ਗੁੱਸਾ ਕਿਸੇ ਦਾ ਕਿਸੇ ਨੂੰ ਕਿਸੇ ਤੇ ਪੇਮੈਂਟ ਅਸੀਂ ਕਰ ਰਹੇ ਹਾਂ, ਅਸੀਂ ਤੁਸੀਂ ਸਾਰੇ, ਸਾਰੀ ਦੁਨੀਆ ਹੀ ਅੱਜ ਕੱਲ੍ਹ, ਕਿਉਂਕਿ ਅਸੀਂ ਇੰਟਰਕੁਨੈਕਟਿਡ ਹਾਂ। ਭਾਈ ਟਰੰਪ ਨੇ ਪਿਛਲੇ ਸਮੇਂ ਤੋਂ ਇੱਕ ਵੀ ਲੌਜਿਕ ਜਾਂ ਅਕਲ ਵਾਲੀ ਗੱਲ ਨਹੀਂ ਕੀਤੀ, ਪਰ ਕਦੀ ਕਦੀ ਮੂਰਖਾਂ ਦੇ ਮੂੰਹੋਂ ਵੀ ਸੱਚ ਨਿਕਲ ਜਾਂਦਾ। ਆਓ ਹਾਂ ਜਰਾ ਵਿਚਾਰ ਕਰੀਏ ਕਿ ਭਾਰਤ ਨਰਕ ਹੈ ਕਿ ਨਹੀਂ। ਅਸੀਂ ਭਾਰਤੀ ਇੱਦਾਂ ਦੇ ਹਾਂ, ਜੇ ਕੋਈ ਸਾਡੀ ਕੋਈ ਅਗੇਂਸਟ ਗੱਲ ਕਰੇ ਨਾ, ਅਸੀਂ ਭਾਵੇਂ ਗਲਤ ਵੀ ਹੋਈਏ, ਓਏ ਹੋਏ, ਅਸੀਂ ਤੇ ਤਿਊੜੀਆਂ ਪਾ ਲੈਂਦੇ ਹਾਂ ਮਿੰਟਾਂ ਸਕਿੰਟਾਂ ਚ ਵੀ। ਤੂੰ ਅਸੀਂ ਆਪਣੇ ਨਾ ਆਪਣੀ ਮੰਜੀ ਥੱਲੇ, ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦੇ, ਬਲਕਿ ਭਰਵੱਟੇ ਚੜਾ ਲਾਂਗੇ ਕਿ ਇਹਨੇ ਮੈਨੂੰ ਆ ਕਿਹਾ। ਸਾਡੇ ਧਰਮ ਨੂੰ ਕੋਈ ਚੰਗਾ ਮਾੜਾ ਕਹਿ ਦੇ,
ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਸਗੋਂ ਮਰਨ ਮਾਰਨ ਤੇ ਆ ਜਾਂਦੇ ਹਾਂ। ਕੋਈ ਸਾਡੇ ਕਲਚਰ ਦਾ ਕ੍ਰਿਟੀਸਿਜ਼ਮ ਕਰਦੇ ਤੇ ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਅਸੀਂ ਉਹਨੂੰ ਵੱਧ ਘੱਟ ਵੀ ਸੁਣਾਉਂਦੇ ਹਾਂ। ਕੋਈ ਇਹ ਕਹਿ ਦੇਵੇ ਕਿ ਭਾਰਤੀ ਅੰਧ ਵਿਸ਼ਵਾਸੀ ਨੇ ਤੇ ਅਸੀਂ ਮੂੰਹ ਸਜਾ ਕੇ ਉਲਟੀਆਂ ਉਹਨੂੰ ਉਹਦੇ ਖਾਨਦਾਨ ਨੂੰ ਉਹਦੇ ਵੱਡਿਆਂ ਨੂੰ ਸੁਣਾਵਾਂਗੇ। ਜੇ ਕੋਈ ਸਾਨੂੰ ਮਿਹਣਾ ਮਾਰ ਦੇਵੇ ਕਿ ਭਾਰਤ ਵਿੱਚ 80 ਕਰੋੜ ਭੁੱਖੇ ਨੰਗੇ ਮੰਗਤੇ ਸਪੇਰੇ ਤੇ ਬਿਨਾਂ ਘਰ ਪੁਲਾਂ ਦੇ ਥੱਲੇ ਸੀਵਰੇਜ ਦੀਆਂ ਵੱਡੀਆਂ ਵੱਡੀਆਂ ਪਾਈਪਾਂ ਚ ਲੋਕ ਸੌਂਦੇ ਨੇ, ਭਾਵੇਂ ਇਹ ਸੱਚ ਹੀ ਹੈ। ਸਾਡੇ ਮੋਦੀ ਸਾਹਿਬ ਉਹਨਾਂ ਨੇ ਕਿਹਾ ਸੀ 80 ਕਰੋੜ ਨੂੰ ਤੁਸੀਂ ਖੁਦ ਖਵਾ ਰਹੇ ਹਾਂ, ਪੈਸੇ ਮਤਲਬ ਕਿ ਪੈਸੇ ਨਹੀਂ ਦੇ ਰਹੇ, ਖਾਣਾ ਦੇ ਵੰਡ ਰਹੇ ਹਾਂ ਅਸੀਂ। ਇਹ ਮਾਣ ਵਾਲੀ ਗੱਲ ਨਹੀਂ, ਸ਼ਰਮਿੰਦਗੀ ਵਾਲੀ ਗੱਲ ਹੈ। 80 ਕਰੋੜ ਦੇ ਕੰਮ ਦਾ ਇੰਤਜ਼ਾਮ ਕਰੋ। ਇਹ ਵੱਡੇ ਵੱਡੇ ਮੰਦਰਾਂ ਦੀ ਥਾਂ ਕਾਰਖਾਨੇ ਵੀ ਲੱਗ ਸਕਦੇ ਨੇ ਜਿਹੜੇ ਜਿਹੜੇ ਲੋਕਾਂ ਨੂੰ ਕੰਮ ਦੇਣਗੇ। ਮੈਂ ਮੰਦਰਾਂ ਦੇ ਅਗੇਂਸਟ ਨਹੀਂ, ਉਹ ਮੰਦਰ ਤੇ ਤੁਹਾਡੇ ਅੰਦਰ ਹੈ, ਦਿਲ ਵਿੱਚ ਹੈ। ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰੋ ਕੁਛ। ਅਸੀਂ ਬਸ ਸਾਨੂੰ ਕੋਈ ਕੁਛ ਕਹੇ ਸਹੀ, ਅਸੀਂ ਬੁਰਾ ਆਲਰੇਡੀ ਪਹਿਲਾਂ ਹੀ ਰੈਡੀ ਹੁੰਦੇ ਹਾਂ ਬੁਰਾ ਮਨਾਉਣ ਨੂੰ। ਜੇ ਕੋਈ ਕਹਿ ਦੇਵੇ ਨਾ ਕਿ ਭਾਰਤ ਕਰਪਟਿਡ ਤੇ ਬੇਈਮਾਨਾਂ ਦਾ ਮੁਲਕ ਹੈ, ਓਵਰ ਪਾਪੂਲੇਟਿਡ, ਜਨਤਾ ਕੀੜੀਆਂ ਕਾਢੀਆਂ ਵਾਂਗ ਤੁਰੀ ਫਿਰਦੀ ਹੈ, ਸਾਡੀ ਟ੍ਰੈਫਿਕ ਨਰਕ ਦੀ ਟ੍ਰੈਫਿਕ ਵਰਗੀ ਹੈ, ਤੇ ਗੁੱਸੇ ਚ ਆ ਕੇ ਅਸੀਂ ਆਪਣਾ ਮੁਕਾਬਲਾ ਵੀ ਅਸੀਂ ਤਾਂ ਬੜੇ ਐਡਵਾਂਸ ਹਾਂ, ਅਸੀਂ ਮੁਕਾਬਲਾ ਕਿਹਦੇ ਨਾਲ ਕਰਾਂਗੇ? ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਸ੍ਰੀ ਲੰਕਾ ਨਾਲ, ਅਫਗਾਨਿਸਤਾਨ ਨਾਲ, ਅਸੀਂ ਫਿਰ ਮੁਕਾਬਲਾ ਕਰਕੇ ਦੱਸਾਂਗੇ ਵੇਖੋ ਅਸੀਂ ਕਿੰਨੇ ਉਹਨਾਂ ਨਾਲੋਂ ਅੱਗੇ ਹਾਂ। ਸ਼ਾਬਾਸ਼। ਗੱਲ ਏਦਾਂ ਕਿ ਹੈ ਤੇ ਵੈਸੇ ਸ਼ਰਮ ਵਾਲੀ ਗੱਲ ਹੈ, ਤੇ ਸ਼ਰਮ ਤੇ ਕਿਤੇ ਰਹੀ। ਭਾਰਤ ਅੱਜ ਕੱਲ ਮੋਦੀ ਦੀ ਅਗਵਾਈ ਥੱਲੇ ਆਪਣੇ ਆਪ ਨੂੰ ਜਗਤ ਗੁਰੂ ਦੱਸ ਰਿਹਾ। ਮੈਂ ਮੋਦੀ ਸਾਹਿਬ ਨੂੰ ਟਾਰਗੇਟ ਨਹੀਂ ਕਰ ਰਿਹਾ, ਗੱਲ ਕਰ ਰਿਹਾ। ਇੱਥੇ ਕਈ ਮੋਦੀ ਆਏ ਤੇ ਕਈਆਂ ਨੇ ਅਜੇ ਆਉਣਾ, ਕਦਮ ਸਾਡੇ ਨਰਕ ਵੱਲ ਹੀ ਜਾ ਰਹੇ ਨੇ, ਉਧਰ ਹੀ ਵੱਧ ਰਹੇ ਨੇ ਸਾਡੇ ਕਦਮ। ਬਹੁਤ ਦੇਰ ਦੇ ਨਰਕ ਚ ਵੜ ਚੁੱਕੇ ਹਾਂ, ਕਦਮ ਹੀ ਨਹੀਂ ਵੱਧ ਰਹੇ। ਇਹ ਨਰਕ ਦਿਨੋ ਦਿਨ ਦਾਲ ਦਲਾ, ਜ਼ਹਿਰੀਲਾ, ਗਹਿਰਾ ਤੇ ਘਨਾ ਹੋ ਰਿਹਾ ਨਰਕ। ਹੁਣ ਇਹਦੇ ਚੋਂ ਨਿਕਲਣਾ ਮੁਸ਼ਕਲ ਹੈ, ਸਾਡੀਆਂ ਲੱਤਾਂ ਗੋਡਿਆਂ ਤੋਂ ਉੱਪਰ ਪੱਟਾਂ ਤੱਕ ਤੇ ਫਸ ਚੁੱਕੇ ਹਾਂ ਨਰਕ ਦੇ ਚਿੱਕੜ ਦੇ ਵਿੱਚ ਅਸੀਂ। ਸੱਜਣੋ, ਜਰਾ ਨਿਊਟਰਲ ਹੋ ਕੇ ਸੋਚੋ। ਟਰੰਪ ਭਾਵੇਂ ਮੂਰਖ ਹੀ ਹੈ, ਨੋ ਡਾਊਟ, ਸਾਰੀ ਦੁਨੀਆ ਉਹਨੂੰ ਕਹਿੰਦੀ ਆ, ਮੈਂ ਥੋੜਾ ਇਕੱਲਾ ਕਹਿਣ ਡਿਆ। ਉਸ ਮੂਰਖ ਨੇ ਕਿਤੇ ਸੱਚ ਤੇ ਨਹੀਂ ਕਹਿ ਦਿੱਤਾ, ਕੋਈ ਸਾਡੇ ਰਹਿਣ ਸਹਿਣ ਨੂੰ ਕ੍ਰਿਟੀਸਾਈਜ਼ ਕਰਦੇ। ਅਸੀਂ ਸੁਧਰਨ ਦੀ ਥਾਂ ਬੂਥਾ ਹੀ ਸਜਾ ਲਾਂਗੇ। ਭਾਰਤੀ ਹੈਲਥ ਸਿਸਟਮ, ਸੁਰੱਖਿਆ ਸਿਸਟਮ ਜਾਂ ਭਾਰਤੀ ਵਿਦਿਆ ਪ੍ਰਣਾਲੀ ਤੇ ਕ੍ਰਿਟੀਸਿਜ਼ਮ, ਸਾਨੂੰ ਸਾਰਾ ਕ੍ਰਿਟੀਸਿਜ਼ਮ ਕਰੇ ਤੇ ਹੀ ਤਾਂ ਬੁਰਾ ਮਨਾਉਂਦੇ, ਪਰ ਸਾਨੂੰ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਅਗਲਾ ਠੀਕ ਹੀ ਕਹਿਣ ਡਿਆ, ਫੇਰ ਵੀ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਤੁਸੀਂ ਹੁੰਦੇ ਕੌਣ ਹੋ ਸਾਨੂੰ ਸਾਡੀ ਖਾਮੀ ਵੱਲ ਉਂਗਲ ਕਰਨ ਵਾਲੇ। ਕੋਈ ਸਾਡੀ ਧਾਰਮਿਕ ਕਿਤਾਬ ਤੇ ਕ੍ਰਿਟੀਸਿਜ਼ਮ ਕਰਦੇ, ਅਸੀਂ ਲਾਲ ਪੀਲੇ ਹੋ ਕੇ ਚਾਕੂ ਛੁਰੀਆਂ ਕੱਢ ਲੈਂਦੇ ਹਾਂ ਡਾਂਗਾਂ, ਤੇ ਮਹੱਲਿਆਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਸਾਡੇ ਧੀਆਂ ਪੁੱਤਰ
ਜ਼ਿੰਦਗੀ ਦਾ ਤੇ ਲਾ ਕੇ ਕਰਜ਼ਾ ਲੈ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਭਾਰਤ ਛੱਡ ਕੇ ਬਾਹਰ ਨੂੰ ਦੌੜ ਰਹੇ ਨੇ ਕਿਉਂ ਕਿਉਂ ਸੋਚਿਆ ਤੁਸੀਂ ਕਦੀ ਤੇ ਬਾਹਰੋਂ ਡਿਪੋਰਟ ਹੋ ਕੇ ਰੋਂਦੇ ਹੋਏ ਇੰਡੀਆ ਨੂੰ ਆਉਂਦੇ ਨੇ ਉਹ ਜੇਲ੍ਹ ਚ ਜਾਣ ਲੱਗੇ ਤੇ ਲੋਕੀ ਰੋਂਦੇ ਵੇਖੇ ਨੇ ਤੇ ਜਾਂ ਘਰ ਛੱਡ ਕੇ ਕਿਤੇ ਜਾਣਾ ਪੈ ਜਾਏ ਤੇ ਅੱਖਾਂ ਚ ਜੱਥਰੂ ਜ਼ਰੂਰ ਆਉਂਦੇ ਨੇ ਉਹ ਬਾਹਰੋਂ ਘਰ ਨੂੰ ਆਉਂਦਿਆਂ ਹੋਇਆ ਕਦੀ ਤੂੰ ਕੋਈ ਰੋਂਦਾ ਵੇਖਿਆ ਤੁਸੀਂ ਸੁਸਾਈਡ ਕਰਨ ਤੱਕ ਜਾਂਦੇ ਨੇ ਉਹ ਕਿਹੜਾ ਮੂੰਹ ਵਿਖਾਵਾਂਗੇ ਹੁਣ ਬਾਹਰੋਂ ਡਿਪੋਰਟ ਹੋ ਕੇ ਆਉਣ ਲੱਗੇ ਆ ਉਸੇ ਨਰਕ ਦੇ ਵਿੱਚ ਫਿਰ ਕੀ ਲੋਕਾਂ ਨੂੰ ਜਵਾਬ ਦੇਵਾਂਗੇ ਇਹ ਸੱਚਾਈ ਹੈ ਸਾਡੇ ਸਮਾਜ ਦੀ ਜੇ ਟਰੰਪ ਨੇ ਕਿਹਾ ਕਿ ਭਾਰਤ ਨਰਕ ਹੈ ਤੇ ਇਹ ਹੈ ਵੀ ਤੇ ਫਿਰ ਸੱਚ ਹੀ ਹੈ ਇਹ ਨਕਸ਼ਾ ਜਿਹੜਾ ਖਿੱਚਿਆ ਜਾ ਰਿਹਾ ਜਾਂ ਮੈਂ ਪੇਸ਼ ਕਰ ਰਿਹਾ ਇਹ ਸਾਰਾ ਨਰਕ ਨਾਲ ਰਲਦਾ ਮਿਲਦਾ ਹਾਂਜੀ ਉਹ ਕਿਤੇ ਮਤਲਬ ਕਿ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਮਰ ਗਿਆ ਤੇ ਉਹਦੀ ਉਹਨੂੰ ਲੈ ਕੇ ਚੱਲੇ ਮੜੀਆਂ ਨੂੰ ਪਿੰਡ ਇਕੱਠਾ ਹੋਇਆ ਲੋਕ ਉਹਦੇ ਘਰ ਦੇ ਮਤਲਬ ਕਿ ਰੋਂਦੇ ਕਰਲਾਉਂਦੇ ਜਾਣ ਡੇ ਸੀ ਉਹ ਭੀੜ ਦੇ ਵਿੱਚ ਇੱਕ ਛੜਾ ਵੀ ਸੀ ਤੇ ਮਾਈ ਕਹਿੰਦੀ ਹੈ ਵੈਣ ਪਾਏ ਵੇ ਤੂੰ ਉੱਥੇ ਚੱਲਿਆ ਜਿੱਥੇ ਦੁਨੀਆਦਾਰੀ ਹੈ ਨਹੀਂ ਵੇ ਸੱਜਣ ਮਿੱਤਰ ਹੈ ਨਹੀਂ ਉੱਥੇ ਦੁਨੀਆਂ ਤੋਂ ਦੂਰ ਇਕਾਂਤ ਵਿੱਚ ਵੇ ਜਿੱਥੇ ਚੁੱਲ੍ਹੇ ਅੱਗ ਨਹੀਂ ਤੇ ਘੜੇ ਵਿੱਚ ਪਾਣੀ ਨਹੀਂ ਛੜਾ ਇਹਨਾਂ ਨੇ ਭੱਜ ਕੇ ਜਾ ਕੇ ਤੇ ਆਪਣਾ ਅੰਦਰੋਂ ਕੁੰਡਾ ਬੰਦ ਕਰ ਲਿਆ ਘਰ ਦਾ ਤੇ ਉਹਦੇ ਗੁਆਂਢੀ ਕਹਿੰਦੇ ਨੇ ਤੈਨੂੰ ਕੀ ਹੋਇਆ ਕਹਿੰਦਾ ਹੋਣਾ ਕੀ ਸੀ ਉਹਦੀ ਮਾਂ ਜੋ ਨਕਸ਼ਾ ਦੱਸਣ ਡਈ ਸੀ ਸਾਰਾ ਮੇਰੇ ਘਰ ਦਾ ਸੀ ਮੈਂ ਸੋਚਿਆ ਉਹਨੂੰ ਇੱਧਰ ਹੀ ਲੈ ਕੇ ਆਉਣ ਦੇ ਨੇ ਇਹ ਨਕਸ਼ਾ ਫਿੱਟ ਹੋਣ ਡਿਆ ਜੇ ਸਾਡੇ ਉੱਤੇ ਵੀ ਸੱਚ ਤੇ ਅਸੀਂ ਬਰਦਾਸ਼ਤ ਹੀ ਨਹੀਂ ਨਾ ਕਰਦੇ ਤੇ ਬੁਰਾ ਮਨਾਉਣਾ ਸਾਡੀ ਹੈਰੈਡਿਟਰੀ ਆਦਤ ਹੈ ਸੌਰੀ ਥੈਂਕ ਯੂ ਪਲੀਜ਼ ਹੈ ਕਿਤੇ ਸਾਡੇ ਸਮਾਜ ਦੇ ਸੌਰੀ ਉਹ ਪੜ੍ਹੇ ਲਿਖੇ ਬੜੀ ਆਸਾਨੀ ਨਾਲ ਸੌਰੀ ਕਹਿ ਦੇਣਗੇ ਅੱਗੇ ਤੇ ਅਨਪੜ੍ਹ ਮਰਦਾ ਤੇ ਮਰ ਜਾ ਤੇਰੇ ਅਰਗੇ ਬੰਦੇ ਕੋਲੋਂ ਮੈਂ ਮਾਫ਼ੀ ਮੰਗਾਂ ਮਰ ਜਾਣਾ ਮਨਜ਼ੂਰ ਹੈ ਇਹ ਤੇ ਸਾਡੀ ਮੈਂਟੈਲਿਟੀ ਹੈ ਸੱਚ ਅਸੀਂ ਬਰਦਾਸ਼ਤ ਨਹੀਂ ਕਰਦੇ ਬੁਰਾ ਮਨਾਉਣਾ ਆਦਤ ਹੈ ਸਾਡੀ ਜੇ ਭਾਰਤ ਨਰਕ ਨਾ ਹੁੰਦਾ ਤੇ ਅਸੀਂ ਵਾਕਈ ਵਿਸ਼ਵ ਗੁਰੂ ਹੁੰਦੇ ਸਭਿਅਤਾ ਸਾਡੇ ਚ ਪਹਿਲਾਂ ਆਈ ਸੀ ਦੂਜਿਆਂ ਨਾਲੋਂ ਮਤਲਬ ਕਿ ਅਸੀਂ ਸੱਭਿਅਕ ਪਹਿਲਾਂ ਇਹਨਾਂ ਨਾਲੋਂ ਬਣਨੇ ਸੀ ਸਾਡੇ ਤੋਂ ਪਿੱਛੋਂ ਇਹ ਅੱਗੇ ਗਏ ਨੇ ਜੇ ਅਸੀਂ ਸਾਡੇ ਅੱਜ ਬੱਚੇ ਬਾਹਰ ਦੇ ਮੁਲਕਾਂ ਚ ਆਲੂ ਨਾ ਪੁੱਟਣ ਜਾਂਦੇ ਤੇ ਚੈਰੀਆਂ ਨਾ ਤੋੜਨ ਜਾਂਦੇ ਅਗਰ ਅਸੀਂ ਵਿਸ਼ਵ ਗੁਰੂ ਹੁੰਦੇ ਤੇ ਦੁਨੀਆਂ ਦੇ ਪਲੇਟਫਾਰਮ ਤੇ ਭਾਰਤ ਦੀ ਕੋਈ ਇੱਜ਼ਤ ਹੁੰਦੀ 10-15-20 ਇੱਕ ਮੋਦੀ ਦੇ ਕਿਤੇ ਰਿਹਾ 10-15-20 ਹਜ਼ਾਰ ਮੋਦੀ ਇੱਕੋ ਵਾਰੀ ਵੀ ਆ ਜਾਣ ਫਿਰ ਵੀ ਭਾਰਤ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਿੱਥੋਂ ਤੱਕ ਅਸੀਂ ਪਹੁੰਚ ਗਏ ਹਾਂ ਕਿਉਂਕਿ ਸਮੱਸਿਆ ਸਾਡੀ ਸੋਚ ਵਿੱਚ ਹੈ ਪ੍ਰੋਬਲਮ ਸਾਡੇ ਰਹਿਣ ਬਹਿਣ ਵਿੱਚ ਹੈ ਦੋਸਤੋ ਸਾਡੇ ਸਿਸਟਮ ਵਿੱਚ ਹੈ ਪ੍ਰੋਬਲਮ ਸਾਡੀ ਜੀਵਨ ਜਾਂਚ ਦੇ ਕਰੈਕਟਰ ਵਿੱਚ ਹੈ ਕਦੀ ਇਸੇ ਭਾਰਤ ਨੇ ਦੁਨੀਆਂ ਨੂੰ ਜੀਵਨ ਜਾਂਚ ਦੱਸੀ ਸੀ ਜਾਂ ਪ੍ਰੋਬਲਮ ਜਿਹੜੀ ਹੈ ਸਾਡੇ DNA ਵਿੱਚ ਹੀ ਹੈ ਆਓ ਮੁੜ ਤੋਂ ਗੱਲ ਸ਼ੁਰੂ ਕਰਦੇ ਹਾਂ ਜਿੰਦਾ ਰਹਿਣ ਵਾਸਤੇ ਪਹਿਲੀ ਤੇ ਬੇਸਿਕ ਲੋੜ ਪਾਣੀ ਦੀ ਹੁੰਦੀ ਹੈ ਨਾ ਪਾਣੀ ਹੈ ਨਾ ਜਿੰਨਾ ਮੁਲਕਾਂ ਵਿੱਚ ਨਦੀਆਂ ਨੂੰ ਤੇ ਪਵਿੱਤਰ ਮਾਂ ਮੰਨਿਆ ਹੀ ਨਹੀਂ ਜਾਂਦਾ ਉਹ ਨਦੀ ਨੂੰ ਮਾਂ ਨਹੀਂ ਕਹਿੰਦੇ ਪਵਿੱਤਰ ਮਾਤਾ ਨਹੀਂ ਕਹਿੰਦੇ ਨਦੀਆਂ ਦੀ ਪੂਜਾ ਨਹੀਂ ਹੁੰਦੀ ਉੱਥੇ ਉਹਨਾਂ ਦਾ ਪਾਣੀ ਕ੍ਰਿਸਟਲ ਕਲੀਅਰ ਹੈ ਦੋਸਤੋ ਥੱਲਿਓਂ ਪੱਥਰ ਦਿਸਦੇ ਨੇ ਹਰੇ ਹਰੇ ਬੂਟੇ ਉੱਗੇ ਦਿਸਦੇ ਨੇ ਮੱਛੀਆਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਪਾਣੀ ਦੇ ਵਿੱਚ ਦਿਸਦੀਆਂ ਨੇ
ਅਸੀਂ ਨਦੀ ਨੂੰ ਮਾਂ ਕਹਿੰਦੇ ਹਾਂ ਤੇ ਪੂਜਾ ਕਰਦੇ ਹਾਂ ਨਦੀ ਦੀ। ਭਾਰਤੀਓ ਆਪਣੀਆਂ ਨਦੀਆਂ ਦਾ ਪਾਣੀ ਜਿਹੜਾ ਨਾ ਉਹਨਾਂ ਦੇ ਵਿੱਚ ਜਿਹੜੀ ਮਾਂ ਦੀ ਪੂਜਾ ਕਰਦੇ ਜਰਾ ਪੀ ਕੇ ਵਿਖਾਇਓ ਹਾਂ, ਉਹ ਯੈਰ ਹੈ। ਜੇ ਤੁਸੀਂ ਨਹਾਓਗੇ ਵੀ ਉਹਦੇ ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਏਦਾਂ ਵਾ ਬਈ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ, ਗੰਦਾ, ਬਦਬੂਦਾਰ, ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ ਜਾ, ਟੋਇਲਟ ਦਾ ਪਾਣੀ ਸਿੱਧਾ ਆ ਰਿਹਾ, ਪਤਾ ਹੀ ਨਹੀਂ ਕਿੰਨੀਆਂ ਲਾਸ਼ਾਂ ਉਹਦੇ। ਚਲੋ ਛੱਡੋ, ਤੁਸੀਂ ਉਹਨੂੰ ਪਵਿੱਤਰ ਕਹਿੰਦੇ ਹੋ, ਮਾਂ ਗੰਗਾ ਮਾਂ, ਓਏ ਉਹਦੀ ਫਿਰ ਸਫਾਈ ਵੀ ਕਰੋ। ਰਜੀਵ ਦੇ ਵੇ ਕਿਉਂਕਿ ਲਾਸ਼ਾਂ ਜ਼ਿਆਦਾ ਸੁੱਟੀਆਂ ਜਾਂਦੀਆਂ ਸਨ ਗੰਗਾ ਦੇ ਵਿੱਚ, ਤੇ ਯੂਰਪ ਦੇ ਕਿਸੇ ਯੂਰਪ ਦੇ ਕੰਟਰੀ ਚੋਂ ਨਹੀਂ, ਕਿਸੇ ਹੋਰ ਕੰਟਰੀ ਚੋਂ, ਮੈਨੂੰ ਹੁਣ ਨਾਂ ਭੁੱਲ ਗਿਆ, ਉੱਥੋਂ ਦਾ ਕਛੂ ਕੁੰਮੇ ਟਟਾਇਸ ਜਿਹੜੇ ਹੁੰਦੇ ਨੇ, ਇਹ ਕਈ ਹਜ਼ਾਰ ਲਿਆਂਦੇ ਗਏ ਤੇ ਗੰਗਾ ਚ ਸੁੱਟੇ ਗਏ, ਤਾਂ ਉਹ ਮੀਟ ਖਾਣ ਵਾਲੇ ਹਨ, ਤਾਂ ਕਿ ਉਹ ਜਿਹੜੀਆਂ ਲਾਸ਼ਾਂ ਸੁੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਖਾ ਲੈਣ, ਬਦਬੂ ਨਾ ਫੈਲੇ। ਜਦੋਂ ਉਹਨਾਂ ਨੇ ਕਈ ਹਜ਼ਾਰ ਸੁੱਤੇ ਇਹਦੇ ਵਿੱਚ, ਤੇ ਤੀਸਰੇ ਦਿਨ ਪੁੱਠੇ ਹੋ ਕੇ ਉਹ ਤਰਨ ਲੱਗ ਪਏ। ਪਾਣੀ ਇੰਨਾ ਕੁ ਗੰਦਾ ਸੀ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਇਸ ਪਾਣੀ ਚ ਜਿਉਣਾ। ਉਹ ਆਏ ਸਨ ਸਾਫ਼ ਸੁਥਰਿਆਂ ਪਾਣੀਆਂ ਦੇ ਵਿੱਚੋਂ, ਹਾਂਜੀ, ਤੇ ਕਿਸੇ ਨੇ ਨਹੀਂ ਦੱਸਿਆ ਵੀ ਉਹ ਇਹ ਤੇ ਇਹਨਾਂ ਪਾਣੀਆਂ ਦੇ ਆਦੀ ਨਹੀਂ, ਉਹ ਇਸ ਪਾਣੀ ਦੇ ਵਿੱਚ ਜਿੰਦਾ ਕਿੱਦਾਂ ਰਹਿ ਜਾਣਗੇ। ਆਕੜ ਕਿੱਡੀ ਕਰ ਕਿਤੇ ਸਾਡੇ ਕੋਲ, ਉਦਾਂ ਅਸੀਂ ਜਗਤ ਗੁਰੂ। ਅੱਠਵੀਂ ਦਸਵੀਂ ਚੋਂ ਭੱਜ ਕੇ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ, ਦਸਵੀਂ ਚੋਂ ਭੱਜ ਕੇ ਸਿੱਧੀ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ। ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ, ਬਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ। ਮੁਝੇ ਗੰਗਾ ਮਈਆ ਨੇ ਬੁਲਾਇਆ ਹੈ, ਸਾਡੇ ਪੂਜਨੀਯ ਪ੍ਰਧਾਨ ਮੰਤਰੀ ਜੀ ਗੰਗਾ ਦੀ ਸਿਫਤ ਕਰਦੇ ਹੋਏ ਫਰਮਾ ਰਹੇ ਸਨ, ਹਾਂਜੀ, ਆਖੇ ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਇੱਕ ਵਾਰੀ ਨਾ ਮੈਂਟਲ ਹਸਪੀਟਲ ਦੇ ਵਿੱਚ ਇੱਕ ਬੰਦਾ ਦੂਜੀ ਇੱਕ ਮੈਂਟਲ ਆਦਮੀ ਪਾਗਲ ਦੂਜੀ ਮੰਜ਼ਿਲ ਦੀ ਤੱਕ ਅਲਮਾਰੀ ਕਹਿਣ ਡਿਆ ਬਾਰੀ ਚੋਂ ਸਿਰ ਬਾਹਰ ਕੱਢ ਕੇ ਤੇ ਥੱਲੇ ਪਬਲਿਕ ਜਿਹੜੀ ਤੁਰੀ ਫਿਰਦੀ ਉਹਨਾਂ ਨੂੰ ਕਹਿੰਦਾ ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ, ਇੱਧਰ ਮੇਰੇ ਵੱਲ ਵੇਖੋ, ਮੈਂ ਤੁਹਾਡਾ ਪੈਗੰਬਰ ਹਾਂ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਤੇ ਇਹ ਦੂਜੀ ਮੰਜ਼ਿਲ ਤੇ ਸੀ ਤੇ ਚੌਥੀ ਮੰਜ਼ਿਲ ਤੇ ਇੱਕ ਹੋਰ ਪਾਗਲ ਨੇ ਬਾਰੀ ਚੋਂ ਸਿਰ ਕੱਢਿਆ ਸੀ ਤੇ ਉਹ ਕਹਿੰਦਾ ਉਹ ਜਾਓ ਜਾਓ ਤੁਸੀਂ ਆਪਣਾ ਕੰਮ ਕਰੋ, ਝੂਠ ਬੋਲਣ ਡਿਆ, ਇਹਨੂੰ ਮੈਂ ਨਹੀਂ ਜੇ ਭੇਜਿਆ, ਕਿਉਂਕਿ ਉਹ ਹੇਠਲਾ ਕਹਿਣ ਡਿਆ ਸੀ ਨਾ ਮੈਨੂੰ ਉੱਪਰ ਵਾਲੇ ਨੇ ਭੇਜਿਆ, ਉਹ ਉੱਪਰ ਸੀ, ਉਹ ਕਹਿੰਦਾ ਮੈਂ ਨੀ ਇਹਨੂੰ ਭੇਜਿਆ, ਇਹ ਸ਼ਦਾਈ ਹੈ। ਗੱਲ ਏਦਾਂ ਵਾ ਕਿ ਦੁਨੀਆ ਸਾਡਾ ਮਜ਼ਾਕ ਨਹੀਂ ਉਡਾਏਗੀ, ਨਦੀਆਂ ਸਾਫ਼ ਕਰਨ ਦੀ ਬਜਾਏ ਅਸੀਂ ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ। ਹੈ ਸਭ ਤੋਂ ਗੰਦੀਆਂ ਨਦੀਆਂ ਸਾਡੇ ਭਾਰਤ ਦੀਆਂ ਨੇ, ਤੇ ਸੱਜਣੋ ਇਹਨਾਂ ਨੂੰ ਗੰਦਾ ਕੌਣ ਕਰਦਾ, ਅਸੀਂ ਭਾਰਤੀ। ਫਿਰ ਭਾਰਤੀ ਭਾਰਤ ਨੂੰ ਨਰਕ ਬਣਾਉਣ ਦੇ ਨੇ, ਕੋਈ ਕੋਈ ਦੂਸਰੇ ਮੁਲਕ ਵਾਲੇ ਆਣ ਕੇ ਤੇ ਇਹਦੇ ਚ ਕੇਲਿਆਂ ਦੇ ਛਿੱਕੜ ਤੇ ਬੋਤਲਾਂ ਤੇ ਪਲਾਸਟਿਕ ਤੇ ਕੱਪੜੇ ਤੇ ਗੰਦ, ਘਰ ਵਾਲਾ ਵੀ ਅਲਟਾ ਜਾਂਦੇ ਨੇ ਬੋਰੀ ਆਪਣੀਆਂ ਨਹਿਰਾਂ ਦੇ ਵਿੱਚ ਤੇ ਇੱਧਰ ਉੱਧਰ, ਅਸੀਂ ਆ ਨਾ ਉਹ ਸਾਰੇ। ਗੁੱਸਾ ਤੁਸੀਂ ਟਰੰਪ ਤੇ ਕਰਨ ਡਏ ਹੋ, ਹੁਣ ਆਓ ਖਾਣ ਪੀਣ ਦੀਆਂ ਚੀਜ਼ਾਂ ਵੱਲ ਵੇਖੀਏ ਜਰਾ। ਉਹ ਨਕਲੀ ਖੋਇਆ ਤੇ ਸ਼ੈਂਪੂ ਦਾ ਦੁੱਧ ਪੀਣ ਵਾਲੇ ਹੋ, ਸਬਜ਼ੀਆਂ ਤੇ ਫਰੂਟ ਨੂੰ ਟੀਕੇ ਲਾਉਣ ਵਾਲੇ ਹੋ, ਕਿੰਨਾ ਫਰਟੀਲਾਈਜ਼ਰ ਪਾਉਂਦੇ ਹੋ ਤੁਸੀਂ ਫਸਲਾਂ ਤੇ,
ਇਹ ਬਿਮਾਰੀਆਂ ਨਾਲ ਭਰਪੂਰ ਗੰਦਾ ਖਾਣਾ ਅਸੀਂ ਤੁਸੀਂ ਸਾਰੇ ਭਾਰਤੀ ਖਾਂਦੇ ਹਾਂ। ਇਸ ਤਰ੍ਹਾਂ ਦਾ ਫਰਟੀਲਾਈਜ਼ਰ ਵਾਲਾ ਗੇਹੂੰ ਜਿਹੜਾ ਤੇ ਫਰੂਟ ਅਗਰ ਤੁਸੀਂ ਕਿਸੇ ਸਿਵਲਾਈਜ਼ਡ ਮੁਲਕ ਨੂੰ ਭੇਜੇਗਾ ਉਹ ਲਏਗਾ, ਉਹ ਤੇ ਭਾਂ ਕੇ ਤੁਹਾਡੇ ਮੂੰਹ ਤੇ ਮਾਰੇਗਾ। ਸਾਡੇ ਦੇਸ਼ ਦੇ ਕਰੋੜਾਂ ਲੋਕ ਭੁੱਖ ਨੰਗ ਨਾਲ ਗਤਕਾ ਖੇਡਦੇ ਨੇ, ਢਿੱਡ ਭਰ ਕੇ ਰੋਟੀ ਨਹੀਂ ਮਿਲਦੀ। ਕੀ ਇਹ ਨਰਕ ਦੀਆਂ ਝਲਕੀਆਂ ਨਹੀਂ ਟਰੰਪ ਤੇ ਗੁੱਸਾ ਕਰਨ ਵਾਲੇ ਹੋ? 70-80 ਕਰੋੜ ਨੂੰ ਸਰਕਾਰ ਰੋਟੀ ਖਵਾਉਣ ਡਈ ਆ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨਹੀਂ ਕਹਿਣ ਡਏ ਨੇ? ਸਾਡੇ ਦੇਸ਼ ਦੀ ਹਵਾ ਇੰਨੀ ਗੰਦੀ ਹੈ ਕਿ ਵਧੀਆ ਮੁਲਕਾਂ ਦੇ ਖਿਡਾਰੀ ਸਾਡੇ ਮੁਲਕਾਂ ਚ ਟੂਰਨਾਮੈਂਟ ਖੇਡਣ ਤੋਂ ਮਨਾ ਹੀ ਕਰ ਦਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ। ਇੰਨੀ ਗੰਦੀ ਹਵਾ, ਕੋਈ ਬਿਮਾਰੀਆਂ ਲੈ ਕੇ ਨਹੀਂ ਅਸੀਂ ਉੱਥੇ ਉਹਨਾਂ ਜੁਰਮਾਨਾ ਭਰਿਆ ਜੁਰਮਾਨਾ ਭਰਿਆ ਕਈਆਂ ਨੇ ਵੀ ਅਸੀਂ ਨਹੀਂ ਜੇ ਖੇਡਣ ਜਾਣਾ। ਅਸੀਂ ਭਾਰਤੀ ਜ਼ਹਿਰੀਲੀ ਹਵਾ ਦੇ ਆਦੀ ਹੋ ਚੁੱਕੇ ਹਾਂ। ਦਿੱਲੀ ਗੈਸ ਚੈਂਬਰ ਹੈ, ਸਾਡੇ ਦੇਸ਼ ਦੀ ਸਰਕਾਰ ਦਿੱਲੀ ਚੋਂ ਚੱਲਦੀ ਹੈ, ਪਾਰਲੀਮੈਂਟ ਦਿੱਲੀ ਚ, ਸੁਪਰੀਮ ਕੋਰਟ ਦਿੱਲੀ ਚ। ਸਾਰੇ ਡਿਪਾਰਟਮੈਂਟ ਵੱਡੇ ਵੱਡੇ ਜਿਹੜੇ ਪੋਰਟਫੋਲੀਓਜ਼ ਨੇ ਉਹ ਦਿੱਲੀ ਚ, ਤੇ ਹੱਦ ਦਰਜੇ ਦੀ ਗੰਦੀ ਹਵਾ ਦਿੱਲੀ ਚ, ਗੰਦ ਦੇ ਢੇਰ ਦਿੱਲੀ ਵਿੱਚ, ਪੈਰ ਧਰਨ ਨੂੰ ਥਾਂ ਹੈ ਨਹੀਂ ਦਿੱਲੀ ਵਿੱਚ। ਦੁਨੀਆ ਦੇ, ਇਹ ਤਾਂ ਮੈਂ ਕੱਲੀ ਦਿੱਲੀ ਦੀ ਗੱਲ ਕਰ ਰਿਹਾ, ਸਾਰੇ ਮੈਟਰੋ ਸਿਟੀਆਂ ਦਾ ਇਹੋ ਹਾਲ ਹੈ। ਦੁਨੀਆ ਚ 100 ਸ਼ਹਿਰ ਨੇ ਜੋ ਗੰਦੇ ਤੇ ਕੁਆੜ ਬਣ ਚੁੱਕੇ ਨੇ। ਉਹਨਾਂ 100 ਸ਼ਹਿਰਾਂ ਵਿੱਚੋਂ 80 ਸ਼ਹਿਰ ਭਾਰਤ ਵਿੱਚ ਨੇ। ਆ ਭਾਰਤੀਓ, ਮੁਬਾਰਕ ਹੋਏ, ਭਾਰਤ ਨੂੰ ਨਰਕ ਬਣਾਉਣ ਵਿੱਚ ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ। ਤੁਹਾਡਾ ਆਪਣਾ ਮੁਲਕ ਹੈ, ਤੁਸੀਂ ਆਪਣੇ ਮੁਲਕ ਨਾਲ ਇਹੋ ਜਿਹਾ ਵਿਹਾਰ ਕਰਦੇ ਹੋ, ਬਗਾਨਿਆਂ ਨਾਲ ਕਿਹੋ ਜਿਹਾ ਕਰੋਗੇ? ਬਗਾਨੇ ਤੇ ਤੁਹਾਡੇ ਨਾਲ ਕਰਦੇ ਰਹੇ ਨੇ ਉਹ 900 ਸਾਲ ਤੋਂ ਲੈ ਕੇ 1100 ਸਾਲ ਤੱਕ ਗੁਲਾਮ ਰਹਿਣ ਵਾਲੇ ਹੋ। ਕਦੀ ਇੰਨੀ ਲੰਮੀ ਦੇਰ ਕੋਈ ਮੁਲਕ ਗੁਲਾਮ ਰਿਹਾ? ਫਿਰ ਵੀ ਤੁਸੀਂ ਜਗਤ ਗੁਰੂ ਤੇ ਟਰੰਪ ਤੁਹਾਡੇ ਹਿਸਾਬ ਨਾਲ ਬਕਵਾਸ ਕਰਦਾ। ਸਾਡੇ ਸ਼ਹਿਰ ਜਿਹੜੇ ਨੇ ਕੰਕਰੀਟ ਦੇ ਜੰਗਲ ਨੇ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ ਤੇ ਵੱਧਦੀ ਜਾ ਰਹੀ ਹੈ। ਨਵੀਆਂ ਨਵੀਆਂ ਬਸਤੀਆਂ ਕਾਰਨ ਜੰਗਲ ਅਸੀਂ ਕੱਟੀ ਜਾ ਰਹੇ ਹਾਂ। ਜੰਗਲੀ ਜਾਨਵਰ ਵੀ ਬਸਤੀਆਂ ਤੇ ਅਟੈਕ ਕਰਨ ਲੱਗ ਪਏ ਨੇ। ਉਹ ਜੰਗਲ ਕੱਟ ਕੇ ਬਣਾਈਆਂ ਗਈਆਂ ਨੇ ਉਹ ਜਾਨਵਰਾਂ ਦੇ ਥਾਂ ਤੇ, ਅਸੀਂ ਉਹਨਾਂ ਦੀ ਜਗ੍ਹਾ ਮੱਲੀ ਹੈ। ਜੰਗਲ ਕੱਟਿਆ ਤੇ ਉਹ ਜਿਹੜੇ ਜਾਨਵਰ ਵਿਚਾਰੇ ਰਹਿੰਦੇ ਸਨ ਉਹਨਾਂ ਦੀ ਜਗ੍ਹਾ ਤੇ ਅਸੀਂ ਮੱਲ ਕੇ ਬਹਿ ਗਏ ਹਾਂ। ਹੁਣ ਉਹਨਾਂ ਨੇ ਸਾਡੇ ਤੇ ਅਟੈਕ ਨਹੀਂ ਕਰਨੇ? ਜਾਨਵਰ ਵਿਚਾਰੇ ਕਿੱਥੇ ਜਾਣ? ਤੁਹਾਂ ਤੇ ਭਾਰਤੀ ਉਹ ਜੰਗਲੀ ਜਾਨਵਰਾਂ ਦਾ ਹਰਾਮ ਕੀਤਾ ਜੀਣਾ, ਕਿੰਨੀ ਤੁਹਾਡੀ ਪਾਪੂਲੇਸ਼ਨ ਕਿੱਧਰ ਨੂੰ ਤੁਰ ਜਾਏਗੀ? ਗਰੀਬਾਂ ਦੇ ਸਗੋਂ ਹੀ ਜਦ ਅਜੇ ਕੱਲ ਦੀ ਮੇਰਾ ਟਾਪਿਕ ਹੋਰ ਪਾਸੇ ਨੂੰ ਚੱਲ ਜਾਏਗਾ। ਜ਼ਿੰਮੇਵਾਰ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਤੇ ਧਾਰਮਿਕ ਲੀਡਰ, ਸਾਡੀ ਆਬਾਦੀ ਘਟਦੀ, ਮੈਂ ਕਿਸੇ ਦਾ ਚਲੋ ਨਾਂ ਨਹੀਂ ਲੈਂਦਾ, ਸਾਰੇ ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਨੇ ਕਿਹਾ 4-4, 5-5 ਬੱਚੇ ਹੋਣੇ ਚਾਹੀਦੇ ਨੇ, ਸ਼ਾਬਾਸ਼, 6-6 ਬੱਚੇ ਹੋਣੇ ਚਾਹੀਦੇ ਨੇ, 5-5 ਬੱਚੇ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀ ਆਬਾਦੀ ਘਟਦੀ ਜਾਣ ਲਈ ਹੈ ਸਾਨੂੰ। ਜਾਂ ਮੈਂ ਸਿੱਧੀ ਗੱਲ ਕੀਤੀ ਤੇ ਤੁਹਾਨੂੰ ਸਾਰਿਆਂ ਨੂੰ ਬੜੇ ਵੱਟ ਚੜਨੇ ਨੇ। ਇਹ ਲੋਕ ਸਾਨੂੰ ਗਾਈਡ ਕਰਨਗੇ? ਹਾ, ਲੋਕ ਜਿਹੜੇ ਕਹਿਣ ਡੇ ਨੇ ਅਜੇ ਵੀ ਭਾਰਤ ਵਿੱਚ ਪੈਰ ਧਰਨ ਨੂੰ ਥਾਂ ਨਹੀਂ, ਤੇ ਕਹਿਣ ਡੇ ਨੇ ਬੱਚੇ ਜ਼ਿਆਦਾ ਪੈਦਾ ਕਰੋ, ਤੇ ਵੈਸੇ ਵੀ ਜਿਹਨਾਂ ਕੋਲ ਕੰਮ ਕੋਈ ਨਹੀਂ, ਦਿਹਾੜੀ ਟੱਪਾ ਕਰਦੇ ਨੇ, ਝੁੱਗੀਆਂ ਚ ਰਹਿੰਦੇ ਨੇ, ਪਾਈਪਾਂ ਚ ਰਹਿੰਦੇ ਨੇ, ਜਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹਨਾਂ ਦੇ ਬੱਚੇ ਜ਼ਿਆਦਾ ਹੋ ਹੀ ਜਾਣ ਡਏ ਨੇ। ਕਿਸੇ ਦੇਸ਼ ਦੀ ਉੱਨਤੀ ਵਾਸਤੇ ਉਹਦੇ ਪੜ੍ਹੇ ਲਿਖੇ ਨਾਗਰਿਕ ਹੀ ਉਹਨੂੰ ਉੱਨਤ ਕਰ ਸਕਦੇ ਨੇ। ਅੱਜ ਤੱਕ ਕੋਈ ਦੇਸ਼ ਮੰਗਤਿਆਂ ਤੇ ਬੇਕਾਰਾਂ ਨਾਲ ਉੱਨਤ ਨਹੀਂ ਹੋਇਆ। ਜਾਦੂ ਮਾਰਨ ਵਾਲਿਓ, ਪਖੰਡੀਓ,
ਗ੍ਰਹਿ ਵਸ ਚ ਕਰਨ ਵਾਲੇ ਹੋ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਤੁਹਾਡੀ ਪਾਰਲੀਮੈਂਟ ਗ੍ਰਹਿ ਵੇਖ ਕੇ ਵੀ ਆ ਸੈਸ਼ਨ ਕਦੋਂ ਸ਼ੁਰੂ ਕਰੀਏ। ਤੁਸੀਂ ਅਕਲ ਤੋਂ ਕੋਹਾਂ ਦੂਰ, ਐਜੂਕੇਸ਼ਨ ਤੋਂ ਮਿਲੀਅਨ ਸਾਲ ਦੂਰ ਹੋ, ਮਿਲੀਅਨ ਮੀਲ ਦੂਰ ਹੋ ਮੇਰੇ ਹਿਸਾਬ ਨਾਲ। ਜਾਨਵਰ ਵਿਚਾਰੇ ਕਿੱਥੇ ਜਾਣਗੇ? ਜਾਨਵਰਾਂ ਦਾ ਜੀਣਾ ਹਰਾਮ ਕਰ ਛੱਡਿਆ। ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਤ ਵਿਭਾਗ ਨਾਲ ਮਿਲ ਕੇ ਜੰਗਲ ਵੀ ਕੱਟੇ ਜਾ ਰਹੇ ਨੇ, ਰੇਤਾ ਕੱਢਿਆ ਜਾ ਰਿਹਾ, ਜਿਹਦਾ ਜਿਤਨਾ ਦਾ ਲੱਗਦਾ। ਜਿਹੜਾ ਕੋਈ ਵਿਚਾਰਾ ਇਮਾਨਦਾਰ SP DSP ਕੋਈ SHO ਉਹਨੂੰ ਇਹ ਡਾਕੂ ਰੇਤਾ ਕੱਢਣ ਵਾਲੇ ਜਾਂ ਜੰਗਲ ਕੱਟਣ ਵਾਲੇ ਬਲਡੋਜ਼ਰ ਥੱਲੇ ਦੇ ਕੇ ਮਾਰ ਦਿੰਦੇ ਨੇ, ਕੋਈ ਇੱਕ ਥੋੜਾ ਮਾਰਿਆ ਇਹਨਾਂ ਨੇ, ਕਿਉਂਕਿ ਉਹਨਾਂ ਦੀ ਪਹੁੰਚ ਤੇ ਸੈਂਟਰ ਤੱਕ ਹੈ। ਇਹ ਸੈਂਟਰ ਵਾਲੇ ਹੀ ਆਪਣੇ ਮੁਲਕ ਨੂੰ ਨਰਕ ਬਣਾਉਣ ਰਹੇ ਹੈਗੇ। ਅਸੀਂ ਜੰਗਲ ਕੱਟੀ ਜਾਣ ਰਹੇ ਹਾਂ, ਕੱਟੀ ਜਾਣ ਰਹੇ ਹਾਂ, ਅੱਗੋਂ ਨਵੇਂ ਪੌਦੇ ਦਰਖਤ ਲਾ ਹੀ ਨਹੀਂ ਰਹੇ। ਜਿਹੜੇ ਮੇਰੇ ਰੇਡੀਓ ਸੁਣ ਰਹੇ ਨੇ ਉਹਨਾਂ ਚ ਸ਼ਾਇਦ 2% ਲੋਕ ਹੋਣ। ਦੋਸਤੋ, ਤੁਸੀਂ ਕਿੰਨੇ ਕੁ ਲਾਉਂਦੇ ਹੋ ਦਰਖਤ? ਉਹ ਘੱਟ ਤੋਂ ਘੱਟ ਆਪਣੇ ਬਰਥਡੇ ਤੇ 4-5 ਦਰਖਤ ਲਾ ਦਿਆ ਕਰੋ, ਜਿੱਥੇ ਵੀ ਜਗ੍ਹਾ ਮਿਲਦੀ ਹੈ। ਕੋਈ ਦਰਖਤ ਨਹੀਂ ਲਾਉਂਦਾ, ਪਾਣੀ ਗੰਦਾ, ਦਵਾਈਆਂ ਨਕਲੀ। ਕੀ ਇਹ ਸਾਰੇ ਨਰਕ ਦੇ ਸਾਈਨ ਬੋਰਡ ਨਹੀਂ? 100 ਸਾਲ ਹੋਣ ਲੱਗਾ, ਥੋੜੀ ਦੇਰ ਬਾਅਦ 100 ਸਾਲ ਹੋ ਜਾਣਾ ਭਾਰਤ ਆਜ਼ਾਦ ਹੋਏ ਨੂੰ। ਸਾਡੇ ਸੀਵਰੇਜ ਦੀਆਂ ਗੰਦੀਆਂ ਅੰਡਰਗਰਾਊਂਡ ਨਾਲੀਆਂ, ਨਾਲੇ ਜਿਨ੍ਹਾਂ ਚ ਗੰਦ ਬਦਬੂਦਾਰ ਪੱਕੀ ਜਾਂ ਪੁਟਰਿਡ ਸਮੈਲ, ਜਿਹੜੀ ਬਰਦਾਸ਼ਤ ਨਹੀਂ, ਕਈ ਕਿਸਮ ਦੀਆਂ ਡੇਂਜਰਸ ਗੈਸਾਂ ਨੇ ਉਹਨਾਂ ਚ, ਉਹਨਾਂ ਨੂੰ ਬੰਦੇ ਆਪ ਸੀਵਰੇਜ ਵਿੱਚ ਵੜ ਕੇ ਸਾਫ਼ ਕਰਦੇ ਨੇ। ਅਜੇ ਤੱਕ ਸਾਡੇ ਕੋਲ ਉਹ ਵੀ ਮਸ਼ੀਨਰੀ ਹੈ ਨਹੀਂ, ਬੰਦਾ ਯਾਰ ਖੁਦ ਉਹਦੇ ਵਿੱਚ ਵੜਿਆ ਇੰਨੇ ਗੰਦੇ ਪਾਣੀ ਦੇ ਵਿੱਚ, ਤੇ ਉਹ ਨਾ ਮਰੇ ਵੀ ਨੇ ਬਹੁਤ ਸਾਰੇ, ਉਹਨਾਂ ਦੀ ਚਮੜੀ ਵੀ ਖਰਾਬ ਹੋ ਜਾਂਦੀ ਹੈ, ਬੁਲਬੁਲੀਆਂ, ਨੀਲੇ ਰੰਗ ਦਾ ਪਾਣੀ ਉਹ ਟੋਲਰੇਟ ਹੀ ਨਹੀਂ ਕੀਤਾ। ਉਹ ਤੇ ਆਮ ਬੰਦਾ ਵੇਖਣ ਲੱਗਾ ਮੂੰਹ ਤੇ ਰੁਮਾਲ ਰੱਖ ਲੈਂਦਾ, ਤੇ ਉਹ ਜਿਹੜਾ ਅੰਦਰ ਵੜਿਆ ਹੈ ਉਹਦੇ ਵਿੱਚ ਗਾਲ ਗਾਲ ਪਾਣੀ ਤੱਕ, ਉਹ ਵੀ ਇਨਸਾਨ ਹੈ ਸਾਡੇ ਵਰਗਾ। ਪਰ ਉਹਨਾਂ ਉਹ ਵਿਚਾਰੇ ਕਿੰਨੇ ਮਜਬੂਰ ਹੋਣਗੇ ਕਿ ਉਹ ਇਹੋ ਜਿਹੀ ਨੌਕਰੀ ਕਰਨ ਰਹੇ ਨੇ। ਤੇ ਸ਼ਰਮ ਵਾਲੀ ਗੱਲ ਹੈ, ਇਹ ਨੌਕਰੀ ਪ੍ਰਾਪਤ ਕਰਨ ਵਾਸਤੇ ਵੀ ਵੱਡੀ ਦੇਣੀ ਪੈਂਦੀ ਹੈ ਸਾਡੇ ਭਾਰਤ ਵਿੱਚ। ਇੱਕ ਇਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ ਤੇ ਉਹ ਹਾਈ ਕੋਰਟ ਜਾਂ ਪਤਾ ਨਹੀਂ ਸੁਪਰੀਮ ਕੋਰਟ ਚੋਂ ਫਿਰ ਫੈਸਲਾ ਉਹਦੇ ਹੱਕ ਚ ਹੋਇਆ ਸੀ, ਤੇ ਜਿੰਨੇ ਉਹਨੂੰ ਕੱਢਿਆ ਸੀ ਉਹ ਮਹੀਨਾ ਲੈਂਦਾ ਹੁੰਦਾ ਸੀ ਕਿ ਤੈਨੂੰ ਮੈਂ ਕੰਮ ਤੇ ਨਹੀਂ ਰਖਾਇਆ, ਜਿੰਨੇ ਵੀ ਪਤਾ ਨਹੀਂ ਸਿਸਟਮ ਹੋਏਗਾ ਕੋਈ ਵੀ ਤੈਨੂੰ ਮੈਂ ਕੰਮ ਤੇ ਰਖਾ ਦੇਣਾ, ਤੂੰ ਮੈਨੂੰ ਆਹ ਕੰਮ ਜਿਹੜਾ ਮੈਂ ਦੱਸਣ ਡਿਆ ਤੁਹਾਨੂੰ ਸੀਵਰੇਜ ਗੰਦ ਚ ਵਾਲਣਾ, ਵੀ ਮੈਨੂੰ ਮਹੀਨੇ ਦੇ ਜਾਂ ਪਤਾ ਨਹੀਂ ਸਾਲ ਦੇ ਇੰਨੇ ਪੈਸੇ ਤੂੰ ਦੇਗਾ। ਉਹ ਕਹਿੰਦਾ ਠੀਕ ਹੈ, ਉਹਨੇ ਨਹੀਂ ਦਿੱਤੇ ਤੇ ਉਹਨੇ ਉਹਨੂੰ ਨੌਕਰੀ ਚੋਂ ਕੱਢ ਦਿੱਤਾ। ਫਿਰ ਅਦਾਲਤ ਵਿੱਚ ਪਹੁੰਚ ਕੇ ਉਹ ਬੰਦੇ ਦੀ ਫਿਰ ਸੁਣਵਾਈ ਹੋਈ ਥੋੜੀ ਬਹੁਤੀ, ਤੇ ਫਿਰ ਟਰੰਪ ਨੇ ਠੀਕ ਹੀ ਤੇ ਕਿਹਾ, ਨਰਕ ਦੀ ਤਸਵੀਰ ਦੋਸਤੋ ਹੋਰ ਕਿੱਦਾਂ ਦੀ ਹੁੰਦੀ ਹੈ? ਸਾਡੀਆਂ ਕੁਝ ਸਟੇਟਾਂ ਵਿੱਚ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੰਨੀ ਗਰੀਬੀ ਆ, 2-4 ਸਟੇਟਾਂ ਛੱਡ ਦਿਓ ਆ ਜਿਹੜੀਆਂ ਡਿਵੈਲਪ ਨੇ ਥੋੜੀਆਂ, ਜਿੱਥੇ ਐਜੂਕੇਸ਼ਨ ਹੈ। ਕੁਝ ਸਟੇਟਾਂ ਵਿੱਚ ਸਿਰਫ ਘਰ ਦਾ ਗੁਜ਼ਾਰਾ ਕਰਨ ਵਾਸਤੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਮੰਡੀ ਵਿੱਚ ਖੜਦੇ ਨੇ, ਉਹ ਜਨਾਨੀਆਂ ਔਰਤਾਂ ਦੀ ਮੰਡੀਆਂ ਲੱਗਦੀਆਂ ਨੇ, ਤੇ ਬੋਲੀ ਦਿੰਦੇ ਨੇ ਲੋਕੀ ਆਣ ਕੇ, 2 ਜਾਂ 3 ਸਾਲ ਵਾਸਤੇ ਤੁਸੀਂ ਜਨਾਨੀ ਬੋਲੀ ਦੇ ਕੇ ਖਰੀਦ ਸਕਦੇ ਹੋ, ਤੇ ਫਿਰ 3 ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਉਹਨੂੰ ਵਾਪਸ ਕਰੋਗੇ ਉਹਦੇ ਮਾਂ ਪਿਓ ਨੂੰ। ਜਦੋਂ ਤੁਸੀਂ ਵਾਪਸ ਕਰ ਦਿਓਗੇ ਤੇ ਘਰ ਦੇ ਉਹਨੂੰ ਫੇਰ ਉਸੇ ਮੰਡੀ ਚ ਲੈ ਆਉਣਗੇ, ਅਗਲੇ 2-3 ਸਾਲ ਵਾਸਤੇ ਕੁੜੀ ਫੇਰ ਕਿਤੇ ਚਲੇ ਜਾਏਗੀ। ਹੈਂ, ਸਾਰੀ ਉਮਰ ਕੁੜੀਆਂ ਔਰਤਾਂ ਵਿਚਾਰੀਆਂ ਦੀ ਏਦਾਂ ਹੀ ਉਮਰ ਨਿਕਲ ਜਾਂਦੀ ਹੈ। ਇੱਕ ਯੰਗ ਲੜਕੀ 3-4 ਸਾਲ ਵਾਸਤੇ 9 ਬੰਦਿਆਂ ਕੋਲ ਵਿਕੀ,
9 + 27 = 37 साल ला लो, चलो एवरेज यही 30 साल ओदे घर दे ने 30 साल कुड़ी दी कमाई तो रोटी खांदे रहे सर। हैं ए सब तस्वीरां नरक दियां ने। आ ह्यूमन बीइंग भेड़ां दियां मंडियां वेखियां सन, कुत्तियां बिल्लियां पशुआं दियां मंडियां वेखियां सन, अपनियां धीआं दियां धी नूं मंडी च लै के जाणा। साडी एजुकेशन सिस्टम वल ध्यान मारो। हां टीचर ने बच्चे नूं कुट कुटी मार दिता, वह टीचर किदां दा होएगा, वह तो बच्चा है जी। साडे सोहणे भारत विच 2 साल की बच्ची तो लैके 80 साल तक की औरत जिहड़ी है वह सुरक्षित नहीं। वाह वाह, 2 साल की बच्ची तो लैके 80 साल की औरत तक गरंटी कोई नहीं जे। और छोटे लड़के भी सेफ नहीं साडे समाज दे विच। 1 साल च किन्ने बच्चे ते बच्चियां गुम हुंदियां ने साडे स्वर्ग वर्गे भारत विच। बच्चियां जिहड़ियां ने उहनां नूं रैड एरिए विच भेज दिता जांदा है ते बच्चियां दे अंग पैर तोड़ के उन्हां नूं अन्ना करके उन्हां तों भीख मंगवाई जांदी है। ओए बच्चे अगवा करके उन्हां दे ऑर्गन्स कढ के वेचण वाले हो, ए निशानियां ते दोजख तों वी गांह दियां ने। किसी दे दिल दा टुकड़ा किदां दा होएगा जिहड़ा तुसीं अगवा कीता है, उहदे ऑर्गन कढ के वेचे ने, उहदे विच डॉक्टर शामिल। डॉक्टर तो बगैर थोड़ा ही काम हो सकता, उन्हां नूं फ्रिजां च रखना, उन्हां दे टैंपरेचर च रखना, उहदे विच मिनिस्टर शामिल। ते नरक दा एड्रैस होर किदां दा हुंदा है। बहुत सारे गंदे कम्मां विच पुलिस भी शामिल हुंदी है। ते पुलिस दा काम है डकना, फड़ना, क्राइम रोकना, क्रिमिनल्स नूं रोकना। ए उन्हां नूं अपनी छतर छाया थले काम करन दी आजादी बख्शदे ने। साडे सुप्रीम कोर्ट दे जजां दे बयान ने कि आम आदमी भारतीय अदालतां चों इंसाफ लै ही नहीं सकदा। आम जिहा बंदा जिहड़ा गुजारे बेचारे वाला हुंदा उह लै ही नहीं सकदा, जज कहण डए ने। सजणों की ए विश्व गुरु होण दियां निशानियां ने। विश्व गुरु तुहाडे नाल गल कर रहे हां। आंध भगत नारियल नदी च रोड़ दिंदे ने, उह किन्ना सेहत वास्ते उपयोगी हुंदा। नारियल नूं मौली जी बन के नदी च रोड़ देना ते नारियल रोड़ना ते मूत पीना। भारत विच गुरुद्वारे ते मंदिर दुध नाल साफ किते जांदे ने, दुध नाल धोते जांदे ने। मणा मोई बाल्टियां भां भां के बड़ी फुर्ती नाल, ते उहनां दे अखां च जेतू चमक हुंदी है, ते पता नहीं उहनां दे शरीर च कबड्डी खेडण वालियां वाली फुर्ती मैं वेखी ही। आ दुध दुध नाल धोण वालियां नूं चूहे पूजण दे मंदिर ने जिस मुल्क दे विच, जिथे लोग दुध लिया के वड्डे वड्डा कड़ाह, वड्डा सारा मतलब कि एक बर्तन हुंदा पिंड च जिहड़ा कड़ाह नहीं हुंदा गुड़ कढ़न वाला एडा, उहदे विच दुध पाई जांदे ने, पाई जांदे ते चूहे जे चूहिआं दीआं फौजां सारी दिहाड़ी दुध पींदीआं ने। लोग चूहिआं अगे मत्थे टेकदे ने ते उहनां नूं पूजदे ने। तुसीं यूट्यूब च वेख लो जाके इह सारा कुछ। आई ना गल दी समझ। अंग्रेज कोई उत्थे वीडियो बना रहा है कि पंडित जी नूं पुछदा कि पंडित जी ये की सिस्टम है कि तुसीं इहो ही दुध आप पीण रहे हो, लोकां नूं प्रसाद दे रूप च दिन, इत्थों चूहे पीण दे विच विठां वी करी जांदे ने। ते पंडित बड़े प्राउड नाल कहण डिया सी कि जिहड़ा बंदा ये दुध दे 2 घुट पी ले, दुनिया दे विच जिन्नियां बीमारियां ने वह दूर हो जाएगी। उस बंदे नूं जिहड़ी बीमारी होएगी वह दूर हो जाएगी। ते फिर हा बंद कर दो मेडिकल एजुकेशन,
ਸਾਰੇ ਹਸਪਤਾਲ ਬੰਦ ਕਰ ਦਿਓ, MBBS ਦੀਆਂ ਡਿਗਰੀਆਂ ਤੇ ਵੀ ਕਾਂਟੇ ਮਾਰੋ, ਤੇ ਹੈ ਹੋ ਜਾਏ ਮੰਦਰ ਹੀ ਹੋਰ ਖੋਲ ਲਓ ਕਿ 1,500 ਆਉਣ ਦਿਓ, ਫਿਰ ਫੈਕਟਰਾਂ ਹੀ ਠੀਕ ਕਰੀ ਚਲੇ ਜਾਓ। ਇਹੋ ਜਿਹੇ, ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਤੁਸੀਂ ਅੱਜ ਤੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ, ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਚੋਂ ਸਾਡੀ ਇੱਕ ਵੀ ਯੂਨੀਵਰਸਿਟੀ ਨਹੀਂ ਆਉਂਦੀ ਜਿਹੜੀਆਂ ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਨੇ। ਭਾਰਤੀ ਅਮੀਰਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਨ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਜਾਂਦੇ ਨੇ, ਤੇ ਭਾਰਤ ਵਿੱਚ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਇਹ ਮੈਂ ਦੱਸਾਂਗਾ ਤੇ ਟਾਈਮ ਜ਼ਿਆਦਾ ਲੱਗਣਾ, ਤੋ ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਮੈਂ ਇਸ਼ਾਰਾ ਹੀ ਕਰਾਂਗਾ। ਸਰਕਾਰ ਬੇਈਮਾਨ, ਜਨਤਾ ਉਹਦੇ ਤੋਂ ਵੀ ਵੱਡੀ ਬੇਈਮਾਨ। ਜੇ ਕਿਤੇ ਬੱਸ ਦਾ ਕੰਡਕਟਰ ਹੀ ਮਾੜਾ ਜਿਹਾ ਵਾਕਫ ਹੋਵੇ ਤੇ ਅਸੀਂ ਟਿਕਟ ਨਹੀਂ ਲੈਣੀ, ਫਖਰ ਮਹਿਸੂਸ ਕਰਦੇ ਹਾਂ ਕਿ ਸਾਡਾ ਯਾਰ ਟਿਕਟਾਂ ਕੱਟਣ ਡਿਆ, ਤੇ ਰੇਲਵੇ ਦਾ TT ਅਗਰ ਵਾਕਫ ਹੋਏ ਫਿਰ ਅਸੀਂ ਰੇਲਵੇ ਦੀ ਟਿਕਟ ਨਹੀਂ ਲੈਂਦੇ। ਟ੍ਰੇਨ ਚੋਂ ਅਸੀਂ ਬਲਬ ਲਾ ਲਿਆਉਂਦੇ ਹਾਂ, ਜਿਹੜਾ ਘਰ ਵਾਲੀ ਬਿਜਲੀ ਤੇ ਚੱਲ ਲਾਈਟ ਜਲਦਾ ਹੀ ਨਹੀਂ ਸਗੋਂ ਪਟਾਕਾ ਮਾਰ ਜਾਂਦਾ। ਗੱਡੀ ਦੀ ਟੋਇਲਟ ਚੋਂ ਟ੍ਰੇਨ ਜਿਹੜੀ ਹੈ ਉਹਦੇ ਚੋਂ ਅਸੀਂ ਸ਼ੀਸ਼ਾ ਲਾ ਲਿਆਉਂਦੇ ਹਾਂ, ਹੁਣ ਤੇ ਸ਼ੀਸ਼ੇ ਮੇਰਾ ਖਿਆਲ ਲਾਉਣੋ ਹੀ ਹਟ ਗਏ ਨੇ, ਸ਼ੀਸ਼ਾ ਲਾ ਲਿਆਉਂਦੇ ਹਾਂ, ਹਾਲਾਂਕਿ ਉਹਦੇ ਉੱਤੇ ਨੌਰਦਰਨ ਰੇਲਵੇ ਲਿਖਿਆ ਹੁੰਦਾ ਜਿਹੜਾ ਮਿਟ ਨਹੀਂ ਸਕਦਾ। ਭਾਰਤੀ ਲੋਕ ਜਦੋਂ ਬਾਈ ਏਅਰ ਸਫ਼ਰ ਕਰਦੇ ਨੇ ਹਵਾਈ ਜਹਾਜ਼ ਤੇ ਰਾਤ ਨੂੰ ਜਹਾਜ਼ ਵਿੱਚ ਖੂਬਸੂਰਤ ਗਰਮ ਲੋਈਆਂ ਦਿੱਤੀਆਂ ਜਾਂਦੀਆਂ ਨੇ ਸੌਣ ਵਾਸਤੇ, ਭਾਰਤੀ ਲੋਕ ਉਹ ਲੋਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾ ਲਿਆਉਂਦੇ ਨੇ, ਜਹਾਜ਼ ਵਾਲੀਆਂ ਲੋਈਆਂ ਵੀ। ਤੇ ਜਿਹੜੀ ਏਅਰਲਾਈਨ ਹੈ ਨਾ ਉਹਦਾ ਜਿਹੜਾ ਲੋਗੋ ਹੁੰਦਾ ਉਹਦੀ ਨੁੱਕਰ ਤੇ ਲਿਖਿਆ ਵੀ ਹੁੰਦਾ। ਏਅਰ ਇੰਡੀਆ ਚੋਂ ਵੀ ਚੁੱਕੀਆਂ ਸਨ ਇਹਨਾਂ ਲੋਕਾਂ ਨੇ। ਯੂਰਪੀ ਦੇਸ਼ਾਂ ਵਿੱਚ ਭਾਰਤੀ ਏਅਰ ਹੋਸਟਰੈਸਾਂ ਸਟੋਰਾਂ ਚੋਂ ਆਮ ਚੋਰੀ ਕਰਦੀਆਂ ਫੜੀਆਂ ਗਈਆਂ ਨੇ, ਮੇਕਅਪ ਦਾ ਸਮਾਨ। ਬੜੇ ਬੜੇ ਭਾਰਤੀ ਅਮੀਰ ਆਦਮੀ ਯੂਰਪ ਦੀਆਂ ਹੋਟਲਾਂ ਵਿੱਚੋਂ ਆ ਕੀ ਹੁੰਦੇ ਨੇ ਯਾਰ, ਪਰਨੇ, ਹੇਅਰ ਡਰੈਸਰ, ਆ ਮਾਮੂਲੀ ਮਾਮੂਲੀ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ ਬੈਗਾਂ ਚੋਂ, ਉਹ ਕੈਮਰੇ ਲੱਗੇ ਨੇ ਅੰਦਰ, ਹਾਂਜੀ ਇੱਕ ਇੱਕ ਚੀਜ਼ ਤੇ ਉਹ ਨੋਟ ਕਰ ਰਹੇ ਨੇ, ਤੇ ਉਹਨਾਂ ਦੀਆਂ ਉਹ ਫੜੇ ਗਏ ਤੇ ਮੁੜ ਕੇ ਤਰਲੇ ਪਾਉਣ, ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਲੈ ਲਓ ਸਾਡੇ ਕੋਲੋਂ, ਸਾਡੀ ਵੀਡੀਓ ਵਾਇਰਲ ਨਹੀਂ ਕਰਨੀ ਤੇ ਵੀਡੀਓ ਨਾ ਬਣਾਓ। ਉਹ ਕਹਿੰਦੇ ਨੇ ਭਾਜੀ ਇਹ ਇੰਡੀਆ ਨਹੀਂ, ਅਸੀਂ ਪੈਸੇ ਨਹੀਂ ਤੁਹਾਡੇ ਕੋਲ ਲੈਣੇ, ਤੁਹਾਡੀ ਵੀਡੀਓ ਹੀ ਵਾਇਰਲ ਹੋਵੇਗੀ। ਅੰਦਾਜ਼ਾ ਲਾ ਲਓ, ਹੁਣ ਕਹਿੰਦਾ ਜਿੰਨੇ ਪੈਸੇ ਮੰਗੋਗੇ ਮੈਂ ਹੁਣੇ ਚੈੱਕ ਕੱਟ ਕੇ ਦਿੰਦਾ, ਪਰ ਮੇਰੀ ਵੀਡੀਓ ਵਾਇਰਲ ਨਹੀਂ ਕਰਨੀ। ਜੇ ਮੈਂ$50 ਦੀ ਇਹ ਚੀਜ਼ਾਂ ਚੁੱਕੀਆਂ ਨੇ ਤੇ ਮੈਂ ਜਿੰਨੇ ਦਾ ਤੁਸੀਂ ਚੈੱਕ ਕਹਿੰਦੇ ਹੋ ਕੱਟ ਕੇ ਦੇ ਦੇਣਾ। ਇਹ ਕਿਤੇ DNA ਚ ਡਿਫੈਕਟ ਤੇ ਨਹੀਂ ਸਾਡੇ ਚ? ਭਾਰਤੀ ਇੰਨੇ ਗੰਦੇ ਲੋਕ ਨੇ ਜਾਂ ਸਿਸਟਮ ਹੀ ਗੰਦਾ ਹੈ ਸਾਡਾ, ਅਸੀਂ ਹਰ ਜਗ੍ਹਾ ਜੁਗਾੜ ਲਾਵਾਂਗੇ, ਸਿਫਾਰਿਸ਼ ਪਾਵਾਂਗੇ ਤੇ ਜਾਂ ਫਿਰ ਰਿਸ਼ਵਤ ਦੇਵਾਂਗੇ। ਔਰ ਰਿਸ਼ਵਤ ਮੰਗਣ ਵਾਲੇ ਤੇ ਅਜੇ ਮੰਗਦੇ ਨਹੀਂ, ਆਪ ਹੀ ਦੇਣ ਨੂੰ ਪੁੱਜੇ ਚ ਹੱਥ ਪਾਇਆ ਹੁੰਦਾ। ਭਾਈ ਸਾਰ ਮੇਰਾ ਕੰਮ ਹੋਣਾ ਚਾਹੀਦਾ, ਮੇਰਾ ਸਾਡਾ ਕੰਮ ਕਰ ਦਿਓ, ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਦਿਆਂਗਾ। ਉਧਰੋਂ ਦੂਜੇ ਪਾਸੇ ਵਾਲਾ ਵੀ ਆਣ ਕੇ ਕਹਿਣ ਡਿਆ ਹੁੰਦਾ ਕਿ ਸਰ ਮੇਰੇ ਕੋਲ ਪੈਸੇ ਲਓ ਜਿੰਨੇ ਲੈਣੇ ਨੇ, ਮੇਰਾ ਕੰਮ ਹੋਣਾ ਚਾਹੀਦਾ। ਸਰ ਪਜਲ ਹੋਣ ਡਿਆ ਵੀ ਮੈਂ ਇਹਦਾ ਕਰਾਂ ਕਿ ਉਹਦਾ ਕਰਾਂ। ਆਹ ਰਿਸ਼ਵਤ ਬੜੀ ਚੱਲਦੀ ਹੈ ਇੰਡੀਆ ਚ, ਸਾਰੇ ਅਫਸਰ ਰਿਸ਼ਵਤ ਲੈਂਦੇ ਨੇ। ਉਹ ਤੁਸੀਂ ਦਿੰਦੇ ਹੋ ਜਾ ਕੇ, ਨਾਲੇ ਉਹਨਾਂ ਕੋਲ ਝਿੜਕਾਂ ਖਾਂਦੇ ਮੈਂ ਵੇਖੇ ਲੋਕ, ਨਾਲੇ ਉਹਨਾਂ ਨੂੰ ਰਿਸ਼ਵਤ ਦਿੰਦੇ ਵੇਖੇ। ਉਹ ਕਹੇ ਵੀ ਜਾ ਮੇਰੇ ਘਰੋਂ ਦਫਾ ਹੋ ਜਾ ਕੋਈ ਥਾਣੇਦਾਰ, ਸਾਡੇ ਕੁਛ ਸਮੇਂ ਵਾਸਤੇ ਦੋਸਤੋ ਜਿਹੜਾ ਇੰਡੀਆ ਚ ਕੋਠੀ ਆ, ਅਸੀਂ ਉਹ ਇੱਕ ਪੁਲਿਸ ਵਾਲੇ ਨੂੰ ਕਿਰਾਏ ਤੇ ਦਿੱਤੀ ਸੀ। ਉੱਥੇ ਇੱਕ ਬੰਦਾ ਆਇਆ
ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਦੇਖ ਬਾਹਰ ਕੌਣ ਹੈ, ਤੇ ਉਹਦੀ ਵਾਈਫ ਨੇ ਆਣ ਕੇ ਦੱਸਿਆ ਤੇ ਉਹਨੂੰ ਉਹ ਨਾਲ ਹੀ ਬੰਦਾ ਅੰਦਰ ਆ ਗਿਆ ਤੇ ਜਿਹੜਾ ਥਾਣੇਦਾਰ ਇੰਸਪੈਕਟਰ ਸੀ ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਨਹੀਂ ਕਸਟਮ ਤੇ ਏਅਰਪੋਰਟ ਤੇ ਹੁੰਦਾ ਐਕਸਾਈਜ਼ ਵਾਲਾ, ਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ, ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਤੇ ਭਰਜਾਈ ਜੀ ਤੁਸੀਂ ਕਹੋ ਭਾਜੀ ਹੁਣੀ ਮੇਰੀ ਗੱਲ ਤੇ ਸੁਣਨ, ਤੇ ਬੈਗ ਫੜਿਆ ਹੱਥ ਦੇ ਵਿੱਚ ਹੈ ਭਾਜੀ ਉਹਨੂੰ ਦਫਾ ਕਰਨ ਉਹਨੂੰ ਬੁਰਾ ਭਲਾ ਕਹਿਣ ਡਿਆ, ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਖੋਲ ਕੇ ਬੈਗ ਤੇ ਵੇਖੋ, ਤੇ ਭਾਜੀ ਵੀ ਜਿਹੜਾ ਸੀ ਉਹਦੀ ਦੂਜੇ ਪਾਸੇ ਸੈਟਿੰਗ ਹੋਈ ਸੀ। ਹੁਣ ਅੰਦਾਜ਼ਾ ਲਾ ਲਓ ਅਫਸਰ ਸਾਡੇ ਕੋਲੋਂ ਰਿਸ਼ਵਤ ਮੰਗਦੇ ਨੇ ਕਿ ਅਸੀਂ ਅਫਸਰਾਂ ਨੂੰ ਬਦੋ ਬਦੀ ਉਹਨਾਂ ਦੇ ਘਰਾਂ ਚ ਢੇਰ ਲਾਉਂਦੇ ਹਾਂ ਜਾ ਕੇ। ਦੋਵੇਂ ਤਰ੍ਹਾਂ ਦੇ ਲੋਕ ਹੈਗੇ ਨੇ ਸਾਡੇ ਸਿਸਟਮ ਵਿੱਚ, ਨਲਾਇਕ ਬੱਚੇ ਵੀ ਵੱਡੇ ਵੱਡੇ ਅਫਸਰ ਲੱਗੇ ਨੇ ਜਿਨ੍ਹਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ। ਕੋਰੋਨਾ ਵਰਗੀ ਮਹਾਂਮਾਰੀ ਜਦੋਂ ਆਈ ਸੀ ਨਾ, ਤੇ ਸਾਡੇ ਲੋਕਾਂ ਨੇ ਗੈਸ ਸਿਲੰਡਰ, ਕਿਹੜੇ ਗੈਸ ਸਿਲੰਡਰ ਕਿਹੜੀ ਗੈਸ ਹੈ ਯਾਰ, ਆਕਸੀਜਨ, ਆਕਸੀਜਨ ਦੇ ਜਿਹੜੇ ਸਿਲੰਡਰ ਸਨ ਨਾ ਉਹ ਸਟੋਰ ਕਰਨੇ ਸ਼ੁਰੂ ਕਰਤੇ ਕਿ ਬਲੈਕ ਕਰਾਂਗੇ। ਉਹ ਹੋ ਸਕਦਾ ਤੁਸੀਂ ਅਗਲੇ ਹਫਤੇ ਜਾਂ ਮਹੀਨੇ ਤੁਸੀਂ ਮਰ ਜਾਓ, ਪਰ ਸਿਲੰਡਰ ਤੈਅ ਖਾਨੇ ਵਿੱਚ ਜ਼ਰੂਰ ਸਟੋਰ ਕਰਨੇ ਨੇ ਤੁਸਾਂ। ਸਾਡੀਆਂ ਬਹੁਤ ਸਾਰੀਆਂ ਦਵਾਈਆਂ ਨਕਲੀ ਵਿਕਣ ਡਈਆਂ ਨੇ, ਮੈਡੀਕਲ ਸਟੋਰ ਡਾਕਟਰਾਂ ਨਾਲ ਮਿਲੇ ਨੇ। ਅਸੀਂ ਨਕਲੀ ਦੁੱਧ ਵੇਚਦੇ ਹਾਂ, ਨਕਲੀ ਪਨੀਰ ਵੇਚਦੇ ਹਾਂ। ਵੇਖਿਆ ਜਦੋਂ ਛਾਪੇ ਪੈਂਦੇ ਨੇ ਦੀਵਾਲੀ ਤੇ ਛੱਪੜਾਂ ਦੇ ਕੁੰਡੇ ਕਈ ਕਈ ਕੁਇੰਟਲ ਦੇ ਢੇਰ ਲੱਗੇ ਹੁੰਦੇ ਨੇ, ਉਹ ਤੁਸੀਂ ਦੀਵਾਲੀ ਤੇ ਕੀ ਆਉਂਦੇ ਹੋ? ਇਹ ਤੇ ਸਾਰਾ ਸਾਲ ਵੇਚਦੇ ਨੇ ਪਨੀਰ ਇਹੋ ਜਿਹੇ, ਕਿਉਂਕਿ ਇਹਨਾਂ ਨੂੰ ਮਹੀਨਾ ਜੀ ਜਾਂਦਾ। ਕੀ ਖਵਾਲਦੇ ਹੋਣਗੇ ਆਪਣੇ ਆਪਣੇ ਲੋਕਾਂ ਨੂੰ, ਅੰਦਾਜ਼ਾ ਲਾ ਲਓ। ਨਕਲੀ ਦੁੱਧ ਅਸੀਂ ਵੇਚਦੇ ਹਾਂ, ਨਕਲੀ ਪਨੀਰ ਅਸੀਂ ਵੇਚਦੇ ਹਾਂ, ਨਕਲੀ ਮਸਾਲੇ ਅਸੀਂ ਵੇਚਦੇ ਹਾਂ, ਉਹ ਬਿਮਾਰ ਹੋਣ ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ, ਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ, ਵੈਂਟੀਲੇਟਰ ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੇ। ਸਾਡੀਆਂ ਬਹੁਤ ਸਾਰੀਆਂ ਦਵਾਈਆਂ ਨਕਲੀ ਵਿਕਣ ਡਈਆਂ ਨੇ, ਮੈਡੀਕਲ ਸਟੋਰ ਡਾਕਟਰਾਂ ਨਾਲ ਮਿਲੇ ਨੇ। ਅਸੀਂ ਨਕਲੀ ਦੁੱਧ ਵੇਚਦੇ ਹਾਂ, ਨਕਲੀ ਪਨੀਰ ਵੇਚਦੇ ਹਾਂ। ਵੇਖਿਆ ਜਦੋਂ ਛਾਪੇ ਪੈਂਦੇ ਨੇ ਦੀਵਾਲੀ ਤੇ ਛੱਪੜਾਂ ਦੇ ਕੁੰਡੇ ਕਈ ਕਈ ਕੁਇੰਟਲ ਦੇ ਢੇਰ ਲੱਗੇ ਹੁੰਦੇ ਨੇ, ਉਹ ਤੁਸੀਂ ਦੀਵਾਲੀ ਤੇ ਕੀ ਆਉਂਦੇ ਹੋ? ਇਹ ਤੇ ਸਾਰਾ ਸਾਲ ਵੇਚਦੇ ਨੇ ਪਨੀਰ ਇਹੋ ਜਿਹੇ, ਕਿਉਂਕਿ ਇਹਨਾਂ ਨੂੰ ਮਹੀਨਾ ਜੀ ਜਾਂਦਾ। ਕੀ ਖਵਾਲਦੇ ਹੋਣਗੇ ਆਪਣੇ ਆਪਣੇ ਲੋਕਾਂ ਨੂੰ, ਅੰਦਾਜ਼ਾ ਲਾ ਲਓ। ਨਕਲੀ ਦੁੱਧ ਅਸੀਂ ਵੇਚਦੇ ਹਾਂ, ਨਕਲੀ ਪਨੀਰ ਅਸੀਂ ਵੇਚਦੇ ਹਾਂ, ਨਕਲੀ ਮਸਾਲੇ ਅਸੀਂ ਵੇਚਦੇ ਹਾਂ, ਉਹ ਬਿਮਾਰ ਹੋਣ ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ, ਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ, ਵੈਂਟੀਲੇਟਰ ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੀ ਲੁੱਟ ਮਾਰ ਕਰਨ ਵਾਸਤੇ। ਉਹ ਜਿੱਥੇ

ਲਾ ਲਓ। ਨਕਲੀ ਦੁੱਧ ਅਸੀਂ ਵੇਚਦੇ ਹਾਂ, ਨਕਲੀ ਪਨੀਰ ਅਸੀਂ ਵੇਚਦੇ ਹਾਂ, ਨਕਲੀ ਮਸਾਲੇ ਅਸੀਂ ਵੇਚਦੇ ਹਾਂ, ਉਹ ਬਿਮਾਰ ਹੋਣ ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ ਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ, ਵੈਂਟੀਲੇਟਰ ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੀ ਲੁੱਟਮਾਰ ਕਰਨ ਵਾਸਤੇ। ਉਹ ਜਿੱਥੇ ਡਾਕਟਰ ਡਾਕੂ ਹੋਣ ਉਹ ਮੁਲਕ ਨਰਕ ਹੀ ਹੁੰਦਾ, ਨਰਕ ਤੋਂ ਵੀ ਅੱਗੇ ਹੁੰਦਾ। ਯਾਰ ਟਰੰਪ ਭਾਵੇਂ ਦਿਨ ਵਿੱਚ 99 ਗੱਲਾਂ ਮੂਰਖਾਂ ਵਾਲੀਆਂ ਕਰਦਾ ਪਰ ਭਾਰਤ ਨਰਕ ਹੈ ਉਹਨੇ ਬਿਲਕੁਲ ਠੀਕ ਕਿਹਾ। ਨਕਲੀ ਦਵਾਈਆਂ, ਨਕਲੀ ਡਾਕਟਰ ਤੇ ਅਸਲੀ ਕੀ ਹੈ ਸਾਡੇ ਭਾਰਤ ਦੇ ਵਿੱਚ? ਅਸਲੀ ਇਹ ਹੈ ਕਿ ਅਸੀਂ ਭਾਰਤੀ ਜਮਾਂਦਰੂ ਹੀ ਘਟੀਆ ਲੋਕ ਹਾਂ। ਇੰਨੇ ਸੋਹਣੇ ਮੁਲਕ ਨੂੰ ਅਸਾਂ ਨਰਕ ਬਣਾ ਦਿੱਤਾ ਭੂਗੋਲਿਕ ਤੋਂ ਪੁਆਇੰਟ ਆਫ ਵਿਊ ਤੋਂ, ਜੋਗ੍ਰਾਫੀਕਲ। ਭਾਰਤ ਖੂਬਸੂਰਤ ਦੇਸ਼ ਆ, ਇਹਦੇ ਵਿੱਚ ਰਾ ਮਟੀਰੀਅਲਾਂ ਦੀ, ਨਦੀਆਂ ਪਰਬਤ ਪਹਾੜਾਂ ਦੀ ਤੇ ਵੈਦਰਾਂ ਦੀ ਰੱਜ ਕੇ ਉੱਪਰ ਵਾਲੇ ਨੇ ਖੁੱਲੇ ਦਿਲ ਨਾਲ ਇਸ ਧਰਤੀ ਨੂੰ ਇਨਾਮ ਸਾਰਾ ਕੁਝ ਬਖਸ਼ਿਆ ਹੈਗਾ। ਜਿਸ ਥਾਂ ਥਾਂ ਬੇਈਮਾਨੀ ਦੇ ਢੇਰ ਲੱਗੇ ਨੇ ਸਾਡੇ ਦੇਸ਼ ਵਿੱਚ, ਇੰਨੀ ਸੋਹਣੀ ਧਰਤੀ ਦੇ ਉੱਤੇ ਬੇਈਮਾਨੀ ਦੇ ਢੇਰ। ਭਾਰਤ ਚ ਇਮਾਨਦਾਰ ਲੋਕਾਂ ਨੂੰ ਪਾਗਲ ਕਿਹਾ ਜਾਂਦਾ, ਸੱਚੇ ਲੋਕਾਂ ਦਾ ਮਜ਼ਾਕ, ਪਖੰਡੀਆਂ ਦੀ ਜੈ ਜੈਕਾਰ ਸਾਡੇ ਬਹੁਤ ਰੂਪੀਏ ਸਮਾਜ ਦੇ ਵਿੱਚ। ਆਇਆ ਸਾਧਾਂ ਤਾਂਤਰਿਕਾਂ ਵਗੈਰਾ ਨੇ ਗੰਦ ਪਾਇਆ ਕਿਉਂਕਿ ਲੋਕੀ ਪਛਾਂ ਖਿੱਚੂ ਤੇ ਬੇਕੂਫ ਹੋਣ ਕਰਕੇ। ਉਹ ਤੇ ਚਲੋ ਪੜ੍ਹਦੇ, ਆ ਜਿਹੜੇ ਪੜ੍ਹੇ ਲਿਖੇ ਟੇਵੇ ਲਵਾਉਂਦੇ ਫਿਰਦੇ ਨੇ, ਜਿਨ੍ਹਾਂ ਨੇ ਮੁੰਡੇ ਲੈਣ ਬਾਬਿਆਂ ਕੋਲ ਜਾਂਦੀਆਂ ਨੇ, ਬਾਬੇ ਅਨਪੜ੍ਹ ਹੁੰਦੇ ਨੇ, ਬਾਬੇ ਮਰਸਰੀ ਕਾਰਾਂ ਚ ਘੁੰਮਦੇ ਨੇ ਤੇ ਬੇਕੂਫ ਭਾਰਤੀ ਇਹਨਾਂ ਦੇ ਗੱਲੇ ਚ ਪੈਸੇ ਪਾਉਂਦੇ ਨੇ। ਕਿਹੋ ਜਿਹੀ ਸੋਚ ਹੈ ਤੁਹਾਡੀ? ਤੇ ਅਸੀਂ ਗਰੀਬ ਮਜ਼ਦੂਰ ਦੀ ਦਿਹਾੜੀ ਮਾਰ ਲੈਂਦੇ ਹਾਂ ਪਰ ਬਾਬੇ ਦੇ ਖੁਰਾਂ ਚ ਪਤਾ ਨਹੀਂ ਪੈਸਿਆਂ ਦਾ ਢੇਰ ਲਾ ਦਿਆਂਗੇ। ਓਏ ਜਿੱਥੇ ਲੋਕਾਂ ਨੂੰ ਵੋਟ ਦੇਣ ਦੀ ਅਕਲ ਨਹੀਂ, ਦਇਆ ਧਰਮ ਦੀ ਭਾਵਨਾ ਹੀ ਹੈ ਨਹੀਂ ਲੋਕਾਂ ਦੇ ਵਿੱਚ, ਮੁਲਕ ਨਾਲ ਪਿਆਰ ਨਹੀਂ, ਆਪਣੇ ਸਮਾਜ ਨਾਲ ਪਿਆਰ ਨਹੀਂ, ਯਾਰ ਕਿੱਦਾਂ ਦੀ ਸਾਡੀ ਮੈਂਟੈਲਿਟੀ ਹੈ? ਓਏ ਆ ਯੂਰਪੀਅਨ ਲੋਕ ਜਾਂ ਸਿਵਲਾਈਜ਼ ਲੋਕ ਜਿੰਨੇ ਕੰਟਰੀ ਨੇ ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਟਗੇ ਦਾ ਨੁਕਸਾਨ ਨਹੀਂ ਹੋਣ ਦਿੰਦੇ, ਸਫ਼ਰ ਕਰਨਗੇ ਆਪਣੀਆਂ ਏਅਰਲਾਈਨਾਂ ਤੇ, ਚੀਜ਼ਾਂ ਉਹ ਖਰੀਦਣਗੇ ਜਿਹੜੀਆਂ ਆਪਣੇ ਮੁਲਕ ਨੂੰ ਪੈਸਾ ਜਾਵੇ, ਆਪਣਾ ਮੁਲਕ ਜਰਾ ਵੀ ਕੋਈ, ਕਹਿਣ ਦਾ ਮਤਲਬ ਇੱਥੇ ਪੁਲਿਸ ਨਾ ਵੀ ਹੋਏ, ਕੋਈ ਗੈਰ ਕਾਨੂੰਨੀ ਕੰਮ ਕਰ, ਕਾਰ ਹੀ ਗਲਤ ਪਾਰਕ ਕਰ ਰਿਹਾ ਕੋਈ, ਉਹਨੂੰ ਆਮ ਸ਼ਹਿਰੀ ਵੇਖੇ ਤੇ ਉਹਦੇ ਕੋਲੋਂ ਪੁਲਿਸ ਜਿੰਨਾ ਹੀ ਡਰ ਆਉਂਦਾ, ਜਰਾ ਅੰਦਾਜ਼ਾ ਲਾ ਲਓ। ਤੇ ਸਾਡੇ ਮੁਲਕ ਵਿੱਚ ਮੈਂ ਗਲਤ ਪਾਰਕ ਕਰਨ ਡਿਆ ਹਾਂ ਇੰਡੀਆ ਦੇ ਵਿੱਚ ਤੇ ਕੋਈ ਮੈਨੂੰ ਆਣ ਕੇ ਕਹੇ ਭਾਈ ਸਾਹਿਬ ਤੁਸੀਂ ਇੱਥੇ ਕਾਰ ਨਹੀਂ ਪਾਰਕ ਕਰ ਸਕਦੇ, ਤੇ ਮੈਂ ਕਹਾਂਗਾ ਤੂੰ ਮਾਮਾ ਲੱਗਣਾ, ਤੇਰੇ ਪਿਓ ਦਾ ਥਾਂ ਵੇ। ਉਹ ਇਹੋ ਜਿਹੀ ਸੋਚ ਵਾਲੇ ਹੋ, ਤੁਹਾਨੂੰ ਕੀ ਕਹੀਏ? ਸਾਡਾ ਧਾਰਮਿਕ ਮੁਲਕ ਪਰ ਧਾਰਮਿਕ ਨਫ਼ਰਤ ਚਰਮ ਸੀਮਾ ਤੇ ਹੈ। ਪਖੰਡੀ ਹੋ ਤੁਸੀਂ, ਇੰਨੇ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਹੈ ਹੀ ਨਹੀਂ, ਪਖੰਡ ਹੈ ਤੁਹਾਡੇ ਵਿੱਚ ਜ਼ਿਆਦਾ ਹੈ। ਅਗਰ ਅਸੀਂ ਨਾ ਸੰਭਲੇ ਤੇ ਜਗਤ ਗੁਰੂ ਹੋ ਤੁਹਾਡੇ ਦੇਸ਼ ਦੀ ਤਰੱਕੀ ਹੋ ਹੀ ਨਹੀਂ ਸਕਦੀ। ਦੇਸ਼ ਤੇ ਸਮਾਜ ਦੀ ਤਰੱਕੀ ਹਮੇਸ਼ਾ ਜ਼ਿੰਮੇਵਾਰ ਨਾਗਰਿਕ ਕਰਦੇ ਨੇ, ਸਾਡੇ ਤੇ ਦੇਸ਼ ਨੂੰ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ ਹੈਗੇ। ਦੋ ਦੋ ਤਿੰਨ ਤਿੰਨ ਏਕੜ ਚ ਨਕਲੀ ਤੇ ਪਹੁੰਚ ਵਾਲਿਆਂ ਨੇ ਯੂਨੀਵਰਸਿਟੀਆਂ ਖੋਲੀਆਂ ਨੇ, ਆਪ 10 ਜਮਾਤਾਂ ਪਾਸ ਹੋ ਵੀ ਨਕਲ ਮਾਰ ਕੇ ਪੜ੍ਹੇ ਨੇ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਤੁਹਾਡਾ ਭਲਾ ਹੋ ਜੇ। ਹਰ ਸਾਲ ਬਹੁਤ ਸਾਰੀਆਂ ਨਕਲੀ ਡਿਗਰੀਆਂ, 3 ਲੱਖ ਦਿਓ ਇਹਨਾਂ ਯੂਨੀਵਰਸਿਟੀਆਂ ਚੋਂ PhD ਕਰ ਲਓ ਤੇ ਮੁੜ ਕੇ ਪ੍ਰੋਫੈਸਰ ਲੱਗ ਜਾਓ, ਐਡਾ ਬੋਰਡ ਲਿਖ ਕੇ ਘਰ ਦੇ ਸਾਹਮਣੇ ਲਾ

0: ਫਲਾਣਾ ਸਿੰਘ PhD ਜਾਂ ਰਾਜ ਕੁਮਾਰ PhD ਫਲਾਣੀ ਯੂਨੀਵਰਸਿਟੀ ਦੇ ਵਿੱਚੋਂ, ਹਾਂਜੀ, ਤੇ ਅਮੀਰ ਬੱਚਿਆਂ ਦੇ ਇੰਟਰਵਿਊ ਦੇਣ ਵਾਸਤੇ ਡੁਪਲੀਕੇਟ ਸਟੂਡੈਂਟ ਆਉਂਦੇ ਨੇ ਜਿਹੜੇ ਇੰਟੈਲੀਜੈਂਟ ਨੇ, ਅਮੀਰਾਂ ਦੇ ਮੁੰਡੇ ਤੇ ਯਾਸ਼ ਹੁੰਦੇ ਨੇ, ਇਹਨਾਂ ਨੇ ਕਿਉਂ ਪੜ੍ਹਨ? ਪਿਓ ਨੇ ਇੰਨਾ ਕੁ ਪੈਸਾ ਇਕੱਠਾ ਕਰ ਛੱਡਿਆ ਰਿਸ਼ਵਤ ਲੈ ਲੈ ਕੇ, ਅੱਗੋਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ, ਤੇ ਇਹਨਾਂ ਨੇ ਵੀ ਕੱਲ ਨੂੰ ਅਫਸਰ ਬਣਨਾ ਜੇ, ਕਿਉਂਕਿ ਜਾਂ ਤੇ ਇਹਨਾਂ ਦੀ ਸਿਫਾਰਿਸ਼ ਚੱਲਣੀ ਹੈ ਤੇ ਜਾਂ ਇਹਨਾਂ ਦੀ ਜਿਹੜੇ ਇੰਟਰਵਿਊ ਦੇਣੀ ਹੈ ਉਹ ਮੁੰਡਾ ਹੀ ਹੋਰ ਹੈ। ਹੁਣ ਤੇ ਆਫਿਸ ਖੁੱਲ ਗਏ ਨੇ ਕਿ ਆਓ ਇੰਨੇ ਪੈਸੇ ਦਿਓ, ਅਸੀਂ ਤੁਹਾਡੇ ਨਾਲ ਮੈਂ ਇੰਟਰਵਿਊ ਦੇਣ ਆਪਣੇ ਭੇਜਾਂਗੇ ਤੇ 100% ਤੁਸੀਂ ਪਾਸ ਹੋਵੋਗੇ। ਏਦਾਂ ਦੇ ਨਲਾਇਕ ਅਫਸਰ ਜਦੋਂ ਸਾਡੇ ਸਮਾਜ ਵਿੱਚ ਲੱਗਣਗੇ, ਸਵਾਹ ਤੇ ਖੇ ਮੈਨੇਜਮੈਂਟ ਕਰਨਾ, ਉਹ ਤੇ ਦੇਸ਼ ਦੀ ਗੱਡੀ ਨੂੰ ਛੱਪੜ ਚ ਸੁੱਟ ਦੇਣਗੇ, ਤਾਂ ਹੀ ਵਰਦੀ ਪਾ ਕੇ ਇੰਨੀ ਆਕੜ ਹੈਂਕੜ ਐਨਕਾਂ ਨਾਸਾਂ ਜਾਇਦਾਦ ਦੀ ਦਨਾਲੀ ਨੂੰ ਫਲਾਈਆਂ ਹੁੰਦੀਆਂ ਨੇ, ਜਿਸ ਤਰ੍ਹਾਂ ਦੁਨੀਆਂ ਦੇ ਉੱਤੇ ਹੋਏ ਹੋਏ ਜ਼ਮੀਨ ਭਾਰ ਨਹੀਂ ਝੱਲਣ ਡਈ ਹੁੰਦੀ ਇੰਸਪੈਕਟਰ ਦੀ ਜਾਂ ਸਬ ਇੰਸਪੈਕਟਰ ਦੀ, ਓਏ ਹੋਏ ਹੋਏ ਹੋਏ, ਕਹਿੰਦਾ ਕਿਤੇ ਮੈਨੂੰ ਹੱਥ ਤੇ ਲਾ ਕੇ ਵੇਖੋ, ਕਦੇ ਮੇਰੇ ਵਾਲੇ ਵੇਖੋ ਤੇ ਸਹੀ ਮੈਂ ਕੀ ਬਣਾਵਾਂ। ਦੁਨੀਆ ਭਰ ਦੀ ਆਕੜ ਇੱਕ ਬੰਦੇ ਚ ਆ ਜਾਂਦੀ ਹੈ। ਓਏ ਤੂੰ ਸੇਵਾਦਾਰ ਹੈ, ਤੂੰ ਪਬਲਿਕ ਹਿਫਾਜ਼ਤ ਵਾਸਤੇ ਹੈ, ਦੇਸ਼ ਦੀ ਬਿਹਤਰੀ ਵਾਸਤੇ ਹੈ, ਜਨਤਾ ਨੂੰ ਡਿਸਿਪਲਨ ਚ ਰੱਖਣ ਵਾਸਤੇ ਹੈ, ਤੂੰ ਤੇ ਤੇਰੀ ਤੇ ਆਕੜ ਹੀ ਦੱਸਦੀ ਹੈ ਕਿ ਤੂੰ ਵਰਦੀ ਵਿੱਚ ਵਰਦੀ ਤੰਗ ਪੈਣ ਡਈ ਹੈ, ਤੈਨੂੰ ਰਿਸ਼ਵਤ ਲੈ ਕੇ ਆਪਣੇ ਘਰ ਭਰਨੇ। ਭਾਰਤ ਵਿੱਚ ਸਿਰਫ ਇਮਾਨਦਾਰ ਉਹ ਹੈ ਉਹ ਜਿਹਦਾ ਦਾ ਨਹੀਂ ਲੱਗਦਾ, ਇਮਾਨਦਾਰ ਆਦਮੀ ਨੂੰ ਉਹਦੇ ਘਰ ਵਾਲੇ ਵੀ ਪਸੰਦ ਨਹੀਂ ਕਰਦੇ। ਬਹੁਤੇ ਭਾਰਤੀ ਬਾਹਰ ਦੇ ਮੁਲਕਾਂ ਚ ਵੀ ਆ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ, ਜੋ ਪੁੱਠੇ ਕੰਮ ਇੰਡੀਆ ਚ ਕਰਦੇ ਨੇ ਉਹ ਬਾਅਦ ਫਿਰ ਬਾਹਰ ਦੇ ਅੰਗਰੇਜ਼ ਇਹੋ ਜਿਹੇ ਕੰਮਾਂ ਦੇ ਆਦੀ ਨਹੀਂ, ਉਹ ਫਿਰ ਨਫ਼ਰਤ। ਚਾਰ ਇੰਡੀਅਨ ਖਰਾਬ ਹੋਣਗੇ ਨਾ ਉਸ ਸ਼ਹਿਰ ਦੇ ਸਾਰੇ ਇੰਡੀਅਨਾਂ ਨੂੰ ਲੋਕੀ ਅੰਗਰੇਜ਼ ਉਸੇ ਹੀ ਨਜ਼ਰ ਨਾਲ ਵੇਖਣਗੇ। ਸ਼ਰਮ ਕਰੋ ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤੇ ਆਪਣੇ ਘਰ ਚ ਹੀ ਰਹੋ, ਬਾਹਰ ਆਉਣ ਦੀ ਕੋਈ ਲੋੜ ਨਹੀਂ ਗੀ ਤੁਹਾਨੂੰ। ਪਿਆਰੇ ਭਾਰਤੀਓ, ਕੋਝ ਤੇ ਅਕਲ ਨੂੰ ਹੱਥ ਮਾਰੋ, ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ, ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ ਤੇ ਐਜੂਕੇਸ਼ਨ ਦੀ ਲੋੜ ਹੈ। 100 ਸਾਲ ਪਹਿਲਾਂ ਭਾਰਤ ਨੂੰ ਪਖੰਡੀਆਂ ਅੰਧ ਵਿਸ਼ਵਾਸੀਆਂ ਸਪੇਰਿਆਂ ਤੇ ਮੰਗਤਿਆਂ ਦੀ ਧਰਤੀ ਕਿਹਾ ਜਾਂਦਾ ਸੀ, ਅੱਜ ਵੀ ਸਾਰਾ ਕੁਝ ਉਹੋ ਹੀ ਹੈ, ਸਿਰਫ ਸਟਾਈਲ ਚੇਂਜ ਹੋਇਆ। ਜੇ ਕੋਈ ਬੰਦਾ ਮੂਰਖ ਹੈ ਤੇ ਉਹਨੂੰ ਸੂਟ ਪਾ ਦਿਓ, ਟਾਈ ਲਾ ਦਿਓ ਤੇ ਪਰਫਿਊਮ ਛਿੜਕ ਦਿਓ ਉਹਦੇ ਉੱਤੇ, ਕੀ ਗੱਲ ਹੈ? ਉਹ ਅਕਲ ਵਾਲੀਆਂ ਗੱਲਾਂ ਕਰਨ ਲੱਗ ਜਾਏਗਾ? ਨਹੀਂ, ਤੁਸੀਂ ਸਟਾਈਲ ਚੇਂਜ ਕਰ ਲਿਆ, ਤੁਹਾਡੇ ਵਿੱਚ ਬੇਈਮਾਨੀ ਤੇ ਮੂਰਖਤਾ ਓਨੀ ਹੈ ਜਿੰਨੀ ਅੱਜ ਤੋਂ ਉਹਦੀ ਉਹ ਪਹਿਲਾਂ ਸੀ। ਕਹਤੇ ਹੈ ਤਾਰੇ ਕਿ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕਿ ਚਮਨ ਬਦਲਾ ਹੈ, ਕਹਤੇ ਹੈ ਤਾਰੇ ਕਿ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕਿ ਚਮਨ ਬਦਲਾ ਹੈ, ਮਗਰ ਕਹਤੀ ਹੈ ਸ਼ਮਸ਼ਾਨ ਕੀ ਖਾਮੋਸ਼ੀ, ਲਾਸ਼ ਵਹੀ ਹੈ ਸਿਰਫ ਕਫਨ ਬਦਲਾ ਹੈ, ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਜਾਤੀ ਧਰਮ ਜਾਤਾਂ ਪਾਤਾਂ ਭਾਈ ਭਤੀਜਾਵਾਦ ਦਾ ਚਿੱਕੜ ਹੈ ਸਾਡੇ ਸਮਾਜ ਦੇ ਵਿੱਚ। ਰੋਜ਼ ਸ਼ਹਿਰਾਂ ਦੀ ਕਿਸੇ ਨਾ ਕਿਸੇ ਗਲੀ ਮੁਹੱਲੇ ਚ, ਰੋਜ਼ ਸ਼ਹਿਰ ਦੇ ਚੌਥੇ ਜਾਂ ਪੰਜਵੇਂ ਜਾਂ ਤੀਜੇ ਗਲੀ ਮੁਹੱਲੇ ਚ ਧਾਰਮਿਕ ਆਯੋਜਨ, ਬੱਚਿਆਂ ਨੇ ਪੜ੍ਹਨਾ ਹੁੰਦਾ, ਬਿਮਾਰਾਂ ਨੂੰ ਸ਼ਾਂਤੀ ਜਾਂ ਪੀਸ ਚਾਹੀਦੀ ਹੈ, ਜਾਨਵਰਾਂ ਨੂੰ ਵੀ, ਤੇ ਤੁਹਾਡਾ ਡੀਜੇ ਜਿਹੜਾ ਤੁਸੀਂ ਵਜਾਉਂਦੇ ਹੋ ਅੱਧੇ ਸ਼ਹਿਰ ਦੇ ਜਾਨਵਰ ਉਡਾ ਦਿੰਦਾ, ਬੜਮ ਬੜਮ ਬੜਮ, ਡੀਜੇ ਦੀ ਆਵਾਜ਼ ਨਾਲ ਕੰਧਾਂ ਕੋਠੇ ਹਿੱਲਣ ਡਏ ਹੁੰਦੇ ਨੇ ਤੇ ਗਾਣੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਤੇ ਜ਼ਰੂਰਤ ਵੀ ਨਹੀਂ ਗਾਣਾ ਸਮਝ ਕੇ ਹਾਂ ਕਰਨਾ ਕੀ ਹੈ ਸਾਨੂੰ ਤੇ ਖੜਾਕ ਚਾਹੀਦਾ ਬਿਲਕੁਲ ਸਾਨੂੰ ਖੜਾਕ ਹੀ ਚਾਹੀਦਾ ਆਹ ਗਾਣਿਆਂ ਤੋਂ ਕੀ ਲੈਣਾ ਸੁਰਬਾ ਸਿੰਘ ਜੀ ਥੋੜੀ ਜੀ ਵੇਟ ਕਰਿਓ ਮੈਂ ਆ ਰਿਹਾ ਤੁਹਾਡੇ ਵੱਲ ਅੱਛਾ ਗਾਣਾ ਸਮਝ ਕੇ ਆਹ ਕੀ ਕਰਨਾ ਵਾ ਸਾਨੂੰ ਤੇ ਖੜਾਕ ਹੀ ਚਾਹੀਦਾ ਵਾ ਕਰਜ਼ਾ ਲੈ ਕੇ ਮੁੰਡੇ ਦੇ ਵਿਆਹ ਤੇ 35-40 ਲੱਖ ਦੀ ਰੋਟੀ ਖਵਾ ਦੇਣੀ ਅੱਧਾ ਖਾਣਾ ਤੇ ਸ਼ਰਾਬ ਨਾਲੀਆਂ ਚ ਰੁੜਦੀ ਹੈ ਇਹ ਤੁਹਾਡੀ ਸੋਚ ਤੇ ਮੂਰਖਤਾ ਦਾ ਠੱਪਾ ਤੁਸੀਂ ਖਰੇ ਕੀ ਸਮਝਦੇ ਹੋ ਕਿਸੇ ਨੂੰ ਜਲੇਬੀਆਂ ਤੇ ਮੀਟ ਤੇ ਇੰਨੀ ਤੁਹਾਡੀ ਜਾਇਜ਼ਾਕਰ ਹੋਣ ਲੱਗ ਪਏਗੀ ਇਲਾਕੇ ਵਿੱਚ ਕਿ ਕੀ ਹੈ ਇਹ ਤੁਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਵੀ ਮਤਲਬ ਕਿ ਇਹ ਪੈਸਾ ਇਹ ਇਹੋ ਜਿਹੜੇ ਤੁਹਾਡੇ ਨਲਾਇਕ ਮੁੰਡਿਆਂ ਦੇ ਇੰਨੇ ਪੈਸੇ ਇਹਨਾਂ ਨੂੰ ਹੁਣ ਤੁਸੀਂ ਬਾਹਰ ਵੀ ਭੇਜਣਾ ਜਾਂ ਭੇਜਿਆ ਜਾਂ ਜੋ ਵੀ ਹੈ ਇਹਨੂੰ ਕਾਰੋਬਾਰ ਕਰਵਾਓ ਉਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ ਤੁਸੀਂ ਤੇ ਕਰੋੜ ਪੌਣੇ ਕੁ ਕਰੋੜ ਤੱਕ ਤੇ ਤੁਸੀਂ ਪਹੁੰਚ ਜਾਂਦੇ ਹੋ ਇਹਦੇ ਨਾਲ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ ਜੇ ਤੁਹਾਡਾ ਮੁੰਡਾ ਬੇਕਾਰ ਹੈ ਤੇ ਇੱਕ ਵਿਆਹ ਤੇ 3-3, 4-4 ਫੰਕਸ਼ਨ ਉਹ ਵੀ ਮੈਰਿਜ ਪੈਲਸਾਂ ਵਿੱਚ 4 ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ ਤੇ ਕਿੰਨਾ ਪੈਸਾ ਲੱਗ ਗਿਆ ਬਈ ਘਰ ਦੇ ਬਜ਼ੁਰਗ ਨੂੰ ਟਾਈਮ ਸਿਰ ਰੋਟੀ ਨਹੀਂ ਦੇਣੀ ਮੈਡੀਕਲ ਸੁਵਿਧਾਵਾਂ ਦਾ ਖਿਆਲ ਨਹੀਂ ਰੱਖਣਾ ਮਰ ਜਾਣ ਤੇ ਭੋਗ ਦੇ ਨਾਂ ਤੇ ਸਾਰੇ ਪਿੰਡ ਨੂੰ ਜਲੇਬੀਆਂ ਖੀਰਾਂ ਸ਼ਰਾਬ ਮੀਟ ਭਾਰਤੀ ਸਮਾਜ ਜਿਹੜਾ ਨਾ ਇਹ ਸੋਚ ਤੋਂ ਦੂਰ ਲੌਜਿਕ ਤੋਂ ਦੂਰ ਏਜੰਡਾ ਦਾ ਇੱਜੜ ਹੈ ਪਰ ਭਾਰਤ ਵਿੱਚ ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝਦਾ ਬਾਈ ਬੜੇ ਆਪਣੇ ਆਪ ਨੂੰ ਨੈਚੁਰਲ ਬੋਰਨ ਇੰਟੈਲੀਜੈਂਟ ਸਮਝਦੇ ਹਾਂ ਇਹੋ ਹੀ ਬੇਵਕੂਫੀ ਹੈ ਦੋਸਤੋ ਆਪਣੇ ਆਪ ਨੂੰ ਆਪੇ ਹੀ ਸਿਆਣਾ ਸਮਝੀ ਜਾਣਾ ਆਪਣੇ ਆਪ ਚ ਆਪ ਹੀ ਜਗਤ ਗੁਰੂ ਬਣ ਜਾਣਾ ਓਏ ਖੂਹ ਦੇ ਡੱਡੂ ਵੱਡੇ ਜਗਤ ਗੁਰੂ ਇੱਕ ਵਾਰੀ ਨਾ ਸਮੁੰਦਰ ਚ ਹੜ ਆ ਗਿਆ ਮੀਂਹ ਬੜੇ ਪਏ ਤੇ ਸਮੁੰਦਰ ਦਾ ਜਿਹੜਾ ਪਾਣੀ ਸੀ ਨਦੀਆਂ ਦਾ ਪਾਣੀ ਜਿਹੜਾ ਸੀ ਉਹ ਖੇਤਾਂ ਤੱਕ ਆ ਗਿਆ ਤੇ ਜਿਹੜੇ ਖੂਹ ਸਨ ਪੁਰਾਣੇ ਜ਼ਮਾਨੇ ਚ ਜੋ ਜੱਟ ਆਉਂਦੇ ਹੁੰਦੇ ਉਹ ਖੂਹ ਹੀ ਭਰ ਗਏ ਪਾਣੀ ਦੇ ਨਾਲ ਬਾਹਰ ਦਾ ਪਾਣੀ ਅੰਦਰ ਪੈ ਗਿਆ ਤੇ ਇੱਕ ਨਦੀ ਦਾ ਸਮੁੰਦਰ ਦਾ ਡੱਡੂ ਵੱਡਾ ਸਾਰਾ ਰੁੜਦਾ ਆਣ ਕੇ ਉਹ ਖੂਹ ਦੇ ਵਿੱਚ ਡਿੱਗ ਪਿਆ ਖੂਹ ਦਾ ਪਾਣੀ ਥੋੜਾ ਘਟਦਾ ਗਿਆ ਹੜ੍ਹ ਤੋਂ ਬਾਅਦ ਤੇ ਖੂਹ ਦੇ ਜਿਹੜੇ ਪਹਿਲੇ ਡੱਡੂ ਡੱਡੀਆਂ ਹਨ ਉਹ ਨਿੱਕੇ ਤੇ ਬਰਾਊਨ ਨਹੀਂ ਖੱਕ ਉਹਨਾਂ ਦਾ ਰੰਗ ਜਿਹੜਾ ਸੀ ਚਿੱਟਾ ਵੀ ਨਹੀਂ ਸੀ ਖੱਟਾ ਵੀ ਨਹੀਂ ਸੀ ਉਹ ਐਵੇਂ ਕਿਸ ਤਰ੍ਹਾਂ ਦਾ ਰੰਗ ਤੁਹਾਨੂੰ ਦੱਸਾਂ ਸੁਨਹਿਰਾ ਜਿਹਾ ਪਰ ਆ ਜਿਹੜਾ ਡੱਡੂ ਨਦੀ ਵਾਲਾ ਸੀ ਇਹ ਮੋਟਾ ਸਾਰਾ ਡੱਡੂ ਤੇ ਯੈਲੋ ਰੰਗ ਜਦੋਂ ਪਾਣੀ ਥੱਲੇ ਚਲਾ ਗਿਆ ਨਾ ਤੇ ਉਹ ਸਾਰੀਆਂ ਡੱਡੀਆਂ ਇੱਕ ਪਾਸੇ ਇਕੱਠੀਆਂ ਹੋ ਗਈਆਂ ਤੇ ਇਹ ਡੱਡੂ ਨੂੰ ਕਹਿੰਦੀਆਂ ਤੂੰ ਭਾਈ ਤੂੰ ਕੌਣ ਹੈ ਉਹ ਕਹਿੰਦਾ ਮੈਂ ਡੱਡੂ ਕਹਿੰਦਾ ਲੱਗਦਾ ਤੇ ਤੂੰ ਡੱਡੂ ਹੀ ਹੈ ਪਰ ਤੂੰ ਤੇ 10 ਡੱਡੂਆਂ 15 ਡੱਡੂਆਂ ਜਿੱਡਾ ਵੈ ਤੂੰ ਡੱਡੂ ਨਹੀਂ ਉਹ ਕਹਿੰਦਾ ਨਹੀਂ ਮੈਂ ਡੱਡੂ ਹੀ ਹਾਂ ਤੇ ਕਹਿੰਦਾ ਤੂੰ ਕਿੱਥੋਂ ਆਇਆ ਕਿੱਧਰ ਦਾ ਡੱਡੂ ਆ ਤੂੰ ਕਹਿੰਦਾ ਮੈਂ ਆਇਆ ਸਮੁੰਦਰ ਚੋਂ ਤੇ ਉਸ ਤੇ ਕਹਿੰਦਾ ਸਮੁੰਦਰ ਜਿਹੜਾ ਉਹ ਕਿੱਦਾਂ ਦਾ ਹੁੰਦਾ ਕਹਿੰਦਾ ਬੜਾ ਵੱਡਾ ਬਹੁਤ ਵੱਡਾ ਹੁੰਦਾ ਸਮੁੰਦਰ ਤੇ ਇੱਕ ਡੱਡੀ ਨਾ ਛੋਟੀ ਜਿਹੀ ਤਾਰੀ ਲਾ ਕੇ ਕਹਿੰਦੀ ਹੈ ਵੀ ਫਿਰ ਤੇ ਸਮੁੰਦਰ ਚ ਤੂੰ ਏਡੀਆਂ ਵੱਡੀਆਂ ਤਾਰੀਆਂ ਲਾਉਂਦਾ ਹੋਏਗਾ ਕਹਿੰਦਾ ਨਹੀਂ ਇਹਦੇ ਤੋਂ ਵੱਡੀਆਂ ਹੁਣ ਦੂਜੇ ਡੱਡੂ ਨੇ ਅੱਧੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਕਹਿੰਦਾ ਏਡੀਆਂ ਤਾਰੀਆਂ ਲਾਉਂਦਾ ਕਹਿੰਦਾ ਨਹੀਂ ਇਹਦੇ ਤੋਂ ਵੀ ਵੱਡੀਆਂ ਹੁਣ ਤੀਜੇ ਡੱਡੂ ਨੇ ਸਾਰੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਸਾਹ ਚੜਿਆ ਤੇ ਕਹਿੰਦਾ ਅੱਛਾ ਫਿਰ ਤੂੰ ਐਡੀਆਂ ਤਾਰੀਆਂ ਲਾਉਂਦਾ ਹੋਏਗਾ ਉਹ ਕਹਿੰਦਾ ਨਹੀਂ ਇਦੋਂ ਵੀ ਵੱਡੀਆਂ ਤੇ ਸਾਰੇ ਡੱਡੂ ਡੱਡੀਆਂ ਹੱਸ ਪਏ ਤੇ ਕਹਿੰਦੇ ਨੇ ਮੂਰਖਾ ਇਹਦੇ ਤੋਂ ਵੱਡੀ ਤੇ ਦੁਨੀਆ ਹੀ ਨਹੀਂ ਹੁੰਦੀ ਤੂੰ ਇਦੋਂ ਵੱਡੇ ਚੱਕਰ ਕਿੱਦਾਂ ਲਾ ਸਕਦਾ ਹੋਏਗਾ ਗੱਲ ਏਦਾਂ ਵੀ ਉਹ ਖੂਹ ਦੇ ਡੱਡੂ ਸਨ ਉਹਦੇ ਚ ਉਹਨੂੰ ਹੀ ਸਾਰੀ ਦੁਨੀਆਂ ਸਮਝਦੇ ਹਨ, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜਗਤ ਗੁਰੂ ਸਮਝਦੇ ਹੋ। ਜਿੱਦਣ ਖੂਹ ਚੋਂ ਬਾਹਰ ਨਿਕਲੋਗੇ ਨਾ, ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਥੇ ਹੋ ਤੇ ਦੁਨੀਆਂ ਕਿੱਥੇ ਹੋ। ਸੁਣ ਟੱਠੇ ਖੂਹ ਦੀ ਇਹ ਡੱਡੀਏ, ਇਹ ਟਿਰ ਟਿਰ ਕਰਦੇ ਬੰਦ, ਦੁਨੀਆਂ ਤੋਂ ਅਣਜਾਣ ਤੂੰ ਤੇਰੇ ਆਲੇ ਦੁਆਲੇ ਕੰਧ, ਖੂਹ ਵਿੱਚ ਖਿਲਦੇ ਕਮਲ ਨਹੀਂ ਤੂੰ ਕੀ ਜਾਣੇ ਸੁਗੰਧ, ਕਿੱਧਰ ਸੂਰਜ ਛਿਪਦਾ ਤੇ ਕਿੱਧਰੋਂ ਚੜ੍ਹਦਾ ਚੰਦ, ਜਦ ਜੰਗਲੀ ਦਹਾੜਾਂ ਸੁਣੇਗੀ ਟਰ ਟਰ ਹੋ ਜਾਉ ਬੰਦ, ਜੇ ਪੈਰ ਸਮੁੰਦਰੀ ਪਾ ਲਿਆ ਫੇਰ ਸ਼ੁਰੂ ਹੋਣਗੇ ਪੰਧ, ਭਾਈ ਫੇਰ ਸ਼ੁਰੂ ਹੋਣਗੇ ਪੰਧ। ਆਪਣੇ ਘਰ ਦੇ ਵਿੱਚ ਬਾਹਰ ਵੇਖੋ ਦੁਨੀਆਂ ਕਿੱਥੇ ਹੈ ਤੇ ਤੁਸੀਂ ਕਿੱਥੇ ਹੈ। ਓਏ ਸਾਡੇ ਸੋਹਣੇ ਭਾਰਤ ਵਿੱਚ ਜੱਜਾਂ ਦੇ ਘਰਾਂ ਵਿੱਚ ਨੋਠਾਂ ਨੂੰ ਅੱਗ ਲੱਗ ਜਾਂਦੀ ਹੈ, ਗਰੀਬਾਂ ਦੀਆਂ ਤੇ ਕੁਲੀਆਂ ਜੁਲੀਆਂ ਛੱਡਦੀਆਂ ਨੇ ਸੜਦੀਆਂ, ਤੇ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ, ਮੈਂ ਕਦੀ ਇੱਧਰ ਗਿਆ ਹੀ ਨਹੀਂ, ਇਹ ਤੇ ਮੇਰੇ ਨੌਕਰਾਂ ਦੇ ਕਮਰੇ ਨੇ। ਹੈ ਕਿਸੇ ਨੇ ਉਹਨੂੰ ਕੋਈ ਅਰੈਸਟ ਨਹੀਂ ਕੀਤਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਉਹ ਮੰਨਦਾ ਹੀ ਨਹੀਂ ਕਿ ਨੋਟ ਮੇਰੇ ਨੇ। ਮੈਨੂੰ ਨਾ ਭੁੱਲ ਗਿਆ ਦੋਸਤੋ, ਵੈਸੇ ਇਹ ਗੱਲ ਵੀ ਪੁਰਾਣੀ ਹੈ ਥੋੜੀ ਜਿਹੀ, ਕੁਝ ਸਾਲ ਪਹਿਲਾਂ ਦੀ ਗੱਲ ਹੈ। ਇੱਕ ਗਵਰਨਰ ਜੋ ਇਮਾਨਦਾਰ ਗਵਰਨਰ ਸੀ ਮੰਨਿਆ ਜਾਂਦਾ ਸੀ, ਆਪਣੀ ਫੈਮਿਲੀ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਹੈਲੀਕਾਪਟਰ ਚ, ਤੇ ਹੈਲੀਕਾਪਟਰ ਕਿਸੇ ਕਾਰਨ ਕਰੈਸ਼ ਹੋ ਗਿਆ। ਮੌਸਮ ਬਿਲਕੁਲ ਠੀਕ ਸੀ, ਪਤਾ ਨਹੀਂ ਕੀ ਹੋਇਆ ਉਹਨੂੰ, ਤੇ ਜਿੱਥੇ ਉਹ ਕਰੈਸ਼ ਹੋਇਆ ਉੱਥੇ ਅੱਧੇ ਕਿੱਲੇ ਵਿੱਚ ਨੋਟਾਂ ਦੇ ਬੰਡਲ ਹੀ ਖਿਲਰ ਗਏ। ਅਜੇ ਉਹ ਇਮਾਨਦਾਰ ਸੀ ਗਵਰਨਰ। IAS IPS ਸਾਰੇ ਦੇਸ਼ ਦੇ ਜਨਤਾ ਨੂੰ ਲੁੱਟ ਰਹੇ ਨੇ। ਤੁਸੀਂ ਰੋਜ਼ ਖਬਰਾਂ, ਮੈਂ ਸਾਰਿਆਂ ਡਿਪਾਰਟਮੈਂਟਾਂ ਦੇ ਨਾਂ ਤੇ ਨਹੀਂ ਨਾ ਲੈ ਸਕਦਾ, ਜਰਾ ਇੱਕ ਦੋ ਦੇ ਹੀ ਲੈਣੇ ਨੇ ਨਾ, ਸਾਰੇ ਡਿਪਾਰਟਮੈਂਟ ਤੁਸੀਂ ਰੋਜ਼ ਖਬਰਾਂ ਸੁਣਦੇ ਹੋ। ਸੋਹਣੇ ਭਾਰਤ ਵਿੱਚ ਬਿਨਾਂ ਟੈਸਟ ਦਿੱਤਿਆਂ ਵੀ IPS ਬਣ ਸਕਦੇ ਹੋ ਤੁਸੀਂ, ਜੇ ਸਿਫਾਰਿਸ਼ ਹੋਏਗੀ ਤੁਹਾਡੀ ਤੇ, ਬਿਨਾਂ ਟੈਸਟ ਦਿੱਤਿਆਂ IPS। ਹਾਂ ਜੇ ਇੱਕ ਭੁੱਲਰ ਜਿਹੜਾ ਹੁਣ ਸਿੱਖਾਂ ਦੇ ਪਿੱਛੇ ਹੈ, 200 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਇੱਧਰੋਂ ਉੱਧਰੋਂ ਜੇ ਉਹ ਤੁਹਾਨੂੰ ਪਤਾ, ਜਾਂ ਕੇਸ ਦਾ ਵੀ ਤੁਹਾਨੂੰ ਪਤਾ, ਇਹ ਬਗੈਰ ਟੈਸਟ ਦਿੱਤੇ ਤੋਂ ਅਫਸਰ ਬਣਾਇਆ ਗਿਆ ਸੀ। ਇਹ 10 ਵਾਰੀ ਵੀ ਜੰਮੇ, ਹੁਣ ਵੀ ਕੋਸ਼ਿਸ਼ ਕਰੇ, ਇਹਨੂੰ ਗੌਰਮੈਂਟ ਕਹੇ ਨਾ ਟੈਸਟ ਪਾਸ ਕਰ ਜਾ IPS ਦਾ ਤੇ ਤੈਨੂੰ ਬਰੀ ਕਰ ਦਿਆਂਗੇ, ਜੇ ਅਦਾਲਤ ਕਹੇ, ਇਹ ਹੁਣ ਵੀ ਨਹੀਂ ਟੈਸਟ ਪਾਸ ਕਰ ਸਕਦਾ ਇਹੋ ਜਿਹੇ ਅਫਸਰ। ਟਰੰਪ ਨੇ ਜੇ ਤੁਹਾਨੂੰ ਨਰਕ ਕਿਹਾ ਤੇ ਭਾਰਤੀ ਹੋ, ਤੁਹਾਨੂੰ ਬਹੁਤੀਆਂ ਮਰਚਾਂ ਕਿਉਂ ਲੱਗਣ ਡਈਆਂ? ਨਕਸ਼ਾ ਤੇ ਸਾਰਾ ਨਰਕ ਵਾਲਾ ਹੀ ਹੈ, ਬਾਕੀ ਮੁਲਕਾਂ ਦੇ ਵਿੱਚ ਵੀ ਕ੍ਰਾਈਮ ਵੀ ਹੈਗਾ, ਕਦੇ ਇੱਕ ਅੱਧਾ ਕ੍ਰਾਈਮ ਹੋ ਗਿਆ ਕਿਤੇ, ਪਰ ਉਹ ਸਿੱਖਾਂ ਪਿੱਛੇ ਨੇ, ਹੋ ਸਕਦਾ ਕਿਤੇ, ਹੋ ਸਕਦਾ ਕਿਤੇ ਕੁਛ ਵੀ ਹੋ ਸਕਦਾ, ਲੇਕਿਨ ਉਹ ਬਾਅਦ ਚ ਨਹੀਂ ਸਕਦੇ। ਤੇ ਸਾਡੇ ਤੇ ਰੂਲਰ ਬਣ ਕੇ ਆਮ ਲੋਕਾਂ ਨੂੰ ਚਪੇੜਾਂ ਮਾਰ ਕੇ ਪੈਸੇ ਲੈਂਦੇ ਨੇ। ਜਗਤ ਗੁਰੂ ਡਿਵੈਲਪ ਮੁਲਕਾਂ ਚ ਆਣ ਕੇ ਵੇਖੋ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਅਸੀਂ ਨਰਕ ਚ ਵੱਸਦੇ ਹਾਂ, ਤੇ ਜਿਹੜੇ ਮਹਿਲਾਂ ਚ ਵੱਸਦੇ ਨੇ ਉਹ ਉਹਨਾਂ ਕੋਲ ਹਰਾਮ ਦੀ ਕਮਾਈ ਹੈ, ਇਮਾਨਦਾਰੀ ਦੇ ਨਾਲ ਤੇ ਗੁਜ਼ਾਰਾ ਹੀ ਹੁੰਦਾ, ਮੈਲ ਨਹੀਂ ਪੈਂਦੇ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ, ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ, ਅਫਸਰਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ, ਆਲੀਸ਼ਾਨ ਇਮਾਰਤਾਂ ਇਹ ਵਿੱਚ ਵੱਸਦੇ ਘਟੀਆ ਲੋਕ। ਬਾਈ ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਚਾਈਨਾ ਸਾਡੇ ਤੋਂ 2 ਸਾਲ ਪਹਿਲਾਂ ਆਜ਼ਾਦ ਹੋਇਆ ਸੀ, ਪਹਿਲਾਂ ਨਹੀਂ ਬਾਅਦ ਚ ਹੋਇਆ ਕਿ ਉਹ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਗੱਲ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ। ਸਾਡੇ ਪਛੜੇ ਹੋਣ ਦਾ ਵੱਡਾ ਕਾਰਨ ਅਸੀਂ ਨਲੈਕ ਲੋਕਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾਵਾਂ ਚ ਭੇਜਦੇ ਹਾਂ, ਅਸੀਂ ਉਹ ਭਾਰਤੀ ਹਾਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹੋ ਹੀ ਨਹੀਂ ਅੱਜ ਤੱਕ ਸਿੱਖਿਆ ਕਿ ਵੋਟ ਕਿਹਨੂੰ ਪਾਉਣੀ ਹੈ। ਅਕਲ ਤੇ ਸਾਡੇ ਤੱਕ ਪਹੁੰਚੀ ਨਹੀਂ ਤਾਂ ਸਿੱਖਾਂਗੇ ਕਿੱਥੋਂ? ਸਾਨੂੰ ਸਿਖਾਉਣ ਵਾਲਿਆਂ ਨੇ ਨਹੀਂ ਸਿਖਾਇਆ ਤੇ ਸਿੱਖਾਂਗੇ ਕਿੱਥੋਂ? ਪਤਾ ਹੀ ਨਹੀਂ ਵੋਟ ਕਿਹਨੂੰ ਪਾਉਣੀ ਹੈ। ਅਸੀਂ ਗਲਤ ਲੋਕਾਂ ਨੂੰ ਵਿਧਾਨ ਸਭਾਵਾਂ ਚ ਭੇਜਦੇ ਹਾਂ। ਇਹਨਾਂ ਗੰਦੇ ਆਂਡਿਆਂ ਨੇ ਰਾਜਨੀਤੀ ਚ ਘੁਸ ਬੈਠ ਕਰ ਲਈ ਹੈ ਤੇ ਇਮਾਨਦਾਰ ਜਿੱਤ ਹੀ ਨਹੀਂ ਸਕਦਾ। ਉਹਦੇ ਕੋਲ ਇੰਨੇ ਸੋਰਸਿਸ ਕਿੱਥੇ ਹੋਣ? ਸੋਰਸ ਹੈ ਹੀ ਨਹੀਂ ਉਹਦੇ ਕੋਲ ਤੇ ਉੱਤੋਂ ਵਿਚਾਰਾ ਇਮਾਨਦਾਰ ਹੈ, ਉਹਨੂੰ ਵੋਟਾਂ ਕਿੰਨੇ ਪਾਉਣੀਆਂ ਨੇ? ਅਗਰ ਭਾਰਤ ਵਿੱਚ ਕਾਨੂੰਨ ਤੇ ਡਿਸਿਪਲਿਨ ਹੁੰਦਾ ਸਾਡੇ ਬੱਚੇ ਬਾਹਰ ਦੇ ਮੁਲਕਾਂ ਚੋਂ ਕਿਉਂ ਬਾਹਰ ਦੇ ਮੁਲਕਾਂ ਨੂੰ ਕਿਉਂ ਦੌੜਦੇ? ਜੋ ਬਾਹਰ ਸੈੱਟ ਹੋ ਜਾਂਦੇ ਨੇ ਫਿਰ ਉਹ ਭਾਰਤੀ ਨਾਗਰਿਕਤਾ ਹੀ ਛੱਡ ਦਿੰਦੇ ਨੇ। ਇੱਕ ਸਾਲ ਵਿੱਚ 20-20 ਲੱਖ ਲੋਕੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ ਤੇ ਅਗਰ ਟਰੰਪ ਨੇ ਭਾਰਤ ਨੂੰ ਨਰਕ ਕਹਿਤਾ ਤੇ ਬੁਰਾ ਮਨਾਉਣ ਦੀ ਬਜਾਏ ਪਿਆਰੇ ਭਾਰਤੀਓ ਆਪਣੇ ਗਿਰੇ ਬਾਣ ਚ ਝਾਤੀ ਮਾਰ ਕੇ ਵੇਖੋ ਕਿਤੇ ਉਹ ਕਿਤੇ ਸੱਚੀ ਮੁੱਚੀ ਅਸੀਂ ਨਰਕ ਦੀ ਚੀਜ਼ ਨਹੀਂ ਰਹਿਣ ਡੇ। ਖਹਿਰਾ ਸਾਹਿਬ 5 ਮਿੰਟ ਮੈਨੂੰ ਹੋਰ, ਮੈਂ ਬਸ ਆ ਰਿਹਾ ਤੁਹਾਡੇ ਵੱਲ। 1947 ਚ ਪਾਰਟੀਸ਼ਨ ਹੋਈ ਇੰਡੀਆ ਤੇ ਪਾਕਿਸਤਾਨ ਦੀ। ਅਸਾਂ ਬੇਕੂਫਾਂ ਨੇ 10 ਲੱਖ ਤੋਂ ਉੱਪਰ ਆਦਮੀ, ਔਰਤਾਂ, ਬੱਚੇ ਬੇਦਰਦੀ ਨਾਲ ਕਤਲ ਕੀਤੇ। ਉਹ ਜਿਨ੍ਹਾਂ ਸਾਨੂੰ ਕਦੀ ਕੁਛ ਨਹੀਂ ਸੀ ਕਿਹਾ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ। ਅਸੀਂ ਦਰਿੰਦੇ, ਖੂਨਖਾਰ, ਜਾਹਿਲ ਲੋਕ ਹਾਂ। ਰੋਜ਼ ਪਾਠ, ਪੂਜਾ ਤੇ ਨਮਾਜ਼ਾਂ ਪੜ੍ਹਨ ਵਾਲਿਓ, ਉਹ ਰੱਬ ਦੇ ਰਿਸ਼ਤੇਦਾਰੋ, ਤੁਹਾਡੀ ਦਇਆ ਭਾਵਨਾ, ਪਿਆਰ, ਮਨੁੱਖ ਨਾਲ ਮਨੁੱਖ ਦੀ ਸਾਂਝ ਤੇ ਤੁਹਾਡਾ ਰੱਬ ਕਿੱਥੇ ਗਿਆ ਸੀ? ਸਾਲ 2 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਗਰਦਨ ਤੇ ਤੁਸੀਂ ਕਿੱਦਾਂ ਕਿਰਪਾਨ ਚਲਾਈ ਹੋਏਗੀ? ਦੁੱਧ ਪੀਤੇ ਬੱਚੇ ਨੂੰ ਤੁਸੀਂ ਕਿਸ ਤਰ੍ਹਾਂ ਬਰਸ਼ੇ ਤੇ ਤਾਂ ਨੂੰ ਟੰਗਿਆ ਹੋਵੇਗਾ? ਘਰ ਨੂੰ 4 ਚੁਫੇਰਿਓ ਅੱਗਾਂ ਲਾ ਕੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀਆਂ ਚੀਕਾਂ ਸੁਣਨ ਵਾਲੇ ਪੱਥਰੋ ਕਾਫਰੋ, ਤੁਹਾਡੇ ਨਾਲ ਮੱਥਾ ਮਾਰਨਾ ਆਪਣਾ ਹੀ ਸਿਰ ਪੜਵਾਉਣ ਵਾਲੀ ਗੱਲ ਹੈ। ਮੈਂ ਤੁਹਾਨੂੰ ਕੀ ਕਹਾਂ, ਸਿਰਫ ਇਹੋ ਹੀ ਕਹਿ ਸਕਦਾ ਕਿ ਟਰੰਪ ਨੇ ਠੀਕ ਹੀ ਕਿਹਾ, ਤੁਸੀਂ ਨਰਕਵਾਸੀ ਤੇ ਕਾਫਰ ਹੋ, ਤੁਸੀਂ ਪਖੰਡੀ ਹੋ, ਤੁਹਾਡੇ ਕੋਲ ਇਮਾਨ ਹੈ ਹੀ ਨਹੀਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤੇ ਸੀ ਮੇਰੀ ਇਹ ਗੱਲਬਾਤ। ਮੈਂ ਬਿਲਕੁਲ 1-2 ਮਿੰਟ ਤੱਕ ਹੀ ਸੂਬਾ ਸਿੰਘ ਖਹਿਰਾ ਜੀ ਹੁਣਾਂ ਵੱਲ ਜਾ ਰਿਹਾ ਤੇ ਉਹ ਤੁਹਾਡੇ ਨਾਲ ਕੋਈ 1/2 ਘੰਟਾ, 20 ਮਿੰਟ ਜਾਂ ਜਿੰਨਾ ਵੀ ਉਹਨਾਂ ਦਾ ਦਿਲ ਕਰੇਗਾ ਉਹ ਆਪਣਾ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਸ ਟੌਪਿਕ ਦੇ ਉੱਤੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ। ਪਰ ਮੇਰੀਆਂ ਗੱਲਾਂ ਦਾ ਅੱਜ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ, ਮਿਹਰਬਾਨੀ ਕਰਕੇ ਧਰਮੇ ਨਾਲ ਸੋਚਿਓ, ਰਿਲੈਕਸ ਹੋ ਕੇ ਸੋਚਿਓ। ਮੈਂ ਗਲਤ ਕਹਿ ਰਿਹਾ? ਮੈਂ ਪਿਆਰ ਕਰਦਾ ਵਾਂ ਭਾਰਤ ਨੂੰ, ਭਾਰਤੀਆਂ ਨੂੰ, ਉਹਨਾਂ ਦਾ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਾਨੂੰ ਦੁੱਖ ਹੁੰਦਾ ਤੇ ਇਹਨੂੰ ਸੁਧਾਰਨਾ ਤੁਸਾਂ ਹੀ ਹੈ। ਕੋਈ ਬਲਗਾਰੀਆ ਤੋਂ ਫੌਜਾਂ ਨਹੀਂ ਆਉਣੀਆਂ ਸਾਡੇ ਮੁਲਕ ਨੂੰ, ਸਾਡੇ ਲੋਕਾਂ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ।
0: ਮੈਂ ਸੂਬਾ ਸਿੰਘ ਜੀ ਮਾਫ਼ੀ ਚਾਹੁੰਦਾ ਵਾਂ, ਮੈਂ ਟਾਈਮ ਅੱਜ ਜ਼ਿਆਦਾ ਲੈ ਗਿਆ।
1: ਨਹੀਂ ਜੀ, ਨਹੀਂ ਤੇ ਇਸ ਤਰ੍ਹਾਂ ਗੱਲ ਹੈ ਵਾਜਵਾ ਸਾਹਿਬ,
0: ਹਾਂਜੀ
1: ਟਰੰਪ ਦੇ ਮੈਂ ਵੀ ਨਿੱਜੀ ਤੌਰ ਤੇ ਵੀ ਦੇਸ਼ ਤੌਰ ਤੇ ਵੀ ਬਹੁਤ ਜ਼ਿਆਦਾ ਮਤਲਬ ਸਭ ਤੋਂ ਵੱਧ ਜੇ ਕੋਈ ਬੇਵਕੂਫ ਦੁਨੀਆ ਨੇ ਇਸ ਵੇਲੇ ਨੇ ਬਰੂਦ ਦੇ ਕੰਡੇ ਤੇ ਲੈਂਦਾ ਨਾ, ਮੈਂ ਵੀ ਉਹਦਾ ਇਸ ਗੱਲ ਦਾ ਮਤਲਬ ਬੜਾ ਕੱਟੜ ਵਿਰੋਧੀ ਆ। ਪਰ ਉਹ ਜਿਹੜੀ ਗੱਲ
0: ਸਾਰੀ ਦੁਨੀਆ ਹੀ ਦਾ ਇਹ ਵਿਚਾਰ ਹੈ ਜੋ
1: ਜੀ ਜੀ ਉਹਦੇ ਆਪਣੇ ਆਪਣੇ ਮੁਲਕ ਦੇ ਲੋਕ ਹੀ ਉਹਦੇ ਉਲਟ, ਆਪਣਾ ਟੱਬਰ ਹੀ ਉਹਦਾ ਉਲਟੋ, ਬਾਕੀ ਦੀ ਗੱਲਾਂ ਛੱਡੋ।
0: ਹਾਂਜੀ।
1: ਤੇ ਪਰ ਉਹ ਜਿਹੜੀ ਜਿਹੜਾ ਉਹਨੇ ਨਰਕ ਕਿਹਾ ਵਾ ਜਿਹੜੇ ਦੇਸ਼ ਨੂੰ, ਉਹਦਾ ਮੈਂ ਗਵਾਹ ਵਾ, ਉਹਦਾ ਮੈਂ ਗਵਾਹ ਵੀ ਹੈਗਾ ਵਾ। ਮਤਲਬ ਇਹ ਵੀ ਗੱਲ ਪੱਕੀ ਆ ਵੀ ਜਿੱਦਾਂ ਨਾ ਉਹ ਕੋਈ ਬੰਦਾ ਮੂਰਖ ਬੰਦਾ ਵੀ ਕਿਸੇ ਵੇਲੇ ਕੋਈ ਗੱਲ ਸਿਆਣੀ ਕਰ ਦਿੰਦਾ ਨਾ, ਸਿਆਣੀ ਤਾਂ ਹੀ ਚਲੋ ਕਹਿ ਸਕਦੇ ਪਰ ਜੀ ਨੀ ਕਰਦਾ। ਅਸੀਂ ਕੋਈ ਖੁਸ਼ ਨੀ ਹੋ ਰਹੇ, ਅਸੀਂ ਕੋਈ ਬੜੀਏ ਮਤਲਬ ਪ੍ਰਾਪਤੀ ਨੀ ਹੈਗੀ। ਇੱਕ
0: ਇਸ ਤਰ੍ਹਾਂ ਸੋਚਦੇ ਹੋ ਤੇ ਤੁਸੀਂ ਆਪਣੇ ਸਮਾਜ ਤੇ ਮੁਲਕ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਦੁੱਖ ਹੁੰਦਾ ਤਾਂ ਤੁਸੀਂ ਕਰਦੇ ਹੋ।
1: ਹੁੰਦਾ ਜੀ, ਬਹੁਤ ਦੁੱਖ ਹੁੰਦਾ, ਪਰ ਅਸੀਂ ਸੱਚਾਈ ਕੰਧ ਤੇ ਦੇਖਿਆ ਵੀ ਠੀਕ ਵੀ ਦੇਖਦਾ ਵੀ ਸਾਹਮਣੇ ਸਾਨੂੰ ਤੇ ਦੁੱਖ ਤੇ ਗੱਲ ਤੇ ਤਾਂ ਕਰੀਏ ਵੀ ਆਉਂਦੇ ਹੁੰਦੇ ਆ ਪੰਜਾਬੀ ਚ ਕਹਾਵਤ ਆ ਵੀ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ। ਮਤਲਬ ਇੱਥੇ ਚੋਰ ਜਦੋਂ ਇਕੱਠੇ ਹੋਏ ਸਾਰੇ ਤੇ ਉਹ ਮੜ ਜਾ ਦਬਕਾ ਮਾਰਦਾ ਤੇ ਮੜ ਜਾ ਉਹਦੇ ਇਸ਼ਾਰੇ ਦੇ ਉੱਤੇ ਏਦਾਂ ਮਤਲਬ ਨੱਚਦੇ ਆ, ਉਹਦੇ ਅੱਗੇ ਚੂ ਨੀ ਕਰਦੇ, ਉੱਚੀ ਸਾਹ ਨੀ ਕੱਢਦੇ। ਤੇ ਇਹ ਇਹ ਸਾਡੇ ਮੁਲਕ ਦਾ ਜਿਹੜਾ ਜਿਹੜਾ ਜਿਹਨਾਂ ਨੂੰ ਆਪਣੀ ਚੁਣ ਕੇ ਉੱਥੇ ਬਿਠਾਇਆ ਹੋਇਆ ਹਾਕਮ ਵਰਗ ਜਿਹੜਾ ਜਿਹੜਾ ਲੀਡ ਕਰ ਰਿਹਾ ਹੈ ਨਾ। ਇੱਕ ਉਰਦੂ ਦਾ ਸ਼ੇਰ ਆ ਕੇ ਮਤਲਬ ਜੇ ਬਤਾ ਕੇ ਕਾਰਵਾਂ ਕਿਉਂ ਲੂਟਾ, ਜੇ ਰਾਜਨੋ ਕਾ ਨਹੀਂ ਤੇਰੀ ਰਾਬਰੀ ਕਾ ਸਵਾਲ ਹੈ। ਤੇ ਇਹ ਇਹਨਾਂ ਦੇ ਜਿਹੜੇ ਰਹਿਬਰ ਨੇ ਸਾਡੇ ਉਹ ਮਤਲਬ ਏਦਾਂ ਦੇ ਆ ਤੇ ਇਹ ਗੱਲਾਂ ਸਾਨੂੰ ਜਿਹੜੀਆਂ ਵਾ ਸੁਣਨੀਆਂ ਪੈ ਰਹੀਆਂ ਔਰ ਇਹ ਗੱਲਾਂ ਜਿਹੜੀਆਂ ਠੀਕ ਕਰਨ ਵਾਲੇ ਲੋਕ ਖੁਦ ਹੀ ਏਦਾਂ ਦੇ ਤੇ ਬੜੀ ਅਫਸੋਸ ਦੀ ਗੱਲ ਆ। ਚਲੋ ਦੂਸਰੀ ਗੱਲ ਵਜੋ ਸਾਹਿਬ, ਜਿਹੜੇ ਨੋਟਾਂ ਨੂੰ ਅੱਗ ਲੱਗਣ ਵਾਲੇ ਕਮਰਾ ਜਿਹੜਾ ਭਰਿਆ ਸੀ ਨਾ, ਤੇ ਜਿਹੜੇ ਜੱਜ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨੀ ਉਹਦਾ, ਉਹ ਜੱਜ ਦਾ ਜੀ ਉਹ ਜੱਜ ਦਾ ਨਾਂ ਹੈਗਾ ਜਸਟਿਸ ਵਰਮਾ, ਉਹ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਜੱਜ ਸੀ।
0: ਹਾਂਜੀ।
1: ਤੇ ਨੋਟਾਂ ਫੜੇ ਜਾਣ ਤੋਂ ਬਾਅਦ ਨੋਟ ਉਹਨੂੰ ਇਲਾਹਾਬਾਦ ਹਾਈ ਕੋਰਟ ਚ ਬਦਲ ਦਿੱਤਾ ਗਿਆ ਸੀ।
0: ਅੱਛਾ, ਉਹਦੀ ਤਬਦੀਲੀ ਕਰ ਦਿੱਤੀ ਗਈ ਸੀ
1: ਜੀ, ਬਦਲਿਆ ਗਿਆ ਸੀ। ਤੇ ਪਹਿਲੀ ਗੱਲ ਤੇ ਕਿੰਨੇ ਦਿਨ ਤੇ ਉਹਨੇ ਉਹਦਾ ਨਾ ਮਤਲਬ ਪਹਿਲਾਂ ਮੀਡੀਆ ਦੇ ਵਿੱਚ ਖਬਰ ਆਈ, ਮੁੜ ਕੇ ਉਹ ਕਹਿੰਦੇ ਜੀ ਉਹ ਤੇ ਉੱਥੇ ਕੋਈ ਨੋਟ ਫੜਿਆ ਹੀ ਨੀ ਗਿਆ, ਉਹ ਮਤਲਬ ਮੁੱਕਰਦੇ ਰਹੇ ਮੀਡੀਆ। ਲੇਕਿਨ ਜਦੋਂ ਗੱਲ ਸਾਹਮਣੇ ਅੱਜ ਕੱਲ ਦੇ ਮੀਡੀਆ ਦੇ ਪੈਰ ਤੇ ਸੋਸ਼ਲ ਮੀਡੀਆ ਵੀ ਹੈਗਾ,
0: ਈਵਨ ਖਹਿਰਾ ਸਾਹਿਬ ਫਾਇਰ ਬ੍ਰਿਗੇਡ ਦਾ ਜਿਹੜਾ ਹੁੰਦਾ ਨਾ ਅਫਸਰ
1: ਜੀ ਜੀ
0: ਅੱਗ ਬੁਝਾਉਣ ਗਿਆ ਸੀ, ਪਹਿਲੀ ਰਿਪੋਰਟ ਚ ਉਹਨੇ ਕਿਹਾ ਕਿ ਉਹ ਜਿਹੜੇ ਨੋਟ ਨੇ ਉਹ ਪਾਏ ਗਏ ਨੇ, ਸੜ ਗਏ ਨੇ ਬਹੁਤ ਸਾਰੇ। ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਤੇ ਉਹ ਕਹਿੰਦਾ ਨਾ ਨਾ ਮੈਂ
1: ਮੁੱਕਰ ਗਿਆ ਸੀ, ਔਰ ਫਿਰ ਉਹਨਾਂ ਨੂੰ ਮੰਨਣਾ ਪਿਆ ਕਿਉਂਕਿ ਅੱਜ ਕੱਲ ਮੇਰਾ ਮੀਡੀਆ ਨੀ ਹੈਗਾ, ਮੀਡੀਆ ਦੇ ਪੈਰਲਲ ਇੱਕ ਸੋਸ਼ਲ ਮੀਡੀਆ ਜਾਂ ਕੋਈ ਬੜਾ ਏਦਾਂ ਦੇ ਹੈਗਾ ਵੀ ਮੌਕੇ ਤੇ ਤੁਸੀਂ ਚੀਜ਼ ਨੂੰ ਕੈਚ ਕਰ ਸਕਦੇ ਹੋ ਆਪਣੇ ਨਿੱਜੀ ਤੌਰ ਤੇ ਹਰ ਕੋਈ ਬੰਦਾ, ਤੇ ਜਿਹਦੇ ਤੋਂ ਕੋਈ ਮੁੱਕਰ ਨੀ ਸਕਦਾ, ਜੇ ਮੁੱਕਰਦਾ ਤੇ ਲੱਗਦਾ ਵੀ ਇਹ ਝੂਠ ਬੋਲਦਾ ਹੈ ਨਾ
0: ਜੀ,
1: ਤੇ ਝੂਠ ਤੇ ਪੈਰ ਨੀ ਹੁੰਦੇ। ਤੇ ਉਹ ਫਿਰ ਬੜੇ ਯੁੱਧਾਂ ਤੋਂ ਬਾਅਦ ਉਹਨੇ ਹੁਣ ਰਿਜ਼ਾਈਨ ਕੀਤਾ, ਹਾਂ ਉਹ ਰਿਜ਼ਾਈਨ ਕਰ ਗਿਆ ਆ, ਉਹਦੇ ਸਾਰੇ ਜਿਹੜੇ ਤਨਖਾਹ ਭੱਤੇ ਆਪਣੀ ਬੈਨੀਫਿਟ ਜਿਹੜੀ ਪੈਨਸ਼ਨ ਮੇਰੀ ਬੈਨੀਫਿਟ ਸਾਰੀ ਉਮਰ ਪੈਨਸ਼ਨ ਵੀ ਲਏਗਾ। ਰਿਜ਼ਾਈਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਸਭ ਕੁਛ ਮਿਲੂਗਾ, ਜੇ ਕੱਢੇ ਜਾਂਦੇ ਜੇ ਇੰਪੀਚਮੈਂਟ ਕਰਕੇ ਹੁੰਦਾ ਨਾ ਧੋਖੇ, ਜੇ ਉਹ ਮਤਲਬ ਮਹਾਂਦੋਸ਼ ਲੱਗਦਾ ਫਿਰ ਉਹਨੂੰ ਕੁਛ ਨੀ ਸੀ ਮਿਲਣਾ। ਹਾਂ, ਤੇ ਉਹਨੇ ਘਰ ਬੈਠੇ ਨੇ ਹੁਣ ਲੱਖ ਡੇਢ ਲੱਖ ਰੁਪਇਆ ਮੈਨੂੰ ਲੱਗਦਾ ਕਿ ਪੈਨਸ਼ਨ ਜਿਹੜੀ ਆ ਤੇ ਬਾਕੀ ਕਰੋੜਾਂ ਰੁਪਇਆ ਜਿਹੜਾ ਪੈਨਸ਼ਨ ਦੇ ਵੀ ਬੈਨੀਫਿਟ ਲੈ ਜਾਣਾ
0: ਜਿਹਦੇ ਘਰ ਨੋਟ ਸੜਨ ਡਏ ਨੇ ਉਹਨਾਂ ਨੂੰ
1: ਘਾਟਾ। ਹਾਂਜੀ ਹਾਂਜੀ, ਅੱਜ ਇਹਨੂੰ ਪਤਾ ਹੀ ਨੀ ਮੇਰੇ ਕਮਰੇ ਘੁੱਟਾ ਨਾ ਭਰਿਆ। ਇਹ ਸਾਡਾ ਦੇਸ਼ ਆ ਜੀ, ਜੋ ਇਹ ਤੇ ਗੁੱਸਾ ਕਰੇ ਕੋਈ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਤੇ ਗੁੱਸਾ ਕਰੇ ਕੋਈ ਗਿਲਾ ਕਰੇ ਵੀ ਚਲੋ ਸੱਚ ਵੀ ਕਿਸੇ ਵੇਲੇ ਬਾਦਲ ਸਾਹਿਬ ਚਲੋ ਝੂਠ ਝਾਠ ਬੋਲੋ, ਲੇਕਿਨ ਕਿਸੇ ਵੇਲੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ, ਨਾ ਵੀ ਕਰੋ ਤੇ ਸੱਚ ਨੂੰ ਕੋਈ ਫਰਕ ਨੀ ਪੈਣਾ, ਉਹਨੇ ਸੱਚ ਹੀ ਰਹਿਣਾ ਜੀ। ਬਾਦਲ ਸਾਹਿਬ ਮੈਂ ਜਿਹੜਾ ਕੁਛ ਸਮਾਂ ਜਿਹੜਾ ਆ ਕੱਲ ਦਾ ਜਿਹੜਾ ਦਿਨ ਲੰਘ ਕੇ ਗਿਆ, 1 ਮਈ ਸੀਗਾ ਤੇ ਇਹਨੂੰ ਸੰਸਾਰ ਭਰ ਵਿੱਚ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਤੇ ਮੈਂ ਸੋਚਿਆ ਵੀ ਕਿਉਂ ਨਾ ਕਿ ਜੇ ਮੌਕੇ ਤੇ ਜਿਹੜੇ ਮਜ਼ਦੂਰ ਦਿਵਸ ਆ ਤੇ ਇਹਦੀ ਗੱਲ ਕੀਤੀ ਜਾਈ ਤੇ ਗੱਲ ਨਹੀਂ ਬਣਦੀ। ਇੱਕ ਵਿਦਵਾਨ ਨੇ ਕਿਹਾ ਹੋਇਆ ਵੀ ਇਹ ਜਿਹੜੀ ਖੂਬਸੂਰਤ ਦੁਨੀਆ ਨਾ ਜਿਹੜੀ ਦਿਸ ਰਹੀ ਚਾਰ ਸਵੇਰੇ ਚਮਕ ਦਮਕ ਦਿਸ ਰਹੀ ਹੈ, ਜਿਹੜੀ ਲਿਸ਼ਕ ਪੁਸ਼ਕ ਦਿਸ ਰਹੀ ਹੈ, ਇਹ ਮਜ਼ਦੂਰ ਦੇ ਹੱਥਾਂ ਨੂੰ ਬਣਾਈ ਹੋਈ।
0: ਵਾਹ ਵਾਹ, ਗੱਲ ਵੀ ਠੀਕ
1: ਹੈ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੇ ਇਸ ਦੁਨੀਆ ਨੂੰ ਇਸ ਇੱਥੋਂ ਤੱਕ ਲਿਆਉਣ ਲਈ ਇਹ ਮਤਲਬ ਮਜ਼ਦੂਰ ਆ। ਤੇ ਇਹ ਇੱਕ ਇਤਿਹਾਸਕ ਘਟਨਾ ਬਾਜਵਾ ਸਾਹਿਬ ਇਹ ਦੱਸਦੇ ਆ ਵੀ 1886 ਤੋਂ ਪਹਿਲਾਂ ਜਾਂ ਮਤਲਬ 1850 ਤੋਂ ਬਾਅਦ 1866 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਸੰਘਰਸ਼। ਤੇ ਮਜ਼ਦੂਰ ਦੇ ਕੋਲ ਨਾ ਬਾਜਵਾ ਸਾਹਿਬ ਸਾਈਨ ਕਰਵਾ ਲਏ ਜਾਂਦੇ ਸੀਗੇ, ਇਹ ਉਹਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀਗਾ, ਕਰਦੇ ਸੀਗੇ ਜੀ, ਛੁੱਟੀ ਕੋਈ ਨੀ, ਸੱਤੇ ਦੇਣੀ। ਤੇ ਇਹ 1886 ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਹੋਇਆ ਦੁਨੀਆ ਭਰ ਚ, ਖਾਸ ਕਰਕੇ ਅਮਰੀਕਾ ਦੇ ਵਿਚ
0: ਜੀ,
1: ਭਾਈ ਇਹ ਮਜ਼ਦੂਰਾਂ ਨੇ ਇਹ ਮੰਗ ਰੱਖ ਕੇ ਸੰਘਰਸ਼ ਹੜਤਾਲ ਕਰਨੀ ਕਰ ਦਿੱਤੀ ਕਿ ਅਸੀਂ ਸਾਡਾ ਜਿਹੜਾ ਕੰਮ ਦਾ ਸਮਾਂ ਉਹ 8 ਘੰਟੇ 24 ਘੰਟੇ ਨੂੰ ਤਿੰਨ ਨਾਲ ਵੰਡ ਲਿਆ ਉਹਨਾਂ ਨੇ, ਭਾਈ 8 ਘੰਟੇ ਕੰਮ, 8 ਘੰਟੇ ਮਤਲਬ ਸਾਨੂੰ ਆਰਾਮ ਚਾਹੀਦਾ ਤੇ 8 ਘੰਟੇ ਸਾਨੂੰ ਆਪਣੇ ਪਰਿਵਾਰ ਲਈ ਵੀ
0: ਚਾਹੀਦੇ,
1: ਅਸੀਂ 24 ਘੰਟਿਆਂ ਦੇ ਵਿੱਚੋਂ 8 ਘੰਟੇ ਕੰਮ ਜਿਹੜਾ ਸਾਡਾ ਤੇ ਇੱਕ ਛੁੱਟੀ ਜਿਹੜੀ ਹਫਤੇ ਦੇ ਵਿੱਚ ਚਾਹੀਦੀ ਆ। ਤੇ ਮਜ਼ਦੂਰਾਂ ਦੀ ਇਹ ਮੰਗ ਪਈ, ਹੁਣ ਜਿਹੜੇ ਸਰਮਾਏਦਾਰ ਸੀ ਜਿਹੜੇ ਦੂਸਰੇ ਉਹ ਕਿਉਂ ਮੰਨਦੇ?
0: ਬਿਲਕੁਲ,
1: ਔਰ ਇਹ ਬਾਜਵਾ ਸਾਹਿਬ ਗੱਲ ਸ਼ੁਰੂ ਹੋਈ ਆ ਜਦੋਂ ਇਹ ਇੰਡਸਟਰੀਅਲ ਰੈਵੋਲੂਸ਼ਨ ਆਈ ਨਾ, ਮਤਲਬ ਇੰਗਲੈਂਡ ਤੋਂ ਸ਼ੁਰੂ ਹੋਈ ਸੀ 17ਵੀਂ ਸਦੀ ਤੋਂ, 18ਵੀਂ ਚ ਦੁਨੀਆ ਭਰ ਦੇ ਕਾਰਖਾਨੇ ਫੈਕਟਰੀਆਂ ਜਦੋਂ ਬਣਨ ਲੱਗੀਆਂ, ਮਤਲਬ ਮਸ਼ੀਨਾਂ ਚੱਲਣ ਲੱਗੀਆਂ, ਉਦੋਂ ਤੋਂ ਇਹ ਮੰਗ ਜਿਹੜੀ, ਉਦੋਂ ਤੋਂ ਮਜ਼ਦੂਰ ਜਿਹੜੇ ਸੀ ਇਹਨਾਂ ਚ ਕੰਮ ਕਰਨ ਲੱਗੇ ਤੇ ਉਦੋਂ ਹੀ ਫਿਰ ਇਹ ਮੰਗ ਉੱਠੀ। ਇਹਨੂੰ ਇੰਡਸਟਰੀਅਲ ਰੈਵੋਲੂਸ਼ਨ ਕਹਿ ਦਿੰਦੇ, ਵਰਲਡ ਵਾਈਡ ਜਦੋਂ ਆਈ ਆ ਸਾਰੀ ਇੰਡਸਟਰੀ ਕਰਕੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇੰਨੀ ਦੁਨੀਆ ਨੇ ਤਰੱਕੀ ਕੀਤੀ ਆ, ਮਸ਼ੀਨਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ ਤੱਕ ਆ ਗਈ ਹੁਣ ਤੇ ਮਤਲਬ। ਤੇ ਇਹ ਬਾਜਵਾ ਸਾਹਿਬ ਜਿਹੜੇ ਫਿਰ ਸਰਮਾਏਦਾਰ ਸੀਗੇ ਤੇ ਸਰਕਾਰਾਂ ਵੀ ਜੇ ਵੇਖੋ ਸਦੀਆਂ ਤੋਂ ਸੰਸਾਰ ਭਰ ਦੀਆਂ ਸਰਕਾਰਾਂ ਸਰਮਾਏਦਾਰ ਪੱਕੀ ਰਹੀਆਂ ਤੇ ਸਰਮਾਏਦਾਰ ਹੀ ਇਹਦੇ ਵਿੱਚ ਹਿੱਸੇਦਾਰ ਰਹੇ ਆ। ਉਹਨਾਂ ਨੇ ਜਦੋਂ ਉਹਨਾਂ ਨੇ ਮਜ਼ਦੂਰਾਂ ਦੀ ਮੰਗ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਸਰਕਾਰਾਂ ਨੇ ਵੀ ਸਾਥ ਦਿੱਤਾ ਤੇ ਇਹਨਾਂ ਨੂੰ ਮਤਲਬ ਗੁਲਾਮ, ਜਿੱਦਾਂ ਇੱਕ ਆਮ ਬੰਦਾ ਜਦੋਂ ਗਰੀਬ ਬੰਦਾ ਕੋਈ ਮੰਗ ਕਰਦਾ ਜਾਂ ਕੋਈ ਥੋੜੀ ਬਹੁਤੀ ਬੜਕ ਮਾਰਦਾ ਜਾਂ ਕੋਈ ਇਸ ਤਰ੍ਹਾਂ ਦੀ ਚੈਲੰਜ ਕਰਦਾ ਤੇ ਉਹਨੂੰ ਕਹਿ ਜਾਂਦਾ ਵੀ ਹੋਏ ਇਹਦੀ ਇੰਨੀ ਔਕਾਤ, ਇਹਦੀ ਜੁੱਤ, ਇਹਦੀ ਇਹਨੂੰ ਇਹਨੂੰ ਇਹਨੇ ਕਿੱਦਾਂ ਇਹਨੇ ਹਿੰਮਤ ਕਰ ਲਈ ਸਾਡੇ ਅੱਗੇ ਬੋਲਣ।
0: ਬਿਲਕੁਲ ਬਿਲਕੁਲ, ਨਾਲੇ ਉਦੋਂ ਤੇ ਬੜਾ ਚੰਬਾ ਸੀ, ਹੁਣ ਤੇ ਡਿਮਾਂਡ ਹੋਣ ਲਈ ਕਿਹਾ ਜਾਂਦਾ ਨਾ ਥੋੜੀ ਬਹੁਤੀ ਹੋਰ, ਪਰ ਉਦੋਂ ਤੇ ਬਿਲਕੁਲ ਸਟਾਰਟਿੰਗ ਸੀ,
1: ਬਿਲਕੁਲ ਸਟਾਰਟਿੰਗ ਸੀ। ਉਹਨਾਂ ਨੇ ਕੋਈ ਆਪਣੀ ਮਜ਼ਦੂਰੀ ਵਧਾਉਣ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕੰਮ ਦੇ ਸਮੇਂ ਦੀ ਗੱਲ ਕੀਤੀ ਸੀ, ਸਮਾਂ ਜਿਹੜਾ ਇੰਨਾ ਸਮਾਂ ਜਿਹੜਾ ਸਾਨੂੰ ਦਿੱਤਾ ਜਾਣਾ ਚਾਹੀਦਾ, ਇੰਨਾ ਸਮਾਂ ਬਣਦਾ। ਤੇ ਇਹ ਬਾਜਵਾ ਸਾਹਿਬ ਜਦੋਂ ਮੈਂ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਸ਼ੇਅਰ ਤੁਹਾਡੀ ਨਜ਼ਰ ਕਰੂੰਗਾ
0: ਜੀ।
1: ਤੇ ਹਾਂ, ਉਹ ਸੰਸਾਰ ਭਰ ਦੀ ਗੱਲ ਕਰਦੇ ਆ ਵੀ ਦੋ ਟੋਟਿਆਂ ਵਿੱਚ ਭੋਇੰ ਟੁੱਟੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ।
0: ਵਾਹ ਵਾਹ,
1: ਇੱਕ ਤੇ ਜੋਕਾਂ ਜਿਹੜੀਆਂ ਮਤਲਬ ਜੋਕ ਵਾਂਗ, ਜੋਕ ਤੁਸੀਂ ਕਦੇ ਵੇਖੀ ਹੋਣੀ ਪਿੰਡ
0: ਚੁੱਪ ਚਾਪ ਲੱਗਦੀਆਂ ਲੱਗੀ,
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਜੋਕ ਸਿਰਫ ਲਹੂ ਬਾਜਵਾ ਸਾਹਿਬ ਦੀ ਖੁਰਾਕ ਵੇਖੋ, ਸਿਰਫ ਲਹੂ ਪੀਂਦੀ
0: ਹੈ,
1: ਉਹ ਇੱਕ ਮਾੜੀ ਮਾੜੀ ਜੀ ਜਲੂਣ ਜੀ ਹੁੰਦੀ ਹੈ, ਬੜਾ ਖੁਰਕ ਜੀ,
0: ਖੁਰਕ ਜਿਸ ਤਰ੍ਹਾਂ।
1: ਹਾਂ, ਉਹਦੇ ਕੋਲ ਪਤਾ ਨੀ ਕਿਹੜਾ ਇੰਜੈਕਸ਼ਨ ਆ ਵੀ ਉਹ ਕਿੱਥੋਂ ਲਾ ਕੇ,
0: ਵੇਖ ਲੋ ਪਤਾ ਵੀ ਨੀ ਲੱਗਦਾ ਕਿ ਉਹਨੇ ਕਦੋਂ ਆਪਣੀ ਚੋਬੀ ਆ ਜਾਂ ਰਸਤਾ ਬਣਾਇਆ ਕਿੱਦਾਂ।
1: ਹਾਂਜੀ ਹਾਂਜੀ
0: ਜਲੂਣ ਜਿਹੀ ਹੋਵੇਗੀ।
1: ਹਾਂਜੀ ਹਾਂਜੀ, ਤੇ ਬਾਜਵਾ ਸਾਹਿਬ ਇਹ ਜੋਕਾਂ ਵਰਗੇ ਲੋਕ ਸੰਸਾਰ ਭਰ ਵਿੱਚ ਵੇਖੋ ਕਿਰਤੀਆਂ ਨੂੰ ਸਦੀਆਂ ਤੋਂ ਟੱਕਰੇ ਹੋਏ ਆ, ਔਰ ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ, ਇੱਕ ਪਾਸੇ ਮਜ਼ਦੂਰ ਵਰਗਾ, ਇੱਕ ਪਾਸੇ ਹਾਕਮ ਵਰਗਾ। ਔਰ ਅੱਜ ਦੀ ਤਰੀਕ ਵਿੱਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿੱਚ ਜਿਹੜੀ ਪ੍ਰਿੰਟ ਮੀਡੀਆ ਚ ਪੜ੍ਹ ਰਿਹਾ ਸੀਗਾ ਵੀ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿੱਚ ਜਿਹੜੇ ਸਰਮਾਏਦਾਰ ਉਹਨਾਂ ਦੀ ਗਿਣਤੀ ਵੱਧ ਰਹੀ ਆ ਤੇ ਜਿਹੜੇ ਗਰੀਬ ਆ ਉਹਨਾਂ ਦੀ ਮਤਲਬ ਜੇ ਕਹਿ ਲਈਏ ਪੰਜਾਬੀ ਸਿੱਧੇ ਸ਼ਬਦਾਂ ਚ ਵੀ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ। ਹਾਂ ਤੇ ਇਹ ਫਰਕ ਘੋਲ ਹੋਇਆ ਬੜਾ ਜਬਰਦਸਤ ਹੈ। ਤੇ ਇਹ ਇੱਕ ਮਈ ਨੂੰ ਜਿਹੜਾ ਸੀ ਨਾ ਲੇਬਰ ਚੌਂਕ ਜਿਹੜਾ ਵਾ, ਵੈਸੇ ਤੇ ਲੇਬਰ ਚੌਂਕ ਸਾਰੇ ਸੰਸਾਰ ਭਰ ਵਿਚ ਹੀ ਆ, ਔਰ ਇਹ ਚੌਂਕ ਜਿਹੜੇ ਹੁਣ ਸਾਡੇ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਿਆ, ਮਤਲਬ ਬਟਾਲੇ ਦੇ ਵਿਚ ਵੀ ਲੇਬਰ ਚੌਂਕ ਹੈਗਾ ਜਿੱਥੇ ਸਵੇਰੇ ਮੈਨੂੰ ਲੱਗਦਾ ਕੋਈ 300-400 ਬੰਦਾ ਰੋਜ ਖੜਾ ਹੁੰਦਾ
0: ਜੀ। ਉਹ ਪਠਾਨਕੋਟ ਵੀ ਮੈਂ ਵੇਖਿਆ,
1: ਜੇ ਕੋਈ ਲਾਗੋ ਦੀ 2 ਮਿੰਟ ਤੁਸੀਂ ਵੈਸੇ ਵੀ ਉੱਥੇ ਬ੍ਰੇਕ ਮਾਰਦੇ ਤੁਹਾਡੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸ਼ਾਇਦ ਕੰਮ
0: ਲਿਆ।
1: ਇਸ ਤਰ੍ਹਾਂ ਦਾ ਮਤਲਬ ਬਹੁਤ ਸਾਰੇ ਮਜ਼ਦੂਰ ਵਿਚਾਰੇ ਆਉਂਦੇ ਨੇ ਆਪਣੀਆਂ ਰੋਟੀਆਂ ਤੋਂ ਲੈ ਆਉਂਦੇ ਆ, ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ, ਉੱਥੇ ਹੀ ਖੜ ਕੇ 12 ਕੁੜੀ ਤੱਕ ਘਰ ਨੂੰ ਚਲ ਜਾਂਦੇ ਆ। ਅੱਜ ਵੀ ਇਹ ਸੰਸਾਰ ਭਰ ਦੇ ਵਿੱਚ ਇਹ ਜਿਹੜਾ ਮਤਲਬ ਨਾ ਇੱਕ ਕਾਣੀ ਵੰਡ ਜਿਹੜੀ ਆ ਨਾ, ਕੰਮ ਦੀ ਕਾਣੀ ਵੰਡ, ਜਾਇਦਾਦ ਦੀ, ਹੱਕਾਂ ਦੀ, ਹਕੂਕ ਦੀ, ਅਧਿਕਾਰਾਂ ਦੀ ਚੱਲ ਰਹੀ ਆ। ਹਾਂਜੀ ਹਾਂਜੀ। ਤੇ ਵੈਸੇ ਬਾਬਾ ਨਜ਼ਮੀ ਪਾਕਿਸਤਾਨ ਦਾ ਸ਼ਾਇਰ ਆ ਬੜਾ, ਤੁਸੀਂ ਸੁਣਿਆ ਵੀ ਆ, ਉਹਦੀ ਕਵਿਤਾ ਵੀ ਸੁਣੀ ਹੋਊਗੀ, ਲੋਕ ਪੱਖੀ ਸ਼ਾਇਰ, ਲੋਕ ਪੱਖੀ ਸ਼ਾਇਰ ਆ ਜੀ ਜੀ। ਤੇ ਬਾਜਵਾ ਸਾਹਿਬ ਉਹਨੇ ਜਦੋਂ ਤੁਸੀਂ ਵੈਸੇ ਕਿਸੇ ਵੇਲੇ ਤੁਸੀਂ ਵੀ ਬੜੇ ਸਖ਼ਤ ਸ਼ਬਦ ਵਰਤਦੇ ਨਾ ਇਹਨਾਂ ਜਿਹੜੇ ਪਖੰਡੀ ਜਾਂ ਲੁੱਟਣ ਵਾਲੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਜਿਹੜੇ ਚਿਲਤਰ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ, ਉਹਨਾਂ ਵਾਸਤੇ ਕਿਸੇ ਵੇਲੇ ਤੁਸੀਂ ਵੀ ਸ਼ਬਦ ਜਦੋਂ ਵਰਤਦੇ ਹੁੰਦੇ ਤੇ ਮੈਨੂੰ ਮਹਿਸੂਸ ਹੁੰਦਾ ਵੀ ਇੰਨੇ ਸਖ਼ਤ ਸ਼ਬਦ ਬਾਜਵਾ ਸਾਹਿਬ ਨੂੰ ਨਹੀਂ ਵਰਤਣੇ ਚਾਹੀਦੇ।
0: ਗੱਲ ਏਦਾਂ
1: ਪਰ ਫਿਰ ਜਦੋਂ ਮੇਰੀ ਮੇਰੀ ਗੱਲ ਪੂਰੀ ਹੋ ਲੈਣ ਦੀ, ਤੇ ਜਦੋਂ ਮੈਂ ਬਾਬੇ ਨਜ਼ਮੀ ਦਾ ਇਹ ਸ਼ੇਰ ਪੜਿਆ ਤੇ ਮੈਂ ਸਮਝਿਆ ਵੀ ਗੱਲ ਬਾਜੀ ਦੀ ਵੀ ਠੀਕ ਹੈ। ਉਹਨਾਂ ਦਾ ਇੱਕ ਸ਼ੇਰ ਆ ਵੀ, ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਹਦੇ ਹਾਕਮ ਸੂਰ। ਉਹਨੇ ਇਕੱਲੇ ਕੁੱਤੇ ਹੀ ਨੀ ਕਿਹਾ, ਉਹਨੇ ਸੂਰ ਵੀ ਕਿਹਾ ਹੁੰਦਾ,
0: ਸੂਰ ਵੀ ਕਿਹਾ। ਜਦੋਂ ਕਿ ਸੂਰ ਉਸ ਸੋਸਾਇਟੀ ਦੇ ਵਿੱਚ ਬੜਾ ਖਤਰਨਾਕ ਲੱਗਦਾ ਸੀ।
1: ਜੀ ਜੀ ਜੀ ਜੀ ਜੀ ਹਾਂਜੀ। ਹੁਣ ਤੁਸੀਂ ਕਰੋ ਕੀ ਕਹਿਣ ਲੱਗੇ?
0: ਮੈਂ ਮਤਲਬ ਕਿ ਇੱਕ ਵਾਰੀ ਗੱਲਬਾਤ ਕਰਦਿਆਂ ਕਰਦਿਆਂ ਨਾ ਰੇਡੀਓ ਤੇ ਕਿਹਾ ਕਿ ਇਹ, ਹੁਣ ਵੀ ਮੈਂ ਮਾਫੀ ਚਾਹਾਂਗਾ ਵੀ ਇਹ ਕੰਜਰ ਲੋਕ, ਤੇ ਮੈਨੂੰ ਆਪਣੇ ਆਪ ਚ ਹੀ ਸ਼ਰਮ ਆਈ ਵੀ ਇਹ ਲਫ਼ਜ਼ ਮੈਨੂੰ ਨਹੀਂ ਸੀ ਵਰਤਣਾ
1: ਚਾਹੀਦਾ।
0: ਮਾਸਾ ਛੋਟਾ ਜਿਹਾ ਪਾਜ਼ ਕੀਤਾ ਤੇ ਮੈਂ ਕਿਹਾ ਦੋਸਤੋ, ਅਗਰ ਇਹਨਾਂ ਲੋਕਾਂ ਨੂੰ ਕੰਜਰ ਖਾਨਾ ਕਰਦਿਆਂ ਸ਼ਰਮ ਨਹੀਂ ਆਉਂਦੀ ਸਮਾਜ ਵਿਚ, ਤੇ ਸਾਨੂੰ ਰੇਡੀਓ ਤੇ ਕੰਜਰਾਂ ਨੂੰ ਕੰਜਰ ਕਹਿੰਦਿਆਂ ਕਿਉਂ ਸ਼ਰਮ?
1: ਬਿਲਕੁਲ ਹਾਂਜੀ ਹਾਂਜੀ। ਇਹਨਾਂ ਇਸੇ ਕਰਕੇ ਸਾਨੂੰ ਇਹ ਸ਼ਬਦ ਵਰਤਣਾ ਪਿਆ, ਅਦਰਵਾਈਜ਼ ਅਸੀਂ ਸਾਨੂੰ
0: ਅਸੀਂ ਨਹੀਂ ਲਾਈਕ ਕਰਦੇ, ਕੋਈ
1: ਨਹੀਂ ਨਹੀਂ ਪਸੰਦ ਕਰਦੇ
0: ਸਾਡਾ ਲਫ਼ਜ਼ ਨਹੀਂ ਆ ਟੀਵੀ ਦਾ।
1: ਹਾਂ, ਅਦਬ ਅਦਬ ਇਹ ਸ਼ਬਦ ਕੁਝ ਸ਼ਬਦ ਜਿਹੜੇ ਹੁੰਦੇ ਆ ਸਲੀਕੇ ਚ ਅਦਬ ਦੇ ਵਿੱਚ ਜਿਹੜੇ ਆ ਨਾ ਉਹ ਨਹੀਂ ਆਉਂਦੇ, ਨਹੀਂ ਆਉਂਦੇ ਜੀ। ਇਹ ਬੜੇ ਬੜੇ ਰਾਫ ਤੇ ਬੜੇ ਹੀ ਮਤਲਬ ਹੇਠਲੇ ਲੈਵਲ ਦੇ ਸ਼ਬਦ ਨੇ, ਪਰ ਇਹ ਉਹਨਾਂ ਸ਼ਬਦਾਂ ਤੋਂ ਵੀ ਬਹੁਤ ਗਾਂ ਜਾ ਕੇ ਗਿਰ ਜਾਂਦੇ ਆ ਜੀ।
0: ਅੱਛਾ, ਹੁਣ ਉਹਨੇ ਨਜ਼ਮੀ ਸਾਹਿਬ ਹੋਣਾ ਨੇ ਉਹਦਾ ਸਾਰੀ ਦੁਨੀਆਂ ਚ ਰਿਸਪੈਕਟ ਹੈ, ਕਹਿੰਦਾ ਤੁਸੀਂ ਕੁੱਤੇ ਤੇ ਸੂਰ ਹੋ।
1: ਜੀ ਜੀ ਬਿਲਕੁਲ ਜੀ ਬਿਲਕੁਲ। ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨੀ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਹਦੇ ਹਾਕਮ ਸੂਰ।
0: ਹਾਂ
1: ਹਾਂ ਤੇ ਹਾਂਜੀ ਹਾਂਜੀ। ਅੱਛਾ ਬਾਜਵਾ ਸਾਹਿਬ, 1880 ਦੇ ਵਿਚ ਹੀ ਯੂਰਪੀ ਦੇਸ਼ਾਂ ਦੇ ਵਿਚ 24 ਘੰਟੇ ਚੋਂ 8 ਘੰਟੇ ਕੰਮ ਦੇ ਕਰਨ ਦਾ ਨਾ ਮਤਲਬ ਚੱਲ ਪਈ ਸੀ ਇੱਕ ਸੰਘਰਸ਼, ਇੱਕ ਲੜਾਈ, ਇੱਕ ਗੱਲ, ਇੱਕ ਮੰਗ।
0: ਸਰ ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਤੇ ਨੈਟ ਵੀ ਠੀਕ ਚੱਲ ਰਿਹਾ ਪਰ ਮੈਨੂੰ ਸਮਝ ਨਹੀਂ ਆ ਰਹੀ।
1: ਹਾਂਜੀ ਹਾਂਜੀ ਬਾਜਵਾ ਸਾਹਿਬ ਠੀਕ। ਅੱਛਾ ਬਾਜਵਾ ਸਾਹਿਬ, ਇਹ ਅਮਰੀਕਾ ਦੇ ਸ਼ਹਿਰਾਂ ਦੇ ਵਿਚ ਨਾ ਇਹ ਮੰਗ ਜਿਹੜੀ ਸੀਗੀ ਇਹ ਹੋਣ ਲੱਗ ਪਈ। ਉਹਨਾਂ ਸ਼ਹਿਰਾਂ ਦੇ ਵਿਚ ਹੈਗਾ ਵਾ ਨਿਊਯਾਰਕ, ਬਾਲਟੀਮੋਰ, ਸ਼ਿਕਾਗੋ ਤੇ ਸਿਨਸਿਨਾਟੀ ਤੇ ਸਾਨ ਫਰਾਂਸਿਸਕੋ ਵਿਚ ਜਿਹੜੇ ਸੀ ਨੇ 8 ਘੰਟੇ ਦਿਹਾੜੀ ਦੀ ਮੰਗ ਜਿਹੜੀ ਸੀ ਉਭਰ ਲੱਗੀ ਤੇ ਅੰਦੋਲਨ ਤੇਜ਼ ਹੋਇਆ। ਤੇ ਜਿਹੜਾ ਸਮੁੱਚੇ ਜਿਹੜੇ ਅੰਦੋਲਨ ਨੇ ਸਮੁੱਚੇ ਦੇਸ਼ ਦੇ ਵਿਚ ਪੂੰਜੀਪਤੀਆਂ ਨੇ ਜਿਹੜੀ ਸੀ ਕੰਬਣੀ ਛੇੜ ਦਿੱਤੀ। ਤੇ ਅਨੇਕ ਮਈ 1886 ਨੂੰ ਜਿਹੜੇ ਅਨੇਕਾਂ ਫੈਕਟਰੀਆਂ ਕਾਰਖਾਨਿਆਂ ਦੇ ਜਿਹੜੇ ਕਰੀਬ 1,90,000 ਮਜ਼ਦੂਰ ਸੀ ਨਾ ਉਹ ਹੜਤਾਲ ਤੇ ਚਲੇ ਗਏ ਤੇ ਸੜਕਾਂ ਤੇ ਆ ਕੇ ਹੜਤਾਲ ਕਰਕੇ ਘਰ ਨੀ ਬੈਠੇ ਉਹ ਲੋਕ ਸੜਕਾਂ ਤੇ ਆ ਕੇ ਇਕੱਠੇ ਹੋ ਕੇ ਇੱਕ ਰੋਸ ਮੁਜ਼ਾਹਰਾ ਕਹਿ ਲੋ ਇੱਕ ਰੈਲੀ ਕਹਿ ਲੋ ਇੱਕ ਮਤਲਬ ਰੋਸ ਮਾਰਚ ਕਰ ਲੋ ਆ ਕੇ ਕਰਕੇ ਤੇ ਉਹਨਾਂ ਦੇ ਲੀਡਰ ਹੈਗੇ ਸੀ ਬਸ ਅਗਸਤ ਸਪਾਈਸ ਅਤੇ ਅਲਬਰਟ ਪਾਰਸਨ ਹਾਂਜੀ ਹਾਂਜੀ ਇਹ ਉਹਨਾਂ ਦੀ ਅਗਵਾਈ ਕਰਦੇ ਸੀ ਇਹਨਾਂ ਦੀ ਅਗਵਾਈ ਹੇਠ ਇੰਟਰਨੈਸ਼ਨਲ ਪੀਪਲ ਵਰਲਡ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਹੋਣੀ ਚਾਹੀਦੀ ਤੇ ਜਿਹੜਾ ਪੂਰੇ ਅਮਰੀਕਾ ਦੇ ਵਿਚ ਇੱਕ ਬੜਾ ਮਜ਼ਬੂਤ ਸੰਗਠਨ ਦੇ ਤੌਰ ਤੇ ਜਿਹੜੀ ਸੀ ਨਾ ਮਸ਼ਹੂਰ ਹੋ ਗਈ ਇੱਕ ਦਾਮੇ ਤੇ ਆਪਣੇ ਫਿਰ ਬਾਜਵਾ ਸਾਹਿਬ ਵੱਡੀ ਗੱਲ ਵੇਖੋ ਅੱਜ ਅਸੀਂ ਮੀਡੀਆ ਨੂੰ ਗੋਦੀ ਮੀਡੀਆ ਕਹਿੰਦੇ ਆ ਜਾਂ ਸਰਕਾਰ ਪੱਖੀ ਮੀਡੀਆ ਨੂੰ ਅਸੀਂ ਭੰਡਦੇ ਆ ਨਾ ਉਸ ਵੇਲੇ ਅੱਜ ਤੋਂ 1886 ਦੇ ਵਿਚ ਵੇਖੋ ਅਮਰੀਕਾ ਵਰਗੇ ਮੁਲਕ ਵਿਚ ਵੀ ਉਸ ਵੇਲੇ ਮੀਡੀਆ ਨੇ ਜਿਹੜਾ ਸੀ ਸਰਮਾਏਦਾਰਾਂ ਦਾ ਸਰਕਾਰਾਂ ਦਾ ਸਾਥ ਦਿੱਤਾ ਤੇ ਇਹ ਇਹ ਜਿਹੜਾ ਸੰਘਰਸ਼ ਸੀਗਾ ਇਹ ਸੰਘਰਸ਼ਮਈ ਜਿਹੜੇ ਲੀਡਰ ਸੀ ਉਹਨਾਂ ਨੂੰ ਪਾਗਲ ਉਹਨਾਂ ਨੂੰ ਛਡਾਈ ਉਹਨਾਂ ਨੂੰ ਕਾਇਰ ਤੱਕ ਦੇ ਸ਼ਬਦ ਲਿਖੇ ਉਹਨਾਂ ਨੇ ਹਾਂ ਤੇ ਉਹਨਾਂ ਨੇ ਸਰਕਾਰ ਦਾ ਜੇ ਹੋਣਾ ਸੀ ਉਹਨਾਂ ਦੇ ਨਾਲ ਪੂਰਾ ਸਮਰਥਨ ਸੀ ਉਹਨਾਂ ਨੂੰ ਮੀਡੀਆ ਲਈ ਹਾਸਲ ਸੀਗਾ ਸ਼ਿਕਾਗੋ ਮੇਲ ਅਖਬਾਰ ਇੱਕ ਸ਼ਿਕਾਗੋ ਮੇਲ ਨੇ ਆਪਣੀ ਸੰਪਾਦਕੀ ਤੇ ਜਦੋਂ ਹਰ ਅਖਬਾਰ ਰੋਜ਼ ਇੱਕ ਸੰਪਾਦਕੀ ਲਿਖਦੀ ਐਡੀਟੋਰੀਅਲ ਐਡੀਟੋਰੀਅਲ ਉਹ ਮੌਕੇ ਦੀ ਕੋਈ ਵੀ ਜਿਹੜੀ ਬਹੁਤ ਪੀਕ ਟੌਪ ਦੀ ਸਮੱਸਿਆ ਹੋਵੇ ਉਹਨੂੰ ਲੈ ਕੇ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕਰਦੀ ਆ ਹਾਂ ਜਿੱਦਾਂ ਆਪਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਕੋਈ ਇੱਕ ਵਿਸ਼ਾ ਲੈਂਦੇ ਹੋ ਤੇ ਉਹ ਮਤਲਬ ਸਮੁੱਚੇ ਸਮਾਜ ਦੇ ਵਿੱਚ ਜਿਹੜਾ ਕਰੰਟ ਭਾਕ ਦਾ ਮਸਲਾ ਉਹ ਹੁੰਦਾ ਹਾਂ ਉਸੇ ਤਰ੍ਹਾਂ ਹੀ ਉਹ ਭਾਕ ਦੇ ਮਸਲੇ ਦੇ ਉੱਤੇ ਐਡੀਟੋਰੀਅਲ ਲਿਖਦੀ ਹੈ ਤੇ ਸ਼ਿਕਾਗੋ ਮੇਲ ਨੇ ਐਡੀਟੋਰੀਅਲ ਲਿਖਿਆ ਬਾਜਵਾ ਸਾਹਿਬ ਤੇ ਉਹਨੇ ਮਜ਼ਦੂਰ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਹਿਰ ਵਿੱਚ ਦੋ ਬਦਮਾਸ਼ ਖੁੱਲੇ ਘੁੰਮ ਰਹੇ ਆ ਇਹ ਜਿਹੜੇ ਅਗਸਤ ਤੇ ਮਤਲਬ ਪਾਰਸਸ
0: ਜਿਹੜੇ ਦੋ ਜਣੇ
1: ਹਾਂਜੀ ਤੇ ਦੋ ਸ਼ੁਭ ਕੈਰ ਜੋ ਵਾਰ ਵਾਰ ਮੁਸੀਬਤਾਂ ਖੜੀਆਂ ਕਰ ਰਹੇ ਹਨ ਇੱਕ ਦਾ ਨਾਂ ਹੈ ਪਾਰਸਨ ਤੇ ਦੂਜੇ ਦਾ ਨਾਂ ਹੈ ਆਗਸਤ ਜੇਕਰ ਭਵਿੱਖ ਵਿੱਚ ਕੋਈ ਵੱਡੀ ਮੁਸੀਬਤ ਖੜੀ ਹੁੰਦੀ ਹੈ ਤਾਂ ਇਹੀ ਜ਼ਿੰਮੇਵਾਰ ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ ਤੇ ਤੁਹਾਨੂੰ ਪਤਾ ਵੀ ਹੋਊਗਾ ਵੀ ਇਹਨਾਂ ਨੂੰ ਵਾਕਿਆ ਫਾਂਸੀ ਤੱਕ ਦੀ ਵਿਚਾਰਿਆਂ ਨੂੰ ਸਜ਼ਾ ਮੁੜ ਕੇ ਦਿੱਤੀ ਗਈ ਮਿਲੀ
0: ਸਿਰਫ ਇੱਕ ਪਤਾ ਸਰ ਕੇ ਉਹ ਪੁਲਿਸ ਨੇ ਗੋਲੀ ਚਲਾਈ ਸੀ ਤੇ ਚਾਰ ਮਜ਼ਦੂਰ ਵੀ ਮਰੇ ਸੀ
1: ਉਹ ਹਾਂ ਉਹ ਗੱਲ ਕਰਦੇ ਜੀ ਜ਼ਿਆਦਾ ਮਰੇ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇਹ ਬਾਜਵਾ ਸਾਹਿਬ ਹੇ ਮਾਰਕੀਟ ਦੇ ਵਿਚ ਨਾ ਇੱਕ ਮਈ 1886 ਨੂੰ ਜਿਹੜਾ ਸੀਗਾ ਹੇ ਮਾਰਕੀਟ ਸ਼ਿਕਾਗੋ ਦੇ ਵਿਚ ਇੱਕ ਬਹੁਤ ਵੱਡਾ ਮਜ਼ਦੂਰਾਂ ਦਾ ਇਕੱਠ ਹੋਇਆ ਤੇ ਉਹ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਆ ਵੀ ਉਹ ਮਾਰੇ ਗਏ ਸੀ ਮਜ਼ਦੂਰ ਉਹ ਚਾਰ ਨੀ ਸੀ ਜਿਆਦਾ ਮਜ਼ਦੂਰ ਮਾਰੇ ਗਏ ਸੀ ਉਹਨੇ ਨਾ ਭੀੜ ਦੇ ਵਿੱਚੋਂ ਨਾ ਭੀੜ ਦੇ ਵਿੱਚੋਂ ਹਿੰਸਕ ਭੀੜ ਦੇ ਵਿੱਚੋਂ ਕਿਸੇ ਮਜ਼ਦੂਰ ਨੇ ਜਾਂ ਕਿਸੇ ਆਦਮੀ ਨੇ ਪੁਲਿਸ ਦੇ ਉੱਪਰ ਨਾ ਇੱਕ ਮਤਲਬ ਉਹ ਬੰਬ ਸੁੱਟਿਆ ਉਹ ਪੁਲਿਸ ਫਟ ਗਿਆ ਤੇ ਉਸ ਬੰਬ ਦੇ ਨਾਲ ਇੱਕ ਪੁਲਿਸ ਵਾਲਾ ਮਾਰਿਆ ਗਿਆ ਹਾਂ ਉਹ ਪੁਲਿਸ ਵਾਲਾ ਮਾਰੇ ਗਿਆ ਤੇ ਉਹਨਾਂ ਨੇ ਗੋਲੀ ਚਲਾਈ ਤੇ ਗੋਲੀ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਜਿਹੜੇ ਸੀਗੇ ਨਾ ਮਰੇ ਸੀ ਹਾਂਜੀ ਹਾਂਜੀ ਭੀੜ ਦੇ ਉੱਪਰ ਅੰਨੇਵਾਹ ਉਹਨਾਂ ਨੇ ਗੋਲੀ ਚਲਾਈ ਜਦੋਂ ਬੰਬ ਸੁੱਟਿਆ ਇੱਕ ਜਾਣੇ ਨੇ ਤੇ ਉਹ ਜਾਂ ਤੇ ਕਿਸੇ ਵੇਲੇ ਸਰਕਾਰਾਂ ਖੁਦ ਹੀ ਸ਼ਰਾਰਤ ਕਰਾ ਦਿੰਦੀਆਂ ਜਾਂ ਹਿੰਸਕ ਕਰਦੇ ਉਹਦੀ ਆੜ ਦੇ ਵਿੱਚ ਹਾਂ ਹਾਂ ਵੀ ਉਹਦੀ ਆੜ ਦੇ ਵਿੱਚ ਉਹ ਅੰਦੋਲਨ ਨੂੰ ਉਹਨਾਂ ਨੂੰ ਦੇਸ਼ ਵਿਰੋਧੀ ਉਹਨਾਂ ਨੂੰ ਅੱਤਵਾਦੀ ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਤੇ ਮਤਲਬ ਦਬਾਇਆ ਜਾ ਸਕੇ ਕਾਨੂੰਨ ਦੀ ਆੜ ਦੇ ਵਿੱਚ ਇਹ ਸਾਜ਼ਿਸ਼ਾਂ ਵੀ ਸਾਜ਼ਿਸ਼ ਵੀ ਹੋ ਸਕਦੀ ਆ ਲੇਕਿਨ ਭੀੜ ਵਿੱਚੋਂ ਮਤਲਬ ਸੁੱਟਿਆ ਗਿਆ ਉਹਦੇ ਤੇ ਬੰਬ ਜਿਹੜਾ ਸੀਗਾ ਤੇ ਉਹ ਬਹੁਤ ਸਾਰੇ ਮਜ਼ਦੂਰ ਮਾਰੇ ਗਏ ਸੀਗੇ ਜੀ ਤੇ ਉਹਦੇ ਵਿੱਚ ਫਿਰ ਇਹ ਜਿਹੜੇ 7 ਮਜ਼ਦੂਰ ਲੀਡਰ ਸੀ ਨਾ ਪਾਰਸਨ ਤੇ ਅਗਸਤ ਦੋਵੇਂ ਇਹਨਾਂ ਨੂੰ ਉਸ ਪੁਲਿਸ ਵਾਲੇ ਦੇ ਮਰਨ ਦੇ ਮਤਲਬ ਮੁਕੱਦਮਾ ਚਲਾਇਆ ਗਿਆ ਤੇ 7 ਜਾਣਿਆਂ ਨੂੰ ਫਾਂਸੀ ਦਿੱਤੀ ਗਈ ਤੇ 1 ਨੂੰ 15 ਸਾਲ ਦੀ ਜਿਹੜੀ ਸਜ਼ਾ ਦਿੱਤੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਡਾਇਨਾਮਾਈਟ ਬੰਬ ਸੁੱਟਿਆ ਗਿਆ ਸੀ ਉਹਨਾਂ ਦੇ ਪੁਲਿਸ ਦੇ ਉੱਪਰ ਭੀੜ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਤੇ ਇਹ ਫਿਰ ਬਾਜਵਾ ਸਾਹਿਬ ਬੜੀ ਵੱਡਾ ਸੰਘਰਸ਼ ਜਿਹੜਾ ਸੀ ਜਦੋਂ ਚੱਲਿਆ ਤੇ ਏਦਾਂ ਹੋਇਆ ਵੀ ਜਿਹੜਾ ਇੱਕ ਚਾਰ ਤਰੀਕ ਨੂੰ ਇਹ ਜਿਹੜਾ ਹਿੰਸਕ ਝੜਪ ਹੋਈ ਹੈ, ਚਾਰ ਮਈ ਨੂੰ ਹੋਈ ਹੈ, ਇੱਕ ਨੂੰ ਨਹੀਂ ਸੀ ਹੋਈ, ਲੇਕਿਨ ਇੱਕ ਨੂੰ ਇਹ ਸੰਘਰਸ਼ ਸ਼ੁਰੂ ਹੋਇਆ ਸੀ। ਇਹ ਫਿਰ ਸਭ ਤੋਂ ਪਹਿਲਾਂ ਜਿਹੜੀ ਫਰਾਂਸ ਸਰਕਾਰ ਹੈ ਉਹਨੇ 1899 ਦੇ ਵਿੱਚ 1 ਮਈ ਨੂੰ ਜਿਹੜਾ ਸੀ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ, ਘੋਸ਼ਿਤ ਕੀਤਾ। ਤੇ ਇਸ ਹਿੰਸਕ ਝੜਪ ਤੋਂ ਬਾਅਦ ਜਦੋਂ ਫਾਂਸੀ ਦੇਣ ਤੋਂ ਬਾਅਦ ਵੀ ਅੰਦੋਲਨ ਠੰਡਾ ਨਾ ਹੋਇਆ 7 ਮਜ਼ਦੂਰ ਲੀਡਰਾਂ ਨੂੰ, ਫਿਰ ਸਰਕਾਰ ਨੇ ਉਹਨਾਂ ਦੀ ਮੰਗ ਜਿਹੜੀ ਸੀ ਮੰਨ ਲਈ 8 ਘੰਟੇ ਵਾਲੀ, ਤੇ ਨਾਲ ਹੀ ਐਤਵਾਰ ਦੀ ਹਫਤੇ ਚ ਇੱਕ ਛੁੱਟੀ ਦਾ ਜਿਹੜਾ ਸੀ ਉਹਨਾਂ ਨੂੰ ਜਦੋਂ ਮੰਗ ਮੰਨੇ ਗਈ। ਤੇ ਇਹ ਫਰਾਂਸ ਸਰਕਾਰ ਨੇ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਤਲਬ ਜਦੋਂ ਮਾਨਤਾ ਦਿੱਤੀ 1899 ਚ, ਤੇ ਉਸ ਤੋਂ ਬਾਅਦ 80 ਦੇਸ਼ਾਂ ਦੇ ਵਿੱਚ ਉਸ ਨੂੰ ਉਸ ਦਿਨ ਤੋਂ ਸਾਰੇ ਸੰਸਾਰ ਵਿੱਚ ਇਸ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਉਹਨਾਂ ਦੀ ਸ਼ਹੀਦਾਂ ਦੀ ਯਾਦ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਤੇ ਨਾਲ ਹੀ ਜਿਹੜਾ ਦੁਨੀਆਂ ਦੇ 80 ਦੇਸ਼ ਜਿਹੜੇ ਆ ਇਹਨੂੰ ਮਨਾਉਂਦੇ ਨੇ ਮਜ਼ਦੂਰ ਦਿਵਸ ਨੂੰ। ਤੇ ਬਾਜਵਾ ਸਾਹਿਬ ਸਾਡੇ ਜਿਹੜੀ ਅੰਗਰੇਜ਼ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਨਾ, ਉਹਨਾਂ ਨੇ ਸਾਡੇ ਦੇਸ਼ ਵਿੱਚ ਆ ਕੇ ਇਹ ਲਾਗੂ ਨਹੀਂ ਕੀਤਾ। 1923 ਦੇ ਵਿੱਚ ਬੰਬੇ ਦੇ ਵਿੱਚ ਫਿਰ ਬਹੁਤ ਵੱਡੇ ਜਿਹੜੇ 2 ਮਜ਼ਦੂਰ ਜਿਹੜੇ ਇਕੱਠ ਹੋਏ ਸੀ, ਉਹਨਾਂ ਤੋਂ ਬਾਅਦ ਵਿੱਚ 1923 ਤੋਂ ਬਾਅਦ ਚ ਫਿਰ 8 ਘੰਟੇ ਦਾ ਕੰਮ ਜਿਹੜਾ ਸੀ ਭਾਰਤ ਵਿੱਚ ਵੀ ਇਹਨਾਂ ਅੰਗਰੇਜ਼ਾਂ ਨੇ ਜਿਹੜਾ ਲਾਗੂ ਕੀਤਾ। ਹਾਂਜੀ ਹਾਂਜੀ। ਤੇ ਬਾਜਵਾ ਸਾਹਿਬ ਜੇ ਸੰਸਾਰ ਪੱਧਰ ਦੇ ਵਿੱਚ ਅੱਜ ਵੀ ਗੱਲ ਕਰੀਏ ਤੇ ਮੈਨੂੰ ਇੰਜ ਲੱਗਦਾ ਵੀ ਹਾਲਾਤ ਜਿਉਂ ਦੇ ਤਿਉਂ ਆ। ਇੱਕ ਪਾਸੇ ਸਰਮਾਏਦਾਰ ਆ ਜਿਹੜਾ ਮਤਲਬ ਲੋਕਾਂ ਦਾ ਵੀ ਲਹੂ ਪੀਂਦਾ ਤੇ ਉਹਨਾਂ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਲਹੂ ਪੀਂਦਾ। ਇੱਕ ਮਜ਼ਦੂਰ ਦੇ ਕੋਲੋਂ ਜੇ ਉਹਨਾਂ ਨੂੰ ਕੋਈ ਜੇ ਕਹੀਏ ਵੀ 100 ਰੁਪਇਆ ਦਿੰਦਾ ਤੇ ਉਹਨਾਂ ਨੂੰ ਉਹਨਾਂ ਕੋਲ 1000 ਰੁਪਏ ਦਾ 100 ਗੁਣਾ ਕੰਮ ਦਿੰਦਾ। ਉਹ ਦੇਖੋ ਕੰਮ ਲੈਂਦਾ ਜੀ, ਤੇ ਉਹ ਆਪਣੀ ਜਿਹੜੀ ਆ ਸਾਡੇ ਦੇਸ਼ ਦਾ ਹੈਰਾਨਗੀ ਦੀ ਗੱਲ ਸੁਣੀ, ਹੈਰਾਨ ਹੀ ਹੋ ਜਾਂਦਾ ਸੁਣ ਕੇ ਵੀ 90% ਸਰਮਾਇਆ ਕੁਛ 1% ਲੋਕਾਂ ਦੇ ਕੋਲ ਆ ਸਾਡੇ ਦੇਸ਼ ਦਾ ਜਿਹੜਾ ਟੋਟਲ ਆ। ਹਾਂ, ਤੇ ਜਦੋਂ ਅਸੀਂ ਇਹ ਗੱਲਾਂ ਵੇਖਦੇ ਸੁਣਦੇ ਆ ਤੇ ਸਾਨੂੰ ਇਹ ਗੱਲ ਯਕੀਨ ਨੀ ਹੁੰਦਾ ਵੀ ਵਾਕਿਆ ਹੀ ਜਿਹੜਾ ਜਦੋਂ ਦੇਸ਼ ਦੀ ਸਾਡੀ ਸਰਕਾਰ ਜਿਹੜੀ ਇਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਆ, ਸਰਕਾਰ ਇਹ ਬਣਾਉਂਦੇ ਨੇ ਹਟਾਉਂਦੇ ਨੇ ਤੇ ਚਲਾਉਂਦੇ ਨੇ। ਬਾਜਵਾ ਸਾਹਿਬ
0: ਜੀ ਬਿਲਕੁਲ, ਜਿੰਨੇ ਆਪ ਬਣਾਈ ਹੈ ਸਰ ਉਹਨੇ ਚਲਾਉਣੀ ਵੀ ਤੇ ਆਪ ਹੀ ਹੈ।
1: ਹਾਂਜੀ ਹਾਂਜੀ, ਅੱਜ ਕੱਲ ਜਿਦਾਂ ਟੱਚ ਫੋਨ ਨੀ ਆਏ ਹੋਏ, ਜਿਦਾਂ ਟੱਚ ਉਂਗਲ ਹੱਥ ਦੇ ਨਾਲ ਹੀ ਟੱਚ ਕਰੀਦਾ, ਇਹ ਸਿਰਫ ਇਹਨਾਂ ਨੇ ਟੱਚ ਆ, ਇਹਨਾਂ ਕੋਲ ਟੱਚ ਸਕਰੀਨ ਆ,
0: ਮੈਂ
1: ਉਹ ਤੇ ਟੱਚ ਕਰਦੇ ਤੇ ਸਰਕਾਰ ਜਿਹੜੀ ਸੀਗੀ ਉਸ ਵੇਲੇ
0: ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਕੁਝ ਲੋਕਾਂ ਕੋਲ ਸਾਰਾ ਸਰਮਾਇਆ। ਪੁਰਾਣੀ ਗੱਲ ਆ, ਮੈਂ ਇੱਕ ਆਰਟੀਕਲ ਪੜ੍ਹ ਲਿਆ ਸੀ ਤੇ ਉਹਦੇ ਵਿੱਚ ਉਹ ਲੇਖਕ ਕਹਿੰਦਾ ਫਰਜ਼ ਕਰੋ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਇਸ ਤਰ੍ਹਾਂ ਦਾ ਸੀ ਉਹ
1: ਕੋਈ,
0: ਉਹ ਰਾਈਟਰ ਲਿਖਦਾ ਕਿ ਫਰਜ਼ ਕਰੋ ਇੰਡੀਆ ਕੋਲ 100 ਰੁਪਇਆ
1: ਜੀ
0: ਤੇ 20% ਲੋਕਾਂ ਕੋਲ 80 ਰੁਪਈਏ ਨੇ ਤੇ
1: 80%
0: ਲੋਕਾਂ ਕੋਲ 20 ਰੁਪਈਏ।
1: ਉਹ ਬਸ ਵੱਧ ਗਏ ਜੇ ਹੁਣ ਹੁਣ 80 ਤੋਂ ਉਹ 90% ਲੋਕਾਂ ਮਤਲਬ ਤੇ ਬਾਕੀਆਂ 10 ਕੋਲ ਇਹ ਸਾਰੇ ਇਕੱਠੇ ਹੋ ਗਏ। ਤੇ ਇਸ ਚੀਜ਼ ਦਾ ਅੰਤ ਕਿਤੇ ਨੀ ਗਾ ਬਾਜਵਾ ਸਾਹਿਬ, ਫਿਲਹਾਲ ਨਜ਼ਰ ਨਹੀਂ ਆਉਂਦਾ। ਮਤਲਬ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ
0: ਜੀ। ਵੇਖ ਲੋ ਹਰ ਸਾਲ ਹਰ 6 ਮਹੀਨੇ ਬਾਅਦ ਸੋਹਣਾ ਸੁਖ ਵਾਲਾ ਸੁਵਿਧਾ ਵਾਲਾ ਸਮਾਂ ਕਦੋਂ ਆਇਆ ਸੀ ਇੰਡੀਆ ਚ?
1: ਬਿਲਕੁਲ ਕਦੀ ਨੀ ਆਇਆ ਜੀ, ਕਦੀ ਨੀ ਆਇਆ।
0: ਗਾਹ ਕਿੱਥੋਂ ਆ ਜਾਣਾ? ਕੋਈ ਜਾਦੂ ਮੰਤਰ ਸ਼ੂ ਮੰਤਰ ਥੋੜਾ ਹੋ ਜਾਣਾ, ਕੋਈ ਜਾਦੂ ਦਾ ਡੰਡਾ ਥੋੜਾ ਹੈ ਇਹ ਤੇ ਮੀਂਹ ਸਾਰਾ ਕੁਛ।
1: ਹਾਂ ਆਉਣਾ ਹੈ, ਪਰ ਇਹ ਆਉਣਾ ਹੈ ਬਾਜਵਾ ਸਾਹਿਬ ਐਜੂਕੇਸ਼ਨ ਦੇ ਨਾਲ ਆਉਣਾ। ਸਾਡੇ ਸ਼ਾਇਰਾਂ ਨੇ ਬੜੇ ਨਾ ਆਸ ਦੇ ਨਾਲ 1955 ਤੋਂ ਹੀ ਲਿਖਣਾ ਸ਼ੁਰੂ ਕੀਤਾ ਇਨਕਲਾਬੀ ਤਬਕਾ, ਤੇ ਉਹਦੇ ਵਿੱਚ ਉਹਨਾਂ ਨੇ ਆਸ ਜਤਾਈ ਆ ਵੀ ਤੀਲੀਆਂ ਰਲ ਕੇ ਬੋਕਰ ਬਣਨਾ, ਝੂ ਆਪਣੇ ਊਂ ਜਿਹੜਾ ਤੱਕ ਕੰਡਾ ਯਾਰ, ਤਗੜੀ ਇੱਕ ਤਰਸ਼ੂਲ ਬਣਾਓ ਯੁੱਧ ਕਰੋ ਪ੍ਰਚੰਡ ਯਾਰ, ਜੈ ਜੈ ਕਾਰ ਕਿਰਤ ਦੀ ਹੋਵੇ ਲੱਗੇ ਜ਼ੁਲਮ ਦੀ ਕੰਡੋ ਯਾਰ, ਜ਼ੁਲਮ ਦੀ ਕੰਡ ਅਖੀਰ ਲੱਗਣੀ ਆ, ਲੱਗਦੀ ਹੁੰਦੀ ਆ, ਇਹ ਸਦਾ ਨੀ ਰਹਿੰਦਾ,
0: ਲੱਗਦੀ ਹੁੰਦੀ ਆ। ਗਿਆਰਾਂ ਸਾਲ ਇੱਕ ਪਰਸਨਲ ਕੁਐਸਚਨ ਤੁਹਾਡੇ ਅੱਗੇ, ਤੁਹਾਡੀ ਜਿੰਨੀ ਜ਼ਿੰਦਗੀ ਅੱਜ ਤੱਕ ਹੋਇਆ, ਠੀਕ ਹੈ
1: ਜੀ ਜੀ ਜੀ,
0: ਉਹਦੇ ਵਿੱਚ ਤੁਸੀਂ ਵੇਖਿਆ ਕਿ ਸਮਾਜ ਪ੍ਰਤੀ, ਮਜ਼ਦੂਰਾਂ ਪ੍ਰਤੀ, ਦੇਸ਼ ਪ੍ਰਤੀ ਲੋਕਾਂ ਚ ਜਾਗ੍ਰਿਤੀ ਆਈ ਹੋਵੇ ਕੁਛ?
1: ਬਿਲਕੁਲ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ ਹੈਗੀ।
0: ਇਹੋ ਹੀ ਮੈਂ ਸੋਚਣ ਡਿਆ ਕਿ ਉਹਨਾਂ ਨੇ ਬੜਾ ਸੋਹਣਾ ਆਪਣਾ ਫਰਜ਼ ਨਿਭਾ ਗਏ ਨੇ, ਅਸੀਂ ਤੁਸੀਂ ਸਾਰੇ ਜਿਹੜੇ ਆ ਅਸੀਂ ਆਪਣੀ ਜਿਹੜੀ ਸਾਨੂੰ ਸਾਡੀ ਸੋਚ ਹੈ ਉਹਦਾ ਪ੍ਰਗਟਾਵਾ ਕਰਦੇ ਹਾਂ, ਪਰ ਅੱਗੇ ਕੁਝ ਨੀ ਜੇ ਆਉਣ ਡਿਆ ਦਿਨੋ ਦਿਨ। ਉਹ ਯਾਰ ਜੇ ਪੜ੍ਹੇ ਲਿਖੇ ਵੀ ਐਜੂਕੇਟਡ ਡਿਗਰੀਆਂ ਵਾਲੇ ਵੀ ਸਾਧਾਂ ਦੇ ਪੈਰੀ ਹੱਥ ਲਾਉਣ ਡਏ ਨੇ ਜਾ ਕੇ, ਟੀਵੀ ਲਵਾਉਣ ਡਏ ਨੇ, ਜਾਂ ਇਧਰ ਉਧਰ ਕੋਈ ਮੁੰਡਾ ਦਾਖਲ ਕਰਨਾ ਤੇ ਉਹ ਵੀ ਤਾਂਤਰਾ ਮੰਤਰਾਂ ਨੂੰ ਪੁੱਛਣ ਡਏ ਨੇ, ਸਾਧ ਕਿਹੜੇ ਅਨਪੜ੍ਹ ਸਾਧ ਨੇ ਉਹਨਾਂ ਕੋਲ ਸਾਰੀਆਂ ਪੁੱਛਾਂ ਪਵਾਉਣ ਡਏ ਨੇ, ਮੁੰਡੇ ਲੈਣ ਜਨਾਨੀਆਂ ਜਾਣ ਡਈਆਂ ਨੇ। ਹੈਂ ਸਾਡੇ ਵੇਖੋ ਝੂਠੇ ਲੈਕਚਰ ਕਰ ਕਰਕੇ ਗੱਤਕਾ ਖੇਡਣ ਵਾਲਿਆਂ ਨੂੰ ਬਾਹਾਂ ਮਾਰ ਮਾਰ ਕੇ ਅੱਗੇ ਲੱਖਾਂ ਦੀ ਭੀੜ ਹੈ ਸਾਰੀ ਜੈ ਜੈਕਾਰ ਕਰਨ ਲਈ ਹੈ, ਤੇ ਇਹ ਮੁਰਦਿਆਂ ਦੀ ਭੀੜ ਹੀ ਹੈ, ਬੇਕੂਫਾਂ ਦੀਆਂ ਭੀੜਾਂ ਨੇ।
1: ਇਹਦੇ ਇੱਕ ਨਾ ਬੜੇ ਸਿਆਣੇ ਬੰਦੇ, ਵਿਦਵਾਨ ਬੰਦੇ ਦਾ ਕਥਨ ਹੈ ਬਾਜਵਾ ਸਾਹਿਬ, ਜਿਹੜਾ ਤੁਸੀਂ ਕੁਐਸਚਨ ਕੀਤਾ ਮੈਂ ਉਹਦਾ ਜਵਾਬ ਆ, ਮਤਲਬ ਭਈ ਇਹ ਸਿਸਟਮ ਜਿਹੜਾ ਵਾ ਇਸ ਕਰਕੇ ਨੀ ਠੀਕ ਹੋ ਸਕਦਾ ਕਿ ਜਿਹੜਾ ਸਰਮਾਏਦਾਰ ਆ ਉਹਨੂੰ ਲੋੜ ਨੀ, ਉਹ ਚਾਹੁੰਦਾ ਹੀ ਨੀ ਠੀਕ ਹੋਵੇ। ਜਿਹੜਾ ਮੱਧ ਵਰਗ ਆ ਉਹਦਾ ਇਹਦੇ ਵਿੱਚ ਕੋਈ ਇੰਟਰਸਟ ਨੀ ਗਾ, ਉਹ ਆਪਣੇ ਕੰਮਾਂ ਕਾਰਾਂ ਚ ਲੱਗਿਆ, ਤੇ ਜਿਹੜਾ ਮਜ਼ਦੂਰ ਵਰਗ ਆ ਉਹਦੇ ਕੋਲ ਵਿਚਾਰੇ ਕੋਲ ਟਾਈਮ ਨੀ, ਉਹਨੂੰ ਰੋਜ਼ੀ ਰੋਟੀ ਦਾ ਜਿਹੜਾ
0: ਢਿੱਡ ਦਾ
1: ਢਿੱਡ ਦਾ ਉਹਦਾ ਮਸਲਾ ਏਦਾਂ ਵੀ ਉਹਦੇ ਕੋਲ ਕੰਮ, ਉਹਦਾ ਹੈਂਡ ਟੂ ਮਾਊਥ ਆ, ਉਹਦਾ ਹੱਥ ਜਦੋਂ ਰੁਕਦਾ ਆ ਤੇ ਉਹਦੇ ਮੂੰਹ ਤੱਕ ਰੋਟੀ ਨੀ ਜਾਂਦੀ, ਬੁਰਕੀ ਨੀ ਜਾਂਦੀ, ਉਹ ਮਜਬੂਰ ਆ, ਉਹ ਆਪਣਾ ਕੰਮ ਛੱਡ ਕੇ ਲੜ ਨੀ ਸਕਦਾ। ਤੇ ਮੱਧ ਵਰਗ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਉਹਦੇ ਕੋਲ ਚੇਤਨਾ ਚੇਤਨਾ ਹੈਗੀ ਆ, ਲੇਕਿਨ ਉਹਦਾ ਉਹ ਉਹਦਾ ਇੰਟਰਸਟ ਨਹੀਂ ਉਹ ਸਮਝਦਾ
0: ਜਾਂਦਾ, ਉਹਨੂੰ ਸੋਚਦੇ ਨੇ ਸਾਨੂੰ ਭੂੰਡਾਂ ਦੀ ਖੱਕਰ ਚ ਹੱਥ ਪਾਉਣ ਦੀ ਕੀ ਜ਼ਰੂਰਤ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਇਹ ਸਿਸਟਮ ਆ ਵੀ ਇਹ ਐਜ਼ ਇਟ ਇਜ਼ ਸਗੋਂ ਚੱਲਦਾ ਕੀ ਆ ਵੀ ਵੱਧ ਤੋਂ ਵੱਧਦਾਰ ਹੋਈ ਜਾ ਰਿਹਾ ਬਸ, ਸਭ ਸਾਡੇ ਹੁੰਦਿਆਂ ਵੇਹਦਿਆਂ ਵੇਹਦਿਆਂ
0: ਅਸੀਂ ਜਦੋਂ ਅੱਜ ਤੋਂ ਹਾਲਾਤ ਖੈਰਾ ਸਾਹਿਬ ਕਿੰਨੇ ਵਿਗੜ ਗਏ ਨੇ ਪਹਿਲਾਂ ਨਾਲ।
1: 30-40 ਸਾਲ ਪਹਿਲਾਂ ਸਾਡੇ ਅਧਿਆਪਕ ਸਾਨੂੰ ਕਹਿੰਦੇ ਹੁੰਦੇ ਵੀ ਸਾਡੇ ਭਾਰਤ ਦਾ ਸਿਸਟਮ ਏਦਾਂ ਦਾ ਵੀ ਇੱਥੇ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ, ਤੇ ਉਦੋਂ ਦਾ ਥਾਂ ਨੂੰ ਹੀ ਗੱਲ ਗਾਂ ਗਈ ਆ, ਅਚਾਨ ਨੂੰ ਕਿਤੇ ਵੀ ਰੁਕੀ ਹੈ ਨੀ ਗੱਲ।
0: ਜਿਹੜੇ
1: ਚਲੋ ਇਸ ਦੇ
0: ਉਸ ਨੂੰ ਬੜੇ ਇੱਕ ਸੂਝਵਾਨ ਹੁੰਦੇ ਨੇ ਤੇ ਖਬਰਾਂ ਤੇ ਸੋਸ਼ਲ ਟਾਕ ਇਕੱਠੇ ਬੈਠ ਗੁਫ਼ਤਗੂ ਕਰਦੇ ਹੀ ਰਹਿੰਦੇ ਨੇ ਵੀ ਆਹ ਕੀ ਹੈ ਆਹ ਕੀ ਹੈ ਆਹ ਕੀ ਹੈ, ਤੇ ਵਾਕਈ ਜੇ ਤੁਹਾਡਾ 40-50-60 ਸਾਲਾਂ ਤੋਂ ਕੁਛ ਵੀ ਬੈਟਰ ਨਜ਼ਰ ਨਹੀਂ ਆਇਆ ਤੇ ਗਾਂ ਕਿੱਥੋਂ ਉਮੀਦ ਰੱਖਣੀ ਆ ਤੁਸੀਂ?
1: ਮੈਂ ਸਭ ਕਹਿੰਦਾ ਵੀ ਵੱਧ ਤੋਂ ਵੱਧ ਤਰ ਹੋਇਆ ਵਾ, ਖਾਣ ਨੂੰ ਗਿਆ ਵਾ, ਮਤਲਬ ਗਾਂ
0: ਇਸ ਵਾਰ
1: ਉਹ ਗਾਂ ਤੇ ਕੀ ਹੋਣ ਗਿਆ, ਬੜੀ ਬੜੀ
0: ਇਹੋ ਹੀ ਸਾਡਾ ਭਵਿੱਖ ਹੈ ਤੇ ਰੀਲੀ ਸਾਡਾ।
1: ਜੀ ਜੀ ਜੀ, ਚਲੋ ਖੈਰ ਬਾਜਵਾ ਸਾਹਿਬ, ਤੁਸੀਂ ਇੱਕ ਸ਼ਾਇਰ ਤਬੀਅਤ ਦਿਓ ਤੇ ਸ਼ਾਇਰੀ ਦੇ ਵਿੱਚ ਇੱਕ ਜਿਹੜਾ ਸੰਵੇਦਨਸ਼ੀਲ ਹੁੰਦਾ ਤੇ ਜਿਹੜਾ ਮਤਲਬ ਜਿਹਨੂੰ ਪ੍ਰਗਤੀਵਾਦੀ ਕਹਿ ਦਿੰਦੇ, ਜਿਹਨੂੰ ਅਗਾਂਹ ਵਾਧੂ ਕਹਿ ਦਿੰਦੇ ਆ, ਜਾਂ ਨਿੱਗਰ ਸੋਚ ਵਾਲਾ, ਮਜ਼ਬੂਤ ਸੋਚ ਵਾਲਾ, ਕਿਸੇ ਵੀ ਕੀਮਤ ਦੇ ਉੱਤੇ ਇਹ ਮਤਲਬ ਨਿਰਾਸ਼ ਨੀ ਹੁੰਦਾ, ਉਦਾਸ ਨੀ ਹੁੰਦਾ, ਤੇ ਉਹ ਮਤਲਬ ਹਮੇਸ਼ਾ ਚੜ੍ਹਦੀ ਕਲਾ ਚ ਹੁੰਦਾ ਤੇ ਉਹ ਇਸ ਗੱਲ ਲਈ ਆਸਵੰਦ ਰਹਿੰਦਾ ਆ, ਤੇ ਰਹਿਣਾ ਵੀ ਚਾਹੀਦਾ ਵੀ ਕਦੇ ਨਾ ਕਦੇ। ਬੜੇ ਸ਼ਾਇਰਾਂ ਦੀਆਂ ਮੈਂ ਹੁਣ ਵਕਤ ਇਜਾਜ਼ਤ ਨੀ ਦਿੰਦਾ, ਬੜੇ ਸ਼ਾਇਰ ਨੇ ਜਿਨ੍ਹਾਂ ਨੇ ਜਿਹੜੀਆਂ ਨਾ ਇਸ ਗੱਲ ਦੀ ਮਤਲਬ ਭਰੀ ਅਗਵਾਈ ਕੀ ਹੈ, ਇੱਕ ਨਾ ਇੱਕ ਦਿਨ ਇਹ ਸਿਸਟਮ ਜਿਹੜਾ ਵਾ ਇਹ ਖਤਮ ਹੋਣਾ ਆ, ਤੇ ਆਦਮੀ ਦਾ ਮਨੁੱਖ ਦਾ ਰਾਜ ਹੋਣਾ ਆ।
0: ਮਤਲਬ ਕਿ ਇੱਕ ਜਗ੍ਹਾ ਤੇ ਅਸੀਂ ਕੰਮ ਕਰਨਾ, ਉਦੋਂ ਮੈਂ ਕੰਮ ਸਰਵਿਸ ਕਰਦਾ ਹੁੰਦਾ ਤੇ ਸਾਡਾ ਜਿਹੜਾ ਡਿਸਟ੍ਰਿਕਟ ਦਾ ਮੈਨੇਜਰ ਸੀ ਉਹ ਕਿਤੇ ਬੈਠਿਆ ਗੱਲ ਕਰਨ ਡਿਆ ਸੀ ਤੇ ਅਸੀਂ ਸਾਰੇ ਉਹਦੀ ਗੱਲਬਾਤ ਸੁਣ ਰਹੇ ਸੀ ਸਕੂਲ ਦੇ ਵਿੱਚ, ਸਾਡਾ ਸਕੂਲ ਸੀ ਉਸ ਡਿਪਾਰਟਮੈਂਟ ਦਾ। ਕਹਿੰਦਾ ਜ਼ਿੰਦਗੀ ਦੇ ਵਿੱਚ ਆਸ਼ਾਵਾਂ ਹੀ ਜਿਹੜੀਆਂ ਨੇ ਉਹ ਸਾਨੂੰ ਜਿੰਦਾ ਰੱਖਦੀਆਂ ਨੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ,
0: ਜਿਹਦੇ ਜਿਹਦੇ ਵਿੱਚ ਆਸ਼ਾ ਜਾਂ ਆਉਣ ਵਾਲਾ ਸਮਾਂ ਉਹਨੂੰ ਸਹਾਨਾ ਨਜ਼ਰ ਨਹੀਂ ਆਉਂਦਾ ਤੇ ਉਹ ਜਿਹੜੀ ਪੱਤਝੜ ਵਰਗੀ ਉਹਦੀ ਲਾਈਫ ਹੈ, ਉਹਦੇ ਵਿੱਚ ਕੋਈ ਇੰਜੋਇਮੈਂਟ ਨਹੀਂ। ਜੇ ਅਸੀਂ ਉਮੀਦਾਂ ਛੱਡ ਦਿਆਂਗੇ ਤੇ ਅਸੀਂ ਜਿਉਣਾ ਛੱਡ ਦਿੱਤਾ।
1: ਸਫਾ ਭਰ ਦਿਖਾ ਪੈਂਦਾ ਇਹਦੇ ਚ ਬੜੇ ਸਾਫ ਸ਼ਬਦਾਂ ਦੇ ਵਿਚ ਇੱਕ ਅਖਾਣ ਆ ਵੀ ਜੀਵੇ ਆਸਾ ਤੇ ਮਰੇ ਤਰਾਸਾ।
0: ਬਹੁਤ ਵਧੀਆ ਆਦਮੀ, ਲੰਮਾ ਚੌੜੀ ਗੱਲਬਾਤ ਕੀਤੀ। ਹਰ ਇਟਲਰ ਉਹਦਾ ਨਾਮ ਸੀ। ਗੱਲਬਾਤ ਕਰਦਿਆਂ ਕਰਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ ਚ ਆਸ ਨੂੰ ਦਾ ਦਾਮਨ ਨਹੀਂ ਛੱਡਣਾ ਚਾਹੀਦਾ, ਬਿਨਾਂ ਆਸ ਤੋਂ ਵੀ ਕੋਈ ਲਾਈਫ ਹੁੰਦੀ ਹੈ।
1: ਬਾਕੀ ਹਾਂਜੀ, ਐਜੂਕੇਸ਼ਨ ਦਾ ਸਰੂਪ ਬਦਲ ਲਿਆ, ਦੁਨੀਆਂ ਦਾ ਲਿਵਿੰਗ ਸਟੈਂਡਰਡ ਬਦਲ ਲਿਆ, ਬੱਚਾ ਦੁਨੀਆਂ ਭਰ ਦਾ ਜਿਹੜੀ ਸੰਚਾਰ ਸਾਧਨ ਆ ਉਹ ਤੇਜ਼ ਹੋ ਰਹੇ ਆ। ਸੰਸਾਰ ਭਰ ਦੇ ਵਿੱਚੋਂ ਹੀ ਦੋ ਚਾਰ ਘੰਟੇ ਬੰਦਾ ਕਿਸੇ ਮੁਲਕ ਚ ਹੁੰਦਾ, ਦੋਵੇਂ ਜੋ ਦੂਸਰੇ ਚ ਸਾਰੇ ਸਿਸਟਮ ਦੇਖਦਾ ਆ। ਇਹਦੇ ਨਾਲ ਇੱਕ ਬੜੀ ਨਵੀਂ ਤਰ੍ਹਾਂ ਦੀ ਜਾਗਰਤੀ ਰੋਸ਼ਨੀ ਆਉਂਦੀ ਆ। ਜੇ ਤੁਸੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਅੱਜ ਹੋਕਾ ਦੇ ਰਹੇ ਹੋ ਤੇ ਇਹਦੇ ਪਿੱਛੇ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਇਸ ਸਿਸਟਮ ਚ ਉੱਟ ਕੇ ਇੱਕ ਚੰਗੇ ਮੁਲਕ ਦੇ ਸਿਸਟਮ ਚ ਗਏ ਹੋ ਤੇ ਵੇਖ ਕੇ ਕੰਪੈਰੀਟਿਵਲੀ ਤੁਸੀਂ ਇਹ ਗੱਲ ਦਾ ਹੋਕਾ ਦੇ ਰਹੇ ਹੋ
0: ਆਪਣਾ। ਤੁਸੀਂ ਬਿਲਕੁਲ ਟੂ ਦੀ ਪੁਆਇੰਟ ਜਿਹੜੀ ਆ ਉਹ ਗੱਲ ਕੀਤੀ।
1: ਜੀ ਜੀ ਜੀ ਜੀ ਤੇ ਬਾਜਾ ਸਾਹਿਬ ਜੀ ਤੇ ਬੜਾ ਕਰਦਾ, ਪਰ ਧੰਨਵਾਦ ਤੁਹਾਡਾ,
0: ਬੜੀ ਮਿਹਰਬਾਨੀ ਖਾਰਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਖੂਬਸੂਰਤ ਵੰਡਰਫੁਲ ਗੱਲਾਂ ਬਾਤਾਂ ਕਰਦੇ ਹੋ। ਮੇਰੀ ਤਰਫੋਂ ਗੁੱਡ ਵਿਸ਼ੇਸ ਤੁਹਾਨੂੰ ਤੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ।
1: ਧੰਨਵਾਦ
0: ਜੀ, ਸਤਿ ਸ੍ਰੀ ਅਕਾਲ ਖਾਲਸ। ਸੋ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡੀ ਅੱਜ ਦੀ ਗੱਲਬਾਤ। ਤੇ ਸੱਜਣੋ, ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ, ਤੁਸੀਂ ਕੱਲ ਨੂੰ ਤੁਸਾਂ ਸਾਰਿਆਂ ਨੇ ਗੱਲਬਾਤ ਕਰਨੀ ਹੈ ਤੇ ਮੈਂ ਤੇ ਸਿਰਫ ਬਟਨ ਹੀ ਦਬਾਉਣੇ ਨੇ। ਅੱਜ ਅਸੀਂ ਮੈਂ ਆਪਣੇ ਮਨ ਦੀ ਗੱਲਬਾਤ ਕੀਤੀ, ਕੱਲ ਨੂੰ ਤੁਸਾਂ ਕਰਨੀ ਹੈ ਤੇ ਇਹਦੇ ਨਾਲ ਹੀ ਆਪ ਸਾਰੇ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਇੰਨੇ ਬੁਰੇ ਹਾਲਾਤਾਂ ਚ, ਇੰਨੀ ਬੁਰੀ ਦੁਨੀਆਂ ਦੇ ਵਿਚ, ਇੰਨੀ ਵੱਡੀ ਖੋਰ ਅਧਾਰਮਿਕ ਲੋਕਾਂ ਦੇ ਵਿਚ ਵੀ, ਜਿਨ੍ਹਾਂ ਲੋਕਾਂ ਨੇ ਆਪਣੀ ਆਤਮਾ ਨੂੰ ਕਾਇਮ ਰੱਖਿਆ ਅੱਜ ਤੱਕ, ਉਹਨਾਂ ਸਾਰੇ ਸੱਜਣਾਂ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਨਾ, ਤੁਹਾਡੀ ਇਮਾਨਦਾਰੀ ਨੂੰ, ਤੁਹਾਡੀ ਸ਼ਖਸੀਅਤ ਨੂੰ ਇੱਕ ਵਾਰੀ ਫੇਰ ਸਲਾਮ।

ਧੜਕਣ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ

ਲਬਾਂ ਤੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਸਿਰਫ ਫੋਨ ਕਾਲ ਰਹੇ ਹੀ ਹਾਂ ਤੇ ਅਸਾਂ ਹਮੇਸ਼ਾ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕੀਤੀ ਹੈ ਤੇ ਕਰਦੇ ਰਹਾਂਗੇ। ਤੁਸੀਂ ਸਿਰਫ ਜਦੋਂ ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਆਣ ਕੇ ਆਪਣੇ ਵਿਚਾਰ ਵਿਅਕਤ ਕਰਨੇ ਨੇ, ਜਿਹੜੇ ਸ਼ਾਇਰੀ ਨਹੀਂ ਸੁਣਾ ਸਕਦੇ ਉਹ ਗੱਲਬਾਤ ਵੀ ਕਰ ਸਕਦੇ ਨੇ ਸਾਡੇ ਨਾਲ, ਤੇ ਕੱਲ ਇਸੇ ਟਾਈਮ ਹੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਜੀ ਕੱਲ ਸੰਡੇ ਨੂੰ। ਸੋ ਦੋਸਤੋ, ਅੱਜ ਪਹਿਲੇ ਆਵਰ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਪਿਛਲੇ ਹਫ਼ਤੇ ਆਪਣਾ ਟਰੰਪ ਸਾਹਿਬ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਤੇ ਚਾਈਨਾ ਨਰਕ ਨੇ ਇਸ ਦੁਨੀਆਂ ਦੇ ਉੱਤੇ। ਚਾਈਨਾ ਦੀ ਤਾਂ ਮੈਂ ਗੱਲ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚਾਈਨਾ ਕੀ ਹੈ, ਪਰ ਭਾਰਤ ਬਾਰੇ ਮੈਂ ਆਪਣੇ ਵਿਚਾਰ ਜ਼ਰੂਰ ਰੱਖਾਂਗਾ। ਤੇ ਆਓ ਹਾਂ ਰਲ ਕੇ ਸੋਚੀਏ ਵੀ ਟਰੰਪ ਹੈ ਤੇ ਮੂਰਖ ਜਾਂ 99 ਗੱਲਾਂ ਇੱਕ ਦਿਨ ਚ ਉਹ ਸਟਿਪਿਡ ਕਰਦਾ, ਤੇ ਇਹ ਕਿਤੇ ਉਹਨੇ ਠੀਕ ਤੇ ਨਹੀਂ ਕਿਹਾ ਕਿ ਭਾਰਤ ਨਰਕ ਹੈ? ਇਹਦੇ ਤੇ ਵਿਚਾਰ ਕਰਨਾ ਹੈ। ਹਾਂਜੀ, ਅਸੀਂ ਕੋਈ ਠੱਪਾ ਨਹੀਂ ਲਾਉਣ ਡੇ, ਪਰ ਵਿਚਾਰ ਜ਼ਰੂਰ ਕਰਨਾ। ਅਗਲੇ ਆਵਰ ਵਿੱਚ ਭਾਈ ਜਿਨ੍ਹਾਂ ਦੀ ਡਿਊਟੀ ਸੀ ਉਹ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ, ਤੇ ਸਾਡੇ ਸੂਬਾ ਸਿੰਘ ਜੀ ਖਹਿਰਾ ਜੀ ਉਹਨਾਂ ਨੂੰ ਮੈਂ ਕਾਲ ਕੀਤੀ ਹੈ, ਉਹ ਟਾਈਮ ਕੱਢ ਕੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਕਿਸੇ ਵੀ ਵਿਸ਼ੇ ਦੇ ਉੱਤੇ। ਸੋ ਦੋਸਤੋ, ਐਗਜੈਕਟਲੀ ਇਟਸ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parwazradio.com। ਬਿਲਕੁਲ ਜੀ, ਆਪ ਐਪ ਡਾਊਨਲੋਡ ਕਰੋ, ਨਹੀਂ ਤੁਸਾਂ ਤੇ ਕਰਵਾਈ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਰਵਾਓ ਬਾਈ। ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਰੇਡੀਓ ਡੋਟ ਕੋਮ, ਆਪਣੇ ਪਲੇ ਸਟੋਰ ਤੇ ਜਾ ਕੇ ਪਰਵਾਜ਼ ਰੇਡੀਓ PARWAZ ਰੇਡੀਓ RADIO ਇਸ ਵਨ ਵਰਲਡ ਤੁਸੀਂ ਡਾਊਨਲੋਡ ਕਰੋਗੇ ਤੇ ਲੋਗੋ ਹੈ ਸਾਡਾ ਜੀ ਯੈਲੋ ਰੰਗ ਦਾ, ਦੋ ਸਪੀਕਰ, ਆਪ ਸੁਣੋ ਤੇ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਸੁਣਾਓ। ਦੋਸਤੋ, ਜੇ ਤੁਸੀਂ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਮੇਰੇ ਇਸ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ, ਤੇ ਯੂ ਮੋਸਟ ਵੈਲਕਮ, ਮੈਨੂੰ ਕਾਲ ਕਰੋ ਤੇ ਦੱਸੋ ਤੁਸੀਂ ਕਿਹੜੇ ਟੌਪਿਕ ਤੇ, ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ। ਬਿਲਕੁਲ ਜੀ, ਅਸੀਂ ਤੁਹਾਨੂੰ ਵੈਲਕਮ ਕਰਾਂਗੇ, ਲੇਕਿਨ ਪੱਖਪਾਤੀ ਲੋਕਾਂ ਦਾ ਰੇਡੀਓ ਦੇ ਵਿੱਚ ਜਾਂ ਰੇਡੀਓ ਦੇ ਇਸ ਪਲੇਟਫਾਰਮ ਤੇ ਕੋਈ ਜਗ੍ਹਾ ਨਹੀਂ ਜਿਹੜੇ ਨਿਊਟਰਲ ਲੋਕ ਗੱਲਬਾਤ ਕਰਦੇ ਹੋਣ, ਉਹ ਮੋਸਟ ਵੈਲਕਮ। ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, and a very very very very very good evening all the lovely and sweet people of this planet. Tasvi fer de budde ho gaye bhai mulla pandit sare, tasvi tutti musalla paata phake kat kat hare, na aap sukh paya na samaj vaste kuch kita inna lokan ne, ਤਸਬੀ ਟੁੱਟੀ ਮਸੱਲਾ ਪਾਟਾ ਫਾਕੇ ਕਟ ਕਟ ਹਾਰੇ, ਸਜਦੇ ਕਰ ਕਰ ਮੱਥੇ ਰਗੜੇ ਕੁੱਬੇ ਹੋਏ ਵਿਚਾਰੇ, ਓਏ ਇਲਮ ਦੀਨਾ ਨੂੰ ਅਲਫ ਨਾ ਲੱਭੀ ਅੱਖਰ ਫੋਲੇ ਸਾਰੇ, ਜੋ ਲੱਭਾ ਨਾ ਉਹਦਾ ਸਰਨਾਵਾਂ ਦੱਸਣ, ਜੱਗ ਜਿੱਤਿਆ ਖੁਦ ਤੋਂ ਹਾਰੇ, ਸੁੱਚਾ ਸਿਆਂ ਰੱਬ ਅੰਦਰ ਵਸੇ ਇਹ ਉੱਪਰ ਕਰਨ ਇਸ਼ਾਰੇ, ਕਦੀ ਇਹ ਸੱਤਵੇਂ ਸਮਾਨ ਦੀ ਗੱਲਬਾਤ ਕਰਦੇ ਨੇ ਤੇ ਕਦੀ ਦਸਵੇਂ ਪਤਾਲ ਦੀ ਗੱਲਬਾਤ ਕਰਦੇ ਨੇ। ਹਾਂਜੀ, ਐਨੀ ਹਾਓ ਮੈਂ ਇਹਨਾਂ ਵੱਲ ਉਂਗਲ ਹੀ ਕਰਨੀ ਸੀ, ਅੱਗੋਂ ਤੁਸੀਂ ਸੋਚਣਾ ਵੀ ਇਹ ਕੀ ਚੀਜ਼ਾਂ ਨੇ। ਸੋ ਦੋਸਤੋ, ਅੱਜ ਸੈਟਰਡੇ ਆ ਜੀ, ਬਹੁਤ ਸੋਹਣਾ ਦਿਨ, ਵੰਡਰਫੁਲ ਡੇ,
ਸੋਹਣੇ ਦਿਨ ਆ ਗਏ ਜੇ, ਯੂਰਪ ਚ ਵੀ ਗਰਮੀਆਂ ਸ਼ੁਰੂ ਹੋ ਗਈਆਂ ਜੇ, ਹਾਂਜੀ। ਤੇ ਅੱਜ 2 ਮਈ ਹੈ ਜੀ, ਤੇ ਟੈਂਪਰੇਚਰ ਵੰਡਰਫੁਲ 24 ਗ੍ਰਾਡ, ਹਾਂਜੀ, ਸੋਹਣਾ ਟੈਂਪਰੇਚਰ ਹੈ ਅੱਜ। ਐ ਲੋਕ ਖੁਸ਼ ਓਪਨ ਕਾਰਾਂ ਚ, ਤੇ ਮਤਲਬ ਕਿ ਪੈਂਟਾਂ ਨੂੰ ਤੇ ਛੱਡੋ, ਨਿੱਕਰਾਂ ਚ ਤੇ ਬਨੈਣਾ ਦੇ ਵਿਚ ਮੁੰਡੇ ਕੁੜੀਆਂ ਸਭ ਤੁਰੇ ਫਿਰਨ ਡਏ ਨੇ, ਹੈ ਕੁੱਤੇ ਬਾਜੀਆਂ ਮਾਰਨ ਡਏ ਨੇ। ਇਧਰ ਦੇ ਕੁੱਤੇ ਤੇ ਬੱਚੇ ਇਹਨਾਂ ਨੂੰ ਬਾਹਰ ਕੱਢੋ ਤੇ ਲੁੱਡੀਆਂ ਪਾਉਂਦੇ ਨੇ ਵਿਚਾਰੇ, 9 ਮਹੀਨੇ ਦੇ ਅੰਦਰ ਰਹਿੰਦੇ ਨੇ ਤੇ ਲੁੱਡੀਆਂ ਪੈਣੀਆਂ ਹੀ ਨੇ। ਟਾਈਮ ਦੋਸਤੋ, ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ ਦੁਪਹਿਰ ਦੇ ਜੀ 3:00 ਨੇ, 1, 2, 3:23 ਹੋ ਗਏ ਨੇ ਜੀ, ਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ, ਹਾਂਜੀ। ਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4869-514, 0049-171-4869-514 ਜੀ। ਇਹ ਕੱਲ ਵਾਸਤੇ ਨੋਟ ਕਰ ਲਿਓ ਸੱਜਣੋ, ਜੇ ਤੁਸੀਂ ਕੱਲ ਨੂੰ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਕਮ ਆਨ, ਆਪਣੇ ਆਪ ਨੂੰ ਐਕਸਪੋਜ਼ ਕਰਿਆ ਕਰੋ, ਹਾਂਜੀ। ਗੱਲਬਾਤ ਕਰਨ ਨਾਲ ਹੀ ਕੋਈ ਚੰਗੀ ਗੱਲ ਨਿਕਲਦੀ ਹੈ, ਗੱਲਬਾਤ ਕਰਨ ਨਾਲ ਹੀ ਸਾਨੂੰ ਪਤਾ ਲੱਗਦਾ ਅਸੀਂ ਕਿਹੜੀ ਗੱਲ ਠੀਕ ਨਹੀਂ ਕੀਤੀ ਤੇ ਕਿਹੜੀ ਗੱਲ ਠੀਕ ਕੀਤੀ ਹੈ। ਗੱਲਬਾਤ ਕਰਨ ਨਾਲ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜ਼ਰੂਰ ਗੱਲਬਾਤ ਚ ਹਿੱਸਾ ਲੈਣਾ ਚਾਹੀਦਾ, ਤੇ ਲੜਨ ਝਗੜਨ ਦੀ ਥਾਂ ਵੀ ਗੱਲਬਾਤ ਨਾਲ ਸੁਲਾ ਸਫਾਈ ਕਰਨੀ ਚਾਹੀਦੀ ਹੈ ਸਾਨੂੰ, ਹਾਂਜੀ। ਸੋ ਦੋਸਤੋ, ਅੱਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਹੀ ਖੂਬਸੂਰਤ ਦਿਨ ਤੇ ਸੋਹਣਾ ਦਿਨ ਹੈ, ਫੁੱਲ ਖਿੜਨੇ ਸ਼ੁਰੂ ਹੋ ਗਏ ਨੇ, ਤੇ ਸਾਡੇ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟਾਰਟ ਹੈ ਜੀ, ਉਹ ਹੈ ਜੀ ਫਰੀਡਮ ਸਟਰਾਸ 106 ਫੀਸ ਦੇ ਵਿੱਚ। ਤੁਹਾਡੀ ਕਿਸੇ ਕਿਸਮ ਦੀ ਵੀ ਕਾਰ ਹੈ, ਕਿਸੇ ਕੰਪਨੀ ਦੀ ਕਾਰ ਹੈ ਤੇ ਡਿਫੈਕਟ ਕੋਈ ਵੀ ਹੈ ਉਹਦੇ ਵਿੱਚ, ਇੱਕ ਵਾਰੀ ਜ਼ਰੂਰ ਆਓ, ਅਜਮਾਓ, ਸਿੱਕੇ ਬੰਦ ਕੰਮ ਕਰਦੇ ਨੇ, ਵਾਜਬ ਪੈਸੇ ਲੈਣਗੇ ਤੁਹਾਡੇ ਕੋਲ, ਠੀਕ ਹੈ ਜੀ। ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਤੇ ਇਹ ਹੈ ਕਿੱਥੇ ਨੇ ਜੀ, ਮਤਲਬ ਕਿ ਫਰੀਡਮ ਸਟਰਾਸੇ 106 ਫੀਸ ਦੇ ਵਿੱਚ, 6th Rue 6th ਮਿਊਲੈਂਡ ਦੇ ਵਿੱਚ। ਤੇ ਸੱਜਣੋ, ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ, ਤੇ ਗਾਣਾ ਜੀ ਫਿਲਮ ਇੱਕ ਆਈ ਸੀ, ਬੜੀ ਪੁਰਾਣੀ ਫਿਲਮ ਹੈ ਜੀ ਉਹ, ਹਾਂਜੀ, ਹਿੰਦੀ ਦਰਦ ਬੜੇਗਾ ਸੰਜੀਵ, ਹਾਂਜੀ, ਮੇਰਾ ਖਿਆਲ 10 ਲੱਖ ਉਹਦਾ ਨਾਂ ਸੀ ਫਿਲਮ ਦਾ, ਵੰਡਰਫੁਲ ਫਿਲਮ ਸੀ ਉਹ, ਤੇ ਉਹਦਾ ਗਾਣਾ ਹੈ, ਲਓ ਜੀ ਸੁਣੋ ਤੇ ਆਹ ਜਰਾ ਜੀ ਗਾਣਾ, ਆਨੰਦ ਮਾਣੋ ਗਾਣੇ ਦਾ।

ਵਾਹ ਜੀ ਵਾਹ, ਵੰਡਰਫੁਲ ਸੌਂਗ ਦੋਸਤੋ, ਬਹੁਤ ਸੋਹਣਾ ਕਿੱਥੇ ਰਫੀ ਲਤਾ ਜੀ ਹੁਣੀ ਹਾਂਜੀ, ਕਿਆ ਬਾਤਾਂ ਨੇ। ਫਿਲਮ ਵੀ ਫਸਟ ਕਲਾਸ ਫਿਲਮ ਸੀ ਹਾਂਜੀ। ਸੱਜਣੋ ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਟਰੰਪ ਸਾਹਿਬ ਹੁਣਾਂ ਨੇ ਫਰਮਾਇਆ ਹੈ ਕਿ ਭਾਰਤ ਨਰਕ ਹੈ। ਆਓ ਹਾਂ ਜਰਾ ਇਹਦੇ ਉੱਤੇ ਮਤਲਬ ਕਿ ਵਿਚਾਰ ਕਰੀਏ। ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੋਵੇਂ ਮੁਲਕ ਨਰਕ ਨੇ। ਭਾਰਤ ਦੇ ਉੱਤੇ ਤੇ ਮੈਂ ਬਾਅਦ ਚ ਵਿਚਾਰ ਕਰਦੇ ਵਿਚਾਰ ਵਟਾਂਦਰਾ ਕਰਾਂਗਾ ਨਰਕ ਹੈ ਕਿ ਨਹੀਂ, ਪਰ ਚੀਨ ਬਾਰੇ ਟਰੰਪ ਨੇ ਬਕਵਾਸ ਕੀਤਾ। ਚਾਈਨਾ ਦੇ ਲੋਕਾਂ ਨੇ ਆਪਣਾ ਮੁਲਕ ਜੋ ਵਾਕਿਆ ਹੀ ਨਰਕ ਸੀ ਸਵਰਗ ਬਣਾਇਆ ਹੋਇਆ। ਨੋਟ ਸਾਹਿਬ, ਦੁਨੀਆ ਮੰਨਦੀ ਹੈ ਚਾਈਨਾ ਦੇ ਸਿੱਕੇ ਨੂੰ, ਉਹਨਾਂ ਦੀ ਇਕੋਨੋਮੀ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਲੰਮੀ ਚੌੜੀ ਗੱਲਬਾਤ ਨਹੀਂ ਕਰਾਂਗਾ, ਲੇਕਿਨ ਅਸੀਂ ਰੋਜ਼ ਖਬਰਾਂ ਸੁਣਦੇ ਤੇ ਗੱਲਾਂ ਬਾਤਾਂ ਕਰਦੇ ਹਾਂ। ਉਹਨਾਂ ਦੀ ਮਿਹਨਤ ਨੂੰ ਸਲਾਮ, ਜਜ਼ਬੇ ਨੂੰ ਸਲਾਮ, ਉਹਨਾਂ ਦੇ ਡਿਸਿਪਲਨ ਨੂੰ ਸਲਾਮ, ਜਿਸ ਤਰ੍ਹਾਂ ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ। ਭਾਈ ਕਿਆ ਬਾਤਾਂ ਨੇ ਉਹਨਾਂ ਦੀਆਂ, ਠੀਕ, ਜੋ ਵਧੀਆ ਕਰ ਰਿਹਾ ਉਹ ਵਧੀਆ ਕਰ ਰਿਹਾ। ਅੱਛਾ, ਪਰ ਜੇ ਟਰੰਪ ਦਾ ਇਹੋ ਹੀ ਵਿਚਾਰ ਰਿਹਾ ਤੇ ਉਹ ਅਮਰੀਕਾ ਦੀ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ, ਏਦਾਂ ਦਾ ਹੀ ਉਹਦੇ ਐਕਸ਼ਨ ਰਹੇ, ਏਦਾਂ ਦਾ ਹੀ ਉਹ ਜੋ ਮੂੰਹ ਆਏ ਗੱਲਾਂ ਬਾਤਾਂ ਕਰਦਾ ਰਿਹਾ ਤੇ ਉਹ ਅਮਰੀਕਾ ਨੂੰ ਜ਼ਰੂਰ ਨਰਕ ਬਣਾ ਦੇਗਾ। ਟਰੰਪ, ਉਹਨੇ ਜੋ ਅਮਰੀਕਾ ਦੀ ਡਿਗਨਿਟੀ ਡਾਊਨ ਕੀਤੀ ਹੈ, ਅਸੀਂ ਤੁਸੀਂ ਸਾਰੇ ਜਾਣਦੇ ਹਾਂ ਦੋਸਤੋ, ਨੋ ਡਾਊਟ। ਤੇ ਟਰੰਪ ਨੇ ਉਹਨਾਂ ਦੀ ਡਿਗਨਿਟੀ ਡਾਊਨ ਕਰਨੀ ਅਮਰੀਕਾ ਦੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦਾ ਕਦੀ ਦੁਨੀਆ ਤੇ ਦਬਦਬਾ ਸੀ ਕੱਲ ਤੱਕ, ਅੱਜ ਟਰੰਪ ਨੇ ਕੱਖੋਂ ਹੌਲਾ ਕਰਕੇ ਧਰ ਦਿੱਤਾ, ਕਿਉਂਕਿ ਉਹ ਖੁਦ ਹੌਲਾ ਬੰਦਾ ਹੈ ਤੇ ਉਹਨੇ ਆਪਣੇ ਮੁਲਕ ਨੂੰ ਵੀ ਹੌਲਾ ਕੀਤਾ। ਦੋਸਤੋ, ਜੇ ਤੁਸੀਂ ਮਾੜੇ ਘਟੀਆ ਹੋ ਤੇ ਉਸ ਤੁਹਾਡਾ ਖਾਨਦਾਨ ਨੂੰ ਸਾਰਾ ਕੁਝ ਜਾ ਰਿਹਾ ਤੇ ਤੁਹਾਡੇ ਖਾਨਦਾਨ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ। ਇਹੋ ਹੀ ਕੁਝ ਟਰੰਪ ਨੇ ਕੀਤਾ। ਕਹਿੰਦੇ ਘਵਾਉਂਦੇ ਮੁਲਕ ਯੂਐਸਏ ਦਾ ਅੱਜ ਸਾਥ ਛੱਡ ਗਏ ਨੇ, ਬਲਕਿ ਨੈਟੋ ਵੀ ਉਹਨੂੰ ਛੱਡ ਗਈ ਹੈ। ਤੇ ਟਰੰਪ ਦਾ ਵਿਰੋਧ ਅਮਰੀਕਾ ਦੇ ਵਿੱਚ ਵੀ ਬਹੁਤ ਹੋ ਰਿਹਾ। ਬਾਹਰਦਿਆਂ ਨੇ ਤੇ ਛੱਡਣਾ ਹੀ ਛੱਡਣਾ ਸੀ ਉਹਨੂੰ, ਉਹਦੇ ਨਾ ਮੂੰਹ ਚ ਕੋੜ ਕਿਰਲੀ ਆਈ ਹੈ ਹੁਣ ਅਮਰੀਕਾ ਦੇ ਨਹੀਂ ਟਰੰਪ ਦੇ ਮੂੰਹ ਚ, ਹੈ ਬਸ ਉਹ ਫਸਿਆ ਪਿਆ ਤੇ ਉਹਨੂੰ ਰਾਹ ਨੀ ਕੋਈ ਲੱਭਣ ਡਿਆ, ਪੰਗਾ ਸੂਤਾ ਪਾ ਬੈਠਾ ਉਹ। ਜਦੋਂ ਨਜਾਇਜ਼ ਕਰਨੀ ਹੈ ਤੇ ਦੁਨੀਆ ਕਿਉਂ ਸਾਥ ਦੇਗੀ ਤੁਹਾਡਾ? ਲੋਕੀ ਤੇ ਅੱਗੇ ਹੀ ਅੱਜ ਵਰਲਡ ਵਾਰਾਂ ਤੋਂ ਕੰਨਾਂ ਨੂੰ ਹੱਥ ਲਾਉਣ ਡਏ ਨੇ। ਲੜਾਈ ਕਿਤੇ ਹੁੰਦੀ ਹੈ, ਖਾਣ ਪੀਣ ਦੀਆਂ ਵਰਤਣ ਦੀਆਂ ਚੀਜ਼ਾਂ ਸਾਡੀਆਂ ਮਹਿੰਗੀਆਂ ਹੋਣ ਡਈਆਂ ਨੇ। ਗੁੱਸਾ ਕਿਸੇ ਦਾ ਕਿਸੇ ਨੂੰ ਕਿਸੇ ਤੇ ਪੇਮੈਂਟ ਅਸੀਂ ਕਰ ਰਹੇ ਹਾਂ, ਅਸੀਂ ਤੁਸੀਂ ਸਾਰੇ ਸਾਰੀ ਦੁਨੀਆ ਹੀ ਅੱਜ ਕੱਲ੍ਹ, ਕਿਉਂਕਿ ਅਸੀਂ ਇੰਟਰਕਨੈਕਟਡ ਹਾਂ। ਭਾਈ ਟਰੰਪ ਨੇ ਪਿਛਲੇ ਸਮੇਂ ਤੋਂ ਇੱਕ ਵੀ ਲੌਜਿਕ ਜਾਂ ਅਕਲ ਵਾਲੀ ਗੱਲ ਨਹੀਂ ਕੀਤੀ, ਪਰ ਕਦੀ ਕਦੀ ਮੂਰਖਾਂ ਦੇ ਮੂੰਹੋਂ ਵੀ ਸੱਚ ਨਿਕਲ ਜਾਂਦਾ। ਆਓ ਹਾਂ ਜਰਾ ਵਿਚਾਰ ਕਰੀਏ ਕਿ ਭਾਰਤ ਨਰਕ ਹੈ ਕਿ ਨਹੀਂ। ਅਸੀਂ ਭਾਰਤੀ ਇਦਾਂ ਦੇ ਹਾਂ, ਜੇ ਕੋਈ ਸਾਡੀ ਕੋਈ ਅਗੇਂਸਟ ਗੱਲ ਕਰੇ ਨਾ, ਅਸੀਂ ਭਾਵੇਂ ਗਲਤ ਵੀ ਹੋਈਏ, ਓਏ ਹੋਏ, ਅਸੀਂ ਤੇ ਤਿਊੜੀਆਂ ਪਾ ਲੈਂਦੇ ਹਾਂ ਮਿੰਟਾਂ ਸਕਿੰਟਾਂ ਚ ਵੀ। ਤੂੰ ਅਸੀਂ ਆਪਣੇ ਨਾ ਆਪਣੀ ਮੰਜੀ ਥੱਲੇ, ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦੇ, ਬਲਕਿ ਭਰਵੱਟੇ ਚੜਾ ਲਾਂਗੇ ਕਿ ਇਹਨੇ ਮੈਨੂੰ ਆ ਕਿਹਾ। ਸਾਡੇ ਧਰਮ ਨੂੰ ਕੋਈ ਚੰਗਾ ਮਾੜਾ ਕਹਿ ਦੇ,
ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਸਗੋਂ ਮਰਨ ਮਾਰਨ ਤੇ ਆ ਜਾਂਦੇ ਹਾਂ। ਕੋਈ ਸਾਡੇ ਕਲਚਰ ਦਾ ਕ੍ਰਿਟਿਸਿਜ਼ਮ ਕਰਦੇ ਤੇ ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਅਸੀਂ ਉਹਨੂੰ ਵੱਧ ਘੱਟ ਵੀ ਸੁਣਾਉਂਦੇ ਹਾਂ। ਕੋਈ ਇਹ ਕਹਿ ਦੇਵੇ ਕਿ ਭਾਰਤੀ ਅੰਧ ਵਿਸ਼ਵਾਸੀ ਨੇ ਤੇ ਅਸੀਂ ਮੂੰਹ ਸਜਾ ਕੇ ਉਲਟੀਆਂ ਉਹਨੂੰ ਉਹਦੇ ਖਾਨਦਾਨ ਨੂੰ ਉਹਦੇ ਵੱਡਿਆਂ ਨੂੰ ਸੁਣਾਵਾਂਗੇ। ਜੇ ਕੋਈ ਸਾਨੂੰ ਮਿਹਣਾ ਮਾਰ ਦੇਵੇ ਕਿ ਭਾਰਤ ਵਿੱਚ 80 ਕਰੋੜ ਭੁੱਖੇ ਨੰਗੇ ਮੰਗਤੇ ਸਪੇਰੇ ਤੇ ਬਿਨਾਂ ਘਰ ਪੁਲਾਂ ਦੇ ਥੱਲੇ ਸੀਵਰੇਜ ਦੀਆਂ ਵੱਡੀਆਂ ਵੱਡੀਆਂ ਪਾਈਪਾਂ ਚ ਲੋਕ ਸੌਂਦੇ ਨੇ, ਭਾਵੇਂ ਇਹ ਸੱਚ ਹੀ ਹੈ। ਸਾਡੇ ਮੋਦੀ ਸਾਹਿਬ ਉਹਨਾਂ ਨੇ ਕਿਹਾ ਸੀ 80 ਕਰੋੜ ਨੂੰ ਤੁਸੀਂ ਖੁਦ ਖਵਾ ਰਹੇ ਹਾਂ, ਪੈਸੇ ਮਤਲਬ ਕਿ ਪੈਸੇ ਨਹੀਂ ਦੇ ਰਹੇ, ਖਾਣਾ ਦੇ ਵੰਡ ਰਹੇ ਹਾਂ ਅਸੀਂ। ਇਹ ਮਾਣ ਵਾਲੀ ਗੱਲ ਨਹੀਂ, ਸ਼ਰਮਿੰਦਗੀ ਵਾਲੀ ਗੱਲ ਹੈ। 80 ਕਰੋੜ ਦੇ ਕੰਮ ਦਾ ਇੰਤਜ਼ਾਮ ਕਰੋ। ਇਹ ਵੱਡੇ ਵੱਡੇ ਮੰਦਰਾਂ ਦੀ ਥਾਂ ਕਾਰਖਾਨੇ ਵੀ ਲੱਗ ਸਕਦੇ ਨੇ ਜਿਹੜੇ ਲੋਕਾਂ ਨੂੰ ਕੰਮ ਦੇਣਗੇ। ਮੈਂ ਮੰਦਰਾਂ ਦੇ ਅਗੇਂਸਟ ਨਹੀਂ, ਉਹ ਮੰਦਰ ਤੇ ਤੁਹਾਡੇ ਅੰਦਰ ਹੈ, ਦਿਲ ਵਿੱਚ ਹੈ। ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰੋ ਕੁਛ। ਅਸੀਂ ਬਸ ਸਾਨੂੰ ਕੋਈ ਕੁਛ ਕਹੇ ਸਹੀ, ਅਸੀਂ ਬੁਰਾ ਆਲਰੇਡੀ ਪਹਿਲਾਂ ਹੀ ਰੈਡੀ ਹੁੰਦੇ ਹਾਂ ਬੁਰਾ ਮਨਾਉਣ ਨੂੰ। ਜੇ ਕੋਈ ਕਹਿ ਦੇਵੇ ਨਾ ਕਿ ਭਾਰਤ ਕਰਪਟਿਡ ਤੇ ਬੇਈਮਾਨਾਂ ਦਾ ਮੁਲਕ ਹੈ, ਓਵਰ ਪਾਪੂਲੇਟਿਡ, ਜਨਤਾ ਕੀੜੀਆਂ ਕਾਢੀਆਂ ਵਾਂਗ ਤੁਰੀ ਫਿਰਦੀ ਹੈ, ਸਾਡੀ ਟ੍ਰੈਫਿਕ ਨਰਕ ਦੀ ਟ੍ਰੈਫਿਕ ਵਰਗੀ ਹੈ, ਤੇ ਅਸੀਂ ਤੇ ਗੁੱਸੇ ਚ ਆ ਕੇ ਅਸੀਂ ਆਪਣਾ ਮੁਕਾਬਲਾ ਵੀ ਅਸੀਂ ਤਾਂ ਬੜੇ ਐਡਵਾਂਸ ਹਾਂ, ਅਸੀਂ ਮੁਕਾਬਲਾ ਕਿਹਦੇ ਨਾਲ ਕਰਾਂਗੇ? ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਸ੍ਰੀਲੰਕਾ ਨਾਲ, ਅਫਗਾਨਿਸਤਾਨ ਨਾਲ, ਅਸੀਂ ਵੀ ਮੁਕਾਬਲਾ ਕਰਕੇ ਦੱਸਾਂਗੇ, ਵੇਖੋ ਅਸੀਂ ਕਿੰਨੇ ਉਹਨਾਂ ਨਾਲੋਂ ਅੱਗੇ ਹਾਂ। ਸ਼ਾਬਾਸ਼। ਗੱਲ ਏਦਾਂ ਕਿ ਹੈ ਤੇ ਵੈਸੇ ਸ਼ਰਮ ਵਾਲੀ ਗੱਲ ਹੈ, ਤੇ ਸ਼ਰਮ ਤੇ ਕਿਤੇ ਰਹੀ। ਭਾਰਤ ਅੱਜ ਕੱਲ ਮੋਦੀ ਦੀ ਅਗਵਾਈ ਥੱਲੇ ਆਪਣੇ ਆਪ ਨੂੰ ਜਗਤ ਗੁਰੂ ਦੱਸ ਰਿਹਾ। ਮੈਂ ਮੋਦੀ ਸਾਹਿਬ ਨੂੰ ਟਾਰਗੇਟ ਨਹੀਂ ਕਰ ਰਿਹਾ, ਗੱਲ ਕਰ ਰਿਹਾ। ਇੱਥੇ ਕਈ ਮੋਦੀ ਆਏ ਤੇ ਕਈਆਂ ਨੇ ਅਜੇ ਆਉਣਾ। ਕਦਮ ਸਾਡੇ ਨਰਕ ਵੱਲ ਹੀ ਜਾ ਰਹੇ ਨੇ, ਉਧਰ ਹੀ ਵੱਧ ਰਹੇ ਨੇ ਸਾਡੇ ਕਦਮ। ਬਹੁਤ ਦੇਰ ਦੇ ਨਰਕ ਚ ਵੜ ਚੁੱਕੇ ਆ, ਕਦਮ ਹੀ ਨਹੀਂ ਵੱਧ ਰਹੇ। ਇਹ ਨਰਕ ਦਿਨੋ ਦਿਨ ਦਾਲ ਦਲਾ, ਜ਼ਹਿਰੀਲਾ, ਗਹਿਰਾ ਤੇ ਘਨਾ ਹੋ ਰਿਹਾ ਨਰਕ। ਹੁਣ ਇਹਦੇ ਚੋਂ ਨਿਕਲਣਾ ਮੁਸ਼ਕਲ ਹੈ। ਸਾਡੀਆਂ ਲੱਤਾਂ ਗੋਡਿਆਂ ਤੋਂ ਉੱਪਰ ਪੱਟਾਂ ਤੱਕ ਤੇ ਫਸ ਚੁੱਕੇ ਹਾਂ ਨਰਕ ਦੇ ਚਿੱਕੜ ਦੇ ਵਿੱਚ। ਅਸੀਂ ਸੱਜਣੋ ਜਰਾ ਨਿਊਟਰਲ ਹੋ ਕੇ ਸੋਚੋ। ਟਰੰਪ ਭਾਵੇਂ ਮੂਰਖ ਹੀ ਹੈ, ਨੋ ਡਾਊਟ, ਸਾਰੀ ਦੁਨੀਆ ਉਹਨੂੰ ਕਹਿੰਦੀ ਹੈ, ਮੈਂ ਥੋੜਾ ਇਕੱਲਾ ਕਹਿਣ ਡਿਆ। ਉਸ ਮੂਰਖ ਨੇ ਕਿਤੇ ਸੱਚ ਤੇ ਨਹੀਂ ਕਹਿ ਦਿੱਤਾ, ਕੋਈ ਸਾਡੇ ਰਹਿਣ ਸਹਿਣ ਨੂੰ ਕ੍ਰਿਟੀਸਾਈਜ਼ ਕਰਦੇ। ਅਸੀਂ ਸੁਧਰਨ ਦੀ ਥਾਂ ਬੂਥਾ ਹੀ ਸਜਾ ਲਾਂਗੇ। ਭਾਰਤੀ ਹੈਲਥ ਸਿਸਟਮ, ਸੁਰੱਖਿਆ ਸਿਸਟਮ ਜਾਂ ਭਾਰਤੀ ਵਿਦਿਆ ਪ੍ਰਣਾਲੀ ਤੇ ਕ੍ਰਿਟੀਸਿਜ਼ਮ, ਸਾਨੂੰ ਸਾਰਾ ਕ੍ਰਿਟੀਸਿਜ਼ਮ ਕਰੇ ਤੇ ਹੀ ਤਾਂ ਬੁਰਾ ਮਨਾਉਂਦੇ, ਪਰ ਸਾਨੂੰ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਅਗਲਾ ਠੀਕ ਹੀ ਕਹਿਣ ਡਿਆ, ਫੇਰ ਵੀ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਤੁਸੀਂ ਹੁੰਦੇ ਕੌਣ ਹੋ ਸਾਨੂੰ ਸਾਡੀ ਖਾਮੀ ਵੱਲ ਉਂਗਲ ਕਰਨ ਵਾਲੇ। ਕੋਈ ਸਾਡੀ ਧਾਰਮਿਕ ਕਿਤਾਬ ਤੇ ਕ੍ਰਿਟੀਸਿਜ਼ਮ ਕਰਦੇ, ਅਸੀਂ ਲਾਲ ਪੀਲੇ ਹੋ ਕੇ ਚਾਕੂ ਛੁਰੀਆਂ ਕੱਢ ਲੈਂਦੇ ਹਾਂ, ਡਾਂਗਾਂ ਤੇ ਮਹੱਲਿਆਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਸਾਡੇ ਧੀਆਂ ਪੁੱਤਰ
ਜ਼ਿੰਦਗੀ ਦਾ ਤੇ ਲਾ ਕੇ ਕਰਜ਼ਾ ਲੈ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਭਾਰਤ ਛੱਡ ਕੇ ਬਾਹਰ ਨੂੰ ਦੌੜ ਰਹੇ ਨੇ ਕਿਉਂ ਕਿਉਂ ਸੋਚਿਆ ਤੁਸੀਂ ਕਦੀ ਤੇ ਬਾਹਰੋਂ ਡਿਪੋਰਟ ਹੋ ਕੇ ਰੋਂਦੇ ਹੋਏ ਇੰਡੀਆ ਨੂੰ ਆਉਂਦੇ ਨੇ ਉਹ ਜੇਲ ਚ ਜਾਣ ਲੱਗੇ ਤੇ ਲੋਕੀ ਰੋਂਦੇ ਵੇਖੇ ਨੇ ਤੇ ਜਾਂ ਘਰ ਛੱਡ ਕੇ ਕਿਤੇ ਜਾਣਾ ਪੈ ਜਾਏ ਤੇ ਅੱਖਾਂ ਚ ਗੱਥਰੂ ਜ਼ਰੂਰ ਆਉਂਦੇ ਨੇ ਉਹ ਬਾਹਰੋਂ ਘਰ ਨੂੰ ਆਉਂਦਿਆਂ ਹੋਇਆ ਕਦੀ ਤੁਸੀਂ ਕੋਈ ਰੋਂਦਾ ਵੇਖਿਆ ਤੁਸੀਂ ਸੁਸਾਈਡ ਕਰਨ ਤੱਕ ਜਾਂਦੇ ਨੇ ਉਹ ਕਿਹੜਾ ਮੂੰਹ ਵਿਖਾਵਾਂਗੇ ਹੁਣ ਬਾਹਰੋਂ ਰਿਪੋਰਟ ਹੋ ਕੇ ਆਉਣ ਲੱਗੇ ਆ ਉਸੇ ਨਰਕ ਦੇ ਵਿੱਚ ਫਿਰ ਕੀ ਲੋਕਾਂ ਨੂੰ ਜਵਾਬ ਦੇਵਾਂਗੇ ਇਹ ਸੱਚਾਈ ਹੈ ਸਾਡੇ ਸਮਾਜ ਦੀ ਜੇ ਟਰੰਪ ਨੇ ਕਿਹਾ ਕਿ ਭਾਰਤ ਨਰਕ ਹੈ ਤੇ ਇਹ ਹੈ ਵੀ ਤੇ ਫਿਰ ਸੱਚ ਹੀ ਹੈ ਇਹ ਨਕਸ਼ਾ ਜਿਹੜਾ ਖਿੱਚਿਆ ਜਾ ਰਿਹਾ ਜਾਂ ਮੈਂ ਪੇਸ਼ ਕਰ ਰਿਹਾ ਇਹ ਸਾਰਾ ਨਰਕ ਨਾਲ ਰਲਦਾ ਮਿਲਦਾ ਹਾਂਜੀ ਉਹ ਕਿਤੇ ਮਤਲਬ ਕਿ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਮਰ ਗਿਆ ਤੇ ਉਹਦੀ ਉਹਨੂੰ ਲੈ ਕੇ ਚੱਲੇ ਮੜੀਆਂ ਨੂੰ ਪਿੰਡ ਇਕੱਠਾ ਹੋਇਆ ਲੋਕ ਉਹਦੇ ਘਰ ਦੇ ਮਤਲਬ ਕਿ ਰੋਂਦੇ ਕਰਲਾਉਂਦੇ ਜਾਣ ਡੇ ਸੀ ਉਹ ਭੀੜ ਦੇ ਵਿੱਚ ਇੱਕ ਸ਼ਰਾ ਵੀ ਸੀ ਤੇ ਮਾਈ ਕਹਿੰਦੀ ਹੈ ਵੈਣ ਪਾਏ ਵੇ ਤੂੰ ਉੱਥੇ ਚੱਲਿਆ ਜਿੱਥੇ ਦੁਨੀਆਦਾਰੀ ਹੈ ਨਹੀਂ ਵੇ ਸੱਜਣ ਮਿੱਤਰ ਹੈ ਨਹੀਂ ਉੱਥੇ ਦੁਨੀਆਂ ਤੋਂ ਦੂਰ ਇਕਾਂਤ ਵਿੱਚ ਵੇ ਜਿੱਥੇ ਚੁੱਲ੍ਹੇ ਅੱਗ ਨਹੀਂ ਤੇ ਘੜੇ ਵਿੱਚ ਪਾਣੀ ਨਹੀਂ ਛੜਾ ਇਹਨਾਂ ਨੇ ਭੱਜ ਕੇ ਜਾ ਕੇ ਤੇ ਆਪਣਾ ਅੰਦਰੋਂ ਕੁੰਡਾ ਬੰਦ ਕਰ ਲਿਆ ਘਰ ਦਾ ਤੇ ਉਹਦੇ ਗੁਆਂਢੀ ਕਹਿੰਦੇ ਨੇ ਤੈਨੂੰ ਕੀ ਹੋਇਆ ਕਹਿੰਦਾ ਹੋਣਾ ਕੀ ਸੀ ਉਹਦੀ ਮਾਂ ਜੋ ਨਕਸ਼ਾ ਦੱਸਣ ਡਈ ਸੀ ਸਾਰਾ ਮੇਰੇ ਘਰ ਦਾ ਸੀ ਮੈਂ ਸੋਚਿਆ ਉਹਨੂੰ ਇੱਧਰ ਹੀ ਲੈ ਕੇ ਆਉਂਦੇ ਨੇ ਇਹ ਨਕਸ਼ਾ ਫਿੱਟ ਹੋਣ ਡਿਆ ਜੇ ਸਾਡੇ ਉੱਤੇ ਵੀ ਸੱਚ ਤੇ ਅਸੀਂ ਬਰਦਾਸ਼ਤ ਹੀ ਨਹੀਂ ਨਾ ਕਰਦੇ ਤੇ ਬੁਰਾ ਮਨਾਉਣਾ ਸਾਡੀ ਹੈਰੈਡਿਟਰੀ ਆਦਤ ਹੈ ਸੌਰੀ ਥੈਂਕ ਯੂ ਪਲੀਜ਼ ਹੈ ਕਿਤੇ ਸਾਡੇ ਸਮਾਜ ਦੇ ਸੌਰੀ ਉਹ ਪੜ੍ਹੇ ਲਿਖੇ ਬੜੀ ਆਸਾਨੀ ਨਾਲ ਸੌਰੀ ਕਹਿ ਦੇਣਗੇ ਅੱਗੇ ਤੇ ਨਪੜ ਮਰਦਾ ਤੇ ਮਰ ਜਾਵਾਂ ਤੇਰੇ ਅਰਗੇ ਬੰਦੇ ਕੋਲੋਂ ਮੈਂ ਮਾਫ਼ੀ ਮੰਗਾ ਮਰ ਜਾਣਾ ਮਨਜ਼ੂਰ ਹੈ ਇਹ ਤੇ ਸਾਡੀ ਮੈਂਟੈਲਿਟੀ ਹੈ ਸੱਚ ਅਸੀਂ ਬਰਦਾਸ਼ਤ ਨਹੀਂ ਕਰਦੇ ਬੁਰਾ ਮਨਾਉਣਾ ਆਦਤ ਹੈ ਸਾਡੀ ਜੇ ਭਾਰਤ ਨਰਕ ਨਾ ਹੁੰਦਾ ਤੇ ਅਸੀਂ ਵਾਕਿਆ ਹੀ ਵਿਸ਼ਵ ਗੁਰੂ ਹੁੰਦੇ ਸਭਿਅਤਾ ਸਾਡੇ ਚ ਪਹਿਲਾਂ ਆਈ ਸੀ ਦੂਜਿਆਂ ਨਾਲੋਂ ਮਤਲਬ ਕਿ ਅਸੀਂ ਸੱਭਿਅਕ ਪਹਿਲਾਂ ਇਹਨਾਂ ਨਾਲੋਂ ਬਣਨੇ ਸੀ ਸਾਡੇ ਤੋਂ ਪਿੱਛੋਂ ਇਹ ਅੱਗੇ ਗਏ ਨੇ ਜੇ ਅਸੀਂ ਸਾਡੇ ਅੱਜ ਬੱਚੇ ਬਾਹਰ ਦੇ ਮੁਲਕਾਂ ਚ ਆਲੂ ਨਾ ਪੁੱਟਣ ਜਾਂਦੇ ਤੇ ਚੈਰੀਆਂ ਨਾ ਤੋੜਨ ਜਾਂਦੇ ਅਗਰ ਅਸੀਂ ਵਿਸ਼ਵ ਗੁਰੂ ਹੁੰਦੇ ਤੇ ਦੁਨੀਆਂ ਦੇ ਪਲੇਟਫਾਰਮ ਤੇ ਭਾਰਤ ਦੀ ਕੋਈ ਇੱਜ਼ਤ ਹੁੰਦੀ 10-15-20 ਇੱਕ ਮੋਦੀ ਦੇ ਕਿਤੇ ਰਿਹਾ 10-15-20 ਹਜ਼ਾਰ ਮੋਦੀ ਇੱਕੋ ਵਾਰੀ ਵੀ ਆ ਜਾਣ ਫਿਰ ਵੀ ਭਾਰਤ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਿੱਥੋਂ ਤੱਕ ਅਸੀਂ ਪਹੁੰਚ ਗਏ ਹਾਂ ਕਿਉਂਕਿ ਸਮੱਸਿਆ ਸਾਡੀ ਸੋਚ ਵਿੱਚ ਹੈ ਪ੍ਰੋਬਲਮ ਸਾਡੇ ਰਹਿਣ ਬਹਿਣ ਵਿੱਚ ਹੈ ਦੋਸਤੋ ਸਾਡੇ ਸਿਸਟਮ ਵਿੱਚ ਹੈ ਪ੍ਰੋਬਲਮ ਸਾਡੀ ਜੀਵਨ ਜਾਂਚ ਤੇ ਕਰੈਕਟਰ ਵਿੱਚ ਹੈ ਕਦੀ ਇਸੇ ਭਾਰਤ ਨੇ ਦੁਨੀਆਂ ਨੂੰ ਜੀਵਨ ਜਾਂਚ ਦੱਸੀ ਸੀ ਜਾਂ ਪ੍ਰੋਬਲਮ ਜਿਹੜੀ ਹੈ ਸਾਡੇ DNA ਵਿੱਚ ਹੀ ਹੈ ਆਓ ਮੁੱਢ ਤੋਂ ਗੱਲ ਸ਼ੁਰੂ ਕਰਦੇ ਹਾਂ ਜਿੰਦਾ ਰਹਿਣ ਵਾਸਤੇ ਪਹਿਲੀ ਤੇ ਬੇਸਿਕ ਲੋੜ ਪਾਣੀ ਦੀ ਹੁੰਦੀ ਹੈ ਨਾ ਪਾਣੀ ਹੈ ਨਾ ਜਿਨ੍ਹਾਂ ਮੁਲਕਾਂ ਵਿੱਚ ਨਦੀਆਂ ਨੂੰ ਤੇ ਪਵਿੱਤਰ ਮਾਂ ਮੰਨਿਆ ਹੀ ਨਹੀਂ ਜਾਂਦਾ ਉਹ ਨਦੀ ਨੂੰ ਮਾਂ ਨਹੀਂ ਕਹਿੰਦੇ ਪਵਿੱਤਰ ਮਾਤਾ ਨਹੀਂ ਕਹਿੰਦੇ ਨਦੀਆਂ ਦੀ ਪੂਜਾ ਨਹੀਂ ਹੁੰਦੀ ਉੱਥੇ ਉਹਨਾਂ ਦਾ ਪਾਣੀ ਕ੍ਰਿਸਟਲ ਕਲੀਅਰ ਹੈ ਦੋਸਤੋ ਥੱਲਿਓਂ ਪੱਥਰ ਦਿਸਦੇ ਨੇ ਹਰੇ ਹਰੇ ਬੂਟੇ ਉੱਗੇ ਦਿਸਦੇ ਨੇ ਮੱਛੀਆਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਪਾਣੀ ਦੇ ਵਿੱਚ ਦਿਸਦੀਆਂ ਨੇ
ਅਸੀਂ ਨਦੀ ਨੂੰ ਮਾਂ ਕਹਿੰਦੇ ਹਾਂ ਤੇ ਪੂਜਾ ਕਰਦੇ ਹਾਂ ਨਦੀ ਦੀ। ਭਾਰਤੀਓ ਆਪਣੀਆਂ ਨਦੀਆਂ ਦਾ ਪਾਣੀ ਜਿਹੜਾ ਨਾ ਉਹਨਾਂ ਦੇ ਵਿੱਚ ਜਿਹੜੀ ਮਾਂ ਦੀ ਪੂਜਾ ਕਰਦੇ ਹਾਂ, ਜਿਹੜਾ ਪੀ ਕੇ ਵਿਖਾਇਓ ਹਾਂ ਉਹ ਯੈਰ ਹੈ। ਜੇ ਤੁਸੀਂ ਨਹਾਓਗੇ ਵੀ ਉਹਦੇ ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਏਦਾਂ ਵੈ ਬਈ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ, ਗੰਦਾ, ਬਦਬੂਦਾਰ, ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ, ਟੋਇਲਟ ਦਾ ਪਾਣੀ ਸਿੱਧਾ ਆ ਰਿਹਾ, ਪਤਾ ਹੀ ਨਹੀਂ ਕਿੰਨੀਆਂ ਕੁ ਲਾਸ਼ਾਂ ਉਹਦੇ। ਚਲੋ ਛੱਡੋ, ਤੁਸੀਂ ਉਹਨੂੰ ਪਵਿੱਤਰ ਕਹਿੰਦੇ ਹੋ, ਮਾਂ ਗੰਗਾ ਮਾਂ, ਓਏ ਉਹਦੀ ਫਿਰ ਸਫਾਈ ਵੀ ਕਰੋ। ਰਜੀਵ ਦੇ ਵੇਲੇ ਕਿਉਂਕਿ ਲਾਸ਼ਾਂ ਜ਼ਿਆਦਾ ਸੁੱਟੀਆਂ ਜਾਂਦੀਆਂ ਸਨ ਗੰਗਾ ਦੇ ਵਿੱਚ, ਤੇ ਯੂਰਪ ਦੇ ਕੰਟਰੀ ਚੋਂ ਨਹੀਂ, ਕਿਸੇ ਹੋਰ ਕੰਟਰੀ ਚੋਂ, ਮੈਨੂੰ ਹੁਣ ਨਾਂ ਭੁੱਲ ਗਿਆ, ਉੱਥੋਂ ਦਾ ਕਸ਼ੂ ਕੁੰਮੇ ਟਟਾਇਸ ਜਿਹੜੇ ਹੁੰਦੇ ਨੇ, ਇਹ ਕਈ ਹਜ਼ਾਰ ਲਿਆਂਦੇ ਗਏ ਤੇ ਗੰਗਾ ਚ ਸੁੱਟੇ ਗਏ, ਤਾਂ ਉਹ ਮੀਟ ਖਾਣ ਵਾਲੇ ਹਨ, ਤਾਂ ਕਿ ਉਹ ਜਿਹੜੀਆਂ ਲਾਸ਼ਾਂ ਸੁੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਖਾ ਲੈਣ, ਬਦਬੂ ਨਾ ਫੈਲੇ। ਜਦੋਂ ਉਹਨਾਂ ਨੇ ਕਈ ਹਜ਼ਾਰ ਸੁੱਤੇ ਇਹਦੇ ਵਿੱਚ, ਤੇ ਤੀਸਰੇ ਦਿਨ ਪੁੱਠੇ ਹੋ ਕੇ ਉਹ ਤਰਨ ਲੱਗ ਪਏ। ਪਾਣੀ ਇੰਨਾ ਕੁ ਗੰਦਾ ਸੀ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਇਸ ਪਾਣੀ ਚ ਜਿਉਣਾ। ਉਹ ਆਏ ਸਨ ਸਾਫ਼ ਸੁਥਰਿਆਂ ਪਾਣੀਆਂ ਦੇ ਵਿੱਚੋਂ, ਹਾਂਜੀ, ਤੇ ਕਿਸੇ ਨੇ ਨਹੀਂ ਦੱਸਿਆ ਵੀ ਉਹ ਇਹ ਤੇ ਇਹਨਾਂ ਪਾਣੀਆਂ ਦੇ ਆਦੀ ਨਹੀਂ, ਉਹ ਇਸ ਪਾਣੀ ਦੇ ਵਿੱਚ ਜਿੰਦਾ ਕਿੱਦਾਂ ਰਹਿ ਜਾਣਗੇ। ਆਕੜ ਕਿੱਡੀ ਕਰ ਕਿਤੇ ਸਾਡੇ ਕੋਲ, ਉਦਾਂ ਅਸੀਂ ਜਗਤ ਗੁਰੂ। ਅੱਠਵੀਂ ਦਸਵੀਂ ਚੋਂ ਭੱਜ ਕੇ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ, ਦਸਵੀਂ ਚੋਂ ਭੱਜ ਕੇ ਸਿੱਧੀ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ। ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ, ਬਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ। ਮੁਝੇ ਗੰਗਾ ਮਈਆ ਨੇ ਬੁਲਾਇਆ ਹੈ, ਸਾਡੇ ਪੂਜਨੀਯ ਪ੍ਰਧਾਨ ਮੰਤਰੀ ਜੀ ਗੰਗਾ ਦੀ ਸਿਫਤ ਕਰਦੇ ਹੋਏ ਫਰਮਾ ਰਹੇ ਸਨ, ਹਾਂਜੀ, ਆਖੇ ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਇੱਕ ਵਾਰੀ ਨਾ ਮੈਂਟਲ ਹਾਸਪਿਟਲ ਦੇ ਵਿੱਚ ਇੱਕ ਬੰਦਾ, ਦੂਜੀ ਇੱਕ ਮੈਂਟਲ ਆਦਮੀ ਪਾਗਲ, ਦੂਜੀ ਮੰਜ਼ਿਲ ਦੀ ਤੱਕ ਅਲਮਾਰੀ ਕਹਿਣ ਡਿਆ, ਬਾਰੀ ਚੋਂ ਸਿਰ ਬਾਹਰ ਕੱਢ ਕੇ ਤੇ ਥੱਲੇ ਪਬਲਿਕ ਜਿਹੜੀ ਤੁਰੀ ਫਿਰਦੀ ਉਹਨਾਂ ਨੂੰ ਕਹਿੰਦਾ, ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ, ਇੱਧਰ ਮੇਰੇ ਵੱਲ ਵੇਖੋ, ਮੈਂ ਤੁਹਾਡਾ ਪੈਗੰਬਰ ਹਾਂ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਤੇ ਇਹ ਦੂਜੀ ਮੰਜ਼ਿਲ ਤੇ ਸੀ, ਤੇ ਚੌਥੀ ਮੰਜ਼ਿਲ ਤੇ ਇੱਕ ਹੋਰ ਪਾਗਲ ਨੇ ਬਾਰੀ ਚੋਂ ਸਿਰ ਕੱਢਿਆ ਸੀ, ਤੇ ਉਹ ਕਹਿੰਦਾ ਉਹ ਜਾਓ ਜਾਓ ਤੁਸੀਂ ਆਪਣਾ ਕੰਮ ਕਰੋ, ਝੂਠ ਬੋਲਣ ਡਿਆ, ਇਹਨੂੰ ਮੈਂ ਨਹੀਂ ਜੇ ਭੇਜਿਆ, ਕਿਉਂਕਿ ਉਹ ਹੇਠਲਾ ਕਹਿਣ ਡਿਆ ਸੀ ਨਾ ਮੈਨੂੰ ਉੱਪਰ ਵਾਲੇ ਨੇ ਭੇਜਿਆ, ਉਹ ਉੱਪਰ ਸੀ, ਉਹ ਕਹਿੰਦਾ ਮੈਂ ਨਹੀਂ ਇਹਨੂੰ ਭੇਜਿਆ, ਇਹ ਜਦਾਈ ਹੈ। ਗੱਲ ਏਦਾਂ ਹੈ ਕਿ ਦੁਨੀਆ ਸਾਡਾ ਮਜ਼ਾਕ ਨਹੀਂ ਉਡਾਏਗੀ। ਨਦੀਆਂ ਸਾਫ਼ ਕਰਨ ਦੀ ਬਜਾਏ ਅਸੀਂ ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ, ਹੈ। ਸਭ ਤੋਂ ਗੰਦੀਆਂ ਨਦੀਆਂ ਸਾਡੇ ਭਾਰਤ ਦੀਆਂ ਨੇ, ਤੇ ਸੱਜਣੋ ਇਹਨਾਂ ਨੂੰ ਗੰਦਾ ਕੌਣ ਕਰਦਾ? ਅਸੀਂ ਭਾਰਤੀ। ਫਿਰ ਭਾਰਤੀ ਭਾਰਤ ਨੂੰ ਨਰਕ ਬਣਾਉਣ ਡਿਆ ਨੇ, ਕੋਈ ਕੋਈ ਦੂਸਰੇ ਮੁਲਕ ਵਾਲੇ ਆਣ ਕੇ ਤੇ ਇਹਦੇ ਚ ਕੇਲਿਆਂ ਦੇ ਛਿੱਕੜ ਤੇ ਬੋਤਲਾਂ ਤੇ ਪਲਾਸਟਿਕ ਤੇ ਕੱਪੜੇ ਤੇ ਗੰਦ, ਘਰ ਵਾਲਾ ਵੀ ਅਲਟਾ ਜਾਂਦੇ ਨੇ ਬੋਰੀ ਆਪਣੀਆਂ ਨਹਿਰਾਂ ਦੇ ਵਿੱਚ ਤੇ ਇੱਧਰ ਉੱਧਰ। ਅਸੀਂ ਆ ਨਾ ਉਹ ਸਾਰੇ। ਗੁੱਸਾ ਤੁਸੀਂ ਟਰੰਪ ਤੇ ਕਰਨ ਡਏ ਹੋ, ਹੁਣ ਆਓ ਖਾਣ ਪੀਣ ਦੀਆਂ ਚੀਜ਼ਾਂ ਵੱਲ ਵੇਖੀਏ ਜਰਾ। ਓਏ ਨਕਲੀ ਖੋਇਆ ਤੇ ਸ਼ੈਂਪੂ ਦਾ ਦੁੱਧ ਪੀਣ ਵਾਲਿਓ, ਸਬਜ਼ੀਆਂ ਤੇ ਫਰੂਟ ਨੂੰ ਟੀਕੇ ਲਾਉਣ ਵਾਲਿਓ, ਕਿੰਨਾ ਫਰਟੀਲਾਈਜ਼ਰ ਪਾਉਂਦੇ ਹੋ ਤੁਸੀਂ ਫਸਲਾਂ ਤੇ,
ਇਹ ਬਿਮਾਰੀਆਂ ਨਾਲ ਭਰਪੂਰ ਗੰਦਾ ਖਾਣਾ ਅਸੀਂ ਤੁਸੀਂ ਸਾਰੇ ਭਾਰਤੀ ਖਾਂਦੇ ਹਾਂ। ਇਸ ਤਰ੍ਹਾਂ ਦਾ ਫਰਟੀਲਾਈਜ਼ਰ ਵਾਲਾ ਗੇਹੂੰ ਜਿਹੜਾ ਤੇ ਫਰੂਟ ਅਗਰ ਤੁਸੀਂ ਕਿਸੇ ਸਿਵਲਾਈਜ਼ਡ ਮੁਲਕ ਨੂੰ ਭੇਜੇਗਾ ਉਹ ਲਏਗਾ, ਉਹ ਤੇ ਭਾਂ ਕੇ ਤੁਹਾਡੇ ਮੂੰਹ ਤੇ ਮਾਰੇਗਾ। ਸਾਡੇ ਦੇਸ਼ ਦੇ ਕਰੋੜਾਂ ਲੋਕ ਭੁੱਖ ਨੰਗ ਨਾਲ ਗਤਕਾ ਖੇਡਦੇ ਨੇ, ਢਿੱਡ ਭਰ ਕੇ ਰੋਟੀ ਨਹੀਂ ਮਿਲਦੀ। ਕੀ ਇਹ ਨਰਕ ਦੀਆਂ ਝਲਕੀਆਂ ਨਹੀਂ ਟਰੰਪ ਤੇ ਗੁੱਸਾ ਕਰਨ ਵਾਲੇ ਹੋ? 70-80 ਕਰੋੜ ਨੂੰ ਸਰਕਾਰ ਰੋਟੀ ਖਵਾਉਣ ਡਈ ਆ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨਹੀਂ ਕਹਿਣ ਡਏ ਨੇ? ਸਾਡੇ ਦੇਸ਼ ਦੀ ਹਵਾ ਇੰਨੀ ਗੰਦੀ ਹੈ ਕਿ ਵਧੀਆ ਮੁਲਕਾਂ ਦੇ ਖਿਡਾਰੀ ਸਾਡੇ ਮੁਲਕਾਂ ਚ ਟੂਰਨਾਮੈਂਟ ਖੇਡਣ ਤੋਂ ਮਨਾ ਹੀ ਕਰ ਦਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ। ਇੰਨੀ ਗੰਦੀ ਹਵਾ, ਕੋਈ ਬਿਮਾਰੀਆਂ ਲੈ ਕੇ ਨਹੀਂ ਅਸੀਂ ਉੱਥੇ ਹੁਣ ਜੁਰਮਾਨਾ ਭਰਿਆ ਕਈਆਂ ਨੇ ਵੀ ਅਸੀਂ ਨਹੀਂ ਜੇ ਖੇਡਣ ਜਾਣਾ। ਅਸੀਂ ਭਾਰਤੀ ਜ਼ਹਿਰੀਲੀ ਹਵਾ ਦੇ ਆਦੀ ਹੋ ਚੁੱਕੇ ਹਾਂ। ਦਿੱਲੀ ਗੈਸ ਚੈਂਬਰ ਹੈ, ਸਾਡੇ ਦੇਸ਼ ਦੀ ਸਰਕਾਰ ਦਿੱਲੀ ਚੋਂ ਚੱਲਦੀ ਹੈ, ਪਾਰਲੀਮੈਂਟ ਦਿੱਲੀ ਚ, ਸੁਪਰੀਮ ਕੋਰਟ ਦਿੱਲੀ ਚ। ਸਾਰੇ ਡਿਪਾਰਟਮੈਂਟ ਵੱਡੇ ਵੱਡੇ ਜਿਹੜੇ ਪੋਰਟਫੋਲੀਓਜ਼ ਨੇ ਉਹ ਦਿੱਲੀ ਚ, ਤੇ ਹੱਦ ਦਰਜੇ ਦੀ ਗੰਦੀ ਹਵਾ ਦਿੱਲੀ ਚ, ਗੰਦ ਦੇ ਢੇਰ ਦਿੱਲੀ ਵਿਚ, ਪੈਰ ਧਰਨ ਨੂੰ ਥਾਂ ਹੈ ਨਹੀਂ ਦਿੱਲੀ ਵਿਚ। ਦੁਨੀਆ ਦੇ, ਇਹ ਤਾਂ ਮੈਂ ਕੱਲੀ ਦਿੱਲੀ ਦੀ ਗੱਲ ਕਰ ਰਿਹਾ, ਸਾਰੇ ਮੈਟਰੋ ਸਿਟੀਆਂ ਦਾ ਇਹੋ ਹਾਲ ਹੈ। ਦੁਨੀਆ ਚ 100 ਸ਼ਹਿਰ ਨੇ ਜੋ ਗੰਦੇ ਤੇ ਕੁਆੜ ਬਣ ਚੁੱਕੇ ਨੇ। ਉਹਨਾਂ 100 ਸ਼ਹਿਰਾਂ ਵਿੱਚੋਂ 80 ਸ਼ਹਿਰ ਭਾਰਤ ਵਿਚ ਨੇ। ਆ ਭਾਰਤੀ ਮੁਬਾਰਕ ਹੋਏ, ਭਾਰਤ ਨੂੰ ਨਰਕ ਬਣਾਉਣ ਵਿਚ ਤੁਹਾਡਾ ਯੋਗਦਾਨ ਸ਼ਲਾਘਾ ਯੋਗ ਹੈ। ਤੁਹਾਡਾ ਆਪਣਾ ਮੁਲਕ ਹੈ, ਤੁਸੀਂ ਆਪਣੇ ਮੁਲਕ ਨਾਲ ਇਹੋ ਜਿਹਾ ਵਿਹਾਰ ਕਰਦੇ ਹੋ, ਬਗਾਨਿਆਂ ਨਾਲ ਕਿਹੋ ਜਿਹਾ ਕਰੋਗੇ? ਬਗਾਨੇ ਤੇ ਤੁਹਾਡੇ ਨਾਲ ਕਰਦੇ ਰਹੇ ਨੇ ਉਹ 900 ਸਾਲ ਤੋਂ ਲੈ ਕੇ 1100 ਸਾਲ ਤੱਕ ਗੁਲਾਮ ਰਹਿਣ ਵਾਲੇ ਹੋ। ਕਦੀ ਇੰਨੀ ਲੰਮੀ ਦੇਰ ਕੋਈ ਮੁਲਕ ਗੁਲਾਮ ਰਿਹਾ? ਫਿਰ ਵੀ ਤੁਸੀਂ ਜਗਤ ਗੁਰੂ ਤੇ ਟਰੰਪ ਤੁਹਾਡੇ ਹਿਸਾਬ ਨਾਲ ਬਕਵਾਸ ਕਰਦਾ। ਸਾਡੇ ਸ਼ਹਿਰ ਜਿਹੜੇ ਨੇ ਕੰਕਰੀਟ ਦੇ ਜੰਗਲ ਨੇ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ ਤੇ ਵੱਧਦੀ ਜਾ ਰਹੀ ਹੈ। ਨਵੀਆਂ ਨਵੀਆਂ ਬਸਤੀਆਂ ਕਾਰਨ ਜੰਗਲ ਅਸੀਂ ਕੱਟੀ ਜਾ ਰਹੇ ਹਾਂ। ਜੰਗਲੀ ਜਾਨਵਰ ਵੀ ਬਸਤੀਆਂ ਤੇ ਅਟੈਕ ਕਰਨ ਲੱਗ ਪਏ ਨੇ। ਉਹ ਜੰਗਲ ਕੱਟ ਕੇ ਬਣਾਈਆਂ ਗਈਆਂ ਨੇ ਉਹ ਜਾਨਵਰਾਂ ਦੇ ਥਾਂ ਤੇ, ਅਸੀਂ ਉਹਨਾਂ ਦੀ ਜਗ੍ਹਾ ਮੱਲੀ ਹੈ। ਜੰਗਲ ਕੱਟਿਆ ਤੇ ਉਹ ਜਿਹੜੇ ਜਾਨਵਰ ਵਿਚਾਰੇ ਰਹਿੰਦੇ ਸਨ ਉਹਨਾਂ ਦੀ ਜਗ੍ਹਾ ਤੇ ਅਸੀਂ ਮੱਲ ਕੇ ਬਹਿ ਗਏ ਹਾਂ। ਹੁਣ ਉਹਨਾਂ ਨੇ ਸਾਡੇ ਤੇ ਅਟੈਕ ਨਹੀਂ ਕਰਨੇ? ਜਾਨਵਰ ਵਿਚਾਰੇ ਕਿੱਥੇ ਜਾਣ? ਤੁਹਾਂ ਤੇ ਭਾਰਤੀਓ ਜੰਗਲੀ ਜਾਨਵਰਾਂ ਦਾ ਹਰਾਮ ਕੀਤਾ ਜੀਣਾ, ਕਿੰਨੀ ਤੁਹਾਡੀ ਪਾਪੂਲੇਸ਼ਨ ਕਿੱਧਰ ਨੂੰ ਤੁਰ ਜਾਏਗੀ? ਗਰੀਬਾਂ ਦੇ ਸਗੋਂ ਹੀ ਜ਼ਿਆਦਾ। ਅਜੇ ਕੱਲ ਦੀ ਮੈਂ, ਮੇਰਾ ਟਾਪਿਕ ਹੋਰ ਪਾਸੇ ਨੂੰ ਚੱਲ ਜਾਏਗਾ। ਜ਼ਿੰਮੇਵਾਰ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਤੇ ਧਾਰਮਿਕ ਲੀਡਰ, ਸਾਡੀ ਆਬਾਦੀ ਘਟਦੀ, ਮੈਂ ਕਿਸੇ ਦਾ ਚਲੋ ਨਾਂ ਨਹੀਂ ਲੈਂਦਾ, ਸਾਰੇ ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਨੇ ਕਿਹਾ 4-4, 5-5 ਬੱਚੇ ਹੋਣੇ ਚਾਹੀਦੇ ਨੇ, ਸ਼ਾਬਾਸ਼, 6-6 ਬੱਚੇ ਹੋਣੇ ਚਾਹੀਦੇ ਨੇ, 5-5 ਬੱਚੇ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀ ਆਬਾਦੀ ਘਟਦੀ ਜਾਣ ਰਹੀ ਹੈ ਸਾਨੂੰ। ਜਾਂ ਮੈਂ ਸਿੱਧੀ ਗੱਲ ਕੀਤੀ ਤੇ ਤੁਹਾਨੂੰ ਸਾਰਿਆਂ ਨੂੰ ਬੜੇ ਵੱਟ ਚੜਨੇ ਨੇ। ਇਹ ਲੋਕ ਸਾਨੂੰ ਗਾਈਡ ਕਰਨਗੇ? ਹਾਂ, ਲੋਕ ਜਿਹੜੇ ਕਹਿਣ ਡੇ ਨੇ ਅਜੇ ਵੀ ਭਾਰਤ ਵਿੱਚ ਪੈਰ ਧਰਨ ਨੂੰ ਥਾਂ ਨਹੀਂ, ਤੇ ਉਹ ਕਹਿਣ ਡੇ ਨੇ ਬੱਚੇ ਜ਼ਿਆਦਾ ਪੈਦਾ ਕਰੋ। ਤੇ ਵੈਸੇ ਵੀ ਜਿਨ੍ਹਾਂ ਕੋਲ ਕੰਮ ਕੋਈ ਨਹੀਂ, ਦਿਹਾੜੀ ਟੱਪਾ ਕਰਦੇ ਨੇ, ਝੁੱਗੀਆਂ ਚ ਰਹਿੰਦੇ ਨੇ, ਪਾਈਪਾਂ ਚ ਰਹਿੰਦੇ ਨੇ, ਜਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹਨਾਂ ਦੇ ਬੱਚੇ ਜ਼ਿਆਦਾ ਹੋ ਹੀ ਜਾਣ ਡਏ ਨੇ। ਕਿਸੇ ਦੇਸ਼ ਦੀ ਉੱਨਤੀ ਵਾਸਤੇ ਉਹਦੇ ਪੜ੍ਹੇ ਲਿਖੇ ਨਾਗਰਿਕ ਹੀ ਉਹਨੂੰ ਉੱਨਤ ਕਰ ਸਕਦੇ ਨੇ। ਅੱਜ ਤੱਕ ਕੋਈ ਦੇਸ਼ ਮੰਗਤਿਆਂ ਤੇ ਬੇਕਾਰਾਂ ਨਾਲ ਉੱਨਤ ਨਹੀਂ ਹੋਇਆ। ਜਾਦੂ ਮਾਰਨ ਵਾਲਿਓ, ਪਖੰਡੀਓ,
ਗ੍ਰਹਿ ਵਸ ਚ ਕਰਨ ਵਾਲੇ ਹੋ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਤੁਹਾਡੀ ਪਾਰਲੀਮੈਂਟ ਗ੍ਰਹਿ ਵੇਖ ਕੇ ਵੀ ਆਹ ਸੈਸ਼ਨ ਕਦੋਂ ਸ਼ੁਰੂ ਕਰੀਏ। ਤੁਸੀਂ ਅਕਲ ਤੋਂ ਕੋਹਾਂ ਦੂਰ, ਐਜੂਕੇਸ਼ਨ ਤੋਂ ਮਿਲੀਅਨ ਸਾਲ ਦੂਰ ਹੋ, ਮਿਲੀਅਨ ਮੀਲ ਦੂਰ ਹੋ ਮੇਰੇ ਹਿਸਾਬ ਨਾਲ। ਜਾਨਵਰ ਵਿਚਾਰੇ ਕਿੱਥੇ ਜਾਣਗੇ? ਜਾਨਵਰਾਂ ਦਾ ਜੀਣਾ ਹਰਾਮ ਕਰ ਛੱਡਿਆ। ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਤ ਵਿਭਾਗ ਨਾਲ ਮਿਲ ਕੇ ਜੰਗਲ ਵੀ ਕੱਟੇ ਜਾ ਰਹੇ ਨੇ, ਰੇਤਾ ਕੱਢਿਆ ਜਾ ਰਿਹਾ। ਜਿਹਦਾ ਜਿਤਨਾ ਦਾ ਲੱਗਦਾ, ਜਿਹੜਾ ਕੋਈ ਵਿਚਾਰਾ ਇਮਾਨਦਾਰ SP DSP ਕੋਈ SHO ਉਹਨੂੰ ਇਹ ਡਾਕੂ ਰੇਤਾ ਕੱਢਣ ਵਾਲੇ ਜਾਂ ਜੰਗਲ ਕੱਟਣ ਵਾਲੇ ਬਲਡੋਜ਼ਰ ਥੱਲੇ ਦੇ ਕੇ ਮਾਰ ਦਿੰਦੇ ਨੇ, ਕੋਈ ਇੱਕ ਥੋੜਾ ਮਾਰਿਆ ਇਹਨਾਂ ਨੇ, ਕਿਉਂਕਿ ਉਹਨਾਂ ਦੀ ਪਹੁੰਚ ਤੇ ਸੈਂਟਰ ਤੱਕ ਹੈ। ਇਹ ਸੈਂਟਰ ਵਾਲੇ ਹੀ ਆਪਣੇ ਮੁਲਕ ਨੂੰ ਨਰਕ ਬਣਾਉਣ ਡਏ ਹੈਗੇ। ਅਸੀਂ ਜੰਗਲ ਕੱਟੀ ਜਾਣ ਡਏ ਹਾਂ, ਕੱਟੀ ਜਾਣ ਡਏ ਹਾਂ, ਅੱਗੋਂ ਨਵੇਂ ਪੌਦੇ ਦਰਖਤ ਲਾ ਹੀ ਨਹੀਂ ਰਹੇ। ਜਿਹੜੇ ਮੇਰੇ ਰੇਡੀਓ ਸੁਣ ਰਹੇ ਨੇ ਉਹਨਾਂ 'ਚ ਸ਼ਾਇਦ 2% ਲੋਕ ਹੋਣ। ਦੋਸਤੋ, ਤੁਸੀਂ ਕਿੰਨੇ ਕੁ ਲਾਉਂਦੇ ਹੋ ਦਰਖਤ? ਉਹ ਘੱਟ ਤੋਂ ਘੱਟ ਆਪਣੇ ਬਰਥਡੇ 'ਤੇ 4-5 ਦਰਖਤ ਲਾ ਦਿਆ ਕਰੋ, ਜਿੱਥੇ ਵੀ ਜਗ੍ਹਾ ਮਿਲਦੀ ਹੈ। ਕੋਈ ਦਰਖਤ ਨਹੀਂ ਲਾਉਂਦਾ, ਪਾਣੀ ਗੰਦਾ, ਦਵਾਈਆਂ ਨਕਲੀ। ਕੀ ਇਹ ਸਾਰੇ ਨਰਕ ਦੇ ਸਾਈਨ ਬੋਰਡ ਨਹੀਂ? 100 ਸਾਲ ਹੋਣ ਲੱਗਾ, ਥੋੜੀ ਦੇਰ ਬਾਅਦ 100 ਸਾਲ ਹੋ ਜਾਣਾ ਭਾਰਤ ਆਜ਼ਾਦ ਹੋਏ ਨੂੰ। ਸਾਡੇ ਸੀਵਰੇਜ ਦੀਆਂ ਗੰਦੀਆਂ ਅੰਡਰਗਰਾਊਂਡ ਨਾਲੀਆਂ, ਨਾਲੇ ਜਿਨ੍ਹਾਂ ਚ ਗੰਦ ਬਦਬੂਦਾਰ ਪੱਕੀ ਜਾਂ ਪੁਟਰਿਡ ਸਮੈਲ, ਜਿਹੜੀ ਬਰਦਾਸ਼ਤ ਨਹੀਂ, ਕਈ ਕਿਸਮ ਦੀਆਂ ਡੇਂਜਰਸ ਗੈਸਾਂ ਨੇ ਉਹਨਾਂ ਚ, ਉਹਨਾਂ ਨੂੰ ਬੰਦੇ ਆਪ ਸੀਵਰੇਜ ਵਿੱਚ ਵੜ ਕੇ ਸਾਫ ਕਰਦੇ ਨੇ। ਅਜੇ ਤੱਕ ਸਾਡੇ ਕੋਲ ਉਹ ਵੀ ਮਸ਼ੀਨਰੀ ਹੈ ਨਹੀਂ, ਬੰਦਾ ਯਾਰ ਖੁਦ ਉਹਦੇ ਵਿੱਚ ਵੜਿਆ ਇੰਨੇ ਗੰਦੇ ਪਾਣੀ ਦੇ ਵਿੱਚ, ਤੇ ਉਹ ਨਾ ਮਰੇ ਵੀ ਨੇ ਬਹੁਤ ਸਾਰੇ, ਉਹਨਾਂ ਦੀ ਚਮੜੀ ਵੀ ਖਰਾਬ ਹੋ ਜਾਂਦੀ ਹੈ, ਬੁਲਬੁਲੀਆਂ, ਨੀਲੇ ਰੰਗ ਦਾ ਪਾਣੀ ਉਹ ਟੋਲਰੇਟ ਹੀ ਨਹੀਂ ਕੀਤਾ। ਉਹ ਤੇ ਆਮ ਬੰਦਾ ਵੇਖਣ ਲੱਗਾ ਮੂੰਹ ਤੇ ਰੁਮਾਲ ਰੱਖ ਲੈਂਦਾ, ਤੇ ਉਹ ਜਿਹੜਾ ਅੰਦਰ ਵੜਿਆ ਉਹਦੇ ਵਿੱਚ ਗਾਲ ਗਾਲ ਪਾਣੀ ਤੱਕ, ਉਹ ਵੀ ਇਨਸਾਨ ਹੈ ਸਾਡੇ ਵਰਗਾ। ਪਰ ਉਹਨਾਂ ਉਹ ਵਿਚਾਰੇ ਕਿੰਨੇ ਮਜਬੂਰ ਹੋਣਗੇ ਕਿ ਉਹ ਇਹੋ ਜਿਹੀ ਨੌਕਰੀ ਕਰਨ ਡਏ ਨੇ। ਤੇ ਸ਼ਰਮ ਵਾਲੀ ਗੱਲ ਹੈ, ਇਹ ਨੌਕਰੀ ਪ੍ਰਾਪਤ ਕਰਨ ਵਾਸਤੇ ਵੀ ਵੱਡੀ ਦੇਣੀ ਪੈਂਦੀ ਹੈ ਸਾਡੇ ਭਾਰਤ ਵਿੱਚ। ਇੱਕ ਇਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ ਤੇ ਉਹ ਹਾਈ ਕੋਰਟ ਜਾਂ ਪਤਾ ਨਹੀਂ ਸੁਪਰੀਮ ਕੋਰਟ ਚੋਂ ਫਿਰ ਫੈਸਲਾ ਉਹਦੇ ਹੱਕ ਚ ਹੋਇਆ ਸੀ, ਤੇ ਜਿੰਨੇ ਉਹਨੂੰ ਕੱਢਿਆ ਸੀ ਉਹ ਮਹੀਨਾ ਲੈਂਦਾ ਹੁੰਦਾ ਸੀ ਕਿ ਤੈਨੂੰ ਮੈਂ ਕੰਮ ਤੇ ਨਹੀਂ ਰਖਾਇਆ, ਜਿੰਨੇ ਵੀ ਪਤਾ ਨਹੀਂ ਸਿਸਟਮ ਹੋਏਗਾ ਕੋਈ ਵੀ ਤੈਨੂੰ ਮੈਂ ਕੰਮ ਤੇ ਰਖਾ ਦੇਣਾ, ਤੂੰ ਮੈਨੂੰ ਆਹ ਕੰਮ ਜਿਹੜਾ ਮੈਂ ਦੱਸਣ ਡਿਆ ਤੁਹਾਨੂੰ, ਸੀਵਰੇਜ ਗੰਦ ਚ ਵਾਲਣਾ, ਵੀ ਮੈਨੂੰ ਮਹੀਨੇ ਦੇ ਜਾਂ ਪਤਾ ਨਹੀਂ ਸਾਲ ਦੇ ਇੰਨੇ ਪੈਸੇ ਤੂੰ ਦੇਗਾ। ਉਹ ਕਹਿੰਦਾ ਠੀਕ ਹੈ, ਉਹਨੇ ਨਹੀਂ ਦਿੱਤੇ ਤੇ ਉਹਨੇ ਉਹਨੂੰ ਨੌਕਰੀ ਚੋਂ ਕੱਢ ਦਿੱਤਾ। ਫਿਰ ਅਦਾਲਤ ਵਿੱਚ ਪਹੁੰਚ ਕੇ ਉਹ ਬੰਦੇ ਦੀ ਫਿਰ ਸੁਣਵਾਈ ਹੋਈ ਥੋੜੀ ਬਹੁਤੀ, ਤੇ ਫਿਰ ਟਰੰਪ ਨੇ ਠੀਕ ਹੀ ਤੇ ਕਿਹਾ, ਨਰਕ ਦੀ ਤਸਵੀਰ ਦੋਸਤੋ ਹੋਰ ਕਿੱਦਾਂ ਦੀ ਹੁੰਦੀ ਹੈ? ਸਾਡੀਆਂ ਕੁਝ ਸਟੇਟਾਂ ਵਿੱਚ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੰਨੀ ਗਰੀਬੀ ਆ, 2-4 ਸਟੇਟਾਂ ਛੱਡ ਦਿਓ ਆ ਜਿਹੜੀਆਂ ਡਿਵੈਲਪ ਨੇ ਥੋੜੀਆਂ, ਜਿੱਥੇ ਐਜੂਕੇਸ਼ਨ ਹੈ। ਕੁਝ ਸਟੇਟਾਂ ਵਿੱਚ ਸਿਰਫ ਘਰ ਦਾ ਗੁਜ਼ਾਰਾ ਕਰਨ ਵਾਸਤੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਮੰਡੀ ਵਿੱਚ ਖੜਦੇ ਨੇ, ਉਹ ਜਨਾਨੀਆਂ ਔਰਤਾਂ ਦੀ ਮੰਡੀਆਂ ਲੱਗਦੀਆਂ ਨੇ, ਤੇ ਬੋਲੀ ਦਿੰਦੇ ਨੇ ਲੋਕੀ ਆਣ ਕੇ, 2 ਜਾਂ 3 ਸਾਲ ਵਾਸਤੇ ਤੁਸੀਂ ਜਨਾਨੀ ਬੋਲੀ ਦੇ ਕੇ ਖਰੀਦ ਸਕਦੇ ਹੋ, ਤੇ ਫਿਰ 3 ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਉਹਨੂੰ ਵਾਪਸ ਕਰੋਗੇ ਉਹਦੇ ਮਾਂ ਪਿਓ ਨੂੰ। ਜਦੋਂ ਤੁਸੀਂ ਵਾਪਸ ਕਰ ਦਿਓਗੇ ਤੇ ਘਰ ਦੇ ਉਹਨੂੰ ਫੇਰ ਉਸੇ ਹੀ ਮੰਡੀ ਚ ਲੈ ਆਉਣਗੇ ਅਗਲੇ 2-3 ਸਾਲ ਵਾਸਤੇ, ਕੁੜੀ ਫੇਰ ਕਿਤੇ ਚਲੇ ਜਾਏਗੀ। ਹੈ ਸਾਰੀ ਉਮਰ ਕੁੜੀਆਂ ਔਰਤਾਂ ਵਿਚਾਰੀਆਂ ਦੀ ਏਦਾਂ ਹੀ ਉਮਰ ਨਿਕਲ ਜਾਂਦੀ ਹੈ। ਇੱਕ ਯੰਗ ਲੜਕੀ 3-4 ਸਾਲ ਵਾਸਤੇ 9 ਬੰਦਿਆਂ ਕੋਲ ਵਿਕੀ,
9 + 27 = 30 ਸਾਲ ਲਾ ਲਓ, ਚਲੋ ਐਵਰੇਜ ਜਿਹੀ 30 ਸਾਲ ਉਹਦੇ ਘਰ ਦੇ ਨੇ 30 ਸਾਲ ਕੁੜੀ ਦੀ ਕਮਾਈ ਤੋਂ ਰੋਟੀ ਖਾਂਦੇ ਰਹੇ ਸਿਰਫ, ਹੈ। ਇਹ ਸਭ ਤਸਵੀਰਾਂ ਨਰਕ ਦੀਆਂ ਨੇ। ਆ ਹਿਊਮਨ ਬੀਇੰਗ ਭੇਡਾਂ ਦੀਆਂ ਮੰਡੀਆਂ ਵੇਖੀਆਂ ਸਨ, ਕੁੱਤਿਆਂ ਬਿੱਲਿਆਂ ਪਸ਼ੂਆਂ ਦੀਆਂ ਮੰਡੀਆਂ ਵੇਖੀਆਂ ਸਨ, ਆਪਣੀਆਂ ਧੀਆਂ ਦੀਆਂ, ਧੀ ਨੂੰ ਮੰਡੀ ਚ ਲੈ ਕੇ ਜਾਣਾ। ਸਾਡਾ ਸਾਡੀ ਐਜੂਕੇਸ਼ਨ ਸਿਸਟਮ ਵੱਲ ਧਿਆਨ ਮਾਰੋ। ਹਾਂ, ਟੀਚਰ ਨੇ ਬੱਚੇ ਨੂੰ ਕੁੱਟ ਕੁੱਟ ਹੀ ਮਾਰ ਦਿੱਤਾ, ਉਹ ਟੀਚਰ ਕਿੱਦਾਂ ਦਾ ਹੋਏਗਾ, ਉਹ ਤੇ ਬੱਚਾ ਹੈ ਜੀ। ਸਾਡੇ ਸੋਹਣੇ ਭਾਰਤ ਵਿੱਚ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਤੱਕ ਦੀ ਔਰਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ। ਵਾਹ ਵਾਹ, 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਗਰੰਟੀ ਕੋਈ ਨਹੀਂ ਜੇ। ਔਰ ਛੋਟੇ ਲੜਕੇ ਵੀ ਸੇਫ ਨਹੀਂ ਸਾਡੇ ਸਮਾਜ ਦੇ ਵਿੱਚ। 1 ਸਾਲ ਚ ਕਿੰਨੇ ਬੱਚੇ ਤੇ ਬੱਚੀਆਂ ਗੁੰਮ ਹੁੰਦੀਆਂ ਨੇ। ਸਾਡੇ ਸਵਰਗ ਵਰਗੇ ਭਾਰਤ ਵਿੱਚ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਰੈੱਡ ਏਰੀਏ ਵਿੱਚ ਭੇਜ ਦਿੱਤਾ ਜਾਂਦਾ ਤੇ ਬੱਚਿਆਂ ਦੇ ਅੰਗ ਪੈਰ ਤੋੜ ਕੇ ਉਹਨਾਂ ਨੂੰ ਅੰਨਾ ਕਰਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ। ਉਹ ਬੱਚੇ ਅਗਵਾ ਕਰਕੇ ਉਹਨਾਂ ਦੇ ਆਰਗਨਸ ਕੱਢ ਕੇ ਵੇਚਣ ਵਾਲੇ ਹੋ। ਇਹ ਇਹ ਨਿਸ਼ਾਨੀਆਂ ਤਾਂ ਦੋਜਕ ਤੋਂ ਵੀ ਗਾਂਹ ਦੀਆਂ ਨੇ। ਕਿਸੇ ਦੇ ਦਿਲ ਦਾ ਟੁਕੜਾ ਕਿੱਦਾਂ ਦਾ ਹੋਏਗਾ ਜਿਹੜਾ ਤੁਸੀਂ ਅਗਵਾ ਕੀਤਾ, ਉਹਦੇ ਆਰਗਨ ਕੱਢ ਕੇ ਵੇਚੇ ਨੇ, ਉਹਦੇ ਵਿੱਚ ਡਾਕਟਰ ਸ਼ਾਮਲ। ਡਾਕਟਰ ਤੋਂ ਬਗੈਰ ਥੋੜਾ ਇਹ ਕੰਮ ਹੋ ਸਕਦਾ, ਉਹਨਾਂ ਨੂੰ ਫਰਿੱਜਾਂ ਚ ਰੱਖਣਾ, ਉਹਨਾਂ ਦੇ ਟੈਂਪਰੇਚਰ ਚੱਕਣਾ, ਉਹਦੇ ਵਿੱਚ ਮਿਨਿਸਟਰ ਸ਼ਾਮਲ ਤੇ ਨਰਕ ਦਾ ਐਡਰੈਸ ਹੋਰ ਕਿੱਦਾਂ ਦਾ ਹੁੰਦਾ। ਬਹੁਤ ਸਾਰੇ ਗੰਦੇ ਕੰਮਾਂ ਵਿੱਚ ਪੁਲਿਸ ਵੀ ਸ਼ਾਮਲ ਹੁੰਦੀ ਹੈ ਤੇ ਪੁਲਿਸ ਦਾ ਕੰਮ ਹੈ ਡੱਕਣਾ, ਫੜਨਾ, ਕ੍ਰਾਈਮ ਰੋਕਣਾ, ਕ੍ਰਿਮੀਨਲਸ ਨੂੰ ਰੋਕਣਾ। ਇਹ ਉਹਨਾਂ ਨੂੰ ਆਪਣੀ ਸ਼ਤਰ ਛਾਇਆ ਥੱਲੇ ਕੰਮ ਕਰਨ ਦੀ ਆਜ਼ਾਦੀ ਬਖਸ਼ਦੇ ਨੇ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦੇ ਬਿਆਨ ਨੇ ਕਿ ਆਮ ਆਦਮੀ ਭਾਰਤੀ ਅਦਾਲਤਾਂ ਚੋਂ ਇਨਸਾਫ ਲੈ ਹੀ ਨਹੀਂ ਸਕਦਾ। ਆਮ ਜਿਹਾ ਬੰਦਾ ਜਿਹੜਾ ਗੁਜ਼ਾਰੇ ਵਿਚਾਰੇ ਵਾਲਾ ਹੁੰਦਾ ਉਹ ਲੈ ਹੀ ਨਹੀਂ ਸਕਦਾ, ਜੱਜ ਕਹਿਣ ਡਏ ਨੇ। ਸੱਜਣੋ, ਕੀ ਇਹ ਵਿਸ਼ਵ ਗੁਰੂ ਹੋਣ ਦੀਆਂ ਨਿਸ਼ਾਨੀਆਂ ਨੇ? ਵਿਸ਼ਵ ਗੁਰੂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਆਨੰਦ ਭਗਤ ਨਾਰੀਅਲ ਨਦੀ ਚ ਰੋੜ ਦਿੰਦੇ ਨੇ, ਉਹ ਕਿੰਨਾ ਸਿਹਤ ਵਾਸਤੇ ਉਪਯੋਗੀ ਹੁੰਦਾ। ਨਾਰੀਅਲ ਨੂੰ ਮੌਲੀ ਜੀ ਬੰਨ ਕੇ ਨਦੀ ਚ ਰੋੜ ਦੇਣਾ ਤੇ ਨਾਰੀਅਲ ਰੋੜਨਾ ਤੇ ਮੂਤ ਪੀਣਾ। ਭਾਰਤ ਵਿੱਚ ਗੁਰਦੁਆਰੇ ਤੇ ਮੰਦਰ ਦੁੱਧ ਨਾਲ ਸਾਫ਼ ਕੀਤੇ ਜਾਂਦੇ ਨੇ, ਦੁੱਧ ਨਾਲ ਧੋਤੇ ਜਾਂਦੇ ਨੇ। ਮਾਣਾ ਮੋਈ ਬਾਲਟੀਆਂ ਭਾਂ ਭਾਂ ਕੇ ਬੜੀ ਫੁਰਤੀ ਨਾਲ ਤੇ ਉਹਨਾਂ ਦੇ ਅੱਖਾਂ ਚ ਜੇਤੂ ਚਮਕ ਹੁੰਦੀ ਹੈ ਤੇ ਪਤਾ ਨਹੀਂ ਉਹਨਾਂ ਦੇ ਸਰੀਰ ਚ ਕਬੱਡੀ ਖੇਡਣ ਵਾਲਿਆਂ ਵਾਲੀ ਫੁਰਤੀ ਮੈਂ ਵੇਖੀ ਆ ਦੁੱਧ ਨਾਲ ਧੋਣ ਵਾਲਿਆਂ। ਚੂਹੇ ਪੂਜਣ ਦੇ ਮੰਦਰ ਨੇ ਜਿਸ ਮੁਲਕ ਦੇ ਵਿੱਚ ਜਿੱਥੇ ਲੋਕ ਦੁੱਧ ਲਿਆ ਕੇ ਵੱਡੇ ਵੱਡਾ ਕੜਾਹ, ਵੱਡਾ ਸਾਰਾ ਮਤਲਬ ਕਿ ਇੱਕ ਬਰਤਨ ਹੁੰਦਾ ਪਿੰਡ ਚ ਜਿਹੜਾ ਕੜਾਹ ਨਹੀਂ ਹੁੰਦਾ ਗੁੜ ਕੱਢਣ ਵਾਲਾ ਏਡਾ, ਉਹਦੇ ਵਿੱਚ ਦੁੱਧ ਪਾਈ ਜਾਂਦੇ ਨੇ ਤੇ ਚੂਹਿਆਂ ਦੀਆਂ ਫੌਜਾਂ ਸਾਰੀ ਦਿਹਾੜੀ ਦੁੱਧ ਪੀਂਦੀਆਂ ਨੇ। ਲੋਕ ਚੂਹਿਆਂ ਅੱਗੇ ਮੱਥੇ ਟੇਕਦੇ ਨੇ ਤੇ ਉਹਨਾਂ ਨੂੰ ਪੂਜਦੇ ਨੇ। ਤੁਸੀਂ ਯੂਟਿਊਬ ਚ ਵੇਖ ਲਓ ਜਾ ਕੇ ਇਹ ਸਾਰਾ ਕੁਛ। ਆਈ ਨਾ ਗੱਲ ਦੀ ਸਮਝ, ਅੰਗਰੇਜ਼ ਕੋਈ ਉੱਥੇ ਵੀਡੀਓ ਬਣਾ ਰਿਹਾ ਸੀ ਤੇ ਉਹ ਪੰਡਿਤ ਜੀ ਨੂੰ ਪੁੱਛਦਾ ਕਿ ਪੰਡਿਤ ਜੀ ਇਹ ਕੀ ਸਿਸਟਮ ਹੈ ਕਿ ਤੁਸੀਂ ਇਹੋ ਹੀ ਦੁੱਧ ਆਪ ਪੀਣ ਰਹੇ ਹੋ, ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਚ ਦਿੰਦੇ, ਇੱਥੋਂ ਚੂਹੇ ਪੀਣ ਦੇ ਵਿੱਚ ਮਿੱਠਾ ਵੀ ਕਰੀ ਜਾਂਦੇ ਨੇ। ਤੇ ਪੰਡਿਤ ਬੜੇ ਪ੍ਰਾਊਡ ਨਾਲ ਕਹਿਣ ਡਿਆ ਸੀ ਕਿ ਜਿਹੜਾ ਬੰਦਾ ਇਹ ਦੁੱਧ ਦੇ 2 ਘੁੱਟ ਪੀ ਲਏ ਦੁਨੀਆਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੋ ਜਾਣਗੀ, ਉਸ ਬੰਦੇ ਨੂੰ ਜਿਹੜੀ ਬਿਮਾਰੀ ਹੋਏਗੀ ਉਹ ਦੂਰ ਹੋ ਜਾਏਗੀ। ਤੇ ਫਿਰ ਆਹ ਬੰਦ ਕਰ ਦਿਓ ਮੈਡੀਕਲ ਐਜੂਕੇਸ਼ਨ,
ਸਾਰੇ ਹਸਪਤਾਲ ਬੰਦ ਕਰ ਦਿਓ, MBBS ਦੀਆਂ ਡਿਗਰੀਆਂ ਤੇ ਵੀ ਘਾਟੇ ਮਾਰੋ, ਤੇ ਇਹੋ ਜਿਹਾ ਮੰਦਰ ਹੀ ਹੋਰ ਖੋਲ ਲਓ ਕਿ 1.5 ਹਜ਼ਾਰ ਆਉਣ ਦਿਓ, ਫਿਰ ਇਸ ਤਰ੍ਹਾਂ ਹੀ ਠੀਕ ਕਰੀ ਚਲੇ ਜਾਓ। ਇਹੋ ਜਿਹੇ, ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਤੁਸੀਂ ਇੱਥੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ, ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਚੋਂ ਸਾਨੂੰ ਪ੍ਰਸ਼ਾਦ ਦੇ ਰੂਪ ਚ ਦਿਨ, ਇੱਥੋਂ ਚੂਹੇ ਪੀਣ ਦੇ ਵਿੱਚ ਮਿੱਠਾਂ ਵੀ ਕਰੀ ਜਾਂਦੇ ਨੇ। ਤੇ ਪੰਡਿਤ ਬੜੇ ਪ੍ਰਾਊਡ ਨਾਲ ਕਹਿਣ ਡਿਆ ਸੀ ਕਿ ਜਿਹੜਾ ਬੰਦਾ ਇਹ ਦੁੱਧ ਦੇ 2 ਘੁੱਟ ਪੀ ਲਏ, ਦੁਨੀਆਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੋ ਜਾਣਗੀ, ਉਸ ਬੰਦੇ ਨੂੰ ਜਿਹੜੀ ਬਿਮਾਰੀ ਹੋਏਗੀ ਉਹ ਦੂਰ ਹੋ ਜਾਏਗੀ। ਤੇ ਫਿਰ ਹਾਂ, ਬੰਦ ਕਰ ਦਿਓ ਮੈਡੀਕਲ ਐਜੂਕੇਸ਼ਨ, ਸਾਰੇ ਹਸਪਤਾਲ ਬੰਦ ਕਰ ਦਿਓ, MBBS ਦੀਆਂ ਡਿਗਰੀਆਂ ਤੇ ਵੀ ਘਾਟੇ ਮਾਰੋ, ਤੇ ਇਹੋ ਜਿਹਾ ਮੰਦਰ ਹੀ ਹੋਰ ਖੋਲ ਲਓ ਕਿ 1.5 ਹਜ਼ਾਰ ਆਉਣ ਦਿਓ, ਫਿਰ ਇਸ ਤਰ੍ਹਾਂ ਹੀ ਠੀਕ ਕਰੀ ਚਲੇ ਜਾਓ। ਇਹੋ ਜਿਹੇ, ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਤੁਸੀਂ ਇੱਥੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ, ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਚੋਂ ਸਾਡੀ ਇੱਕ ਵੀ ਯੂਨੀਵਰਸਿਟੀ

ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ। ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਤੁਸੀਂ ਇੱਥੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ। ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਚੋਂ ਸਾਡੀ ਇੱਕ ਵੀ ਯੂਨੀਵਰਸਿਟੀ ਨਹੀਂ ਆਉਂਦੀ ਜਿਹੜੀਆਂ ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਨੇ। ਭਾਰਤੀ ਅਮੀਰਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਨ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਜਾਂਦੇ ਨੇ, ਤੇ ਭਾਰਤ ਵਿੱਚ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਇਹ ਮੈਂ ਦੱਸਾਂਗਾ ਤੇ ਟਾਈਮ ਜ਼ਿਆਦਾ ਲੱਗਣਾ, ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਮੈਂ ਇਸ਼ਾਰਾ ਹੀ ਕਰਾਂਗਾ। ਸਰਕਾਰ ਬੇਈਮਾਨ, ਜਨਤਾ ਉਹਦੇ ਤੋਂ ਵੀ ਵੱਡੀ ਬੇਈਮਾਨ। ਜੇ ਕਿਤੇ ਬੱਸ ਦਾ ਕੰਡਕਟਰ ਹੀ ਮਾੜਾ ਜਿਹਾ ਵਾਕਬ ਹੋਵੇ ਤੇ ਅਸੀਂ ਟਿਕਟ ਨਹੀਂ ਲੈਣੀ, ਫਖਰ ਮਹਿਸੂਸ ਕਰਦੇ ਹਾਂ ਕਿ ਸਾਡਾ ਯਾਰ ਟਿਕਟਾਂ ਕੱਟਣ ਡਿਆ। ਤੇ ਰੇਲਵੇ ਦਾ ਟੀਟੀ ਅਗਰ ਵਾਕਬ ਹੋਏ ਫਿਰ ਅਸੀਂ ਰੇਲਵੇ ਦੀ ਟਿਕਟ ਨਹੀਂ ਲੈਂਦੇ। ਟ੍ਰੇਨ ਚੋਂ ਅਸੀਂ ਬਲਬ ਲਾ ਲਿਆਉਂਦੇ ਹਾਂ, ਜਿਹੜਾ ਘਰ ਵਾਲੀ ਬਿਜਲੀ ਤੇ ਚੱਲ ਲਾਈਟ ਜਲਦਾ ਹੀ ਨਹੀਂ ਸਗੋਂ ਪਟਾਕਾ ਮਾਰ ਜਾਂਦਾ। ਗੱਡੀ ਦੀ ਟੋਇਲਟ ਚੋਂ ਟ੍ਰੇਨ ਜਿਹੜੀ ਹੈ ਉਹਦੇ ਚੋਂ ਅਸੀਂ ਸ਼ੀਸ਼ਾ ਲਾ ਲਿਆਉਂਦੇ ਹਾਂ, ਹੁਣ ਤੇ ਸ਼ੀਸ਼ੇ ਮੇਰਾ ਖਿਆਲ ਲਾਉਣੋ ਹੀ ਹਟ ਗਏ ਨੇ, ਸ਼ੀਸ਼ਾ ਲਾ ਲਿਆਉਂਦੇ ਹਾਂ, ਹਾਲਾਂਕਿ ਉਹਦੇ ਉੱਤੇ ਨਾਰਦਰਨ ਰੇਲਵੇ ਲਿਖਿਆ ਹੁੰਦਾ ਜਿਹੜਾ ਮਿਟ ਨਹੀਂ ਸਕਦਾ। ਭਾਰਤੀ ਲੋਕ ਜਦੋਂ ਬਾਈ ਏਅਰ ਸਫ਼ਰ ਕਰਦੇ ਨੇ ਹਵਾਈ ਜਹਾਜ਼ ਤੇ ਰਾਤ ਨੂੰ ਜਹਾਜ਼ ਵਿੱਚ ਖੂਬਸੂਰਤ ਗਰਮ ਲੋਈਆਂ ਦਿੱਤੀਆਂ ਜਾਂਦੀਆਂ ਨੇ ਸੌਣ ਵਾਸਤੇ, ਭਾਰਤੀ ਲੋਕ ਉਹ ਲੋਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾ ਲਿਆਉਂਦੇ ਨੇ, ਜਹਾਜ਼ ਵਾਲੀਆਂ ਲੋਈਆਂ ਵੀ। ਤੇ ਜਿਹੜੀ ਏਅਰਲਾਈਨ ਹੈ ਨਾ ਉਹਦਾ ਜਿਹੜਾ ਲੋਗੋ ਹੁੰਦਾ ਉਹਦੀ ਨੁੱਕਰ ਤੇ ਲਿਖਿਆ ਵੀ ਹੁੰਦਾ। ਏਅਰ ਇੰਡੀਆ ਚੋਂ ਵੀ ਚੁੱਕੀਆਂ ਸਨ ਇਹਨਾਂ ਲੋਕਾਂ ਨੇ। ਯੂਰਪੀ ਦੇਸ਼ਾਂ ਵਿੱਚ ਭਾਰਤੀ ਏਅਰ ਹੋਸਟਰੈਸਾਂ ਸਟੋਰਾਂ ਚੋਂ ਆਮ ਚੋਰੀ ਕਰਦੀਆਂ ਫੜੀਆਂ ਗਈਆਂ ਨੇ, ਮੇਕਅਪ ਦਾ ਸਮਾਨ। ਬੜੇ ਬੜੇ ਭਾਰਤੀ ਅਮੀਰ ਆਦਮੀ ਯੂਰਪ ਦੀਆਂ ਹੋਟਲਾਂ ਵਿੱਚੋਂ ਆ ਕੀ ਹੁੰਦੇ ਨੇ ਯਾਰ, ਪਰਨੇ, ਹੇਅਰ ਡਰੈਸਰ, ਆ ਮਾਮੂਲੀ ਮਾਮੂਲੀ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ ਬੈਗਾਂ ਚੋਂ, ਉਹ ਕੈਮਰੇ ਲੱਗੇ ਨੇ ਅੰਦਰ, ਹਾਂਜੀ, ਇੱਕ ਇੱਕ ਚੀਜ਼ ਤੇ ਉਹ ਨੋਟ ਕਰ ਰਹੇ ਨੇ ਤੇ ਉਹਨਾਂ ਦੀਆਂ ਉਹ ਫੜੇ ਗਏ ਤੇ ਮੁੜ ਕੇ ਤਰਲੇ ਪਾਉਣ। ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਲੈ ਲਓ ਸਾਡੇ ਕੋਲੋਂ, ਸਾਡੀ ਵੀਡੀਓ ਵਾਇਰਲ ਨਹੀਂ ਕਰਨੀ ਤੇ ਵੀਡੀਓ ਨਾ ਬਣਾਓ। ਉਹ ਕਹਿੰਦੇ ਨੇ ਭਾਜੀ ਇਹ ਇੰਡੀਆ ਨਹੀਂ, ਅਸੀਂ ਪੈਸੇ ਨਹੀਂ ਤੁਹਾਡੇ ਕੋਲ ਲੈਣੇ, ਤੁਹਾਡੀ ਵੀਡੀਓ ਹੀ ਵਾਇਰਲ ਹੋਵੇਗੀ। ਅੰਦਾਜ਼ਾ ਲਾ ਲਓ, ਹੁਣ ਕਹਿੰਦਾ ਜਿੰਨੇ ਪੈਸੇ ਮੰਗੋਗੇ ਮੈਂ ਹੁਣੇ ਚੈੱਕ ਕੱਟ ਕੇ ਦਿੰਦਾ, ਪਰ ਮੇਰੀ ਵੀਡੀਓ ਵਾਇਰਲ ਨਹੀਂ ਕਰਨੀ। ਜੇ ਮੈਂ$50 ਦੀਆਂ ਚੀਜ਼ਾਂ ਚੁੱਕੀਆਂ ਨੇ ਤੇ ਮੈਂ ਜਿੰਨੇ ਦਾ ਤੁਸੀਂ ਚੈੱਕ ਕਹਿੰਦੇ ਹੋ ਕੱਟ ਕੇ ਦੇ ਦੇਣਾ। ਇਹ ਕਿਤੇ DNA ਚ ਡਿਫੈਕਟ ਤੇ ਨਹੀਂ ਸਾਡੇ ਚ? ਭਾਰਤੀ ਇੰਨੇ ਗੰਦੇ ਲੋਕ ਨੇ ਜਾਂ ਸਿਸਟਮ ਹੀ ਗੰਦਾ ਹੈ ਸਾਡਾ, ਅਸੀਂ ਹਰ ਜਗ੍ਹਾ ਜੁਗਾੜ ਲਾਵਾਂਗੇ, ਸਿਫਾਰਿਸ਼ ਪਾਵਾਂਗੇ ਤੇ ਜਾਂ ਫਿਰ ਰਿਸ਼ਵਤ ਦੇਵਾਂਗੇ। ਉਹ ਰਿਸ਼ਵਤ ਮੰਗਣ ਵਾਲੇ ਤੇ ਅਜੇ ਮੰਗਦੇ ਨਹੀਂ, ਆਪ ਹੀ ਦੇਣ ਨੂੰ ਦੂਜੇ ਚ ਹੱਥ ਪਾਇਆ ਹੁੰਦਾ। ਭਾਈ ਸਰ ਮੇਰਾ ਕੰਮ ਹੋਣਾ ਚਾਹੀਦਾ, ਮੇਰਾ ਸਾਡਾ ਕੰਮ ਕਰ ਦਿਓ, ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਦਿਆਂਗਾ। ਉਧਰੋਂ ਦੂਜੇ ਪਾਸੇ ਵਾਲਾ ਵੀ ਆਣ ਕੇ ਕਹਿਣ ਡਿਆ ਹੁੰਦਾ ਕਿ ਸਰ ਮੇਰੇ ਕੋਲ ਪੈਸੇ ਲਓ ਜਿੰਨੇ ਲੈਣੇ ਨੇ, ਮੇਰਾ ਕੰਮ ਹੋਣਾ ਚਾਹੀਦਾ। ਸਰ ਪਜਲ ਹੋਣ ਡਿਆ ਵੀ ਮੈਂ ਇਹਦਾ ਕਰਾਂ ਕਿ ਉਹਦਾ ਕਰਾਂ। ਇਹ ਰਿਸ਼ਵਤ ਬੜੀ ਚੱਲਦੀ ਹੈ ਇੰਡੀਆ ਚ, ਸਾਰੇ ਅਫਸਰ ਰਿਸ਼ਵਤ ਲੈਂਦੇ ਨੇ। ਉਹ ਤੁਸੀਂ ਦਿੰਦੇ ਹੋ ਜਾ ਕੇ, ਨਾਲੇ ਉਹਨਾਂ ਕੋਲ ਝਿੜਕਾਂ ਖਾਂਦੇ ਮੈਂ ਵੇਖੇ ਲੋਕ, ਨਾਲੇ ਉਹਨਾਂ ਨੂੰ ਰਿਸ਼ਵਤ ਦਿੰਦੇ ਵਿੱਚ। ਉਹ ਕਹੇ ਵੀ ਜਾ ਮੇਰੇ ਘਰੋਂ ਦਫਾ ਹੋ ਜਾ ਕੋਈ ਥਾਣੇਦਾਰ, ਸਾਡੇ ਕੁਛ ਸਮੇਂ ਵਾਸਤੇ ਦੋਸਤੋ ਜਿਹੜਾ ਇੰਡੀਆ ਚ ਕੋਠੀ ਆ, ਅਸੀਂ ਉਹ ਇੱਕ ਪੁਲਿਸ ਵਾਲੇ ਨੂੰ ਕਿਰਾਏ ਤੇ ਦਿੱਤੀ ਸੀ। ਉੱਥੇ ਇੱਕ ਬੰਦਾ ਆਇਆ ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਦੇਖ ਬਾਹਰ ਕੌਣ ਹੈ, ਤੇ ਉਹ ਉਹਦੀ ਵਾਈਫ ਨੇ ਆਣ ਕੇ ਦੱਸਿਆ ਤੇ ਉਹਨੂੰ ਉਹ ਨਾਲ ਹੀ ਬੰਦਾ ਅੰਦਰ ਆ ਗਿਆ। ਤੇ ਜਿਹੜਾ ਥਾਣੇਦਾਰ ਇੰਸਪੈਕਟਰ ਸੀ ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਤੇ ਏਅਰਪੋਰਟ ਤੇ ਹੁੰਦਾ

0: ਪੱਕਾ ਹੀ ਸਾਲਾ ਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ, ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਤੇ ਭਰਜਾਈ ਜੀ ਤੁਸੀਂ ਕਹੋ ਭਾ ਜੀ ਹੁਣੀ ਮੇਰੀ ਗੱਲ ਤੇ ਸੁਣ, ਤੇ ਬੈਗ ਫੜਿਆ ਹੱਥ ਦੇ ਵਿੱਚ ਹੈ ਭਾ ਜੀ ਉਹਨੂੰ ਦਫਾ ਕਰਨ, ਉਹਨੂੰ ਬੁਰਾ ਭਲਾ ਕਹਿਣ ਡਿਆ, ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਖੋਲ ਕੇ ਬੈਗ ਤੇ ਵੇਖੋ, ਤੇ ਭਾ ਜੀ ਵੀ ਜਿਹੜਾ ਸੀ ਉਹਦੀ ਦੂਜੇ ਪਾਸੇ ਸੈਟਿੰਗ ਹੋਈ ਸੀ। ਹੁਣ ਅੰਦਾਜ਼ਾ ਲਾ ਲਓ ਅਫਸਰ ਸਾਡੇ ਕੋਲੋਂ ਰਿਸ਼ਵਤ ਮੰਗਦੇ ਨੇ ਕਿ ਅਸੀਂ ਅਫਸਰਾਂ ਨੂੰ ਬਦੋ ਬਦੀ ਉਹਨਾਂ ਦੇ ਘਰਾਂ ਚ ਢੇਰ ਲਾਉਂਦੇ ਹਾਂ ਜਾ ਕੇ। ਦੋਵੇਂ ਤਰ੍ਹਾਂ ਦੇ ਲੋਕ ਹੈਗੇ ਨੇ ਸਾਡੇ ਸਿਸਟਮ ਵਿੱਚ। ਨਲਾਇਕ ਬੱਚੇ ਵੀ ਵੱਡੇ ਵੱਡੇ ਅਫਸਰ ਲੱਗੇ ਨੇ ਜਿਨ੍ਹਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ। ਕੋਰੋਨਾ ਵਰਗੀ ਮਹਾਂਮਾਰੀ ਜਦੋਂ ਆਈ ਸੀ ਨਾ, ਤੇ ਸਾਡੇ ਲੋਕਾਂ ਨੇ ਗੈਸ ਸਿਲੰਡਰ, ਕਿਹੜੇ ਗੈਸ ਸਿਲੰਡਰ, ਕਿਹੜੀ ਗੈਸ ਹੈ ਯਾਰ, ਆਕਸੀਜਨ, ਆਕਸੀਜਨ ਦੇ ਜਿਹੜੇ ਸਿਲੰਡਰ ਸਨ ਨਾ, ਉਹ ਸਟੋਰ ਕਰਨੇ ਸ਼ੁਰੂ ਕਰਤੇ ਕਿ ਬਲੈਕ ਕਰਾਂਗੇ। ਉਹ ਹੋ ਸਕਦਾ ਤੁਸੀਂ ਅਗਲੇ ਹਫਤੇ ਜਾਂ ਮਹੀਨੇ ਤੁਸੀਂ ਮਰ ਜਾਓ, ਪਰ ਸਿਲੰਡਰ ਤੈਅ ਖਾਨੇ ਵਿੱਚ ਜ਼ਰੂਰ ਸਟੋਰ ਕਰਨੇ ਨੇ ਤੁਸਾਂ। ਸਾਡੀਆਂ ਬਹੁਤ ਸਾਰੀਆਂ ਦਵਾਈਆਂ ਨਕਲੀ ਵਿਕਣ ਡਈਆਂ ਨੇ, ਮੈਡੀਕਲ ਸਟੋਰ ਡਾਕਟਰਾਂ ਨਾਲ ਮਿਲੇ ਨੇ। ਅਸੀਂ ਨਕਲੀ ਦੁੱਧ ਵੇਚਦੇ ਹਾਂ, ਨਕਲੀ ਪਨੀਰ ਵੇਚਦੇ ਹਾਂ। ਵੇਖਿਆ ਜਦੋਂ ਛਾਪੇ ਪੈਂਦੇ ਨੇ ਦੀਵਾਲੀ ਤੇ ਛੱਪੜਾਂ ਦੇ ਕੰਡੇ ਕਈ ਕਈ ਕੁਇੰਟਲ ਦੇ ਢੇਰ ਲੱਗੇ ਹੁੰਦੇ ਨੇ, ਉਹ ਤੁਸੀਂ ਦੀਵਾਲੀ ਦੇ ਕੀ ਆਉਂਦੇ ਹੋ? ਇਹ ਤੇ ਸਾਰਾ ਸਾਲ ਵੇਚਦੇ ਨੇ ਪਨੀਰ ਇਹੋ ਜਿਹੇ, ਕਿਉਂਕਿ ਇਹਨਾਂ ਨੂੰ ਮਹੀਨਾ ਜੀ ਜਾਂਦਾ। ਕੀ ਖਵਾਲਦੇ ਹੋਣਗੇ ਆਪਣੇ ਆਪਣੇ ਲੋਕਾਂ ਨੂੰ, ਅੰਦਾਜ਼ਾ ਲਾ ਲਓ। ਨਕਲੀ ਦੁੱਧ ਅਸੀਂ ਵੇਚਦੇ ਹਾਂ, ਨਕਲੀ ਪਨੀਰ ਅਸੀਂ ਵੇਚਦੇ ਹਾਂ, ਨਕਲੀ ਮਸਾਲੇ ਅਸੀਂ ਵੇਚਦੇ ਹਾਂ, ਉਹ ਬਿਮਾਰ ਹੋਣ ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ, ਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ, ਵੈਂਟੀਲੇਟਰ ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੀ ਲੁੱਟਮਾਰ ਕਰਨ ਵਾਸਤੇ। ਔਰ ਜਿੱਥੇ ਡਾਕਟਰ ਡਾਕੂ ਹੋਣ ਉਹ ਮੁਲਕ ਨਰਕ ਹੀ ਹੁੰਦਾ, ਨਰਕ ਤੋਂ ਵੀ ਅੱਗੇ ਹੁੰਦਾ। ਯਾਰ ਟਰੰਪ ਭਾਵੇਂ ਦਿਨ ਵਿੱਚ 99 ਗੱਲਾਂ ਮੂਰਖਾਂ ਵਾਲੀਆਂ ਕਰਦਾ, ਪਰ ਭਾਰਤ ਨਰਕ ਹੈ ਉਹਨੇ ਬਿਲਕੁਲ ਠੀਕ ਕਿਹਾ। ਨਕਲੀ ਦਵਾਈਆਂ, ਨਕਲੀ ਡਾਕਟਰ, ਤੇ ਅਸਲੀ ਕੀ ਹੈ ਸਾਡੇ ਭਾਰਤ ਦੇ ਵਿੱਚ? ਅਸਲੀ ਇਹ ਹੈ ਕਿ ਅਸੀਂ ਭਾਰਤੀ ਜਮਾਂਦਰੂ ਹੀ ਘਟੀਆ ਲੋਕ ਹਾਂ। ਇੰਨੇ ਸੋਹਣੇ ਮੁਲਕ ਨੂੰ ਅਸਾਂ ਨਰਕ ਬਣਾ ਦਿੱਤਾ ਭੂਗੋਲਿਕ ਤੋਂ, ਪੁਆਇੰਟ ਆਫ ਵਿਊ ਤੋਂ, ਜੋਗ੍ਰਾਫੀਕਲ। ਭਾਰਤ ਖੂਬਸੂਰਤ ਦੇਸ਼ ਆ, ਇਹਦੇ ਵਿੱਚ ਰਾ ਮਟੀਰੀਅਲਾਂ ਦੀ, ਨਦੀਆਂ, ਪਰਬਤ, ਪਹਾੜਾਂ ਦੀ ਤੇ ਵੈਦਰਾਂ ਦੀ ਰੱਜ ਕੇ ਉੱਪਰ ਵਾਲੇ ਨੇ ਖੁੱਲੇ ਦਿਲ ਨਾਲ ਇਸ ਧਰਤੀ ਨੂੰ ਇਨਾਮ ਸਾਰਾ ਕੁਝ ਬਖਸ਼ਿਆ ਹੈਗਾ। ਜਿਸ ਥਾਂ ਥਾਂ ਬੇਈਮਾਨੀ ਦੇ ਢੇਰ ਲੱਗੇ ਨੇ ਸਾਡੇ ਦੇਸ਼ ਵਿੱਚ, ਇੰਨੀ ਸੋਹਣੀ ਧਰਤੀ ਦੇ ਉੱਤੇ ਬੇਈਮਾਨੀ ਦੇ ਢੇਰ। ਭਾਰਤ ਚ ਇਮਾਨਦਾਰ ਲੋਕਾਂ ਨੂੰ ਪਾਗਲ ਕਿਹਾ ਜਾਂਦਾ, ਸੱਚੇ ਲੋਕਾਂ ਦਾ ਮਜ਼ਾਕ, ਪਖੰਡੀਆਂ ਦੀ ਜੈ ਜੈਕਾਰ ਸਾਡੇ ਬਹੁਤ ਰੂਪੀਏ ਸਮਾਜ ਦੇ ਵਿੱਚ। ਆਇਆ ਸਾਧਾਂ ਤਾਂਤਰਿਕਾਂ ਵਗੈਰਾ ਨੇ ਗੰਦ ਪਾਇਆ, ਕਿਉਂਕਿ ਲੋਕੀ ਪਛਾਂ ਖਿੱਚੂ ਤੇ ਬੇਕੂਫ ਹੋਣ ਕਰਕੇ। ਉਹ ਤੇ ਚਲੋ ਪੜ੍ਹਦੇ, ਆ ਜਿਹੜੇ ਪੜ੍ਹੇ ਲਿਖੇ ਟੇਵੇ ਲਵਾਉਂਦੇ ਫਿਰਦੇ ਨੇ, ਜਿਨ੍ਹਾਂ ਨੇ ਮੁੰਡੇ ਲੈਣ ਬਾਬਿਆਂ ਕੋਲ ਜਾਂਦੀਆਂ ਨੇ, ਬਾਬੇ ਅਨਪੜ੍ਹ ਹੁੰਦੇ ਨੇ, ਬਾਬੇ ਮਰਸਰੀਕਾਰਾਂ ਚ ਘੁੰਮਦੇ ਨੇ, ਤੇ ਬੇਕੂਫ ਭਾਰਤੀ ਇਹਨਾਂ ਦੇ ਗੱਲੇ ਚ ਪੈਸੇ ਪਾਉਂਦੇ ਨੇ। ਕਿਹੋ ਜਿਹੀ ਸੋਚ ਹੈ ਤੁਹਾਡੀ? ਤੇ ਅਸੀਂ ਗਰੀਬ ਮਜ਼ਦੂਰ ਦੀ ਦਿਹਾੜੀ ਮਾਰ ਲੈਂਦੇ ਹਾਂ, ਪਰ ਬਾਬੇ ਦੇ ਖੁਰਾਂ ਚ ਪਤਾ ਨਹੀਂ ਪੈਸਿਆਂ ਦਾ ਢੇਰ ਲਾ ਦਿਆਂਗੇ। ਓਏ ਜਿੱਥੇ ਲੋਕਾਂ ਨੂੰ ਵੋਟ ਦੇਣ ਦੀ ਅਕਲ ਨਹੀਂ, ਦਇਆ ਧਰਮ ਦੀ ਭਾਵਨਾ ਹੀ ਹੈ ਨਹੀਂ ਲੋਕਾਂ ਦੇ ਵਿੱਚ, ਮੁਲਕ ਨਾਲ ਪਿਆਰ ਨਹੀਂ, ਆਪਣੇ ਸਮਾਜ ਨਾਲ ਪਿਆਰ ਨਹੀਂ, ਯਾਰ ਕਿੱਦਾਂ ਦੀ ਸਾਡੀ ਮੈਂਟੈਲਿਟੀ ਹੈ? ਪਿਆ ਯੂਰਪੀਅਨ ਲੋਕ ਜਾਂ ਸਿਵਲਾਈਜ਼ ਲੋਕ ਜਿੰਨੀ ਕੰਟਰੀ ਨੇ ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਟਕੇ ਦਾ ਨੁਕਸਾਨ ਨਹੀਂ ਹੋਣ ਦਿੰਦੇ, ਸਫ਼ਰ ਕਰਨਗੇ ਆਪਣੀਆਂ ਏਅਰਲਾਈਨਾਂ ਤੇ, ਚੀਜ਼ਾਂ ਉਹ ਖਰੀਦਣਗੇ ਜਿਹੜੀਆਂ ਆਪਣੇ ਮੁਲਕ ਨੂੰ ਪੈਸਾ ਜਾਵੇ, ਆਪਣਾ ਮੁਲਕ ਜਰਾ ਵੀ ਕੋਈ ਕਹਿਣ ਦਾ ਮਤਲਬ ਇੱਥੇ ਪੁਲਿਸ ਨਾ ਵੀ ਹੋਏ, ਕੋਈ ਗੈਰ ਕਾਨੂੰਨੀ ਕੰਮ ਕਰ ਕਾਰ ਹੀ ਗਲਤ ਪਾਰਕ ਕਰ ਰਿਹਾ ਕੋਈ, ਉਹਨੂੰ ਆਮ ਸ਼ਹਿਰੀ ਵੇਖੇ ਤੇ ਉਹਦੇ ਕੋਲੋਂ ਪੁਲਿਸ ਜਿੰਨਾ ਹੀ ਡਰ ਆਉਂਦਾ, ਜਰਾ ਅੰਦਾਜ਼ਾ ਲਾ ਲਓ। ਤੇ ਸਾਡੇ ਮੁਲਕ ਵਿੱਚ ਮੈਂ ਗਲਤ ਪਾਰਕ ਕਰਨ ਡਿਆ ਹੋਵਾਂ ਇੰਡੀਆ ਦੇ ਵਿੱਚ, ਤੇ ਕੋਈ ਮੈਨੂੰ ਆਣ ਕੇ ਕਹੇ ਭਾਈ ਸਾਹਿਬ ਤੁਸੀਂ ਇੱਥੇ ਕਾਰ ਨਹੀਂ ਪਾਰਕ ਕਰ ਸਕਦੇ, ਤੇ ਮੈਂ ਕਹਾਂਗਾ ਤੂੰ ਮਾਮਾ ਲੱਗਣਾ, ਤੇਰੇ ਪਿਓ ਦਾ ਥਾਂ ਹੈ ਇਹ। ਓਏ ਇਹੋ ਜਿਹੀ ਸੋਚ ਵਾਲੇ ਹੋ, ਤੁਹਾਨੂੰ ਕੀ ਕਹੀਏ। ਸਾਡਾ ਧਾਰਮਿਕ ਮੁਲਕ ਪਰ ਧਾਰਮਿਕ ਨਫ਼ਰਤ ਚਰਮ ਸੀਮਾ ਤੇ ਹੈ। ਪਖੰਡੀ ਹੋ ਤੁਸੀਂ, ਇੰਨੇ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਹੈ ਹੀ ਨਹੀਂ, ਪਖੰਡ ਹੈ ਤੁਹਾਡੇ ਵਿੱਚ ਜ਼ਿਆਦਾ ਹੈ। ਅਗਰ ਅਸੀਂ ਨਾ ਸੰਭਲੇ ਤੇ ਜਗਤ ਗੁਰੂ ਹੋ ਤੁਹਾਡੇ ਦੇਸ਼ ਦੀ ਤਰੱਕੀ ਹੋ ਹੀ ਨਹੀਂ ਸਕਦੀ। ਦੇਸ਼ ਤੇ ਸਮਾਜ ਦੀ ਤਰੱਕੀ ਹਮੇਸ਼ਾ ਜ਼ਿੰਮੇਵਾਰ ਨਾਗਰਿਕ ਕਰਦੇ ਨੇ, ਸਾਡੇ ਤੇ ਦੇਸ਼ ਨੂੰ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ ਹੈਗੇ। ਦੋ ਦੋ ਤਿੰਨ ਤਿੰਨ ਏਕੜ ਚ ਨਕਲੀ ਤੇ ਪਹੁੰਚ ਵਾਲਿਆਂ ਨੇ ਯੂਨੀਵਰਸਿਟੀਆਂ ਖੋਲੀਆਂ ਨੇ, ਆਪ 10 ਜਮਾਤਾਂ ਪਾਸ ਹੋ ਵੀ ਨਕਲ ਮਾਰ ਕੇ ਪੜ੍ਹੇ ਨੇ, ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਤੁਹਾਡਾ ਭਲਾ ਹੋ ਜੇ। ਹਰ ਸਾਲ ਬਹੁਤ ਸਾਰੀਆਂ ਨਕਲੀ ਡਿਗਰੀਆਂ, 3 ਲੱਖ ਦਿਓ ਇਹਨਾਂ ਯੂਨੀਵਰਸਿਟੀਆਂ ਚੋਂ PhD ਕਰ ਲਓ ਤੇ ਮੁੜ ਕੇ ਪ੍ਰੋਫੈਸਰ ਲੱਗ ਜਾਓ, ਐਡਾ ਬੋਰਡ ਲਿਖ ਕੇ ਘਰ ਦੇ ਸਾਹਮਣੇ ਲਾ ਦਿਓ, ਫਲਾਣਾ ਸਿੰਘ PhD ਜਾਂ ਰਾਜ ਕੁਮਾਰ PhD ਫਲਾਣੀ ਯੂਨੀਵਰਸਿਟੀ ਦੇ ਵਿੱਚੋਂ, ਹਾਂਜੀ। ਤੇ ਅਮੀਰ ਬੱਚਿਆਂ ਦੇ ਇੰਟਰਵਿਊ ਦੇਣ ਵਾਸਤੇ ਡੁਪਲੀਕੇਟ ਸਟੂਡੈਂਟ ਆਉਂਦੇ ਨੇ, ਜਿਹੜੇ ਇੰਟੈਲੀਜੈਂਟ ਨੇ, ਅਮੀਰਾਂ ਦੇ ਮੁੰਡੇ ਤੇ ਯਾਸ਼ ਹੁੰਦੇ ਨੇ, ਇਹਨਾਂ ਨੇ ਕਿਉਂ ਪੜ੍ਹਨ, ਪਿਓ ਨੇ ਇੰਨਾ ਕੁ ਪੈਸਾ ਇਕੱਠਾ ਕਰ ਛੱਡਿਆ ਰਿਸ਼ਵਤ ਲੈ ਕੇ, ਅੱਗੋਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ, ਤੇ ਇਹਨਾਂ ਨੇ ਵੀ ਕੱਲ ਨੂੰ ਅਫਸਰ ਬਣਨਾ ਜੇ, ਕਿਉਂਕਿ ਜਾਂ ਤੇ ਇਹਨਾਂ ਦੀ ਸਿਫਾਰਿਸ਼ ਚੱਲਣੀ ਹੈ ਤੇ ਜਾਂ ਇਹਨਾਂ ਦੀ ਜਿਹੜੇ ਇੰਟਰਵਿਊ ਦੇਣੀ ਹੈ ਉਹ ਮੁੰਡਾ ਹੀ ਹੋਰ ਹੈ। ਹੁਣ ਤੇ ਆਫਿਸ ਖੁੱਲ ਗਏ ਨੇ ਕਿ ਆਓ ਇੰਨੇ ਪੈਸੇ ਦਿਓ, ਅਸੀਂ ਤੁਹਾਡੇ ਨਾਲ ਇੰਟਰਵਿਊ ਦੇਣ ਆਪਣੇ ਭੇਜਾਂਗੇ ਤੇ 100% ਤੁਸੀਂ ਪਾਸ ਹੋਵੋਗੇ। ਇੱਦਾਂ ਦੇ ਨਲਾਇਕ ਅਫਸਰ ਜਦੋਂ ਸਾਡੇ ਸਮਾਜ ਵਿੱਚ ਲੱਗਣਗੇ, ਸਵਾਹ ਤੇ ਖੇ ਮੈਨੇਜਮੈਂਟ ਕਰਨਾ, ਉਹ ਤੇ ਦੇਸ਼ ਦੀ ਗੱਡੀ ਨੂੰ ਛੱਪੜ ਚ ਸੁੱਟ ਦੇਣਗੇ, ਤਾਂ ਹੀ ਵਰਦੀ ਪਾ ਕੇ ਇੰਨੀ ਆਕੜ ਹੈਂਕੜ ਐਨਕਾਂ ਨਾਸਾਂ ਜਾਇਦਾਦ ਦੀ ਦਨਾਲੀ ਨੂੰ ਫਲਾਈਆਂ ਹੁੰਦੀਆਂ ਨੇ, ਜਿਸ ਤਰ੍ਹਾਂ ਦੁਨੀਆਂ ਦੇ ਉੱਤੇ ਹੋਏ ਹੋਏ ਜ਼ਮੀਨ ਭਾਰ ਨਹੀਂ ਝੱਲਣ ਡਈ ਹੁੰਦੀ ਇੰਸਪੈਕਟਰ ਦੀ ਜਾਂ ਸਬ ਇੰਸਪੈਕਟਰ ਦੀ। ਓਏ ਹੋਏ ਹੋਏ ਹੋਏ, ਕਹਿੰਦਾ ਕਿਤੇ ਮੈਨੂੰ ਹੱਥ ਤੇ ਲਾ ਕੇ ਵੇਖੋ, ਕਦੇ ਮੇਰੇ ਵਾਲੇ ਵੇਖੋ ਤੇ ਸਹੀ ਮੈਂ ਕੀ ਬਣਾਵਾਂ। ਦੁਨੀਆ ਭਰ ਦੀ ਆਕੜ ਇੱਕ ਬੰਦੇ ਚ ਆ ਜਾਂਦੀ ਹੈ। ਓਏ ਤੂੰ ਸੇਵਾਦਾਰ ਹੈ, ਤੂੰ ਪਬਲਿਕ ਹਿਫਾਜ਼ਤ ਵਾਸਤੇ ਹੈ, ਦੇਸ਼ ਦੀ ਬਿਹਤਰੀ ਵਾਸਤੇ ਹੈ, ਜਨਤਾ ਨੂੰ ਡਿਸਿਪਲਨ ਚ ਰੱਖਣ ਵਾਸਤੇ ਹੈ, ਤੂੰ ਤੇ ਤੇਰੀ ਤੇ ਆਕੜ ਹੀ ਦੱਸਦੀ ਹੈ ਕਿ ਤੂੰ ਵਰਦੀ ਵਿੱਚ ਵਰਦੀ ਤੰਗ ਪੈਣ ਡਈ ਹੈ ਤੈਨੂੰ। ਰਿਸ਼ਵਤ ਲੈ ਕੇ ਆਪਣੇ ਘਰ ਭਰਨੇ, ਭਾਰਤ ਵਿੱਚ ਸਿਰਫ ਇਮਾਨਦਾਰ ਉਹ ਹੈ ਉਹ ਜਿਹਦਾ ਦਾ ਨਹੀਂ ਲੱਗਦਾ। ਇਮਾਨਦਾਰ ਆਦਮੀ ਨੂੰ ਉਹਦੇ ਘਰ ਵਾਲੇ ਵੀ ਪਸੰਦ ਨਹੀਂ ਕਰਦੇ। ਬਹੁਤੇ ਭਾਰਤੀ ਬਾਹਰ ਦੇ ਮੁਲਕਾਂ ਚ ਵੀ ਆ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੋ ਪੁੱਠੇ ਕੰਮ ਇੰਡੀਆ ਚ ਕਰਦੇ ਨੇ ਉਹ ਬਦ ਫਿਰ ਬਾਹਰ ਦੇ ਅੰਗਰੇਜ਼ ਇਹੋ ਜਿਹਾ ਕੰਮਾਂ ਦੇ ਆਦੀ ਨਹੀਂ, ਉਹ ਫਿਰ ਨਫ਼ਰ। 4 ਇੰਡੀਅਨ ਖਰਾਬ ਹੋਣਗੇ ਨਾ, ਉਸ ਸ਼ਹਿਰ ਦੇ ਸਾਰੇ ਇੰਡੀਅਨਾਂ ਨੂੰ ਲੋਕੀ ਅੰਗਰੇਜ਼ ਉਸੇ ਹੀ ਨਜ਼ਰ ਨਾਲ ਵੇਖਣਗੇ। ਸ਼ਰਮ ਕਰੋ ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤੇ ਆਪਣੇ ਘਰ ਚ ਹੀ ਰਹੋ, ਬਾਹਰ ਆਉਣ ਦੀ ਕੋਈ ਲੋੜ ਨਹੀਂ ਤੁਹਾਨੂੰ। ਪਿਆਰੇ ਭਾਰਤੀਓ, ਕੋਝ ਤੇ ਅਕਲ ਨੂੰ ਹੱਥ ਮਾਰੋ, ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ। ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ ਤੇ ਐਜੂਕੇਸ਼ਨ ਦੀ ਲੋੜ ਹੈ। 100 ਸਾਲ ਪਹਿਲਾਂ ਭਾਰਤ ਨੂੰ ਪਖੰਡੀਆਂ, ਅੰਧ ਵਿਸ਼ਵਾਸੀਆਂ, ਸਪੇਰਿਆਂ ਤੇ ਮੰਗਤਿਆਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਵੀ ਸਾਰਾ ਕੁਝ ਉਹੋ ਹੀ ਹੈ, ਸਿਰਫ ਸਟਾਈਲ ਚੇਂਜ ਹੋਇਆ। ਜੇ ਕੋਈ ਬੰਦਾ ਮੂਰਖ ਹੈ ਤੇ ਉਹਨੂੰ ਸੂਟ ਪਾ ਦਿਓ, ਟਾਈ ਲਾ ਦਿਓ ਤੇ ਪਰਫਿਊਮ ਛਿੜਕ ਦਿਓ ਉਹਦੇ ਉੱਤੇ, ਕੀ ਗੱਲ ਹੈ? ਉਹ ਅਕਲ ਵਾਲੀਆਂ ਗੱਲਾਂ ਕਰਨ ਲੱਗ ਜਾਏਗਾ? ਨਹੀਂ, ਤੁਸੀਂ ਸਟਾਈਲ ਚੇਂਜ ਕਰ ਲਿਆ, ਤੁਹਾਡੇ ਵਿੱਚ ਬੇਈਮਾਨੀ ਤੇ ਮੂਰਖਤਾ ਓਨੀ ਹੈ ਜਿੰਨੀ ਅੱਜ ਤੋਂ ਉਹ ਪਹਿਲਾਂ ਸੀ। ਕਹਤੇ ਹੈ ਤਾਰੇ ਕੇ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕੇ ਚਮਨ ਬਦਲਾ ਹੈ। ਕਹਤੇ ਹੈ ਤਾਰੇ ਕੇ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕੇ ਚਮਨ ਬਦਲਾ ਹੈ, ਮਗਰ ਕਹਤੀ ਹੈ ਸ਼ਮਸ਼ਾਨ ਕੀ ਖਾਮੋਸ਼ੀ, ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਜਾਤੀ ਧਰਮ ਜਾਤਾਂ ਪਾਤਾਂ ਭਾਈ ਭਤੀਜਾਵਾਦ ਦਾ ਚਿੱਕੜ ਹੈ ਸਾਡੇ ਸਮਾਜ ਦੇ ਵਿੱਚ। ਰੋਜ਼ ਸ਼ਹਿਰਾਂ ਦੀ ਕਿਸੇ ਨਾ ਕਿਸੇ ਗਲੀ ਮੁਹੱਲੇ ਚ, ਰੋਜ਼ ਸ਼ਹਿਰ ਦੇ ਚੌਥੇ ਜਾਂ ਪੰਜਵੇਂ ਜਾਂ ਤੀਜੇ ਗਲੀ ਮੁਹੱਲੇ ਚ ਧਾਰਮਿਕ ਆਯੋਜਨ, ਬੱਚਿਆਂ ਨੇ ਪੜ੍ਹਨਾ ਹੁੰਦਾ, ਬਿਮਾਰਾਂ ਨੂੰ ਸ਼ਾਂਤੀ ਜਾਂ ਪੀਸ ਚਾਹੀਦੀ ਹੈ, ਜਾਨਵਰਾਂ ਨੂੰ ਵੀ। ਤੇ ਤੁਹਾਡਾ ਡੀਜੇ ਜਿਹੜਾ ਤੁਸੀਂ ਵਜਾਉਂਦੇ ਹੋ, ਅੱਧੇ ਸ਼ਹਿਰ ਦੇ ਜਾਨਵਰ ਉਡਾ ਦਿੰਦਾ, ਬੜਮ ਬੜਮ ਬੜਮ ਡੀਜੇ ਦੀ ਆਵਾਜ਼ ਨਾਲ ਕੰਧਾਂ ਕੋਠੇ ਹਿੱਲਣ ਡਏ ਹੁੰਦੇ ਨੇ। ਤੇ ਗਾਣੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ, ਤੇ ਜ਼ਰੂਰਤ ਵੀ ਨਹੀਂ ਗਾਣਾ ਸਮਝ ਕੇ। ਹਾਂ, ਕਰਨਾ ਕੀ ਹੈ? ਸਾਨੂੰ ਤੇ ਖੜਾਕ ਚਾਹੀਦਾ, ਬਿਲਕੁਲ ਸਾਨੂੰ ਖੜਾਕ ਹੀ ਚਾਹੀਦਾ। ਹਾਂ, ਗਾਣਿਆਂ ਤੋਂ ਕੀ ਲੈਣਾ? ਸੁਭਾ ਸਿੰਘ ਜੀ, ਥੋੜੀ ਜੀ ਵੇਟ ਕਰਿਓ, ਮੈਂ ਆ ਰਿਹਾ ਤੁਹਾਡੇ ਵੱਲ। ਅੱਛਾ, ਗਾਣਾ ਸਮਝ ਕੇ ਆਹ ਕੀ ਕਰਨਾ ਵਾ? ਸਾਨੂੰ ਤੇ ਖੜਾਕ ਹੀ ਚਾਹੀਦਾ ਵਾ। ਕਰਜ਼ਾ ਲੈ ਕੇ ਮੁੰਡੇ ਦੇ ਵਿਆਹ ਤੇ 35-40 ਲੱਖ ਦੀ ਰੋਟੀ ਖਵਾ ਦੇਣੀ, ਅੱਧਾ ਖਾਣਾ ਤੇ ਸ਼ਰਾਬ ਨਾਲੀਆਂ ਚ ਰੁੜਦੀ ਹੈ, ਇਹ ਤੁਹਾਡੀ ਸੋਚ ਤੇ ਮੂਰਖਤਾ ਦਾ ਠੱਪਾ। ਤੁਸੀਂ ਖਰੇ ਕੀ ਸਮਝਦੇ ਹੋ ਕਿਸੇ ਨੂੰ ਜਲੇਬੀਆਂ ਤੇ ਮੀਟ ਤੇ ਇੰਨੀ? ਤੁਹਾਡੀ ਜੈ ਜੈਕਾਰ ਹੋਣ ਲੱਗ ਪਏਗੀ ਇਲਾਕੇ ਵਿੱਚ ਕਿ ਕੀ ਹੈ ਇਹ? ਤੁਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਵੀ ਮਤਲਬ ਕਿ ਇਹ ਪੈਸਾ, ਇਹ ਇਹੋ ਜਿਹੜੇ ਤੁਹਾਡੇ ਨਲਾਇਕ ਮੁੰਡਿਆਂ ਦੇ ਇੰਨੇ ਪੈਸੇ, ਇਹਨਾਂ ਨੂੰ ਹੁਣ ਤੁਸੀਂ ਬਾਹਰ ਵੀ ਭੇਜਣਾ ਜਾਂ ਭੇਜਿਆ ਜਾਂ ਜੋ ਵੀ ਹੈ, ਇਹਨੂੰ ਕਾਰੋਬਾਰ ਕਰਵਾਓ। ਉਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ, ਤੁਸੀਂ ਤੇ ਕਰੋੜ ਪੌਣੇ ਕੁ ਕਰੋੜ ਤੱਕ ਤੇ ਤੁਸੀਂ ਪਹੁੰਚ ਜਾਂਦੇ ਹੋ, ਇਹਦੇ ਨਾਲ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ, ਜੇ ਤੁਹਾਡਾ ਮੁੰਡਾ ਬੇਕਾਰ ਹੈ ਤੇ। ਇੱਕ ਵਿਆਹ ਤੇ 3-3, 4-4 ਫੰਕਸ਼ਨ, ਉਹ ਵੀ ਮੈਰਿਜ ਪੈਲਸਾਂ ਵਿੱਚ, 4 ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ, ਇਹਦਾ ਕਿੰਨਾ ਪੈਸਾ ਲੱਗ ਗਿਆ ਬਈ? ਘਰ ਦੇ ਬਜ਼ੁਰਗ ਨੂੰ ਟਾਈਮ ਸਿਰ ਰੋਟੀ ਨਹੀਂ ਦੇਣੀ, ਮੈਡੀਕਲ ਸੁਵਿਧਾਵਾਂ ਦਾ ਖਿਆਲ ਨਹੀਂ ਰੱਖਣਾ, ਮਰ ਜਾਣ ਤੇ ਭੋਗ ਦੇ ਨਾਂ ਤੇ ਸਾਰੇ ਪਿੰਡ ਨੂੰ ਜਲੇਬੀਆਂ, ਖੀਰਾਂ, ਸ਼ਰਾਬ, ਮੀਟ। ਭਾਰਤੀ ਸਮਾਜ ਜਿਹੜਾ ਨਾ, ਇਹ ਸੋਚ ਤੋਂ ਦੂਰ, ਲੌਜਿਕ ਤੋਂ ਦੂਰ, ਏਜੰਡਾ ਦਾ ਇੱਜੜ ਹੈ। ਪਰ ਭਾਰਤ ਵਿੱਚ ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝਦਾ, ਬਾਈ ਬੜੇ ਆਪਣੇ ਆਪ ਨੂੰ ਨੈਚੁਰਲ ਬੋਰਨ ਇੰਟੈਲੀਜੈਂਟ ਸਮਝਦੇ ਆ। ਇਹੋ ਹੀ ਬੇਕੂਫੀ ਹੈ ਦੋਸਤੋ, ਆਪਣੇ ਆਪ ਨੂੰ ਆਪੇ ਹੀ ਸਿਆਣਾ ਸਮਝੀ ਜਾਣਾ, ਆਪਣੇ ਆਪ ਚ ਆਪ ਹੀ ਜਗਤ ਗੁਰੂ ਬਣ ਜਾਣਾ। ਉਹ ਖੂਹ ਦੇ ਡੱਡੂ ਵੱਡੇ ਜਗਤ ਗੁਰੂ। ਇੱਕ ਵਾਰੀ ਨਾ ਸਮੁੰਦਰ ਚ ਹੜ ਆ ਗਿਆ, ਮੀਂਹ ਬੜੇ ਪਏ ਤੇ ਸਮੁੰਦਰ ਦਾ ਜਿਹੜਾ ਪਾਣੀ ਸੀ, ਨਦੀਆਂ ਦਾ ਪਾਣੀ ਜਿਹੜਾ ਸੀ, ਉਹ ਖੇਤਾਂ ਤੱਕ ਆ ਗਿਆ ਤੇ ਜਿਹੜੇ ਖੂਹ ਸਨ ਪੁਰਾਣੇ ਜ਼ਮਾਨੇ ਚ ਜੋ ਜੱਟ ਆਉਂਦੇ ਹੁੰਦੇ ਉਹ ਖੂਹ ਭਰ ਗਏ ਪਾਣੀ ਦੇ ਨਾਲ, ਬਾਹਰ ਦਾ ਪਾਣੀ ਅੰਦਰ ਪੈ ਗਿਆ ਤੇ ਇੱਕ ਨਦੀ ਦਾ ਸਮੁੰਦਰ ਦਾ ਡੱਡੂ ਵੱਡਾ ਸਾਰਾ ਰੁੜਦਾ ਰੁੜਦਾ ਆਣ ਕੇ ਉਹ ਖੂਹ ਦੇ ਵਿੱਚ ਡਿੱਗ ਪਿਆ। ਖੂਹ ਦਾ ਪਾਣੀ ਥੋੜਾ ਘਟਦਾ ਗਿਆ ਘਟਦਾ ਗਿਆ, ਹੜ੍ਹ ਤੋਂ ਬਾਅਦ ਤੇ ਖੂਹ ਦੇ ਜਿਹੜੇ ਪਹਿਲੇ ਡੱਡੂ ਡੱਡੀਆਂ ਹਨ ਉਹ ਨਿੱਕੇ ਨਿੱਕੇ ਨਿੱਕੇ ਨਿੱਕੇ ਤੇ ਬਰਾਊਨ ਬਰਾਊਨ ਨਹੀਂ, ਖਾਕ ਉਹਨਾਂ ਦਾ ਰੰਗ ਜਿਹੜਾ ਸੀ ਚਿੱਟਾ ਵੀ ਨਹੀਂ ਸੀ ਖੱਟਾ ਵੀ ਨਹੀਂ ਸੀ, ਉਹ ਐਵੇਂ ਕਿਸ ਤਰ੍ਹਾਂ ਦਾ ਰੰਗ ਤੁਹਾਨੂੰ ਦੱਸਾਂ, ਸੁਨਹਿਰਾ ਜਿਹਾ। ਪਰ ਆਹ ਜਿਹੜਾ ਡੱਡੂ ਨਦੀ ਵਾਲਾ ਸੀ ਇਹ ਮੋਟਾ ਸਾਰਾ ਡੱਡੂ ਤੇ ਯੈਲੋ ਰੰਗ, ਜਦੋਂ ਪਾਣੀ ਥੱਲੇ ਚਲਾ ਗਿਆ ਨਾ ਤੇ ਉਹ ਸਾਰੀਆਂ ਡੱਡੀਆਂ ਇੱਕ ਪਾਸੇ ਇਕੱਠੀਆਂ ਹੋ ਗਈਆਂ ਤੇ ਇਹ ਡੱਡੂ ਨੂੰ ਕਹਿੰਦੀਆਂ ਤੂੰ ਭਾਈ ਤੂੰ ਕੌਣ ਹੈ? ਉਹ ਕਹਿੰਦਾ ਮੈਂ ਡੱਡੂ। ਕਹਿੰਦਾ ਲੱਗਦਾ ਤੇ ਤੂੰ ਡੱਡੂ ਹੀ ਹੈ ਪਰ ਤੂੰ ਤੇ 10 ਡੱਡੂਆਂ 15 ਡੱਡੂਆਂ ਜਿੱਡਾ ਵੈ, ਤੂੰ ਡੱਡੂ ਨਹੀਂ? ਉਹ ਕਹਿੰਦਾ ਨਹੀਂ ਮੈਂ ਡੱਡੂ ਹੀ ਹਾਂ। ਤੇ ਕਹਿੰਦਾ ਤੂੰ ਤੂੰ ਕਿੱਥੋਂ ਆਇਆ, ਕਿੱਧਰ ਦਾ ਡੱਡੂ ਆ ਤੂੰ? ਕਹਿੰਦਾ ਮੈਂ ਆਇਆ ਸਮੁੰਦਰ ਚੋਂ। ਤੇ ਉਸ ਤੇ ਕਹਿੰਦਾ ਸਮੁੰਦਰ ਜਿਹੜਾ ਉਹ ਕਿੱਦਾਂ ਦਾ ਹੁੰਦਾ? ਕਹਿੰਦਾ ਬੜਾ ਵੱਡਾ, ਬਹੁਤ ਵੱਡਾ ਹੁੰਦਾ ਸਮੁੰਦਰ। ਤੇ ਇੱਕ ਡੱਡੀ ਨਾ ਛੋਟੀ ਜਿਹੀ ਤਾਰੀ ਲਾ ਕੇ ਕਹਿੰਦੀ ਹੈ ਵੀ ਫਿਰ ਤੇ ਸਮੁੰਦਰ ਚ ਤੂੰ ਏਡੀ ਏਡੀਆਂ ਵੱਡੀਆਂ ਤਾਰੀਆਂ ਲਾਉਂਦਾ ਹੋਏਗਾ? ਕਹਿੰਦਾ ਨਹੀਂ ਇਹਦੇ ਤੋਂ ਵੱਡੀਆਂ। ਹੁਣ ਦੂਜੇ ਡੱਡੂ ਨੇ ਅੱਧੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਕਹਿੰਦਾ ਏਡੀਆਂ ਤਾਰੀਆਂ ਲਾਉਂਦਾ? ਕਹਿੰਦਾ ਨਹੀਂ ਇਹਦੇ ਤੋਂ ਵੀ ਵੱਡੀਆਂ। ਹੁਣ ਤੀਜੇ ਡੱਡੂ ਨੇ ਸਾਰੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਸਾਹ ਚੜਿਆ ਤੇ ਕਹਿੰਦਾ ਅੱਛਾ ਫਿਰ ਤੂੰ ਅਲਡੀਆਂ ਤਾਰੀਆਂ ਲਾਉਂਦਾ ਹੋਏਗਾ? ਉਹ ਕਹਿੰਦਾ ਨਹੀਂ ਇਹਨੂੰ ਵੀ ਵੱਡੀਆਂ। ਤੇ ਸਾਰੇ ਡੱਡੂ ਡੱਡੀਆਂ ਹੱਸ ਪਏ ਤੇ ਕਹਿੰਦੇ ਨੇ ਮੂਰਖਾ ਇਹਦੇ ਤੋਂ ਵੱਡੀ ਤੇ ਦੁਨੀਆਂ ਹੀ ਨਹੀਂ ਹੁੰਦੀ, ਤੂੰ ਇਹਨੂੰ ਵੱਡੇ ਚੱਕਰ ਕਿੱਦਾਂ ਲਾ ਸਕਦਾ ਹੋਏ? ਗੱਲ ਏਦਾਂ ਵੀ ਉਹ ਖੂਹ ਦੇ ਡੱਡੂ ਸਨ ਤੇ ਉਹਦੇ ਦੀ ਉਹਨੂੰ ਹੀ ਸਾਰੀ ਦੁਨੀਆਂ ਸਮਝਦੇ ਹਨ, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜਗਤ ਗੁਰੂ ਸਮਝਦੇ ਹੋ। ਜਿੱਦਣ ਖੂਹ ਚੋਂ ਬਾਹਰ ਨਿਕਲੋਗੇ ਨਾ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਥੇ ਹੋ ਤੇ ਦੁਨੀਆਂ ਕਿੱਥੇ ਹੋ। ਸੁਣ ਟੱਠੇ ਖੂਹ ਦੀ ਇਹ ਡੱਡੀਏ ਇਹ ਟਿਰ ਟਿਰ ਕਰਦੇ ਬੰਦ, ਦੁਨੀਆਂ ਤੋਂ ਅਣਜਾਣ ਤੂੰ ਤੇਰੇ ਆਲੇ ਦੁਆਲੇ ਕੰਧ, ਖੂਹ ਵਿੱਚ ਖਿਲਦੇ ਕਮਲ ਨਹੀਂ ਤੂੰ ਕੀ ਜਾਣੇ ਸੁਗੰਧ, ਕਿੱਧਰ ਸੂਰਜ ਛਿਪਦਾ ਤੇ ਕਿੱਧਰੋਂ ਚੜ੍ਹਦਾ ਚੰਦ, ਜਦ ਜੰਗਲੀ ਦਹਾੜਾਂ ਸੁਣੇਗੀ ਟਰ ਟਰ ਹੋ ਜਾਉ ਬੰਦ, ਜੇ ਪੈਰ ਸਮੁੰਦਰੀ ਪਾ ਲਿਆ ਫੇਰ ਸ਼ੁਰੂ ਹੋਣਗੇ ਪੰਧ। ਭਾਈ ਫੇਰ ਸ਼ੁਰੂ ਹੋਣਗੇ ਪੰਧ। ਆਪਣੇ ਘਰ ਦੇ ਵਿੱਚ ਬਾਹਰ ਵੇਖੋ ਦੁਨੀਆਂ ਕਿੱਥੇ ਹੈ ਤੇ ਤੁਸੀਂ ਕਿੱਥੇ ਹੈ। ਓਏ ਸਾਡੇ ਸੋਹਣੇ ਭਾਰਤ ਵਿੱਚ ਜੱਜਾਂ ਦੇ ਘਰਾਂ ਵਿੱਚ ਨੋਠਾਂ ਨੂੰ ਅੱਗ ਲੱਗ ਜਾਂਦੀ ਹੈ, ਗਰੀਬਾਂ ਦੀਆਂ ਤੇ ਕੁਲੀਆਂ ਜੁਲੀਆਂ ਛੱਡਦੀਆਂ ਨੇ ਸੜਦੀਆਂ ਹੀ ਤੇ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਕਦੀ ਇੱਧਰ ਗਿਆ ਹੀ ਨਹੀਂ, ਇਹ ਤੇ ਮੇਰੇ ਨੌਕਰਾਂ ਦੇ ਕਮਰੇ ਨੇ। ਹੈਂ ਕਿਸੇ ਨੇ ਉਹਨੂੰ ਕੋਈ ਅਰੈਸਟ ਨਹੀਂ ਕੀਤਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਉਹ ਮੰਨਦਾ ਹੀ ਨਹੀਂ ਕਿ ਨੋਟ ਮੇਰੇ ਨੇ। ਮੈਨੂੰ ਨਾ ਭੁੱਲ ਗਿਆ ਦੋਸਤੋ, ਵੈਸੇ ਇਹ ਗੱਲ ਵੀ ਪੁਰਾਣੀ ਹੈ ਥੋੜੀ ਜਿਹੀ, ਕੁਝ ਸਾਲ ਪਹਿਲਾਂ ਦੀ ਗੱਲ ਹੈ। ਇੱਕ ਗਵਰਨਰ ਜੋ ਇਮਾਨਦਾਰ ਗਵਰਨਰ ਸੀ ਮੰਨਿਆ ਜਾਂਦਾ ਸੀ, ਆਪਣੀ ਫੈਮਿਲੀ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਹੈਲੀਕਾਪਟਰ ਚ, ਤੇ ਹੈਲੀਕਾਪਟਰ ਕਿਸੇ ਕਾਰਨ ਕਰੈਸ਼ ਹੋ ਗਿਆ। ਮੌਸਮ ਬਿਲਕੁਲ ਠੀਕ ਸੀ, ਪਤਾ ਨਹੀਂ ਕੀ ਹੋਇਆ ਉਹਨੂੰ, ਤੇ ਜਿੱਥੇ ਉਹ ਕਰੈਸ਼ ਹੋਇਆ ਉੱਥੇ ਅੱਧੇ ਕਿੱਲੇ ਵਿੱਚ ਨੋਟਾਂ ਦੇ ਬੰਡਲ ਹੀ ਖਿਲਰ ਗਏ। ਅਜੇ ਉਹ ਇਮਾਨਦਾਰ ਸੀ ਗਵਰਨਰ। IAS, IPS ਸਾਰੇ ਦੇਸ਼ ਦੇ ਜਨਤਾ ਨੂੰ ਲੁੱਟ ਰਹੇ ਨੇ। ਤੁਸੀਂ ਰੋਜ਼ ਖਬਰਾਂ, ਮੈਂ ਸਾਰਿਆਂ ਡਿਪਾਰਟਮੈਂਟਾਂ ਦੇ ਨਾਂ ਤੇ ਨਹੀਂ ਨਾ ਲੈ ਸਕਦਾ, ਜਰਾ ਇੱਕ ਦੋ ਦੇ ਹੀ ਲੈਣੇ ਨੇ ਨਾ, ਸਾਰੇ ਡਿਪਾਰਟਮੈਂਟ ਤੁਸੀਂ ਰੋਜ਼ ਖਬਰਾਂ ਸੁਣਦੇ ਹੋ। ਸੋਹਣੇ ਭਾਰਤ ਵਿੱਚ ਬਿਨਾਂ ਟੈਸਟ ਦਿੱਤਿਆਂ ਵੀ IPS ਬਣ ਸਕਦੇ ਹੋ ਤੁਸੀਂ, ਜੇ ਸਿਫਾਰਿਸ਼ ਹੋਏਗੀ ਤੁਹਾਡੀ ਤੇ, ਬਿਨਾਂ ਟੈਸਟ ਦਿੱਤਿਆਂ IPS। ਹਾਂ ਜੇ ਇੱਕ ਭੁੱਲਰ ਜਿਹੜਾ ਹੁਣ ਸਿੱਖਾਂ ਦੇ ਪਿੱਛੇ ਆ, 200 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਇੱਧਰੋਂ ਉੱਧਰੋਂ ਜੇ ਉਹ ਤੁਹਾਨੂੰ ਪਤਾ, ਜਾਂ ਕੇਸ ਦਾ ਵੀ ਤੁਹਾਨੂੰ ਪਤਾ, ਇਹ ਬਗੈਰ ਟੈਸਟ ਦਿੱਤੇ ਤੋਂ ਅਫਸਰ ਬਣਾਇਆ ਗਿਆ ਸੀ। ਇਹ 10 ਵਾਰੀ ਵੀ ਜੰਮੇ, ਹੋਣ ਵੀ ਕੋਸ਼ਿਸ਼ ਕਰੇ, ਇਹਨੂੰ ਗੌਰਮੈਂਟ ਕਹੇ ਨਾ ਟੈਸਟ ਪਾਸ ਕਰ ਜਾ IPS ਦਾ ਤੇ ਤੈਨੂੰ ਬਰੀ ਕਰ ਦਿਆਂਗੇ ਜੇ ਅਦਾਲਤ ਕਹੇ, ਇਹ ਹੁਣ ਵੀ ਨਹੀਂ ਟੈਸਟ ਪਾਸ ਕਰ ਸਕਦਾ ਇਹੋ ਜਿਹੇ ਅਫਸਰ। ਟਰੰਪ ਨੇ ਜੇ ਤੁਹਾਨੂੰ ਨਰਕ ਕਿਹਾ ਤੇ ਭਾਰਤੀਓ ਤੁਹਾਨੂੰ ਬਹੁਤੀਆਂ ਮਰਚਾਂ ਕਿਉਂ ਲੱਗਣ ਰਹੀਆਂ? ਨਕਸ਼ਾ ਤੇ ਸਾਰਾ ਨਰਕ ਵਾਲਾ ਹੀ ਹੈ। ਬਾਕੀ ਮੁਲਕਾਂ ਦੇ ਵਿੱਚ ਵੀ ਕ੍ਰਾਈਮ ਵੀ ਹੈਗਾ, ਕਿਤੇ ਇੱਕ ਅੱਧਾ ਕ੍ਰਾਈਮ ਹੋ ਗਿਆ ਕਿਤੇ, ਪਰ ਉਹ ਸਿੱਖਾਂ ਪਿੱਛੇ ਨੇ। ਹੋ ਸਕਦਾ ਕਿ ਹੋ ਸਕਦਾ ਕਿਤੇ ਕੁਛ ਵੀ ਹੋ ਸਕਦਾ, ਲੇਕਿਨ ਉਹ ਬਾਅਦ ਚ ਨਹੀਂ ਸਕਦੇ। ਤੇ ਸਾਡੇ ਤੇ ਸਾਡੇ ਦੇ ਰੂਲਰ ਬਣ ਕੇ ਆਮ ਲੋਕਾਂ ਨੂੰ ਚਪੇੜਾਂ ਮਾਰ ਕੇ ਪੈਸੇ ਲੈਂਦੇ ਨੇ। ਜਗਤ ਗੁਰੂਓ, ਡਿਵੈਲਪ ਮੁਲਕਾਂ ਚ ਆਣ ਕੇ ਵੇਖੋ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਅਸੀਂ ਨਰਕ ਚ ਵੱਸਦੇ ਹਾਂ ਤੇ ਜਿਹੜੇ ਮਹਿਲਾਂ ਚ ਵੱਸਦੇ ਨੇ ਉਹਨਾਂ ਕੋਲ ਹਰਾਮ ਦੀ ਕਮਾਈ ਹੈ। ਇਮਾਨਦਾਰੀ ਦੇ ਨਾਲ ਤੇ ਗੁਜ਼ਾਰਾ ਹੀ ਹੁੰਦਾ, ਮੈਲ ਨਹੀਂ ਪੈਂਦੇ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ, ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ, ਅਫਸਰਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ, ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਬਾਈ ਆਲੀ ਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਚਾਈਨਾ ਸਾਡੇ ਤੋਂ 2 ਸਾਲ ਪਹਿਲਾਂ ਆਜ਼ਾਦ ਹੋਇਆ ਸੀ, ਪਹਿਲਾਂ ਨਹੀਂ ਬਾਅਦ ਚ ਹੋਇਆ ਕਿ ਉਹ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਗੱਲ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ। ਸਾਡੇ ਪਛੜੇ ਹੋਣ ਦਾ ਵੱਡਾ ਕਾਰਨ ਅਸੀਂ ਨਲੈਕ ਲੋਕਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾਵਾਂ ਚ ਭੇਜਦੇ ਹਾਂ। ਅਸੀਂ ਉਹ ਭਾਰਤੀ ਹਾਂ ਜਿਨ੍ਹਾਂ ਨੇ ਇਹੋ ਹੀ ਨਹੀਂ ਅੱਜ ਤੱਕ ਸਿੱਖਿਆ ਕਿ ਵੋਟ ਕਿਹਨੂੰ ਪਾਉਣੀ ਹੈ। ਅਕਲ ਤੇ ਸਾਡੇ ਤੱਕ ਪਹੁੰਚੀ ਨਹੀਂ ਤੇ ਸਿੱਖਾਂਗੇ ਕਿੱਥੋਂ? ਸਾਨੂੰ ਸਿਖਾਉਣ ਵਾਲਿਆਂ ਨੇ ਨਹੀਂ ਸਿਖਾਇਆ ਤੇ ਸਿੱਖਾਂਗੇ ਕਿੱਥੋਂ? ਪਤਾ ਹੀ ਨਹੀਂ ਵੋਟ ਕਿਹਨੂੰ ਪਾਉਣੀ ਹੈ। ਅਸੀਂ ਗਲਤ ਲੋਕਾਂ ਨੂੰ ਵਿਧਾਨ ਸਭਾਵਾਂ ਚ ਭੇਜਦੇ ਹਾਂ। ਇਹਨਾਂ ਗੰਦੇ ਆਂਡਿਆਂ ਨੇ ਰਾਜਨੀਤੀ ਚ ਘੁਸਬੈਠ ਕਰ ਲਈ ਹੈ ਤੇ ਇਮਾਨਦਾਰ ਜਿੱਤ ਹੀ ਨਹੀਂ ਸਕਦਾ। ਉਹਦੇ ਕੋਲ ਇੰਨੇ ਸੋਰਸਿਸ ਕਿੱਥੇ ਹਨ? ਸੋਰਸ ਹੈ ਹੀ ਨਹੀਂ ਉਹਦੇ ਕੋਲ, ਤੇ ਉੱਤੋਂ ਵਿਚਾਰਾ ਇਮਾਨਦਾਰ ਹੈ, ਉਹਨੂੰ ਵੋਟਾਂ ਕਿੰਨੇ ਪਾਉਣੀਆਂ ਨੇ? ਅਗਰ ਭਾਰਤ ਵਿੱਚ ਕਾਨੂੰਨ ਤੇ ਡਿਸਿਪਲਿਨ ਹੁੰਦਾ, ਸਾਡੇ ਬੱਚੇ ਬਾਹਰ ਦੇ ਮੁਲਕਾਂ ਚੋਂ ਕਿਉਂ ਬਾਹਰ ਦੇ ਮੁਲਕਾਂ ਨੂੰ ਕਿਉਂ ਦੌੜਦੇ? ਜੋ ਬਾਹਰ ਸੈੱਟ ਹੋ ਜਾਂਦੇ ਨੇ ਫਿਰ ਉਹ ਭਾਰਤੀ ਨਾਗਰਿਕਤਾ ਹੀ ਛੱਡ ਦਿੰਦੇ ਨੇ। 1 ਸਾਲ ਵਿੱਚ 20-20 ਲੱਖ ਲੋਕੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ। ਤੇ ਅਗਰ ਟਰੰਪ ਨੇ ਭਾਰਤ ਨੂੰ ਨਰਕ ਕਹਿਤਾ ਤੇ ਬੁਰਾ ਮਨਾਉਣ ਦੀ ਬਜਾਏ ਪਿਆਰੇ ਭਾਰਤੀਓ ਆਪਣੇ ਗਿਰੇਬਾਨ ਚ ਝਾਤੀ ਮਾਰ ਕੇ ਵੇਖੋ, ਕਿਤੇ ਉਹ ਕਿਤੇ ਸੱਚੀ ਮੁੱਚੀ ਅਸੀਂ ਨਰਕ ਦੀ ਚੀਤ ਨਹੀਂ ਰਹਿਣ ਡੇ। ਖੈਰਾ ਸਾਹਿਬ, 5 ਮਿੰਟ ਮੈਨੂੰ ਹੋਰ, ਮੈਂ ਬਸ ਆ ਰਿਹਾ ਤੁਹਾਡੇ ਵੱਲ। 1947 ਚ ਪਾਰਟੀਸ਼ਨ ਹੋਈ ਇੰਡੀਆ ਤੇ ਪਾਕਿਸਤਾਨ ਦੀ। ਅਸਾਂ ਬੇਕੂਫਾਂ ਨੇ 10 ਲੱਖ ਤੋਂ ਉੱਪਰ ਆਦਮੀ, ਔਰਤਾਂ, ਬੱਚੇ ਬੇਦਰਦੀ ਨਾਲ ਕਤਲ ਕੀਤੇ। ਉਹ ਜਿਨ੍ਹਾਂ ਸਾਨੂੰ ਕਦੀ ਕੁਛ ਨਹੀਂ ਸੀ ਕਿਹਾ, ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ। ਅਸੀਂ ਦਰਿੰਦੇ, ਖੂਨਖਾਰ, ਜਾਹਿਲ ਲੋਕ ਹਾਂ। ਰੋਜ਼ ਪਾਠ, ਪੂਜਾ ਤੇ ਨਮਾਜ਼ਾਂ ਪੜ੍ਹਨ ਵਾਲਿਓ, ਉਹ ਰੱਬ ਦੇ ਰਿਸ਼ਤੇਦਾਰੋ, ਤੁਹਾਡੀ ਦਇਆ ਭਾਵਨਾ, ਪਿਆਰ, ਮਨੁੱਖ ਨਾਲ ਮਨੁੱਖ ਦੀ ਸਾਂਝ ਤੇ ਤੁਹਾਡਾ ਰੱਬ ਕਿੱਥੇ ਗਿਆ ਸੀ? ਸਾਲ 2 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਗਰਦਨ ਤੇ ਤੁਸੀਂ ਕਿੱਦਾਂ ਕਿਰਪਾਨ ਚਲਾਈ ਹੋਏਗੀ? ਦੁੱਧ ਪੀਂਦੇ ਬੱਚੇ ਨੂੰ ਤੁਸੀਂ ਕਿਸ ਤਰ੍ਹਾਂ ਬਰਸ਼ੇ ਤੇ ਤਾਂ ਨੂੰ ਟੰਗਿਆ ਹੋਵੇਗਾ? ਘਰ ਨੂੰ 4 ਚੁਫੇਰਿਓ ਅੱਗਾਂ ਲਾ ਕੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀਆਂ ਚੀਕਾਂ ਸੁਣਨ ਵਾਲੇ ਪੱਥਰੋ ਕਾਫਰੋ, ਤੁਹਾਡੇ ਨਾਲ ਮੱਥਾ ਮਾਰਨਾ ਆਪਣਾ ਹੀ ਸਿਰ ਪੜਵਾਉਣ ਵਾਲੀ ਗੱਲ ਹੈ। ਮੈਂ ਤੁਹਾਨੂੰ ਕੀ ਕਹਾਂ, ਸਿਰਫ ਇਹੋ ਹੀ ਕਹਿ ਸਕਦਾ ਕਿ ਟਰੰਪ ਨੇ ਠੀਕ ਹੀ ਕਿਹਾ, ਤੁਸੀਂ ਨਰਕਵਾਸੀ ਤੇ ਕਾਫਰ ਹੋ। ਤੁਹਾਡੇ ਤੁਸੀਂ ਪਖੰਡੀ ਹੋ, ਤੁਹਾਡੇ ਕੋਲ ਇਮਾਨ ਹੈ ਹੀ ਨਹੀਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤੇ ਸੀ ਮੇਰੀ ਇਹ ਗੱਲਬਾਤ। ਮੈਂ ਬਿਲਕੁਲ ਇੱਕ ਦੋ ਮਿੰਟ ਤੱਕ ਹੀ ਸੂਬਾ ਸਿੰਘ ਖਹਿਰਾ ਜੀ ਹੁਣਾਂ ਵੱਲ ਜਾ ਰਿਹਾ, ਤੇ ਉਹ ਤੁਹਾਡੇ ਨਾਲ ਕੋਈ ਅੱਧਾ ਘੰਟਾ 20 ਮਿੰਟ ਜਾਂ ਜਿੰਨਾ ਵੀ ਉਹਨਾਂ ਦਾ ਦਿਲ ਕਰੇਗਾ, ਉਹ ਆਪਣਾ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਸ ਟੌਪਿਕ ਦੇ ਉੱਤੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ। ਪਰ ਮੇਰੀਆਂ ਗੱਲਾਂ ਦਾ ਅੱਜ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ, ਮਿਹਰਬਾਨੀ ਕਰਕੇ ਥਰਮੇ ਨਾਲ ਸੋਚਿਓ, ਰਿਲੈਕਸ ਹੋ ਕੇ ਸੋਚਿਓ। ਮੈਂ ਗਲਤ ਕਹਿ ਰਿਹਾ? ਮੈਂ ਵੀ ਇਹ ਮੈਂ ਪਿਆਰ ਕਰਦਾ ਹਾਂ ਭਾਰਤ ਨੂੰ, ਭਾਰਤੀਆਂ ਨੂੰ, ਉਹਨਾਂ ਦਾ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਾਨੂੰ ਦੁੱਖ ਹੁੰਦਾ, ਤੇ ਇਹਨੂੰ ਸੁਧਾਰਨਾ ਤੁਸਾਂ ਹੀ ਹੈ। ਕੋਈ ਬਲਗਾਰੀਆ ਤੋਂ ਫੌਜਾਂ ਨਹੀਂ ਆਉਣੀਆਂ ਸਾਡੇ ਮੁਲਕ ਨੂੰ, ਸਾਡੇ ਲੋਕਾਂ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਮੈਂ ਸੂਬਾ ਸਿੰਘ ਜੀ ਮਾਫ਼ੀ ਚਾਹੁੰਦਾ ਵਾ, ਮੈਂ ਟਾਈਮ ਵੱਧ ਜ਼ਿਆਦਾ ਲੈ ਗਿਆ।
1: ਨਹੀਂ ਜੀ, ਨਹੀਂ ਇਦਾਂ ਗੱਲ ਹੈ ਵੀ ਬਾਜਵਾ ਸਾਹਿਬ,
0: ਹਾਂਜੀ,
1: ਟਰੰਪ ਦੇ ਮੈਂ ਵੀ ਨਿੱਜੀ ਤੌਰ ਤੇ ਵੀ ਦੇਸ਼ ਤੌਰ ਤੇ ਵੀ ਬਹੁਤ ਜ਼ਿਆਦਾ, ਮਤਲਬ ਸਭ ਤੋਂ ਵੱਧ ਜੇ ਕੋਈ ਬੇਵਕੂਫ ਦੁਨੀਆਂ ਨੇ ਇਸ ਵੇਲੇ ਨੇ ਬਰੂਦ ਦੇ ਕੰਢੇ ਤੇ ਲੈਂਦਾ ਨਾ, ਮੈਂ ਵੀ ਉਹਦਾ ਇਸ ਗੱਲ ਦਾ ਮਤਲਬ ਬੜਾ ਕੱਟੜ ਵਿਰੋਧੀ ਆ। ਪਰ ਉਹ ਜਿਹੜੀ ਗੱਲ
0: ਸਾਰੀ ਦੁਨੀਆ ਹੀ ਦਾ ਇਹ ਵਿਚਾਰ ਹੈ ਜੋ
1: ਜੀ ਜੀ, ਉਹਦੇ ਆਪਣੇ ਆਪਣੇ ਮੁਲਕ ਦੇ ਲੋਕ ਹੀ ਉਹਦੇ ਉਲਟ, ਆਪਣਾ ਟੱਬਰ ਹੀ ਉਹਦਾ ਉਲਟੋ, ਬਾਕੀ ਦੀ ਗੱਲਾਂ ਛੱਡੋ।
0: ਹਾਂਜੀ।
1: ਤੇ ਪਰ ਉਹ ਜਿਹੜਾ ਉਹਨੇ ਨਰਕ ਕਿਹਾ ਵਾ ਜਿਹੜੇ ਦੇਸ਼ ਨੂੰ, ਉਹਦਾ ਮੈਂ ਗਵਾਹ ਵਾ, ਉਹਦਾ ਮੈਂ ਗਵਾਹ ਵੀ ਹੈਗਾ ਵਾ। ਮਤਲਬ ਇਹ ਵੀ ਗੱਲ ਪੱਕੀ ਆ ਵੀ ਜਿੱਦਾਂ ਨਾ ਉਹ ਕੋਈ ਬੰਦਾ ਮੂਰਖ ਬੰਦਾ ਵੀ ਕਿਸੇ ਵੇਲੇ ਗੱਲ ਸਿਆਣੀ ਕਰ ਦਿੰਦਾ ਨਾ, ਸਿਆਣੀ ਤਾਂ ਹੀ ਚਲੋ ਕਹਿ ਸਕਦੇ, ਪਰ ਜੀ ਨੀ ਕਰਦਾ। ਅਸੀਂ ਕੋਈ ਖੁਸ਼ ਨੀ ਹੋ ਰਹੇ, ਅਸੀਂ ਕੋਈ ਬੜੀਏ ਮਤਲਬ ਪ੍ਰਾਪਤੀ ਨੀ ਹੈਗੀ। ਇੱਕ
0: ਇਸ ਤਰ੍ਹਾਂ ਸੋਚਦੇ ਹੋ ਤੇ ਤੁਸੀਂ ਆਪਣੇ ਸਮਾਜ ਤੇ ਮੁਲਕ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਦੁੱਖ ਹੁੰਦਾ ਤਾਂ ਤੁਸੀਂ ਕਰਦੇ ਹੋ।
1: ਹੁੰਦਾ ਜੀ, ਬਹੁਤ ਦੁੱਖ ਹੁੰਦਾ, ਪਰ ਸੱਚਾਈ ਕੱਢ ਤੇ ਦਿਖਿਆ ਵੀ ਠੀਕ ਵੀ ਦੇਖਦਾ ਵੀ ਸਾਹਮਣੇ ਸਾਨੂੰ ਦੇ ਦੁੱਖ ਤੇ ਗੱਲ ਤੇ ਤਾਂ ਕਰੀਏ ਵੀ ਆ ਦਿੰਦੇ ਆ। ਪੰਜਾਬੀ ਚ ਕਹਾਵਤ ਆ ਵੀ ਚੋਰ ਦੀ ਮਾਂ ਤੇ ਬੁੱਕਲ ਜਮੂ, ਮਤਲਬ ਇੱਥੇ ਚੋਰ ਜਦੋਂ ਇਕੱਠੇ ਹੋਏ ਸਾਰੇ ਤੇ ਉਹ ਮੜ ਜਾ ਦਬਕਾ ਮਾਰਦਾ ਤੇ ਮੜ ਜਾ ਉਹਦੇ ਉਹਦੇ ਇਸ਼ਾਰੇ ਦੇ ਉੱਤੇ ਏਦਾਂ ਮਤਲਬ ਨੱਚਦੇ ਆ, ਉਹਦੇ ਅੱਗੇ ਚੂ ਨੀ ਕਰਦੇ, ਉਸਕੀ ਸਾਹ ਨੀ ਕੱਢਦੇ। ਤੇ ਇਹ ਇਹ ਸਾਡੇ ਮੁਲਕ ਦਾ ਜਿਹੜਾ ਜਿਹੜਾ ਜਿਹਨਾਂ ਨੂੰ ਅਸੀਂ ਚੁਣ ਕੇ ਉੱਤੇ ਬਿਠਾਇਆ ਹੋਇਆ ਹਾਕਮ ਵਰਗ ਜਿਹੜਾ ਜਿਹੜਾ ਲੀਡ ਕਰ ਰਿਹਾ ਹੈ ਨਾ। ਇੱਕ ਉਰਦੂ ਦਾ ਸ਼ੇਰ ਆ ਕਿ ਮਤਲਬ ਜੇ ਬਤਾ ਕਿ ਕਾਰਵਾਂ ਕਿਉਂ ਲੂਟਾ, ਜੇ ਰਾਜਨੋ ਕਾ ਨਹੀਂ ਤੇਰੀ ਰਾਬਰੀ ਕਾ ਸਵਾਲ ਹੈ। ਤੇ ਇਹ ਇਹਨਾਂ ਦੇ ਜਿਹੜੇ ਰਹਿਬਰ ਨੇ ਸਾਡੇ ਉਹ ਮਤਲਬ ਏਦਾਂ ਦੇ ਆ, ਤੇ ਇਹ ਗੱਲਾਂ ਸਾਨੂੰ ਜਿਹੜੀਆਂ ਵਾ ਸੁਣਨੀਆਂ ਪੈ ਰਹੀਆਂ, ਔਰ ਇਹ ਗੱਲਾਂ ਜਿਹੜੀਆਂ ਠੀਕ ਕਰਨ ਵਾਲੇ ਲੋਕ ਖੁਦ ਹੀ ਏਦਾਂ ਦੇ ਆ, ਤੇ ਬੜੀ ਅਫਸੋਸ ਦੀ ਗੱਲ ਆ। ਚਲੋ ਦੂਸਰੀ ਗੱਲ ਬਾਜਵਾ ਸਾਹਿਬ, ਜਿਹੜੇ ਨੋਟਾਂ ਨੂੰ ਅੱਗ ਲੱਗਣ ਵਾਲੇ ਕਮਰਾ ਜਿਹੜਾ ਭਰਿਆ ਸੀ ਨਾ, ਤੇ ਜਿਹੜੇ ਜੱਜ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨੀ, ਉਹਦਾ ਉਹ ਜੱਜ ਦਾ ਜੀ ਉਹ ਜੱਜ ਦਾ ਨਾਂ ਹੈਗਾ ਜਸਟਿਸ ਵਰਮਾ, ਉਹ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਜੱਜ ਸੀ।
0: ਹਾਂਜੀ।
1: ਤੇ ਨੋਟਾਂ ਫੜੇ ਜਾਣ ਤੋਂ ਬਾਅਦ ਨੋਟ ਉਹਨੂੰ ਇਲਾਹਾਬਾਦ ਹਾਈ ਕੋਰਟ ਚ ਬਦਲ ਦਿੱਤਾ ਗਿਆ ਸੀ।
0: ਅੱਛਾ, ਉਹਦੀ ਤਬਦੀਲੀ ਕਰ ਦਿੱਤੀ ਗਈ ਸੀ
1: ਜੀ, ਬਦਲਿਆ ਗਿਆ ਸੀ। ਤੇ ਪਹਿਲੀ ਗੱਲ ਤੇ ਕਿੰਨੇ ਦਿਨ ਤੇ ਉਹਨੇ ਉਹਦਾ ਨਾ ਮਤਲਬ ਪਹਿਲਾਂ ਮੀਡੀਆ ਦੇ ਵਿੱਚ ਖਬਰ ਆਈ, ਮੁੜ ਕੇ ਉਹ ਕਹਿੰਦੇ ਜੀ ਉਹ ਤੇ ਉੱਥੇ ਕੋਈ ਨੋਟ ਫੜਿਆ ਹੀ ਨਹੀਂ ਗਿਆ, ਉਹ ਮਤਲਬ ਮੁੱਕਰਦੇ ਰਹੇ ਮੀਡੀਆ। ਲੇਕਿਨ ਜਦੋਂ ਗੱਲ ਸਾਹਮਣੇ, ਅੱਜ ਕੱਲ ਦੇ ਮੀਡੀਆ ਦੇ ਪੈਰ ਤੇ ਸੋਸ਼ਲ ਮੀਡੀਆ ਵੀ ਹੈਗਾ,
0: ਈਵਨ ਖਹਿਰਾ ਸਾਹਿਬ ਫਾਇਰ ਬ੍ਰਿਗੇਡ ਦਾ ਜਿਹੜਾ ਹੁੰਦਾ ਨਾ ਅਫਸਰ
1: ਜੀ ਜੀ
0: ਅੱਗ ਬੁਝਾਉਣ ਗਿਆ ਸੀ, ਪਹਿਲੀ ਰਿਪੋਰਟ ਚ ਉਹਨੇ ਕਿਹਾ ਕਿ ਉਹ ਜਿਹੜੇ ਨੋਟ ਨੇ ਉਹ ਪਾਏ ਗਏ ਨੇ, ਸੜ ਗਏ ਨੇ ਬਹੁਤ ਸਾਰੇ। ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਤੇ ਉਹ ਕਹਿੰਦਾ ਨਾ ਨਾ ਮੈਂ
1: ਮੁੱਕਰ ਗਿਆ ਸੀ, ਔਰ ਫਿਰ ਉਹਨਾਂ ਨੂੰ ਮੰਨਣਾ ਪਿਆ ਕਿਉਂਕਿ ਅੱਜ ਕੱਲ ਮੇਰਾ ਮੀਡੀਆ ਨੀ ਹੈਗਾ, ਮੀਡੀਆ ਦੇ ਪੈਰਲਲ ਇੱਕ ਸੋਸ਼ਲ ਮੀਡੀਆ ਜਾਂ ਕੋਈ ਬੜਾ ਏਦਾਂ ਦੇ ਹੈਗਾ ਵੀ ਮੌਕੇ ਤੇ ਤੁਸੀਂ ਚੀਜ਼ ਨੂੰ ਕੈਚ ਕਰ ਸਕਦੇ ਹੋ ਆਪਣੇ ਨਿੱਜੀ ਤੌਰ ਤੇ ਹਰ ਕੋਈ ਬੰਦਾ ਤੇ ਜਿਹਦੇ ਤੋਂ ਕੋਈ ਮੁੱਕਰ ਨੀ ਸਕਦਾ ਜੇ ਮੁੱਕਰਦਾ ਤੇ ਲੱਗਦਾ ਵੀ ਇਹ ਝੂਠ ਬੋਲਦਾ ਹੈ ਨਾ ਤੇ ਝੂਠ ਦੇ ਪੈਰ ਨੀ ਹੁੰਦੇ ਤੇ ਉਹ ਫਿਰ ਬੜੇ ਯੁੱਧਾਂ ਤੋਂ ਬਾਅਦ ਉਹਨੇ ਹੁਣ ਰਿਜ਼ਾਈਨ ਕੀਤਾ ਆ ਰਿਜ਼ਾਈਨ ਕਰ ਗਿਆ ਆ ਤੇ ਸਾਰੇ ਜਿਹੜੇ ਤਨਖਾਹ ਭੱਤੇ ਆਪਣੀ ਬੈਨੀਫਿਟ ਜਿਹੜੀ ਪੈਨਸ਼ਨਰੀ ਬੈਨੀਫਿਟ ਸਾਰੀ ਉਮਰ ਪੈਨਸ਼ਨ ਵੀ ਲਏਗਾ ਰਿਜ਼ਾਈਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਸਭ ਕੁਛ ਮਿਲੂਗਾ ਜੇ ਕੱਢੇ ਜਾਂਦੇ ਜੇ ਇੰਪੀਚਮੈਂਟ ਕਰਕੇ ਹੁੰਦਾ ਨਾ ਧੋਖੇ ਜੇ ਉਹ ਮਤਲਬ ਮਹਾਂਦੋਸ਼ ਲੱਗਦਾ ਫਿਰ ਉਹਨੂੰ ਕੁਛ ਨੀ ਸੀ ਮਿਲਣਾ ਤੇ ਉਹਨੇ ਘਰ ਬੈਠੇ ਨੇ ਹੁਣ ਲੱਖ ਡੇਢ ਲੱਖ ਰੁਪਇਆ ਮੈਨੂੰ ਲੱਗਦਾ ਕਿ ਪੈਨਸ਼ਨ ਜਿਹੜੀ ਆ ਤੇ ਬਾਕੀ ਕਰੋੜਾਂ ਰੁਪਇਆ ਜਿਹੜਾ ਪੈਨਸ਼ਨ ਦੇ ਬੈਨੀਫਿਟ ਲੈ ਜਾਣਾ
0: ਜਿਹਦੇ ਘਰ ਨੋਟ ਸੜਨ ਡਏ ਨੇ ਉਹਨਾਂ ਨੂੰ ਘਾਟਾ
1: ਹਾਂਜੀ ਹਾਂਜੀ ਅੱਜ ਇਹਨੂੰ ਪਤਾ ਹੀ ਨੀ ਮੇਰੇ ਕਮਰੇ ਘੁੱਟਾਂ ਨਾ ਭਰਿਆ ਇਹ ਸਾਡਾ ਦੇਸ਼ ਆ ਜੀ ਜੋ ਇਹ ਤੇ ਗੁੱਸਾ ਕਰੇ ਕੋਈ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਤੇ ਗੁੱਸਾ ਕਰੇ ਕੋਈ ਗਿਲਾ ਕਰੇ ਵੀ ਚਲੋ ਸੱਚ ਵੀ ਕਿਸੇ ਵੇਲੇ ਬਾਦਲ ਸਾਹਿਬ ਚਲੋ ਝੂਠ ਝਾਠ ਬੋਲੋ ਲੇਕਿਨ ਕਿਸੇ ਵੇਲੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ ਨਾ ਵੀ ਕਰੋ ਕਿ ਸੱਚ ਨੂੰ ਕੋਈ ਫਰਕ ਨੀ ਪੈਣਾ ਉਹਨੇ ਸੱਚ ਹੀ ਰਹਿਣਾ ਜੀ ਬਾਦਲ ਸਾਹਿਬ ਮੈਂ ਜਿਹੜਾ ਕੁਛ ਸਮਾਂ ਜਿਹੜਾ ਕੱਲ ਦਾ ਜਿਹੜਾ ਦਿਨ ਲੰਘ ਕੇ ਗਿਆ 1 ਮਈ ਸੀਗਾ ਤੇ ਇਹਨੂੰ ਸੰਸਾਰ ਭਰ ਵਿਚ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਤੇ ਮੈਂ ਸੋਚਿਆ ਸੀ ਕਿਉਂ ਨਾ ਕਿ ਜੇ ਮੌਕੇ ਤੇ ਜਿਹੜੇ ਮਜ਼ਦੂਰ ਦਿਵਸ ਆ ਤੇ ਇਹਦੀ ਗੱਲ ਕੀਤੀ ਜਾਈ ਤੇ ਗੱਲ ਨਹੀਂ ਬਣਦੀ
0: ਬਹੁਤ ਸੋਹਣੀ ਗੱਲ
1: ਇੱਕ ਵਿਦਵਾਨ ਨੇ ਕਿਹਾ ਹੋਇਆ ਵੀ ਇਹ ਜਿਹੜੀ ਖੂਬਸੂਰਤ ਦੁਨੀਆਂ ਨਾ ਜਿਹੜੀ ਦਿਸ ਰਹੀ ਚਾਰ ਸਵੇਰੇ ਚਮਕ ਦਮਕ ਦਿਸ ਰਹੀ ਹੈ ਜਿਹੜੀ ਲਿਸ਼ਕ ਪੁਸ਼ਕ ਦਿਸ ਰਹੀ ਹੈ ਇਹ ਮਜ਼ਦੂਰ ਦੇ ਹੱਥਾਂ ਨੂੰ ਬਣਾਈ ਹੋਈ
0: ਵਾਹ ਵਾਹ ਗੱਲ ਵੀ ਠੀਕ
1: ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਤੇ ਇਸ ਦੁਨੀਆਂ ਨੂੰ ਇਸ ਇੱਥੋਂ ਤੱਕ ਲਿਆਉਣ ਲਈ ਇਹ ਮਤਲਬ ਮਜ਼ਦੂਰ ਆ ਤੇ ਇਹ ਇੱਕ ਇਤਿਹਾਸਕ ਘਟਨਾ ਬਾਜਵਾ ਸਾਹਿਬ ਇਹ ਦੱਸਦੇ ਆ ਵੀ 1886 ਤੋਂ ਪਹਿਲਾਂ ਜਾਂ ਮਤਲਬ 1850 ਤੋਂ ਬਾਅਦ 1866 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਸੰਘਰਸ਼ ਤੇ ਮਜ਼ਦੂਰ ਦੇ ਕੋਲ ਬਾਜਵਾ ਸਾਹਿਬ ਸਾਈਨ ਕਰਵਾ ਲਏ ਜਾਂਦੇ ਸੀਗੇ ਤੇ ਉਹਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀਗਾ ਕਰਦੇ ਸੀਗੇ ਛੁੱਟੀ ਕੋਈ ਨੀ ਸੱਤੇ ਦੇਣੀ ਤੇ ਇਹ 1886 ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਹੋਇਆ ਦੁਨੀਆਂ ਭਰ ਚ ਖਾਸ ਕਰਕੇ ਅਮਰੀਕਾ ਦੇ ਵਿਚ ਭਾਈ ਇਹ ਮਜ਼ਦੂਰਾਂ ਨੇ ਇਹ ਮੰਗ ਰੱਖ ਕੇ ਸੰਘਰਸ਼ ਹੜਤਾਲ ਕਰ ਦਿੱਤੀ ਕਿ ਅਸੀਂ ਸਾਡਾ ਜਿਹੜਾ ਕੰਮ ਦਾ ਸਮਾਂ ਉਹ 8 ਘੰਟੇ 24 ਘੰਟਿਆਂ ਨੂੰ ਤਿੰਨ ਨਾਲ ਵੰਡ ਲਿਆ ਉਹਨਾਂ ਨੇ ਭਾਈ 8 ਘੰਟੇ ਕੰਮ 8 ਘੰਟੇ ਮਤਲਬ ਸਾਨੂੰ ਆਰਾਮ ਚਾਹੀਦਾ ਤੇ 8 ਘੰਟੇ ਸਾਨੂੰ ਆਪਣੇ ਪਰਿਵਾਰ ਲਈ ਚਾਹੀਦੇ ਅਸੀਂ 24 ਘੰਟਿਆਂ ਦੇ ਵਿੱਚ 8 ਘੰਟੇ ਕੰਮ ਜਿਹੜਾ ਸਾਡਾ ਤੇ 1 ਛੁੱਟੀ ਜਿਹੜੀ ਹਫਤੇ ਦੇ ਵਿੱਚ ਚਾਹੀਦੀ ਆ ਤੇ ਮਜ਼ਦੂਰਾਂ ਦੀ ਇਹ ਮੰਗ ਪਈ ਹੁਣ ਜਿਹੜੇ ਸਰਮਾਏਦਾਰ ਸੀ ਜਿਹੜੇ ਦੂਸਰੇ ਉਹ ਕਿਉਂ ਮੰਨਦੇ
0: ਬਿਲਕੁਲ
1: ਔਰ ਇਹ ਬਾਜਵਾ ਸਾਹਿਬ ਗੱਲ ਸ਼ੁਰੂ ਹੋਈ ਆ ਜਦੋਂ ਇਹ ਇੰਡਸਟਰੀਅਲ ਰੈਵੋਲੂਸ਼ਨ ਆਈ ਨਾ ਮਤਲਬ ਇੰਗਲੈਂਡ ਤੋਂ ਸ਼ੁਰੂ ਹੋਈ ਸੀ 17ਵੀਂ ਸਦੀ ਤੋਂ 18ਵੀਂ ਚ ਦੁਨੀਆਂ ਭਰ ਦੇ ਕਾਰਖਾਨੇ ਫੈਕਟਰੀਆਂ ਜਦੋਂ ਬਣਨ ਲੱਗੀਆਂ ਮਤਲਬ ਮਸ਼ੀਨਾਂ ਚੱਲਣ ਲੱਗੀਆਂ ਉਦੋਂ ਤੋਂ ਇਹ ਮੰਗ ਜਿਹੜੀ ਉਦੋਂ ਤੋਂ ਮਜ਼ਦੂਰ ਜਿਹੜੇ ਸੀ ਇਹਨਾਂ ਚ ਕੰਮ ਕਰਨ ਲੱਗੇ ਤੇ ਉਦੋਂ ਹੀ ਫਿਰ ਇਹ ਮੰਗ ਉੱਠੀ ਇਹਨੂੰ ਇੰਡਸਟਰੀਅਲ ਰੈਵੋਲੂਸ਼ਨ ਕਹਿ ਦਿੰਦੇ ਵਰਲਡ ਵਾਈਡ ਜਦੋਂ ਆਈ ਆ ਸਾਰੀ ਇੰਡਸਟਰੀ ਕਰਕੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇੰਨੀ ਦੁਨੀਆਂ ਨੇ ਤਰੱਕੀ ਕੀਤੀ ਆ ਮਸ਼ੀਨਾਂ ਰੇਲ ਗੱਡੀਆਂ ਹਵਾਈ ਜਹਾਜ਼ਾਂ ਤੱਕ ਆ ਗਈ ਹੁਣ ਤੇ ਮਤਲਬ ਤੇ ਇਹ ਬਾਜਵਾ ਸਾਹਿਬ ਜਿਹੜੇ ਫਿਰ ਸਰਮਾਏਦਾਰ ਸੀਗੇ ਤੇ ਸਰਕਾਰਾਂ ਵੀ ਜੇ ਵੇਖੋ ਸਦੀਆਂ ਤੋਂ ਸੰਸਾਰ ਭਰ ਦੀਆਂ ਸਰਕਾਰਾਂ ਸਰਮਾਏਦਾਰ ਪੱਕੀ ਰਹੀਆਂ ਤੇ ਸਰਮਾਏਦਾਰ ਹੀ ਇਹਦੇ ਵਿੱਚ ਹਿੱਸੇਦਾਰ ਰਹੇ ਆ ਉਹਨਾਂ ਨੇ ਜਦੋਂ ਉਹਨਾਂ ਨੇ ਮਜ਼ਦੂਰਾਂ ਦੀ ਮੰਗ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਸਰਕਾਰਾਂ ਨੇ ਵੀ ਸਾਥ ਦਿੱਤਾ ਤੇ ਇਹਨਾਂ ਨੂੰ ਮਤਲਬ ਗੁਲਾਮ ਜਿੱਦਾਂ ਇੱਕ ਆਮ ਬੰਦਾ ਜਦੋਂ ਗਰੀਬ ਬੰਦਾ ਕੋਈ ਮੰਗ ਕਰਦਾ ਜਾਂ ਕੋਈ ਥੋੜੀ ਬਹੁਤੀ ਬੜਕ ਮਾਰਦਾ ਜਾਂ ਕੋਈ ਇਸ ਤਰ੍ਹਾਂ ਦੀ ਚੈਲੰਜ ਕਰਦਾ ਤੇ ਉਹਨੂੰ ਕਹਿ ਜਾਂਦਾ ਵੇਖੋ ਇਹਦੀ ਇੰਨੀ ਔਕਾਤ ਇੰਨੀ ਜੁਰਤ ਇਹਦੀ ਇਹਨੂੰ ਇਹਨੇ ਇਹਨੇ ਕਿੱਦਾਂ ਹਿੰਮਤ ਕਰ ਲਈ ਸਾਡੇ ਅੱਗੇ ਬੋਲਣ
0: ਬਿਲਕੁਲ ਬਿਲਕੁਲ ਨਾਲੇ ਉਦੋਂ ਤੇ ਬੜਾ ਚੰਬਾ ਸੀ ਹੁਣ ਤੇ ਹੋਣ ਲਈ ਕਿਹਾ ਜਾਂਦਾ ਨਾ ਥੋੜੀ ਬਹੁਤੀ ਹੋਰ ਪਰ ਉਦੋਂ ਤੇ ਬਿਲਕੁਲ ਸਟਾਰਟਿੰਗ ਸੀ
1: ਬਿਲਕੁਲ ਜੀ ਸਟਾਰਟਿੰਗ ਸੀ ਉਹਨਾਂ ਨੇ ਕੋਈ ਆਪਣੀ ਮਜ਼ਦੂਰੀ ਵਧਾਉਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕੰਮ ਦੇ ਸਮੇਂ ਦੀ ਗੱਲ ਕੀਤੀ ਸੀ ਸਮਾਂ ਜਿਹੜਾ ਇੰਨਾ ਸਮਾਂ ਜਿਹੜਾ ਸਾਨੂੰ ਦਿੱਤਾ ਜਾਣਾ ਚਾਹੀਦਾ ਇੰਨਾ ਸਮਾਂ ਬਣਦਾ ਤੇ ਇਹ ਵਾਜਾ ਸਾਹਿਬ ਜਦੋਂ ਮੈਂ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਸ਼ੇਰ ਤੁਹਾਡੀ ਨਜ਼ਰ ਕਰੂੰਗਾ ਤੇ ਹਾਂ ਉਹ ਸੰਸਾਰ ਭਰ ਦੀ ਗੱਲ ਕਰਦੇ ਆ ਵੀ ਦੋ ਟੋਟਿਆਂ ਵਿੱਚ ਭੋਇੰ ਟੁੱਟੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ
0: ਵਾਹ ਵਾਹ
1: ਇੱਕ ਤੇ ਜੋਕਾਂ ਜਿਹੜੀਆਂ ਮਤਲਬ ਜੋਕ ਵਾਂਗ ਜੋਕ ਤੁਸੀਂ ਕਦੇ ਵੇਖੀ ਹੋਣੀ ਪਿੰਡ
0: ਚੁੱਪ
1: ਚਾਪ
0: ਹਾਂਜੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਜੋਕ ਸਿਰਫ ਲਹੂ ਬਾਦਲ ਸਾਹਿਬ ਉਹਦੀ ਖੁਰਾਕ ਵੇਖੋ ਸਿਰਫ ਲਹੂ ਪੀਂਦੀ
0: ਹੈ
1: ਉਹ ਇੱਕ ਮਾੜੀ ਮਾੜੀ ਜੀ ਜਲੂਣ ਜੀ ਹੁੰਦੀ ਹੈ ਮਤਲਬ ਖੁਰਕ ਜੀ ਉਹਦੇ ਕੋਲ ਪਤਾ ਨੀ ਕਿਹੜਾ ਇੰਜੈਕਸ਼ਨ ਆ ਵੀ ਉਹ ਕਿੱਥੋਂ ਲਾ ਕੇ
0: ਵੇਖ ਲੋ ਪਤਾ ਵੀ ਨੀ ਲੱਗਦਾ ਕਿ ਉਹਨੇ ਕਦੋਂ ਆਪਣੀ ਚੋਬੀ ਆ ਜਾਂ ਰਸਤਾ ਬਣਾਇਆ ਕਿੱਦਾਂ
1: ਹਾਂਜੀ ਹਾਂਜੀ
0: ਜਲੂਣ ਜਿਹੀ ਹੋਵੇ
1: ਹਾਂਜੀ ਹਾਂਜੀ ਤੇ ਵਾਜਾ ਸਾਹਿਬ ਇਹ ਜੋਕਾਂ ਵਰਗੇ ਲੋਕ ਸੰਸਾਰ ਭਰ ਵਿੱਚ ਵੇਖੋ ਕਿਰਤੀਆਂ ਨੂੰ ਸਦੀਆਂ ਤੋਂ ਟੱਕਰੇ ਹੋਏ ਆ ਔਰ ਉਹ ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ ਇੱਕ ਪਾਸੇ ਮਜ਼ਦੂਰ ਵਰਗਾ ਇੱਕ ਪਾਸੇ ਹਾਕਮ ਵਰਗਾ ਔਰ ਅੱਜ ਦੀ ਤਰੀਕ ਵਿੱਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿੱਚ ਜਿਹੜੀ ਪ੍ਰਿੰਟ ਮੀਡੀਆ ਚ ਪੜ੍ਹ ਰਿਹਾ ਸੀਗਾ ਕਿ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿੱਚ ਜਿਹੜੇ ਜਿਹੜੇ ਸਰਮਾਏਦਾਰ ਉਹਨਾਂ ਦੀ ਗਿਣਤੀ ਵੱਧ ਰਹੀ ਆ ਤੇ ਜਿਹੜੇ ਗਰੀਬ ਆ ਉਹਨਾਂ ਦੀ ਮਤਲਬ ਜੇ ਕਹਿ ਲਈਏ ਪੰਜਾਬੀ ਸਿੱਧੇ ਸ਼ਬਦਾਂ ਚ ਵੀ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ ਹਾਂ ਤੇ ਇਹ ਇੱਕ ਘੋਲ ਹੋਇਆ ਬੜਾ ਜ਼ਬਰਦਸਤ ਹੈ ਤੇ ਇਹ ਇੱਕ ਮਈ ਨੂੰ ਜਿਹੜਾ ਸੀ ਨਾ ਲੇਬਰ ਚੌਂਕ ਜਿਹੜਾ ਵਾ ਵੈਸੇ ਤੇ ਲੇਬਰ ਚੌਂਕ ਸਾਰੇ ਸੰਸਾਰ ਭਰ ਵਿੱਚ ਹੀ ਆ ਔਰ ਇਹ ਚੌਂਕ ਜਿਹੜੇ ਹੁਣ ਸਾਡੇ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਿਆ ਮਤਲਬ ਬਟਾਲੇ ਦੇ ਵਿੱਚ ਵੀ ਇਹ ਲੇਬਰ ਚੌਂਕ ਹੈਗਾ ਜਿੱਥੇ ਸਵੇਰੇ ਮੈਨੂੰ ਲੱਗਦਾ ਕੋਈ 300-400 ਬੰਦਾ ਰੋਜ ਖੜਾ ਹੁੰਦਾ
0: ਜੀ ਉਹ ਪਠਾਨਕੋਟ ਵੀ ਮੈਂ ਵੇਖਿਆ
1: ਜੇ ਕੋਈ ਲਾਗੋ ਦੀ 2 ਮਿੰਟ ਤੁਸੀਂ ਵੈਸੇ ਵੀ ਉੱਥੇ ਬ੍ਰੇਕ ਮਾਧੋ ਤੁਹਾਡੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸ਼ਾਇਦ ਕੰਮ
0: ਲਿਆ
1: ਇਸ ਤਰ੍ਹਾਂ ਦਾ ਮਤਲਬ ਬਹੁਤ ਸਾਰੇ ਮਜ਼ਦੂਰ ਵਿਚਾਰੇ ਆਉਂਦੇ ਨੇ ਆਪਣੀਆਂ ਰੋਟੀਆਂ ਤੋਂ ਲੈ ਆਉਂਦੇ ਆ ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ ਉਸੇ ਹੀ ਖੜ ਕੇ 12-1 ਤੱਕ ਘਰ ਨੂੰ ਚਲ ਜਾਂਦੇ ਆ ਅੱਜ ਵੀ ਇਹ ਸੰਸਾਰ ਭਰ ਦੇ ਵਿੱਚ ਇਹ ਜਿਹੜਾ ਮਤਲਬ ਨਾ ਇੱਕ ਕਾਣੀ ਵੰਡ ਜਿਹੜੀ ਆ ਨਾ ਕੰਮ ਦੀ ਕਾਣੀ ਵੰਡ ਜਾਇਦਾਦ ਦੀ ਹੱਕਾਂ ਦੀ ਹਕੂਕ ਦੀ ਅਧਿਕਾਰਾਂ ਦੀ ਚੱਲ ਰਹੀ ਹੈ ਹਾਂਜੀ ਹਾਂਜੀ ਤੇ ਵੈਸੇ ਬਾਬਾ ਨਜ਼ਮੀ ਪਾਕਿਸਤਾਨ ਦਾ ਸ਼ਾਇਰ ਆ ਬੜਾ ਤੁਸੀਂ ਸੁਣਿਆ ਵੀ ਆ ਉਹਦੀ ਕਵਿਤਾ ਵੀ ਸੁਣੀ ਹੋਊਗੀ ਲੋਕ ਪੱਖੀ ਸ਼ਾਇਰ ਲੋਕ ਪੱਖੀ ਸ਼ਾਇਰ
0: ਬਹੁਤ ਸ਼ਾਇਰ
1: ਜੀ ਜੀ ਤੇ ਬਾਜਾ ਸਾਹਿਬ ਉਹਨੇ ਜਦੋਂ ਤੁਸੀਂ ਵੈਸੇ ਕਿਸੇ ਵੇਲੇ ਤੁਸੀਂ ਵੀ ਬੜੇ ਸਖ਼ਤ ਸ਼ਬਦ ਵਰਤਦੇ ਨਾ ਇਹਨਾਂ ਜਿਹੜੇ ਪਖੰਡੀ ਜਾਂ ਲੁੱਟਣ ਵਾਲੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਚਿਲਤਰ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਵਾਸਤੇ ਕਿਸੇ ਵੇਲੇ ਤੁਸੀਂ ਵੀ ਸ਼ਬਦ ਜਦੋਂ ਵਰਤਦੇ ਹੁੰਦੇ ਤੇ ਮੈਨੂੰ ਮਹਿਸੂਸ ਹੁੰਦਾ ਵੀ ਇੰਨੇ ਸਖ਼ਤ ਸ਼ਬਦ ਬਾਜਾ ਸਾਹਿਬ ਨੂੰ ਨਹੀਂ ਵਰਤਣੇ ਚਾਹੀਦੇ
0: ਗੱਲ ਏਦਾਂ
1: ਪਰ ਫੇਰ ਜਦੋਂ ਮੇਰੀ ਮੇਰੀ ਗੱਲ ਪੂਰੀ ਹੋ ਲੈਂਦੀ ਹਾਂ ਤੇ ਜਦੋਂ ਮੈਂ ਬਾਬੇ ਨਜ਼ਮੀ ਦਾ ਸ਼ੇਰ ਪੜਿਆ ਤੇ ਮੈਂ ਸਮਝਿਆ ਵੀ ਗੱਲ ਬਾਜੀ ਦੀ ਵੀ ਠੀਕ ਹੈ ਉਹਨਾਂ ਦਾ ਇੱਕ ਸ਼ੇਰ ਆ ਵੀ ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂਰ ਉਹਨੇ ਇਕੱਲੇ ਕੁੱਤੇ ਹੀ ਨੀ ਕਿਹਾ ਉਹਨੇ ਸੂਰ ਵੀ ਕਿਹਾ
0: ਸੂਰ ਵੀ ਕਿਹਾ ਜਦੋਂ ਕਿ ਸੂਰ ਉਸ ਸੋਸਾਇਟੀ ਦੇ ਵਿੱਚ ਬੜਾ ਖਤਰਨਾਕ ਲਫ਼ਜ਼ ਸੀ
1: ਜੀ ਜੀ ਜੀ ਜੀ ਜੀ ਹਾਂਜੀ ਹੁਣ ਤੁਸੀਂ ਕਰੋ ਕੀ ਕਹਿਣ
0: ਲੱਗੇ ਮਤਲਬ ਕਿ ਇੱਕ ਵਾਰੀ ਗੱਲਬਾਤ ਕਰਦਿਆਂ ਕਰਦਿਆਂ ਨਾ ਰੇਡੀਓ ਤੇ ਕਿਹਾ ਕਿ ਇਹ ਹੁਣ ਵੀ ਮੈਂ ਮਾਫ਼ੀ ਚਾਹਾਂਗਾ ਵੀ ਇਹ ਕੰਜਰ ਲੋਕ ਤੇ ਮੈਨੂੰ ਆਪਣੇ ਆਪ ਚ ਹੀ ਸ਼ਰਮ ਆਈ ਵੀ ਇਹ ਲਫ਼ਜ਼ ਮੈਨੂੰ ਨਹੀਂ ਸੀ ਵਰਤਣਾ
1: ਚਾਹੀਦਾ
0: ਛੋਟਾ ਜਿਹਾ ਪਾਜ਼ ਕੀਤਾ ਤੇ ਮੈਂ ਕਿਹਾ ਦੋਸਤੋ ਅਗਰ ਇਹਨਾਂ ਲੋਕਾਂ ਨੂੰ ਕੰਜਰ ਖਾਨਾ ਕਰਦੇ ਸ਼ਰਮ ਨਹੀਂ ਆਉਂਦੀ ਸਮਾਜ ਵਿਚ ਤੇ ਸਾਨੂੰ ਕੰਜਰਾਂ ਨੂੰ ਕੰਜਰ ਕਹਿੰਦੇ ਆ ਕਿਉਂ ਸ਼ਰਮ
1: ਬਿਲਕੁਲ ਹਾਂਜੀ ਹਾਂਜੀ ਇਹਨਾਂ ਇਸੇ ਕਰਕੇ ਸਾਨੂੰ ਇਹ ਸ਼ਬਦ ਵਰਤਣਾ ਪਿਆ ਅਦਰਵਾਈਜ਼ ਅਸੀਂ ਸਾਨੂੰ
0: ਅਸੀਂ ਵੀ
1: ਮਤਲਬ ਕੋਈ ਨਹੀਂ ਨਹੀਂ ਪਸੰਦ ਕਰਦੇ ਅਦਬ ਅਦਬ ਇਹ ਸ਼ਬਦ ਕੁਛ ਸ਼ਬਦ ਜਿਹੜੇ ਹੁੰਦੇ ਆ ਸਲੀਕੇ ਚ ਅਦਬ ਦੇ ਵਿਚ ਜਿਹੜੇ ਆ ਨਾ ਉਹ ਨਹੀਂ ਆਉਂਦੇ ਜੀ ਇਹ ਬੜੇ ਬੜੇ ਰਫ਼ ਤੇ ਬੜੇ ਹੀ ਮਤਲਬ ਹੇਠਲੇ ਲੈਵਲ ਦੇ ਸ਼ਬਦ ਨੇ, ਪਰ ਇਹ ਉਹਨਾਂ ਸ਼ਬਦਾਂ ਤੋਂ ਵੀ ਬਹੁਤ ਗਾਂ ਜਾ ਕੇ ਗਿਰ ਜਾਂਦੇ ਆ ਜੀ।
0: ਅੱਛਾ, ਹੁਣ ਉਹਨੇ ਨਜ਼ਮੀ ਸਾਹਿਬ ਹੋਣਾ ਨੇ ਉਹਨਾਂ ਦੇ ਸਾਰੀ ਦੁਨੀਆਂ ਚ ਰਿਸਪੈਕਟ ਹੈ, ਕਹਿੰਦਾ ਤੁਸੀਂ ਕੁੱਤੇ ਤੇ ਸੂਰ।
1: ਜੀ ਜੀ ਬਿਲਕੁਲ ਜੀ ਬਿਲਕੁਲ, ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨੀ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂਰ। ਹਾਂ ਹਾਂ ਹਾਂਜੀ ਹਾਂਜੀ। ਅੱਛਾ ਬਾਦਲ ਸਾਹਿਬ, 1880 ਦੇ ਵਿਚ ਹੀ ਯੂਰਪੀ ਦੇਸ਼ਾਂ ਦੇ ਵਿਚ 24 ਘੰਟੇ ਚੋਂ 8 ਘੰਟੇ ਕੰਮ ਦੇ ਕਰਨ ਦਾ ਨਾ ਮਤਲਬ ਚੱਲ ਪਈ ਸੀ, ਇੱਕ ਸੰਘਰਸ਼, ਇੱਕ ਲੜਾਈ, ਇੱਕ ਗੱਲ, ਇੱਕ ਮੰਗ।
0: ਸਰ ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਤੇ ਨੈਟ ਵੀ ਠੀਕ ਚੱਲ ਰਿਹਾ ਪਰ ਮੈਨੂੰ ਸਮਝ ਨਹੀਂ ਆ ਰਹੀ।
1: ਹਾਂਜੀ ਹਾਂਜੀ ਬਾਦਲ ਸਾਹਿਬ ਠੀਕ। ਅੱਛਾ ਬਾਦਲ ਸਾਹਿਬ, ਇਹ ਅਮਰੀਕਾ ਦੇ ਸ਼ਹਿਰਾਂ ਦੇ ਵਿਚ ਨਾ ਇਹ ਮੰਗ ਜਿਹੜੀ ਸੀਗੀ ਇਹ ਹੋਣ ਲੱਗ ਪਈ। ਉਹਨਾਂ ਸ਼ਹਿਰਾਂ ਦੇ ਵਿਚ ਹੈਗਾ ਵਾ ਨਿਊਯਾਰਕ, ਬਾਲਟੀਮੋਰ, ਸ਼ਿਕਾਗੋ ਤੇ ਸਿਨਸਿਨਾਟੀ ਤੇ ਸਾਨ ਫਰਾਂਸਿਸਕੋ ਵਿਚ ਜਿਹੜੀ ਸੀ ਨੇ 8 ਘੰਟੇ ਦਿਹਾੜੀ ਦੀ ਮੰਗ ਜਿਹੜੀ ਸੀ ਉਭਰਨ ਲੱਗੀ ਤੇ ਅੰਦੋਲਨ ਤੇਜ਼ ਹੋਇਆ ਤੇ ਜਿਹੜਾ ਸਮੁੱਚੇ ਜਿਹੜੇ ਅੰਦੋਲਨ ਨੇ ਸਮੁੱਚੇ ਦੇਸ਼ ਦੇ ਵਿਚ ਪੂੰਜੀਪਤੀਆਂ ਨੇ ਜਿਹੜੀ ਸੀ ਕੰਬਣੀ ਛੇੜ ਦਿੱਤੀ ਤੇ 1 ਮਈ 1886 ਨੂੰ ਜਿਹੜੇ ਅਨੇਕਾਂ ਫੈਕਟਰੀਆਂ ਕਾਰਖਾਨਿਆਂ ਦੇ ਜਿਹੜੇ ਕਰੀਬ 1,90,000 ਮਜ਼ਦੂਰ ਸੀ ਨਾ ਉਹ ਹੜਤਾਲ ਤੇ ਚਲੇ ਗਏ ਤੇ ਸੜਕਾਂ ਤੇ ਆ ਕੇ ਹੜਤਾਲ ਕਰਕੇ ਘਰ ਨੀ ਬੈਠੇ, ਉਹ ਲੋਕ ਸੜਕਾਂ ਤੇ ਆ ਕੇ ਇਕੱਠੇ ਹੋ ਕੇ ਇੱਕ ਰੋਸ ਮੁਜ਼ਾਹਰਾ ਕਹਿ ਲੋ, ਇੱਕ ਰੈਲੀ ਕਹਿ ਲੋ, ਇੱਕ ਮਤਲਬ ਰੋਸ ਮਾਰਚ ਕਰ ਲੋ ਆ ਕੇ ਕਰ ਗਏ ਤੇ ਉਹਨਾਂ ਦੇ ਲੀਡਰ ਹੈਗੇ ਸੀ ਬਾਦਲ ਸਾਹਿਬ ਅਗਸਟ ਸਪਾਈਸ ਅਤੇ ਅਲਬਰਟ ਪਾਰਸਨ। ਹਾਂਜੀ ਹਾਂਜੀ, ਇਹ ਉਹਨਾਂ ਦੀ ਅਗਵਾਈ ਕਰਦੇ ਸੀ। ਇਹਨਾਂ ਦੀ ਅਗਵਾਈ ਹੇਠ ਇੰਟਰਨੈਸ਼ਨਲ ਪੀਪਲ ਵਰਲਡ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਹੋਣੀ ਚਾਹੀਦੀ ਤੇ ਜਿਹੜਾ ਪੂਰੇ ਅਮਰੀਕਾ ਦੇ ਵਿਚ ਇੱਕ ਬੜਾ ਮਜ਼ਬੂਤ ਸੰਗਠਨ ਦੇ ਤੌਰ ਤੇ ਜਿਹੜੀ ਸੀ ਨਾ ਮਸ਼ਹੂਰ ਹੋ ਗਈ ਇੱਕ ਦਾਮੇ ਤੇ ਆਪਣੇ ਫਿਰ ਬਾਦਲ ਸਾਹਿਬ ਵੱਡੀ ਗੱਲ ਵੇਖੋ, ਅੱਜ ਅਸੀਂ ਮੀਡੀਆ ਨੂੰ ਗੋਦੀ ਮੀਡੀਆ ਕਹਿੰਦੇ ਆ ਜਾਂ ਸਰਕਾਰ ਪੱਖੀ ਮੀਡੀਆ ਨੂੰ ਅਸੀਂ ਭੰਡਦੇ ਆ ਨਾ, ਉਸ ਵੇਲੇ ਅੱਜ ਤੋਂ 1886 ਦੇ ਵਿਚ ਵੇਖੋ ਅਮਰੀਕਾ ਵਰਗੇ ਮੁਲਕ ਵਿਚ ਵੀ ਉਸ ਵੇਲੇ ਮੀਡੀਆ ਨੇ ਜਿਹੜਾ ਸੀ ਸਰਮਾਏਦਾਰਾਂ ਦਾ ਸਰਕਾਰਾਂ ਦਾ ਸਾਥ ਦਿੱਤਾ ਤੇ ਇਹ ਇਹ ਜਿਹੜਾ ਸੰਘਰਸ਼ ਸੀਗਾ ਇਹ ਸੰਘਰਸ਼ਮਈ ਜਿਹੜੇ ਲੀਡਰ ਸੀ ਉਹਨਾਂ ਨੂੰ ਪਾਗਲ, ਉਹਨਾਂ ਨੂੰ ਸ਼ਦਾਈ, ਉਹਨਾਂ ਨੂੰ ਕਾਇਰ ਤੱਕ ਦੇ ਸ਼ਬਦ ਲਿਖੇ ਉਹਨਾਂ ਨੇ। ਹਾਂ ਤੇ ਉਹਨਾਂ ਨੇ ਸਰਕਾਰ ਦਾ ਜੇ ਹੋਣਾ ਸੀ ਉਹਨਾਂ ਦੇ ਨਾਲ ਪੂਰਾ ਸਮਰਥਨ ਸੀ, ਉਹਨਾਂ ਨੂੰ ਮੀਡੀਆ ਲਈ ਹਾਸਲ ਸੀਗਾ। ਸ਼ਿਕਾਗੋ ਮੇਲ ਅਖਬਾਰ, ਇੱਕ ਸ਼ਿਕਾਗੋ ਮੇਲ ਨੇ ਆਪਣੀ ਸੰਪਾਦਕੀ ਹਰ ਅਖਬਾਰ ਰੋਜ਼ ਇੱਕ ਸੰਪਾਦਕੀ ਲਿਖਦੀ ਐਡੀਟੋਰੀਅਲ, ਐਡੀਟੋਰੀਅਲ ਉਹ ਮੌਕੇ ਦੀ ਕੋਈ ਵੀ ਜਿਹੜੀ ਬਹੁਤ ਪੀਕ ਟੌਪ ਦੀ ਸਮੱਸਿਆ ਹੋਵੇ ਉਹਨੂੰ ਲੈ ਕੇ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕਰਦੀ ਆ। ਹਾਂ, ਜਿੱਦਾਂ ਆਪਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਕੋਈ ਇੱਕ ਵਿਸ਼ਾ ਲੈਂਦੇ ਹੋ ਤੇ ਉਹ ਮਤਲਬ ਸਮੁੱਚੇ ਸਮਾਜ ਦੇ ਵਿੱਚ ਜਿਹੜਾ ਕਰੰਟ ਭਾਕ ਦਾ ਮਸਲਾ ਉਹ ਹੁੰਦਾ ਲਗਭਗ, ਹਾਂ ਉਸੇ ਤਰ੍ਹਾਂ ਹੀ ਉਹ ਭਾਕ ਦੇ ਮਸਲੇ ਦੇ ਉੱਤੇ ਐਡੀਟੋਰੀਅਲ ਲਿਖਦੀ ਹੈ ਤੇ ਸ਼ਿਕਾਗੋ ਮੇਲ ਨੇ ਐਡੀਟੋਰੀਅਲ ਲਿਖਿਆ ਬਾਦਲ ਸਾਹਿਬ ਤੇ ਉਹਨੇ ਮਜ਼ਦੂਰ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਹਿਰ ਵਿਚ 2 ਬਦਮਾਸ਼ ਖੁੱਲੇ ਘੁੰਮ ਰਹੇ ਆ, ਇਹ ਜਿਹੜੇ ਅਗਸਤ ਤੇ ਮਤਲਬ ਪਾਰਸਸ
0: ਜਿਹੜੇ 2 ਜਿਹੜੇ
1: ਹਾਂਜੀ ਤੇ 2 ਸ਼ੁਭ ਕੈਰ ਜੋ ਵਾਰ ਵਾਰ ਮੁਸੀਬਤਾਂ ਖੜੀਆਂ ਕਰ ਰਹੇ ਹਨ, ਇੱਕ ਦਾ ਨਾਂ ਹੈ ਪਾਰਸਨ ਤੇ ਦੂਜੇ ਦਾ ਨਾਂ ਹੈ ਆਗਸਤ। ਜੇਕਰ ਭਵਿੱਖ ਵਿਚ ਕੋਈ ਵੱਡੀ ਮੁਸੀਬਤ ਖੜੀ ਹੁੰਦੀ ਹੈ ਤਾਂ ਇਹੀ ਜ਼ਿੰਮੇਵਾਰ ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ, ਤੁਹਾਨੂੰ ਪਤਾ ਵੀ ਹੋਊਗਾ ਵੀ ਇਹਨਾਂ ਨੂੰ ਵਾਕਿਆ ਫਾਂਸੀ ਤੱਕ ਦੀ ਵਿਚਾਰਿਆਂ ਨੂੰ ਸਜ਼ਾ ਮੁੜ ਕੇ ਦਿੱਤੀ ਗਈ ਮਿਲੀ।
0: ਸਿਰਫ ਇੱਕ ਪਤਾ ਸਰ ਕੇ ਉਹ ਪੁਲਿਸ ਨੇ ਗੋਲੀ ਚਲਾਈ ਸੀ ਤੇ 4 ਮਜ਼ਦੂਰ ਵੀ ਮਰੇ ਸੀ,
1: ਉਹ ਹਾਂ ਉਹ ਗੱਲ ਕਰਦੇ ਜੀ ਜ਼ਿਆਦਾ ਮਰੇ ਸੀ। ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇਹ ਬਾਦਲ ਸਾਹਿਬ ਹੇ ਮਾਰਕੀਟ ਦੇ ਵਿਚ ਨਾ 1 ਮਈ 1886 ਨੂੰ ਜਿਹੜਾ ਸੀਗਾ ਹੇ ਮਾਰਕੀਟ ਸ਼ਿਕਾਗੋ ਦੇ ਵਿਚ ਇੱਕ ਬਹੁਤ ਵੱਡਾ ਮਜ਼ਦੂਰਾਂ ਦਾ ਇਕੱਠ ਹੋਇਆ ਤੇ ਉਹ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਆ ਵੀ ਉਹ ਮਾਰੇ ਗਏ ਸੀ ਮਜ਼ਦੂਰ, ਉਹ 4 ਨੀ ਸੀ ਜਿਆਦਾ ਮਜ਼ਦੂਰ ਮਾਰੇ ਗਏ ਸੀ। ਉਹਨੇ ਨਾ ਭੀੜ ਦੇ ਵਿਚੋਂ ਨਾ ਭੀੜ ਦੇ ਵਿਚੋਂ ਹਿੰਸਕ ਭੀੜ ਦੇ ਵਿਚੋਂ ਕਿਸੇ ਮਜ਼ਦੂਰ ਨੇ ਜਾਂ ਕਿਸੇ ਆਦਮੀ ਨੇ ਪੁਲਿਸ ਦੇ ਉੱਪਰ ਨਾ ਇੱਕ ਮਤਲਬ ਉਹ ਬੰਬ ਸੁੱਟਿਆ ਉਹ ਪਲੀਟ ਫਟ ਗਿਆ ਤੇ ਉਸ ਬੰਬ ਦੇ ਨਾਲ ਇੱਕ ਪੁਲਿਸ ਵਾਲਾ ਮਾਰਿਆ ਗਿਆ। ਹਾਂ, ਉਹ ਪੁਲਿਸ ਵਾਲਾ ਮਾਰਿਆ ਗਿਆ ਤੇ ਉਹਨਾਂ ਨੇ ਗੋਲੀ ਚਲਾਈ ਤੇ ਗੋਲੀ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਜਿਹੜੇ ਸੀਗੇ ਨਾ ਮਰੇ ਸੀਗੇ। ਹਾਂਜੀ ਹਾਂਜੀ, ਭੀੜ ਦੇ ਉੱਪਰ ਅੰਨੇ ਵਾਹ ਉਹਨਾਂ ਨੇ ਗੋਲੀ ਚਲਾਈ। ਜਦੋਂ ਬੰਬ ਸੁੱਟਿਆ ਇੱਕ ਜਾਣੇ ਨੇ ਤੇ ਉਹ ਜਾਂ ਤੇ ਕਿਸੇ ਵੇਲੇ ਸਰਕਾਰਾਂ ਖੁਦ ਹੀ ਸ਼ਰਾਰਤ ਕਰਾ ਦਿੰਦੀਆਂ ਜਾਂ ਹਿੰਸਕ ਕਰ ਉਹਦੀ ਆੜ ਦੇ ਵਿੱਚ। ਹਾਂ ਹਾਂ, ਉਹਦੀ ਆੜ ਦੇ ਵਿੱਚ ਉਹ ਅੰਦੋਲਨ ਨੂੰ, ਉਹਨਾਂ ਨੂੰ ਦੇਸ਼ ਵਿਰੋਧੀ, ਉਹਨਾਂ ਨੂੰ ਅੱਤਵਾਦੀ, ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਤੇ ਮਤਲਬ ਦਬਾਇਆ ਜਾ ਸਕੇ ਕਾਨੂੰਨ ਦੀ ਆੜ ਦੇ ਵਿੱਚ। ਹਾਂ, ਇਹ ਸਾਜਿਸ਼ਾਂ ਵੀ, ਸਾਜਿਸ਼ ਵੀ ਹੋ ਸਕਦੀ ਆ, ਲੇਕਿਨ ਭੀੜ ਵਿੱਚੋਂ ਮਤਲਬ ਸੁੱਟਿਆ ਗਿਆ ਉਹਦੇ ਤੇ ਬੰਬ ਜਿਹੜਾ ਸੀਗਾ ਤੇ ਉਹ ਬਹੁਤ ਸਾਰੇ ਮਜ਼ਦੂਰ ਮਾਰੇ ਗਏ ਸੀਗੇ ਜੀ। ਤੇ ਉਹ ਉਹਦੇ ਵਿੱਚ ਫਿਰ ਇਹ ਜਿਹੜੇ ਸੱਤ ਮਜ਼ਦੂਰ ਲੀਡਰ ਸੀ ਨਾ, ਪਾਰਸਨ ਤੇ ਅਗਸਤ ਦੋਵੇਂ, ਇਹਨਾਂ ਨੂੰ ਉਸ ਪੁਲਿਸ ਵਾਲੇ ਦੇ ਮਰਨ ਦੇ ਮਤਲਬ ਮੁਕੱਦਮਾ ਚਲਾਇਆ ਗਿਆ ਤੇ ਸੱਤ ਜਾਣਿਆਂ ਨੂੰ ਫਾਂਸੀ ਦਿੱਤੀ ਗਈ ਤੇ ਇੱਕ ਨੂੰ 15 ਸਾਲ ਦੀ ਜਿਹੜੀ ਸਜ਼ਾ ਦਿੱਤੀ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਡਾਇਨਾਮਾਈਟ ਬੰਬ ਸੁੱਟਿਆ ਗਿਆ ਸੀ ਇਹਨਾਂ ਦੇ ਪੁਲਿਸ ਦੇ ਉੱਪਰ ਭੀੜ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਤੇ ਇਹ ਫਿਰ ਬਾਜਵਾ ਸਾਹਿਬ ਬੜੀ ਵੱਡਾ ਸੰਘਰਸ਼ ਜਿਹੜਾ ਸੀ ਜਦੋਂ ਚੱਲਿਆ ਤੇ ਏਦਾਂ ਹੋਇਆ ਸੀ ਜਿਹੜਾ 4 ਤਰੀਕ ਨੂੰ ਇਹ ਜਿਹੜਾ ਹਿੰਸਕ ਝੜਪ ਹੋਈ ਹੈ 4 ਮਈ ਨੂੰ ਹੋਈ ਹੈ, 1 ਨੂੰ ਨਹੀਂ ਸੀ ਹੋਈ, ਲੇਕਿਨ 1 ਨੂੰ ਇਹ ਸੰਘਰਸ਼ ਸ਼ੁਰੂ ਹੋਇਆ ਸੀ। ਇਹ ਫਿਰ ਸਭ ਤੋਂ ਪਹਿਲਾਂ ਜਿਹੜੀ ਫਰਾਂਸ ਸਰਕਾਰ ਹੈ ਉਹਨੇ 1899 ਦੇ ਵਿੱਚ 1 ਮਈ ਨੂੰ ਜਿਹੜਾ ਸੀ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ, ਘੋਸ਼ਿਤ ਕੀਤਾ। ਤੇ ਇਸ ਹਿੰਸਕ ਝੜਪ ਤੋਂ ਬਾਅਦ ਜਦੋਂ ਫਾਂਸੀ ਦੇਣ ਤੋਂ ਬਾਅਦ ਵੀ ਅੰਦੋਲਨ ਠੰਡਾ ਨਾ ਹੋਇਆ 7 ਮਜ਼ਦੂਰ ਲੀਡਰਾਂ ਨੂੰ, ਫਿਰ ਸਰਕਾਰ ਨੇ ਉਹਨਾਂ ਦੀ ਮੰਗ ਜਿਹੜੀ ਸੀ ਮੰਨ ਲਈ 8 ਘੰਟੇ ਵਾਲੀ, ਤੇ ਨਾਲ ਹੀ ਐਤਵਾਰ ਦੀ ਹਫਤੇ ਚ ਇੱਕ ਛੁੱਟੀ ਦਾ ਜਿਹੜਾ ਸੀ ਉਹਨਾਂ ਨੂੰ ਜਦੋਂ ਮੰਗ ਮੰਨੇਗੀ। ਤੇ ਇਹ ਫਰਾਂਸ ਸਰਕਾਰ ਨੇ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਤਲਬ ਜਦੋਂ ਮਾਨਤਾ ਦਿੱਤੀ 1899 ਚ, ਤੇ ਉਸ ਤੋਂ ਬਾਅਦ 80 ਦੇਸ਼ਾਂ ਦੇ ਵਿੱਚ ਉਸ ਨੂੰ ਉਸ ਦਿਨ ਤੋਂ ਸਾਰੇ ਸੰਸਾਰ ਵਿੱਚ ਇਸ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਉਹਨਾਂ ਦੀ ਸ਼ਹੀਦਾਂ ਦੀ ਯਾਦ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਤੇ ਨਾਲ ਹੀ ਜਿਹੜਾ ਦੁਨੀਆਂ ਦੇ 80 ਦੇਸ਼ ਜਿਹੜੇ ਆ ਇਹਨੂੰ ਮਨਾਉਂਦੇ ਨੇ ਮਜ਼ਦੂਰ ਦਿਵਸ ਨੂੰ। ਤੇ ਬਾਜਵਾ ਸਾਹਿਬ, ਸਾਡੇ ਜਿਹੜੀ ਅੰਗਰੇਜ਼ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਨਾ, ਉਹਨਾਂ ਨੇ ਸਾਡੇ ਦੇਸ਼ ਵਿੱਚ ਆ ਕੇ ਇਹ ਲਾਗੂ ਨਹੀਂ ਕੀਤਾ। ਤੇ 1923 ਦੇ ਵਿੱਚ ਬੰਬੇ ਦੇ ਵਿੱਚ ਫਿਰ ਬਹੁਤ ਵੱਡੇ ਜਿਹੜੇ 2 ਮਜ਼ਦੂਰ ਜਿਹੜੇ ਇਕੱਠ ਹੋਏ ਸੀ, ਉਹਨਾਂ ਤੋਂ ਬਾਅਦ ਵਿੱਚ 1923 ਤੋਂ ਬਾਅਦ ਚ ਫਿਰ 8 ਘੰਟੇ ਦਾ ਕੰਮ ਜਿਹੜਾ ਸੀ ਭਾਰਤ ਵਿੱਚ ਵੀ ਇਹਨਾਂ ਅੰਗਰੇਜ਼ਾਂ ਨੇ ਜਿਹੜਾ ਲਾਗੂ ਕੀਤਾ। ਹਾਂਜੀ ਹਾਂਜੀ, ਤੇ ਬਾਜਵਾ ਸਾਹਿਬ ਜੇ ਸੰਸਾਰ ਪੱਧਰ ਦੇ ਵਿੱਚ ਅੱਜ ਵੀ ਗੱਲ ਕਰੀਏ ਤੇ ਮੈਨੂੰ ਇੰਜ ਲੱਗਦਾ ਵੀ ਹਾਲਾਤ ਜਿਉਂ ਦੇ ਤਿਉਂ ਆ। ਇੱਕ ਪਾਸੇ ਸਰਮਾਏਦਾਰ ਆ ਜਿਹੜਾ ਮਤਲਬ ਲੋਕਾਂ ਦਾ ਵੀ ਲਹੂ ਪੀਂਦਾ ਤੇ ਉਹਨਾਂ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਲਹੂ ਪੀਂਦਾ। ਇੱਕ ਮਜ਼ਦੂਰ ਦੇ ਕੋਲੋਂ ਜੇ ਉਹਨਾਂ ਨੂੰ ਕੋਈ ਜੇ ਕਹੀਏ ਵੀ 100 ਰੁਪਇਆ ਦਿੰਦਾ ਤੇ ਉਹਨਾਂ ਨੂੰ ਉਹਨਾਂ ਕੋਲ 1000 ਰੁਪਏ ਦਾ 100 ਗੁਣਾ ਕੰਮ ਦਿੰਦਾ, ਉਹ ਦੇਖੋ ਕੰਮ ਲੈਂਦਾ ਜੀ। ਤੇ ਉਹ ਆਪਣੀ ਜਿਹੜੀ ਆ ਸਾਡੇ ਦੇਸ਼ ਦਾ ਹੈਰਾਨਗੀ ਦੀ ਗੱਲ ਸੁਣੀ, ਹੈਰਾਨ ਹੀ ਹੋ ਜਾਂਦਾ ਸੁਣ ਕੇ ਵੀ 90% ਸਰਮਾਇਆ ਕੁਛ 1% ਲੋਕਾਂ ਦੇ ਕੋਲ ਹੈ ਸਾਡੀ ਦੇਸ਼ ਦਾ ਜਿਹੜਾ ਟੋਟਲ ਹੈ। ਹਾਂ, ਤੇ ਜਦੋਂ ਅਸੀਂ ਇਹ ਗੱਲਾਂ ਵੇਖਦੇ ਸੁਣਦੇ ਹਾਂ ਤੇ ਸਾਨੂੰ ਇਹ ਗੱਲ ਯਕੀਨ ਨਹੀਂ ਹੁੰਦਾ ਵੀ ਵਾਕਿਆ ਹੀ ਜਿਹੜਾ ਜਦੋਂ ਦੇਸ਼ ਦੀ ਸਾਡੀ ਸਰਕਾਰ ਜਿਹੜੀ ਇਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਆ, ਇਸ ਸਰਕਾਰ ਇਹ ਬਣਾਉਂਦੇ ਨੇ ਹਟਾਉਂਦੇ ਨੇ ਤੇ ਚਲਾਉਂਦੇ ਨੇ। ਬਾਜਵਾ ਸਾਹਿਬ
0: ਜੀ ਬਿਲਕੁਲ, ਜਿੰਨੇ ਆਪ ਬਣਾਈ ਹੈ ਸਰ ਉਹਨੇ ਚਲਾਉਣੀ ਵੀ ਤੇ ਆਪ ਹੀ ਹੈ।
1: ਹਾਂਜੀ ਹਾਂਜੀ, ਅੱਜ ਕੱਲ ਜਿਦਾਂ ਟੱਚ ਫੋਨ ਨੀ ਆਏ ਹੋਏ, ਜਿਦਾਂ ਟੱਚ ਉਂਗਲ ਹੱਥ ਦੇ ਨਾਲ ਹੀ ਟੱਚ ਕਰੀਦਾ, ਇਹ ਸਿਰਫ ਇਹਨਾਂ ਨੇ ਟੱਚ ਇਹਨਾਂ ਕੋਲ ਟੱਚ ਸਕਰੀਨ ਹੈ, ਉਹ ਤੇ ਟੱਚ ਕਰਦੇ ਤੇ ਸਰਕਾਰ ਜਿਹੜੀ ਸੀ ਉਸ ਵੇਲੇ
0: ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿਥੋਂ ਕੁਝ ਲੋਕਾਂ ਕੋਲ ਸਾਰਾ ਸਰਮਾਇਆ। ਪੁਰਾਣੀ ਗੱਲ ਆ, ਮੈਂ ਇੱਕ ਆਰਟੀਕਲ ਪੜ੍ਹਨ ਡਿਆ ਸੀ ਤੇ ਉਹਦੇ ਵਿੱਚ ਉਹ ਲੇਖਕ ਕਹਿੰਦਾ ਫਰਜ਼ ਕਰੋ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਇਸ ਤਰ੍ਹਾਂ ਦਾ ਸੀ
1: ਕੋਈ,
0: ਉਹ ਰਾਈਟਰ ਲਿਖਦਾ ਕਿ ਫਰਜ਼ ਕਰੋ ਇੰਡੀਆ ਕੋਲ 100 ਰੁਪਇਆ
1: ਜੀ
0: ਤੇ 20% ਲੋਕਾਂ ਕੋਲ 80 ਰੁਪਈਏ ਨੇ ਤੇ
1: 80%
0: ਲੋਕਾਂ ਕੋਲ 20 ਰੁਪਈਏ।
1: ਉਹ ਬਸ ਵੱਧ ਗਏ ਜੇ ਹੁਣ ਹੁਣ 80 ਤੋਂ ਉਹ 90% ਲੋਕਾਂ ਲੋਕਾਂ ਨੂੰ ਤੇ ਬਾਕੀਆਂ 10 ਕੋਲ ਸਾਰੇ ਇਕੱਠੇ ਹੋ ਗਏ ਤੇ ਇਸ ਚੀਜ਼ ਦਾ ਅੰਤ ਕਿਤੇ ਨੀ ਗਾ ਬਾਜਵਾ ਸਾਹਿਬ ਫਿਲਹਾਲ ਨਜ਼ਰ ਨਹੀਂ ਆਉਂਦਾ ਮਤਲਬ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ
0: ਜੀ ਵੇਖ ਲੋ ਹਰ ਸਾਲ ਹਰ 6 ਮਹੀਨੇ ਬਾਅਦ ਬਦਤਰ ਆਉਣ ਵਾਲਾ ਸੋਹਣਾ ਸੁਖ ਵਾਲਾ ਸੁਵਿਧਾ ਵਾਲਾ ਸਮਾਂ ਕਦੋਂ ਆਇਆ ਸੀ ਇੰਡੀਆ ਚ
1: ਬਿਲਕੁਲ ਕਦੀ ਨੀ ਆਇਆ ਸੀ ਕਦੀ
0: ਐਜੂਕੇਸ਼ਨ
1: ਦੇ ਨਾਲ ਆਉਣਾ ਸਾਡੇ ਸ਼ਾਇਰਾਂ ਨੇ ਬੜੇ ਨਾ ਆਸ ਦੇ ਨਾਲ 1955 ਤੋਂ ਹੀ ਲਿਖਣਾ ਸ਼ੁਰੂ ਕੀਤਾ ਇਨਕਲਾਬੀ ਕਵਿਤਾ ਤੇ ਓਹਦੇ ਵਿਚ ਓਹਨਾ ਨੇ ਆਸ ਜਿਤਾਈ ਆ ਤੇਲੀਆਂ ਰਲ ਕੇ ਬੋਕਰ ਬਣਨਾ ਝੂ ਆਪਣੇ ਊਂਜਣਾ ਤੱਕ ਕੰਡਾ ਯਾਰ ਤਗੜੀ ਇੱਕ ਤਰਸ਼ੂਲ ਬਣਾਓ ਯੁੱਧ ਕਰੋ ਪ੍ਰਚੰਡ ਯਾਰ ਜੈ ਜੈ ਕਾਰ ਕਿਰਤ ਦੀ ਹੋਵੇ ਲੱਗੇ ਜ਼ੁਲਮ ਦੀ ਕੰਡ ਯਾਰ ਜ਼ੁਲਮ ਦੀ ਕੰਡ ਅਖੀਰ ਲੱਗਣੀਆਂ ਲੱਗਦੀ ਹੁੰਦੀ ਆ ਇਹ ਸਦਾ ਨੀ ਰਹਿੰਦਾ
0: ਲੱਗਦੀ ਹੁੰਦੀ ਆ ਜੀ ਜੀ ਸਾਹਿਬ ਇੱਕ ਪਰਸਨਲ ਕੁਐਸਚਨ ਤੁਹਾਡੇ ਜਿੰਦਗੀ ਅੱਜ ਤੱਕ ਹੋਇਆ ਠੀਕ
1: ਹੈ
0: ਤੁਸਾਂ ਵੇਖਿਆ ਕਿ ਸਮਾਜ ਪ੍ਰਤੀ ਮਜ਼ਦੂਰਾਂ ਪ੍ਰਤੀ ਦੇਸ਼ ਪ੍ਰਤੀ ਲੋਕਾਂ ਚ ਜਾਗ੍ਰਿਤੀ ਆਈ ਹੋਵੇ ਕੁਛ
1: ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ
0: ਨਹੀਂ ਮੈਂ ਸੋਚਣ ਡਿਆ ਕਿ ਉਹਨਾਂ ਨੇ ਬੜਾ ਸੋਹਣਾ ਆਪਣਾ ਫਰਜ਼ ਨਿਭਾ ਗਏ ਨੇ ਅਸੀਂ ਤੁਸੀਂ ਸਾਰੇ ਜਿਹੜੇ ਆ ਅਸੀਂ ਆਪਣੀ ਜਿਹੜੀ ਸਾਨੂੰ ਸਾਡੀ ਸੋਚ ਹੈ ਉਹਦਾ ਪ੍ਰਗਟਾਵਾ ਕਰਦੇ ਹਾਂ ਪਰ ਅੱਗੇ ਨਜ਼ਰ ਕੁਝ ਨੀ ਜੇ ਆਉਣ ਡਿਆ ਦਿਨੋ ਦਿਨ ਉਹ ਯਾਰ ਜੇ ਪੜ੍ਹੇ ਲਿਖੇ ਵੀ ਐਜੂਕੇਟਡ ਡਿਗਰੀਆਂ ਵਾਲੇ ਵੀ ਸਾਧਾਂ ਦੇ ਪੈਰੀ ਹੱਥ ਲਾਉਣ ਡਏ ਨੇ ਜਾ ਕੇ ਟੇਵੇ ਲਵਾਉਣ ਡਏ ਨੇ ਜਾਂ ਇੱਧਰ ਉੱਧਰ ਕੋਈ ਮੁੰਡਾ ਦਾਖਲ ਕਰਨਾ ਤੇ ਉਹ ਵੀ ਤਾਂਤਰਾ ਮੰਤਰਾਂ ਨੂੰ ਪੁੱਛਣ ਡਏ ਨੇ ਸਾਧ ਕਿਹੜੇ ਅਨਪੜ੍ਹ ਸਾਧ ਨੇ ਉਹਨਾਂ ਕੋਲ ਸਾਰੀਆਂ ਪੁੱਛਾਂ ਪਵਾਉਣ ਡਏ ਨੇ ਮੁੰਡੇ ਲੈਣ ਜਨਾਨੀਆਂ ਜਾਣ ਡਈਆਂ ਨੇ ਸਾਡੇ ਵੇਖੋ ਝੂਠੇ ਲੈਕਚਰ ਕਰ ਕਰਕੇ ਗਤਕਾ ਖੇਡਣ ਵਾਲਿਆਂ ਨੂੰ ਬਾਹਾਂ ਮਾਰ ਮਾਰ ਕੇ ਅੱਗੇ ਲੱਖਾਂ ਦੀ ਭੀੜ ਹੈ ਸਾਰੀ ਜੈ ਜੈਕਾਰ ਕਰਨ ਲਈ ਹੈ ਤੇ ਇਹ ਮੁਰਦਿਆਂ ਦੀ ਭੀੜ ਹੀ ਹੈ ਬੇਕੂਫਾਂ ਦੀਆਂ ਭੀੜਾਂ
1: ਇਹਦੇ ਇੱਕ ਨਾ ਬੜੇ ਸਿਆਣੇ ਬੰਦੇ ਵਿਦਵਾਨ ਬੰਦੇ ਦਾ ਕਥਨ ਹੈ ਬਾਜਵਾ ਸਾਹਿਬ ਜਿਹੜਾ ਤੁਸੀਂ ਕੁਐਸਚਨ ਕੀਤਾ ਮੈਂ ਉਹਦਾ ਜਵਾਬ ਆ ਮਤਲਬ ਭਈ ਇਹ ਸਿਸਟਮ ਜਿਹੜਾ ਵਾ ਇਸ ਕਰਕੇ ਨੀ ਠੀਕ ਹੋ ਸਕਦਾ ਕਿ ਜਿਹੜਾ ਸਰਮਾਏਦਾਰ ਆ ਉਹਨੂੰ ਲੋੜ ਦੀ ਉਹ ਚਾਹੁੰਦਾ ਹੀ ਨੀ ਠੀਕ ਹੋਵੇ ਜਿਹੜਾ ਮੱਧ ਵਰਗ ਆ ਉਹਦਾ ਇਹਦੇ ਵਿੱਚ ਕੋਈ ਇੰਟਰਸਟ ਨੀ ਗਾ ਉਹ ਆਪਣੇ ਕੰਮਾਂ ਕਾਰਾਂ ਚ ਲੱਗਿਆ ਤੇ ਜਿਹੜਾ ਮਜ਼ਦੂਰ ਵਰਗ ਆ ਉਹਦੇ ਕੋਲ ਵਿਚਾਰ ਕੋਲ ਟਾਈਮ ਨੀ ਉਹਨੂੰ ਰੋਜ਼ੀ ਰੋਟੀ ਦਾ ਜਿਹੜਾ ਢਿੱਡ ਦਾ ਉਹਦਾ ਮਸਲਾ ਏਦਾਂ ਵੀ ਉਹਦੇ ਕੋਲ ਕੰਮ ਉਹਦਾ ਹੈਂਡ ਟੂ ਮਾਊਥ ਆ ਉਹਦਾ ਹੱਥ ਜਦੋਂ ਰੁਕਦਾ ਆ ਤੇ ਉਹਦੇ ਮੂੰਹ ਤੱਕ ਰੋਟੀ ਨੀ ਜਾਂਦੀ ਬੁਰਕੀ ਨੀ ਜਾਂਦੀ ਉਹ ਮਜਬੂਰ ਆ ਉਹ ਆਪਣਾ ਕੰਮ ਛੱਡ ਕੇ ਲੜ ਨੀ ਸਕਦਾ ਤੇ ਮੱਧ ਵਰਗ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਉਹਦੇ ਕੋਲ ਚੇਤਨਾ ਹੈਗੀ ਆ ਲੇਕਿਨ ਉਹਦਾ ਉਹਦਾ ਇੰਟਰਸਟ ਨਹੀਂ ਉਹ ਸਮਝਦਾ
0: ਜਾਂਦਾ ਉਹਨੂੰ ਸੋਚਦੇ ਨੇ ਸਾਨੂੰ ਭੂੰਡਾਂ ਦੀ ਖੱਕਰ ਚ ਹੱਥ ਪਾਉਣ ਦੀ ਕੀ ਜ਼ਰੂਰਤ
1: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਸਿਸਟਮ ਆ ਵੀ ਇਹ ਜਿੱਥੇ ਜੇ ਸਗੋਂ ਚੱਲਦਾ ਕੀ ਆ ਵੀ ਵੱਧ ਤੋਂ ਵੱਧਦਾਰ ਹੋਈ ਜਾ ਰਿਹਾ ਬਸ ਸਾਹਿਬ ਸਾਡੇ ਹੁੰਦਿਆਂ ਵੇਹਦਿਆਂ
0: ਅਸੀਂ ਜਦੋਂ ਅੱਜ ਤੋਂ ਹਾਲਾਤ ਖੈਰਾ ਸਾਹਿਬ ਕਿੰਨੇ ਵਿਗੜ ਗਏ ਨੇ ਪਹਿਲਾਂ ਨਾਲ
1: 30-40 ਸਾਲ ਪਹਿਲਾਂ ਸਾਡੇ ਅਧਿਆਪਕ ਸਾਨੂੰ ਕਹਿੰਦੇ ਹੁੰਦੇ ਵੀ ਸਾਡੇ ਭਾਰਤ ਦਾ ਸਿਸਟਮ ਏਦਾਂ ਦਾ ਵੀ ਇੱਥੇ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ ਤੇ ਉਦੋਂ ਦਾ ਥਾਂ ਨੂੰ ਹੀ ਗੱਲ ਗਾਂ ਗਈ ਆ ਪਛਾਣ ਨੂੰ ਕਿਤੇ ਵੀ ਰੁਕੀ ਹੈ ਨੀ ਗੱਲ
0: ਜਿਹੜੇ
1: ਚਲੋ ਇਸ ਦੇ
0: ਉਸ ਨੂੰ ਬੜੇ ਇੱਕ ਸੂਝਵਾਨ ਹੁੰਦੇ ਨੇ ਤੇ ਖਬਰਾਂ ਤੇ ਸੋਸ਼ਲ ਟੌਪ ਇਕੱਠੇ
1: ਬੈਠ
0: ਗੁਫ਼ਤਗੂ ਕਰਦੇ ਹੀ ਰਹਿੰਦੇ ਨੇ ਵੀ ਆਹ ਕੀ ਹੈ ਆਹ ਕੀ ਹੈ ਆਹ ਕੀ ਹੈ ਜੇ ਤੁਹਾਡਾ 40-50-60 ਸਾਲਾਂ ਤੋਂ ਕੁਛ ਵੀ ਬੈਟਰ ਨਜ਼ਰ ਨਹੀਂ ਆਇਆ ਤੇ ਗਾਂ ਕਿੱਥੋਂ ਉਮੀਦ ਰੱਖਣੀ ਆ ਤੁਸੀਂ
1: ਮੈਂ ਬਾਜਵਾ ਸਾਹਿਬ ਕਹਿੰਦਾ ਵੀ ਵੱਧ ਤੋਂ ਵੱਧਤਰ ਹੋਇਆ ਵਾ ਖਾਣ ਨੂੰ ਗਿਆ ਵਾ ਮਤਲਬ ਗਾਂ
0: ਇਸ ਵਾਰ
1: ਉਹ ਗਾਂ ਤੇ ਕੀ ਹੋਣ ਗਿਆ ਬੜੀ ਬੜੀ ਸੋਚ
0: ਇਹੋ ਹੀ ਸਾਡਾ ਭਵਿੱਖ ਹੈ ਤੇ ਰੀਲੀ
1: ਜੀ ਜੀ ਜੀ ਚਲੋ ਖੈਰ ਬਾਜਵਾ ਸਾਹਿਬ ਤੁਸੀਂ ਇੱਕ ਸ਼ਾਇਰ ਤਬੀਅਤ ਦਿਓ ਤੇ ਸ਼ਾਇਰੀ ਦੇ ਵਿੱਚ ਇੱਕ ਜਿਹੜਾ ਸੰਵੇਦਨਸ਼ੀਲ ਹੁੰਦਾ ਤੇ ਜਿਹੜਾ ਮਤਲਬ ਜਿਹਨੂੰ ਪ੍ਰਗਤੀਵਾਦੀ ਕਹਿ ਦਿੰਦੇ, ਜਿਹਨੂੰ ਅਗਾਂਹ ਵਾਧੂ ਕਹਿ ਦਿੰਦੇ ਆ, ਜਾਂ ਨਿੱਗਰ ਸੋਚ ਵਾਲਾ, ਮਜ਼ਬੂਤ ਸੋਚ ਵਾਲਾ, ਕਿਸੇ ਵੀ ਕੀਮਤ ਦੇ ਉੱਤੇ ਇਹ ਮਤਲਬ ਨਿਰਾਸ਼ ਨੀ ਹੁੰਦਾ, ਉਦਾਸ ਨੀ ਹੁੰਦਾ, ਤੇ ਉਹ ਮਤਲਬ ਹਮੇਸ਼ਾ ਚੜ੍ਹਦੀ ਕਲਾ ਚ ਹੀ ਹੁੰਦਾ, ਤੇ ਉਹ ਇਸ ਗੱਲ ਲਈ ਆਸਵੰਦ ਰਹਿੰਦਾ ਆ, ਤੇ ਰਹਿਣਾ ਵੀ ਚਾਹੀਦਾ ਵੀ ਕਦੇ ਨਾ ਕਦੇ। ਬੜੇ ਸ਼ਾਇਰਾਂ ਦੀਆਂ ਮੈਂ ਇਸ ਵੇਲੇ ਮੈਂ ਹੁਣ ਵਕਤ ਇਜਾਜ਼ਤ ਨੀ ਦਿੰਦਾ, ਬੜੇ ਸ਼ਾਇਰ ਨੇ ਜਿਨ੍ਹਾਂ ਨੇ ਜਿਹੜੀਆਂ ਨਾ ਇਸ ਗੱਲ ਦੀ ਮਤਲਬ ਭਰੀ ਅਗਵਾਈ ਕੀ ਹੈ, ਇੱਕ ਨਾ ਇੱਕ ਦਿਨ ਇਹ ਸਿਸਟਮ ਜਿਹੜਾ ਵਾ ਇਹ ਖਤਮ ਹੋਣਾ ਆ, ਤੇ ਆਦਮੀ ਦਾ ਮਨੁੱਖ ਦਾ ਰਾਜ ਹੋਣਾ ਆ।
0: ਮਤਲਬ ਕਿ ਇੱਕ ਜਗ੍ਹਾ ਤੇ ਅਸੀਂ ਕੰਮ ਕਰਨਾ, ਉਦੋਂ ਮੈਂ ਕੰਮ ਸਰਵਿਸ ਕਰਦਾ ਹੁੰਦਾ, ਤੇ ਸਾਡਾ ਜਿਹੜਾ ਡਿਸਟ੍ਰਿਕਟ ਦਾ ਮੈਨੇਜਰ ਸੀ ਉਹ ਕਿਤੇ ਬੈਠਿਆ ਗੱਲ ਕਰਨ ਡਿਆ ਸੀ, ਤੇ ਅਸੀਂ ਸਾਰੇ ਉਹਦੀ ਗੱਲਬਾਤ ਸੁਣ ਰਹੇ ਸੀ। ਸਕੂਲ ਦੇ ਵਿੱਚ ਸਾਡਾ ਸਕੂਲ ਸੀ ਉਸ ਡਿਪਾਰਟਮੈਂਟ ਦਾ, ਕਹਿੰਦਾ ਜ਼ਿੰਦਗੀ ਦੇ ਵਿੱਚ ਆਸ਼ਾਵਾਂ ਹੀ ਜਿਹੜੀਆਂ ਨੇ ਉਹ ਸਾਨੂੰ ਜਿੰਦਾ ਰੱਖਦੀਆਂ ਨੇ।
1: ਬਿਲਕੁਲ,
0: ਜਿਹਦੇ ਵਿੱਚ ਆਸ਼ਾ ਜਾਂ ਆਉਣ ਵਾਲਾ ਸਮਾਂ ਉਹਨੂੰ ਸੁਹਾਣਾ ਨਜ਼ਰ ਨਹੀਂ ਆਉਂਦਾ, ਤੇ ਉਹ ਜਿਹੜੀ ਪੱਤਝੜ ਵਰਗੀ ਉਹਦੀ ਲਾਈਫ ਹੈ, ਉਹਦੇ ਵਿੱਚ ਕੋਈ ਇੰਜੋਇਮੈਂਟ ਨਹੀਂ। ਜੇ ਅਸੀਂ ਉਮੀਦਾਂ ਛੱਡ ਦਿਆਂਗੇ ਤੇ ਅਸੀਂ
1: ਆਸਵੰਦ ਰਹਿੰਦਾ ਆ,

0: ਰਿਹਾ ਸੀ ਤੇ ਅਸੀਂ ਸਾਰੇ ਉਹਦੀ ਗੱਲਬਾਤ ਸੁਣ ਰਹੇ ਸੀ ਸਕੂਲ ਦੇ ਵਿੱਚ, ਸਾਡਾ ਸਕੂਲ ਸੀ ਉਸ ਡਿਪਾਰਟਮੈਂਟ ਦਾ।
1: ਠੀਕ ਹੈ।
0: ਕਹਿੰਦਾ ਜ਼ਿੰਦਗੀ ਦੇ ਵਿੱਚ ਆਸ਼ਾਵਾਂ ਹੀ ਜਿਹੜੀਆਂ ਨੇ ਉਹ ਸਾਨੂੰ ਜਿੰਦਾ ਰੱਖਦੀਆਂ ਨੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਜਿਹਦੇ ਵਿੱਚ ਆਸ਼ਾ ਜਾਂ ਆਉਣ ਵਾਲਾ ਸਮਾਂ ਉਹਨੂੰ ਸਹਾਨਾ ਨਜ਼ਰ ਨਹੀਂ ਆਉਂਦਾ ਤੇ ਉਹ ਜਿਹੜੀ ਪੱਤਝੜ ਵਰਗੀ ਉਹਦੀ ਲਾਈਫ ਹੈ, ਉਹਦੇ ਵਿੱਚ ਕੋਈ ਇੰਜਾਇਮੈਂਟ ਨਹੀਂ। ਜੇ ਅਸੀਂ ਉਮੀਦਾਂ ਛੱਡ ਦਿਆਂਗੇ ਤੇ ਅਸੀਂ ਜਿਉਣਾ ਛੱਡ ਦਿੱਤਾ।
1: ਹਾਂਜੀ ਹਾਂਜੀ, ਸਾਡੇ ਸਾਡੀ ਪੰਜਾਬੀ ਭਾਸ਼ਾ ਜਿਹੜੀ ਬਾਦਲ ਸਾਹਿਬ ਇਹਦੇ ਵਰਗੀ ਅਮੀਰ ਹੀ ਕਿਤੇ ਨੀ ਹੈਗੀ। ਇਹ ਦੋ ਸ਼ਬਦਾਂ ਚ ਉਹ ਗੱਲ ਕਹਿ ਦਿੰਦੀ ਜਿਹੜੀਆਂ ਦੂਜੀਆਂ ਭਾਸ਼ਾ ਵਾਲਿਆਂ ਨੂੰ ਇੱਕ ਸਫ਼ਾ ਭਰ ਦਿਖਾਉਣਾ ਪੈਂਦਾ। ਇਹਦੇ ਵਿੱਚ ਬੜੇ ਸਾਫ਼ ਸ਼ਬਦਾਂ ਦੇ ਵਿੱਚ ਇੱਕ ਅਖਾਣ ਆ ਵੀ ਜੀਵੇ ਆਸਾ ਤੇ ਮਰੇ ਦਰਾਸਾ।
0: ਬਹੁਤ ਵਧੀਆ, ਲੰਮਾ ਚੌੜੀ ਗੱਲਬਾਤ ਕੀਤੀ। ਹਰ ਇਟਨਰ ਉਹਦਾ ਨਾਮ ਸੀ। ਗੱਲਬਾਤ ਕਰਦਿਆਂ ਕਰਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ ਚ ਆਸ ਨੂੰ ਦਾਮਨ ਨਹੀਂ ਛੱਡਣਾ ਚਾਹੀਦਾ, ਬਿਨਾਂ ਆਸ ਤੋਂ ਵੀ ਕੋਈ ਲਾਈਫ ਹੁੰਦੀ ਹੈ।
1: ਬਾਕੀ ਹਾਂਜੀ, ਐਜੂਕੇਸ਼ਨ ਦਾ ਸਰੂਪ ਬਦਲ ਲਿਆ, ਦੁਨੀਆਂ ਦਾ ਲਿਵਿੰਗ ਸਟੈਂਡਰਡ ਬਦਲ ਲਿਆ, ਬੱਚਿਆਂ ਦੁਨੀਆਂ ਭਰ ਦਾ ਜਿਹੜੀ ਸੰਚਾਰ ਸਾਧਨ ਆ ਉਹ ਤੇਜ਼ ਹੋ ਰਹੇ ਆ। ਸੰਸਾਰ ਭਰ ਦੇ ਵਿੱਚੋਂ ਹੀ ਦੋ ਚਾਰ ਘੰਟੇ ਬੰਦਾ ਕਿਸੇ ਮੁਲਕ ਚ ਹੁੰਦਾ, ਦੋਵੇਂ ਜੋ ਦੂਸਰੇ ਚ ਸਾਰੇ ਸਿਸਟਮ ਦੇਖਦਾ ਆ। ਇਹਦੇ ਨਾਲ ਇੱਕ ਬੜੀ ਨਵੀਂ ਤਰ੍ਹਾਂ ਦੀ ਜਾਗਰਤੀ ਰੋਸ਼ਨੀ ਆਉਂਦੀ ਆ। ਜੇ ਤੁਸੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਅੱਜ ਹੋਕਾ ਦੇ ਰਹੇ ਹੋ ਤੇ ਇਹਦੇ ਪਿੱਛੇ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਇਸ ਸਿਸਟਮ ਚ ਉੱਟ ਕੇ ਇੱਕ ਚੰਗੇ ਮੁਲਕ ਦੇ ਸਿਸਟਮ ਚ ਗਏ ਹੋ ਤੇ ਵੇਖ ਕੇ ਕੰਪੈਰੀਟਿਵਲੀ ਤੁਸੀਂ ਇਹ ਗੱਲ ਦਾ ਹੋਕਾ ਦੇ ਰਹੇ ਹੋ
0: ਆਪਣਾ। ਤੁਸੀਂ ਬਿਲਕੁਲ ਟੂ ਦੀ ਪੁਆਇੰਟ ਜਿਹੜੀ ਆ ਉਹ ਗੱਲ ਕੀਤੀ।
1: ਜੀ ਜੀ ਜੀ ਜੀ ਤੇ ਬਾਜਾ ਸਾਹਿਬ ਜੀ ਤੇ ਬੜਾ ਕਰਦਾ, ਪਰ ਤੈਨੂੰ ਆਪ ਸਾਡਾ
0: ਬਹੁਤ ਮਿਹਰਬਾਨੀ ਖਾਰਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਖੂਬਸੂਰਤ ਵੰਡਰਫੁਲ ਗੱਲਾਂ ਬਾਤਾਂ ਕਰਦੇ ਹੋ। ਮੇਰੀ ਤਰਫੋਂ ਗੁੱਡ ਵਿਸ਼ੇਸ ਤੁਹਾਨੂੰ ਤੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ।
1: ਧੰਨਵਾਦ
0: ਜੀ, ਸਤਿ ਸ੍ਰੀ ਅਕਾਲ ਖਾਲਸ। ਸੋ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡੀ ਅੱਜ ਦੀ ਗੱਲਬਾਤ। ਤੇ ਸੱਜਣੋ, ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ, ਤੁਸੀਂ ਕੱਲ ਨੂੰ ਤੁਸਾਂ ਸਾਰਿਆਂ ਨੇ ਗੱਲਬਾਤ ਕਰਨੀ ਹੈ ਤੇ ਮੈਂ ਤੇ ਸਿਰਫ ਬਟਨ ਹੀ ਬਣਾਉਣੇ ਨੇ। ਅੱਜ ਅਸੀਂ ਮੈਂ ਆਪਣੇ ਮਨ ਦੀ ਗੱਲਬਾਤ ਕੀਤੀ, ਕੱਲ ਨੂੰ ਤੁਸਾਂ ਕਰਨੀ ਹੈ ਤੇ ਇਹਦੇ ਨਾਲ ਹੀ ਆਪ ਸਾਰੇ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਇੰਨੇ ਬੁਰੇ ਹਾਲਾਤਾਂ ਚ, ਇੰਨੀ ਬੁਰੀ ਦੁਨੀਆਂ ਦੇ ਵਿਚ, ਇੰਨੀ ਵੱਡੀ ਖੋਰ ਅਧਾਰਮਿਕ ਲੋਕਾਂ ਦੇ ਵਿਚ ਵੀ, ਜਿਨ੍ਹਾਂ ਲੋਕਾਂ ਨੇ ਆਪਣੀ ਆਤਮਾ ਨੂੰ ਕਾਇਮ ਰੱਖਿਆ ਅੱਜ ਤੱਕ, ਉਹਨਾਂ ਸਾਰੇ ਸੱਜਣਾਂ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਨਾ, ਤੁਹਾਡੀ ਇਮਾਨਦਾਰੀ ਨੂੰ, ਤੁਹਾਡੀ ਸ਼ਖਸੀਅਤ ਨੂੰ ਇੱਕ ਵਾਰੀ ਫੇਰ ਸਲਾਮ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸ਼ੁਕਰੀਆ ਧੰਨਵਾਦ ਸਾਰਿਆਂ ਦਾ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਕਰ ਰਹੇ ਹਾਂ ਜੀ ਕੁਛ ਗੀਤਾਂ ਨਾਲ ਕੁਛ ਖਬਰਾਂ ਨਾਲ ਤੇ ਡਾਕਟਰ ਸਾਹਿਬ ਦੇ ਪ੍ਰੋਗਰਾਮ ਦੇ ਨਾਲ ਜਿਸ ਤਰ੍ਹਾਂ ਅਸੀਂ ਹਰ ਦੂਏ ਦਿਨ ਪ੍ਰੋਗਰਾਮ ਕਰਦੇ ਹਾਂ ਸੋ ਕੁਛ ਗੀਤ ਸੁਣਦੇ ਹਾਂ ਜੀ ਆਪਾਂ 20 ਮਿੰਟ ਥੋੜੇ ਜਿਹਾ 10 ਮਿੰਟ ਲੇਟ ਹੋ ਗਏ ਸੋ ਲੋਕਲਵਿੰਦਰ ਬਿੱਲੇ ਹੋਣਾ ਦਾ ਗਾਣਾ ਸੁਣਦੇ ਹਾਂ

0: ਲੋ ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਸੋ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੇ ਖਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਹੀ ਨੇ ਚੀਮਾ ਸਾਹਿਬ ਵੀ ਡਾਕਟਰ ਹੀ ਨੇ ਪੂਰੇ ਸੋ ਡਾਕਟਰ ਸਾਹਿਬ ਵੀਰ ਤੋਂ ਬਾਅਦ ਆਉਣਗੇ ਲਾਲ ਸਿੰਘ ਚੀਮਾ ਸਾਹਿਬ ਫਿਰ ਜਦੋਂ ਕੈਲੀਫੋਰਨੀਆ ਦਾ ਆਪਣੇ ਜੁੜ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਖਬਰਾਂ ਦੇ ਝਾਤੀ ਮਾਰਦੇ ਹਾਂ ਦੁਨੀਆਂ ਦੇ ਕੀ ਹੋ ਰਿਹਾ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕਾਕਾ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੇ ਸਾਡੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਤੇ ਕਾਕ ਸਾਹਿਬ ਜੀ ਤੇ ਦੋਸਤੋ ਖਬਰਾਂ ਇਸ ਤਰ੍ਹਾਂ ਦੀਆਂ ਕਿ ਦੋ ਵੱਡੀਆਂ ਜਿਹੜੀਆਂ ਖਬਰਾਂ ਉਹ ਤਾਂ ਆਪਣੇ ਕੋਲ ਰੋਜ਼ਾਨਾ ਹੁੰਦੀਆਂ ਹੀ ਆ ਇੱਕ ਜਿਹੜਾ ਇਰਾਨ ਦਾ ਤੇ ਇਜ਼ਰਾਇਲ ਦਾ ਮਸਲਾ ਤੇ ਵਿੱਚ ਹੁਣ ਉਹ ਲਿਬਨਾਨ ਦਾ ਵੀ ਕਾਫੀ ਗਰਮੋ ਗਰਮੀ ਹੈਗਾ ਚਲੋ ਉਧਰ ਬਾਅਦ ਚ ਜਾਂਦੇ ਹਾਂ ਪਹਿਲਾਂ ਆਪਾਂ ਜਿਹੜੀਆਂ ਹੋਰ ਛੋਟੀਆਂ ਛੋਟੀਆਂ ਖਬਰਾਂ ਨਿੱਕੀਆਂ ਮੋਟੀਆਂ ਉਹ ਕਰੀਏ ਕਿ ਅਮਰੀਕਾ ਦੇ ਵਿੱਚ ਖਾਕ ਸਾਹਿਬ ਜੀ ਕੀ ਆ ਕਿ ਇੱਥੇ ਨਾ ਜਿਹੜਾ ਦੇਖੋ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨਾ ਅਸਲ ਚ ਦਵਾਈਆਂ ਵਾਲੀਆਂ ਕੰਪਨੀਆਂ ਕੱਲੀਆਂ ਨੀ ਹਰ ਇੱਕ ਬੰਦਾ ਆ ਜਿਹੜਾ ਵਪਾਰੀ ਆ ਖਾਕ ਸਾਹਿਬ ਜੀ ਉਹ ਵੱਧ ਤੋਂ ਵੱਧ ਪੈਸੇ ਕਮਾਉਣੇ ਚਾਹੁੰਦਾ
0: ਬਿਲਕੁਲ
1: ਤੇ ਇਹਦੇ ਵਿੱਚ ਏਦਾਂ ਹੁੰਦੀ ਆ ਖਾਕ ਸਾਹਿਬ ਜਿਹੜਾ ਸਿਸਟਮ ਦੋ ਹੀ ਆ ਇੱਕ ਉਹ ਜਿਹਨੂੰ ਕਹਿ ਦਿੰਦੇ ਆ ਸੋਸ਼ਲਿਜ਼ਮ ਆ ਜਾਂ ਕਮਿਊਨਿਜ਼ਮ ਕਹਿ ਦਿੰਦੇ ਆ ਤੇ ਇੱਕ ਕੈਪੀਟਲਿਜ਼ਮ ਆ ਪੂੰਜੀਵਾਦ ਤੇ ਜਿਹੜਾ ਹੈਗਾ ਸਮਾਜਵਾਦ ਦੋਨੇ ਸਿਸਟਮ ਹੈਗੇ ਆ ਇਹ ਤੇ ਇਹਨਾਂ ਦੇ ਵਿੱਚ ਖਾਕ ਸਾਹਿਬ ਜੀ ਹੁਣ ਕੀ ਆ ਜਿਹੜਾ ਪੂੰਜੀਵਾਦ ਆ ਇਹ ਬਹੁਤ ਵਧੀਆ ਸਿਸਟਮ ਆ ਮੈਂ ਇਹ ਨੀ ਕਹਿ ਰਿਹਾ ਕਿ ਮਾੜਾ ਜਾਂ ਘਟਿਆ ਜਾਂ ਦੂਜਾ ਪਰ ਇਹਦੇ ਵਿੱਚ ਇੱਕ ਮੁਸੀਬਤ ਆ ਜਿਹੜੀ ਨਾ ਉਹ ਇਹ ਆ ਕਿ ਇੱਥੇ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਆ ਜਾਂ ਜਿਹੜੇ ਲੋਕਾਂ ਦੇ ਵਪਾਰ ਆ ਉਹ ਕਹਿੰਦੇ ਆ ਵੀ ਜਿੱਦਾਂ ਹੁਣ ਆਪਾਂ ਇੱਥੇ ਦੇਖਦੇ ਰਹਿੰਦੇ ਆ ਨਾ ਹਰ ਕੁਆਟਰ ਦੀ ਜਿਹੜੀ ਆਉਟਪੁੱਟ ਕਿੰਨੀ ਆ ਜੇ ਆ ਉਹ ਔਰਾ ਪਰਾ ਸਾਰਾ ਆਉਂਦਾ ਆ ਉਹਨਾਂ ਦਾ ਇਹ ਹੁੰਦਾ ਜੀ ਹਰੇਕ ਜਿਹੜੀ ਵੱਡੀ ਕੰਪਨੀ ਆ ਜਾਂ ਛੋਟੀ ਕੰਪਨੀ ਆ ਉਹ ਕਹਿੰਦੀ ਆ ਵੀ ਜੇ ਇਹ ਪਹਿਲੇ ਤਿੰਨਾਂ ਮਹੀਨਿਆਂ ਦੇ ਸਾਲ ਦੇ ਜਿਹੜੇ ਪਹਿਲੇ ਤਿੰਨ ਪਹਿਲਾ ਕੁਆਟਰ ਜਿਹਨੂੰ ਕਹਿ ਦਿੰਦੇ ਆ ਉਹਦੇ ਵਿੱਚ ਜੇ ਅਸੀਂ ਫਰਜ਼ ਕਰ ਲਓ ਇੱਕ ਮਿਲੀਅਨ ਡਾਲਰ ਬਣਾਇਆ ਤਾਂ ਅਗਲੇ ਕੁਆਟਰ ਦੇ ਵਿੱਚ ਸਾਨੂੰ 1.25 ਮਿਲੀਅਨ ਜਾਂ 1.5 ਮਿਲੀਅਨ ਉਦੋਂ ਅਗਲੇ ਚ 2 ਮਿਲੀਅਨ ਉਦੋਂ ਅਗਲੇ ਚ 3 ਮਿਲੀਅਨ ਉਦੋਂ ਅਗਲੇ 4 ਮਿਲੀਅਨ ਇਹ ਕੰਮ ਆਧਾਰਨ ਦੇ ਰਹੇ ਹਾਂ
0: ਬਿਲਕੁਲ ਸਹੀ ਕਹਿ ਰਹੇ
1: ਹਾਂਜੀ ਪਰ ਖਾਕ ਸਾਹਿਬ ਜੀ ਇਸ ਤਰ੍ਹਾਂ ਹੋਣਾ ਜਿਹੜਾ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਹਰ ਇੱਕ ਦੁਨੀਆਂ ਦੀ ਚੀਜ਼ ਆ ਜਿਹੜੀ ਉਹਦੀ ਇੱਕ ਲਿਮਿਟ ਹੁੰਦੀ ਆ ਉਸ ਤੋਂ ਅੱਗੇ ਉਹ ਨਹੀਂ ਜਾ ਸਕਦੀ ਹੁੰਦੀ ਅੱਛਾ ਉਸ ਤੋਂ ਅੱਗੇ ਫਿਰ ਜਿਹੜਾ ਆਪਣਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿੱਚ ਕੀ ਆ ਜਾਂ ਤਾਂ ਤੁਸੀਂ ਇੰਪਲੋਏ ਹਟਾਓਗੇ ਕੰਮ ਤੋਂ ਹਟਾਓਗੇ ਦੂਜਿਆਂ ਤੋਂ ਕੰਮ ਵੱਧ ਲਓਗੇ ਜਾਂ ਤੁਸੀਂ ਇੰਪਲੋਈਆਂ ਨੂੰ ਹਟਾ ਕੇ ਕੋਈ ਬਹੁਤ ਫਾਸਟ ਮਸ਼ੀਨ ਲਾ ਦਿਓਗੇ ਉਹਦੇ ਨਾਲ ਪ੍ਰੋਡਕਸ਼ਨ ਵੱਧ ਹੋਣੀ ਸ਼ੁਰੂ ਹੋ ਜਾਊਗੀ ਸੋ ਇਸ ਤਰ੍ਹਾਂ ਦੀਆਂ ਹੁੰਦੀਆਂ ਇਸੇ ਕਰਕੇ ਜਿਹੜਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿੱਚ ਖਾਕ ਸਾਹਿਬ ਜੀ ਜੋਬਾਂ ਇੰਨੀਆਂ ਨਿਕਲਦੀਆਂ ਵੀ ਆ ਹਰ ਸਾਲ ਫਿਰ ਉਹਨਾਂ ਨੂੰ ਹੋਰ ਗਵਰਨਮੈਂਟ ਨੂੰ ਜਾਂ ਜਿਹੜੀਆਂ ਕਾਰਪੋਰੇਸ਼ਨਾਂ ਹੋਰ ਤਰ੍ਹਾਂ ਦਾ ਕੋਈ ਨਾ ਕੋਈ ਢੰਗ ਤਰੀਕਾ ਲੱਭਣਾ ਪੈਂਦਾ ਜਿਹਦੇ ਵਿੱਚ ਉਹ ਜਿਹੜੇ ਇੱਕ ਕੰਪਨੀ ਚੋਂ ਇੰਪਲੋਈ ਆ ਜਿਹੜੇ ਜਿਹਨਾਂ ਨੂੰ ਹਟਾ ਦਿੱਤਾ ਗਿਆ ਕਿਉਂਕਿ ਉੱਥੇ ਮਸ਼ੀਨਾਂ ਲੱਗ ਗਈਆਂ ਹੋਰ ਨਹੀਂ ਬੰਦੇ ਚਾਹੀਦੇ ਤੇ ਉਹਨਾਂ ਨੂੰ ਹੋਰ ਪਾਸੇ ਕਿਤੇ ਨਾ ਕਿਤੇ ਨੌਕਰੀਆਂ ਜਿਹੜੀਆਂ ਦੇਣੀਆਂ ਪੈਂਦੀਆਂ ਸੋ ਇਹ ਜਿਹੜਾ ਕਾਰਨ ਆ ਇਸ ਤਰ੍ਹਾਂ ਦਾ ਇਹ ਜਿਹੜਾ ਉਹ ਸਮਝਣਾ ਬੜਾ ਮੁਸ਼ਕਿਲ ਹੈਗਾ ਤੇ ਚਲੋ ਕੋਈ ਨੀ ਆਪਾਂ ਇਹਦੇ ਵਿੱਚ ਰਹਿੰਦੇ ਹਾਂ ਤੇ ਇਹਦੇ ਨਾਲ ਹੁਣ ਕੀ ਆ ਖਾਕ ਸਾਹਿਬ ਜੀ ਇੱਕ ਇੱਥੇ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਦਾ ਜਿਹੜਾ ਮਸਲਾ ਆ ਉਹ ਇਹ ਆ ਕਿ ਇੱਕ ਨਾ ਦਵਾਈ ਆ ਉਹਦਾ ਨਾਂ ਹੈਗਾ ਮਾਈਫੇਪ੍ਰਿਸਟੀਨ ਦਵਾਈ ਹੈਗੀ ਆ ਇਹ ਅਬੋਰਸ਼ਨ ਪਿੱਲੇ ਨੂੰ ਕਹਿੰਦੇ ਆ ਛੋਟੇ ਸ਼ਬਦ ਦੇ ਵਿੱਚ ਜਿਹਦੇ ਨਾਲ ਔਰਤਾਂ ਦੇ ਜਿਹੜੇ ਗਰਭਵਤੀ ਔਰਤਾਂ ਹੋ ਜਾਂਦੀਆਂ ਉਹਨਾਂ ਨੂੰ ਬੱਚਾ ਨਹੀਂ ਚਾਹੀਦਾ ਹੁੰਦਾ ਉਹ ਫਿਰ ਇਹ ਦਵਾਈ ਵਰਤ ਲੈਂਦੀਆਂ ਤੇ ਉਹਦੇ ਨਾਲ ਅਬੋਰਸ਼ਨ ਹੋ ਜਾਂਦਾ ਹੁਣ ਇਹ ਜਿਹੜੀ ਕੰਪਨੀ ਹੈ ਖਾਕ ਸਾਹਿਬ ਜੀ ਇਹ ਇਸ ਜਿਹੜੀ ਹੈਗੀ ਆ ਪਿੱਲ ਇਹਨੂੰ ਜਿੱਦਾਂ ਆਪਣੇ ਇਹਦੇ ਲਈ ਕੀ ਆ ਕਿ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨੀ
0: ਜੀ
1: ਲੋੜ ਤਾਂ ਹੈਗੀ ਆ ਲੋੜ ਤਾਂ ਹੈ ਪਰ ਖਾਕ ਸਾਹਿਬ ਜੀ ਇਹਨੂੰ ਟੈਲੀ ਮੈਡੀਸਿਨ ਕਹਿਣ ਦਾ ਨਾਂ ਦੇ ਦਿੱਤਾ ਆ ਉਹ ਤੁਸੀਂ ਟੈਲੀਫੋਨ ਦੇ ਉੱਤੇ ਹੀ ਡਾਕਟਰ ਦੇ ਨਾਲ ਗੱਲਬਾਤ ਕਰਕੇ ਡਿਸਕਸ ਕਰਕੇ ਤੇ ਤੁਹਾਨੂੰ ਡਾਕ ਦੇ ਵਿੱਚ ਉਹ ਦਵਾਈ ਆ ਜਾਊਗੀ
0: ਉਹ ਤੁਹਾਨੂੰ ਫਾਰਮੇਸੀ ਭੇਜ ਦੇਣਗੇ ਜੀ ਉੱਥੇ ਜਾ ਕੇ ਚੱਕ ਲੋ ਇਹਦੇ ਹੁੰਦੀ ਨਾ
1: ਇਹ ਘਰੇ ਭੇਜ ਦਿੰਦੇ ਆ
0: ਅੱਛਾ ਘਰੇ ਭੇਜ ਦਿੰਦੇ ਠੀਕ ਆ
1: ਹਾਂਜੀ ਘਰੇ ਭੇਜ ਦਿੰਦੇ ਆ ਹੁਣ ਇਹਦੇ ਵਿੱਚ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਕਹਿ ਰਹੀ ਆ ਬਈ ਇਹ ਮਤਲਬ ਬੰਦ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਸੀਗੀਆਂ ਤੇ ਇਹਦੇ ਵਿੱਚ ਹੁਣ ਕੀ ਆ ਖਾਕ ਸਾਹਿਬ ਜੀ ਤੇ ਉਹ ਜਿਹੜੇ ਲੋਅਰ ਕੋਰਟ ਆ ਨਾ ਅਦਾਲਤਾਂ ਹੁੰਦੀਆਂ ਥੱਲੇ ਵਾਲੀਆਂ ਉਹਨਾਂ ਨੇ ਫੈਸਲਾ ਦੇ ਦਿੱਤਾ ਸੀਗਾ ਕਿ ਇਹ ਬੰਦ ਹੋਣੀ ਚਾਹੀਦੀ ਆ ਇਸ ਤਰ੍ਹਾਂ ਇਹ ਨਹੀਂ ਹੋਣੀ ਚਾਹੀਦੀ ਤੇ ਕਈਆਂ ਸਟੇਟਾਂ ਦੇ ਵਿੱਚ ਸੂਬਿਆਂ ਦੇ ਵਿੱਚ ਤੁਹਾਨੂੰ ਪਤਾ ਵੀ ਪਿੱਛੇ ਜਿਹੇ ਕਈ ਕਾਨੂੰਨ ਕਾਨੂੰਨ ਬਦਲੇ ਆ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਅਬੋਰਸ਼ਨ ਨੂੰ ਇਲੀਗਲ ਕਰ ਦਿੱਤਾ
0: ਬਿਲਕੁਲ
1: ਉੱਥੇ ਤੁਸੀਂ ਕਰ ਨਹੀਂ ਸਕਦੇ ਸੋ ਉਹਨਾਂ ਸੂਬਿਆਂ ਦੇ ਵਿੱਚ ਵੀ ਫੇਰ ਉਹ ਆ ਜਿਹੜੀ ਬਾਹਰੋਂ ਕਿਤੇ ਨਾ ਕਿਤੇ ਡਾਕਟਰ ਨਾਲ ਗੱਲਬਾਤ ਕਰਕੇ ਉਹ ਮੇਲ ਦੇ ਵਿੱਚ ਦਵਾਈ ਆ ਜਾਂਦੀ ਆ ਤੇ ਉਹ ਵਰਤ ਲਈ ਜਾਂਦੀ ਆ ਸੋ ਗਵਰਨਮੈਂਟ ਆ ਜਿਹੜੀਆਂ ਕੁਛ ਲੋਕ ਆ ਇੱਥੋਂ ਦੇ ਉਹ ਇਹਨੂੰ ਬੰਦ ਕਰਨਾ ਚਾਹੁੰਦੇ ਸੀਗੇ ਤੇ ਜਿਹੜਾ ਮੁਕੱਦਮਾ ਆ ਇਹ ਉਹਦੇ ਵਿੱਚ ਅਦਾਲਤ ਦੇ ਵਿੱਚ ਗਿਆ ਸੀਗਾ ਤੇ ਇਹ ਜਿਹੜੀਆਂ ਛੋਟੀਆਂ ਅਦਾਲਤਾਂ ਉਹਨਾਂ ਨੇ ਫਿਰ ਇਹਦੇ ਖਿਲਾਫ ਦੇ ਵਿੱਚ ਜਿਹੜਾ ਫੈਸਲਾ ਆਪਣਾ ਸੁਣਾ ਦਿੱਤਾ ਸੀਗਾ ਕਿ ਹਾਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਤੁਸੀਂ ਇਹ ਜਿਹੜੀ ਦਵਾਈ ਆ ਟੈਲੀਫੋਨ ਡਾਕਟਰ ਨੂੰ ਕਰਕੇ ਉਹ ਤੋਂ ਲਿਖਵਾ ਕੇ ਦਾਤ ਰਾਹੀਂ ਨਹੀਂ ਮੰਗਾ ਸਕਦੇ। ਸੋ ਇਹਦੇ ਵਿੱਚ ਹੁੰਦਾ ਕੀ ਹੈ ਖਾਕ ਸਾਹਿਬ ਜੀ, ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਨਾ, ਉਹ ਮਿਸਯੂਜ਼ ਵੀ ਹੁੰਦੀ ਹੈ ਨਾ, ਜਿਹੜੀ ਉਹਦੀ ਦੁਰਵਰਤੋਂ ਜਿਹਨੂੰ ਆਪਾਂ ਕਹਿੰਦੇ ਉਹ ਵੀ ਹੋ ਜਾਂਦੀ ਹੈ। ਹਾਂਜੀ, ਤੇ ਉਹਨਾਂ ਨੂੰ ਰੋਕਣ ਵਾਸਤੇ ਵੀ ਉਹਨਾਂ ਨੇ ਲਾਇਆ ਹੋਣਾ, ਪਰ ਇਹ ਜਿਹੜੀ ਕੰਪਨੀ ਆ ਇਹਨੇ ਖਾਕ ਸਾਹਿਬ ਜੀ ਹੁਣ ਫਿਰ ਸੁਪਰੀਮ ਕੋਰਟ ਦੇ ਵਿੱਚ ਕਰ ਦਿੱਤਾ ਜਿਹੜਾ ਉਹ ਆਪਣਾ ਮੁਕਦਮਾ, ਤੇ ਸੁਪਰੀਮ ਕੋਰਟ ਨੂੰ ਇਹਨਾਂ ਨੇ ਕਿਹਾ ਭਈ ਇਹ ਹਾਲ ਦੀ ਘੜੀ ਇਹਨੂੰ ਇੱਥੇ ਹੀ ਰੋਕਿਆ ਜਾਵੇ, ਜਿਸ ਤਰ੍ਹਾਂ ਇਹ ਪਹਿਲਾਂ ਕਾਨੂੰਨ ਹੈਗਾ ਸੀ ਉਸੇ ਤਰ੍ਹਾਂ ਬਰਕਰਾਰ ਰਹੇ, ਤੇ ਕੇਸ ਆ ਜਿਹੜਾ ਅਸੀਂ ਉਹ ਲਾ ਦਿੱਤਾ, ਤੇ ਜਦੋਂ ਤੀਕਰ ਇਸ ਕੇਸ ਦਾ ਫੈਸਲਾ ਇਸ ਮੁਕਦਮੇ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੀਕਰ ਇਹ ਕਾਨੂੰਨ ਆ ਜਿਹੜਾ ਪਹਿਲਾਂ ਵਾਲਾ ਆ ਉਹੀ ਬਰਕਰਾਰ ਰੱਖਿਆ ਜਾਵੇ। ਤੇ ਇਹ ਜਿਹੜੀ ਕੰਪਨੀ ਆ ਦਵਾਈ ਆ ਇਹ ਖਾਕਸਾ ਵੀ ਇਹਨੂੰ ਬਣਾਉਂਦੀ ਹੈਗੀ, ਇਹ ਕੰਪਨੀ ਉਹਦਾ ਨਾਂ ਹੈਗਾ ਡੈਂਕੋ, ਤੇ ਇਹਨੇ ਐਮਰਜੈਂਸੀ ਅਪੀਲ ਸੁਪਰੀਮ ਕੋਰਟ ਦੇ ਵਿਚ ਕੀਤੀ ਆ, ਤੇ ਜਿਹਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਹੁਣ ਤਾਂ ਮੁਕਦਮਾ ਚੱਲੂਗਾ, ਦੋਨਾਂ ਪਾਸਿਆਂ ਤੋਂ ਪੈਸੇ ਜਿਹੜੇ ਵਕੀਲ ਵੀ ਕਹਾਂਗੇ ਤੇ ਉਹ ਸਾਰਾ ਕੁਝ ਹੋਊਗਾ, ਤੇ ਫਿਰ ਅਖੀਰ ਫੈਸਲਾ ਜਿਹੜਾ ਉਹ ਇਸ ਮਾਮਲੇ ਦੇ ਉੱਤੇ ਕੀਤਾ ਜਾਊਗਾ, ਉਦੋਂ ਤੀਕਰ ਜਿਹੜਾ ਪਹਿਲਾਂ ਵਾਲਾ ਕਾਨੂੰਨ ਆ ਉਹ ਬਰਕਰਾਰ ਰੱਖਿਆ ਜਾਊਗਾ। ਤੇ ਇਹਦੇ ਨਾਲ ਖੱਕ ਸਾਹਿਬ ਜੀ ਅਗਲੀ ਜਿਹੜੀ ਖਬਰ ਸਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਤੁਸੀਂ ਦੇਖੇ ਹੋਣੇ ਆ ਇੱਧਰ ਤੁਹਾਡੇ ਏਰੀਆ ਚ ਵੀ ਆਉਂਦੇ ਹੋਣੇ ਆ, ਸਪਿਰਿਟ ਏਅਰਲਾਈਨ ਇੱਕ ਹੈਗੀ ਉਹਦੇ ਪੀਏ ਜਾਂ ਜਹਾਜ਼ ਹੁੰਦੇ ਉੱਤੇ ਲਿਖਿਆ ਹੁੰਦਾ ਸਪਿਰਿਟ,
0: ਜੀ 30-35 ਸਾਲ ਤੋਂ ਚੱਲ ਰਹੀ ਆ ਉਹ, ਬਿਲਕੁਲ
1: 1960 ਤੋਂ ਅਸਲ ਦੇ ਵਿੱਚ ਸ਼ੁਰੂ ਹੋਈ ਆ। ਤੇ ਇਹ ਜਿਹੜੀ ਏਅਰਲਾਈਨ ਆ ਇਹ ਖੱਕ ਸਾਹਿਬ ਜੀ ਟਿਕਟਾਂ ਬਹੁਤ ਸਸਤੀਆਂ, ਮਤਲਬ ਇਹ ਵੇਚਦੇ ਸੀਗੇ ਦੂਸਰੀਆਂ ਦੇ ਉਹ ਗਾਹ ਖਿੱਚਣ ਵਾਸਤੇ ਸਸਤੀ ਬਹੁਤ ਟਿਕਟ ਇਹਨਾਂ ਦੀ ਹੁੰਦੀ ਸੀਗੀ। ਤੇ ਫੇਰ ਇਹਨਾਂ ਦੇ ਜਿਹੜੇ ਇੱਕ ਜਹਾਜ਼ ਦੇ ਉਹ ਖੰਭ ਆ ਜਿਹੜਾ ਉਹਦਾ ਸਿਰਾ ਨੀ ਹੁੰਦਾ ਉੱਤੇ ਲਿਖਿਆ ਹੁੰਦਾ ਹਾਊਡੀ, ਮਤਲਬ ਕੀ ਹਾਲ ਚਾਲ ਆ, ਤੇ ਬੜੇ ਬਰਾਈਟ ਉਹ ਪੀਲੇ ਰੰਗ ਦੇ ਇਹਨਾਂ ਦੇ ਜਹਾਜ਼ ਆ। ਤੇ ਫੇਰ ਇਹ ਕੰਪੀਟੀਸ਼ਨ ਉਹਨਾਂ ਦਾ ਜਿੱਤਣ ਵਾਸਤੇ ਹੌਲੀ ਹੌਲੀ ਜਿਹੜੀ ਸੀਗੀ ਦੂਸਰੀਆਂ ਏਅਰਲਾਈਨਾਂ ਤੋਂ ਹੁਣ ਬਿਜ਼ਨਸ ਦਾ ਖਾਕ ਸਾਹਿਬ ਜੀ ਗਾਹਕ ਤਾਂ ਉਹਨੇ ਕੇ ਹੋਣੇ ਆ, ਤੇ ਉਹਨਾਂ ਨੂੰ ਖਿੱਚਣਾ ਚਾਹੇ ਵੱਡੀ ਏਅਰਲਾਈਨ ਦੇ ਖੇਤਰ ਵਿੱਚ, ਚਾਹੇ ਛੋਟੀਆਂ ਜਿਹੜੀਆਂ ਉਹ ਟੈਕਸ ਸਾਥੀਆਂ ਕਰਕੇ ਖਿੱਚ ਲੈਣ, ਜਿਹੜੀ ਲੜਾਈ ਤਾਂ ਇੱਥੇ ਇਸ ਤਰ੍ਹਾਂ ਦੀ ਜਿਹੜੀ ਚੱਲਦੀ ਰਹਿੰਦੀ ਆ। ਤੇ ਹੁਣ ਕੀ ਆ ਕਿ ਇਹ ਜਿਹੜੀ ਏਅਰਲਾਈਨ ਆ, ਹੁਣ ਤੇਲ ਤੁਹਾਨੂੰ ਪਤਾ ਵੀ ਕਿੰਨਾ ਮਹਿੰਗਾ ਹੋ ਗਿਆ,
0: ਬਿਲਕੁਲ,
1: ਤੇ ਹੋਰ ਹਰ ਇੱਕ ਲੋੜੀਂ ਦੀ
0: ਮਹਿੰਗਾ ਨਹੀਂ ਹੋਇਆ, ਲੋਕ ਵੀ ਜਿਹੜੇ ਨਾ ਉਹ ਹਟ ਗਏ ਆ, ਘਟ ਗਏ ਆ, ਬਿਲਕੁਲ ਜਿਆਦਾ ਫਰਕ ਪਿਆ ਇਹਦੇ ਵਿੱਚ। ਮੈਂ ਅੱਜ ਵੀ ਇੱਕ ਮੈਸੇਜ, ਦੋ ਤਿੰਨ ਮੈਸੇਜ ਮੈਨੂੰ ਆ ਰਿਹਾ ਸੀ ਕਿ ਨਿਊਯਾਰਕ ਤੋਂ ਫਲੋਰੀਡਾ ਦੀ $39 ਦੀ ਟਿਕਟ, ਇੱਥੇ ਮਿਲ ਜਾਂਦੀਆਂ ਕਈ ਵਾਰੀ ਤੁਹਾਨੂੰ ਜਦੋਂ ਖਾਲੀ ਜਹਾਜ਼ ਜਾਂਦੇ ਨਾ ਉਹਨਾਂ ਦੀ ਐਡਮਿਸ਼ਨ ਨਹੀਂ ਹੁੰਦੀ, ਤੇ ਉਹ ਕਹਿੰਦੇ ਚਲੋ ਕੁਛ ਨਾ ਕੁਛ ਤੇ ਦੇ ਕੇ ਜਾਏਗਾ, ਕੋਈ 10-20 ਰੁਪਏ ਅੰਦਰ ਵੀ, ਕਿਉਂਕਿ ਉਹਦੇ ਵਿੱਚ ਲਗਜ ਦੇ ਪੈਸੇ ਵੱਖਰੇ ਲੈਂਦੇ ਆ,
1: ਫਿਰ
0: ਤੁਸੀਂ ਪਾਣੀ ਦੀ ਬੋਤਲ ਲੈਣੀ, ਕੁਛ ਛੋਟਾ ਮੋਟਾ ਸਮਾਨ ਲੈਣਾ, ਉਹਦੇ ਵੱਖਰੇ ਪੈਸੇ, $100 ਜਿਹੜੇ $100 ਦੇ ਲਾਗੇ ਲੈ ਹੀ ਜਾਂਦੇ ਆ ਉਹ।
1: ਹਾਂਜੀ, ਉਹ $100 ਹੁਣ ਜੇ 10 ਬੰਦੇ ਚੜ ਗਏ ਉਹਨਾਂ ਦਾ $1000 ਬਣ ਗਿਆ, ਘੱਟੋ ਘੱਟ ਤੇਲ ਤੂਲ ਦਾ ਮਾੜਾ ਮੋਟਾ ਨਿਕਲ ਆਉਂਦਾ ਨਾ।
0: ਬਿਲਕੁਲ ਬਿਲਕੁਲ,
1: ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੁਣ ਮਹਿੰਗਾਈ ਹੋ ਗਈ ਬਹੁਤ, ਤੇ ਲੋਕ ਆ ਜਿਹੜੇ ਉਹ ਜਿਹੜਾ ਤੁਸੀਂ ਗੱਲ ਕਰਕੇ ਹੀ ਚਲੇ ਗਏ ਆ ਕਿ ਉਹ ਮਹਿੰਗਾਈ ਹੋਣ ਕਾਰਨ ਜਿਹੜੀ ਆਵਾਜਾਈ ਬਹੁਤ ਘੱਟ ਗਈ ਆ। ਮੈਂ ਇੱਥੇ ਪਿੱਛੇ ਜੇ ਸਨ ਫਰਾਂਸਿਸਕੋ ਏਅਰਪੋਰਟ ਤੇ ਗਿਆ ਸੀਗਾ ਖਾਕ ਸਾਹਿਬ ਜੀ, ਉੱਥੇ ਗਲੀ ਤੇ ਮਰੀ ਮਰਦੀ ਹੁੰਦੀ ਆ, ਇੰਨੇ ਉੱਥੇ ਜਿਹੜੇ ਪੈਸੇਂਜਰ ਆ ਭਰਿਆ ਹੁੰਦਾ ਹਰ ਜਦੋਂ ਮਰਜ਼ੀ ਚਲੇ ਜਾਓ, ਪਰ ਇਸ ਵਾਰੀ ਮੈਂ ਗਿਆ ਖਾਕ ਸਾਹਿਬ ਜੀ, ਸਿਰਫ ਦੋ ਏਅਰਲਾਈਨਾਂ, ਇੱਕ ਜਿਹੜੀ ਸੀਗੀ ਇੰਡੀਆ ਏਅਰ ਇੰਡੀਆ ਦੀ, ਤੇ ਇੱਕ ਮੇਰਾ ਖਿਆਲ ਸੀਗੀ ਉਹ ਸ਼ਾਇਦ ਕਟਰ ਦੀ ਏਅਰਲਾਈਨ, ਸ਼ਾਇਦ ਮੈਂ ਉਹਦਾ ਨਾਮ ਭੁੱਲ ਗਿਆ ਕਿਹੜੀ ਸੀ, ਮੇਰਾ ਖਿਆਲ ਸ਼ਾਇਦ ਕਟਰ ਦੀ ਸੀ। ਦੋਹਾਂ ਜਿਹੜੀਆਂ ਇਹ ਏਅਰਲਾਈਨਾਂ ਦੇ ਜਿਹੜੇ ਉੱਥੇ ਉਹ ਬਣੇ ਹੋਏ ਆ ਕਾਊਂਟਰ ਵਗੈਰਾ, ਇਹੀ ਦੋ ਸੀ, ਹੋਰ ਕਿਸੇ ਦੇ ਉੱਤੇ ਕੋਈ ਲਾਈਨ ਨਹੀਂ ਸੀ, ਕੋਈ ਬੰਦਾ ਨਹੀਂ ਸੀ, ਨਾ ਹੀ ਉੱਥੇ ਉਹ ਕਲਰਕ ਬੈਠੇ ਸੀਗੇ ਜਿਹੜੀ ਤੁਹਾਡੀਆਂ ਚੈੱਕ ਵਗੈਰਾ ਸਮਾਨ ਸਮੂਨ ਕਰਦੇ ਆ, ਖਾਲੀ ਪਿਆ ਸੀ ਏਅਰਪੋਰਟ ਵਾਲਾ। ਸੋ ਇਹ ਸਾਰਾ ਕਾਰਨ ਆ ਜਿਹੜਾ ਖਾਕ ਸਾਹਿਬ ਜੀ, ਇਹ ਕੱਲੀ ਇਸ ਏਅਰਲਾਈਨ ਦਾ ਨਹੀਂ, ਸਾਰੀਆਂ ਏਅਰਲਾਈਨਾਂ ਜਿਹੜੀਆਂ ਉਹਨਾਂ ਦਾ ਧੂਆਂ ਨਿਕਲਿਆ ਪਿਆ ਕਿਉਂਕਿ ਮਹਿੰਗਾਈ ਬਹੁਤ ਵੱਧ ਗਈ, ਲੋਕ ਜਾਣੋ ਹਟ ਗਏ ਬਾਹਰ ਅੰਦਰ, ਤੇ ਇਹਦੇ ਕਾਰਨ ਇਹ ਸਾਰਾ ਕੁਛ ਖਾਕ ਸਾਹਿਬ ਜੀ ਹੋਇਆ। ਤੇ ਇਹ ਜਿਹੜੀ ਏਅਰਲਾਈਨ ਹੁਣ ਹੈਗੀ ਆ, ਇਹਨੇ ਖਾਕ ਸਾਹਿਬ ਜੀ ਜਿਹੜਾ ਸੀਗਾ ਫੇਰ ਇਹ ਬੈਂਕਰਪਸੀ ਕਰਨੇ ਨੂੰ ਫਿਰਦੀ ਸੀਗੀ, ਕੋਈ ਸਾਤੋਂ ਇਹ ਸਾਹਮਣੇ ਹੁੰਦਾ, ਤੇ ਫੇਰ ਇਹਨਾਂ ਨੇ ਗੱਲਾਂ ਬਾਤਾਂ ਇਧਰ ਉਧਰ, ਤੁਹਾਨੂੰ ਪਤਾ ਵੀ ਬੰਦਾ ਉਹ ਕਹਿੰਦੇ ਹੁੰਦੇ ਆ ਜਦੋਂ ਮਰਦਾ ਕੀ ਨੀ ਕਰਦਾ, ਤੇ ਇਹਨਾਂ ਨੇ ਫੇਰ ਇਧਰ ਉਧਰ ਗੱਲਾਂ ਬਾਤਾਂ ਕੀਤੀਆਂ, ਤੇ ਅਖੀਰ ਇਹਨਾਂ ਦੀ ਪਹੁੰਚ ਆ ਜਿਹੜੀ ਉਹ ਕਾਮਰਸ ਸੈਕਰਟਰੀ ਜਿਹੜੇ ਹਾਵਰਡ ਲੁੱਟ ਨੇ ਕਿਹਾ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਹੋਈ। ਤੇ ਇਹਨਾਂ ਦੋਨਾਂ ਨੇ, ਇੱਕ ਤਾਂ ਇਹ ਕੰਪਨੀ ਦਾ ਜਿਹੜਾ ਐਗਜ਼ੀਕਿਊਟਿਵ ਆਫਿਸਰ ਸੀਗਾ, ਸੀਈਓ ਜਿਹਨੂੰ ਕਹਿ ਦਿੰਦੇ ਆ, ਡੇਵ ਡੇਵਿਸ ਉਹਦਾ ਨਾਂ ਆ, ਉਹ ਤੇ ਇਹ ਜਿਹੜਾ ਸੈਕਟਰੀ ਕਾਮਰਸ ਸੈਕਟਰੀ ਹਾਵਰਡ ਲੱਟ ਨੇ ਕਿਹਾ, ਇਨ੍ਹਾਂ ਦੋਨਾਂ ਦੇ ਵਿਚ ਗੱਲਬਾਤ ਫਿਰ ਸ਼ੁਰੂ ਹੋਈ ਤੇ ਇਨ੍ਹਾਂ ਨੇ ਖੱਖ ਸਾਹਿਬ ਜੀ ਹੌਲੀ ਹੌਲੀ ਜਿਹੜਾ ਸੀਗਾ ਉਹ ਅੱਜ ਆਹ ਕਰਦੇ ਆ ਜੋ ਕਰਦੇ ਆ ਹੌਲੀ ਹੌਲੀ ਕਰਦੇ ਕਰਦੇ ਇਹ ਜਿਹੜੀ ਗੱਲਬਾਤ ਸੀਗੀ ਬੈਂਕਰਪਸੀ ਤੇ ਪਹੁੰਚ ਗਈ ਤੇ ਇਨ੍ਹਾਂ ਨੇ ਕੱਲ ਦੀ ਖ਼ਬਰ ਦੇ ਵਿਚ ਇਹ ਸੀਗਾ ਕਿ ਅਸੀਂ ਆਹ ਕਰਨ ਲੱਗੇ ਆ ਤੇ ਸਾਰਾ ਕੁਝ ਇਕਦਮ ਬੰਦ ਕਰਨ ਦੀ ਕੋਸ਼ਿਸ਼ਾਂ ਦੇ ਵਿਚ ਇਹ ਸੀਗੇ ਤੇ ਫੇਰ ਖੱਖ ਸਾਹਿਬ ਜੀ ਇਨ੍ਹਾਂ ਨੇ ਹੌਲੀ ਹੌਲੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਤੇ ਇਹ ਜਿਹੜੀ ਗੱਲਬਾਤ ਸੀਗੀ ਟਰਾਂਸਪੋਰਟ ਡਿਪਾਰਟਮੈਂਟ ਦਾ ਜਿਹੜਾ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਗਾਹਾਂ ਤੇ ਉਹ ਤੋਂ ਅੱਗੇ ਫਿਰ ਖੱਖ ਸਾਹਿਬ ਜੀ ਜਿਹੜਾ ਸੀਗਾ ਫੇਰ ਹੌਲੀ ਹੌਲੀ ਗੱਲ ਜਿਹੜੀ ਸੀ ਉਹ ਪ੍ਰੈਜੀਡੈਂਟ ਟਰੰਪ ਦੇ ਵੀ ਹੱਥ ਲੱਗ ਗਈ ਹੈ ਕਿ ਆਹ ਕੁਛ ਹੋਣ ਜਾ ਰਿਹਾ ਆ ਤੇ ਟਰੰਪ ਸਾਹਿਬ ਨੇ ਫਿਰ ਖੱਖ ਸਾਹਿਬ ਜੀ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਜਾਣਗੀਆਂ ਤੇਲ ਘੱਟ ਵਿਕੂਗਾ ਉਹਨੇ ਸਾਰੀ ਕੈਲਕੂਲੇਸ਼ਨ ਜਿਹੜੀ ਉਸ ਹਿਸਾਬ ਨਾਲ ਲਾ ਕੇ ਤੇ ਉਹਨੇ ਮਨ ਦੇ ਵਿਚ ਇਹ ਗੱਲ ਆ ਗਈ ਵੀ ਇਹਦੇ ਨਾਲ ਜਿਹੜਾ ਪਹਿਲਾਂ ਹੀ ਜਿਹੜੇ ਹਾਲਾਤ ਖਰਾਬ ਆ ਉਹ ਬਹੁਤ ਵਿਗੜ ਜਾਣਗੇ ਇਥੋਂ ਦੀ ਇਕੋਨਮੀ ਦੇ ਤੇ ਇਹਦੇ ਕਰਕੇ ਵੀ ਮੈਨੂੰ ਕੁਛ ਕਰਨਾ ਚਾਹੀਦਾ ਤੇ ਫੇਰ ਖੱਖ ਸਾਹਿਬ ਦੀ ਇਹ ਜਿਹੜੀ ਕੰਪਨੀ ਆ ਇਹ ਇੱਕ ਟਰਕਿੰਗ ਕੰਪਨੀ ਹੁੰਦੀ ਸੀ ਮਿਸ਼ੀਗਨ ਦੇ ਵਿਚ ਉਹਦੇ ਰਾਹੀਂ 1960 ਦੇ ਵਿਚ ਇਹ ਜਿਹੜੀ ਖੋਲੀ ਗਈ ਸੀ ਕੰਪਨੀ ਇਹ ਸਪਿਰਿਟ ਏਅਰਲਾਈਨ ਆ ਜਿਹੜੀ ਤੇ ਫੇਰ 2019 ਤੋਂ ਹੀ ਇਹਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀ ਹਲਚਲ ਆ ਜਿਹੜੀ ਉਹ ਆ ਰਹੀ ਸੀ ਕਦੇ ਉਹ ਫਲਾਈਟ ਕੈਂਸਲ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਇਦਾਂ ਦਾ ਕੁਛ ਚੱਲ ਰਿਹਾ ਸੀ ਤੇ ਇਹਦੇ ਨਾਲ ਫੇਰ ਜਿਹੜੀ ਸੀ ਆਹ ਇਰਾਨ ਦੀ ਲੜਾਈ ਲੱਗ ਗਈ ਤੇ ਫੇਰ ਤੁਹਾਨੂੰ ਪਤਾ ਵੀ ਹਰ ਚੀਜ਼ ਨੂੰ ਅੱਗ ਲੱਗ ਗਈ ਕੀਮਤ ਨੂੰ ਤੇ ਉਹਦੇ ਨਾਲ ਫੇਰ ਇਹ ਜਿਹੜਾ $10-15 million ਖੱਖ ਸਾਹਿਬ ਜੀ ਜਿਹੜਾ ਸੀਗਾ ਉਹ ਹਰ ਹਫ਼ਤੇ ਦਾ ਇਹਦਾ ਖਰਚਾ ਜਿਹੜਾ ਸੀ ਉਹ ਵੱਧ ਗਿਆ ਸੀ
0: ਪਾਇਲਟ ਆ ਏਅਰਪੋਰਟ ਦੀ ਫੀਸ ਆ ਸਫਾਈ ਦਾ ਕੰਮ ਆ ਤੇਲ ਆ ਹਰ ਚੀਜ਼ ਤੋਂ ਤੁਹਾਡਾ ਕੰਮ ਨਹੀਂ ਚੱਲਦਾ ਤੇ ਫਿਰ ਕੰਪਨੀਆਂ ਕਿੰਨਾ ਕੁ ਚਿਰ ਵੇਟ ਕਰ ਲੈਣ ਉਹ ਕਹਿੰਦੀਆਂ ਵੀ ਹੁਣ ਬੰਦ ਹੀ ਕਰੋ ਉਹਨਾਂ ਦੇ ਜਹਾਜ਼ ਵੀ ਛੋਟੇ ਹੀ ਆ ਸਾਰੇ ਵੱਡੇ ਜਹਾਜ਼ ਉਹਨਾਂ ਕੋਲ ਨਹੀਂ ਗਏ
1: ਛੋਟੇ ਜਹਾਜ਼
0: ਅਮਰੀਕਾ ਜੀ ਚੱਲਦੇ ਆ ਉਹ
1: ਹਾਂਜੀ
0: ਹਾਂ ਬਿਲਕੁਲ ਜੀ
1: ਤੇ ਇਹਦੇ ਨਾਲ ਫੇਰ ਖੱਖ ਸਾਹਿਬ ਜੀ ਟਰੰਪ ਸਾਹਿਬ ਨੇ ਕੀ ਕੀਤਾ ਉਹਨਾਂ ਨੇ $500 million ਜਿਹੜੇ ਹੁੰਦੇ ਆ ਉਹਦਾ ਉਹਨਾਂ ਨੂੰ ਕਰਜ਼ਾ ਦੇ ਦਿੱਤਾ ਵੀ ਤੁਸੀਂ ਆਹ ਲਓ ਇਹਦੇ ਨਾਲ ਚਲਾਓ ਇਹਨੂੰ ਤੇ ਪਰ ਤੁਸੀਂ ਤੁਹਾਡੇ ਤੇ ਸ਼ਰਤ ਇਹ ਆ ਕਿ ਤੁਸੀਂ ਇਹਦਾ 90% ਜਿਹੜਾ ਹਿੱਸਾ ਆ ਉਹ ਗੌਰਮੈਂਟ ਦੇ ਹਵਾਲੇ ਕਰੋ
0: ਠੀਕ ਹੈ ਇੱਥੇ
1: ਹਾਂਜੀ ਹਾਂਜੀ ਤੇ ਉਹਦੇ ਨਾਲ ਹੁਣ ਖੱਖ ਸਾਹਿਬ ਜੀ ਇਹ ਜਿਹੜੀ ਆ ਏਅਰਲਾਈਨ ਇਹ ਚੱਲਦੀ ਰਹੂਗੀ ਤੇ ਅੱਗੇ ਜਾ ਕੇ ਦੇਖੋ ਹੁਣ ਜੇ ਤਾਂ ਉਹਨਾਂ ਨੇ ਉਹ ਇੱਕ ਕਿਸਮ ਦਾ ਖੱਖ ਸਾਹਿਬ ਜੀ ਕਰਜ਼ਾ ਦਿੱਤਾ ਇੱਕ ਕਿਸਮ ਦਾ ਉਹ
0: ਬਿਲਕੁਲ
1: ਬਿਲਕੁਲ ਹਾਂਜੀ ਤੇ ਉਦੋਂ ਤੇ ਕਰਿਆ ਜਿਹੜਾ ਜੇ ਉੱਥੇ ਕਰਜ਼ਾ ਨਹੀਂ ਮੋੜਦੇ 90% ਆ ਜਿਹੜਾ ਉਹਨਾਂ ਦਾ ਹਿੱਸਾ ਵਿੱਚ ਰਹੂਗਾ ਜੇ ਉਹ ਕਰਜ਼ਾ ਮੋੜ ਦੇਣਗੇ ਤਾਂ ਫੇਰ ਉਹ ਜਿਹੜੀ ਆ ਉਹਨਾਂ ਦੀ ਮੁੜ ਕੇ ਫੇਰ ਹੋ ਜਾਊਗੀ ਜੇ ਕਰਜ਼ਾ ਨਾ ਮੋੜ ਲਈਏ ਤਾਂ ਫਿਰ ਉਹ ਗੌਰਮੈਂਟ ਦੀ ਤਾਂ ਹੋ ਹੀ ਜਾਣੀ ਆ
0: ਬਿਲਕੁਲ
1: ਤੇ ਜਾਂ ਫਿਰ ਟਰੰਪ ਨੇ ਜਾਨੂੰ ਇਧਰੋਂ ਪ੍ਰੈਜੀਡੈਂਟ ਵੀ ਹੋ ਜਾਣੀ ਆ ਤੇ ਫਿਰ ਇਹਨੇ ਆਪ
0: ਕੀ ਹੁੰਦਾ ਕੀ ਨਹੀਂ ਹੁੰਦਾ ਪਰ ਜਦੋਂ ਤੱਕ ਟਰੰਪ ਸਾਹਿਬ ਹੈਗੇ ਨਾ ਇਕੋਨਮੀ ਮੈਨੂੰ ਨਹੀਂ ਲੱਗਦਾ ਕਿ ਸਹੀ ਹੋਏਗੀ
1: ਕਿਉਂਕਿ
0: ਪੁਆੜੇ ਬਹੁਤ ਜ਼ਿਆਦਾ ਆ ਲੰਮੇ ਪੁਆੜੇ ਇੱਕ ਤੇਲ ਦੇਖੋ ਨਾ ਚੀਮਾ ਸਾਹਿਬ ਗੈਸ ਦਾ ਪ੍ਰਾਈਸ ਕਿਸੇ ਦੁਨੀਆ ਦੇ ਉੱਪਰ ਚੱਲ ਜਾਓ ਤੁਹਾਡੇ ਮੈਨੂੰ ਲੱਗਦਾ ਹੁਣ 7 ਤੱਕ ਪਹੁੰਚ ਗਿਆ ਹੋਣਾ
1: ਬਿਲਕੁਲ ਡੀਜ਼ਲ ਆ ਜਿਹੜਾ ਉਹ 7 ਤੋਂ ਵੀ ਉੱਪਰ ਚਲੇ ਗਿਆ ਜਿਹੜੀ ਦੂਜੀ ਰੈਗੂਲਰ ਗੈਸ ਆ ਉਹ ਜਿਹੜੀ ਅਨਲੈਡ ਆ ਨਾ ਉਹ ਰੈਗੂਲਰ ਅਨਲੈਡ ਆ ਉਹ $6 ਤਿੱਕਰ ਹੈਗੀ ਆ ਤੇ ਬਾਕੀ ਦੀਆਂ ਜਿਹੜੀਆਂ ਉਹ 6 ਤੋਂ ਉੱਤੇ ਆ
0: ਸਾਡੇ ਵੀ 4 ਤੋਂ ਟੱਪ ਗਿਆ ਜੀ 4.19, 4.27, 4 ਇੱਥੇ ਤੱਕ ਹੀ ਹੈਗਾ ਜੀ 4 ਦੇ ਲਾਗੇ ਛੱਗ ਗਿਆ
1: ਤੁਹਾਨੂੰ ਇੰਨਾ ਸਸਤਾ ਕਾਤੇ ਮਿਲਦਾ
0: ਅਸੀਂ ਬਾਲਦੇ ਘੱਟ ਆ ਇੱਥੇ ਦੀ ਪਹਿਲਾਂ ਤਾਂ ਚੀਮਾ ਸਾਹਿਬ ਸਾਡੇ ਇੱਥੇ ਨਾ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਆ ਸਭ ਤੋਂ ਸਸਤਾ ਤੇਲ ਨਿਊ ਜਰਸੀ ਚ ਹੁੰਦਾ ਸੀ ਤੇ ਨਿਊਯਾਰਕ ਇੱਥੇ ਹੈਗਾ ਜੀ ਤੇਲ ਇੱਥੇ ਹੁੰਦਾ ਵਾ ਨਿਊਜਰਸੀ ਦੇ ਵਿਚ ਹੈਗੇ ਪਲਾਂਟ ਲੱਗੇ ਵੱਡੇ ਰੇਲਾਂ ਦੇ ਰਾਹੀਂ ਉਹ ਆਉਂਦੀ ਆ ਗੈਸ ਟੈਂਕਰ ਆਉਂਦੇ ਆ ਉਹਦੇ ਤੇ ਇੱਥੇ ਹੁੰਦੀ ਆ ਸਾਡੇ ਏਰੀਆ ਚ ਹੈਗਾ ਵਾ ਬਹੁਤ ਵੱਡੇ
1: ਰਿਫਾਇਨਰੀ
0: ਹੈਗੀ ਆ ਤੇ ਉਦੋਂ ਸਾਡਾ ਇੱਥੇ ਟੈਕਸ ਜਿਹੜਾ ਸੀ ਨਿਊਯਾਰਕ ਨਾਲੋਂ 15-20 ਸੈਂਟ ਦਾ ਸਾਡਾ ਡਿਫਰੈਂਟ ਹੁੰਦਾ ਸਸਤਾ ਸੀ ਫਿਰ ਗਵਰਨਰ ਜਦੋਂ ਦੂਜਾ ਆਇਆ ਉਹਨੇ ਕਿਹਾ ਯਾਰ ਇਹਨਾਂ ਨੂੰ ਬਰਾਬਰ ਕਰੋ ਲੋਕੀ ਨਿਊਯਾਰਕ ਤੋਂ ਭੱਜੇ ਆਉਂਦੇ ਆ ਇੱਥੇ ਤੇਲ ਪਵਾ ਕੇ ਤੇ ਗਾਂਹ ਜਾਂਦੇ ਆ ਸਾਨੂੰ ਏਡਾ ਕੋਈ ਫਾਇਦਾ ਨੀ ਗਾ ਉਹ ਫਿਰ ਉਹਨਾਂ ਨੇ ਤਕਰੀਬਨ ਹੁਣ ਨਿਊਯਾਰਕ ਦਾ ਤੇ ਕੋਈ 2-4 ਸੈਂਟ ਦਾ ਫਰਕ ਆ ਉਹ ਤੋਂ ਨਿਊਯਾਰਕ ਤੋਂ ਸਸਤਾ ਵਾ ਫਿਰ ਵੀ ਨਿਊਜਰਸੀ ਦੇ ਵਿੱਚ ਤੇਲ ਦਾ ਹਮੇਸ਼ਾ ਹੀ ਸਸਤਾ ਰਿਹਾ
1: ਤੇ ਅਗਲੀ ਖਬਰ ਕਾਕ ਸਾਹਿਬ ਜਿਹੜੀ ਹੈਗੀ ਆ ਇਹ ਸਾਡੇ ਇੱਥੇ ਕੈਲੀਫੋਰਨੀਆ ਸੂਬਾ ਆ ਜਿਹੜੀ ਇਹਦੇ ਦੱਖਣੀ ਉਹ ਜਿੱਥੇ ਲੋਸ ਏਂਜਲਸ ਦਾ ਏਰੀਆ ਕਾਕ ਸਾਹਿਬ ਜੀ ਉਹਨੂੰ ਦੱਖਣੀ ਕੈਲੀਫੋਰਨੀਆ ਚ ਕਹਿੰਦੇ ਆ ਤੇ ਅਸੀਂ ਇੱਥੇ ਫ੍ਰੈਜਨੋ ਆ ਜਿਹੜਾ ਇਹਨੂੰ ਸੈਂਟਰਲ ਕੈਲੀਫੋਰਨੀਆ ਦਾ ਜਿਹੜੇ ਵਿਚਾਲਾ ਕਹਿੰਦੇ ਆ ਉਹ ਮੰਨਦੇ ਆ ਤੇ ਉਧਰ ਕਾਕ ਸਾਹਿਬ ਜੀ ਪਿੱਛੇ 16 ਅਪ੍ਰੈਲ ਦਾ ਦਿਨ ਜਿਹੜਾ ਲੰਘ ਕੇ ਗਿਆ ਉਸ ਦਿਨ ਕਾਕ ਸਾਹਿਬ ਜੀ ਇੱਕ ਔਰਤ ਸੀਗੀ ਉਹਦਾ ਨਾਂ ਸੀਗਾ ਟੋਮੀ ਜੋ ਮੇਜੇਰ ਉਹਦਾ ਨਾਂ ਸੀਗਾ ਤੇ ਉਹਦਾ ਕਾਕ ਸਾਹਿਬ ਜੀ 14 ਸਾਲਾਂ ਦਾ ਇੱਕ ਲੜਕਾ ਸੀਗਾ ਤੇ ਉਹਦੇ ਕੋਲ ਖਾਕ ਸਾਹਿਬ ਜੀ ਆਹ ਜਿਹੜੇ ਈ ਬਾਈਕ ਚੱਲੇ ਹੋਏ ਆ ਨਾ ਇਲੈਕਟ੍ਰਿਕ ਬਾਈਕ ਜਿਹਨਾਂ ਨੂੰ ਕਹਿ ਦਿੰਦੇ ਇਹ ਉਹਦੇ ਕੋਲ ਸੀਗਾ ਤੇ ਉਹ ਹੁਣ ਖਾਕ ਸਾਹਿਬ ਜੀ ਉਹਨੇ ਲੈ ਤਾਂ ਦਿੱਤਾ ਤੇ ਪਰ ਉਹ ਚਲਾਉਂਦਾ ਫਿਰਦਾ ਸੀਗਾ ਉੱਥੇ ਤੇ ਉਹਨੂੰ ਖੜਿਆ ਇੱਕ ਦੋ ਵਾਰੀ ਕਹਿੰਦੇ ਵੀ ਵਾਰਨਿੰਗ ਵੀ ਦਿੱਤੀ ਸੀ ਉਹ ਪੁਲਿਸ ਮਹਿਕਮੇ ਨੇ ਭਈ ਇਹ ਇਲੀਗਲ ਆ ਇਹ ਤੂੰ ਇਹਨੂੰ ਚਲਾਉਣ ਨਾ ਦੇ ਹੁਣ ਕਾਕ ਸਾਹਿਬ ਜੀ ਤੁਹਾਨੂੰ ਪਤਾ ਭਈ ਬੱਚੇ ਕਿੱਥੇ ਹਟਦੇ ਆ
0: ਨਹੀਂ ਹਟਦੇ ਜੀ ਨਹੀਂ ਹਟਦੇ ਬਿਲਕੁਲ
1: ਉਹ ਨਹੀਂ ਹਟਦੇ ਹੁੰਦੇ ਖਾਸ ਕਰਕੇ ਉਹ 14 ਸਾਲ ਦੇ ਬੱਚੇ
0: ਜਦੋਂ ਨਵਾਂ ਲਾਇਸੈਂਸ ਮਿਲਦਾ ਉਹਨਾਂ ਨੂੰ ਇਹ ਹੁੰਦਾ ਵਾ ਕਿ ਇਹਨੂੰ ਜਿੰਨਾ ਕੁ ਭਜਾ ਹੁੰਦਾ ਭਜਾਈਏ ਮੈਂ ਰੇਸ ਕਰੇਗੀ ਤੇ ਬੱਚਿਆਂ ਦੇ ਵਿੱਚ ਹੁਣ ਸਾਡੇ ਮੇਰੇ ਛੋਟੇ ਬੇਟੇ ਕੋਲ ਉਹਨੂੰ ਲਰਨਿੰਗ ਲਾਇਸੈਂਸ ਮਿਲਿਆ ਚਲਾ ਸਕਦਾ ਮੈਂ ਨਾਲ ਕੋਈ ਜੇ ਮਾਂ ਬੈਠੀ ਹੋਵੇ ਜਾਂ ਕੋਈ ਹੋਰ ਬੈਠਾ ਹੋਵੇ ਚਲਾ ਸਕਦਾ ਗੱਡੀ ਹੁਣ ਮੈਂ ਤੋਂ ਕੰਮ ਤੋਂ ਰਾਤ ਨੂੰ ਲੈ ਕੇ ਆਉਣਾ ਹੁੰਦਾ ਵਾ ਤੇ ਉਹਨੇ ਉਹਨੂੰ ਸਮਝਾਉਂਦਾ ਹੀ ਰਹਿੰਦਾ ਓਏ ਤੂੰ ਇੱਥੇ ਇੰਨੀ ਜੀ ਜੋ ਬ੍ਰੇਕ ਕਿਉਂ ਮਾਰੀ ਹੈ ਲੱਗ ਗਿਆ ਕਿ ਪਿੱਛੋਂ ਜੇ ਤੈਨੂੰ ਰੈਡ ਲਾਈਟ ਦਿਸ ਪਈ ਆ ਰਹੀ ਹੈ ਤੇ ਤੂੰ ਬ੍ਰੇਕ ਨੂੰ ਹੌਲੀ ਕਰ ਲਾ ਹੌਲੀ ਹੌਲੀ ਹੌਲੀ ਆ
1: ਬਿਲਕੁਲ ਬਿਲਕੁਲ
0: ਮਤਲਬ ਨਿਆਣਿਆਂ ਨੂੰ ਇਹ ਚਾਹੁੰਗਾ ਮੈਨੂੰ ਸਮਝਾਉਂਦਾ ਹਰ ਵਾਰੀ ਉਹਦੇ ਕੰਨ ਚ ਪਾਉਂਦਾ ਕਿ ਗੱਡੀ ਭਜਾਉਣ ਨਾਲ ਕੁਛ ਨੀ ਹੁੰਦਾ ਸਿਰਫ 5 ਮਿੰਟ ਦਾ 7 ਮਿੰਟ ਦਾ ਫਰਕ ਪੈਂਦਾ ਹਾਂ ਇੰਨਾ ਕੁ ਪੈਂਦਾ ਜਿਆਦਾ ਨੀ ਪੈਂਦਾ ਤੂੰ ਆਪਣੀ ਸਪੀਡ ਤੋਂ ਉਪਰ ਗੱਡੀ ਨਹੀਂ ਚਲਾਉਣੀ ਧਿਆਨ ਰੱਖ ਕੇ ਮੈਂ ਨਾਲ ਬੈਠਾ ਹੁਣ ਡਾਇਰੈਕਸ਼ਨ ਦਿੰਦਾ ਰਹਿੰਦਾ ਚਲਾਉਂਦਾ ਵਧੀਆ ਚ ਕੋਈ ਸ਼ੱਕ ਨੀ ਹੈ ਉਹਨੂੰ ਜਦੋਂ ਨੀ ਹੁੰਦਾ ਰੇਸ ਦੇ ਕੇ ਖਿੱਚ ਦਵਾਂ
1: ਉਹ ਅੰਦਰ ਖੱਟ ਸਾਹ ਇਸ ਉਮਰ ਦੇ ਵਿੱਚ ਹੱਥ ਲਿਆ ਹੁੰਦਾ ਸੋ ਇਹ ਜਿਹੜਾ ਬੱਚਾ ਸੀਗਾ ਖਾਕਸਾ 14 ਸਾਲਾਂ ਦਾ ਸੀਗਾ ਤੇ ਇਹਦੇ ਕੋਲ ਉਹ ਈ ਬਾਈਕ ਸੀਗਾ ਸਰੋਨ ਉਹ ਕੰਪਨੀ ਦਾ ਮੇਰਾ ਖਿਆਲ ਨਾਮ ਹੋਣਾ ਜਿਹੜੀ ਉਹ ਬਣਾਉਂਦੀ ਉਹਨੂੰ ਤੇ ਇਹ ਖਾਕਸਾ ਜੀ ਕਈ ਵਾਰੀ ਇਹਨੂੰ ਉਹਨਾਂ ਨੇ ਰੋਕਿਆ ਰੱਖਿਆ ਤੇ ਕਿਹਾ ਵੀ ਤੂੰ ਇਹ ਨਹੀਂ ਚਲਾ ਸਕਦਾ ਕਿਉਂਕਿ ਇਹ ਜਿਹੜਾ ਇੱਕ ਤਰ੍ਹਾਂ ਦਾ ਮੋਟਰਸਾਈਕਲ ਹੀ ਹੁੰਦਾ ਉਹ ਖਾਕਸਾ ਜੀ ਛੋਟੀ ਪਾਵਰ ਵਾਲਾ ਤੇ ਪਰ ਉਹ ਕਿਤੇ ਲੈ ਕੇ ਨਿਕਲ ਗਿਆ ਹੋਣਾ ਬਾਹਰ ਤੇ ਉਸ ਤੋਂ ਬਾਅਦ ਫਿਰ ਖਾਕਸਾ ਜੀ ਜਿਹੜਾ ਉਹ ਸੀਗਾ ਉਹਦਾ ਮੋਟਰਸਾਈਕਲ ਉਹ ਇੱਕ ਹੋਰ ਬੰਦਾ ਸੀਗਾ ਉਹ 81 ਸਾਲ ਦੀ ਉਹਦੀ ਉਮਰ ਦੱਸਦੇ ਆ ਤੇ ਉਹ ਪਹਿਲਾਂ US ਮਰੀਨ ਕੋਰ ਆ ਜਿਹੜੀ ਉਹਦੇ ਵਿਚ ਸੀਗਾ ਆਪਣੇ ਕੈਪਟਨ ਸੀਗਾ
0: ਉਹਦੇ ਚੋਂ ਰਿਟਾਇਰ ਹੋਇਆ
1: ਸੀਗਾ ਹਾਂਜੀ ਐਡ ਐਸ਼ਮਨ ਇਹਦਾ ਨਾਂ ਦੱਸਿਆ ਤੇ ਇਹ ਕਾਕ ਸਾਹਿਬ ਜੀ ਸਕੂਲ ਦੇ ਵਿਚ ਉਹ ਪੜ੍ਹਾਉਂਦਾ ਵੀ ਸੀਗਾ ਤੇ ਇਹਦੇ ਵਿਚ ਉਹ ਜਿਹੜਾ ਉਹਦਾ ਸੀਗਾ ਈ ਬਾਈਕ ਉਹ ਖਾਕ ਸਾਹਿਬ ਜੀ ਇਹਦੇ ਵਿਚ ਵੱਜਿਆ ਤੇ ਇਹ ਡਿੱਗ ਪਿਆ ਤੇ ਸੱਟਾਂ ਸੁੱਟਾਂ ਵੱਜ ਗਈਆਂ ਇਹਦੇ ਤੇ ਚਲੋ ਪੁਲਿਸ ਆ ਗਈ ਤੇ ਪੁਲਿਸ ਨੇ ਉਹ ਜਿਹੜੀ ਉਹਦੀ ਮਾਂ ਸੀ ਉਹਦੇ ਉੱਤੇ ਕੇਸ ਕਰ ਦਿੱਤਾ ਵੀ ਤੂੰ ਇਹਨੂੰ ਕਿਉਂ ਨੀ ਹਟਾਉਂਦੀ ਉਹ ਮਾਂ ਵਿਚਾਰੀ ਹੁਣ ਕੀ ਕਰੇ ਉਹ ਆਸੇ ਪਾਸੇ ਉਹੀ ਤੋਂ ਲੈ ਕੇ ਨਿਕਲ ਗਿਆ ਉਹਨਾਂ ਘਰੋਂ
0: ਨਿਆਣੇ ਕਿੱਥੇ ਹਟੇ ਜੇ ਲੈ ਕੇ ਨਾ ਦਿਓ ਲੈ ਕੇ ਦਿੱਤਾ ਫਿਰ ਤਾਲਾ ਲਾ ਦਿਓ ਜਿੰਦਾ ਲਾ
1: ਬਸ ਇਹੀ ਹੋ ਸਕਦਾ ਹਾਂਜੀ ਤੇ ਉਹ ਫਿਰ ਖਾਕ ਸਾਹਿਬ ਜੀ ਇਹ ਬਾਈਕ ਕਿਤੇ ਲੈ ਕੇ ਨਿਕਲ ਗਿਆ ਤੇ ਉਹ 81 ਸਾਲਾਂ ਵਾਲੇ ਦੇ ਵਿਚ ਵੱਜਿਆ ਤੇ ਉਸ ਵੇਲੇ ਫਿਰ ਉਹ ਜਿਹੜਾ ਸੀਗਾ ਹੋਸਪਿਟਲ ਲੈ ਗਿਆ ਉਹਨੂੰ ਤੇ ਇਹਦੇ ਉੱਤੇ ਫਿਰ ਜਿਹੜਾ ਉਹਨਾਂ ਨੇ ਇੱਕ ਮੁਕਦਮਾ ਕਰ ਦਿੱਤਾ ਜਿਹੜਾ ਫੈਲਨੀ ਦਾ ਉਹ ਕੇਸ ਕਰ ਦਿੰਦੇ ਆ ਮਾਂ ਦੇ ਉੱਤੇ ਤੇ ਉਸ ਤੋਂ ਬਾਅਦ ਖਾਕ ਸਾਹਿਬ ਜੀ ਉਹ ਬਜ਼ੁਰਗ ਸੀਗਾ 81 ਸਾਲ ਦਾ ਤੇ ਉਹ ਵਿਚਾਰਾ ਹੋਸਪਿਟਲ ਵਿਚ ਉਹਦੀ
0: ਡੈਥ ਹੋ ਗਈ
1: ਹਾਂਜੀ ਤੇ ਹੁਣ ਇਹ ਜਿਹੜੀ ਔਰਤ ਹੈ ਖਾਕ ਸਾਹਿਬ ਜੀ ਇਹ ਉਹ ਜਿਹੜਾ ਔਰੇਂਜ ਕਾਉਂਟੀ ਦਾ ਏਰੀਆ ਹੈਗਾ ਉਹ ਜਿਹੜਾ ਐਨਏ ਦਾ ਏਰੀਆ ਉਹ ਵੱਖਰੀ ਵੈਸੇ ਕਾਉਂਟੀ ਆ ਤੇ ਉਹਦੇ ਵਿਚ ਫਿਰ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹਨੇ ਹੁਣ ਇਹਦੇ ਤੇ ਖਾਕ ਸਾਹਿਬ ਜੀ ਮੈਨ ਸਲੋਟਰ ਜਿਹਨੂੰ ਕਹਿੰਦੇ ਆ ਉਹਦਾ ਮੁਕਦਮਾ ਜਿਹੜਾ ਉਹ ਉੱਪਰ ਦੀ ਹੋਰ ਲਾ ਦਿੱਤਾ ਤੇ ਇਸ ਮੁਕਦਮੇ ਦੇ ਵਿਚ ਜੇ ਉਹ ਹੋ ਤਾਂ ਜਾਣਾ ਹੀ ਆ ਕਿਉਂਕਿ ਇਹ ਖਾਕ ਸਾਹਿਬ ਜੀ ਬਹੁਤ ਜਦੋਂ ਇੱਥੇ ਮਾੜਾ ਜਿਹਾ ਕਾਨੂੰਨ ਦੇ ਥੱਲੇ ਆਇਆ ਨੀ ਇਹ ਛੱਡਦੇ ਨੀ ਗਏ
0: ਕਈ ਕੁਛ ਹੋ ਜਾਣਾ ਜੀ ਬਹੁਤ ਜਿਆਦਾ ਚੀਮਾ ਸਾਹਿਬ ਇੱਥੇ ਮੈਂ ਦੇਖਦਾ ਹੁੰਦਾ ਨਿਊਯਾਰਕ ਦੇ ਵਿਚ ਇੱਥੇ ਲੱਖਾਂ ਦੇ ਹਿਸਾਬ ਨਾਲ ਉਹ ਸਕੂਟਰ ਫਿਰਦੇ ਆ ਬੈਟਰੀ ਵਾਲੇ ਡਿਲੀਵਰੀਆਂ ਵੀ ਹੁੰਦੀਆਂ ਉਹਨਾਂ ਦੇ ਉੱਪਰ ਜਿਹੜੇ ਆ ਉਹ ਵੀ ਕਰਦੇ ਆ ਪੁਲਿਸ ਜਿੱਥੇ ਘੇਰ ਘੇਰ ਕੇ ਨਾ ਉਹ ਸਾਰੇ 5-5 ਵੱਡੇ ਟਰੱਕ ਵਾ ਉਹ ਭਰ ਕੇ ਖੜਦੀ ਆ ਪੁਲਿਸ ਲਾਈਨ ਦੀ ਚੱਕ ਕੇ ਖੋਹ ਕੇ ਰੱਖੇ ਲੱਦਿਆ ਉੱਪਰ ਜਿੰਨੇ ਲੱਦ ਲੈ ਭਜਾ ਲਿਆ ਮਤਲਬ ਉਹ ਲੋਕਾਂ ਨੇ ਗੰਦ ਵੀ ਬਹੁਤ ਜਿਆਦਾ ਪਾ ਦਿੱਤਾ ਸੀ ਉਹਦੇ ਵਿਚ ਸਕੂਟਰ ਲਾਉਣ ਲੱਗ ਪਏ ਸੀ 6-6 ਸੱਜ ਆ ਜਾਣੇ ਇਕੱਠੇ ਠਾਹ ਠਾਹ ਗੱਡੀਆਂ ਦੇ ਮੋਹਰੇ ਇਧਰ ਉਧਰ ਕਰਕੇ ਨਾ ਈਜ਼ੀ ਨਹੀਂ ਚਲਾਉਣਾ ਆਉਂਦਾ। ਚਲੋ ਅਗਲੀ ਖਬਰ ਲਾਓ ਜੀ।
1: ਤੇ ਅਗਲੀ ਖਬਰ ਜਿਹੜੀ ਆ, ਇਸ ਔਰਤ ਨੂੰ ਖਤ ਸਕਦੀ, ਉਹ ਕਹਿੰਦੇ ਆ 7 ਸਾਲ ਦੀ ਕੈਦ ਆ ਜਿਹੜੀ ਹੋ ਸਕਦੀ ਆ, ਤੇ ਪੁਲਿਸ ਵਾਲੇ ਤੈਨੂੰ ਪਤਾ ਵਧਾ ਚੜਾ ਕੇ ਫਿਰ ਡਿਸਟ੍ਰਿਕਟਾਨੀ ਹੁੰਦੇ ਆ, ਇਹ ਉਹਦੇ ਨਾਲ ਗੱਲਾਂ ਜੋੜ ਦਿੰਦੇ ਆ,
0: 7 ਸਾਲ ਦੀ ਹੋ ਜਾਂਦੀ ਕਰ ਦਿੰਦੇ ਆ।
1: ਹਾਂਜੀ। ਤੇ ਅਗਲੀ ਖਬਰ ਖਤ ਸਕਦੀ ਹੈਗੀ ਆ, ਉਹ ਜਿਹੜੀ ਆਪਣੇ ਕੋਲ ਰੂਸ ਤੇ ਯੂਕਰੇਨ ਵਿਚ ਚੱਲ ਰਹੀ ਲੜਾਈ ਆ ਜਿਹੜੀ ਖਤ ਸਕਦੀ, ਉਹ ਵਿਚ ਦੀਆਂ ਖਬਰਾਂ ਤਾਂ ਕੁਛ ਠੰਡੀਆਂ ਜਿਹੀਆਂ ਪਈਆਂ ਹੋਈਆਂ, ਪਿੱਛੇ ਦੀਆਂ ਘੱਟ ਖਬਰ ਆਉਂਦੀ ਆ ਪਹਿਲਾਂ ਜਿੰਨੀ, ਕਿਉਂਕਿ ਹੁਣ ਉਧਰੋਂ ਦੂਸਰੀਆਂ ਖਬਰਾਂ ਵੀ ਹੋਣ ਲੱਗ ਪਈਆਂ, ਇਰਾਨ ਇਜ਼ਰਾਇਲ ਦਾ ਰੌਲਾ ਤੇ ਉਧਰ ਲਿਬਨਾਨ ਦਾ ਰੌਲਾ ਤੇ ਉਧਰ ਅਮਰੀਕਾ ਦਾ ਰੌਲਾ, ਇਸ ਕਰਕੇ ਇਹਦੀਆਂ ਖਬਰਾਂ ਥੋੜੀਆਂ ਜਿਹੀਆਂ ਠੰਡੀਆਂ ਪਈਆਂ, ਪਰ ਲੜਾਈ ਆ ਜਿਹੜੀ ਉਹ ਅਜੇ ਤੀਕਰ ਵੀ ਪੂਰੀ ਗਰਮ ਆ।
0: ਜਿੱਦਾਂ ਚੀਮਾ ਸਾਹਿਬ, ਪੰਜਾਬ ਦੇ ਵਿਚ ਕੋਈ ਬਹੁਤ ਵੱਡੀ ਖਬਰ ਹੋ ਗਈ ਹੋਵੇ ਨਾ, ਉਹਨੂੰ ਦਬਾਉਣ ਲਈ ਇੰਡੀਆ ਦੇ ਵਿਚ ਲਾ ਲਓ, ਉਹਨੂੰ ਦਬਾਉਣ ਲਈ ਕੋਈ ਐਸੀ ਖਬਰ ਕੱਢ ਦਿੰਦੇ ਆ ਕਿ ਉਹ ਜਿਹੜੀ ਪੁਰਾਣੀ ਖਬਰ ਹੁੰਦੀ ਨਾ, ਉਹ ਠੰਡੀ ਪੈ ਜਾਂਦੀ ਆ।
1: ਹਾਂਜੀ,
0: ਹੁਣ ਵੀ ਜਿਹੜੀ ਹੋਈ ਨਾ ਕਿ ਹੁਣ ਅਸੈਂਬਲੀ ਦਾ ਕੋਈ ਇਜਲਾਸ ਸੀ ਆਪਣਾ ਪੰਜਾਬ ਦਾ, ਤੇ ਭਗਵੰਤ ਮਾਨ ਸਾਹਿਬ ਰੱਜੇ ਡਾਕੇ ਸ਼ਰਾਬ ਦੇ ਨਾਲ ਪਹੁੰਚ ਗਿਆ ਉੱਥੇ, ਉਹ ਹੁਣ ਜਿਹੜੀਆਂ ਦੂਜੀਆਂ ਖਬਰਾਂ ਸੀ ਨਾ ਉਹ ਚੱਲੀਆਂ ਗਈਆਂ। ਹੁਣ ਜਿੱਥੇ ਦੇਖੋ ਲੋਕੀ ਗਾਣੇ ਪਾ ਰਹੇ ਆ, ਕੋਈ ਕੁਛ ਬਣਾ ਕੇ ਪਾ ਰਿਹਾ, ਉਹਦੇ ਭਗਵਾਨ
1: ਸ਼ਰਾਬੀ,
0: ਹੁਣ 10-15 ਮਹੀਨਾ ਇਹ ਚੱਲਣਾ ਵਾ, ਤੇ ਉਸ ਤੋਂ ਬਾਅਦ ਕੋਈ ਫਿਰ ਹੋਰ ਖਬਰ ਸਰਕਾਰ ਪਾਏਗੀ, ਹੋਰ ਕੋਈ ਖਬਰ ਐਸੀ, ਤੇ ਇਹ ਠੰਡੀ ਹੋ ਜਾਏਗੀ, ਬਸਤੇ ਚ ਪੈ ਜਾਏਗੀ, ਨਵੀਂ ਖੁੱਲ ਜਾਏਗੀ।
1: ਬਿਲਕੁਲ ਬਿਲਕੁਲ। ਤੇ ਇਹ ਜਿਹੜਾ ਡਾਕਟਰ ਸਾਹਿਬ ਦੀ ਹੋਣ ਦੀ ਅੱਜ ਦੀ ਜਿਹੜੀ ਤਾਜ਼ਾ ਖਬਰ ਹੈਗੀ, ਉਹਦੇ
0: ਡਾਕਟਰ ਸਾਹਿਬ ਆ ਗਏ, ਡਾਕਟਰ ਸਾਹਿਬ ਆ ਗਏ ਤੇ ਆਈ ਜਾਓ ਹੁਣ, ਮੈਂ
2: ਅੱਜ। ਹਾਂਜੀ,
0: ਆ ਗਏ ਤੁਸੀਂ?
2: ਮੈਂ ਆਇਆ ਤਾਂ ਹੈਗਾ ਆ, ਪਰ ਅਜੇ ਤੁਹਾਡੇ 5 ਮਿੰਟ ਰਹਿੰਦੇ ਨੇ, ਮੈਂ ਤਾਂ ਕਰਕੇ
0: ਹੁਣ ਫਿਰ ਮੈਨੂੰ ਕੱਟਣਾ ਪਏਗਾ। ਤੁਸੀਂ ਆ ਜਾਓ, ਹੁਣੇ ਆ ਜਾਓ, ਕੋਈ ਚੀਮਾ ਸਾਹਿਬ 5 ਮਿੰਟ ਖਬਰ ਕਰ ਲੈਂਦੇ, ਤੁਸੀਂ ਹੋਲਡ ਰੱਖੋ, ਹੋਲਡ ਰੱਖੋ।
2: ਓਕੇ, ਮੈਂ ਹੋਲਡ ਰੱਖਦਾ।
0: ਚੀਮਾ ਸਾਹਿਬ ਆਓ ਜੀ।
1: ਇਸ ਇਲਾਕੇ ਦਾ ਤੇ
0: ਡਾਕਟਰ ਸਾਹਿਬ ਵਿੱਚ ਹੀ ਆ, ਮੈਂ ਉਹਨਾਂ ਨੂੰ ਹੋਲਡ ਕਰਾਇਆ, ਤੁਸੀਂ ਆਪਣੀ।
1: ਓਕੇ, ਤੇ ਬਸ ਉਹ ਸ਼ਹਿਰ ਦੇ ਬਾਹਰਲੇ ਪਾਸੇ ਰੂਸ ਦੀ ਫੌਜ ਆ ਜਿਹੜੀ ਪਹੁੰਚ ਗਈ ਆ, ਤੇ ਖੜਕਾ ਦੜਕਾ ਜਿਹੜਾ ਉਹ ਚੱਲ ਰਿਹਾ ਆ ਜੋਰਾਂ ਸ਼ੋਰਾਂ ਨਾਲ ਦੋਨਾਂ ਪਾਸਿਆਂ ਤੋਂ, ਤੇ ਹੌਲੀ ਹੌਲੀ ਲੱਗਦਾ ਪਈ ਰੂਸ ਨੇ ਜਿਹੜਾ ਇਹ ਸ਼ਹਿਰ ਵੀ ਆ ਜਿਹੜਾ ਦੱਬ ਲੈਣਾ, ਤੇ ਇਹਦੇ ਮਗਰੋਂ ਫਿਰ ਖੜਕ ਸਾਹਿਬ ਜੀ ਹੁਣ ਆਪਣੇ ਕੋਲ ਖਬਰ ਹੋ ਰਿਹਾ, ਚਲੋ ਉਹ ਨਹੀਂ ਕਰਦੇ, ਹੁਣ ਡਾਕਟਰ ਸਾਹਿਬ ਆ ਗਏ ਤੇ ਉਹਨੂੰ ਆਪਾਂ ਰਹਿਣ ਦਿੰਦੇ। ਹੈਲੋ, ਅੱਛਾ ਅੱਛਾ, ਤੇ ਅਗੀ ਓਕੇ, ਅਗੀ ਖਬਰ ਆ ਜਿਹੜੀ ਖੜਕ ਸਾਹਿਬ ਦੀ ਉਹ ਹੈਗੀ ਆ, ਜਿਹੜਾ ਆਪਣੇ ਨਾ ਹੈਗਾ ਕੈਥੋਲਿਕ ਰਿਲੀਜਨ ਆ, ਇਹਨਾਂ ਦੀ ਜਿਹੜੀਆਂ ਨਨ ਹੁੰਦੀਆਂ ਨਾ, ਨਨ ਹੁੰਦੀਆਂ ਤੁਸੀਂ ਦੇਖੀਆਂ ਹੋਈਆਂ ਉਹਨਾਂ ਦੇ ਉਹ ਕੱਪੜੇ ਜਿਹੇ। ਹਾਂਜੀ ਹਾਂਜੀ, ਇਹ ਜਿਹੜੀ ਔਰਤ ਆ ਖੜਕ ਸਾਹਿਬ ਦੀ, ਇਹ ਉੱਥੇ ਯਰੂਸਲਮ ਜਿਹੜਾ ਸ਼ਹਿਰ ਆ ਉੱਥੇ ਤੁਰੀ ਜਾਂਦੀ ਸੀਗੀ, ਤੇ ਇਹ ਕੱਲੀ ਨਨ ਨੀ ਹੈਗੀ, ਇਹ ਆਰਕਿਓਲੋਜਿਸਟ ਵੀ ਆ, ਉਹ ਜਿਹੜੇ ਖੋਜ ਕਰਦੇ ਆ ਥੱਲੇ ਧਰਤੀ ਪੱਟ ਪੱਟ ਕੇ ਕੱਢਦੇ ਦੇਖਦੇ ਕਿ ਇੱਥੇ ਕੀ ਹੋਇਆ ਹੋਣਾ, ਆ ਹੋਇਆ ਹੋਣਾ, ਉਹਨਾਂ ਨੂੰ ਆਰਕਿਓਲੋਜਿਸਟ ਮੇਰਾ ਚੱਲ ਕਹਿ ਦਿੰਦੇ ਆ ਇਹ। ਤੇ ਇਹ ਖੜਕ ਸਾਹਿਬ ਜੀ ਉੱਥੇ ਜਰੂਰ ਤੁਰੀ ਜਾਂਦੀ ਸੀਗੀ, ਤੇ ਪਿੱਛੋਂ ਇੱਕ ਬੰਦਾ ਆਇਆ ਤੇ ਉਹਨੇ ਇਹਨੂੰ ਸਾਰੇ ਜ਼ੋਰ ਨਾਲ ਧੱਕਾ ਮਾਰਿਆ, ਧੱਕਾ ਮਾਰਿਆ ਤੇ ਇਹਦਾ ਸਿਰ ਜਿਹੜਾ ਸੀ ਉਹ ਪੱਥਰ ਦੇ ਵਿਚ ਵੱਜਣ ਤੋਂ ਬਚ ਗਿਆ, ਤੇ ਥੱਲੇ ਇਹ ਡਿੱਗ ਪਈ, ਤੇ ਉਹ ਚੁੱਪ ਕਰਕੇ ਗਾਹਾਂ ਲੰਘ ਗਿਆ, 5-7 ਕਦਮ ਉਹਨੇ ਗਾਹਾਂ ਪੱਟ ਕੇ ਤੇ ਫੇਰ ਉਹ ਪਿੱਛੇ ਨੂੰ ਮੁੜਿਆ, ਫੇਰ ਉਹਨੂੰ ਪਿੱਛੇ ਨੂੰ ਮੁੜ ਕੇ ਆ ਕੇ ਤੇ ਇਹ ਜਿਹੀ ਨਨ ਸੀਗੀ ਇਹ ਥੱਲੇ ਡਿੱਗੀ ਪਈ ਸੀਗੀ, ਤੇ ਇਹਦੇ ਆ ਕੇ ਫਿਰ ਠੁੱਡਾ ਮਾਰਨ ਲੱਗ ਪਿਆ, ਤੇ ਉਹ ਹਟਿਆ ਨੀ, ਲਗਾਤਾਰ ਠੁੱਡਾ ਮਾਰੀ ਗਿਆ ਇਹਦੇ, ਠੁੱਡਾ ਮਾਰੀ, ਓਨਾ ਚਿਰ ਮਾਰਨ ਉਹ ਹਟਿਆ ਨੀ ਜਿੰਨਾ ਚਿਰ ਇੱਕ ਹੋਰ ਬੰਦੇ ਨੇ ਆ ਕੇ ਫਿਰ ਉਹਨੂੰ ਰੋਕਿਆ ਵੀ ਇਹ ਤੂੰ ਕੀ ਕਰਦਾ ਆ, ਹਟੇ ਤੂੰ, ਉਹਦੇ ਕਹੇ ਤੇ ਫੇਰ ਇਹ ਹਟਿਆ। ਤੇ ਔਰ ਇਹ ਜਿਹੜੀ ਜਗ੍ਹਾ ਹੈ ਖੱਕ ਸਾਹਿਬ ਜੀ, ਇਹ ਜਿੱਥੇ ਉਹ ਨਾ ਯਹੂਦੀਆਂ ਦਾ ਉਹ ਮਾਊਂਟ ਲਾਇਨ ਇੱਕ ਹੈਗੀ ਆ ਜਗ੍ਹਾ, ਮਾਊਂਟ ਦਾ ਮਤਲਬ ਹੁੰਦਾ ਮਾਊਂਟੇਨ, ਪਹਾੜੀ ਮਾਊਂਟ ਉਹਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿੱਚ, ਮਾਊਂਟ ਲਾਇਨ, ਉੱਥੋਂ ਹੀ ਜਿਹੜੇ ਆ ਆਹ ਜ਼ਾਇਨਿਸਟ ਹੈਗੇ ਆ, ਇਹਨਾਂ ਦਾ ਜਿਹੜਾ ਉਹ ਗੁਰੂ ਸੀਗਾ, ਇਹ ਇਸੇ ਜਗ੍ਹਾ ਦੀ ਗੱਲ ਆ, ਉੱਥੇ ਹੀ ਇਹ ਸਾਰਾ ਕੁਛ ਵਾਪਰਿਆ ਆ। ਬੀਬੀ ਦੇ ਜਿਹੜੀਆਂ ਸੱਟਾਂ ਸੁੱਟਾਂ ਵੱਜੀਆਂ ਪਰ ਉਹ ਹਟ ਗਿਆ ਮਸਲਾ, ਪਰ ਫਰਾਂਸ ਦੀ ਜਿਹੜੀ ਕੌਂਸਲੇਟ ਆ ਨਾ ਉੱਥੇ ਵੀ ਉਹਨੇ ਫੇਰ ਜਿਹੜੀ ਆ ਉਹ ਗੱਲ ਚੱਕੀ ਆ ਵੀ ਇਹਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਤੇ ਇਹ ਜਿਹੜਾ ਸੱਜਣ ਮਾਰ ਕੇ ਗਿਆ ਇਹਨੂੰ ਸਜ਼ਾ ਹੋਣੀ ਚਾਹੀਦੀ ਆ, ਉਹ ਸਾਰਾ ਕੁਛ ਵੀਡੀਓ ਤੇ ਰਿਕਾਰਡ ਹੋਇਆ ਆ।
0: ਚਲੋ,
1: ਤੇ ਇਸ ਦੇ ਨਾਲ ਆਪਣੀ ਖਬਰ
0: ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ, ਆਓ ਜੀ, ਸਤਿ ਸ੍ਰੀ ਅਕਾਲ ਦੋਸਤੋ, ਡਾਕਟਰ ਸੰਧੂ ਸਾਹਿਬ ਆਪਣੇ ਨਾਲ ਆ ਗਏ
2: ਨੇ, ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨੇ ਕੀ, ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ,
2: ਤੁਹਾਡਾ ਰੋਜ਼ਾਨਾ ਵਾਲਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਔਰ ਇਸ ਲੈਕਚਰ ਸੀਰੀਜ਼ ਦੇ ਵਿਚ ਅਸੀਂ ਆਮ ਤੌਰ ਤੇ ਸ਼ਰੀਰ ਦੇ ਸਾਰੇ ਅੰਗਾਂ ਦੀ ਅੰਦਰ ਦੇ ਅੰਗਾਂ ਦੇ ਵਿਚ ਜਦੋਂ ਕੋਈ ਖਰਾਬੀ ਹੁੰਦੀ ਹੈ ਤੇ ਓਹਦੇ ਨਾਲ ਬਾਹਰ ਸਾਨੂੰ ਕੀ ਪਤਾ ਲੱਗਦਾ ਆ ਔਰ ਕਿਵੇਂ ਕਿਵੇਂ ਅਸੀਂ ਜਾਣ ਸਕਦੇ ਆ ਕਿ ਇਹ ਗੱਲ ਜਿਹੜੀ ਹੋ ਰਹੀ ਹੈ ਕਿਹਦੇ ਨਾਲ ਸੰਬੰਧਿਤ ਹੋ ਰਹੀ ਹੈ। ਸੰਬੰਧ ਦੇ ਵਿਚ ਅਸੀਂ ਕੱਲ ਚੈਸਟ ਦੀਆਂ ਗੱਲਾਂ ਕਰਦਿਆਂ ਪਹਿਲਾਂ ਹਾਰਟ ਦੀਆਂ ਗੱਲਾਂ ਸਾਰੀਆਂ ਅਸੀਂ ਕਰੀਆਂ ਹਨ ਔਰ ਉਸ ਤੋਂ ਬਾਅਦ ਅਸੀਂ ਈਸੋਫੇਗਸ ਦੀ ਗੱਲ ਕਰੀ ਸੀ। ਮੈਂ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਮੈਂ ਕੰਪਲੀਟ ਕਰ ਚੁੱਕਿਆ ਕਿ ਨਹੀਂ ਕਰ ਚੁੱਕਿਆ, ਨਹੀਂ ਤਾਂ ਮੈਂ ਇਹਨੂੰ ਥੋੜਾ ਰਿਵਾਈਜ਼ ਕਰ ਦਿਆਂ।
1: ਫੇਰ ਕਰ ਦਿਓ ਡਾਕਟਰ ਸਾਹਿਬ, ਤੁਸੀਂ ਉਹ ਚਲੀ ਜਾਣ ਲਿਆ ਕਰੋ, ਕੋਈ ਇਦਾਂ ਦਾ ਫਿਕਰ ਨਾ ਕਰਿਆ ਕਰੋ, ਕਿਉਂਕਿ ਉਹ ਮੈਂ ਇੱਥੇ ਨਿੱਕੇ ਨਿੱਕੇ ਕਈ ਕੋਰਸ ਪਾਸ ਕੀਤੇ ਆ ਜਿੱਦਾਂ ਟੈਸਟ ਹੁੰਦੇ ਆ, ਉਹ ਕਈ ਤਰ੍ਹਾਂ ਦੇ ਛੋਟੇ ਛੋਟੇ ਨਿੱਕੇ ਮੋਟੇ, ਉਹਦੇ ਵਿਚ ਉਹ ਕਹਿੰਦੇ ਆ ਵੀ ਜਿਹੜਾ ਬੰਦਾ ਆ ਨਾ, ਜੋ ਤੁਸੀਂ ਉਹਨੂੰ ਕੋਈ ਕੰਮ ਦੀ ਟ੍ਰੇਨਿੰਗ ਦੇਣੀ ਆ, ਸਿਖਾਲਣਾ ਆ ਨਾ, ਉਹਨੂੰ ਇੱਕ ਵਾਰੀ ਸਿਖਾਲ ਦਿਓ, ਸਿਖਾ ਕੇ ਫੇਰ ਉਹਨੂੰ ਖੁੱਲਾ ਛੱਡ ਦਿਓ, ਕਰ ਲੈਂਦੇ ਆਪ, ਫੇਰ ਦੁਬਾਰਾ ਆ ਕੇ ਫੇਰ ਸਿਖਾਓ, ਫੇਰ ਤੀਜੀ ਵਾਰੀ, ਫੇਰ ਚੌਥੀ ਵਾਰੀ ਜਦੋਂ ਸਿਖਾਓਗੇ ਉਹਦੇ ਨੂੰ ਖਾਣੇ ਪੈਣੀਆਂ, ਤੇ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਤਾਂ ਬਹੁਤ ਗੁੰਝਲਦਾਰ ਆ, ਇਹ ਤਾਂ 7-8 ਵਾਰੀ ਦੱਸੀ ਤੇ ਤਾਂ ਪਤਾ ਲੱਗਣਾ ਸਾਨੂੰ।
2: ਚਲੋ ਠੀਕ ਆ, ਸੋ ਮੈਂ ਉਸ ਨੂੰ ਫੇਰ ਦੁਬਾਰਾ ਰਿਪੀਟ ਕਰ ਦੇ, ਕਿਉਂਕਿ ਅੱਜ ਵੈਸੇ ਪ੍ਰੋਗਰਾਮ ਤੇ ਅੰਗਰੇਜ਼ੀ ਦਾ ਸੀਗਾ, ਪਰ ਕਿਉਂਕਿ ਤੁਹਾਡੇ ਸਾਹਮਣੇ ਕੱਲ ਨੂੰ ਮੈਂ ਅੰਗਰੇਜ਼ੀ ਬਾਰੇ ਤੋਂ ਥੋੜੀ ਜਿਹੀ ਮੁਆਫੀ ਮੰਗ ਲੈਣਾ ਤੇ ਕੱਲ ਨੂੰ ਇਸੇ ਗੱਲ ਨੂੰ ਉਸ ਵਿਚ ਰਿਪੀਟ ਕਰਾਂਗਾ। ਅੱਜ ਫੇਰ ਮੈਂ ਇਸ ਨੂੰ ਸ਼ੁਰੂ ਕਰ ਲੈਣਾ ਵੀ ਅਸੀਂ ਚੈਸਟ ਦੇ ਵਿਚ ਫੇਫੜੇ ਤੇ ਹਾਰਟ ਤੇ ਇਹ ਮੀਡੀਆਸਟਾਈਨਮ ਦੀ ਗੱਲ ਕੀਤੀ ਸੀ ਤੇ ਮੀਡੀਆਸਟਾਈਨਮ ਦੇ ਅੰਗਾਂ ਦੀ ਗੱਲ ਅਸੀਂ ਕਰ ਰਹੇ ਹਾਂ। ਫੇਫੜੇ ਅਜੇ ਸਾਡੇ ਰਹਿੰਦੇ ਨੇ, ਲੰਗਸ ਜਿਹੜੇ ਨੇ ਰਹਿੰਦੇ ਸਾਡੇ, ਡਿਸਕ੍ਰਾਈਬ ਕਰਨ ਤੋਂ ਵੀ ਕੀ ਸਿੰਪਟਮ ਉਹਦੇ ਹੋਣਗੇ ਤੇ ਕਿਸ ਤਰ੍ਹਾਂ ਹੋਏਗਾ। ਈਸੋਫੇਗਸ ਦੇ ਸੰਬੰਧ ਦੇ ਵਿਚ ਮੈਂ ਪਿਛਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝ ਪਾਈ ਸੀ ਇਸ ਗੱਲ ਦੀ ਵੀ ਈਸੋਫੇਗਸ ਹੈ ਕੀ, ਪਹਿਲੀ ਗੱਲ ਤੇ ਇਹ ਸੀ ਵੀ ਇਹ ਕੀ ਹੈਗਾ ਤੇ ਮੈਂ ਇਹ ਦੱਸਿਆ ਸੀ ਭਾਈ ਈਸੋਫੇਗਸ ਇੱਕ ਫੂਡ ਪਾਈਪ ਹੈ, ਫਲੈਕਸੀਬਲ ਪਾਈਪ ਹੈਗੀ ਹੈ, ਮਸਕੁਲਰ ਟਾਈਪ ਦੀ ਟਿਊਬ ਹੈਗੀ ਹੈ, 25 ਸੈਂਟੀਮੀਟਰ ਇਹਦੀ ਲੰਬਾਈ ਹੈਗੀ ਹੈ, ਸ਼ੁਰੂ ਕਿੱਥੇ ਹੁੰਦੀ ਹੈ ਉੱਪਰ ਵਾਲੇ ਪਾਸਿਓਂ, ਜੇ ਅਸੀਂ ਪਿੱਛੋਂ ਵੇਖਣਾ ਹੋਵੇ ਤੇ ਫੇਰ ਸਾਨੂੰ ਵੇਖਦੇ 7th ਜਿਹੜੀ 6th ਸਰਵਾਈਕਲ ਵਰਟੇਬਰਾ ਹੈਗਾ ਆ ਉੱਥੇ ਇਹਦਾ ਪਿੰਨ ਪੁਆਇੰਟ, ਜੇ ਬਾਹਰੋਂ ਕਿਸੇ ਨੂੰ ਖੋਜਣਾ ਹੋਵੇ ਵੀ ਭਾਈ ਤੇਲ ਕਿੱਥੇ ਮਿਲੂਗਾ ਤੇ ਫਿਰ ਬਾਹਰੋਂ ਵੇਖ ਕੇ ਮਸ਼ੀਨ ਨਾਲ ਕਹਿੰਦੇ ਨੇ ਇਸ ਥਾਂ ਤੇ ਉੱਟੋਗੇ ਤੇ ਹੇਠਾਂ ਤੇਲ ਨਿਕਲ ਆਊਗਾ।
1: ਹਾਂਜੀ ਹਾਂਜੀ,
2: ਸੋ ਉਸ ਤਰ੍ਹਾਂ ਹੀ ਈਸੋਫੇਗਸ ਪਿਛਲੇ ਪਾਸੇ ਤੋਂ ਅਗਰ ਅਸੀਂ ਰੀੜ ਦੀ ਹੱਡੀ ਵਾਲੇ ਪਾਸਿਓਂ ਵੇਖਦੇ ਹਾਂ ਤੇ ਇਹਦੀ ਸ਼ੁਰੂਆਤ ਹੁੰਦੀ ਹੈ ਜਿੱਥੇ 6th ਸਰਵਾਈਕਲ ਵਰਟੀਬਰਾ ਹੈ
1: ਜੀ,
2: ਅਗਲੇ ਪਾਸੇ ਉਹਨੂੰ ਅਸੀਂ ਕੈਰੀਕੋਇਡ ਕਾਰਟਿਲੇਜ ਕਹਿੰਦੇ ਹਾਂ। ਤੁਸੀਂ ਸਿਰਫ ਇੰਨਾ ਸਮਝ ਲਓ ਵੀ ਅਗਲੇ ਪਾਸੇ ਜਿਹੜਾ ਆ ਸਾਡੇ ਸਾਹਮਣੇ ਹਸਲੀ ਦੀਆਂ ਹੱਡੀਆਂ ਜੁੜਦੀਆਂ ਨੇ ਦੋ, ਤੇ ਇਹਦੇ ਵਿਚ ਵਿਚਕਾਰ ਇੱਕ ਜਿਹੜਾ ਹਿੱਸਾ ਹੈਗਾ ਜਿੱਥੇ ਇਹ ਦੋਵੇਂ ਆਪਸ ਜੁੜ ਰਹੀਆਂ ਨੇ, ਉਸ ਹੱਡੀ ਦਾ ਨਾਮ ਮੈਨੂੰ ਵੈਰੀਅਮ ਸਰਨਾਈ ਸੀ ਔਰ ਉਹਦੇ ਉੱਪਰ ਇੱਕ ਖੁਰਚਿਆ ਜਿਹਾ ਹਿੱਸਾ ਬਣ ਜਾਂਦਾ, ਉਹਨੂੰ ਅਸੀਂ ਨੌਰਚ ਕਹਿੰਦੇ ਹਾਂ
1: ਜੀ,
2: ਔਰ ਉਸ ਨੌਰਚ ਉਸ ਜਿਹੜਾ ਖੁਰਚਿਆ ਹੋਇਆ ਹਿੱਸਾ ਹੈ, ਅਗਰ ਉਹਦੀ ਥਾਂ ਤੇ ਉਂਗਲੀ ਰੱਖੀਏ ਪਿੱਛੇ ਨੂੰ ਪ੍ਰੈਸ ਕਰੀਏ ਤੇ ਇਹ ਉਹ ਏਰੀਆ ਹੁੰਦਾ ਆ ਜਿੱਥੋਂ ਇਹ ਈਸੋਫੇਗਸ ਸ਼ੁਰੂ ਹੁੰਦਾ ਆ
1: ਜੀ।
2: ਮਸਕੂਲਰ ਟਿਊਬ ਹੈ ਇਹ ਆਪਾਂ ਦੱਸ ਦਿੱਤੀ ਹੈ, ਉਪਰੋਂ ਇਸ ਥਾਂ ਤੋਂ ਸ਼ੁਰੂ ਹੁੰਦੀ ਹੈ ਤੇ ਹੇਠਾਂ ਇਹਦਾ ਜਿਹੜਾ ਅੰਤ ਹੈ ਉਹ ਇਹ ਜਾ ਕੇ ਸਟੋਮਕ ਦੇ ਨਾਲ ਰਲਦਾ ਹੈਗਾ
1: ਜੀ।
2: ਇਹ ਬੇਸਿਕਲੀ 3 ਹਿੱਸਿਆਂ ਨੂੰ ਕਵਰ ਕਰ ਰਹੀ ਹੈ, ਇੱਕ ਤਾਂ ਗਰਦਨ ਦੇ ਹਿੱਸੇ ਵਿਚ ਥੋੜਾ ਜਿਹਾ ਇਹਦਾ ਹਿੱਸਾ ਹੈਗਾ ਆ, ਤੁਸੀਂ 2 ਸੈਂਟੀਮੀਟਰ ਕਹਿ ਸਕਦੇ ਆ, 3 ਸੈਂਟੀਮੀਟਰ ਕਹਿ ਸਕਦੇ ਆ। ਇੱਕ ਹਿੱਸਾ ਜਿਹੜਾ ਆ ਛਾਤੀ ਦਾ ਹਿੱਸਾ ਲੰਘ ਕੇ ਤੇ ਉਹਦੇ ਹੇਠਾਂ ਸਟੋਮਿਕ ਹੈਗਾ ਆ ਉਹਦੇ ਨਾਲ ਮਿਲਦਾ ਤੇ ਉਹ ਇੱਕ ਛੋਟਾ ਜਿਹਾ ਹਿੱਸਾ ਹੈਗਾ ਆ, ਉਹ 2 ਸੈਂਟੀਮੀਟਰ ਉਹਨੂੰ ਕਹਿ ਲੋ, ਉੱਪਰ ਵਾਲਾ 3 ਸੈਂਟੀਮੀਟਰ, ਹੇਠਾਂ ਵਾਲਾ 2 ਸੈਂਟੀਮੀਟਰ, 5 ਸੈਂਟੀਮੀਟਰ ਇਹ ਹੋ ਗਿਆ ਤੇ ਵਿਚਕਾਰ ਦਾ ਹਿੱਸਾ ਜਿਹੜਾ ਅਸਲ ਚੈਸਟ ਦਾ ਹਿੱਸਾ ਹੈ, ਛਾਤੀ ਦਾ ਜਿਹੜਾ ਹਿੱਸਾ ਆ ਉਹ ਇਹਦਾ 20 ਸੈਂਟੀਮੀਟਰ ਦਾ ਹਿੱਸਾ ਰਹਿ ਜਾਂਦਾ। ਇਨ ਟੋਟਲ ਅਸੀਂ ਉਹ ਇੰਚਾਂ ਚ ਗਿਣੀਏ ਤੇ 10 ਇੰਚ ਕਹਿੰਦੇ ਹਾਂ
1: ਜੀ,
2: ਠੀਕ ਆ। ਇੰਨੀ ਲੰਬੀ ਇਹ ਟਿਊਬ ਹੈਗੀ ਹੈ ਤੇ ਕੱਦ ਦੇ ਹਿਸਾਬ ਤੇ ਕਿਸੇ ਦੀ ਵੱਧ ਘੱਟ ਵੀ ਥੋੜੀ ਬਹੁਤ ਹੋ ਸਕਦੀ ਹੈ, ਇਹ ਇੱਕ ਐਵਰੇਜ ਸਟੈਂਡਰਡ ਦੀ ਗੱਲ ਹੈਗਾ। ਹੁਣ ਕੰਮ ਤਾਂ ਇਸ ਜਿਹੜੀ ਨਾਲੀ ਹੈ ਇਹਦਾ ਕੰਮ ਇਹ ਆ ਵੀ ਫੂਡ ਨੂੰ ਟਰਾਂਸਪੋਰਟ ਕਰਨਾ
1: ਜੀ,
2: ਮੂੰਹ ਵੱਲੋਂ ਫੂਡ ਆਇਆ, ਫੈਰਿੰਗਸ ਗਿਆ, ਫੈਰਿੰਗਸ ਤੋਂ ਅੱਗੇ ਫੂਡ ਆਇਆ ਤੇ ਉਸ ਤੋਂ ਬਾਅਦ ਈਸੋਫੇਗਸ ਗਿਆ ਔਰ ਫਿਰ ਇਹਨੇ ਸਟੋਮਕ ਦੇ ਵਿਚ ਇਸ ਨੂੰ ਪਹੁੰਚਾਉਣਾ ਹੈ। ਕੰਮ ਇਹਦਾ ਇੰਨਾ ਹੀ ਹੈ, ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਹੈ 2 ਸੈਂਟੀਮੀਟਰ ਕਹਿ ਸਕਦੇ ਆ, 3 ਸੈਂਟੀਮੀਟਰ ਕਹਿ ਸਕਦੇ ਆ, ਇੱਕ ਹਿੱਸਾ ਜਿਹੜਾ ਆ ਛਾਤੀ ਦਾ ਹਿੱਸਾ ਲੰਘ ਕੇ ਤੇ ਉਹਦੇ ਹੇਠਾਂ ਸਟੋਮਿਕ ਹੈਗਾ ਆ ਓਹਦੇ ਨਾਲ ਮਿਲਦਾ ਹੈ ਤੇ ਉਹ ਇੱਕ ਛੋਟਾ ਜਿਹਾ ਹਿੱਸਾ ਹੈਗਾ ਆ ਉਹ 2 ਸੈਂਟੀਮੀਟਰ ਉਹਨੂੰ ਕਹਿ ਲੋ, ਉੱਪਰ ਵਾਲਾ 3 ਸੈਂਟੀਮੀਟਰ, ਹੇਠਾਂ ਵਾਲਾ 2 ਸੈਂਟੀਮੀਟਰ, 5 ਸੈਂਟੀਮੀਟਰ ਇਹ ਹੋ ਗਿਆ ਤੇ ਵਿਚਕਾਰ ਦਾ ਹਿੱਸਾ ਜਿਹੜਾ ਅਸਲ ਚੈਸਟ ਦਾ ਹਿੱਸਾ ਹੈ, ਛਾਤੀ ਦਾ ਜਿਹੜਾ ਹਿੱਸਾ ਆ ਉਹ ਇਹਦਾ 20 ਸੈਂਟੀਮੀਟਰ ਦਾ ਹਿੱਸਾ ਰਹਿ ਜਾਂਦਾ। ਇਨ ਟੋਟਲ ਅਸੀਂ ਇੰਚਾਂ ਚ ਗਿਣੀਏ ਤੇ 10 ਇੰਚ ਕਹਿੰਦੇ ਹਾਂ
1: ਜੀ,
2: ਠੀਕ ਆ। ਇੰਨੀ ਲੰਬੀ ਇਹ ਟਿਊਬ ਹੈਗੀ ਹੈ ਤੇ ਕੱਦ ਦੇ ਹਿਸਾਬ ਤੇ ਕਿਸੇ ਦੀ ਵੱਧ ਕੱਟ ਵੀ ਥੋੜੀ ਬਹੁਤ ਹੋ ਸਕਦੀ ਹੈ, ਇਹ ਇੱਕ ਐਵਰੇਜ ਸਟੈਂਡਰਡ ਦੀ ਗੱਲ ਹੈਗਾ। ਹੁਣ ਕੰਮ ਤਾਂ ਇਸ ਜਿਹੜੀ ਨਾਲੀ ਹੈ ਇਹਦਾ ਕੰਮ ਇਹ ਆ ਵੀ ਫੂਡ ਨੂੰ ਟਰਾਂਸਪੋਰਟ ਕਰਨਾ
1: ਜੀ,
2: ਮੂੰਹ ਵੱਲੋਂ ਫੂਡ ਆਇਆ, ਫੈਰਿੰਗਸ ਗਿਆ, ਫੈਰਿੰਗਸ ਤੋਂ ਅੱਗੇ ਫੂਡ ਆਇਆ ਤੇ ਉਸ ਤੋਂ ਬਾਅਦ ਈਸੋਫੇਗਸ ਗਿਆ ਔਰ ਫਿਰ ਇਹਨੇ ਸਟੋਮਕ ਦੇ ਵਿੱਚ ਇਸ ਨੂੰ ਪਹੁੰਚਾਉਣਾ ਹੈ। ਕੰਮ ਇਹਦਾ ਇੰਨਾ ਹੀ ਹੈ। ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਹੈਗਾ, ਇਹਦੀ ਸਟਰਕਚਰ ਇਸ ਟਾਈਪ ਦਾ ਬਣਿਆ ਹੋਇਆ ਹੈ ਵੀ ਇਹਦੇ

0: ਇਸ ਜਿਹੜੀ ਨਾਲੀ ਹੈ ਇਹਦਾ ਕੰਮ ਇਹ ਹੈ ਵੀ ਫੂਡ ਨੂੰ ਟਰਾਂਸਪੋਰਟ ਕਰਨਾ। ਮੂੰਹ ਵੱਲੋਂ ਫੂਡ ਆਇਆ, ਫੈਰਿੰਗਸ ਗਿਆ, ਫੈਰਿੰਗਸ ਤੋਂ ਅੱਗੇ ਫੂਡ ਆਇਆ ਤੇ ਉਸ ਤੋਂ ਬਾਅਦ ਈਸੋਫੇਗਸ ਗਿਆ ਔਰ ਫਿਰ ਇਹਨੇ ਸਟਮਕ ਦੇ ਵਿਚ ਇਸ ਨੂੰ ਪਚਾਉਣਾ ਹੈ। ਕੰਮ ਇਹਦਾ ਇੰਨਾ ਹੀ ਹੈ। ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਹੈਗਾ, ਇਹਦੀ ਸਟਰਕਚਰ ਇਸ ਟਾਈਪ ਦਾ ਬਣਿਆ ਹੋਇਆ ਹੈ ਵੀ ਇਹਦੇ ਚਾਰ ਲੇਅਰ ਨੇ। ਬੜਾ ਸਖ਼ਤ ਕੀਤਾ ਗਿਆ, ਸਾਰੀ ਖੁਰਾਕ ਇਹਦੇ ਰਾਹੀਂ ਜਾ ਰਹੀ ਹੈ। ਅੰਦਰ ਵਾਲੇ ਪਾਸਿਓਂ ਜੇ ਅਗਰ ਅਸੀਂ ਖੋਜਣਾ ਸ਼ੁਰੂ ਕਰੀਏ ਤਾਂ ਅੰਦਰ ਵਾਲੇ ਪਾਸੇ ਸਭ ਤੋਂ ਪਹਿਲਾਂ ਇੱਕ ਬਹੁਤ ਪਤਲੀ ਜੀ ਮਿਊਕਸ ਦੀ ਝਿੱਲੀ ਹੈ, ਜਿਵੇਂ ਪਤਲੀ ਜੀ ਹੁੰਦੀ ਹੈ। ਕਈ ਵੇਰਾਂ ਸਖ਼ਤ ਖੁਰਾਕ ਖਾਓ ਜਾਂ ਬਹੁਤੀ ਬਹੁਤੀ ਗਰਮ ਚੀਜ਼ ਕੋਈ ਅੰਦਰ ਤੁਸੀਂ ਨਿਗਾ ਲਈ, ਗਰਮ ਗਰਮ ਚਾਹੀ ਪੀ ਲਈ ਆ, ਤੇ ਕਈ ਵੇਰਾਂ ਲੋਕਾਂ ਨੂੰ ਉਹ ਜਿਹੜਾ ਅੰਦਰ ਵਾਲਾ ਹਿੱਸਾ ਹੈ ਉਹ ਛਿੱਲਿਆ ਵੀ ਜਾਂਦਾ ਹੈ, ਤਕਲੀਫ਼ ਵੀ ਹੁੰਦੀ ਹੈ। ਕਈ ਵਾਰ ਬਹੁਤ ਜ਼ਿਆਦਾ ਬੁਰਗੀ ਵੱਡੀ ਪਾ ਲਈ ਤੇ ਉਹਦੇ ਨਾਲ ਵੀ ਇੱਥੇ ਲੰਘਾਉਣ ਤੋਂ ਉਹ ਤਕਲੀਫ਼ ਹੁੰਦੀ ਹੈ, ਕਿਉਂਕਿ ਉਹ ਅੰਦਰ ਦਾ ਹਿੱਸਾ ਜਿਹੜਾ ਉਹ ਝਾਲਰ ਵਰਗਾ ਆ, ਜਿਵੇਂ ਪਰਦਾ ਲਟਕਾਇਆ ਹੁੰਦਾ ਸਾਡੇ ਦਰਵਾਜ਼ੇ ਦੇ ਉੱਤੇ ਨਾ, ਇਸ ਟਾਈਪ ਦੀ ਉਹਦੀ ਬਣਤਰ ਹੈਗੀ ਹੈ, ਜਿਸ ਕਰਕੇ ਉਹ ਸੁਲਸਲਾ ਹੋਇਆ ਸਮਝ ਲਓ, ਤੇ ਉਪਰੋਂ ਕੋਈ ਚੀਜ਼ ਆਈ ਤੇ ਉਹ ਸਲਿਪਰੀ ਹੈਗਾ ਆ। ਸਲਿਪਰੀ ਹੋਣ ਕਰਕੇ ਉਹ ਖੁਰਾਕ ਹੇਠਾਂ ਹੌਲੀ ਹੌਲੀ ਹੌਲੀ ਹੌਲੀ ਜਾਂਦੀ, ਪਰ ਜਿੰਨੀਆਂ ਵੀ ਅੰਗ ਇਸ ਤਰ੍ਹਾਂ ਦੇ ਹੈਗੇ ਨੇ ਉਹ ਆਮ ਤੌਰ ਤੇ ਭਾਵੇਂ ਅੰਤਲੀ ਹੀ ਹੈ, ਉਹ ਆਮ ਤੌਰ ਤੇ ਬੰਦ ਰਹਿੰਦੇ ਨੇ। ਜਿਵੇਂ ਜਿਵੇਂ ਪਿਛਲੇ ਪਾਸੋਂ ਕਿਸੇ ਚੀਜ਼ ਦਾ ਪ੍ਰੈਸ਼ਰ ਪੈਂਦਾ ਆ, ਉਵੇਂ ਉਵੇਂ ਅਗਲਾ ਹਿੱਸਾ ਖੁੱਲਦਾ ਜਾਂਦਾ ਹੈ ਤੇ ਚੀਜ਼ ਜਿਹੜੀ ਖੁਰਾਕ ਜਿਹੜੀ ਹੈ ਉਹ ਅੱਗੇ ਅੱਗੇ ਤੁਰਦੀ ਜਾਂਦੀ ਹੈ। ਇਹ ਨਹੀਂ ਵੀ ਜੇ ਪਾਈਪ ਖੁੱਲੀ ਹੈਗੀ ਅੰਤਲੀ ਦੀ ਹੈਗੀ ਤੇ ਪੂਰੀ ਪਾਈਪ ਖੁੱਲੀ ਹੋਊਗੀ ਹਮੇਸ਼ਾ, ਨਹੀਂ ਖੁੱਲੀ ਨਹੀਂ ਰਹਿੰਦੀ। ਹਰ ਚੀਜ਼ ਜਿਹੜੀ ਹੈ ਉਹ ਫਲੈਕਸ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਇਹ ਕੁਦਰਤ ਦਾ ਨਿਯਮ ਹੈਗਾ ਆ, ਉਸ ਦੇ ਮੁਤਾਬਕ ਹੀ ਇਹ ਈਸੋਫੇਗਸ ਵੀ ਜਿਹੜਾ ਆ ਇਹ ਆਮ ਤੌਰ ਤੇ ਫਲੈਕਸ ਪੋਜੀਸ਼ਨ ਚ ਰਹਿੰਦਾ ਹੈ। ਜਦੋਂ ਉਪਰੋਂ ਕੋਈ ਖੁਰਾਕ ਆਉਂਦੀ ਹੈ ਲਿਕੁਇਡ ਜਾਂ ਸੋਲਿਡ ਤੇ ਉਵੇਂ ਉਵੇਂ ਉਹਦੇ ਪ੍ਰੈਸ਼ਰ ਨਾਲ ਹੇਠਾਂ ਖੁੱਲਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਆਂਤੜੀਆਂ ਦੀਆਂ ਪੈਰੀਸਟਾਲਟਿਕ ਮੋਸ਼ਨ ਅਸੀਂ ਕਹਿੰਦੇ ਆ ਨਾ ਕਿ ਆਂਤੜੀਆਂ ਦੇ ਵਿੱਚ ਖੁਰਾਕ ਜੰਪ ਕਰ ਕਰਕੇ ਗਡੋਏ ਵਾਂਗੂ ਅੱਗੇ ਜਾਂਦੀ ਹੈ, ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਖੁਰਾਕ ਇਸੇ ਤਰ੍ਹਾਂ ਹੌਲੀ ਹੌਲੀ ਹੌਲੀ ਹੌਲੀ ਅੱਗੇ ਸ਼ੁਰੂ ਜਾਂਦੀ ਹੈਗੀ ਆ। ਸੋ ਅਸੀਂ ਇਹ ਗੱਲ ਕਹੀ ਆ ਵੀ ਉੱਪਰ ਵਾਲੇ ਪਾਸਾ ਜਿਹੜਾ ਪਿਛਲੇ ਤੋਂ ਤਾਂ ਅਸੀਂ ਕਹਿ ਦਿੱਤਾ ਸਿਕਸ ਸਰਵਾਈਕਲ ਜਿਹੜੀ ਵਰਤੇਬਰਾ ਹੈਗਾ ਉਸ ਤੋਂ ਹੈਗਾ, ਸਾਹਮਣੇ ਪਾਸੇ ਆ ਘੰਡੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਸਟੇਕੀਆ, ਅੰਗਰੇਜ਼ੀ ਜਿਹਨੂੰ ਕਹਿੰਦੇ ਨੇ ਟੇਕੀਆ ਔਰ ਪੰਜਾਬੀ ਚ ਕਹਿੰਦੇ ਆ ਘੰਡੀ। ਇਸ ਕੰਢੀ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ, ਭਾਵੇਂ ਹੁਣ ਛਾਤੀ ਦਾ ਹਿੱਸਾ ਤਾਂ ਨਹੀਂ ਨਾ ਹੈਗਾ, ਕੰਢੀ ਜਿਹੜਾ ਇਹਦਾ ਹਿੱਸਾ ਆ ਉਹ 3 ਸੈਂਟੀਮੀਟਰ ਦੇ ਕਰੀਬ ਹੈਗਾ ਆ ਔਰ ਹੇਠਾਂ ਤੱਕ ਜਾਂਦਾ, ਉਹਦੀ ਆਪੀ ਮਿਣਤੀ ਗਿਣਤੀ ਤੁਹਾਨੂੰ ਮੈਂ ਦੱਸ ਦਿੱਤੀ ਹੈ। ਹੁਣ ਉੱਪਰ ਵਾਲੇ ਪਾਸੇ ਮੈਂ ਇਹ ਕਿਹਾ ਵੀ ਜਿੰਨੀਆਂ ਵੀ ਟਿਊਬਾਂ ਹਨ ਉਹ ਸਾਰੀਆਂ ਬੰਦ ਹੁੰਦੀਆਂ ਨੇ, ਜਦੋਂ ਉਹਨਾਂ ਵਿਚ ਕੋਈ ਚੀਜ਼ ਪੈਂਦੀ ਜਿਵੇਂ ਬੋਰੀ ਹੈਗੀ ਹੈ, ਜਦੋਂ ਪਾਓਗੇ ਕਣਕ ਜਾਂ ਝੋਨਾ ਚੌਲ ਤੇ ਤਾਂ ਹੀ ਉਹ ਫੈਲੂਗੀ, ਇਹ ਕਿਸ ਮਿਹਨਤ ਦੀ ਹੈਗੀ ਹੈ। ਸੋ ਉਸ ਮੁਤਾਬਕ ਜਦੋਂ ਖੁਰਾਕ ਆਉਂਦੀ ਹੈ ਤੇ ਫਿਰ ਇਹ ਖੁੱਲਦੀ ਹੈ, ਪਰ ਉੱਪਰ ਵਾਲਾ ਜਿਹੜਾ ਹਿੱਸਾ ਹੈ ਕਿਉਂਕਿ ਉਸ ਜੰਕਸ਼ਨ ਦੇ ਵਿਚ ਸਾਹ ਨਾਲੀ ਇੱਕ ਪਾਸੇ ਨੂੰ ਜਾਂਦੀ ਹੈ, ਉਸ ਹਿੱਸੇ ਵਿਚ ਇਹ ਨਿਕਲ ਕੇ ਆਉਂਦੀ ਹੈ ਤੇ ਕੁਦਰਤ ਨੇ ਇਹਨੂੰ ਬੰਦ ਕਰਕੇ ਰੱਖਿਆ ਹੋਇਆ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸਟ੍ਰਕਚਰ। ਉਹ ਉੱਪਰ ਵਾਲੇ ਪਾਸੇ ਜਿੱਥੇ ਸ਼ੁਰੂ ਹੁੰਦੀ ਹੈ ਉਸ ਵਾਲੇ ਇੱਕ ਤਰ੍ਹਾਂ ਦੀ ਪੰਜਾਬੀ ਚ ਕਹਿ ਲੋ ਵੀ ਘੁੱਟਣ ਬਣੀ ਹੋਈ ਹੈ, ਠੀਕ ਹੈ, ਔਰ ਉਸ ਕੰਸਟ੍ਰਿਕਸ਼ਨ ਦੇ ਉਸ ਘੁੱਟਣ ਦੇ ਨਾਲ ਹਰੇਕ ਚੀਜ਼ ਸਿੱਧੀ ਇਹਦੇ ਵਿਚ ਨਹੀਂ ਜਾਂਦੀ,
1: ਬਿਲਕੁਲ
0: ਉਦੋਂ ਜਾਂਦੀ ਹੈ ਜਦੋਂ ਸਾਹ ਨਾਲੀ ਵਾਲਾ ਪੀਸਾ ਬੰਦ ਹੁੰਦਾ ਤੇ ਖੁਰਾਕ ਵਾਲੇ ਪਾਸੋਂ ਕੋਈ ਚੀਜ਼ ਆ ਰਹੀ ਹੈ ਤੇ ਉਸ ਵੇਲੇ ਇੱਕ ਆਟੋਮੈਟਿਕ ਕੁਦਰਤ ਦਾ ਨਿਯਮ ਬਣਿਆ ਹੋਇਆ ਜਿਵੇਂ ਅਸੀਂ ਕਹਿੰਦੇ ਬਾਹਰੋਂ ਲੱਗਿਆ ਹੋਇਆ ਔਰ ਇਹ ਖੁੱਲ ਜਾਂਦਾ ਤੇ ਉਹਦੇ ਮੁਤਾਬਕ ਇਹ ਫਿਰ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਉੱਪਰ ਵਾਲੀ ਜਿਹੜੀ ਸਟ੍ਰਕਚਰ ਹੈਗੀ ਹੈ ਕੰਸਟ੍ਰਕਸ਼ਨ ਹੈਗੀ ਹੈ ਤੇ ਹੇਠਾਂ ਵਾਲੀ ਜਿਹੜੀ ਕੰਸਟ੍ਰਕਸ਼ਨ ਹੈਗੀ ਹੈ ਜਿਹੜੀ ਸਟੋਮਕ ਦੇ ਨਾਲ ਜੁੜਦੀ ਹੈ, ਇਹਨਾਂ ਦੋਹਾਂ ਦੇ ਵਿਚ ਬਣਤਰ ਦਾ ਇਹ ਅੰਤਰ ਹੈਗਾ ਆ ਕਿ ਉੱਪਰ ਵਾਲੀ ਜਿਹੜੀ ਹੈ ਉਹ ਸਖ਼ਤ ਆ, ਹੇਠਾਂ ਵਾਲੀ ਜਿਹੜੀ ਹੈ ਉਹ ਫਲੈਕਸੀਬਲ ਆ, ਹੇਠਾਂ ਵਾਲੀ ਫਲੈਕਸੀਬਲ ਹੈ ਲੇਕਿਨ ਬੰਦ ਉਹ ਵੀ ਹੈਗੀ। ਉਹਦਾ ਮਤਲਬ ਇਹ ਆ ਕਿ ਜਿਹੜੀ ਵੀ ਹੇਠਾਂ ਵਾਲੇ ਪਾਸਿਓਂ ਗੈਸ ਵਗੈਰਾ ਬਣੇ ਉਹ ਛੇਤੀ ਕੀਤੇ ਆਸਾਨੀ ਨਾਲ ਉੱਪਰ ਨਾ ਚਲੀ ਜਾਵੇ
1: ਜੀ,
0: ਔਰ ਉੱਪਰ ਵਾਲਾ ਜਿਹੜਾ ਹਿੱਸਾ ਆ ਉਹਦੇ ਵਿਚ ਪੂਰਾ ਪ੍ਰੈਸ਼ਰ ਪਏ ਹੀ ਖੁਰਾਕ ਦਾ ਤੇ ਤਾਂ ਹੀ ਉਹਦੇ ਵਿਚ ਜਾਵੇ, ਨਹੀਂ ਤਾਂ ਐਵੇਂ ਨਾ ਹੋਵੇ ਵੀ ਸਾਹ ਵੀ ਉਧਰ ਨੂੰ ਤੁਰਿਆ ਜਾਵੇ ਤੇ ਖੁਰਾਕ ਵੀ ਉਧਰ ਤੁਰੀ ਜਾਵੇ। ਇਸ ਤਰ੍ਹਾਂ ਕਰਕੇ ਉੱਪਰ ਵਾਲੀ ਜਿਹੜੀ ਉਹ ਸਖ਼ਤ ਬਣੀ ਹੋਈ ਹੈ। ਦੂਸਰੀ ਆਪਾਂ ਇਹ ਗੱਲ ਕਹੀ ਸੀ ਕਿ ਜੇ ਇਹਨੂੰ ਅੰਗਰੇਜ਼ੀ ਦੇ ਵਿਚ ਅਸੀਂ ਸਫਿੰਕਟਰ ਰਹਿਣੇ ਆ, ਠੀਕ ਹੈ, ਕੰਸਟ੍ਰਕਸ਼ਨ ਜਿਹੜੀਆਂ ਨੇ ਉਹਨੂੰ ਸਫਿੰਕਟਰ ਰਹਿਣੇ ਆ ਤੇ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਬੋਰੀ ਨੂੰ ਸੇਬਿਆਂ ਨਾਲ ਬੰਨਦੇ ਆ ਨਾ, ਸ਼ਕਲ ਉਸ ਥਾਂ ਤੇ ਅਸੀਂ ਇਹਨੂੰ ਕਹਿੰਦੇ ਆ ਵੀ ਇਹ ਹੈਗੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਮੈਂ

0: ਦੱਸ ਰਿਹਾ ਸੀਗਾ ਵੀ ਸਟਰਕਚਰ ਬਣੀ ਕਿਵੇਂ ਹੋਈ ਹੈ। ਸੋ ਅੰਦਰ ਦੀ ਸਟਰਕਚਰ ਤੋਂ ਅੰਦਰ ਤੋਂ ਅਗਰ ਅਸੀਂ ਸ਼ੁਰੂ ਕਰਦੇ ਹਾਂ ਤੇ ਅੰਦਰ ਵਾਲੇ ਪਾਸੇ ਇਹ ਮਿਊਕਸ ਲੇਅਰ ਹੈਗਾ ਔਰ ਇਸ ਤੋਂ ਉੱਪਰ ਇਹਨੇ ਨੂੰ ਕਹਿੰਦੇ ਸਬ ਮਿਊਕਸ ਆ, ਇਸ ਦੇ ਪਿਛਲੇ ਪਾਸੇ ਥੋੜਾ ਜਿਹਾ ਇਹਦੇ ਨਾਲੋਂ ਸਖ਼ਤ ਮਿਊਕਸ ਦਾ ਲੇਅਰ ਹੈਗਾ ਆ, ਜਿਹੜਾ ਕਿ ਆਮ ਤੌਰ ਤੇ ਕਨੈਕਟਿਵ ਟਿਸ਼ੂ ਦਾ ਬਣਿਆ ਹੁੰਦਾ ਹੈਗਾ। ਉਸ ਤੋਂ ਪਿਛਲੇ ਪਾਸੇ ਜਿਹੜੇ ਮਾਸਪੇਸ਼ੀ ਹੈਗੀ ਹੈ ਔਰ ਉਹ ਜਿਹੜੀ ਮਾਸਪੇਸ਼ੀ ਹੈ ਨਾ ਬਣੀ ਹੋਈ ਮਸਕੁਲਰ ਲੇਅਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵੀ ਦੋ ਤਰ੍ਹਾਂ ਦੇ ਮਾਸਪੇਸ਼ੀਆਂ ਦਾ ਬਣਿਆ ਹੋਇਆ। ਇੱਕ ਤਾਂ ਜਿਹੜੀਆਂ ਅੰਦਰ ਵਾਲੀਆਂ ਜਿਹੜੀ ਮਿਊਕਸ ਲੇਅਰ ਦੇ ਨਾਲ ਜੁੜਦੀਆਂ ਨੇ ਉਹ ਗੋਲ ਹੈਗੀਆਂ, ਰਿੰਗ ਵਰਗੀਆਂ, ਗੋਲ ਗੋਲ ਸਪਰਿੰਗ ਹੈ, ਸਮਝ ਕਰ ਲਓ ਵੀ ਸਪਰਿੰਗ ਹੈਗਾ ਔਰ ਉਸ ਸਪਰਿੰਗ ਦੇ ਵਾਂਗੂ ਅੰਦਰ ਵਾਲੇ ਮਾਸ ਦੀਆਂ ਜਿਹੜੀਆਂ ਤੰਦਾਂ ਹਨ ਜਾਂ ਧਾਗੇ ਹਨ ਉਹ ਹਨ। ਇਹਨਾਂ ਗੋਲ ਗੋਲ ਤੰਦਾਂ ਦੇ ਉੱਪਰ ਵਾਲੇ ਪਾਸੇ ਇੱਕ ਸਟੇਟ ਟਾਈਪ ਦੇ ਸਟੇਟੀਫਾਈਡ ਜਿਹੜੇ ਮਸਲ ਦੀਆਂ ਮਾਸਪੇਸ਼ੀਆਂ ਦੀਆਂ ਤੰਦਾਂ ਹੈਗੀਆਂ ਨੇ ਇਹਨਾਂ ਸਾਰਿਆਂ ਦੇ ਉੱਪਰ। ਹੁਣ ਤਿੰਨ ਲੇਅਰ ਮੈਂ ਦੱਸ ਦਿੱਤੇ, ਬਲਕਿ ਤਿੰਨ ਨਹੀਂ ਮੈਂ ਚਾਰ ਦੱਸ ਦਿੱਤੇ, ਕਿਉਂਕਿ ਜੇ ਮਸਲ ਲੇਅਰ ਨੂੰ ਅਸੀਂ ਦੋ ਹਿੱਸਿਆਂ ਚ ਵੰਡ ਦਿੱਤਾ ਨਾ, ਇੱਕ ਪਹਿਲਾਂ ਤਾਂ ਸਬ ਮਿਊਕੋਸਾ ਫਿਰ ਮਿਊਕੋਸਾ ਹੋ ਗਿਆ, ਫਿਰ ਮਸਲ ਲੇਅਰ ਦੀ ਮੈਂ ਗੱਲ ਕਰ ਦਿੱਤੀ ਹੈ। ਮਸਲ ਲੇਅਰ ਦੇ ਦੋ ਹਿੱਸੇ ਹੋ ਗਏ, ਅੰਦਰ ਵਾਲਾ ਸਰਕੂਲਰ ਹੈਗਾ ਹੈ, ਗੋਲ ਹੈਗਾ ਆ ਸਪਰਿੰਗ ਵਰਗਾ, ਔਰ ਬਾਹਰ ਵਾਲਾ ਜਿਹੜਾ ਆ ਉਹ ਸਿੱਧੇ ਲੰਬੇ ਹੈਗੇ ਨੇ, ਉੱਪਰ ਤੋਂ ਹੇਠਾਂ ਨੂੰ ਜਾਣ ਵਾਲੇ ਰੇਸ਼ੇ ਧਾਗੇ ਹੈਗੇ ਨੇ ਦੇਵਨ ਵਾਲੇ। ਇਹਨਾਂ ਸਾਰਿਆਂ ਦੇ ਉੱਪਰ ਇੱਕ ਪਤਲਾ ਲੇਅਰ ਹੈ, ਉਹ ਕਨੈਕਟਿਵ ਟਿਸ਼ੂ ਦਾ ਲੇਅਰ ਹੈਗਾ। ਕਨੈਕਟਿਵ ਟਿਸ਼ੂ ਨੂੰ ਅਸੀਂ ਆਮ ਤੌਰ ਤੇ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਸਖ਼ਤ ਲੇਅਰ ਸਮਝਦੇ ਹਾਂ, ਭਾਈ ਇਥੋਂ ਆਵਾਜਾਈ ਬੰਦ ਹੈ, ਬਾਹਰ ਦੀ ਚਾਰ ਦੀਵਾਰੀ ਹੈ ਤੇਰੀ, ਭਾਈ ਤੂੰ ਇੱਥੇ ਰਹਿਣਾ ਆ, ਅੰਦਰ ਅੰਦਰ ਤੇਰੀ ਕਾਰਵਾਈ ਹੈ। ਇਹ ਸਖ਼ਤ ਹੁੰਦਾ ਗੋਡਿਆਂ ਵਿੱਚ, ਜੋੜਾਂ ਵਿੱਚ ਆਮ ਤੌਰ ਤੇ ਕਨੈਕਟਿਵ ਟਿਸ਼ੂ ਲੱਗਿਆ ਹੁੰਦਾ, ਇੱਕ ਚੀਜ਼ ਨੂੰ ਦੂਜੀ ਨੂੰ ਜੋੜਨ ਨਾਲ ਵਾਸਤੇ ਜਿਹੜੇ ਟਿਸ਼ੂ ਲੱਗਦੇ ਨੇ ਉਹਨਾਂ ਨੂੰ ਅਸੀਂ ਕਨੈਕਟਿਵ ਟਿਸ਼ੂ ਕਹਿੰਦੇ ਹਾਂ, ਕਨੈਕਟ ਕਰਦੇ ਹੈਗੇ ਔਰ ਉਹ ਸਖ਼ਤ ਹੁੰਦੇ ਨੇ ਜੋੜ ਬੰਨਣ ਵਾਲੀਆਂ ਗੱਲਾਂ। ਸੋ ਇਸ ਤਰ੍ਹਾਂ ਇਹ ਇਸ ਦੀ ਬਣਤਰ ਹੁੰਦੀ ਹੈਗੀ ਔਰ ਇਹਦੀ ਬਣਤਰ ਦਾ ਇਹ ਨਹੀਂ ਹੈਗਾ ਵੀ ਸਿੱਧੀ ਉੱਤੋਂ ਟਿਊਬ ਹੈਗੀ ਹੈ, ਉੱਪਰੋਂ ਖੁਰਾਕ ਡਿੱਗੀ ਤੇ ਸਿੱਧੀ ਹੇਠਾਂ ਚਲੇਗੀ, ਐ ਨਹੀਂ ਹੈਗਾ। ਇਹ ਫਲੈਕ ਬੰਦ ਪਈ ਹੋਈ ਹੈ, ਜਿਵੇਂ ਜਿਵੇਂ ਖੁਰਾਕ ਇਹਦੇ ਵਿੱਚ ਆਉਂਦੀ ਹੈ ਤੇ ਫੇਰ ਵੀ ਪੈਰੀਸਟਾਲਟਿਕ ਮੋਸ਼ਨ ਵਰਗੀਆਂ ਮੋਸ਼ਨ ਇਹਦੇ ਵਿੱਚ ਹੁੰਦੀਆਂ ਨੇ ਜਿਹਦੇ ਰਾਹੀਂ ਖੁਰਾਕ ਹੇਠਾਂ ਜਾਂਦੀ ਰਹਿੰਦੀ ਹੈ। ਪਰ ਇੱਕ ਹੋਰ ਪ੍ਰੋਬਲਮ ਇਹਦੇ ਵਾਸਤੇ ਹੈਗੀ, ਕਿਉਂਕਿ ਇਹ ਫਲੈਕਸੀਬਲ ਹੈਗੀ ਹੈ, ਚੀਜ਼ਾਂ ਜ਼ੋਰ ਬਹੁਤ ਜ਼ਿਆਦਾ, ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ। ਚਾਰ ਥਾਵਾਂ ਤੇ ਇਹਨੇ ਸਾਰੇ 20 ਸੈਂਟੀਮੀਟਰ ਦਾ ਏਰੀਆ ਹੈਗਾ, 20 ਸੈਂਟੀਮੀਟਰ ਦੇ ਵਿਚਕਾਰ ਦੇ ਏਰੀਏ ਦੇ ਵਿੱਚ ਚਾਰ ਥਾਵਾਂ ਤੇ ਜਿਵੇਂ ਇਹਦੇ ਲੱਕ ਨੂੰ ਵਲ ਪੈਂਦਾ ਆ, ਹਾਂਜੀ, ਲੱਕ ਨੂੰ ਵਲ ਪੈਣ ਦਾ ਮਤਲਬ ਇਹ ਹੋਇਆ ਵੀ ਕੁਝ ਇੱਕ ਹੋਰ ਇਸ ਮਿਡਿਆ ਸਟਾਈਨਮ ਦੇ ਨਾਲ ਲੱਗਦੇ ਅੰਗ ਜਿਹੜੇ ਨੇ ਆਪਣਾ ਜ਼ੋਰ ਪਾਉਂਦੇ ਨੇ ਭਈ ਯਾਰ ਮੈਂ ਇਸ ਨੂੰ ਆਪਣਾ ਟ੍ਰੈਕਟ ਲੰਘਾਉਣਾ ਹੈ ਤੇ ਮੈਂ ਲੰਘਾ ਹੀ ਲੈਣਾ ਹੈ ਜੀ, ਤੇਰੀ ਗਲੀ ਚ ਭਾਵੇਂ ਲੰਘਣਾ ਪਵੇ ਤੇ ਇਹਨੂੰ ਪ੍ਰੈਸ ਕਰਨਾ ਪਵੇ ਤੇ ਮੈਂ ਆਪਣਾ ਸਮਾਨ ਲੰਘਾ ਲੈਣਾ ਹੈਗਾ। ਇਸੇ ਤਰ੍ਹਾਂ ਹੀ ਇਹਦੇ ਵਿੱਚੋਂ ਇੱਕ ਤਾਂ ਬ੍ਰੌਂਕਸ ਲੰਘਦੀਆਂ ਨੇ ਜਿਹੜੀਆਂ ਸਾਹ ਵਾਲੀ ਨਾਲੀ ਦੀਆਂ ਟਿਊਬਾਂ ਨੇ ਜਿੱਥੋਂ ਉਹ ਲੰਘਦੀਆਂ ਨੇ, ਉਸ ਵੇਲੇ ਇਹਨੂੰ ਕਹਿੰਦੀਆਂ ਥੋੜਾ ਜਿਹਾ ਪਾਸੇ ਹੋ ਜਾ ਮੈਨੂੰ ਲੰਘ ਦਿੰਦੇ, ਇੱਕ ਇਹਦੇ ਵਿੱਚ ਵਲ ਪੈ ਜਾਂਦਾ ਹੈਗਾ ਇਸ ਥਾਂ ਤੇ। ਦੂਸਰੀ ਕਈ ਵਾਰ ਲੋਕਾਂ ਨੇ ਯਾਰ ਮੇਰੀ ਬੁਰਕੀ ਦੇ ਗਲੇ ਚ ਅੜ ਗਈ ਆ,
1: ਹਾਂਜੀ,
0: ਇਹ ਗਲੇ ਚ ਅੜਨ ਦਾ ਮਤਲਬ ਕੀ ਹੁੰਦਾ ਹੈ, ਉਹ ਜਿਹੜਾ ਐਪੀਗਲੋਟਿਸ ਵਾਲਾ ਏਰੀਆ ਹੈ ਨਾ ਜਿਸ ਥਾਂ ਤੇ ਅੱਗੇ ਜਾ ਕੇ ਬ੍ਰੌਂਕਸ ਹੈ ਤੇ ਸਾਹ ਤਾਂ ਲਗਾਤਾਰ ਆ ਰਿਹਾ ਹੈਗਾ, ਕਈ ਵਾਰ ਤੁਸੀਂ ਵੇਖਣਾ ਜੇ ਬੁਰਕੀ ਫਸ ਗਈ ਹੋਵੇ ਤੇ ਸਾਹ ਲੈਣਾ ਔਖਾ ਹੋ ਜਾਂਦਾ
1: ਜੀ।
0: ਭਾਵ ਈਸੋਫੇਗਸ ਜਿਹੜਾ ਆ ਉਹ ਇਸ ਨੂੰ ਜਗ੍ਹਾ ਨਹੀਂ ਦੇ ਰਿਹਾ ਸਾਹ ਨੂੰ, ਸਾਹ ਲੈਣਾ ਔਖਾ ਹੋ ਗਿਆ, ਕਹਿੰਦਾ ਨਹੀਂ ਜੀ ਮੈਂ ਨੀ ਤੈਨੂੰ ਰਸਤਾ ਦੇਣਾ। ਪਰ ਜੇ ਮਾਸਪੇਸ਼ੀਆਂ ਫਲੈਕਸੀਬਲ ਹੈਗੀਆਂ ਨੇ, ਜੇ ਇਹਨਾਂ ਚ ਕੋਈ ਨੁਕਸ ਨਹੀਂ ਹੈਗਾ ਜਾਂ ਇਹਦੇ ਅੰਦਰ ਗੈਸ ਨਹੀਂ ਭਰੀ, ਇਹਨੂੰ ਉਹਨੇ ਪੂਰਾ ਨਹੀਂ ਫਲਾਇਆ ਹੋਇਆ ਤੇ ਉਸ ਵੇਲੇ ਸਾਧਾਰਨ ਤੌਰ ਤੇ ਬ੍ਰੌਂਕਸ ਨੂੰ ਇਹ ਜਗ੍ਹਾ ਦੇ ਦੂਗਾ, ਸਾਹ ਕਰੀ ਜਾ ਵੀ ਤੂੰ ਸਾਹ ਲੰਘ ਜਾ, ਕੋਈ ਗੱਲ ਨੀ ਹੈਗੀ, ਜਦੋਂ ਚੰਗੀ ਬਣਦੀ ਤੇ ਕੋਈ ਮਤਲਬ ਨੀ। ਤੇ ਜੇ ਇਹਦੇ ਅੰਦਰ ਆਪਦੀ ਹੀ ਗੈਸ ਭਰ ਗਈ, ਕਹਿੰਦਾ ਮੇਰਾ ਤੇ ਆਪਣਾ ਹੀ ਸਮਾਨ ਪੂਰਾ ਨੀ ਆਉਂਦਾ, ਮੈਂ ਤੈਨੂੰ ਜਗ੍ਹਾ ਕਿੱਥੋਂ ਦੇਵਾਂ, ਉਸ ਵੇਲੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਆ। ਉਸ ਵੇਲੇ ਹਾਲਾਤ ਇਹ ਹੁੰਦੇ ਨੇ ਕਿ ਲੋਕ ਕਹਿੰਦੇ ਨੇ ਯਾਰ ਮੇਰੀ ਬੁਰਕੀ ਤਾਂ ਇੱਥੇ ਹੀ ਫਸ ਗਈ ਤੇ ਜਾ ਹੀ ਨਹੀਂ ਸੰਗ ਤੋਂ ਇਹ ਨਾ।
1: ਹਾਂਜੀ, ਉਹ ਕਈ ਵਾਰੀ ਜਿਹੜੀਆਂ ਪਿੱਛੇ ਧੋਣ ਤੇ ਜਾਏ ਮੁੱਕਾ ਜਾਏ, ਕਈ ਵਾਰੀ ਮਾਰਦੇ ਹੁੰਦੇ ਆ ਉਹ
0: ਹੁੰਦੇ ਆ। ਹੁਣ ਵੇਖੋ ਨਾ, ਕੁਦਰਤੀ ਪਤਾ ਨੀ ਕਿਵੇਂ ਲੋਕਾਂ ਨੂੰ ਉਹ ਸਮਝ ਆ ਗਈ ਵੀ ਸਾਨੂੰ ਆਹ ਕੁਛ ਕਰਨਾ ਚਾਹੀਦਾ। ਹੁਣ ਵੇਖੋ ਨਾ, ਮੈਂ ਤੁਹਾਨੂੰ ਦੱਸਿਆ ਭਾਈ ਈਸੋਫੇਗਸ ਦੀ ਓਰੀਜਨ ਜਿੱਥੋਂ ਸ਼ੁਰੂ ਹੁੰਦਾ ਆ, ਫੈਰਿੰਗਸ ਦੇ ਨਾਲ ਜੁੜਦਾ ਆ, ਜੇ ਪਿਛਲੇ ਪਾਸੋਂ ਵੇਖੀਏ ਤੇ ਫੇਰ ਇਹ ਭਾਈ 6th ਵਰਟੇਬਰੇ ਦੇ ਲੈਵਲ ਤੋਂ ਸ਼ੁਰੂ ਹੁੰਦਾ ਆ। ਜੀਪੀ ਦੇ ਵਿੱਚ ਪਹਿਲਾ ਵਰਟੇਬਰਾ ਹੁੰਦਾ ਜਿਹਨੂੰ ਅਸੀਂ ਐਟਰਸ ਵਰਟੇਬਰਾ ਕਹਿੰਦੇ ਆ, ਫੋਰਾਮਨ ਮੈਗਨਮ ਇੱਕ ਸੁਰਾਗ ਹੈਗਾ ਸਕਲ ਦੀ ਅੱਡੀ ਦੇ ਵਿਚ ਗੁੱਤੀ ਦੇ ਵਿਚ ਓਹਨੂੰ ਕਹਿੰਦੇ ਫੋਰਾਮਨ ਮੈਗਨਮ, ਓਹਦੇ ਵਿਚ ਬੁੱਲੇ ਵਾਂਗੂ ਫਸਦਾ ਆ, ਜਿਵੇਂ ਟ੍ਰੈਕਟਰ ਟਰਾਲੀ ਨੂੰ ਆਪਸ ਅਸੀਂ ਫਿਰ ਫਿੱਟ ਕਰਦੇ ਆ, ਉਹ ਬੁੱਲੇ ਵਾਂਗੂ ਫਸ ਜਾਂਦਾ ਆ, ਔਰ ਓਹਨੂੰ ਅਸੀਂ ਐਟਲਸ ਵਰਟੀਬਰਾ ਕਹਿੰਦੇ ਆ, ਦੂਜੇ ਵਰਟੀਬਰਾ ਨਾਲੋਂ ਇਹਦੀ ਸ਼ਕਲ ਡਿਫਰੈਂਟ ਹੈਗੀ ਆ, ਔਰ ਇਹਨੂੰ ਇੱਕ ਗਿਣੋ ਤੇ ਉਸ ਤੋਂ ਬਾਅਦ ਇਹਦਾ ਪੰਜ ਹੋਰ ਗਿਣੋ, ਛੇਵੇਂ ਵਰਟੀਬਰੇ ਦੇ ਲੈਵਲ ਤੇ ਆ। ਇਹਦਾ ਮਤਲਬ ਕੀ ਹੈ ਵੀ ਇੱਕ ਵਾਰ ਫੈਸਿਲਿਟੀਟੇਟ ਦੇਣ ਵਾਸਤੇ ਪੁਲਿਸ ਆ ਗਈ ਤੇ ਉਹਨੇ ਆਖਿਆ ਵੀ ਅਜਕਰਮ ਸਟੇਟਸ ਕੋ ਬਹਾਲ ਕਰੋ, ਆ ਜਾਓ ਥਾਣੇ, ਉੱਥੇ ਤੁਹਾਡੇ ਨਾਲ ਫੈਸਲਾ ਕਰਨੇ ਆ, ਤੇ ਲੋਕ ਮੁੱਕੀ ਮਾਰਦੇ ਆ ਪਿੱਛੇ, ਹਾਂਜੀ ਮੁੱਕੀ ਮਾਰਦੇ ਆ, ਜਾਂ ਬੱਚੇ ਦੇ ਆਮ ਤੌਰ ਤੇ ਪਲਚ ਜਾਂਦਾ ਕੁਝ ਐਸਾ, ਉਹ ਪਲਚ ਜਾਣਾ ਅਸੀਂ ਇਹਨੂੰ ਕਹਿੰਦੇ ਆ, ਜਾਂ ਅੰਗਰੇਜ਼ੀ ਚ ਚੌਕਿੰਗ ਕਹਿੰਦੇ ਆ, ਪਲਚ ਜਾਣਾ ਜਾਂ ਚੌਕਿੰਗ ਜਿਹੜਾ ਹੁੰਦਾ ਉਹ ਇਸ ਕਰਕੇ ਹੁੰਦਾ ਆ ਬਈ ਈਸੋਫੇਗਸ ਅੜ ਗਿਆ ਆਪਣੀ ਜਿੱਦ ਤੇ ਵੀ ਮੈਂ ਨੀ ਤੁਹਾਨੂੰ ਜਗ੍ਹਾ ਦਿੰਦਾ, ਹਾਂਜੀ ਮੈਂ ਨੀ ਤੁਹਾਨੂੰ ਜਗ੍ਹਾ ਦਿੰਦਾ, ਜਿਹੜੀ ਕਿ ਅੱਗੇ ਆਮ ਤੌਰ ਤੇ ਜਗ੍ਹਾ ਵਰਤਦੇ ਸੀਗੇ ਇਹ ਫਲੈਕਸੀਬਲ ਸੀ, ਇਹਦੇ ਵਿਚ ਜਲਦੀ ਮੋੜ ਪੈ ਜਾਂਦਾ ਹੈਗਾ, ਇੱਕ ਤਾਂ ਇਹਦੇ ਵਿਚ ਐਪੀਗਲੋਟਸ ਵਾਲੇ ਏਰੀਏ ਦੇ ਵਿਚ ਮੋੜ ਪੈਂਦਾ ਹੈਗਾ, ਉਸ ਤੋਂ ਹੇਠਾਂ ਜਿਹੜੀਆਂ ਇਹ ਬ੍ਰੌਂਕਸ ਲੰਘਦੀਆਂ ਨੇ, ਸਾਹ ਨਾਲੀਆਂ ਲੰਘਦੀਆਂ ਨੇ, ਉਹਦਾ ਮੋੜ ਹੋ ਗਿਆ। ਉਸ ਤੋਂ ਬਾਅਦ ਜਿਹੜੀ ਸਾਡੀ ਅਯੋਟਾ ਹੈ ਨਾ, ਸਾਡੀ ਖੂਨ ਦੀ ਨਾਲੀ ਜਿਹੜੀ ਹਾਰਟ ਵਿਚੋਂ ਨਿਕਲ ਕੇ ਇਹਦੇ ਵਿਚੋਂ ਪਹਿਲੀਆਂ ਦੋ ਨਾੜੀਆਂ ਨਿਕਲਦੀਆਂ ਜਿਹਨਾਂ ਅਸੀਂ ਕੈਰੋਟਿਡ ਆਰਟਰੀਸ ਕਹਿੰਦੇ ਹਾਂ, ਜਿਹੜੀਆਂ ਬ੍ਰੇਨ ਨੂੰ ਸਪਲਾਈ ਕਰਦੀਆਂ ਨੇ। ਹੁਣ ਇਹ ਜਦੋਂ ਉਹਦੇ ਚ ਮੋੜ ਪੈਂਦਾ ਹੈ ਨਾ, ਤੇ ਇਹ ਇਸ ਈਸੋਫੇਗਸ ਨੂੰ ਬਹੁਤ ਪਰੇ ਪ੍ਰੈਸ ਕਰ ਦਿੰਦੇ ਵੀ ਮੈਨੂੰ ਲੰਘਣਾ ਦੇ, ਈਸੋਫੇਗਸ ਬੈਕਵਰਡ ਵਾਲੇ ਪਾਸੇ ਧੱਕਿਆ ਜਾਂਦਾ, ਪਿਛਲੇ ਪਾਸੇ ਨੂੰ ਧੱਕਿਆ ਜਾਂਦਾ ਹੈਗਾ, ਔਰ ਉਥੋਂ ਵੀ ਇਹੀ ਕੰਡੀਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ। ਲੋਕ ਛਾਤੀ ਤੇ ਹੱਥ ਰੱਖ ਲੈਂਦੇ, ਬਾਹਰ ਹੋ ਗਏ, ਪਿਛਲੇ ਪਾਸੇ ਛਾਤੀ ਮਲਦੀ ਹੈ ਤੇ ਫਿਰ ਕਈ ਵਾਰ ਠੀਕ ਹੋ ਜਾਂਦਾ, ਸਮਝ ਜਾਂਦੀ ਉਸ ਗੱਲ ਤੇ, ਵਿਆਹ ਕਰੋ ਛਾਤੀ ਨੂੰ ਮਲੋ ਜਾਂ ਪਿਛਲੇ ਪਾਸੇ ਮਲੋ, ਉਹ ਫਿਰ ਸੈੱਟ ਹੋ ਜਾਂਦਾ। ਕਾਰਨ ਕੀ ਹੁੰਦਾ ਆ ਬਈ, ਈਸੋਫੇਗਸ ਕੋਲ ਆਪਦੀ ਪ੍ਰੋਬਲਮ ਬਣੀ ਹੋਈ ਹੈ, ਇਹਦੇ ਵਿਚ ਗੈਸ ਏਸਿਡ ਵਗੈਰਾ ਜਿਹੜਾ ਹੇਠਾਂ ਤੋਂ ਆ ਰਿਹਾ ਆ, ਇਹਦੀ ਇਲਾਸਟੀਸਿਟੀ ਖਤਮ ਹੋ ਰਹੀ ਹੈ, ਲਚਕ ਖਤਮ ਹੋ ਰਹੀ ਹੈ ਕਿ ਇਹ ਦੂਜੇ ਨੂੰ ਲੰਘਣ ਦਾ ਦੇ ਦੇਵੇ, ਤਾਂ ਸੁਭਾਅ ਹੁਣ ਗਰਮ ਹੋ ਗਿਆ ਕਰਦਾ ਨਾ ਵੀ ਮੇਰਾ ਤਾਂ ਆਪਣਾ ਹੀ ਨੀ ਸਰਦਾ। ਉਸ ਹਾਲਾਤ ਦੇ ਵਿਚ ਇਹ ਜਿਹੜਾ ਸਾਡਾ ਖੂਨ ਦਾ ਫਲੋ ਹੈ ਉਹਨੂੰ ਵੀ ਰੁਕਾਵਟ ਪੈਂਦੀ ਹੈ, ਜਿਸ ਕਰਕੇ ਕਈ ਵਾਰ ਲੋਕ ਛਾਤੀ ਮਲਦੇ ਆ, ਕਈ ਵਾਰ ਲੋਕ ਪਿੱਠ ਮਲਦੇ ਆ, ਤਾਂ ਕਿ ਸਾਹ ਆਉਣਾ ਸੌਖਾ ਹੋ ਜਾਵੇ ਹੇਠਾਂ ਵਾਲੇ ਪਾਸੇ ਨਾਲ, ਬ੍ਰੌਂਕਸ ਹੈਗੀ ਸਾਹ ਵਾਲੀ ਨਾਲੀ ਹੈਗੀ ਹੈ, ਤੋ ਇੱਕ ਇਹ ਹੋ ਗਿਆ। ਉਸ ਤੋਂ ਬਾਅਦ ਜਦੋਂ ਇਹ ਈਸੋਫੇਗਸ ਹੇਠਾਂ ਵਾਲੇ ਪਾਸੇ ਜਾਂਦਾ ਹੈ ਨਾ, ਤੇ ਇਹਦੇ 23 ਇੰਚ ਪੂਰੇ ਹੋ ਗਏ, ਤੇ 23 ਸੈਂਟੀਮੀਟਰ ਪੂਰੇ, 23 ਸੈਂਟੀਮੀਟਰ ਪੂਰੇ ਹੋ ਗਏ, ਤੇ ਉੱਥੇ ਜਾ ਕੇ ਇਹਨੂੰ ਇੱਕ ਬਾਰਡਰ ਲੰਘਣਾ ਪੈਂਦਾ, ਕਸਟਮ ਡਿਪਾਰਟਮੈਂਟ ਦਾ ਬਾਰਡਰ ਲੰਘਣਾ ਪੈਂਦਾ ਡਾਇਆਫਰਾਮ ਦਾ। ਉਹ ਡਾਇਆਫਰਾਮ ਜਿਹੜਾ ਆ ਛਾਤੀ ਤੇ ਪੇਟ ਨੂੰ ਵੱਖਰਾ ਕਰਨ ਵਾਸਤੇ ਇੱਕ ਦੀਵਾਰ ਕੁਦਰਤ ਨੇ ਬਣਾਈ ਹੋਈ ਹੈ, ਵੀ ਤੁਹਾਡਾ ਆਪਣਾ ਡਿਪਾਰਟਮੈਂਟ ਹੈ, ਇਹਨਾਂ ਦਾ ਆਪਣਾ ਡਿਪਾਰਟਮੈਂਟ ਹੈਗਾ ਆ, ਪਰ ਫਿਰ ਵੀ ਇੱਕ ਐਸੀ ਸਾਂਝ ਹੈਗੀ ਹੈ, ਕੁਝ ਬਹੁਤ ਸਾਰੇ ਡਿਪਾਰਟਮੈਂਟ ਸਾਂਝੇ ਨੇ, ਉਹਨਾਂ ਦੀ ਆਵਾਜਾਈ ਹੁੰਦੀ ਰਹਿੰਦੀ ਹੈ, ਜਿਵੇਂ ਉੱਪਰ ਤੋਂ ਅਯੋਟਾ ਆਈ ਤੇ ਜਿਨ੍ਹਾਂ ਦੇ ਛਾਤੀ ਚ ਰਹਿੰਦੀ ਹੈ ਉਹਦਾ ਨਾਮ ਥੋਰੈਸਿਕ ਅਯੋਟਾ ਹੁੰਦਾ ਆ, ਜਦੋਂ ਉਹ ਇਸ ਬਾਰਡਰ ਨੂੰ ਲੰਘਦੀ ਹੈ ਤੇ ਉਹਦਾ ਨਾਮ ਡਿਸੈਂਡਿੰਗ ਅਬਡੋਮੀਨਲ ਅਯੋਟਾ ਹੋ ਜਾਂਦਾ ਹੈਗਾ ਆ। ਇਸੇ ਤਰ੍ਹਾਂ ਹੀ ਜਦੋਂ ਹੇਠੋਂ ਖੂਨ ਉੱਪਰ ਨੂੰ ਵਾਪਸ ਆ ਰਿਹਾ ਹੈ ਖੂਨ, ਉਸੇ ਤਰ੍ਹਾਂ ਉਹਦਾ ਨਾਂ ਵੇਨਾ ਕਹਿਵਾ ਹੋ ਜਾਂਦਾ ਹੈਗਾ ਆ, ਔਰ ਇਸੇ ਤਰ੍ਹਾਂ ਹੀ ਉਹ ਵੀ ਇਸ ਡਾਇਫਰਾਮ ਦੇ ਵਿਚੋਂ ਲੰਘਦੀ ਹੈਗੀ। ਤੋ ਇਸ ਤਰ੍ਹਾਂ ਕਰਕੇ ਤਕਰੀਬਨ 7 ਡਿਫਰੈਂਟ ਇੰਪੋਰਟੈਂਟ ਗੱਲਾਂ ਉੱਪਰ ਵਾਲੇ ਪਾਸੇ ਤੋਂ ਹੇਠਾਂ ਜਾ ਰਹੀਆਂ ਨੇ, ਹੇਠਾਂ ਤੋਂ ਉੱਪਰ ਜਾ ਰਹੀਆਂ ਨੇ, ਤੋ ਦੇਰ ਆਰ 7 ਓਪਨਿੰਗ, 7 ਓਪਨਿੰਗ ਨੇ, ਸੁਰਾਖ ਨੇ ਇਸ ਡਾਇਫਰਾਮ ਦੇ ਵਿਚੋਂ, ਤੇ ਉਹਦੇ ਵਿਚ ਹੀ ਇਹ ਈਸੋਫੇਗਸ ਦਾ ਵੀ ਇੱਕ ਓਪਨਿੰਗ ਹੈਗਾ। ਹੁਣ ਉਸ ਈਸੋਫੇਗਸ ਦੇ ਓਪਨਿੰਗ ਦੇ ਵਿਚ ਵੀ ਕਈ ਵਾਰਾਂ ਪੇਟ ਚ ਗੈਸ ਬਹੁਤ ਜ਼ਿਆਦਾ ਬਣੀ ਹੋਈ ਹੈ, ਜਾਂ ਕਈ ਵਾਰਾਂ ਹਾਰਟ ਦੀ ਕੋਈ ਪ੍ਰੋਬਲਮ ਹੈ, ਕਈ ਵਾਰਾਂ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ। ਜੇ ਤੇ ਸਹਿਯੋਗ ਇੱਕ ਦੂਜੇ ਨਾਲ ਚੱਲਦਾ ਹੈ ਤੇ ਫਿਰ ਤਾਂ ਠੀਕ ਹੈ, ਕੋਈ ਗੱਲ ਨਹੀਂ। ਆਮ ਤੌਰ ਤੇ ਕਈ ਲੋਕ ਇੱਥੇ ਹੱਥ ਲਾ ਕੇ ਵੇਖਦੇ ਹੁੰਦੇ ਨੇ ਵੀ ਮੇਰੇ ਨਾ ਇੱਥੇ ਕੁਛ ਅਟਕ ਗਿਆ ਆ, ਐਪੀਗੈਸਟਿਕ ਏਰੀਆ ਨੂੰ ਕਹਿੰਦੇ ਆ, ਜਿੱਥੇ ਸਾਡੀਆਂ ਛਾਤੀ ਦੀਆਂ ਪੱਸਲੀਆਂ ਦੋਵੇਂ ਪਾਸੇ ਅਲੱਗ ਅਲੱਗ ਹੋ ਜਾਂਦੀਆਂ ਨੇ, ਉਹ ਏਰੀਏ ਨੂੰ ਐਪੀਗੈਸਟ੍ਰਿਕ ਏਰੀਆ ਅਸੀਂ ਕਹਿੰਦੇ ਹਾਂ, ਔਰ ਇਹਦੇ ਪਿਛਲੇ ਪਾਸੇ ਉਹ ਜੰਕਸ਼ਨ ਹੈਗਾ ਆ ਜਿੱਥੇ ਇਹ ਡਾਇਆਫਰਾਮ ਜਿਹੜਾ ਹੈ ਜੁੜਿਆ ਹੋਇਆ ਹੈ, ਔਰ ਇਹਦੇ ਵਿਚੋਂ ਉਹ ਲੰਘ ਕੇ ਜਾ ਰਿਹਾ ਹੈ ਸਾਡਾ ਈਸੋਫੇਗਸ, ਤੇ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਜੇ ਤਾਂ ਸਹਿਯੋਗ ਕਰਦੀਆਂ ਪਈਆਂ ਨੇ, ਤੇ ਫਿਰ ਉਹ ਹਮਾਸ ਜਿਹੜੀ ਉਹਦੇ ਵਿਚ ਸਾਰਿਆਂ ਦੇ ਜਹਾਜ਼ ਲੰਘੀ ਜਾਣੇ, ਗੈਸ ਲਈ ਜਾਣੀ, ਤੇ ਜੇ ਲੱਗਿਆ ਇਰਾਨ ਤੇ ਫਿਰ ਨਹੀਂ ਜਾਣੀ। ਹਾਂਜੀ ਸੋ ਫਿਰ ਮੁਸ਼ਕਲ ਹੋ ਜਾਂਦੀ ਹੈ ਇਸ ਦੇ ਲਾਂਘੇ ਵਾਸਤੇ ਕਿ ਸਾਰੀਆਂ ਚੀਜ਼ਾਂ ਨਾਰਮਲ ਨਹੀਂ ਲੰਘਦੀਆਂ ਤੇ ਪ੍ਰੋਬਲਮ ਸਾਰਿਆਂ ਦੀ ਹੋ ਜਾਂਦੀ ਹੈ। ਸੋ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਇਹਦੇ ਚਾਰ ਵਿੰਗ ਚਾਰ ਵਲ ਇਹਨੂੰ ਬਾਡੀ ਦੇ ਵਿੱਚ ਪੈਂਦੇ ਨੇ, ਐਡਜਸਟ ਕਰਨਾ ਪੈਂਦਾ ਗੁਆਂਢੀਆਂ ਨਾਲ। ਹਾਂਜੀ ਤੇ ਜੇ ਇਹਦੀ ਆਪਦੀ ਪ੍ਰੋਬਲਮ ਆ ਜਾਵੇ, ਇਹਦੇ ਵਿੱਚ ਐਸਿਡਿਟੀ ਗੈਸ ਵਗੈਰਾ ਹੋ ਜਾਵੇ ਤੇ ਫੇਰ ਇਹ ਗੁਆਂਢੀਆਂ ਨਾਲ ਕੋਆਪਰੇਟ ਨਹੀਂ ਕਰ ਸਕਦਾ, ਨਾ ਤਾਂ ਉਹ ਖੂਨ ਦੀ ਨਾਲੀ ਜਿਹੜੀ ਡਿਸੈਂਡਿੰਗ ਥੋਰੈਸਿਕ ਏਓਟਾ ਜਿਹਨੂੰ ਮੈਂ ਕਿਹਾ ਹੈਗਾ, ਹੇਠਾਂ ਜਾਣ ਵਾਲੀ ਖੂਨ ਦੀ ਜਿਹੜੀ ਵੱਡੀ ਨਾਲੀ ਹੈਗੀ ਹੈ ਜਿਹ ਚੋਂ ਨਿਕਲਦੀ ਹੈ, ਇੱਕ ਤੇ ਉਹ ਹੋ ਗਈ, ਇੱਕ ਬਰੌਂਕਸ ਵਾਲੀਆਂ ਸਾਹ ਵਾਲੀਆਂ ਨਾਲੀਆਂ ਹੋ ਗਈਆਂ। ਸੋ ਇਹ ਜਦੋਂ ਵੀ ਨਾਰਮਲ ਉਥੋਂ ਪਾਸ ਨਹੀਂ ਕਰ ਸਕਦੀਆਂ ਤੇ ਇਹਦਾ ਮਤਲਬ ਇਹ ਹੈ ਵੀ ਇਹ ਸਾਨੂੰ ਰਸਤਾ ਨਹੀਂ ਦੇ ਰਿਹਾ, ਈਸੋ ਵਿਕਸ ਇਹਦਾ ਤਾਂ ਆਪਦੀ ਪ੍ਰੋਬਲਮ ਬਣੀ ਹੋਈ ਹੈ।
1: ਜੀ ਡਾਕਟਰ ਸਾਹਿਬ, ਮੈਂ ਦੇਖਦਾ ਸੀਗਾ ਇਹ ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਇਹ ਜਿਹੜੀ ਆਇਓਟਾ ਦੀ ਤੁਸੀਂ ਗੱਲ ਕਰਦੇ ਆ ਇਹਦਾ ਖਾਤਾ ਡਾਕਟਰ ਸਾਹਿਬ ਬਹੁਤ ਮੋਟੀ, ਇੱਕ ਪੂਰਾ ਇੰਚ ਡਾਇਆਮੀਟਰ ਇਹਦਾ ਦੱਸਦੇ ਆ, ਪੂਰਾ ਇੰਚ ਡਾਇਆਮੀਟਰ ਇਹਦਾ।
0: ਵੇਖੋ ਇਹ ਡਿਪੈਂਡ ਕਰਦਾ ਹੈ ਹਾਲਾਤ ਦੇ ਉੱਪਰ, ਹਾਰਡ ਐਂਡ ਫਾਸਟ ਇਸ ਤਰ੍ਹਾਂ ਦਾ ਕੁਛ ਨਹੀਂ, ਕਿਉਂਕਿ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਡਾਇਆਮੀਟਰ ਜ਼ਿਆਦਾ ਹੈ, ਜਿਵੇਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ ਇਹਦਾ ਡਾਇਆਮੀਟਰ ਘਟਦਾ ਜਾਂਦਾ ਹੈਗਾ। ਇਸੇ ਤਰ੍ਹਾਂ ਮਿਨੇ ਕੇਵਾ ਜਿਹੜੀ ਹੈ ਜਿੱਥੋਂ ਸ਼ੁਰੂ ਹੁੰਦੀ ਹੈ ਸਮਾਲ ਆਰਟਰੀਓਲਸ ਤੋਂ ਸ਼ੁਰੂ ਹੁੰਦੀ ਹੈ, ਉਦੋਂ ਡਾਇਆਮੀਟਰ ਬਹੁਤ ਘੱਟ ਹੈਗਾ, ਵਾਲ ਵਰਗਾ ਹੈ। ਜਿਵੇਂ ਇਹ ਉੱਪਰ ਆਉਂਦੀ ਜਾਂਦੀ ਹੈ ਉਵੇਂ ਇਹਦਾ ਡਾਇਆਮੀਟਰ ਵੱਧਦਾ ਜਾਂਦਾ, ਤੇ ਇਸ ਕਰਕੇ ਅਸੀਂ ਇਹਦਾ ਫਿਕਸ ਕੋਈ ਡਾਇਆਮੀਟਰ ਨਹੀਂ ਕਹਿ ਸਕਦੇ ਵੀ ਇਹ ਇੰਨਾ ਹੈਗਾ ਹੀ ਹੈ। ਠੀਕ ਹੈ, ਜਿਹੜੀ ਚੀਜ਼ ਸਲੋਪ ਵਰਗੀ ਹੈ, ਬੈਂਸਰੀ ਹੈਗੀ ਹੈ, ਇੱਕ ਪਾਸੋਂ ਜਿੰਨੀ ਹੈ ਉਨੀ ਦੂਜੇ ਪਾਸੇ ਹੈਗੀ, ਨੋ ਪ੍ਰੋਬਲਮ, ਉਹ ਡਾਇਆਮੀਟਰ ਤੁਸੀਂ ਦੱਸ ਸਕਦੇ ਹੋ। ਪਰ ਜਿਹੜੀ ਚੀਜ਼ ਤੋਂ ਸ਼ੁਰੂ ਹੁੰਦੀ ਹੈ ਉੱਥੇ ਚੌੜੀ ਅੱਗੋਂ ਪਤਲੀ ਹੁੰਦੀ ਗਈ ਹੈ, ਤੇ ਫਿਰ ਤੁਸੀਂ ਇੱਕ ਤਰ੍ਹਾਂ ਦਾ ਡਾਇਆਮੀਟਰ ਤੁਸੀਂ ਫਿਕਸ ਨਹੀਂ ਕਰ ਸਕਦੇ ਵੀ ਇਹ ਇੰਨਾ ਹੈਗਾ
1: ਜੀ।
0: ਸੋ ਇਹ ਆਮ ਤੌਰ ਤੇ ਇਸ ਜਿਹੜਾ ਏਓਲਟਾ ਹੈ ਇਹਦੀ ਮੇਨ ਪ੍ਰੋਬਲਮ ਹੈਗੀ ਹੈ। ਹੁਣ ਇਸ ਏਓਲਟਾ ਦੇ ਵਿੱਚ ਜੇ ਤਾਂ ਉੱਪਰ ਵਾਲੇ ਪਾਸਿਓਂ ਖੁਰਾਕ ਨਾਰਮਲ ਆ ਰਹੀ ਹੈ, ਇਹਦੇ ਵਿੱਚ ਫਲੈਕਸੀਬਿਲਿਟੀ ਨਾਰਮਲ ਹੈਗੀ ਆ, ਤੇ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਖੁਰਾਕ ਹੇਠਾਂ ਜਾਂਦੀ ਰਹੇਗੀ, ਕੋਈ ਪ੍ਰੋਬਲਮ ਨਹੀਂ। ਆਹ ਜਿਹੜੇ ਰਸਤੇ ਨੇ ਜਿੱਥੇ ਏਓਲਟਾ ਕੋਲੋਂ ਲੰਘਦੀ ਹੈ ਜਾਂ ਜਿੱਥੇ ਬ੍ਰੌਂਕਸ ਵਾਲੀ ਟਿਊਬ ਲੰਘ ਰਹੀ ਹੈਗੀ ਹੈ, ਇਹ ਇਸ ਨੂੰ ਰਸਤਾ ਦੇ ਦਿੰਦੀਆਂ ਨੇ ਤੇ ਅੱਗੇ ਇਹ ਚੱਲੀ ਜਾ ਰਿਹਾ ਹੈ, ਜਾਂ ਇਹ ਆਮ ਦੂਜਿਆਂ ਨੂੰ ਰਸਤਾ ਦੇ ਹੀ ਰੱਖਦਾ ਤੇ ਜਦੋਂ ਇਹਦੀ ਵਾਰੀ ਹੈ ਉਦੋਂ ਇਹ ਰਸਤਾ ਉਹਨੂੰ ਮਿਲ ਜਾਂਦਾ, ਤੇ ਇੱਥੇ ਕੋਈ ਦਿੱਕਤ ਨਹੀਂ ਹੁੰਦੀ ਤੇ ਜੀ ਹੁੰਦੀ ਹੈ, ਤੇ ਫਿਰ ਲੋਕਾਂ ਨੇ ਮੇਰੀ ਬੁਰਕੀ ਇੱਥੇ ਅੜ ਗਈ ਹੈ ਜਾਂ ਮੇਰਾ ਇੱਥੇ ਰੁਕ ਗਿਆ ਕੋਈ। ਉੱਪਰ ਵਾਲੇ ਪਾਸੇ ਹੋਵੇ ਤੇ ਉਹਨੂੰ ਕਹਿੰਦੇ ਨੇ ਚੌਕਿੰਗ ਹੈ ਜੀ, ਹੇਠਾਂ ਵਾਲੇ ਪਾਸੇ ਆਉਂਦੇ ਆ ਤੇ ਸਮਝਦੇ ਆ, ਤੁਸੀਂ ਸਮਝੋ ਵੀ ਜਿੱਥੇ ਏਓਟਾ ਲੰਘਦੀ ਇਹਦੇ ਕੋਲੋਂ ਉਸ ਵੇਲੇ ਉਹ ਕਹਿੰਦੇ ਨੇ ਵੀ ਭਾਈ ਆ ਛਾਤੀ ਭਾਰੀ ਹੋ ਗਈ ਮੇਰੀ, ਖਾਣ ਤੋਂ ਬਾਅਦ ਛਾਤੀ ਭਾਰੀ ਹੋ ਗਈ, ਅਜੇ ਪੇਟ ਚ ਨਹੀਂ ਪਹੁੰਚੀ ਖੁਰਾਕ ਉਹਦੀ। ਠੀਕ ਹੈ
1: ਜੀ, ਉੱਪਰੇ ਹੀ
0: ਹਾਂ, ਇਹਦਾ ਕਾਰਨ ਹੈਗਾ ਆ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ, ਮੈਂ ਕੱਲ ਹੋਰ ਵੀ ਗੱਲ ਦੱਸੀ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਵੀ ਆਮ ਤੌਰ ਤੇ ਲੋਕ ਸੁੱਤੇ ਪਏ ਸਵੇਰੇ ਸੁੱਤੇ ਪਏ ਸੌਣ ਦੇ ਸਮੇਂ ਸਾਡੇ ਮਸਲ ਸਾਰੇ ਰਿਲੈਕਸ ਹੁੰਦੇ ਆ, ਮਸਲ ਰਿਲੈਕਸ ਹੁੰਦੇ ਆ, ਤੇ ਆਹ ਜਿਹੜੀਆਂ ਸਫਿੰਕਟਰ ਮੈਂ ਦੱਸੀਆਂ ਨੇ ਇਹਦੀਆਂ, ਇਹ ਸਾਰੀਆਂ ਸਾਰੀਆਂ ਸਫਿੰਕਟਰ ਲੂਜ਼ ਹੋ ਜਾਂਦੀਆਂ, ਹੇਠਾਂ ਵਾਲੇ ਪਾਸੋਂ ਗੈਸ ਜਿਹੜੀ ਬਣ ਰਹੀ ਹੈ ਉਹਨੂੰ ਉੱਪਰ ਜਾਣਾ ਆਸਾਨ ਹੋ ਜਾਂਦਾ ਹੈ। ਇਸ ਕਰਕੇ ਬਹੁਤ ਹੀ ਗੈਸ ਆਮ ਤੌਰ ਤੇ ਇਸ ਵੇਲੇ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹਦੇ ਵਿੱਚ ਜਦੋਂ ਸਵੇਰੇ ਉੱਠਦੇ ਆ ਤੇ ਕਈ ਲੋਕਾਂ ਨੇ ਮੇਰੀ ਤੇ ਧੌਣ ਨਹੀਂ ਹਿਲਦੀ, ਮੇਰੀ ਧੌਣ ਆਕੜ ਗਈ, ਖਰੇ ਸਰਾਣਾ ਵਿੰਗਾ ਜਿਹੜਾ ਰੱਖਿਆ ਗਿਆ ਆ ਕੋਈ ਸਰਾਣਾ ਮੇਰਾ ਸਹੀ ਨਹੀਂ ਸੀ, ਜਾਂ ਕਿਸੇ ਨੂੰ ਕੋਈ ਆਮ ਆਰਥਰਾਈਟਿਸ ਦੀ ਪ੍ਰੋਬਲਮ ਹੋਵੇ ਜਾਂ ਡਾਕਟਰ ਲੋਕ ਇਸ ਤਰ੍ਹਾਂ ਦੇ ਡਾਇਗਨੋਸਿਸ ਕਰਨੇ ਸ਼ੁਰੂ ਕਰ ਦਿੰਦੇ ਨੇ, ਪਰ ਅਸਲ ਦੇ ਵਿੱਚ ਉਹਦਾ ਬੇਸਿਕ ਕਾਰਨ ਇਹ ਆ ਕਿ ਅੰਦਰ ਗੈਸ ਬਣ ਰਹੀ ਸੀ ਤੇ ਜਿੱਥੇ ਉਹਦਾ ਆਖਰੀ ਐਂਡ ਸੀ ਉਸ ਥਾਂ ਤੇ ਦੀਵਾਰ ਹੋ ਰਹੀ ਹੈ। ਜਿਵੇਂ ਸ਼ਾਇਦ ਯਾਦ ਹੋਵੇ ਵੀ ਇਹ ਜਿਹੜੀ ਖੁਰਾਕ ਵਾਲੀ ਨਾਲੀ ਹੈਗੀ ਆ ਇਹਦਾ ਐਂਡ ਕਿੱਥੇ ਹੈਗਾ ਜੀ, ਮੂੰਹ ਨਾਲ ਨਹੀਂ ਹੈਗਾ, ਅਸੀਂ ਕਹੀ ਵੀ ਮੂੰਹ ਤੇ ਆ ਗਈ ਹੈ ਤੇ ਇੱਥੋਂ ਤੱਕ ਖੁਰਾਕ ਦੀ ਨਾਲੀ, ਨਾ ਨਾ ਨਾ, ਇਹ ਜਿਹੜੀ ਖੁਰਾਕ ਦੀ ਨਾਲੀ ਦਾ ਉੱਪਰ ਵਾਲਾ ਹਿੱਸਾ ਫੇਕ ਉਸ ਉੱਪਰ ਵਾਲਾ ਹਿੱਸਾ ਉਹਦਾ ਨਾਂ ਫੈਰਿੰਗਸ, ਫੈਰਿੰਗਸ ਦਾ ਜਿਹੜਾ ਉੱਪਰ ਵਾਲਾ ਹਿੱਸਾ ਹੈ ਜਿੱਥੇ ਜਾ ਕੇ ਖਤਮ ਹੁੰਦੀ ਹੈ ਉਹ ਬੇਸ ਆਫ ਦੀ ਬ੍ਰੇਨ ਤੱਕ ਜਾਂਦੀ ਆ ਅੰਦਰ। ਜਿਵੇਂ ਮੈਂ ਉਹਦੀ ਐਗਜ਼ਾਮਪਲ ਦਿੱਤੀ ਸੀ ਵੀ ਸਾਡੇ ਕਹਿੰਦੇ ਜਿਹੜੀਆਂ ਰਸੋਈ ਦੀਆਂ ਚਿਮਨੀਆਂ ਹੁੰਦੀਆਂ ਨੇ ਉਹ ਬਹੁਤ ਉੱਚੀਆਂ ਹੁੰਦੀਆਂ ਨੇ, ਕਿਉਂਕਿ ਇੱਥੇ ਗੈਸ ਜਾਣੀ

0: ਜਿਹੜਾ ਜੰਮ ਗਈ ਤੁਹਾਡੇ ਗਲੇ ਤੇ ਆ ਗਈ, ਤੁਹਾਡੇ ਮਸੂੜਿਆਂ ਚ ਆ ਗਈ, ਮੂੰਹ ਬੰਦ ਸੀਗਾ, ਉਸ ਹਾਲਾਤ ਦੇ ਵਿਚ ਇਹਨੇ ਤੁਹਾਡੇ ਮਸੂੜਿਆਂ ਕੋ ਗਿਆ ਸਿੱਧਿਕ ਹੈਗੀ ਹੈ, ਮਸੂੜਿਆਂ ਨੂੰ ਗਾਲ ਦੇਣਾ ਹੈ ਤੇ ਅਲਟੀਮੇਟ ਤੁਹਾਨੂੰ ਮਸੂੜਿਆਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਗਮਸ ਦੀ, ਉਹ ਹੋਣੀ ਸ਼ੁਰੂ ਹੋ ਜਾਣੀ ਹੈ। ਔਰ ਫਿਰ ਜਦ ਤੁਸੀਂ ਬਰਸ਼ ਕਰੋਗੇ ਜਾਂ ਲਾਗੇ ਕਮਰਤਾਂ ਦੇ ਉੱਪਰ ਪੀਰ ਕਰਦੇ ਨੇ ਜਾਂ ਮਸੂੜੇ ਲੀਕ ਹੋ ਗਏ ਨੇ, ਇਹ ਸਾਰੀਆਂ ਗੱਲਾਂ ਤੁਹਾਡੇ ਗੈਸ ਦੇ ਨਾਲ ਸੰਬੰਧਿਤ ਨੇ। ਜਦ ਤੱਕ ਤੁਸੀਂ ਇਹਦਾ ਪ੍ਰਬੰਧ ਨਹੀਂ ਕਰਦੇ, ਕਹਿੰਦੇ ਨਾ ਸਾਰੀਆਂ ਬਿਮਾਰੀਆਂ ਪੇਟ ਤੋਂ ਹੋ ਕੇ ਸ਼ੁਰੂ ਹੁੰਦੀਆਂ ਨੇ। ਹਾਂਜੀ, ਬਹੁਤਾ ਕਰਕੇ ਐਸਾ ਇਹਦਾ ਕਾਰਨ ਹੁੰਦਾ, ਜੇ ਅਸੀਂ ਉਹਦੇ ਬੇਸਿਕ ਕਾਰਨ ਤੇ ਪਹੁੰਚ ਗਏ, ਉਹਨੂੰ ਜਾਣ ਲਿਆ, ਤੇ ਫਿਰ ਡੈਫੀਨੇਟਲੀ ਅਸੀਂ ਉਹਦਾ ਪੱਕਾ ਹੱਲ ਕਰ ਸਕਾਂਗੇ। ਪਰ ਜੇ ਅਸੀਂ ਦੰਦਾਂ ਦੀ ਕਲੀਨਿੰਗ ਹੀ ਕਰਾਉਂਦੇ ਰਹਿ ਗਏ ਜਾਂ ਇਹੋ ਜਿਹੀਆਂ ਚੀਜ਼ਾਂ ਨੱਕ ਹੀ ਕੋਟਰਾਈਜ਼ ਕਰਵਾਉਂਦੇ ਰਹਿ ਗਏ, ਤੇ ਫਿਰ ਅਸੀਂ ਹੱਲ ਨਹੀਂ ਕਰ ਰਹੇ। ਫਿਰ ਅਸੀਂ ਇੱਕ ਕੰਡੀਸ਼ਨ ਜਿਹੜੀ ਮੈਂ ਦੱਸੀ ਹੈ ਕਿ ਗੰਦਾ ਪਾਣੀ ਨਾਲੀ ਚ ਆਉਂਦਾ ਹੋਵੇ ਤੇ ਤੁਸੀਂ ਅੱਗੋ ਸਾਫ਼ ਕਰੀ ਜਾਓ, ਅੱਗੋ ਸਾਫ਼ ਕਰੀ ਜਾਓ, ਕਿੰਨੀ ਕੁ ਦੇਰ ਕਰੀ ਜਾਓਗੇ ਭਾਈ, ਜਦ ਤੱਕ ਪਿੱਛੋਂ ਬੰਦ ਨਹੀਂ ਹੁੰਦਾ। ਸੋ ਇਸ ਪਿੱਛੋਂ ਬੰਦ ਦਾ ਲਿੰਕ ਇਸ ਸਾਡੇ ਈਸੋਫੇਗਸ ਦੇ ਨਾਲ ਹੈਗਾ, ਇਸ ਕਰਕੇ ਇਹਦੀ ਇੰਪੋਰਟੈਂਸ ਇਸ ਕਰਕੇ ਬਹੁਤ ਹੈਗੀ ਹੈ ਕਿਉਂਕਿ ਰਸਤੇ ਚ ਰੁਕਾਵਟਾਂ ਤਾਂ ਬਹੁਤ ਲੱਗੀਆਂ ਹੋਈਆਂ ਨੇ। ਜਦੋਂ ਈਸੋਫੇਗਸ ਤੱਕ ਦਾ ਪਹੁੰਚੀ ਹੈ ਨਾ, ਉਦੋਂ ਤੁਸੀਂ ਸਮਝੋ ਵੀ ਕਹਾਣੀ ਬਹੁਤ ਵੱਡੀ ਹੋ ਗਈ ਹੈ। ਮੈਂ ਇਹਦੀ ਡਿਟੇਲ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਦੱਸ ਦੇਵਾਂ ਕਿ ਖੁਰਾਕ ਮੂੰਹ ਰਾਹੀਂ ਜਾਂਦੀ ਹੈ, ਐਪੀਗਲੋਟਿਸ ਏਰੀਏ ਦੇ ਵਿਚ ਜਾ ਕੇ ਸਾਹ ਦੇ ਨਲੀ ਦੇ ਨਾਲ ਇਹ ਆਪਣਾ ਐਕਸਚੇਂਜ ਕਰ ਦਿੰਦੀਆਂ ਨੇ ਰਸਤਾ, ਸਾਹ ਵਾਲੀ ਨਾਲੀ ਜਿਹੜੀ ਅੱਗੇ ਆ ਜਾਂਦੀ ਹੈ ਔਰ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਔਰ ਇਸੇ ਤਰ੍ਹਾਂ ਆਪਣੇ ਵਾਲ ਵਿੰਗ ਕੱਢਦਿਆਂ ਹੋਇਆ ਈਸੋਫੇਗਸ ਇਸ ਡਾਇਫਰਾਮ ਦੇ ਵਿਚੋਂ ਦੀ ਲੰਘਦਾ ਹੈਗਾ ਆ, ਡਾਇਫਰਾਮ ਤੋਂ ਲੰਘ ਕੇ ਅੱਗੇ 2 ਸੈਂਟੀਮੀਟਰ ਦਾ ਏਰੀਆ ਹੈਗਾ ਆ, ਉਹ ਸਟੋਮਕ ਚ ਪਹੁੰਚ ਜਾਂਦਾ ਹੈਗਾ ਆ। ਔਰ ਉਸ ਤੋਂ ਬਾਅਦ ਸਟੋਮਕ ਤੋਂ ਜਦੋਂ ਖੁਰਾਕ ਬਾਹਰ ਨਿਕਲਣੀ ਸ਼ੁਰੂ ਹੁੰਦੀ ਹੈ, ਉਦੋਂ ਇਹਦੇ ਚ ਏਸਿਡ ਰਲ ਗਿਆ, ਪੈਪਸਿਨ ਰਲ ਗਈ ਜਿਹਨੂੰ ਅਸੀਂ ਗੈਸਟ੍ਰਿਕ ਜੂਸਸ ਕਹਿੰਦੇ, ਇਹ ਰਲ ਗਏ ਤੇ ਫਿਰ ਇਹ ਛੋਟੀ ਅੰਤਰੀ ਜਾਣੀ ਸ਼ੁਰੂ ਹੋ ਗਈ। ਇੱਥੇ ਇਨਸੁਲਿਨ ਸਾਡੀ ਪੈਂਕਰੀਆਸ ਦੇ ਵਿਚੋਂ ਨਿਕਲਦੀ ਹੈ, ਉਹ ਰਲ ਗਈ ਹੈ, ਇਧਰ ਆ ਕੇ ਬਾਇਲ ਸਾਡਾ ਲੀਵਰ ਦਾ ਰਲ ਗਿਆ, ਬਹੁਤ ਸਾਰੇ ਹੋਰ ਐਨਜ਼ਾਈਮ ਇੰਟਰੋਕਾਈਨੇਜ਼ ਵਗੈਰਾ ਇਸੇ ਰਲ ਗਏ ਤੇ ਇਹ ਖੁਰਾਕ ਸਾਡੀ ਫਿਰ ਹਜਮ ਹੋਣੀ ਸ਼ੁਰੂ ਹੋ ਜਾਂਦੀ, ਭਾਵ ਰਿਝਣ ਲੱਗ ਪੈਂਦੀ ਹੈ। ਜੇ ਰਿਝੂਗੀ, ਇਹ ਅੱਗ ਨਾਲ ਨਹੀਂ ਰਿਝਦੀ, ਇਸੇ ਨਾਲ ਰਿਝਦੀ ਹੈ, ਉਸ ਹਾਲਾਤ ਦੇ ਵਿਚ ਗੈਸ ਬਣੇਗੀ ਹੀ। ਗੈਸ ਦਾ ਇੱਕ ਰੂਟੀਨ ਹੈ ਕਿ ਉਹਨੇ ਹੇਠਾਂ ਵਾਲੇ ਪਾਸੇ ਨੂੰ ਨਿਕਲਣਾ ਚਾਹੀਦਾ ਹੈ, ਕੁਦਰਤ ਨੇ ਉੱਪਰ ਰਸਤਾ ਇਹਦੇ ਵਾਸਤੇ ਬੰਦ ਕੀਤਾ, ਨਾ ਬਈ ਹੁਣ ਤੂੰ ਵਾਪਸ ਨਹੀਂ ਜਾ ਸਕਦਾ, ਇਧਰ ਹੀ ਜਾ ਸਕਦਾ। ਪਰ ਹੌਲੀ ਹੌਲੀ ਹੌਲੀ ਹੌਲੀ ਪ੍ਰੈਸ਼ਰ ਬਣਦਿਆਂ ਬਣਦਿਆਂ ਕਰਦਿਆਂ ਕਰਦਿਆਂ ਇਹ ਜਿਹੜਾ ਹਿੱਸਾ ਉੱਪਰ ਵਾਲੇ ਹਿੱਸੇ ਦੇ ਦਰਵਾਜੇ ਹਨ, ਪਹਿਲਾ ਦਰਵਾਜਾ ਸਟੋਮਿਕ ਤੋਂ ਅੰਤੜੀਆਂ ਦੇ ਵਿਚ ਆ, ਜਿਹਦਾ ਨਾਮ ਮੈਂ ਦੱਸਿਆ ਸੀਗਾ ਪਾਇਲੋਰਿਕ ਓਪਨਿੰਗ। ਪਾਇਲੋਰਿਕ ਓਪਨਿੰਗ ਵੀ ਉਸੇ ਤਰ੍ਹਾਂ ਦੀ ਕੰਸਟ੍ਰਿਕਸ਼ਨ ਹੈਗੀ ਆ, ਜਿਹਦੇ ਵਿਚੋਂ ਉਪਰੋਂ ਪ੍ਰੈਸ਼ਰ ਪਿਆ ਤੇ ਫੇਰ ਖੁਰਾਕ ਬਾਹਰ ਅੰਤੜੀਆਂ ਚ ਪਹੁੰਚ ਗਈ। ਹੁਣ ਹੇਠੋਂ ਪ੍ਰੈਸ਼ਰ ਪੈ ਰਿਹਾ ਆ ਤੇ ਅਲਟੀਮੇਟ ਇਹ ਜਿਹੜਾ ਕੰਸਟ੍ਰਿਕਸ਼ਨ ਹੈਗੀ ਹੈ ਇਹ ਖੁੱਲ ਗਈ ਹੈ ਔਰ ਗੈਸ ਸਟੋਮਕ ਚ ਆ ਗਈ ਹੈ। ਔਰ ਉਸ ਤੋਂ ਬਾਅਦ ਆਮ ਤੌਰ ਤੇ ਲੋਕ ਵੇਖਦੇ ਨੇ, ਇੰਨੀ ਮੇਰੀ ਤਾਂ ਰੋਟੀ ਨਹੀਂ ਜੀ ਹਜਮ ਹੁੰਦੀ, ਮੇਰਾ ਤਾਂ ਹਰ ਵੇਲੇ ਪੇਟ ਭਾਰਾ ਹੀ ਰਹਿੰਦਾ ਹੈਗਾ ਜੀ। ਉਹਦਾ ਕਾਰਨ ਇਹ ਆ ਕਿ ਉਹ ਇਸ ਥਾਂ ਤੇ ਆ ਕੇ ਗੈਸ ਰੁਕਣੀ ਸ਼ੁਰੂ ਹੋ ਗਈ ਹੈ। ਫੇਰ ਉਸ ਤੋਂ ਬਾਅਦ ਸਟੋਮਕ ਦੇ ਵਿਚੋਂ ਵੀ ਉੱਪਰ ਵਾਲੇ ਪਾਸੇ ਜਿਹੜਾ ਕੰਸਟ੍ਰਿਕਸ਼ਨ ਹੈਗੀ ਦਰਵਾਜਾ ਇਸ ਦਾ ਸਟੋਮਕ ਦਾ, ਉਹਦਾ ਨਾਂ ਹੈਗਾ ਕਾਰਡਿਕ ਓਰੀਫਿਸ। ਇਸ ਕਾਰਡਿਕ ਓਰੀਫਿਸ ਦੇ ਵਿਚੋਂ ਵੀ ਹੌਲੀ ਹੌਲੀ, ਕਾਰਡਿਕ ਦਾ ਨਾਂ ਤਾਂ ਰੱਖਿਆ ਕਿਉਂਕਿ ਹਾਰਟ ਦੇ ਨੇੜੇ ਆ
1: ਜੀ,
0: ਆਮ ਪਿੰਡਾਂ ਕਹਿੰਦਾ ਪਿੱਪਲ ਵਾਲੀ ਗਲੀ ਹੈ ਜਿੱਥੇ ਪਿੱਪਲ ਹੈਗਾ ਉੱਥੇ ਮੁੜ ਜੇ ਜੇ, ਤੇ ਹਾਰਟ ਦੇ ਨੇੜੇ ਹੋਣ ਕਰਕੇ ਇਹਦਾ ਨਾਂ ਰੱਖ ਦਿੱਤਾ ਕਾਰਡਿਕ ਓਰੀਫਿਸ। ਓਰੀਫਿਸ ਦਾ ਮਤਲਬ ਹੁੰਦਾ ਸੁਰਾਗ
1: ਜੀ।
0: ਸੋ ਸਟੋਮਕ ਦੇ ਉੱਪਰ ਕਾਰਡਿਕ ਓਰੀਫਿਸ ਦੇ ਨੂੰ ਵੀ ਇਹ ਖੋਲ ਦਿੰਦੀ ਹੈ ਤੇ ਫੇਰ ਇਹ ਗੈਸ ਹੋਰ ਉੱਪਰ ਚੜੀਗੀ। ਉਸ ਤੋਂ ਬਾਅਦ ਅਸੀਂ ਦੱਸਿਆ ਵੀ 2 ਸੈਂਟੀਮੀਟਰ ਦਾ ਏਰੀਆ ਉਹ ਏਰੀਆ ਹੈ ਸਟੋਮਕ ਦੇ ਵਿਚਕਾਰ ਤੇ ਡਾਇਫਰਾਮ ਦੇ ਵਿਚਕਾਰ, ਉਹ ਡਾਇਫਰਾਮ ਵੀ ਉੱਥੇ ਘੁੱਟਣ ਲੱਗੀ ਹੋਈ ਹੈ। ਅਲਟੀਮੇਟ ਇਹ ਸਾਰਾ ਕੁਝ ਇਹਨਾਂ ਗੁਲਦਾ ਗੁਲਦਾ ਐਪੀਗਲੋਟਿਸ ਤੱਕ ਪਹੁੰਚ ਗਿਆ। ਐਪੀਗਲੋਟਿਸ ਤੋਂ ਪਹੁੰਚਣ ਤੋਂ ਬਾਅਦ ਜਦੋਂ ਇਹ ਤੁਹਾਡੀ ਜੀਵ ਤੇ ਮੈਲ ਦੇ ਤੌਰ ਤੇ ਜੰਮਣ ਲੱਗ ਗਈ, ਜਦੋਂ ਤੁਸੀਂ ਰਾਤ ਨੂੰ ਘਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਜਦੋਂ ਤੁਹਾਨੂੰ ਸਨੋਰਿੰਗ ਹੋਣੀ ਸ਼ੁਰੂ ਹੋ ਗਈ, ਜਦੋਂ ਤੁਸੀਂ ਸਵੇਰੇ ਸਵੇਰੇ ਉੱਠ ਕੇ ਖੰਗਾਰ ਕੱਢਣੇ ਸ਼ੁਰੂ ਕਰ ਦਿੱਤੇ, ਮਤ ਸਮਝੋ ਕਿ ਕੱਲੀ ਫੇਫੜਿਆਂ ਦੀ ਪ੍ਰੋਬਲਮ ਹੈਗੀ ਹੈ, ਸਮਝੋ ਇਹ ਕਿ ਤੁਹਾਡੇ ਪੇਟ ਦੇ ਵਿੱਚੋਂ ਜਿਹੜੀ ਗੈਸ ਆ ਰਹੀ ਹੈ ਉਹ ਸੋਲਿਡ ਹੋ ਕੇ ਜੰਮ ਕੇ ਬ੍ਰੇਨ ਚ ਉੱਪਰੋਂ ਠੰਡੀ ਹੋ ਕੇ ਮੀਂਹ ਵਾਂਗੂ ਵਸਣ ਲੱਗੀ ਗੱਲ ਆ, ਉਹ ਇੱਥੇ ਵਸ ਗਈ ਆ ਤੇ ਉਹਦੇ ਇਹ ਕਾਰਨ ਨੇ। ਜਦ ਤੱਕ ਤੁਸੀਂ ਉਹਨਾਂ ਨੂੰ ਠੀਕ ਨਹੀਂ ਕਰਦੇ, ਨਾ ਤੁਹਾਡਾ ਨੱਕ ਠੀਕ ਹੋਣਾ ਆ ਤੇ ਨਾ ਤੁਹਾਡੇ ਆ ਮਸੂੜਿਆਂ ਦੀ ਪ੍ਰੋਬਲਮ ਠੀਕ ਹੋਣੀ ਹੈ। ਇਸ ਕਰਕੇ ਜ਼ਰੂਰੀ ਇਹ ਆ ਵੀ ਅਸੀਂ ਬੇਸ ਚੀਜ਼ ਨੂੰ ਸਮਝੀਏ। ਨਿਸ਼ਾਨੀਆਂ ਮੈਂ ਆਪਾਂ ਦੱਸ ਹੀ ਦਿੱਤੀਆਂ ਸੀ ਵੀ ਕਈ ਲੋਕ ਜੇ ਪਿਛਲੇ ਪਾਸੇ ਸਰਾਣਾ ਆਂਦੇ ਨੇ ਸ਼ਾਇਦ ਗਲਤ ਰੱਖਿਆ ਗਿਆ, ਸਰਾਣਾ ਨਹੀਂ ਹੁੰਦਾ, ਹੁੰਦਾ ਇਹ ਆ ਕਿ ਅੰਦਰ ਦੀ ਗੈਸ ਹੈਗੀ ਹੈ ਔਰ ਉਹ ਇੱਕ ਇਸ ਤਰ੍ਹਾਂ ਦੀ ਆਪਣੀ ਮਰਜ਼ੀ ਨਾਲ ਇਸ ਨੂੰ ਅੱਗੇ ਪਿੱਛੇ ਕਰ ਰਹੀ ਹੈ। ਜੇ ਤੁਸੀਂ ਟੈਂਪਰੇਰੀ ਤੌਰ ਤੇ ਮਾਲਿਸ਼ ਕਰਕੇ ਇਧਰ ਉਧਰ ਕਰਕੇ ਕਰਦੇ ਹੋ ਤੇ ਠੀਕ ਹੋ ਗਿਆ, ਲੇਕਿਨ ਇਹ ਵਾਰ ਵਾਰ ਹੁੰਦਾ ਰਹਿਣਾ ਉਹਦੇ ਪਿੱਛੇ ਹੈ ਕਿ ਜਦ ਤੱਕ ਤੁਸੀਂ ਪੇਟ ਦੇ ਅੰਦਰ ਬਣਦੀ ਗੈਸ ਨੂੰ ਠੀਕ ਨਹੀਂ ਕਰਦੇ ਤਦ ਤੱਕ ਇਹ ਪੱਕੇ ਤੌਰ ਤੇ ਠੀਕ ਨਹੀਂ ਹੋਣੀ। ਠੀਕ ਹੈ, ਸੋ ਇਸ ਕਰਕੇ ਮੁੱਢਲੇ ਰੋਗ ਨੂੰ ਜਾਣਨ ਤੋਂ ਪਹਿਲਾਂ ਤੇ ਉਹਨੂੰ ਠੀਕ ਕਰਨ ਤੋਂ ਬਾਅਦ ਹੀ ਅਸੀਂ ਇਸ ਗੱਲ ਤੋਂ ਨਜਾਤ ਪਾ ਸਕਦੇ ਹਾਂ, ਇਹ ਸਾਨੂੰ ਜਾਣਨ ਦੀ ਲੋੜ ਹੈ। ਹੁਣ ਸਧਾਰਨ ਤੌਰ ਤੇ ਇਸ ਈਸੋਫੇਗਸ ਦੇ ਵਿਚ ਹੋਣ ਵਾਲੀਆਂ ਬਿਮਾਰੀਆਂ ਦੀ ਜ਼ਿਆਦਾਤਰ ਤਾਂ ਇਹ ਅਲਸਰੇਸ਼ਨ ਆ ਕਿ ਬਹੁਤ ਗਰਮ ਗਰਮ ਕੋਈ ਚੀਜ਼, ਕਈ ਲੋਕਾਂ ਨੇ ਵੀ ਪਹਿਲੇ ਤੌਰ ਦੀ ਭੱਠੀ ਤੇ ਬੈਠ ਕੇ ਕੀਤੀ ਹੈ, ਉਹਨਾਂ ਲੋਕਾਂ ਨੂੰ ਇਹੋ ਜਿਹੀ ਪ੍ਰੋਬਲਮ, ਕਈ ਗਰਮ ਗਰਮ ਚਾਹ ਬਹੁਤ ਪੀਣ ਦੇ ਆਦੀ ਨੇ ਤੇ ਗਰਮ ਗਰਮ ਚਾਹ ਪੀ ਲਈ ਹੈ ਪਰ ਅੰਦਰ ਦਾ ਤਾਂ ਤੁਹਾਨੂੰ ਦੱਸਿਆ ਜਿਹੜੀ ਬੜੀ ਸਾਫਟ ਜਿਹੀ ਹੈ, ਬਹੁਤ ਸਾਫਟ ਜਿਹੀ ਹੈਗੀ ਹੈ ਔਰ ਉਹ ਛਿੱਲੀ ਜਾਊਗੀ। ਠੀਕ ਆ, ਉਹ ਜੇ ਤੁਹਾਡੀ ਰਿਪੇਅਰਿੰਗ ਪਾਵਰ ਠੀਕ ਹੈਗੀ ਤੇ ਜਲਦੀ ਠੀਕ ਵੀ ਹੋ ਜਾਵੇਗੀ। ਐਵੇਂ ਮੂੰਹ ਦੇ ਜਿਹੜੇ ਛਾਲੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਐਪੀਥੀਲੀਅਲ ਸੈੱਲ ਲੱਗਿਆ ਹੋਇਆ ਔਰ ਉਹਨਾਂ ਦੀ ਰਿਪੇਅਰ ਦਾ ਟਾਈਮ 3 ਤੋਂ 7 ਦਿਨ ਦਾ ਹੈਗਾ ਆ, ਵਿਦ ਇਨ ਦੈਟ ਪੀਰੀਅਡ ਇਸ ਨੂੰ ਠੀਕ ਹੋ ਜਾਣਾ ਚਾਹੀਦਾ ਆ। ਪਰ ਜੇ ਇਹ ਨਹੀਂ ਹੋਇਆ ਠੀਕ ਤੇ ਇਹਦਾ ਮਤਲਬ ਵੀ ਇਹਦੇ ਪਿੱਛੇ ਕੋਈ ਹੋਰ ਕਹਾਣੀ ਹੈ ਤੇ ਆਹ ਕਹਾਣੀ ਗੈਸ ਵਾਲੀ ਵੀ ਹੋ ਸਕਦੀ ਹੈ, ਆਹ ਕਹਾਣੀ ਐਸਿਡ ਵਾਲੀ ਵੀ ਹੋ ਸਕਦੀ ਹੈ, ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਨੇ ਜਿਨ੍ਹਾਂ ਦੇ ਕਰਕੇ ਪੇਟ ਦੇ ਛਾਲੇ ਜਿਹੜੇ ਨੇ ਪੇਟ ਦੇ ਵਿਚ ਸੋਰੀ ਮੂੰਹ ਦੇ ਛਾਲੇ ਨੇ ਜਾਂ ਮੂੰਹ ਦੇ ਵਿਚ ਹੋਣ ਵਾਲੀਆਂ ਹੋਰ ਪ੍ਰੋਬਲਮ ਨੇ ਜਾਂ ਗਮ ਦੀਆਂ ਪ੍ਰੋਬਲਮ ਨੇ ਉਹ ਠੀਕ ਨਹੀਂ ਹੁੰਦੀਆਂ, ਅਲੱਗ ਅਲੱਗ ਕਾਰਨਾਂ ਨੂੰ ਜਾਣਨ ਦੀ ਲੋੜ ਹੈ ਤੇ ਮੁੱਢਲਾ ਕਾਰਨ ਸਾਡਾ ਪੇਟ ਦਾ ਹੈਗਾ ਆ। ਜੇ ਅਸੀਂ ਇਹਨੂੰ ਠੀਕ ਕਰ ਲਿਆ ਤੇ ਸਾਡੇ ਉੱਪਰ ਵਾਲੇ ਜਿਹੜੇ ENT IER ਨੋਜ਼ ਹਾਂਜੀ ਥਰੋਟ ਇਹ ਸਾਰੀਆਂ ਪ੍ਰੋਬਲਮ ਬਹੁਤ ਸਾਰੀਆਂ ਹੱਲ ਹੋ ਜਾਣਗੀਆਂ। ਟੌਨਸਲ ਗਲੇ ਜਿਨ੍ਹਾਂ ਦੇ ਆਮ ਤੌਰ ਤੇ ਖਰਾਬ ਹੋਏ ਰਹਿੰਦੇ ਨੇ ਉਹ ਆਮ ਤੌਰ ਤੇ ਜਾਂ ਤੇ ਡਾਕਟਰ ਕਹਿੰਦੇ ਚੰਗਾ ਜੀ ਟੌਨਸਲ ਕੱਢ ਦਿੰਦੇ ਆ ਜੀ। ਹਾਲਾਂਕਿ ਜੇ ਇਹ ਸੋਚਿਆ ਜਾਵੇ ਵੀ ਟੌਨਸਲ ਕੁਦਰਤ ਨੇ ਇੱਥੇ ਲਾਏ ਕਿਉਂ ਹੈ, ਇਹ ਸਾਡੇ ਪਹਿਰੇਦਾਰ ਨੇ ਨੱਕ ਰਾਹੀ ਮੂੰਹ ਰਾਹੀ ਬਾਹਰ ਤੋਂ ਪਤਾ ਨੀ ਕਿੰਨੇ ਜਰਾਸੀਮ ਸਾਡੇ ਅੰਦਰ ਜਾਂਦੇ ਨੇ ਔਰ ਉਹਨਾਂ ਨੂੰ ਰੋਕਣ ਵਾਲਾ ਇਹ ਪਹਿਰੇਦਾਰ ਆ ਸਾਡਾ ਗਾ। ਇਹ ਲਿੰਫਾਇਡ ਆਰਗਨ, ਲਿੰਫਾਇਡ ਆਰਗਨ ਦਾ ਮੈਂ ਕੱਲ ਵੀ ਦੱਸਿਆ ਸੀ ਅੱਜ ਫਿਰ ਦੱਸਿਆ ਕਿ ਜਿੰਨੇ ਵੀ ਸਰੀਰ ਦੇ ਵਿਚ ਲਿੰਫ ਚੈਨਲਸ ਨੇ ਉਹਨਾਂ ਨੇ ਆਪਣਾ ਅਲੱਗ ਅਲੱਗ ਥਾਵਾਂ ਤੇ ਜੇਲਾਂ ਬਣਾਈਆਂ ਹੋਈਆਂ ਨੇ। ਜੇ ਸਾਡੇ ਕੋਲ ਕੋਈ ਆ ਗਿਆ ਇਸ ਤਰ੍ਹਾਂ ਦਾ ਤੇ ਉਹਨੂੰ ਅਸੀਂ ਜੇਲਾਂ ਵਿਚ ਕੈਦ ਕਰ ਦੇਣਾ ਆ, ਉਸ ਥਾਂ ਤੇ ਉਹਨਾਂ ਦੀ ਸਫਾਈ ਕਰਨੀ ਹੈ ਔਰ ਸੁਧਾਰ ਕਰਨਾ ਆ ਤੇ ਜੇ ਨਾ ਹੋਵੇ ਤੇ ਫਿਰ ਉੱਥੇ ਉਹਨਾਂ ਨੂੰ ਖਤਮ ਕਰਨਾ ਹੈਗਾ। ਫੇਗੋਸਾਈਟਿਕ ਫੰਕਸ਼ਨ ਇਹਨਾਂ ਦਾ ਹੁੰਦਾ ਲਿੰਫ ਦਾ, ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਦੇਣਾ ਖਾ ਜਾਣਾ ਹਾਂਜੀ। ਸੋ ਇਹ ਇਸ ਤਰ੍ਹਾਂ ਦੇ ਇਨਫੈਕਸ਼ਨ ਨੂੰ ਹਜ਼ਮ ਕਰਨ ਵਾਸਤੇ ਖਤਮ ਕਰਨ ਵਾਸਤੇ ਜਿਹੜਾ ਨੱਕ ਰਾਹੀਂ ਜਾ ਰਿਹਾ ਹੈ ਜਿਹੜਾ ਮੂੰਹ ਰਾਹੀਂ ਖੁਰਾਕ ਰਾਹੀਂ ਜਾ ਰਿਹਾ ਹੈ ਉਹਨੂੰ ਸਭ ਤੋਂ ਪਹਿਲਾਂ ਟੈਕਲ ਕਰਨ ਵਾਲਾ ਕਸਟਮ ਡਿਪਾਰਟਮੈਂਟ ਸਾਡੇ ਟੌਨਸਲਸ ਨੇ ਔਰ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫਿਰ ਉਹਨਾਂ ਦਾ ਕੰਮ ਕੌਣ ਕਰੇਗਾ। ਅਲਟੀਮੇਟ ਬਹੁਤ ਸਾਰੇ ਕਿਸੇ ਥਾਂ ਤੇ ਥਾਣਾ ਬਣਿਆ ਸੀਗਾ ਤੁਸੀਂ ਉਦੋਂ ਥਾਣਾ ਉਠਾ ਦਿਓ ਤੇ ਆਟੋਮੈਟਿਕਲੀ ਕ੍ਰਾਈਮ ਰੇਟ ਉੱਤੇ ਵਧਣ ਦੀ ਸੰਭਾਵਨਾ ਹੁੰਦੀ ਹੈ। ਇਹ ਗੱਲ ਟੌਨਸਲ ਨੂੰ ਕੱਢ ਦੇਣ ਤੋਂ ਬਾਅਦ ਆਮ ਤੌਰ ਤੇ ਹੁੰਦਾ ਹੈ ਪਰ ਹੁਣ ਟੌਨਸਲ ਦੇ ਵਿਚ ਬੇਸਿਕ ਕਾਰਨ ਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਦੁਸ਼ਮਣ ਨਾਲ ਇਨਫੈਕਸ਼ਨ ਨਾਲ ਬੈਕਟੀਰੀਆ ਜਰਾਸੀਮ ਬਾਹਰੋਂ ਆਉਂਦਿਆਂ ਨਾਲ ਨੱਕ ਤੋਂ ਜਾਂ ਮੂੰਹ ਤੋਂ ਆਉਂਦਿਆਂ ਨਾਲ ਸਭ ਤੋਂ ਪਹਿਲਾਂ ਇਹਨਾਂ ਨੇ ਨਜਿੱਠਣਾ ਹੈ ਔਰ ਇਹਨਾਂ ਤੋਂ ਬਾਅਦ ਫੇਰ ਕੋਈ ਚੀਜ਼ ਜਿਹੜੀ ਆ ਉਹ ਅੱਗੇ ਜਾਣੀ ਹੈ ਤੇ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫੇਰ ਬਹੁਤ ਮੁਸ਼ਕਿਲ ਹੋ ਜਾਏਗੀ ਨਾ। ਸੋ ਇਸ ਕਰਕੇ ਇਹਨਾਂ ਦੀ ਵੀ ਇੰਪੋਰਟੈਂਸ ਜਿਹੜੀ ਹੈ ਸਾਡੇ ਇਸ ਸਟੋਮਕ ਦੇ ਨਾਲ ਇਸ ਫੂਡ ਪਾਈਪ ਦੇ ਨਾਲ ਜੁੜੀ ਹੋਈ ਹੈ, ਸਾਨੂੰ ਬੇਸਿਕ ਤੌਰ ਤੇ ਪਹਿਲਾਂ ਪੇਟ ਨੂੰ ਹੀ ਸਾਫ਼ ਰੱਖਣ ਦੀ ਲੋੜ ਹੈਗੀ ਆ ਔਰ ਜੇ ਪੇਟ ਨੂੰ ਅਸੀਂ ਠੀਕ ਰੱਖ ਸਕਦੇ ਹਾਂ ਤੇ ਆਹ ਜਿਹੜੀਆਂ ਪ੍ਰੋਬਲਮ ਜਿਨ੍ਹਾਂ ਦਾ ਮੈਂ ਨਾਂ ਲਿਆ ਆ ਇਹ ਸਾਡੇ ਇਸ ਤਰ੍ਹਾਂ ਦੀਆਂ ਨਹੀਂ ਹੋਣਗੀਆਂ। ਹੁਣ ਆਮ ਤੌਰ ਤੇ ਜਦੋਂ ਅਸੀਂ ਇਹਨਾਂ ਗੱਲਾਂ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਤਾਂ ਸਧਾਰਨ ਤੌਰ ਤੇ ਇਨਫਲਾਮੇਸ਼ਨ ਹਰੇਕ ਥਾਂ ਤੇ ਹੋ ਸਕਦਾ। ਬਾਡੀ ਦੇ ਵਿਚ ਹਰੇਕ ਅੰਗ ਦਾ ਇੱਕ ਆਪਣਾ ਚਲਨ ਹੈ, ਇੱਕ ਆਪਣਾ ਰੁਟੀਨ ਹੈ ਔਰ ਉਹ ਰੁਟੀਨ ਨੂੰ ਤੋੜ ਕੇ ਕਿਸੇ ਕਾਰਨ ਟੁੱਟ ਗਿਆ, ਕਿਸੇ ਵੱਧ ਪਰਹੇਜ਼ੀ ਕਰਕੇ, ਕਿਸੇ ਇਨਵਾਇਰਮੈਂਟ ਕਰਕੇ, ਕਿਸੇ ਖਾਦ ਖੁਰਾਕ ਦੇ ਕਰਕੇ ਅਗਰ ਟੁੱਟ ਗਿਆ ਤੇ ਉਸ ਤੋਂ ਬਾਅਦ ਉਸ ਤੇ ਪਹਿਲੀ ਜਿਹੜੀ ਕੰਡੀਸ਼ਨ ਹੋਣੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਇਨਫਲਾਮੇਸ਼ਨ ਔਰ ਇਨਫਲਾਮੇਸ਼ਨ ਪੇਨ ਹੈਗੀ ਹੈ, ਸੋਜ ਹੈਗੀ ਹੈ, ਰੈਡਨੈਸ ਹੈਗੀ ਹੈ, ਈਟ ਹੈਗੀ ਹੈ ਔਰ ਉਹਦਾ ਫੰਕਸ਼ਨਲ ਕੰਮ ਜਿਹੜਾ ਉਹ ਕਰ ਜਾਏਗਾ। ਜਿਹੜਾ ਕੰਮ ਉਹਨੇ ਕਰਨਾ ਉਹ ਨਹੀਂ ਕਰ ਸਕੇਗਾ। ਸੋ ਇਹ ਨਾਰਮਲ ਨਿਸ਼ਾਨੀਆਂ ਜਿਹੜੀਆਂ ਪਹਿਲੇ ਹਾਲਾਤ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ, ਔਰ ਇਹਨੂੰ ਅਸੀਂ ਇਨਫਲਾਮੇਟਰੀ ਕੰਡੀਸ਼ਨ ਕਹਿੰਦੇ ਹਾਂ। ਰਿਕਵਰ ਹੋ ਸਕਦੀ ਹੈ, ਪਹਿਲੀ ਸਟੇਜ ਹੈ। ਜੇ ਮੁੰਡਾ ਸ਼ਰਾਬ ਪੀਣ ਲੱਗ ਗਿਆ ਤਾਂ ਜੇ ਇਹਨੂੰ ਸਮਝਾਓ ਵੀ ਸਮਝ ਜਾਵੇ, ਪਰ ਜਦੋਂ ਉਹ ਇਸ ਗੱਲ ਤੇ ਪਹੁੰਚ ਗਿਆ ਵੀ ਘਰੋਂ ਚੋਰੀ ਕਰਕੇ ਭਾਂਡੇ ਲਿਜਾਣ ਲੱਗ ਗਿਆ ਤੇ ਚੋਰੀ ਕਰਕੇ ਤੇ ਸ਼ਰਾਬ ਪੀਣ ਲੱਗ ਗਿਆ ਜਾਂ ਨਸ਼ਾ ਖਾਣ ਲੱਗ ਗਿਆ, ਸਟੇਜ ਦੂਜੀ ਹੋ ਗਈ ਜਿਹਨੂੰ ਅਸੀਂ ਕਿਹਾ ਸੀਗਾ ਡੀਜਨਰੇਸ਼ਨ ਹੋ ਗਈ। ਤੇ ਹੁਣ ਡੀਜਨਰੇਸ਼ਨ ਹੋ ਗਈ ਤੇ ਫਿਰ ਅਸੀਂ ਕਹਿੰਦੇ ਬਈ ਨਾ ਇਹ ਮੁੰਡੇ ਨੂੰ ਅਲੱਗ ਕੱਢ ਦਿਓ, ਜਾਂ ਇਹਨੂੰ ਜੇਲ੍ਹ ਚ ਜਾਣ ਸਿੱਟੋ ਨੂੰ ਪਾਸੇ ਚ ਬਚ ਜਾਵੇ ਤਾਂ, ਜਾਂ ਇਹਨੂੰ ਕਿਸੇ ਫੈਸਿਲਿਟੀ ਚ ਸਿੱਟੋ ਜਿੱਥੇ ਦਾ ਨਾ ਡਰੱਗ ਚਲਾਇਆ ਜਾਵੇ ਤਾਂ, ਤੇ ਫਿਰ ਅਸੀਂ ਕੀ ਕਰਨੇ ਆ, ਫੋੜਾ ਜਦੋਂ ਪੱਕ ਜਾਂਦਾ ਆ ਉਸ ਵੇਲੇ ਰੇਸ਼ਾ ਕੱਢਦੇ ਆ ਬਾਹਰ, ਡਾਕਟਰ ਸਰਜਰੀ ਕਰਦੇ ਨੇ ਜਾਂ ਉਹ ਆਪਣੇ ਆਪ ਫਟਦਾ ਆ। ਔਰ ਇਹ ਕੰਡੀਸ਼ਨ ਜਿਹੜੀ ਹੈ ਇਹ ਇਸ ਈਸੋਫੇਗਸ ਦੇ ਵਿੱਚ ਵੀ ਹੋ ਸਕਦੀ ਹੈ, ਇਨਫਲਾਮੇਟਰੀ ਜਾਂ ਡੀਜਨਰੇਟਿਵ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਨਹੀਂ ਤਾਂ ਕਈ ਵਾਰ ਕੁਝ ਕੁਝ ਹਿੱਸੇ ਉੱਥੇ ਪੈਰਾਲਾਈਜ਼ ਹੋ ਜਾਂਦੇ ਆ, ਜਿਹਨੂੰ ਅਸੀਂ ਨੈਕਰੋਸਿਸ ਕਹਿੰਦੇ ਆ, ਗੈਂਗਰੀਨ ਕਹਿੰਦੇ ਆ। ਸੋ ਇਹ ਪਰਿਭਾਸ਼ਾਵਾਂ ਨੇ, ਔਰ ਇਹਨਾਂ ਹੀ ਸੈੱਲ ਦੀ ਚੇਂਜ ਨੂੰ, ਸੈੱਲ ਦੀ ਇੱਕ ਡਿਫਰੈਂਟ ਟਾਈਪ ਦੀ ਚੇਂਜ ਜਿਹੜੀ ਹੈ ਉਹਨੂੰ ਅਸੀਂ ਕੈਂਸਰ ਕਹਿੰਦੇ ਆ। ਸੋ ਇਸੇ ਤਰ੍ਹਾਂ ਹੀ ਸਟੋਮਕ ਦੇ ਵਿੱਚ ਇਹ ਵੱਧਦੀਆਂ ਹੋਈਆਂ ਜਿਹੜੀਆਂ ਕੰਡੀਸ਼ਨਾਂ ਹਨ ਕੱਚ ਸਾਹਿਬ ਚੀਮਾ ਸਾਹਿਬ, ਉਹ ਕੈਂਸਰ ਬਣਾ ਦਿੰਦੀਆਂ ਨੇ, ਤੇ ਈਸੋਫੇਗਸ ਦਾ ਕੈਂਸਰ ਜਿਹੜਾ ਹੈ ਉਸ ਨੂੰ ਸਭ ਤੋਂ ਸੀਰੀਅਸ ਕੈਂਸਰ ਸਮਝਿਆ ਜਾਂਦਾ। ਬਾਕੀ ਥਾਵਾਂ ਦਾ ਕੈਂਸਰ ਵੀ ਸੀਰੀਅਸ ਹੈ, ਜਦੋਂ ਕੈਂਸਰ ਦਾ ਨਾਂ ਲੈ ਗਿਆ ਬੰਦਾ ਦੇ ਵਿਚਾਰਾ ਅੱਧਾ ਉਦੋਂ ਹੀ ਮਰ ਜਾਂਦਾ। ਬੇਸ਼ੱਕ ਅੱਜ ਟੈਕਨਾਲੋਜੀ ਨੇ ਬਹੁਤ ਐਡਵਾਂਸਮੈਂਟ ਕੀਤੀ ਤੇ ਬਹੁਤ ਸਾਰੇ ਟ੍ਰੀਟਮੈਂਟ ਹੋ ਗਏ, ਔਰ ਅਸੀਂ ਉਮਰ ਨੂੰ ਲਮਕਾ ਤਾਂ ਨਹੀਂ ਕਹਿ ਸਕਦੇ, ਇਹ ਕਹਿ ਸਕਦੇ ਵੀ ਜਦ ਤੱਕ ਉਹਨੇ ਜਿਉਣਾ ਪੇਨਲੈਸ ਜਿਉਣ ਲਈ ਜੀ ਲੈਂਦਾ। ਇਹ ਅਸੀਂ ਹੁਣ ਤੱਕ ਇਸ ਚੀਜ਼ ਦਾ ਹਾਲਾਤ ਕਰ ਲਿਆ ਹੈਗਾ, ਪਰ ਫੇਰ ਵੀ ਇਹ ਜਿਹੜੀਆਂ ਕੈਂਸਰ ਦੀਆਂ ਕੰਡੀਸ਼ਨਾਂ ਹਨ, ਸਟੋਮਕ ਜਿਹੜੇ ਬਾਕੀ ਥਾਵਾਂ ਦੇ ਕੈਂਸਰ ਹੈਗੇ ਨੇ, ਉਹਨਾਂ ਦੇ ਵਿੱਚ ਮੈਨੇਜ ਕਰਨਾ ਕਈ ਵਾਰ ਆਸਾਨ ਹੁੰਦਾ ਹੈ। ਔਰ ਈਸੋਫੇਗਸ ਦਾ ਕੈਂਸਰ ਜਿਹੜਾ ਹੈਗਾ ਆ ਉਹਨੂੰ ਮੇਨਟੇਨ ਕਰਨਾ ਆਸਾਨ ਨਹੀਂ ਹੈ, ਕਿਉਂਕਿ ਫੂਡ ਪਾਈਪ ਖੁਰਾਕ ਨਹੀਂ ਜਾਏਗੀ ਤੇ ਅਲਟੀਮੇਟ ਹੱਲ ਕੀ ਹੋਏਗਾ। ਮੈਂ ਐਸੇ ਲੋਕ ਵੀ ਵੇਖੇ ਨੇ ਜਿਨ੍ਹਾਂ ਨੂੰ ਈਸੋਫੇਗਸ ਦਾ ਕੈਂਸਰ ਸੀ, ਔਰ ਉਹਨਾਂ ਲੋਕਾਂ ਨੂੰ ਸਟੋਮਕ ਦੇ ਵਿੱਚ ਪਾਈਪ ਪਾ ਕੇ ਜਦ ਤੱਕ ਜਿੰਦਾ ਨੇ ਯਾਰ ਜਦ ਤੱਕ ਸਾਸ ਤਦ ਤੱਕ ਆਸ, ਉਹਨਾਂ ਨੂੰ ਸਟੋਮਕ ਦੇ ਵਿੱਚ ਸਿੱਧੇ ਟਿਊਬ ਪਾ ਕੇ ਤੇ ਉੱਥੋਂ ਖੁਰਾਕ ਦਿੱਤੀ ਜਾ ਰਹੀ ਹੈ। ਪਤਾ ਆ ਕਿ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਈਸੋਫੇਗਸ ਕੈਂਸਰ ਹੋ ਗਿਆ ਆ, ਖੁਰਾਕ ਮੂੰਹ ਰਹੀ ਖਾ ਨਹੀਂ ਸਕਦਾ, ਅਸੀਂ ਸਿੱਧੀ ਮੇਦੇ ਵਿੱਚ ਦੇਣੀ ਸ਼ੁਰੂ ਕਰ
1: ਦਿੱਤੀ।
0: ਔਰ ਆਪਾਂ ਤੇ ਕਈ ਵਾਰ ਦੁਹਰਾ ਚੁੱਕੇ ਹਾਂ ਕਿ ਸਾਡੇ ਮੂੰਹ ਦੇ ਵਿੱਚ ਪੈਦਾ ਹੋਣ ਵਾਲੀ ਟਾਈਲਿਨ, ਟਾਈਲਿਨ ਇੱਕ ਐਸਾ ਤੱਤ ਆ ਜਿਹੜੇ ਸਾਡੇ ਦੰਦਾਂ ਨੂੰ ਵੀ ਸਾਫ਼ ਰੱਖਦਾ ਹੈਗਾ, ਤੇ ਜਿੰਨੇ ਵੀ ਕਾਰਬੋਹਾਈਡਰੇਟਸ ਅਸੀਂ ਖਾਂਦੇ ਹਾਂ ਨਾ, ਉਹ ਕਾਰਬੋਹਾਈਡਰੇਟਸ ਨੂੰ ਹਾਜ਼ਮਾ ਇੱਥੋਂ ਹੀ ਸ਼ੁਰੂ ਹੋ ਜਾਂਦਾ, ਮੂੰਹ ਦੇ ਵਿੱਚੋਂ ਹੀ ਹਾਜ਼ਮਾ ਉਹਨਾਂ ਦਾ, ਬ੍ਰੈਡ ਵਗੈਰਾ ਖਾਈ, ਆਲੂ ਵਗੈਰਾ ਖਾਏ, ਕਾਰਬੋਹਾਈਡਰੇਟਸ ਨੇ ਸਾਰੇ ਇਹ ਇੱਥੇ ਸ਼ੁਰੂ ਹੋ ਜਾਂਦੇ, ਔਰ ਇਹਦਾ ਮਤਲਬ ਉਹ ਫੰਕਸ਼ਨ ਹੋਇਆ ਹੀ ਨਹੀਂ ਗਾ, ਤੁਸੀਂ ਤੇ ਖੁਰਾਕ ਸਿੱਧੀ ਮੇਦੇ ਚ ਦੇਣੀ ਸ਼ੁਰੂ ਕਰ ਦਿੱਤੀ, ਦੇਣੀ ਸ਼ੁਰੂ ਕਰ ਦਿੱਤੀ। ਸੋ ਬਹੁਤ ਸਾਰੇ ਫੰਕਸ਼ਨ ਰਹਿ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹਜਮ ਹੋਣ ਤੋਂ ਰਹਿ ਜਾਂਦੀਆਂ ਨੇ। ਇਹ ਇੱਕ ਪ੍ਰਬੰਧ ਹੈ, ਉਪਰਾਲਾ ਹੈ ਜਿਹੜਾ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਜੇ ਤਾਂ ਇਹ ਟੈਂਪਰੇਰੀ ਤੌਰ ਤੇ ਆ, ਜੇ ਤਾਂ ਉੱਪਰ ਈਐਨਟੀ ਵਾਲੇ ਪੋਰਸ਼ਨ ਦੇ ਵਿੱਚ ਕੋਈ ਐਸੀ ਚੀਜ਼ ਹੈਗੀ ਜਿਹਨੂੰ ਅਸੀਂ ਰਿਕਵਰ ਕਰ ਸਕਦੇ ਹਾਂ, ਰਿਪੇਅਰ ਕਰ ਸਕਦੇ ਹਾਂ, ਤੇ ਸਾਨੂੰ ਪਤਾ ਹੈ ਵੀ ਅਸੀਂ ਠੀਕ ਕਰ ਲਵਾਂਗੇ, ਗੁੱਡ ਐਂਡ ਵੈਲ, ਠੀਕ ਹੈ ਇਹ ਅਸੀਂ ਕਰ ਲਿਆ। ਪਰ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਕੋਲ ਤਾਂ ਕੋਈ ਉਪਰਾਲਾ ਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਤਾਂ ਇਹ ਇੱਕ ਤਰ੍ਹਾਂ ਨਾਲ ਜਾਨ ਨੂੰ ਜੋਖਮ ਚ ਪਾਉਣ ਵਾਲੀ ਗੱਲ ਆ, ਹੋਰ ਦੁਖੀ ਕਰਨ ਵਾਲੀ ਗੱਲ ਹੈਗੀ ਆ
1: ਜੀ।
0: ਪਰ ਮੈਂ ਕੇਸ ਵੇਖੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਟੋਮਿਕ ਟਿਊਬ ਪਾ ਕੇ, ਔਰ ਉਹ ਡਾਇਰੈਕਟ ਪਾਈ ਹੁੰਦੀ ਹੈ, ਆਮ ਤੌਰ ਤੇ ਰਾਜ ਟਿਊਬ ਵਗੈਰਾ ਜਿਹੜੀ ਪਾਉਂਦੇ ਨੇ ਉਹ ਤਾਂ ਨੱਕ ਨਹੀਂ ਪਾਉਂਦੇ ਨੇ ਨਾ, ਪਰ ਸਿਸਟਮ ਹੀ ਖਰਾਬ ਹੋ ਗਿਆ। ਇਹ ਤਾਂ ਈਸੋਫੇਗਸ ਜਿਹੜਾ ਕੈਂਸਰ ਹੈਗਾ ਆ ਉਹਦੀ ਤਾਂ ਸਟੇਜ ਇਹ ਹੋ ਗਈ। ਉਸ ਤੋਂ ਬਾਅਦ ਆਮ ਤੌਰ ਤੇ ਜਿਹੜਾ ਵੀ ਕੋਈ ਵੀ ਕੈਂਸਰ ਹੈ ਜੀ, ਅਸੀਂ ਈਸੋਫੇਗਸ ਦੀ ਗੱਲ ਕਰ ਰਹੇ ਹਾਂ, ਕੋਈ ਵੀ ਕੈਂਸਰ ਹੈਗਾ ਆ ਉਹਦਾ ਐਕਸਪਲੇਨੇਸ਼ਨ ਮੈਂ ਦਿੱਤਾ ਇਹ ਸੀਗਾ ਭਈ ਹਰੇਕ ਅੰਗ ਤੋਂ ਜਿਹੜਾ ਵਾਪਸੀ ਵਾਲਾ ਖੂਨ ਜਾਂਦਾ ਆ ਨਾ, ਉਹਦੇ ਵਿੱਚ ਉਸ ਅੰਗ ਦੇ ਵਿੱਚ ਬਣਿਆ ਹੋਇਆ ਗਾਰਬੇਜ ਲੈ ਕੇ ਵਾਪਸ ਜਾਂਦਾ ਆ
1: ਜੀ।
0: ਆਕਸੀਜਨ ਤੇ ਖੁਰਾਕ ਰੱਖ ਲੈਂਦਾ ਆ ਸੈੱਲ, ਬਾਕੀ ਆਪਣਾ ਗਾਰਬੇਜ ਉਹਦੇ ਚ ਦੇਣਾ ਸ਼ੁਰੂ ਕਰ ਦਿੰਦਾ। ਤੇ ਹੁਣ ਕੈਂਸਰ ਹੈ ਹੀ ਕੰਡੀਸ਼ਨ ਇਸ ਟਾਈਪ ਦੀ ਭਾਈ, ਉਥੇ ਹਰੇਕ ਚੀਜ਼ ਬੜੀ ਤੇਜ਼ ਚੱਲਦੀ, ਸੈੱਲਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਬੜੀ ਤੇਜ਼ੀ ਨਾਲ ਚੱਲ ਰਹੀ, ਮਲਟੀਪਲਾਈ ਹੋ ਰਹੀ, ਹਰ ਅੰਗ ਦੀ ਹਰ ਸੈੱਲ ਦੀ ਇੱਕ ਆਪਣੀ ਨਾਰਮਲ ਸਪੀਡ ਹੈਗੀ ਹੈ ਡਿਵੈਲਪਮੈਂਟ ਦੀ ਜੀ। ਪਰ ਜਿੱਥੇ ਅਸੀਂ ਇਸ ਤਰ੍ਹਾਂ ਦੀ ਕੰਡੀਸ਼ਨ ਸਮਝਦੇ ਹਾਂ ਵੀ ਕੈਂਸਰਸ ਹੋ ਗਈ ਹੈ, ਉਹਨਾਂ ਸੈੱਲਾਂ ਦੀ ਜਿਹੜਾ ਕੰਟਰੋਲ ਹੈ ਉਹ ਲਾਸਟ ਹੋ ਜਾਂਦਾ ਹੈ, ਉਹਨਾਂ ਦੇ ਵਧਣ ਫੁੱਲਣ ਦਾ ਕੰਟਰੋਲ ਉਹਨਾਂ ਦੀ ਸਿਮਿਟਰੀ ਲਾਸਟ ਹੋ ਜਾਂਦੀ ਹੈ। ਇਸੇ ਕਰਕੇ ਜਿੱਥੇ ਵੀ ਕੈਂਸਰ ਹੋਏਗਾ, ਟਿਊਮਰ ਕੈਂਸਰ ਦਾ ਹੋਏਗਾ, ਉਹਦੀ ਬਾਹਰੋਂ ਇਰੈਗੂਲੈਰਿਟੀ ਹੋਏਗੀ। ਜਦ ਤੁਸੀਂ ਇਹਨੂੰ ਹੱਥ ਲਾ ਕੇ ਵੇਖਦੇ ਹੋ ਨਾ, ਉਹ ਇਰੈਗੂਲਰ ਦਿਖਾਈ ਦੇਗਾ। ਦੂਸਰੀ ਗੱਲ, ਅਗਰ ਤੁਸੀਂ ਆਪਣੇ ਧੌਣ ਦੇ ਵਿੱਚੋਂ ਹੱਥ ਲਾ ਕੇ ਇਸ ਨੂੰ ਵੇਖੋਗੇ ਨਾ, ਤੇ ਜੇ ਉਹ ਟਿਊਮਰ ਹੋ ਗਿਆ ਤਾਂ ਬਹੁਤ ਵੱਡੀ ਗੱਲ ਹੋ ਜਾਣੀ ਹੈ ਨਾ। ਤੇ ਉਸ ਹਾਲਾਤ ਦੇ ਵਿੱਚ ਇਹਦੀ ਮੂਵਮੈਂਟ ਨਹੀਂ ਹੋ ਸਕਦੀ। ਕੋਈ ਟਿਊਮਰ ਕਿਸੇ ਥਾਂ ਤੇ ਗਿਲਟੀ ਹੋ ਜਾਵੇ ਨਾ, ਤੇ ਤੁਸੀਂ ਉਹਨੂੰ ਹੱਥ ਚ ਫੜ ਕੇ ਵੇਖੋ ਤੇ ਤੁਹਾਨੂੰ ਲੱਗੂਗਾ ਵੀ ਤੁਸੀਂ ਹੱਥ ਨੂੰ ਮੂਵ ਕਰ ਸਕਦੇ। ਜਿੰਨੇ ਵੀ ਕੈਂਸਰਸ ਟਿਊਮਰ ਹੁੰਦੇ ਨੇ ਨਾ ਚੇਨਾ ਸਾਹਿਬ, ਉਹ ਮੂਵ ਨਹੀਂ ਕਰ ਸਕਦੇ। ਉਹ ਸਾਰਾ ਸਰੀਰ, ਸਾਰਾ ਹਿੱਸੇ ਨੂੰ ਮੂਵ ਕਰਨਾ ਪੈਂਦਾ ਤੇ ਤਾਂ ਕਰਦੇ ਨੇ। ਦੂਸਰੀ, ਜਦੋਂ ਉਂਗਲੀ ਉਹਦੇ ਚਾਰੋਂ ਓਰ ਤੁਸੀਂ ਘੁਮਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੇ ਉਹਦੀ ਜਿਹੜੀ ਸਿਮਿਟਰੀ ਹੈਗੀ ਹੈ ਚਾਰੋਂ ਓਰ ਹੈਗਾ ਆ, ਉਹ ਸਾਰਾ ਗੋਲ ਨਹੀਂ ਹੁੰਦਾ, ਇਰੈਗੂਲਰ ਹੁੰਦਾ। ਕਦੀ ਇਹ ਦਿਨ ਹੋ ਗਿਆ, ਕਦੀ ਇਹ ਦਿਨ ਹੋ ਗਿਆ, ਕਦੀ ਉਹ ਦਿਨ ਹੋ ਗਿਆ। ਇਸ ਤਰ੍ਹਾਂ ਇਰੈਗੂਲਰ ਸਿਮਿਟਰੀ ਉਹਦੀ ਹੁੰਦੀ ਹੈ। ਦੂਸਰੀ ਗੱਲ ਇਹ ਹੁੰਦੀ ਆ ਕਿ ਪੇਨ, ਜਿੰਨੀਆਂ ਵੀ ਕੈਂਸਰ ਦੀਆਂ ਪੇਨ ਹੁੰਦੀਆਂ ਨੇ, ਉਹ ਰੇਡੀਏਟਿੰਗ ਪੇਨ ਹੁੰਦੀਆਂ। ਰੇਡੀਏਟਿੰਗ ਤੇ ਮਾਈਗ੍ਰੇਟਿੰਗ, ਇਹਨਾਂ ਦੋਹਾਂ ਦੇ ਵਿੱਚ ਮੈਂ ਲਫ਼ਜ਼ ਤੁਹਾਨੂੰ ਦੱਸਿਆ ਸੀ ਡਿਫਰੈਂਸ ਕੀ ਹੁੰਦਾ ਆ। ਮਾਈਗ੍ਰੇਸ਼ਨ ਦਾ ਮਤਲਬ ਹੈ ਵੀ ਇੰਡੀਆ ਤੁਸੀਂ ਆ ਗਏ ਤੇ ਮਾਈਗ੍ਰੇਟ ਇੱਥੇ ਹੋ ਗਏ, ਹੁਣ ਇੰਡੀਆ ਚ ਸਾਡਾ ਘਰ ਨੀ, ਸਾਡਾ ਇੱਥੇ ਹੀ ਘਰ ਆ
1: ਜੀ।
0: ਭਾਵ ਦਰਦ ਕਿਸੇ ਇੱਕ ਥਾਂ ਤੋਂ ਚੱਲੀ ਸੀ, ਹੁਣ ਉੱਥੇ ਨਹੀਂ ਹੈਗੀ, ਹੁਣ ਕਿਸੇ ਦੂਜੀ ਥਾਂ ਤੇ ਆ, ਹੁਣ ਉੱਥੇ ਹੋ ਗਈ ਹੈ। ਰੇਡੀਏਸ਼ਨ ਦਾ ਮਤਲਬ ਇਹ ਹੋਇਆ ਸੀ ਕਿ ਜਿਸ ਥਾਂ ਤੇ ਦਰਦ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ, ਪਰ ਇੱਥੋਂ ਦੂਜੀ ਥਾਂ ਤੇ ਵੀ ਹੋ ਰਹੀ ਹੈ
1: ਜੀ।
0: ਕੈਂਸਰ ਦੀਆਂ ਜਿੰਨੀਆਂ ਵੀ ਪੇਨਸ ਹੁੰਦੀਆਂ ਨੇ, ਉਹ ਸਾਰੀਆਂ ਰੇਡੀਏਟਿੰਗ ਪੇਨਸ ਹੁੰਦੀਆਂ ਨੇ। ਔਰ ਗਲੇ ਦੇ ਵਿੱਚ ਹੋਈ ਤੇ ਆਟੋਮੈਟਿਕਲੀ ਉਹਦੇ ਨਾਲ ਲੱਗਦੇ ਅੰਗਾਂ ਦੇ ਵਿੱਚ ਵੀ ਸਾਨੂੰ ਦਰਦ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਕੈਂਸਰ ਦੇ ਜਿਹੜੇ ਆਪਣੇ ਸਿਮਟਮ ਹੈ ਨੇ, ਸਭ ਤੋਂ ਪਹਿਲੀ ਗੱਲ ਕਿ ਬਲੱਡ ਲਾਸ ਹੋਣਾ, ਹੀਮੋਗਲੋਬਿਨ ਦਾ ਘਟਣਾ, ਚਿਹਰੇ ਦਾ ਪੀਲਾ ਪੈਣਾ, ਪੇਨਸ, ਅਨਕੰਟਰੋਲਡ ਪੇਨਸ ਹੋਣੀਆਂ ਹਾਂਜੀ। ਸੋ ਚਿਹਰਾ ਪੀਲਾ, ਹੀਮੋਗਲੋਬਿਨ ਘੱਟ, ਵੇਟ ਦਾ ਅਨਕੰਟਰੋਲਡ ਘੱਟ ਹੋ ਜਾਣਾ ਹਾਂਜੀ। ਸੋ ਇਹ ਸਾਰੇ ਇੰਪੋਰਟੈਂਟ ਜਿਹੜੇ 5 ਕਾਰਡੀਨਲ ਸਾਈਨਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕੈਂਸਰ ਦੇ, ਉਹ ਕੈਂਸਰ ਚੈੱਕ ਕਿਤੋਂ ਦਾ ਵੀ ਹੋਵੇ, ਈਸੋਫੇਗਸ ਦਾ ਹੈ, ਚਾਹੇ ਲੱਤ ਬਾਂਹ ਦਾ ਹੈ, ਚਾਹੇ ਪੇਟ ਦਾ ਹੈ, ਜਾਂ ਕਿਸੇ ਵੀ ਥਾਂ ਦਾ ਹੈਗਾ, ਇਹ ਕਾਰਡੀਨਲ ਸਾਈਨਸ ਜਿਹੜੇ ਨੇ ਉਹਦੇ ਚ ਹੁੰਦੇ ਹੀ ਹੁੰਦੇ ਨੇ। ਭਾਰ ਦਾ ਬਿਨਾ ਅਜੇ ਤੁਹਾਨੂੰ ਨੀ ਪਤਾ ਵੀ ਕੈਂਸਰ ਹੋ ਗਿਆ, ਅਜੇ ਨੀ ਤੁਸੀਂ ਜਾਣਦੇ ਇਸ ਗੱਲ ਬਾਰੇ, ਲੇਕਿਨ ਭਾਰ ਦਾ ਅਨਸੈਸਰੀ ਘਟੇ ਜਾਣਾ ਯਾਰ, ਪਤਾ ਨੀ ਗੱਲ, ਮੈਂ ਖਾ ਤਾਂ ਰਿਹਾ ਹਾਂ ਪਰ ਭਾਰ ਘੱਟ ਰਿਹਾ ਹੈਗਾ ਯਾਰ। ਹੈਮੋਗਲੋਬਿਨ ਦਾ ਘੱਟ ਹੋ ਜਾਣਾ ਔਰ ਚਿਹਰੇ ਦਾ ਪੀਲਾ ਪੈ ਜਾਣਾ, ਜਨਰਲ ਵੀਕਨੈਸ, ਆਮ ਤੌਰ ਤੇ ਫਟੀਕ ਨਾਰਮਲ ਨਾਲੋਂ ਜ਼ਿਆਦਾ ਹੋਣੀ, ਔਰ ਪੇਨ ਦੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਪੇਨ ਰੇਡੀਏਟਿੰਗ ਹੁੰਦੀ ਹੈ, ਠੀਕ ਹੈ। ਸੋ ਇਹ ਗੱਲਾਂ ਆਮ ਤੌਰ ਤੇ ਅਸੀਂ ਨੋਟ ਕਰਦੇ ਹਾਂ, ਤੇ ਜੇ ਇਹੋ ਜਿਹੀਆਂ ਗੱਲਾਂ ਹੋਣ ਕਿਸੇ ਵੀ ਪੇਸ਼ੈਂਟ ਦੇ ਵਿੱਚ, ਅਸੀਂ ਉਸੇ ਵੇਲੇ ਉਸਨੂੰ ਸੀਰੀਅਸ ਸਮਝਦੇ ਹਾਂ। ਇੱਕ ਹੋਰ ਗੱਲ ਮੈਂ ਕੈਂਸਰ ਦੇ ਸੰਬੰਧ ਵਿੱਚ ਇਹ ਕਹੀ ਸੀ, ਸਾਰੇ ਅੰਗ ਨਾਰਮਲ ਹੋਣ, ਸਾਰਾ ਕੁਛ ਨਾਰਮਲ ਹੋਵੇ। ਕਈਆਂ ਦੇ ਆਮ ਤੌਰ ਤੇ ਛੋਟੇ ਮੋਟੇ ਮੌਕੇ, ਕਿੰਸੀਆਂ ਵਗੈਰਾ ਸਰੀਰ ਤੇ ਨਿਕਲ ਆਉਂਦੀਆਂ ਨੇ, ਸਧਾਰਨ ਗੱਲ ਹੈਗੀ ਹੈ। ਕਈ ਅਸੀਂ ਪੈਪੀਲੋਮਾ ਵਗੈਰਾ ਅਸੀਂ ਕਹਿੰਦੇ ਹਾਂ, ਲਿੰਫੋਮਾ ਵਗੈਰਾ ਕਹਿੰਦੇ ਹਾਂ, ਵੈਸੇ ਲਿੰਫੋਮਾ ਇੰਟਸਟਾਈਨਸ ਹੁੰਦਾ ਆ। ਸੋ ਸਧਾਰਨ ਤੌਰ ਤੇ ਕੋਈ ਵੀ ਬਾਡੀ ਦੀ ਡਿਵੈਲਪਮੈਂਟ ਸਾਡੇ ਸਰੀਰ ਦੇ ਵਿੱਚ ਲੰਬੇ ਸਮੇਂ ਤੱਕ ਸਾਡੇ ਨਾਲ ਰਹਿ ਸਕਦੀ ਹੈ, ਕੋਈ ਪ੍ਰੋਬਲਮ ਨਹੀਂ, ਭਾਵੇਂ ਜ਼ਿੰਦਗੀ ਭਰ ਹੀ ਜਾਵੇ। ਪਰ ਜੇ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ, ਕੋਈ ਟਿਊਮਰ, ਕੋਈ ਮੌਕਾ, ਕੋਈ ਆਊਟਵਰਡ ਡਿਵੈਲਪਮੈਂਟ ਜਿਹੜੀ ਹੈ ਉਹ ਪੇਨ ਕਰਨ ਲੱਗ ਜਾਵੇ, ਉਹਦੇ ਵਿੱਚੋਂ ਬਲੀਡਿੰਗ ਇਸ ਤਰ੍ਹਾਂ ਹੋਣ ਲੱਗ ਗਈ ਜਿਹੜੀ 10 ਸਾਲ ਤੋਂ ਪਹਿਲਾਂ ਅਸੀਂ ਕਦੇ ਨਹੀਂ ਸੀ, ਹੁਣ ਹੋਣ ਲੱਗ ਗਈ ਆ, ਤਾਂ ਇਹਨੂੰ ਸਾਨੂੰ ਸੀਰੀਅਸ ਲੈਣਾ ਚਾਹੀਦਾ ਹੈਗਾ ਆ। ਇਹ ਨਾਰਮਲ ਕੰਡੀਸ਼ਨ ਨਹੀਂ ਹੈਗੀ। ਸੋ ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਕੈਂਸਰ ਦੀਆਂ ਨੇ, ਔਰ ਈਸੋਫੇਗਸ ਕੈਂਸਰ ਆ ਗਿਆ ਤੇ ਆਟੋਮੈਟਿਕਲੀ ਜਦੋਂ ਰੇਡੀਏਟਿੰਗ ਪੇਨ ਹੋ ਰਹੀ ਤੇ ਗੁਆਂਢੀਆਂ ਨੂੰ ਤਕਲੀਫ ਹੋਏਗੀ, ਸਾਹ ਲੈਣ ਦੇ ਵਿੱਚ ਦਿੱਕਤ ਹੋਏਗੀ, ਹਾਰਟ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਚ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਨਾਲ ਗੁਆਂਢੀ ਨੇ ਇਹ ਪ੍ਰੋਬਲਮ ਆਣੀ ਸ਼ੁਰੂ ਹੋਏਗੀ। ਜਿਹੜੀਆਂ ਇਨੀਸ਼ੀਅਲ ਸਟੇਜ ਦੇ ਵਿੱਚ ਸਾਨੂੰ ਸਿਮਟਮਸ ਮਿਲਦੇ ਨੇ, ਉਹ ਸਾਰੇ ਦੇ ਸਾਰੇ ਚੀਮਾ ਸਾਹਿਬ ਗੈਸਟ੍ਰਿਕ ਦੇ ਨੇ, ਇਸ ਚੀਜ਼ ਦੇ ਨੇ। ਉਹ ਹਿਸਟਰੀ ਜ਼ਰੂਰ ਦੱਸੇਗਾ ਇਕਦਮ ਨਹੀਂ, ਕਿਉਂਕਿ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਭਾਈ, ਜੇ ਤੁਸੀਂ ਜਦੋਂ ਹਾਰਟ ਦੀ ਪ੍ਰੋਬਲਮ ਦੀ ਗੱਲ ਮੈਂ ਕਹੀ ਸੀ, ਉਹ ਮੈਂ ਕਿਹਾ ਭਾਈ ਲੋਕਾਂ ਨੇ ਹੁਣ ਤਾਂ ਸਡਨ ਹਾਰਟ ਅਟੈਕ ਹੋ ਗਿਆ ਜੀ, ਸਡਨ ਕੁਛ ਨਹੀਂ ਵਾਪਰਦਾ,
1: ਸਡਨ ਨਹੀਂ ਕੁਛ ਵੀ ਹੁੰਦਾ ਜੀ,
0: ਸਡਨ ਨਹੀਂ ਕੁਛ ਵੀ ਹੁੰਦਾ। ਫਰਕ ਸਿਰਫ ਇਹ ਹੁੰਦਾ ਹੈ ਕਿ ਅਗਾਊਂ ਨਿਸ਼ਾਨੀਆਂ ਜਿਹੜੀਆਂ ਆ ਰਹੀਆਂ ਹਨ, ਅਸੀਂ ਉਹਨਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਹੁੰਦਾ,
1: ਬਿਲਕੁਲ
0: ਨਿਵਾਰਨ ਨਹੀਂ ਕੀਤਾ ਹੁੰਦਾ। ਚੱਲ ਯਾਰ ਇਹਦੀ ਕੀ ਪਰਵਾਹ ਕਰਦੇ ਹਾਂ ਹਾਂਜੀ, ਤੇ ਕਈ ਵਾਰ ਐਸਾ ਹੁੰਦਾ ਕਿਸੇ ਨੂੰ ਕਮਜ਼ੋਰ ਸਮਝ ਕੇ ਉਹਦੀ ਪਰਵਾਹ ਨਹੀਂ ਕਰਦੇ, ਤੇ ਅਲਟੀਮੇਟ ਉਹ ਸਾਡੇ ਤੋਂ ਤਕੜਾ ਹੋ ਕੇ ਜਦੋਂ ਆਉਂਦਾ ਤੇ ਸਾਡਾ ਨੁਕਸਾਨ ਕਰ ਦਿੰਦਾ।
1: ਬਿਲਕੁਲ।
0: ਸੋ ਇਸ ਤਰ੍ਹਾਂ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਸ਼ੁਰੂਆਤੀ ਦੌਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਮੈਂ ਕਿਹਾ ਸੀ ਹਾਰਟ ਦੇ ਵਾਸਤੇ ਤਾਂ ਜਿਹੜਾ ਕੋਲੈਸਟ੍ਰੋਲ ਵਗੈਰਾ ਹੈਗਾ ਆ, ਲੇਪਰਸ ਦਾ ਐਕਸੈਸ ਹੋ ਜਾਣਾ, ਜਾਂ ਸ਼ੂਗਰ ਕਿਸੇ ਨੂੰ ਬਹੁਤ ਜ਼ਿਆਦਾ ਹੁੰਦੀ ਹੈ, ਆਟੋਮੈਟਿਕ ਐਕਸੈਸ ਕੋਈ ਵੀ ਚੀਜ਼ ਬਲੱਡ ਚ ਆਏਗੀ ਤੇ ਉਹ ਸੈਡੀਮੈਂਟੇਡ ਹੋਏਗੀ, ਹੇਠਾਂ ਬੈਠੇਗੀ, ਔਰ ਹੇਠਾਂ ਬੈਠੇਗੀ ਤੇ ਜਿਹੜੀਆਂ ਨਾੜੀਆਂ ਨੇ ਸਾਡੀਆਂ ਖੂਨ ਦੀਆਂ, ਉਹਨਾਂ ਦਾ ਲਿਊਮਨ ਘਟੇਗਾ ਹੀ, ਸਪਲਾਈ ਘੱਟ ਹੋ ਜਾਏਗੀ, ਫੰਕਸ਼ਨ ਘੱਟ ਹੋ ਜਾਏਗਾ। ਸੋ ਇਹ ਇੱਕ ਆਮ ਰੂਟੀਨ ਦੀਆਂ ਗੱਲਾਂ ਨੇ ਜਿਹਨੂੰ ਆਮ ਆਦਮੀ ਸਧਾਰਨ ਤੌਰ ਤੇ ਸਮਝ ਸਕਦਾ ਜੇ ਸਮਝਣਾ ਚਾਹੇ ਤਾਂ। ਇਸੇ ਤਰ੍ਹਾਂ ਹੀ ਹਾਰਟ ਦੀ ਗੱਲ ਕਹੀ ਸੀਗੀ ਵੀ ਸੜਨ ਕੁਛ ਨਹੀਂ ਹੁੰਦਾ, ਪਹਿਲਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਇਗਨੋਰ ਕੀਤਾ ਹੁੰਦਾ, ਪਰ ਜੇ ਅਸੀਂ ਇਗਨੋਰ ਨਾ ਕਰਦੇ ਤੇ ਫਿਰ ਅਸੀਂ ਉਹਦਾ ਉਪਰਾਲਾ ਉਹਨੂੰ ਕੀਤਾ ਹੁੰਦਾ ਤੇ ਫਿਰ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਨਹੀਂ ਸੀ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਈਸੋ ਫਿਗਰ ਸਿਆ ਇਹ ਸਭ ਤੋਂ ਸੀਰੀਅਸ ਗੱਲ ਹੈ, ਕਿਉਂਕਿ ਇਥੋਂ ਤੇ ਸਾਡਾ ਅੱਗੇ ਜੀਵਨ ਦੀ ਕਾਰਵਾਈ ਸ਼ੁਰੂ ਹੋਣੀ ਹੈ। ਮਟੀਰੀਅਲ, ਰਾ ਮਟੀਰੀਅਲ ਤੇ ਇਥੋਂ ਹੀ ਸਾਨੂੰ ਮਿਲਦਾ ਹੈਗਾ ਨਾ। ਸੋ ਜੇ ਰਾ ਮਟੀਰੀਅਲ ਜਾਣਾ ਬੰਦ ਹੋ ਗਿਆ ਤੇ ਫਿਰ ਅੱਗੇ ਹਰੇਕ ਮਸ਼ੀਨਰੀ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਜੇ ਕੁਛ ਮਿੰਟਾਂ ਦੇ ਵਿੱਚ ਦੁਹਰਾ ਰਿਹਾ ਵੀ ਇੱਕ ਤਾਂ ਮੈਂ ਇਹ ਦੱਸਿਆ ਵੀ ਈਸੋਫੇਗਸ ਸਾਡੀ ਤਕਰੀਬਨ 25 ਸੈਂਟੀਮੀਟਰ ਦੀ ਲੰਬੀ ਟਿਊਬ ਹੈ, ਫਲੈਕਸੀਬਲ ਟਿਊਬ ਹੈਗੀ ਹੈ, ਸੁੰਗੜਦੀ ਹੈ ਫੈਲਦੀ ਹੈ ਖੁਰਾਕ ਦੇ ਫੈਲਣ ਦੇ ਨਾਲ, ਔਰ ਇਹਦੀ ਇੱਕ ਆਪਣਾ ਮੋਸ਼ਨ ਹੈਗਾ, ਉਸ ਮੋਸ਼ਨ ਦੇ ਮੁਤਾਬਕ ਉਪਰੋਂ ਪਾਈ ਚੀਜ਼ ਹੇਠਾਂ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ, ਇਕਦਮ ਥੱਲੇ ਨਹੀਂ ਡਿੱਗਦੀ। ਔਰ ਇਹਦੇ ਵਿੱਚ ਉਪਰ ਤੋਂ ਹੇਠਾਂ ਤੱਕ ਪਹਿਲੀਆਂ 2 ਕੰਸਟ੍ਰਿਕਸ਼ਨ ਨੇ, ਦੋਵੇਂ ਪਾਸੋਂ ਜਿਵੇਂ ਕੋਈ ਬੰਨੀ ਹੁੰਦੀ ਹੈ ਬੋਰੀ, ਔਰ ਹੇਠ ਵਾਲੀ ਚੀਜ਼ ਉਪਰ ਨਾ ਜਾਵੇ, ਉਪਰ ਵਾਲੀ ਚੀਜ਼ ਹੇਠਾਂ ਨੂੰ ਨਾ ਜਾਵੇ, ਪਰ ਜੇ ਬਹੁਤਾ ਪ੍ਰੈਸ਼ਰ ਪਵੇ, ਜੇ ਖੁਰਾਕ ਅਸੀਂ ਵਾਰੀ ਵਾਰੀ ਬੁਰਕੀ ਚ ਪਾਈ ਜਾਂਦੇ, ਆਟੋਮੈਟਿਕਲੀ ਖੁੱਲਦੀ ਹੈ, ਇਹ ਆਟੋਮੈਟਿਕ ਖੁੱਲਦੀ ਹੈ ਤੇ ਫਿਰ ਹੇਠਾਂ ਜਾਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜਾ ਹੇਠ ਤਾਂ ਉਪਰ ਨੂੰ ਆਉਣਾ ਗੈਸ ਵਾਲਾ, ਉਹ ਬੜੇ ਜ਼ੋਰ ਦੀ ਗੱਲ ਹੈ, ਜਦੋਂ ਬਹੁਤੀ ਕੋਈ ਗੱਲ ਹੋ ਜਾਏ ਤਾਂ ਹੀ ਰਿਵਰਸ ਕੰਡੀਸ਼ਨਾਂ ਹੁੰਦੀਆਂ ਨੇ ਜੀ। ਸੋ ਉਹ ਗੈਸ ਅਗਰ ਬਹੁਤ ਜ਼ਿਆਦਾ ਬਣਨੀ ਸ਼ੁਰੂ ਹੋ ਜਾਂਦੀ, ਫਿਰ ਹੌਲੀ ਹੌਲੀ ਐਸਿਡ ਬਣ ਗਿਆ, ਇਹ ਹੋ ਗਿਆ, ਉਹ ਹੋ ਗਿਆ, ਤੋ ਸਾਰੀਆਂ ਗੱਲਾਂ ਫਿਰ ਤੁਹਾਨੂੰ ਜਾਣੀਆਂ ਸ਼ੁਰੂ ਹੁੰਦੀਆਂ ਨੇ। ਜੇ ਅਸੀਂ ਇਨੀਸ਼ੀਅਲ ਦੌਰ ਦੇ ਵਿੱਚ ਇਹਦਾ ਕੋਈ ਪ੍ਰਬੰਧ ਕੀਤਾ ਹੁੰਦਾ ਤੇ ਇਸ ਸਟੇਜ ਤੱਕ ਜਿਹੜੀ ਵੱਧਦੀ ਕੈਂਸਰ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਸੀਗੀ। ਪਰ ਜੇ ਅਸੀਂ ਉਹਨਾਂ ਗੱਲਾਂ ਦਾ ਧਿਆਨ ਨਹੀਂ ਕੀਤਾ ਤੇ ਫਿਰ ਆਟੋਮੈਟਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਅਲਸਰੇਸ਼ਨ ਵੀ ਹੋਏਗੀ, ਇਨਫਲਾਮੇਸ਼ਨ ਵੀ ਹੋਏਗਾ, ਔਰ ਅਲਟੀਮੇਟ ਜਿਹੜਾ ਕੈਂਸਰ ਵੀ ਹੋਣਾ ਸ਼ੁਰੂ ਹੋ ਜਾਂਦਾ। ਇੱਕ ਇਹਨੂੰ ਕਹਿੰਦੇ ਨੇ ਹੀਏਟਿਸ ਹਰਨੀਆ, ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਕਿ ਨਾਲ ਦੇ ਅੰਗਾਂ ਨੂੰ ਕੋਈ ਐਸੀ ਪ੍ਰੋਬਲਮ ਹੋਈ ਤੇ ਜ਼ਬਰਦਸਤੀ ਕਰਕੇ, ਹਰਨੀਆਂ ਦਾ ਮਤਲਬ ਹੀ ਹੁੰਦਾ ਆ ਡਿਸਪਲੇਸਮੈਂਟ ਆਫ ਆਰਗਨ
1: ਜੀ,
0: ਕਿਸੇ ਅੰਗ ਦਾ ਆਪਣੀ ਪੋਜੀਸ਼ਨ ਤੋਂ ਡਿਸਪਲੇਸ ਹੋ ਜਾਣਾ, ਉਹਨੂੰ ਅਸੀਂ ਹਰਨੀਆ ਕਹਿੰਦੇ, ਠੀਕ ਹੈ। ਸੋ ਇਸ ਤੋਂ ਫੇਗਸ ਦੇ ਵਿੱਚ ਨਾਲ ਲੱਗਦੇ ਅੰਗਾਂ ਨੂੰ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਵੇ ਤੇ ਇਹਦੇ ਵਿੱਚ ਇਹ ਪ੍ਰੋਬਲਮ ਵੀ ਆ ਸਕਦੀ ਹੈ ਕੈਂਸਰ ਦੇ ਨਾਲ ਨਾਲ। ਦੂਸਰੀ ਜਿਹੜੇ ਇਹਦੀਆਂ ਮਾਸਪੇਸ਼ੀਆਂ ਨੇ, ਪ੍ਰੋਟੈਕਸ਼ਨ ਤਾਂ ਵੈਸੇ ਕੁਦਰਤ ਨੇ ਬਹੁਤ ਕੀਤੀ ਹੋਈ ਹੈ ਨਾ, ਆਮ ਚੀਜ਼ਾਂ ਦੇ 3-3 ਲੇਅਰ ਨੇ, ਜਿਵੇਂ ਸਕਿਨ ਦੀ ਆਪਾਂ ਗੱਲ ਕਰਦੇ ਹਾਂ ਤੇ ਐਪੀਡਰਮਸ ਹੈ, ਡਰਮਸ ਹੈ ਤੇ ਹਾਈਪੋਡਰਮਸ ਹੈ ਜੀ, ਔਰ ਇਹਦੇ ਵਿੱਚ ਅਸੀਂ ਦੱਸੇ ਆ 4 ਲੇਅਰ, ਅੰਦਰ ਤੋਂ ਸਬ ਮਿਊਕੋਸਾ ਲੇਅਰ, ਫਿਰ ਮਿਊਕਸ ਦਾ ਲੇਅਰ, ਫਿਰ ਮਸਲ ਦਾ ਲੇਅਰ। ਮਸਲ ਦਾ ਲੇਅਰ ਵੀ 2 ਤਰ੍ਹਾਂ ਦਾ, ਇੱਕ ਅੰਦਰ ਵਾਲਾ ਗੋਲ, ਬਾਹਰ ਵਾਲਾ ਸਿੱਧੇ ਲੰਬੇ ਮਸਲ ਹਾਂਜੀ, ਔਰ ਫਿਰ ਉਹਦੇ ਉੱਪਰ ਇੱਕ ਜਿਹੜੀ ਹੈ ਕਨੈਕਟਿਵ ਟਿਸ਼ੂ ਦੀ ਝਿੱਲੀ, ਇੰਨਾ ਮਜ਼ਬੂਤ ਬਣਾਇਆ ਇਹਨੂੰ, ਕਿਉਂਕਿ ਇੰਨਾ ਜ਼ਰੂਰੀ ਹੈ ਕਿ ਜੇ ਰਸ ਵੀ ਨਾ ਆਈ ਤੇ ਕੰਮ ਕਿਵੇਂ ਚੱਲਣਾ, ਹਮਾਸ ਦੀ ਲੜਾਈ ਤੇ ਇਸੇ ਕਰਨ ਦੀ ਹੋ ਰਹੀ ਹੈ ਨਾ ਹਾਂਜੀ। ਸੋ ਇਹ ਮੇਨ ਇੰਪੋਰਟੈਂਟ ਅੰਗ ਹੈ ਜਿਹਦੇ ਵਾਸਤੇ ਮੈਂ ਵਾਰ ਵਾਰ ਜ਼ੋਰ ਦੇ ਰਿਹਾ ਹਾਂ ਕਿ ਸਾਨੂੰ ਇਸ ਨੂੰ ਠੀਕ ਰੱਖਣਾ ਚਾਹੀਦਾ ਹੈ, ਤੇ ਠੀਕ ਰੱਖਣ ਦਾ ਮਤਲਬ ਇਹ ਨਹੀਂ ਵੀ ਇਹਨੂੰ ਇਕੱਲਾ ਦੇਖਣਾ ਆ, ਇਹਦੀ ਬਿਮਾਰੀ ਸ਼ੁਰੂ ਕਿੱਥੋਂ ਹੁੰਦੀ ਹੈ, ਉਸ ਗੱਲ ਨੂੰ ਸਾਨੂੰ ਵੇਖਣ ਦੀ ਜ਼ਰੂਰਤ ਹੈਗੀ ਹੈ, ਜਿਹੜੀ ਕਿ ਸਾਡੀ ਆਮ ਤੌਰ ਤੇ ਪੇਟ ਤੋਂ ਸ਼ੁਰੂ ਹੁੰਦੀ ਹੈ, ਗੱਲ ਸੜਨ ਤੋਂ ਸ਼ੁਰੂ ਹੁੰਦੀ ਹੈ, ਐਸਿਡ ਬਣਨ ਤੋਂ ਸ਼ੁਰੂ ਹੁੰਦੀ ਹੈ। ਤੇ ਜੇ ਅਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਤੇ ਫਿਰ ਈਸੋਫੇਗਸ ਵਰਗੀ ਸੀਰੀਅਸ ਬਿਮਾਰੀ, ਸੀਰੀਅਸ ਇਸੇ ਕਰਕੇ ਕਿਉਂਕਿ ਇਸ ਦੇ ਕੈਂਸਰ ਦਾ ਬਾਅਦ ਚ ਕੋਈ ਹੱਲ ਨਹੀਂ ਸਾਨੂੰ ਦਿਸਦਾ, ਰੇਡੀਏਸ਼ਨ ਵਗੈਰਾ ਬਹੁਤ ਕੁਝ ਕਰਵਾਉਂਦੇ ਆ, ਬੜਾ ਕੁਝ ਹੁੰਦਾ ਆ, ਪਰ ਕਿਉਂਕਿ ਖੁਰਾਕ ਨਹੀਂ ਜਾ ਰਹੀ, ਹੌਲੀ ਹੌਲੀ ਰਿਟਾਇਰਡੇਸ਼ਨ ਹੋ ਰਹੀ, ਹੌਲੀ ਹੌਲੀ ਸਰੀਰ ਘੱਟ ਰਿਹਾ ਹੈਗਾ ਆ, ਔਰ ਸਰੀਰ ਘੱਟਦੇ ਕੰਡੀਸ਼ਨ ਐਸੀ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਮੇਨਟੇਨ ਨਹੀਂ ਕਰ ਸਕਦਾ ਤੇ ਅਲਟੀਮੇਟ ਉਹਦੀ ਡੈਥ ਹੋਣੀ ਲਾਜ਼ਮੀ ਹੋ ਜਾਂਦੀ ਹੈ। ਸੋ ਇਹ ਸਾਰੇ ਈਸੋਫੇਗਸ ਦੀਆਂ ਗੱਲਾਂ ਨੇ। ਇਸ ਤੋਂ ਬਾਅਦ ਫੇਰ ਆਪਾਂ ਅਜੇ ਚੈਸਟ ਦੇ ਵਿੱਚ ਹੀ ਹਾਂ, ਜਿਹੜੇ ਇਸ ਮੀਡੀਆਸਟਾਈਨਮ ਦੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚੋਂ ਲੰਘਦੀਆਂ ਨੇ, ਮੈਂ ਉਹਦੀ ਗੱਲ ਵੀ ਕਰਨੀ ਹੈਗੀ ਹੈ। ਪਰ ਹੁਣ ਇੱਕ ਮੇਨ ਇੰਪੋਰਟੈਂਟ ਅੰਗ ਰਹਿ ਗਿਆ ਸਾਡਾ ਲੰਗਸ ਦਾ। ਲੰਗਸ ਤੁਸੀਂ ਸਾਰੇ ਸਮਝਦੇ ਹੋ ਜੇ ਸਾਹ ਨਹੀਂ ਆਇਆ ਹਾਂਜੀ ਤੇ ਫਿਰ ਬਾਕੀ ਕੀ ਰਿਹਾ ਟ੍ਰੇਸ ਕਰਕੇ ਅਗਲੇ ਸਾਡੇ ਪ੍ਰੋਗਰਾਮ ਦੇ ਵਿਚ ਲੰਗਸ ਦੇ ਸੰਬੰਧ ਵਿਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗਾ ਵੀ ਲੰਗਸ ਦੀ ਅਨੋਟਮੀ ਕੀ ਹੈ ਜਾਂ ਸਟਰਕਚਰ ਬਣਿਆ ਹੋਇਆ ਕੀ ਹੈਗਾ ਆ ਔਰ ਇਹਨੂੰ ਕਿਵੇਂ ਇੱਥੇ ਸੈਟਅਪ ਕੀਤਾ ਹੋਇਆ ਕੁਦਰਤ ਨੇ ਔਰ ਉਸ ਤੋਂ ਬਾਅਦ ਇਹਦੇ ਚ ਪ੍ਰੋਬਲਮ ਕੀ ਆ ਸਕਦੀਆਂ ਹੈਗੀਆਂ ਨੇ ਉਹ ਸਾਰੀ ਗੱਲ ਆਪਾਂ ਅਗਲੇ ਪ੍ਰੋਗਰਾਮ ਦੇ ਵਿਚ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ ਸਾਂਝੀ ਕਰਾਂਗੇ ਪਰ ਜਿਹੜੇ ਵੀ ਸੱਜਣ ਮਿੱਤਰ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੇ ਨੇ ਜੇ ਉਹਨਾਂ ਨੂੰ ਇਹਦੇ ਵਿਚ ਕੋਈ ਜਾਣਕਾਰੀ ਮਿਲ ਰਹੀ ਹੈ ਤੇ ਮਿੱਤਰੋ ਇਹ ਇੰਨਾ ਕੁ ਸਹਿਯੋਗ ਜ਼ਰੂਰ ਕਰੋ ਭਾਈ ਇਹ ਹੋਰ ਲੋਕਾਂ ਤੱਕ ਵੀ ਪਹੁੰਚੇ ਹੋਰ ਲੋਕਾਂ ਨੂੰ ਇਹਦੇ ਨਾਲ ਜੋੜੋ ਤਾਂ ਕਿ ਉਹ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਤੇ ਜਾਣਕਾਰੀ ਕਿਉਂਕਿ ਮੈਂ ਤਾਂ ਸਧਾਰਨ ਲੈਂਗੁਏਜ ਚ ਮੈਂ ਟੈਕਨੀਕਲ ਲੈਂਗੁਏਜ ਬਹੁਤ ਘੱਟ ਬੋਲ ਰਿਹਾ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਟੈਕਨੀਕਲ ਵਰਡ ਨਾ ਬੋਲਾਂ ਉਹਨੂੰ ਪੰਜਾਬੀ ਚ ਕਿਵੇਂ ਐਕਸਪਲੇਨ ਕਰ ਸਕਦਾ ਹਾਂ ਜਾਂ ਹਿੰਦੀ ਚ ਕਿਵੇਂ ਐਕਸਪਲੇਨ ਕਰ ਸਕਦਾ ਮੈਂ ਉਹ ਮੇਰੀ ਉਹ ਕੋਸ਼ਿਸ਼ ਹੁੰਦੀ ਹੈ ਤਾਂ ਕਿ ਉਹ ਬੋਲੀ ਬੋਲਾਂ ਤੁਹਾਨੂੰ ਇਹ ਲੱਗੇ ਵੀ ਤੁਹਾਡੇ ਵਿਚ ਜਿਹੜਾ ਹੀ ਇੱਕ ਬੰਦਾ ਬੋਲ ਰਿਹਾ ਕੋਈ ਹੋਰ ਸਪੈਸ਼ਲ ਡਾਕਟਰ ਨਹੀਂ ਬੋਲ ਰਿਹਾ ਇੱਕ ਆਮ ਸਧਾਰਨ ਬੰਦਾ ਹੀ ਬੋਲ ਰਿਹਾ ਹੈਗਾ ਤੇ ਉਹ ਬੋਲੀ ਤੁਸੀਂ ਸਮਝਦੇ ਹੋ ਤੇ ਤੁਹਾਡੇ ਐਨ ਅੰਦਰ ਤੱਕ ਤੋਰ ਅੰਦਰ ਤੱਕ ਗੱਲ ਜਾਏ ਕਿ ਮੈਂ ਕਹਿ ਕੀ ਰਿਹਾ ਹਾਂ ਸੋ ਇਹਨਾਂ ਦਾ ਜੇ ਫਾਇਦਾ ਤੁਹਾਨੂੰ ਹੋ ਰਿਹਾ ਹੈ ਤੇ ਜ਼ਰੂਰ ਕੋਸ਼ਿਸ਼ ਕਰੋ ਵੀ ਹੋਰ ਸੱਜਣ ਮਿੱਤਰ ਵੀ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੋਗਰਾਮ ਨੂੰ ਸੁਣ ਲੈਣ ਔਰ ਇਹਦੇ ਤੋਂ ਲਾਭ ਉਠਾ ਸਕਣ ਸੋ ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਵੀ ਸਾਡੀ ਇੰਪਰੂਵਮੈਂਟ ਨਹੀਂ ਹੋ ਰਹੀ ਇਲਾਜ ਤਾਂ ਕਰਵਾ ਰਹੇ ਹਾਂ ਇਸ ਗੱਲ ਨੂੰ ਸਮਝਣ ਵਾਸਤੇ ਕਿ ਅਸਲ ਕੁਦਰਤ ਦਾ ਸਿਧਾਂਤ ਕੀ ਹੈਗਾ ਆ ਕੁਦਰਤ ਪਹਿਲਾਂ ਜਦੋਂ ਮੈਡੀਕਲ ਸਾਇੰਸ ਨਹੀਂ ਸੀ ਕੁਦਰਤ ਉਦੋਂ ਵੀ ਤਾਂ ਬਿਮਾਰੀਆਂ ਠੀਕ ਕਰਦੀ ਸੀ ਨਾ ਨਿਯਮ ਸੀਗਾ ਕਿਸ ਤਰ੍ਹਾਂ ਇਹ ਸਰੀਰ ਠੀਕ ਹੁੰਦਾ ਸੀਗਾ ਅਸੀਂ ਉਹੀ ਸਟੱਡੀ ਕੀਤਾ ਹੋਇਆ ਹੈ ਡਾਕਟਰ ਨੇ ਉਹਦੇ ਮੁਤਾਬਕ ਅਸਲ ਰਸਤਾ ਤਾਂ ਉਹ ਹੈ ਪਰ ਕੀ ਹੈ ਜਦੋਂ ਅਸੀਂ ਕੁਦਰਤ ਨੂੰ ਲੰਘ ਕੇ ਸਹਿਜ ਸਿਆਣਪ ਲੱਕ ਹੋਏ ਤਾਂ ਇੱਕ ਨਾ ਚੱਲੇ ਨਾਲ ਅਸੀਂ ਜਦੋਂ ਆਪਣੀਆਂ ਸਿਆਣਪਾਂ ਵਰਤਣੀਆਂ ਸ਼ੁਰੂ ਕਰ ਦੇਣਾ ਆਪਣੀ ਲੋੜ ਮੁਤਾਬਕ ਮੈਨੂੰ ਤਾਂ ਮੈਂ ਇੱਕ ਨਾ ਪ੍ਰੋਗਰਾਮ ਚ ਗੱਲ ਕਰਦੇ ਕਰਦੀ ਸੀ ਹੁਣ ਤਾਂ ਹਾਲਾਤ ਇਹ ਹੋ ਗਏ ਨੇ ਕਿ ਬੀਬੀਆਂ ਕਹਿੰਦੀਆਂ ਨੇ ਮੈਂ ਤੇ ਜਾਣਾ ਪਾਰਟੀ ਤੇ ਸਾਡੀ ਵਿਆਹ ਦੀ ਪਾਰਟੀ ਹੈ ਤੇ ਮੇਰੀ ਮੈਂਸਿਸ ਦੀ ਤਰੀਕ ਆ ਹੈ ਮੈਂ ਚਾਹੁੰਦੀ ਹਾਂ ਕਿ ਜਾਂ ਤਾਂ ਪਹਿਲਾਂ ਆ ਜਾਣ ਤੇ ਜਾਂ ਇਸ ਤੋਂ ਬਾਅਦ ਜਾਣ ਹਾਂਜੀ ਇਸ ਤਰ੍ਹਾਂ ਦਾ ਸਿਲਸਿਲਾ ਸਾਡਾ ਚੱਲਣਾ ਸ਼ੁਰੂ ਹੋ ਗਿਆ ਨਾ ਮੈਂ ਤੇ ਇਹ ਕਹਿੰਦੀ ਹਾਂ ਕਿ ਨਹੀਂ ਵੀ ਭਾਈ ਮੈਂ ਬੱਚਾ ਹੋਣਾ ਚਾਹੀਦਾ ਟੀਕਾ ਐਸਾ ਲਵਾਓ ਜਿਹਦੇ ਨਾਲ ਓਵੂਲੇਸ਼ਨ ਹੋ ਗਈ ਨਾ ਕਿਉਂਕਿ ਤੋਂ ਆਮ ਹੀ ਚੱਲਦੀਆਂ ਗੱਲਾਂ ਆਮ ਹੀ ਐਸਾ ਕੁਛ ਹੋ ਰਿਹਾ ਹੈਗਾ ਪਰ ਤੁਸੀਂ ਕੀ ਸਮਝਦੇ ਹੋ ਜਦੋਂ ਤੁਸੀਂ ਕੁਦਰਤ ਦੇ ਨਿਯਮ ਨੂੰ ਇਸ ਤਰ੍ਹਾਂ ਰੋਕ ਦਿੰਦੇ ਹੋ ਉਹਦਾ ਤੁਹਾਡੇ ਸਰੀਰ ਤੇ ਕੋਈ ਇਫੈਕਟ ਨਹੀਂ ਹੋਏਗਾ ਲਾਜ਼ਮੀ ਹੋਏਗਾ ਪਰ ਅਫਸੋਸ ਇਹ ਆ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਕੰਮ ਅਸੀਂ ਆਪਣੀ ਸਿਆਣਪ ਦੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਕੁਦਰਤ ਦੇ ਨਿਯਮ ਤੋਂ ਉਲਟ ਕਰਦੇ ਹਾਂ ਔਰ ਉਹਦੇ ਨਾਲ ਜਦੋਂ ਸਾਈਡ ਇਫੈਕਟ ਪੈਦਾ ਹੁੰਦੇ ਨੇ ਤੇ ਅਸੀਂ ਇਹਨੂੰ ਉਹਦੇ ਨਾਲ ਕੋਰਲੇਟ ਨਹੀਂ ਕਰਦੇ ਇਹਦੇ ਕਰਕੇ ਹੋਇਆ ਹੋਊਗਾ ਨਹੀਂ ਇਹ ਤਾਂ ਨਵੀਂ ਬਿਮਾਰੀ ਡਾਕਟਰ ਵੀ ਇਹ ਕਹਿੰਦੇ ਇਹ ਤਾਂ ਇੱਕ ਨਵੀਂ ਬਿਮਾਰੀ ਹੈ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਔਰ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਹੈ ਜੋ ਆਮ ਤੌਰ ਤੇ ਸਾਡੇ ਮੈਡੀਕਲ ਕਾਲਜ ਚ ਪੜ੍ਹਾਈ ਜਾਂਦੀ ਹੈ ਉਹ ਇਹ ਸਾਨੂੰ ਦੱਸਦੀ ਹੈ ਕਿ ਕਿਸ ਕਿਸ ਚੀਜ਼ ਦਾ ਕਿਸ ਕਿਸ ਨਾਲ ਸੰਬੰਧ ਹੈਗਾ ਆ ਕਿ ਜਿਹੜੀ ਚੀਜ਼ ਨੂੰ ਅਸੀਂ ਰਸਤਾ ਰੋਕ ਦਿੱਤਾ ਕੁਦਰਤ ਦਾ ਉਸ ਦੇ ਰਿਜ਼ਲਟ ਦੇ ਵਿਚ ਉਸ ਦੇ ਇਵਜ਼ ਦੇ ਵਿਚ ਤੁਹਾਡੇ ਸਰੀਰ ਵਿਚ ਕਿੱਥੇ ਕਿੱਥੇ ਕੀ ਕੀ ਨੁਕਸ ਪੈਦਾ ਹੋ ਸਕਦੇ ਨੇ ਸਾਨੂੰ ਇਹ ਜਾਣਨ ਦੀ ਜਿਵੇਂ ਗੋਡਿਆਂ ਦੇ ਪ੍ਰੋਬਲਮ ਹੁੰਦੀ ਹੈ ਤੇ ਅਲਟੀਮੇਟ ਜਾਂ ਆਰਥਰਾਈਟਿਸ ਦੀ ਕੋਈ ਗੱਲ ਹੁੰਦੀ ਹੈ ਉਹਨੂੰ ਜ਼ਬਰਦਸਤੀ ਤੁਸੀਂ ਜਦੋਂ ਬਾਹਰੋਂ ਠੀਕ ਕਰਦੇ ਹੋ ਤੇ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਹੀ ਨੇ ਰਸਤਾ ਉਹੀ ਹੈ ਇਸੇ ਤਰ੍ਹਾਂ ਸਕਿਨ ਦੀਆਂ ਪ੍ਰੋਬਲਮ ਨੇ ਤੁਸੀਂ ਜ਼ਬਰਦਸਤੀ ਲਾ ਲਾ ਕੇ ਕਰੀਮਾਂ ਉਦੋਂ ਦਬਾਉਣ ਦੀ ਕੋਸ਼ਿਸ਼ ਕਰਦੇ ਤੁਸੀਂ ਵਿਨ ਨਹੀਂ ਕਰਦੇ ਵਿਨ ਨਹੀਂ ਕਰਦੇ ਸਟੀਰੋਇਡ ਵਗੈਰਾ ਦੇ ਕੇ ਤੁਸੀਂ ਹੋਰ ਜਿਹੜਾ ਨੁਕਸਾਨ ਕਰਦੇ ਹੀ ਕਰਦੇ ਹੋ ਅਲਟੀਮੇਟ ਉਹਦੇ ਨਾਲ ਤੁਹਾਡੇ ਫੇਫੜਿਆਂ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਉਹ ਲਿੰਕ ਸਕਿਨ ਨਾਲ ਹੈਗਾ ਸੋ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਸਾਨੂੰ ਇਹ ਦੱਸਦੀ ਆ ਕਿ ਬੇਸ਼ੱਕ ਤੁਸੀਂ ਜਾਣੋ ਜਾਂ ਨਾ ਜਾਣੋ ਕੁਦਰਤ ਨੇ ਤੁਹਾਡੇ ਮੁਤਾਬਕ ਆਪਣੇ ਅਸੂਲ ਨਹੀਂ ਬਦਲਦੇ ਨੇ
1: ਨਹੀਂ ਬਦਲਦੇ ਬਿਲਕੁਲ
0: ਨਹੀਂ ਬਦਲਦੇ ਇਸ ਲਈ ਜ਼ਰੂਰੀ ਇਹ ਹੈਗਾ ਆ ਕਿ ਉਸ ਨੂੰ ਫਾਲੋ ਕਰਕੇ ਸਮਝੋ ਤੇ ਮੈਂ ਇਹ ਗੱਲ ਕਹਿ ਰਿਹਾ ਵੀ ਅਗਰ ਕਿਸੇ ਥਾਂ ਤੇ ਰੁਕ ਗਏ ਹੋ ਟ੍ਰੀਟਮੈਂਟ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਇਹਨੂੰ ਸਮਝਣ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 4086871899 ਵੈਸੇ ਵੀ ਅਗਰ ਸੈਂਟੀਫਿਕ ਤਰੀਕਾ ਕਿਸੇ ਚੀਜ਼ ਦਾ ਸਮਝਣਾ ਚਾਹੁੰਦੇ ਹੋ ਕਿਸੇ ਬਿਮਾਰੀ ਬਾਰੇ ਸਲਾਹ ਲੈਣਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸੋ ਅਗਲੇ ਪ੍ਰੋਗਰਾਮ ਦੇ ਵਿਚ ਫਿਰ ਮਿਲਾਂਗੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਲੰਗਸ ਦੇ ਸੰਬੰਧ ਚ ਗੱਲ ਕਰਾਂਗੇ ਔਰ ਜ਼ਰੂਰ ਸੁਣਨਾ ਕਿਉਂਕਿ ਲੰਗਸ ਬੜਾ ਜ਼ਰੂਰੀ ਅੰਗ ਹੈ ਤੁਹਾਡਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ। ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ। ਪਿਆਰਾ ਜਿਹਾ ਗੀਤ ਸੁਣਦੇ ਹਾਂ ਜੀ, ਜੀ ਖਾਨ ਹੋਣਾ ਦਾ, ਤੇ ਨਾਲ ਸਾਥ ਦਿੱਤਾ ਜਸਮੀਨ ਅਖਤਰ ਹੋਣਾ ਨੇ। ਲੋ ਇਹ ਗਾਣਾ।

ਸ਼ਬਦ ਹੋਣਾ ਗਾ।

0: ਜੀ ਔਰ ਮਿੱਤਰੋ ਪਿਆਰਿਓ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਵੱਲ ਚੱਲਦੇ ਹਾਂ ਲਾਲ ਸਿੰਘ ਚੀਮਾ ਸਾਹਿਬ ਟੂਰਿਜ਼ਮ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਿਆ ਜੀ ਤੇ ਦੱਸ ਦੇਖਦੇ ਹਾਂ ਜੀ ਕੀ ਕਹਿੰਦੇ ਅੱਜ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਆ ਜਾਓ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਖਾਲਸਾ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਨੂੰ ਹਮੇਸ਼ਾ ਦੀ ਤਰ੍ਹਾਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਤੇ ਸਲਾਮ ਆਦਾਬ ਤੇ ਖਾਕ ਸਾਹਿਬ ਜੀ ਇਸ ਦੁਨੀਆਂ ਦੇ ਵਿੱਚ ਗੱਲਾਂ ਅੱਜ ਕੱਲ ਜਿਹੜੀਆਂ ਵਾਪਰ ਰਹੀਆਂ ਉਹ ਸ਼ਾਇਦ ਪਹਿਲਾਂ ਵੀ ਵਾਪਰਦੀਆਂ ਹੋਣੀਆਂ ਪਰ ਪਹਿਲਾਂ ਸਾਡੀ ਸੁਣਨ ਦੇ ਵਿੱਚ ਕਦੇ ਨਹੀਂ ਆਈਆਂ ਸੀ ਇਸ ਕਰਕੇ ਸਾਨੂੰ ਉਹ ਲੱਗਦੀਆਂ ਤੇ ਯਾਰ ਆਹ ਕੁਛ ਵੀ ਇਸ ਦੁਨੀਆਂ ਦੇ ਵਿੱਚ ਹੁੰਦਾ ਤੇ ਇਹ ਜਿਹੜੀ ਖਬਰ ਆਪਾਂ ਕਰਨ ਲੱਗੇ ਹਾਂ ਖਾਕ ਸਾਹਿਬ ਜੀ ਦੇਖੋ ਇਹ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਨੂੰ ਤੁਹਾਨੂੰ ਪਤਾ ਨਾ ਉੱਥੋਂ ਰੇਡ ਕਰਕੇ ਉਹਦੇ ਉੱਤੇ ਭਾਵਾ ਬੋਲ ਕੇ ਤੇ ਉਹਨੂੰ ਅਮਰੀਕਾ ਤੋਂ ਗਈ ਇੱਕ ਟੀਮ ਨੇ ਫੜ ਕੇ ਉਹਨੂੰ ਲੈ ਆਂਦਾ ਤੇ ਉਹ ਅੱਜ ਕੱਲ ਅਮਰੀਕਾ ਦੀ ਜੇਲ੍ਹ ਦੇ ਵਿੱਚ ਉਹ ਕੱਲਾ ਨਹੀਂ ਉਹਦੀ ਪਤਨੀ ਆ ਜਿਹੜੀ ਉਹ ਵੀ ਇੱਥੇ ਆ ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਇੱਕ ਬੰਦਾ ਜਿਹੜਾ ਉਹਦਾ ਨਾਂ ਹੈਗਾ ਇਹਨਾਂ ਨੇ ਦੱਸਿਆ ਗੈਨਨ ਕੈਨ ਵੈਨ ਦਾ ਇੱਕ ਉਹ ਬੰਦੇ ਦਾ ਨਾਂ ਆ ਤੇ ਉਹ ਬੰਦਾ ਸੀ ਜਿਹੜਾ ਖਾਕ ਸਾਹਿਬ ਜੀ ਉਹ ਜਦੋਂ ਨਿਕੋ ਮਦੂਰੋ ਨੂੰ ਉੱਥੇ ਹਮਲਾ ਕਰਕੇ ਫੜ ਕੇ ਲਿਆਉਣ ਦੇ ਵਿੱਚ ਉਹ ਸੀਗਾ ਉਹ ਟੀਮ ਦੇ ਨਾਲ ਸੀਗਾ ਉਹ
0: ਬੰਦਾ ਕਿੱਥੇ ਦਾ ਸੀ
1: ਇੱਥੇ ਦਾ ਅਮਰੀਕਨ ਸੀ
0: ਅਮਰੀਕਨ ਸੀ ਅੱਛਾ ਜੀ
1: ਹਾਂਜੀ ਯਾਨੀ ਉਹ ਜਿਹੜਾ ਅਮਰੀਕਾ ਤੋਂ ਦੱਸਦਾ ਗਿਆ ਉਹਨੂੰ ਫੜ ਕੇ ਲਿਆਉਣ ਵਾਸਤੇ ਉਹਦੇ ਵਿੱਚ ਸੀ ਉਹ ਮਿਲਦਾ ਹੋਣਾ ਕੋਈ ਨਾ ਕੋਈ ਅੱਛਾ ਇਸ ਬੰਦੇ ਨੇ ਖਾਕ ਸਾਹਿਬ ਜੀ ਕੀਤਾ ਸੀਗਾ ਕਿ ਇਹਨੇ ਪਹਿਲਾਂ ਹੀ ਉਹ ਸਾਰਾ ਕੁਛ ਹੋਣ ਤੋਂ ਪਹਿਲਾਂ ਇਹਨੇ ਸ਼ਰਤ ਲਾਈ ਸੀ ਇੱਕ
0: ਅੱਛਾ ਜੀ
1: ਉਹ ਸ਼ਰਤ ਦੇ ਵਿੱਚ ਖਾਕ ਸਾਹਿਬ ਜੀ ਇਹਨੇ $33 ਤੇ .03 ਪੈਸੇ ਜਿਹੜੇ ਹੁੰਦੀਆਂ ਪੈਣੀਆਂ ਉਹਦੀ ਸ਼ਰਤ ਲਾਈ ਸੀਗੀ ਅੱਛਾ ਇਹ ਇੱਕ ਏਜੰਸੀ ਆ ਖਾਕ ਸਾਹਿਬ ਜੀ ਇਹਦਾ ਨਾਂ ਹੈਗਾ ਏਜੰਸੀ ਦਾ ਪ੍ਰਡਿਕਸ਼ਨ ਮਾਰਕੀਟ ਪਲੇਟਫਾਰਮ ਪੋਲੀ ਮਾਰਕੀਟ ਇਹਦਾ ਪੂਰਾ ਨਾਂ ਆ ਪਲੇਟਫਾਰਮ ਆ ਜਿਹੜਾ ਇਹਦੇ ਉੱਤੇ ਲੋਕ ਸ਼ਰਤਾਂ ਲਾਉਂਦੇ ਆ ਇਹ ਜਿਹੜੀ ਪਲੇਟਫਾਰਮ ਇਹਦੇ ਤੇ ਲੋਕ ਸ਼ਰਤਾਂ ਲਾਉਂਦੇ ਆ ਜਿੱਦਾਂ ਕਿਸੇ ਟੀਮ ਤੇ ਫੁੱਟਬਾਲ ਦੀ ਤੇ ਜਾਂ ਜੋ ਕੁਛ ਵੀ ਉਹਦੇ ਉੱਤੇ ਸ਼ਰਤਾਂ ਲਾਉਂਦੇ ਲੋਕ ਅੱਛਾ ਇਹ ਜਿਹੜਾ ਬੰਦਾ ਸੀਗਾ ਖਾਕ ਸਾਹਿਬ ਜੀ ਇਹਨੇ ਜਿਹੜੀ ਉਹਨੂੰ ਫੜ ਕੇ ਲਿਆਉਣ ਦੀ ਯੋਜਨਾ ਸੀ ਪਲੈਨਿੰਗ ਕੀਤੀ ਪਹਿਲਾਂ ਤੇ ਫਿਰ ਪਲਾਨ ਜਿਹੜੀ ਬਣਾਈ ਸੀ ਉਹਨੂੰ ਐਕਸੀਕਿਊਟ ਕਰਨਾ ਜਾਣੀ ਕਿ ਉਹਨੂੰ ਉੱਥੋਂ ਜਾ ਕੇ ਲਾਗੂ ਕਰਨਾ ਇਹ ਦੋਨਾਂ ਦੇ ਵਿੱਚ ਇਹ ਸੀਗਾ ਇਹ ਸਾਰਾ ਕੁਛ ਹੋਣ ਤੋਂ ਪਹਿਲਾਂ ਇਹਨੇ ਸ਼ਰਤ ਲਾ ਦਿੱਤੀ ਉੱਥੇ $33 ਤੇ ਭਈ ਉਹਨੂੰ ਫੜ ਕੇ ਲਿਆਉਣਾ ਹੀ ਆ ਉਹ ਮਤਲਬ ਪਹਿਲਾਂ ਗੱਲਾਂ ਹੁੰਦੀਆਂ ਨਾ ਫੜ ਕੇ ਲਿਆਉਣਾ ਜਾਂ ਨਹੀਂ ਇਹਨੇ ਸ਼ਰਤ ਲਾ ਦਿੱਤੀ ਤੇ ਹਾਂ ਇਹ ਹੋਣੀ ਆ ਗੱਲ
0: ਅੱਛਾ ਹੋ ਸਕਦੀ ਇਹਨੇ ਕਿਹਾ ਹੋਏਗੀ
1: ਨਹੀਂ ਇਹ ਕਿਹਾ ਹੋਣੀ ਆ
0: ਅੱਛਾ
1: ਇਹਨੇ ਉੱਤੇ ਸ਼ਰਤ ਲਾ ਦਿੱਤੀ ਤੇ ਸ਼ਰਤ ਲਾਉਣ ਤੋਂ ਬਾਅਦ ਖਾਕ ਸਾਹਿਬ ਜੀ ਉਹਨੂੰ ਇੱਥੇ ਫੜ ਕੇ ਲਿਆਂਦਾ ਗਿਆ ਤੇ ਇਸੇ ਬੰਦੇ ਨੇ ਉਹ ਜਿਹੜੀ $33 ਤੇ ਕੁਛ ਪੈਸਿਆਂ ਦੀ ਉਹ ਮਤਲਬ ਇੱਕ ਪਹਿਲੀ ਤੋਂ ਵੀ ਘੱਟ ਹੈ ਜਾਣੀ $33 ਲਾ ਲਓ ਤੁਸੀਂ ਉਹ ਸ਼ਰਤ ਜਿੱਤ ਗਿਆ ਤੇ ਉਹ ਸ਼ਰਤ ਇਹਨਾਂ ਦੀ ਕੁਛ ਹੁੰਦੇ ਆ ਪੁਆਇੰਟਾਂ ਦੇ ਹਿਸਾਬ ਨਾਲ ਹੁੰਦੀਆਂ ਸ਼ਰਤਾਂ ਤੇ ਉਹਦੇ ਵਿੱਚੋਂ ਇਹਨੇ ਇਹਨੂੰ $4,09,000 ਜਿਹੜਾ ਉਹ ਮਿਲਿਆ
0: ਅੱਛਾ ਜੀ $35 $34
1: $33 ਇਹਨੂੰ $4,09,000 ਇਹਨੂੰ ਮਿਲ ਗਿਆ ਹੁਣ $10 ਤਾਂ ਇਹਨੂੰ ਮਿਲ ਗਿਆ ਪਰ ਜੀ ਇਹਨੂੰ ਪਤਾ ਹੋਣਾ ਨਾ ਪਹਿਲਾਂ ਮਾੜਾ ਮੋਟਾ ਵੀ ਅਸੀਂ ਤਾਂ ਲੈ ਹੀ ਆਉਣਾ ਉਹਨੂੰ ਫੜ ਕੇ ਕਿਉਂਕਿ ਵਿਅਕਤੀ ਦਾ ਐਕਸਪਰਟ ਹੋਣਾ ਹੈ ਨਾ ਕਿਸੇ ਹੋਰ ਏਜੰਸੀਆਂ ਨਾਲ ਜੁੜਿਆ ਹੋਊਗਾ ਕਈ ਲੋਕ ਆ ਜਿਹੜੇ ਇੱਥੇ ਖਾਕ ਸਾਹਿਬ ਜੀ ਉਹ ਬਹੁਤ ਵੱਡੀਆਂ ਵੱਡੀਆਂ ਏਜੰਸੀਆਂ ਦੂਸਰੇ ਦੇਸ਼ਾਂ ਦੇ ਵਿੱਚ ਲੜਾਈਆਂ ਲੜ ਕੇ ਆਉਂਦੇ ਉਹਨੂੰ ਪਤਾ ਹੁੰਦਾ ਉਹਨਾਂ ਨੂੰ ਸਾਡਾ ਸਿਸਟਮ ਕਿੱਦਾਂ ਕੰਮ ਕਰਦਾ ਆ
0: $33 ਹੀ ਹਰਦਾ ਸੀ ਨਾ
1: ਹਾਂਜੀ ਹਾਂਜੀ ਤੇਤੀ ਹਰਦੇ ਸੀ ਉਹਦੇ ਬਸ ਉਹੀ ਤਾਂ ਗੱਲ ਆ ਤੇ $4,09,000 ਬਣ ਕੇ ਬਣਾ ਗਿਆ ਤੇ ਹੁਣ ਉਹ ਵਕੀਲਾਂ ਵਕੂਲਾਂ ਨੇ ਖਾ ਖੂ ਲੈਣਾ ਇਹਦਾ ਤੇ ਜਿਹੜੀ ਇਹਨੂੰ ਜੇਲ੍ਹ ਜੂਲ ਹੋਣੀ ਆ ਉਹ ਵਾਧੂ ਦੀ ਹੋਣੀ ਆ ਤੇ ਇਹ ਹੋਰ ਬੰਦਾ ਜਿਹੜਾ
0: ਹੁੰਦਾ ਨਾ ਸਾਰਾ ਕੁਛ ਇਹਨੂੰ ਬਾਹਰ ਕੱਢਣਾ ਤੇ ਏਦਾਂ ਦੀ ਗੱਲ ਕਰਨੀ ਜਾਂ ਸ਼ਰਤ ਲਾਈ ਉਹਦੇ ਸ਼ਰੀਅਤ ਹੀ ਹੈ ਨਾ ਉਹਦੇ ਵਿੱਚ ਫਿਰ ਪੰਗਾ ਖੜਾ ਹੋਣਾ ਹੀ ਸੀ ਇਹਦੇ
1: ਹਾਂਜੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਖਾਕ ਸਾਹਿਬ ਜੀ ਇੱਥੇ ਹੁੰਦੀਆਂ ਰਹਿੰਦੀਆਂ ਤੇ ਅਗਲੀ ਜਿਹੜੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਹੈਗੀ ਆ ਉਹ ਇਹ ਬਲੂਮਬਰਗ ਜਿਹੜਾ ਨਿਊਜ਼ ਪੇਪਰ ਆ ਉਹਦੇ ਦੁਆਰਾ ਖਬਰ ਜਿਹੜੀ ਇਹ ਛਪੀ ਆ ਤੇ ਟਰੰਪ ਦੁਆਰਾ ਇਰਾਨ ਨੂੰ ਟਰੁੱਥ ਸੋਸ਼ਲ ਅਤੇ ਹੋਰ ਜਿਹੜੀਆਂ ਨਿਊਜ਼ ਆਊਟਲੈਟਸ ਹੈਗੀਆਂ ਆ ਵੱਖਰੇ ਵੱਖਰੇ ਅਖਬਾਰ ਛਪਦੇ ਆ ਜਾਂ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ ਹੈਗੀਆਂ ਉਹਨਾਂ ਦੇ ਰਾਹੀਂ ਜਿਹੜੇ ਡਰਾਵੇ ਤੇ ਧਮਕੀਆਂ ਇਰਾਨ ਨੂੰ ਦੇ ਰਹੇ ਆ ਤੇ ਇਰਾਨ ਇਸ ਕਰਕੇ ਪਾਕਿਸਤਾਨ ਵਿਚ ਬੈਠ ਕੇ ਫੈਸਲਾ ਕਰਨ ਦੀ ਗੱਲਬਾਤ ਵਿਚ ਅੜਿੱਕਾ ਬਣ ਗਈ ਆ, ਇਹੀ ਗੱਲ ਉਹ ਇਰਾਨ ਕਹਿੰਦਾ ਵੀ ਤੂੰ ਸਾਡੀ ਬੇਇੱਜ਼ਤੀ ਜਿਹੜੀਆਂ ਟੀਵੀ ਤੇ ਕਰਦਾ ਅਸੀਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ, ਸੋ ਮੁੱਕਦੀ ਗੱਲ ਹੈਗੀ ਇਹ। ਤੇ ਇਹ ਹੁਣ ਕੀ ਹੈ ਖਾਕ ਸਾਹਿਬ ਜੀ, ਜਿਹੜਾ ਵਾਈਟ ਹਾਊਸ ਆ ਉਹਦੇ ਵਿਚ ਨੇ ਕਈ ਅਫਸਰਾਂ ਦੁਆਰਾ ਖਾਕ ਸਾਹਿਬ ਜੀ ਇਹ ਕਿਹਾ ਗਿਆ ਆ, ਤੇ ਥੋੜਾ ਜਿਹਾ ਜਿੱਦਾਂ ਉਹ ਹੁੰਦੀ ਆ ਨਾ ਮਾੜੀ ਮੋਟੀ ਕਸਮ ਕਸੀ ਵੀ ਜਿਹੜੀ ਆ ਆਪਸ ਵਿਚ ਜਿਹੜੇ ਅਫੀਸ਼ੀਅਲ ਆ ਵਾਈਟ ਹਾਊਸ ਦੇ ਉਹਨਾਂ ਦੇ ਵਿਚ ਹੋਣ ਲੱਗ ਪਈ ਆ, ਮਾੜਾ ਜਿਹਾ ਕਹਿ ਲਓ ਵੀ ਦਰਾਰ ਮਾੜੀ ਮੋਟੀ ਜਿੱਦਾਂ ਪੈਣ ਲੱਗ ਪਈ ਆ, ਪਰ ਇੱਦਾਂ ਦੀਆਂ ਮਾੜੀਆਂ ਮੋਟੀਆਂ ਦਰਾਰਾਂ ਨੂੰ ਕੌਣ ਮੰਨਦਾ, ਇੱਥੇ ਹੁੰਦੀਆਂ ਰਹਿੰਦੀਆਂ ਜੀ ਤੇ ਇਹਨਾਂ ਨੂੰ ਕੋਈ ਨੀ ਪੁੱਛਦਾ ਹੁੰਦਾ। ਤੇ ਦੂਸਰੀ ਗੱਲ ਇਹ ਆ ਕਿ ਟਰੰਪ ਦੁਆਰਾ ਇਰਾਨ ਦੀਆਂ ਬੰਦਰਗਾਹਾਂ ਨੂੰ ਜਿਹੜਾ ਜਾ ਰਹੇ ਤੇ ਉਥੋਂ ਆ ਰਹੇ ਸ਼ਿਪਾਂ ਨੂੰ ਜਿਹੜਾ ਉਹਦੇ ਉੱਤੇ ਉਹਨੇ ਬੰਦਸ਼ਾਂ ਲਾਤੀਆਂ, ਬਾਹਰ ਨਹੀਂ ਆਉਣ ਦੇਣਾ ਤੇ ਅਸੀਂ ਜਾ ਨਹੀਂ ਦੇਣਾ। ਔਰ ਇਹ ਖਾਕ ਸਾਹਿਬ ਜੀ ਪਹਿਲਾਂ ਇਰਾਨ ਨੇ ਤੁਹਾਨੂੰ ਪਤਾ ਵੀ ਲਾਈਆਂ ਸੀ ਉਹ ਕਹਿੰਦਾ ਸੀ ਵੀ ਮੇਰਾ ਮਾਲ ਬਾਹਰ ਜਾਊਗਾ ਤੇ ਜਿਹੜੇ ਦੇਸ਼ ਨੇ ਵੀ ਮੇਰਾ ਤੇਲ ਖਰੀਦਣਾ ਉਹ ਬਾਹਰ ਜਾਊਗੀ ਤੇ ਹੋਰ ਕਿਸੇ ਦੀ ਮੈਂ ਨੰਗਣ ਦੇਣੇ। ਹੁਣ ਟਰੰਪ ਸਾਹਿਬ ਨੇ ਉਹਦੇ ਉੱਤੇ ਲਾਤਾ ਪੇ ਜਿਹੜਾ ਇਕੱਲਾ ਇਰਾਨ ਦੇ ਸ਼ਿਪ ਨੀ ਇੱਥੇ ਜਾਣਗੇ ਨਾ ਆਉਣਗੇ ਤੇ ਬਾਕੀ ਦੇਸ਼ ਆ ਜਿਹੜੇ ਉਹ ਲਿਜਾ ਸਕਦੇ। ਹੁਣ ਇਹ ਮਸਲਾ ਆ ਜਿਹੜਾ ਖਾਕ ਸਾਹਿਬ ਜੀ ਵਿਗੜ ਗਿਆ ਲੱਗਦਾ, ਤੇ ਇਰਾਨੀ ਜਿਹੜੇ ਅਫਸਰਾਂ ਵੱਲੋਂ ਤੇ ਕਈ ਅਰਬ ਦੇਸ਼ ਵੀ ਆ ਜਿਹੜੇ ਉਹ ਵੀ ਇਰਾਨ ਦੇ ਹੱਕ ਦੇ ਵਿਚ ਬੋਲ ਪਏ ਆ ਖਾਕ ਸਾਹਿਬ ਜੀ। ਅਰਬੀ ਦੇਸ਼ ਆ ਜਿਹੜੇ ਅਰਬ ਦੇਸ਼ਾਂ ਦੇ ਵਿਚ ਬਹੁਤ ਆ ਜਾਂਦੇ ਆ, ਉਹ ਮਿਸਰ ਵਗੈਰਾ ਤੇ ਹੋਰ ਉਹਨਾਂ ਨੇ ਨਾਂ ਤਾਂ ਕਿਸੇ ਦੇਸ਼ ਦਾ ਨਹੀਂ ਲਿਆ, ਪਰ ਉਹ ਅਰਬੀ ਕੰਟਰੀ ਬਹੁਤ ਆ, 22 ਦੇਸ਼ ਹੈਗੇ ਆ ਜਿਹੜੇ ਨਾ 22 ਨੀ 25 ਦੇਸ਼ ਆ ਮੇਰਾ ਖਿਆਲ ਜਿਹੜੇ ਅਰਬਾਂ ਦੇ ਵਿਚ ਜਿਹੜੇ ਗਿਣੇ ਜਾਂਦੇ ਆ ਜਿਨ੍ਹਾਂ ਦੇ ਵਿਚ ਅਰਬੀ ਭਾਸ਼ਾ ਚੱਲਦੀ ਆ, ਉਹ ਸਾਰਿਆਂ ਨੂੰ ਅਰਬ ਦੇਸ਼ ਹੀ ਕਹਿ ਦਿੰਦੇ, ਚਾਹੇ ਅਫਰੀਕਾ ਦੇ ਹੋਣ ਚਾਹੇ ਇਹ ਜਿਹੜੇ ਇੱਥੇ ਕਟਰ ਵਗੈਰਾ ਜਾਂ ਇਹ ਦੇਸ਼ ਹੋਣ, ਉਹ ਸਾਰੇ ਅਰਬਾਂ ਦੇ ਵਿਚ ਗਿਣ ਹੁੰਦੇ ਆ। ਸੋ ਇਹਨਾਂ ਦੇ ਵਿਚ ਵੀ ਖਾਕ ਸਾਹਿਬ ਜੀ ਜਿਹੜਾ ਉਹ ਟਰੰਪ ਸਾਹਿਬ ਦੀਆਂ ਤੇ ਜਿਹੜੀ ਆ ਇਜ਼ਰਾਇਲ ਆ ਇਹਦੇ ਬਾਰੇ ਲੋਕ ਆ ਜਿਹੜੇ ਉਹ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਆ ਖਾਕ ਸਾਹਿਬ ਜੀ, ਉਹਨਾਂ ਦੇਸ਼ਾਂ ਦੇ ਵਿਚ ਵੀ ਇਜ਼ਰਾਇਲ ਦੇ ਖਿਲਾਫ਼ ਬਹੁਤ ਉਹ ਮਤਲਬ ਪਰਜਾ ਹਜੇ ਸੜਕਾਂ ਤੇ ਤਾਂ ਨਹੀਂ ਆਈ, ਕੁਛ ਦੇਸ਼ਾਂ ਚ ਆ ਵੀ ਗਈ ਆ, ਪਰ ਜਿਹੜੀ ਆ ਇਰਾਨ ਦੀ ਸੋਰੀ ਇਜ਼ਰਾਇਲ ਦੀ ਜਿਹੜੀ ਆ ਉਹ ਬਹੁਤਾ ਕੀ ਕਹਿੰਦੇ ਆਪਾਂ ਜਿਹੜੀ ਅੱਗੇ ਬੱਲੇ ਬੱਲੇ ਸੀਗੀ ਨਾ ਉਹ ਹੁਣ ਜਿਹੜੀ ਹਟ ਗਈ ਆ, ਦੁਨੀਆਂ ਉਹਨਾਂ ਦੇ ਖਿਲਾਫ਼ ਹੋ ਗਈ ਆ ਜੋ ਕੁਛ ਉਹ ਕਰ ਰਿਹਾ ਉੱਥੇ ਆਪਣੀ ਲਬਨਾਨ ਦੇ ਵਿਚ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਜਿਹੜੇ ਆ ਇਰਾਨ ਵੀ ਉਧਰ ਆਕੜ ਗਿਆ, ਤੇ ਉਹ ਵੀ ਕਹਿਣ ਲੱਗ ਪਿਆ ਭਈ ਤੂੰ ਤਾਂ ਮੇਰੀ ਹਰ ਥੇ ਬੇਇੱਜ਼ਤੀ ਕਰਦਾ, ਭਈ ਮੇਰੇ ਤੋਂ ਬੇਇੱਜ਼ਤੀ ਨਹੀਂ, ਤੂੰ ਆਉਣਾ ਤਾਂ ਬੰਦਿਆਂ ਵਾਂਗੂ ਬੈਠ ਕੇ ਸਮਝੌਤਾ ਕਰ ਲਾ ਮੇਰੇ ਨਾਲ ਜੋ ਕੁਛ ਕਰਨਾ ਹੈਗਾ, ਤੇ ਨਹੀਂ ਤਾਂ ਭਾਈ ਤੂੰ ਆਪਣਾ ਜ਼ੋਰ ਜਿਹੜਾ ਜ਼ੋਰ ਲਾਉਣਾ ਆ ਉਹ ਲਾ ਲਾ, ਤੇ ਜਿਹੜਾ ਸਾਡੇ ਕੋਲ ਹੋਊਗਾ ਉਹ ਅਸੀਂ ਲਾਵਾਂਗੇ। ਤੇ ਫੇਰ ਖਾਕ ਸਾਹਿਬ ਜੀ ਜਦੋਂ ਉੱਥੇ ਜਾਣਾ ਸੀ, ਤੁਹਾਨੂੰ ਪਤਾ ਵੀ ਪਹਿਲਾਂ ਮੀਟਿੰਗ ਉਹ ਸੀਗੀ ਮੰਗਲਵਾਰ ਦੀ ਸੀ ਮੇਰਾ ਖਿਆਲ ਰੱਖੀ ਹੋਈ, ਮੰਗਲਵਾਰ ਵੀ ਲੰਘਿਆ, ਫੇਰ ਟਰੰਪ ਸਾਹਿਬ ਨੇ ਕਹਿਤਾ ਵੀ 24 ਘੰਟੇ ਹੋਰ ਲੈ ਲਓ, ਉਸ ਤੋਂ ਬਾਅਦ ਹੁਣ ਫੇਰ ਅਜੇ ਉਹਦੀ ਤਰੀਕ ਤਾਂ ਨਹੀਂ ਬੰਨੀ, ਪਰ ਟਰੰਪ ਸਾਹਿਬ ਨੇ ਉਹ ਐਕਸਟੈਂਡ ਹੋਰ ਕਰ ਦਿੱਤਾ, ਹੁਣ ਪਤਾ ਨੀ ਕਿੰਨੇ ਕੁ ਦਿਨ ਦੀ ਉਹਨੇ ਲਿਮਿਟ ਦਿੱਤੀ ਆ ਇਹਦੇ ਬਾਰੇ ਨੀ ਅਜੇ ਕੋਈ, ਪਰ ਉਹਨੇ ਉਹ ਸਮਾਂ ਜਿਹੜਾ ਗਾਹਾਂ ਹੋਰ ਤੈਅ ਕਰ ਲਿਆ ਭਾਈ ਇੰਨਾ ਕੁ ਚਿਰ ਹੋਰ ਦੇ ਦਿੰਦਾ। ਮੇਰਾ ਖਿਆਲ ਆ ਭਾਈ ਹੁਣ ਇੱਥੇ ਜਿਹੜਾ ਮਸਲਾ ਖਾਕ ਸਾਹਿਬ ਜੀ ਉਹ ਦੋਹਾਂ ਧਿਰਾਂ ਦੀ ਜਿਹੜਾ ਮੁੱਛਦਾ ਸਵਾਲ ਇੱਥੇ ਪੈਦਾ ਹੋ ਚੁੱਕਿਆ, ਹੋਰ ਗੱਲ ਕੋਈ ਨੀ, ਫੈਸਲਾ ਦੋਨੇ ਧਿਰਾਂ ਕਰਨਾ ਚਾਹੁੰਦੀਆਂ ਆ, ਉਹ ਇਰਾਨ ਵੀ ਚਾਹੁੰਦਾ ਆ, ਪਰ ਇਰਾਨ ਦੇ ਲੋਕ ਆ ਖਾਕ ਸਾਹਿਬ ਜਿਹੜੀ ਪਰਜਾ ਆ ਉਹ ਬੰਧਨਾਂ ਦੇ ਵਿਚ ਬੱਧੀ ਹੋਈ ਪਰਜਾ ਆ, ਇੱਕ ਕਿਸਮ ਦੀ ਉਹ ਜਿਹੜੀ ਗੱਲ ਤੇ ਅੜ ਜਾਂਦੇ ਆ ਫਿਰ ਉਹ ਹਟਦੇ ਨੀ ਹੁੰਦੇ ਮੁੜਦੇ ਨੀ ਹੁੰਦੇ, ਜਿੱਦਾਂ ਭਾਰਤ ਵਿਚ ਵੀ ਇਹੀ ਜਿਹੜੇ ਉਹ ਸੀਗੇ ਸਿੱਖ ਕਮਿਊਨਿਟੀ ਲਾ ਲਓ ਜਾਂ ਜਿਹੜੇ ਮਰਾਠੇ ਸੀ ਉਹ ਸਾਰੇ ਇਸੇ ਤਰ੍ਹਾਂ ਦੀ ਉਦੋਂ ਗੱਲਬਾਤ ਸੀਗੀ ਜਦੋਂ ਤੁਸੀਂ ਕਿਸੇ ਦੇਸ਼ ਦੇ ਵਿਚ ਇਹਨਾਂ ਦੀ ਸੋਚ ਸੀਗੀ ਭਾਈ ਉਹ ਜਿਹੜਾ ਹੈਗਾ ਸੀ ਆਪਣੇ ਇਰਾਕ ਵਾਂਗੂ ਹੀ ਇੱਥੇ ਵੀ ਹੋਣਾ ਸੀ, ਕਿਉਂਕਿ ਇਰਾਕ ਦੇ ਵਿਚ ਮਸਲਾ ਹੋਰ ਸੀ ਖਾਕ ਸਾਹਿਬ ਜੀ, ਉੱਥੇ ਇੱਕ ਬੰਦੇ ਦਾ ਰਾਜ ਸੀ ਸਦਮ ਹੁਸੈਨ ਦਾ, ਇੱਥੇ ਆ ਜਿਹੜਾ ਇੱਕ
0: ਦੋ ਚੀਜ਼ਾਂ ਡਿਫਰੈਂਟ ਚੀਮਾ ਸਾਹਿਬ ਇਰਾਕ ਦੀ ਤੇ ਇਹਦੀ ਜਿਹੜੀ ਡਿਫਰੈਂਟ ਇਹ ਹੈਗੀ ਆ ਕਿ ਇਰਾਨ ਦੇ ਕੋਲ ਪਹਾੜ ਬਹੁਤ ਜ਼ਿਆਦੇ ਆ
1: ਤੇ ਪਹਾੜ ਬਿਲਕੁਲ
0: ਕਰਕੇ ਇਹਨਾਂ ਨੇ ਆਪਣੀਆਂ ਮਿਜ਼ਾਈਲਾਂ ਸਾਰਾ ਸਮਾਨ ਜਿਹੜਾ ਨਾ ਬਹੁਤ ਅੰਡਰਗਰਾਉਂਡ ਕੀਤਾ, ਉਹ ਹੈਗਾ ਸੀ ਮੈਦਾਨ,
1: ਹਾਂਜੀ ਬਿਲਕੁਲ
0: ਮੈਦਾਨ ਚੋਂ ਫੜਨਾ ਬੰਦਿਆਂ ਨੂੰ ਸੌਖਾ ਹੁੰਦਾ, ਜੰਗਾਂ ਟੈਂਕਾਂ ਦੇ ਨਾਲ ਲੜਾਈ ਲੜੀ ਜਾ ਸਕਦੀ ਨਾ,
1: ਬਿਲਕੁਲ ਬਿਲਕੁਲ ਬਿਲਕੁਲ ਇਹ ਵੀ ਰੋਲ ਪਲੇ ਕਰਦੀ ਆ, ਗੱਲ ਤੁਹਾਡੀ ਬਿਲਕੁਲ ਸਹੀ ਆ। ਤੇ ਬਾਕੀ ਉੱਥੇ ਦੇ ਲੋਕ ਆ ਜਿਹੜੇ ਉਹ ਧਾਰਮਿਕ ਲੋਕ ਆ, ਖਾਕ ਸਾਹਿਬ ਵੀ ਉਹ ਬੰਗਾਂ ਦੇ ਵਿਚ ਕੁਛ ਬੱਧੇ ਹੋਏ ਆ, ਉਹ ਜਿਹੜੀ ਗੱਲ ਤੇ ਅੜ ਜਾਂਦੇ ਆ ਤੇ ਉਹ ਕਰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ, ਇਹ ਵੀ ਉੱਥੇ ਜਿਹੜਾ ਇੱਕ ਬਹੁਤ ਵੱਡਾ ਰੋਲ ਜਿਹੜਾ ਪਲੇ ਕਰਦੀ ਆ ਗੱਲਬਾਤ। ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਅੱਜ ਵੀਰਵਾਰ 23 ਤਰੀਕ ਹੋ ਗਈ ਆ, ਤੇ ਇਜ਼ਰਾਇਲ ਤੇ ਲਿਬਨਾਨ ਵਿਚ ਜਿਹੜਾ ਆ ਉਹ ਸੀਜ਼ ਫਾਇਰ ਫਿਰ ਤੋਂ 3 ਹਫ਼ਤਿਆਂ ਵਾਸਤੇ ਵਧਾ ਦਿੱਤਾ। ਉਹ ਗੱਲ ਹੋਣੀ ਸੀ ਨਾ ਅੱਜ ਉੱਥੇ ਆਪਣੇ ਵਾਈਟ ਹਾਊਸ ਦੇ ਵਿਚ ਓਵਲ ਆਫਿਸ ਦੇ ਵਿਚ, ਤੇ ਉੱਥੇ ਗੱਲਬਾਤ ਦੇ ਵਿਚ ਫਿਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਹੋਣੀ, ਕਿਉਂਕਿ ਇਜ਼ਰਾਇਲ ਆ ਜਿਹੜਾ ਉਹ ਹਰਦਾ ਨਹੀਂ ਉਹਦੇ ਤੇ ਹਮਲੇ ਕਰਨੋਂ, ਤੇ ਓਹਨੇ ਓਹ ਜਿਹੜਾ ਇਲਾਕਾ ਆ ਓਹਦਾ ਉਹ ਕੀ ਦਰਿਆ ਦਾ ਨਾਂ ਆ ਕੁਛ ਕੀ ਲੈਟਨੀ ਕੁਛ ਏਦਾਂ ਦਾ ਉਹ ਦਰਿਆ ਦਾ ਨਾਂ ਆ ਉਹ ਕਹਿੰਦਾ ਰਾਜ ਕਹਿੰਦਾ ਇੱਥੇ ਤੀਕਰ ਜਿਹੜੀ ਧਰਤੀ ਇਹ ਮੇਰੀ ਆ ਉੱਥੇ ਦੇ ਸਾਰੇ ਉਹ ਘਰ ਘੁਰ ਆ ਜਿਹੜੇ ਜੋ ਵੀ ਬਿਲਡਿੰਗਾਂ ਉਹ ਢਾਹ ਕੇ ਗਾਜ਼ਾ ਵਾਂਗੂ ਉਹ ਕਰ ਰਿਹਾ ਆ ਤੇ ਉਹ ਕਹਿੰਦਾ ਭਾਈ ਮੇਰਾ ਜੈਲੋ ਜੋਨ ਹੈ ਇੱਥੇ ਤੁਸੀਂ ਆ ਨਹੀਂ ਸਕਦੇ ਪਰ ਉਹ ਲਿਬਨਾਨ ਵਾਲੇ ਅੱਗੇ ਤਾਂ ਦੇਖੋ ਜਿਹੜਾ ਸੀਗਾ ਹਿਜ਼ਬੁੱਲਾ ਸੀਗਾ ਨਾ ਲਿਬਨਾਨ ਦੇ ਵਿੱਚ ਤੇ ਉੱਥੋਂ ਦਾ ਜਿਹੜਾ ਉਹ ਰਾਜਾ ਆ ਉਹ ਦੋ ਆਪਸ ਵਿੱਚ ਜਿੱਦਾਂ ਉਹਨਾਂ ਦਾ ਬਣ ਟਹਿ ਨਹੀਂ ਸੀ ਬਹਿੰਦੀ ਕਹਿਣ ਦਾ ਮਤਲਬ ਪਰ ਹੁਣ ਜਿਹੜਾ ਰਾਜਾ ਆ ਉਹ ਵੀ ਜਿਹੜਾ ਆ ਉਹ ਕਹਿੰਦਾ ਭਾਈ ਇਹ ਸਭ ਕੁਛ ਬੰਦ ਕਰੋ ਬਕਵਾਸ ਅਸੀਂ ਇੱਕੋ ਹੀ ਆ ਮਤਲਬ ਉਹਨੇ ਵੀ ਇੱਥੋਂ ਤੱਕ ਕਹਿ ਦਿੱਤਾ ਆ ਤੇ ਉਹ ਮਸਲਾ ਵੀ ਜਿਹੜਾ ਉਹ ਵਿਗੜ ਗਿਆ ਤੇ ਉਹਦਾ ਵੀ ਫੈਸਲਾ ਹੁਣ ਪਤਾ ਨੀ ਗੱਲਬਾਤ ਕਿੱਧਰ ਨੂੰ ਜਾਣੀ ਆ ਸੌਦੇਬਾਜ਼ੀ ਆ ਜਿਹੜੀ ਉਹ ਕਿਸੇ ਪਾਸੇ ਸਿਰੇ ਨਹੀਂ ਚੜਦੀ ਤੇ ਪਰ ਖੱਖ ਸਾਹਿਬ ਇਹ ਵੀ ਕਿਹਾ ਜਾਂਦਾ ਕਿ ਪਰਦੇ ਦੇ ਉਹਲੇ ਜਾਣੀ ਕਿ ਜਿਹੜਾ ਉਹ ਕਲੋਜ ਡੋਰ ਮੀਟਿੰਗ ਜਿਨ੍ਹਾਂ ਨੂੰ ਕਹਿੰਦੇ ਆ ਉਹਦੇ ਵਿੱਚ ਜਿਹੜੇ ਦੋਨੋ ਹੀ ਅੰਬੈਸਡਰ ਸੀ ਇਜ਼ਰਾਇਲ ਦਾ ਤੇ ਲਿਬਨਾਨ ਦਾ ਉਹਨਾਂ ਨੇ ਜਿਹੜੀ ਆ ਜਿਹੜੀ ਜਦੋਂ ਆ ਗੱਲਬਾਤ ਤੈਅ ਹੋ ਗਈ ਇਸ ਤੋਂ ਬਾਅਦ ਫੇਰ ਟਰੰਪ ਦੇ ਨਾਲ ਓਵਲ ਆਫਿਸ ਦੇ ਮਿਲਣ ਤੋਂ ਮਗਰੋਂ ਫੇਰ ਉਹਨਾਂ ਨੇ ਜਾ ਕੇ ਜਿਹੜੇ ਆਪਣੇ ਸੈਕਟਰੀ ਆਫ ਸਟੇਟ ਹੈਗਾ ਆਪਣੇ ਮਾਰਕੋ ਰੂਬੀਓਸ ਉਹਦੇ ਨਾਲ ਸਟੇਟ ਡਿਪਾਰਟਮੈਂਟ ਦੇ ਵਿੱਚ ਵੀ ਮੀਟਿੰਗ ਕਰਨੀ ਸੀਗੀ ਉਸ ਮੀਟਿੰਗ ਦੇ ਵਿੱਚ ਕੀ ਹੋਇਆ ਜਾਂ ਕੀ ਹੋਣਾ ਆ ਉਹਦੇ ਬਾਰੇ ਆਪਣੇ ਕੋਲ ਖਬਰ ਜਿਹੜੀ ਆ ਉਹ ਨਹੀਂ ਹੈਗੀ ਸੋ ਗੱਲ ਇੱਥੇ ਅੜੀ ਹੋਈ ਆ ਤੇ ਅਗਲੀ ਖਬਰ ਕਕਸ਼ਾ ਦੀ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਵਾਰ ਵਾਰ ਕਹਿ ਰਹੇ ਆ ਕਿ ਅਮਰੀਕਾ ਨੇ ਇਰਾਨ ਦੀ ਸਾਰੀ ਨੇਵੀ ਸਮੁੰਦਰੀ ਫੌਜ ਤੇ ਹਵਾਈ ਫੌਜ ਆ ਜਿਹੜੀ ਉਹ ਤਬਾਹ ਕਰ ਦਿੱਤੀ ਆ ਪਰ ਖਬਰਾਂ ਇਸ ਦੇ ਉਲਟ ਆ ਰਹੀਆਂ ਆ ਇਰਾਨ ਦੀ ਸਮੁੰਦਰੀ ਫੌਜ ਦਾ ਜਿਹੜੀਆਂ ਉਹ ਤੇਜ਼ ਕਿਸ਼ਤੀਆਂ ਨਾ ਜਿਹਨੂੰ ਫਾਸਟ ਬੋਟ ਕਹਿੰਦੇ ਆ ਉਹਨਾਂ ਦਾ ਦਾਲਿਆ ਜਿਹੜਾ ਨਾ ਉਹ ਖਾਕ ਸਾਹਿਬ ਜੀ ਬੜਾ ਤੇਜ਼ ਆ ਤੇ ਉਹਨਾਂ ਨੇ ਜਿਹੜੀ ਸਟੇਟ ਆਫ ਹੋਰਮੂਸ ਆ ਉਹਦੇ ਵਿੱਚੋਂ ਦੋ ਸਮੁੰਦਰੀ ਕੰਟੇਨਰ ਜਿਹੜੇ ਸ਼ਿਪ ਸੀਗੇ ਜਿਨ੍ਹਾਂ ਤੇ ਵੱਡੇ ਵੱਡੇ ਕੰਟੇਨਰ ਨੀ ਆਪਣੇ ਇੱਥੇ ਰੇਲ ਗੱਡੀ ਦੇ ਉੱਤੇ ਲੱਦੇ ਕੰਟੇਨਰ ਜਾਂ ਟਰੱਕਾਂ ਤੇ ਵੀ ਉਹ ਲੱਦੇ ਹੁੰਦੇ ਆ ਉਹ ਬਿਲਕੁਲ ਸੋ ਉਹ ਕੰਟੇਨਰ ਸ਼ਿਪ ਸੀਗੇ ਦੋ ਉਹਨਾਂ ਦੇ ਵਿੱਚ ਮਾਲ ਕੀ ਸੀ ਇਹਦੇ ਬਾਰੇ ਤਾਂ ਉਹਨਾਂ ਨੇ ਨਹੀਂ ਦੱਸਿਆ ਪਰ ਉਹ ਜਿਹੜੇ ਦੋ ਹੀ ਕੰਟੇਨਰ ਸ਼ਿਪ ਸੀਗੇ ਉਹਨਾਂ ਨੂੰ ਉਹਨਾਂ ਨੇ ਉੱਥੇ ਜਿਹੜਾ ਉਹ ਘੇਰ ਲਿਆ ਤੇ ਉਹਨਾਂ ਨੇ ਆਪਣੇ ਕਿਸਮ ਦੇ ਜਿੱਦਾਂ ਅਗਵਾਹ ਕਰ ਲਓ ਤੇ ਆਪਣੇ ਕੰਟਰੋਲ ਦੇ ਅੰਦਰ ਉਹਨਾਂ ਨੂੰ ਲੈ ਗਏ ਤੇ ਜਿਹਦੇ ਕਾਰਨ ਅਮਰੀਕਾ ਹੁਣ ਉਹ ਇਧਰੋਂ ਬੰਦ ਕਰ ਦਿੱਤਾ ਤੇ ਉਹਨੇ ਅੰਦਰੋਂ ਬੰਦ ਕਰਤਾ ਪਰ ਇਹਦੇ ਨਾਲ ਖਾਕ ਸਾਹਿਬ ਜੀ ਜਿਹੜਾ ਅਮਰੀਕਾ ਨੂੰ ਇਰਾਨ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਬਾਰੇ ਤਾਂ ਆਪਾਂ ਨੂੰ ਬਹੁਤ ਅੰਦਾਜ਼ਾ ਨਹੀਂ ਕਿਉਂਕਿ ਉਹ ਦੋਨਾਂ ਧਿਰਾਂ ਨੂੰ ਕੋਈ ਨਾ ਕੋਈ ਫਾਇਦਾ ਵੀ ਤਾਂ ਹੋਣਾ ਨਾ ਪਰ ਜਿਹੜੀ ਬਾਕੀ ਦੀ ਦੁਨੀਆ ਆ ਖਾਸ ਕਰਕੇ ਯੂਰੋਪੀਅਨ ਕੰਟਰੀ ਆ ਜਿਹੜੇ ਖਾਕਸਾ ਵੀ ਉਹਨਾਂ ਦੀਆਂ ਨਾਲ
0: ਇਹਨਾਂ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਰੱਬ ਜਾਣੇ
1: ਹਾਂਜੀ
0: ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਜਿਸ ਹਿਸਾਬ ਦੇ ਨਾਲ ਤੇਲ ਨਹੀਂ ਮਿਲ ਰਿਹਾ ਮਹਿੰਗਾ ਹੋ ਗਿਆ ਹਰ ਬੰਦੇ ਦੀ ਜੇਬ ਦੇ ਵਿੱਚੋਂ ਰੋਜ਼ ਦੇ 10-15 ਡਾਲਰ ਜਿਹੜੇ ਐਕਸਟਰਾ ਜਿਹੜਾ ਗੱਡੀ ਚਲਾਉਣ ਵਾਲਾ ਰੋਜ਼ ਜਾਂਦਾ ਕੰਮ ਤੇ
1: ਹਾਂਜੀ 15 ਡਾਲਰ ਤੁਸੀਂ ਇੱਥੇ ਖਾਕਸਾ ਵੀ 6 ਡਾਲਰ ਤੋਂ ਗੈਸ ਥੱਲੇ ਨਹੀਂ ਹੈਗੀ 6 ਡਾਲਰ ਦੀ ਗੈਸ ਆ ਇੱਥੇ ਸਾਡੇ ਸ਼ਹਿਰ ਦੇ ਵਿੱਚ ਫ੍ਰਿਜਾਂ ਦੇ ਵਿੱਚ 599 ਜਿਹੜੀ ਰੈਗੂਲਰ ਆ ਦੂਜੀ ਉਹਨੂੰ ਵੀ 20 ਸੈਂਟ ਉੱਤੇ ਆ ਤੇ ਤੀਜੀ ਉਹਦੇ ਨਾਲ ਵੀ 20 ਸੈਂਟ ਉੱਤੇ ਹੈਗੀ ਆ
0: ਸਾਡੇ ਫੇਰ ਵੀ ਰੱਬ ਦੀ ਪਤਾ ਨੀ ਖਰਾ ਇੱਥੇ ਨਿਊਯਾਰਕ ਨਿਊ ਜਰਸੀ ਦੇ ਵਿੱਚ ਨਾ ਪ੍ਰਾਈਸ ਹਮੇਸ਼ਾ ਹੀ ਡਾਊਨ ਰਿਹਾ ਸਾਰੀ ਮੈਨੂੰ ਲੱਗਦਾ ਪੂਰੇ ਅਮਰੀਕਾ ਚੋਂ ਹੁਣ ਵੀ ਜਿਹੜੀ ਹੈਗੀ 3 ਡਾਲਰ ਤੇ 65 ਸੈਂਟ ਤੋਂ ਲੈ ਕੇ ਤੇ 80 ਸੈਂਟ ਦੇ ਵਿਚਕਾਰ ਆ ਆਮ ਆ ਹਰ ਗੈਸ ਸਟੇਸ਼ਨ ਤੇ ਡਿਫਰੈਂਟ ਹੁੰਦੀ ਕਈਆਂ ਨੇ ਸਸਤੀ ਲਾਈ ਆ
1: ਹਾਂਜੀ ਹਾਂਜੀ ਕਿਸੇ ਦੀ ਥੋੜੀ ਉਹ ਸਸਤੀ
0: ਹਾਂਜੀ
1: ਪਰ ਸਾਡੇ 6 ਡਾਲਰ ਤੇ ਪਹੁੰਚ ਗਈ ਆ ਗੈਸ ਹੈ ਰੈਗੂਲਰ ਇੱਥੇ ਪਈ ਇੱਥੇ ਹਮੇਸ਼ਾ ਮਹਿੰਗੀ ਰਹਿੰਦੀ ਖਰਚਾ ਵੀ ਗੈਸ ਇੱਥੇ ਹਮੇਸ਼ਾ ਮਹਿੰਗੀ ਰਹਿੰਦੀ
0: ਹੱਥ ਵਸ ਤੇ ਗਵਰਨਰ ਦੇ ਆ ਨਾ ਗਵਰਨਮੈਂਟ ਦੇ ਹੱਥ ਵਸ ਆ ਚਾਹੇ ਤੇ ਟੈਕਸ ਘਟਾ ਦੇਵੇ ਤੇ ਥੋੜਾ ਜਿਹਾ ਆਪਣੇ ਕੋਲੋਂ
1: ਹਾਂਜੀ
0: ਪਿੱਛੋਂ ਘਟਾ ਦੇ ਤੇ ਫਿਰ ਹੋ ਸਕਦਾ ਜੇ ਤੁਸੀਂ ਆਪਣੀ ਮਰਜ਼ੀ ਨਾਲ ਹੀ ਕਹਿੰਦੇ ਲੋਕਾਂ ਦੀ ਜੇਬ ਤੇ ਡਾਕਾ ਮਾਰਨਾ ਤੇ ਫਿਰ ਗਵਰਨਮੈਂਟਾਂ ਦਾ ਕੀ ਰੋਲ ਹੋ ਜਾਂਦਾ ਇਹਦੇ ਵਿੱਚ
1: ਖਾਕਸਾ ਜੀ ਇੱਥੇ ਇੱਕ ਹੋਰ ਪ੍ਰੋਬਲਮ ਜਿਹੜੀ ਆ ਕੈਲੀਫੋਰਨੀਆ ਦੀ ਜੋ ਮੈਂ ਕੁਛ ਦੇਖਿਆ ਪਿਛਲੇ 40 ਸਾਲ ਦੇ ਵਿੱਚ 40-45 ਸਾਲ ਦੇ ਵਿੱਚ ਉਹ ਇਹ ਆ ਕਿ ਇਹ ਜਿਹੜੀ ਸਟੇਟ ਆ ਇੱਥੇ ਹਰ ਇੱਕ ਚੀਜ਼ ਆ ਜਿਹੜੀ ਉਹ ਮਹਿੰਗੀ ਤਾਂ ਆ ਕਿਉਂਕਿ ਜੇ ਇੱਥੇ ਵੀ ਉਹਨਾਂ ਸਟੇਟਾਂ ਵਾਂਗੂ ਸਸਤੀ ਹੋਵੇ ਨਾ ਇੱਥੇ ਸਾਰਾ ਅਮਰੀਕਾ ਇੱਥੇ ਆ ਵੜਨਾ ਕੈਲੀਫੋਰਨੀਆ
0: ਨਹੀਂ ਇਹ ਤਾਂ ਕੋਈ ਰੀਜ਼ਨ ਨਹੀਂ ਲੱਗਦਾ ਮੇਰੇ ਹਿਸਾਬ ਨਾਲ,
1: ਮੈਨੂੰ ਏਦਾਂ ਲੱਗ ਰਿਹਾ ਕਿਉਂਕਿ ਮੈਂ ਦੂਸਰੀਆਂ ਸਟੇਟਾਂ ਚ ਉਧਰ ਯੂਟਾ ਵਗੈਰਾ ਤੇ ਰਹਿ ਕੇ ਆਇਆ ਤੈਨੂੰ ਪਤਾ ਹੈ,
0: ਜਦੋਂ ਕੰਮ ਮਿਲੂਗਾ ਤਾਂ ਲੋਕੀ ਕਰਨਗੇ, ਨਹੀਂ ਮਿਲੂਗਾ ਤਾਂ ਹੋਰ ਭੱਜਣਗੇ, ਜਰੂਰੀ
1: ਥੋੜੀ ਉਹੀ ਗੱਲ ਹੈ ਨਾ, ਉਹੀ ਗੱਲ ਹੈ ਨਾ, ਫਿਰ ਲੋਕਾਂ ਨੇ ਇੱਥੋਂ ਭੱਜਣਾ ਨਾ, ਜੇ ਇੱਥੇ ਸਸਤੀ ਹਰੇਕ ਚੀਜ਼ ਹੋਵੇ ਉਹਨਾਂ ਵਾਂਗੂ, ਇਸੇ ਕਰਕੇ ਮਹਿੰਗਾਈ ਤੇ ਟੈਕਸ ਬਹੁਤ ਲੋਕ ਹੈ ਜਿਹੜੇ
0: ਸਾਡੀਆਂ ਸਟੇਟਾਂ ਦੇ ਵਿੱਚ ਗੈਸ ਦਾ ਪ੍ਰਾਈਸ ਰੀਜ਼ਨੇਬਲ ਠੀਕ ਪ੍ਰਾਈਸ ਹੈਗਾ, ਤੇ ਫਿਰ ਲੋਕੀ ਉੱਥੋਂ ਕਿਉਂ ਨਹੀਂ ਭੱਜ ਕੇ ਇੱਧਰ ਨੂੰ ਆ ਗਏ?
1: ਹਾਂਜੀ ਲੋਕ ਆਉਂਦੇ ਆ ਪਰ ਉਹ ਜਿਹੜੇ ਦੇਖੋ ਜਿਹੜੀ ਆਪਣੀ ਕਮਿਊਨਿਟੀ ਉਹ ਘੱਟ ਇੱਦਾਂ ਜਾਂਦੀ ਆ, ਉਹ ਜਿੱਥੇ ਟਿਕ ਜਾਂਦੇ ਇੱਕ ਵਾਰੀ ਉਹਨਾਂ ਦੇ ਰਿਸ਼ਤੇ ਨਾਲ ਤੇ ਉੱਥੇ ਆਉਂਦੇ ਉਹ ਟਿਕਦੇ, ਪਰ ਗੋਰੇ ਆ ਜਿਹੜੇ ਇੱਧਰ ਉੱਧਰ ਚਲੇ ਜਾਂਦੇ ਆ ਦੂਸਰੀਆਂ ਸਟੇਟਾਂ ਦੇ ਵਿੱਚ, ਇਹ ਮੂਵ ਹੋ ਜਾਂਦੇ ਆ। ਤੇ ਮੈਂ ਉੱਧਰ ਯੂਟਾ ਚ ਰਹਿੰਦਾ ਸੀਗਾ ਤੇ ਉਦੋਂ ਉੱਥੇ ਜਿਹੜਾ ਸੋਡਾ ਨਾ ਹੁੰਦਾ ਸੀਗਾ, ਉਹ ਜਿਹਨੂੰ ਬਿਗ ਡਬ 7-11 ਵਾਲੇ ਕਹਿੰਦੇ ਹੁੰਦੇ ਸੀਗੇ, ਉਹ ਉਦੋਂ ਉੱਥੇ 49-59 ਸੈਂਟ ਨੂੰ ਹੁੰਦਾ ਸੀਗਾ, ਤੇ ਇੱਥੇ ਉਦੋਂ $9 ਦਾ ਹੁੰਦਾ ਸੀ ਉਹ। ਸੋ ਹਰੇਕ ਚੀਜ਼ ਜਿਹੜੀ ਆ ਉਹ ਇੱਥੇ ਮਹਿੰਗੀ ਪਹਿਲਾਂ ਤੋਂ ਰਹਿੰਦੀ ਆ, ਤੇ ਇਹ ਪਤਾ ਨੀ ਹੁਣ ਜਾਂ ਤਾਂ ਇਹ ਲੋਕਾਂ ਨੂੰ ਬਾਹਰ ਰੱਖਣ ਦੇ ਪਈ ਇੱਥੇ ਨੂੰ ਲੋਕ ਭੱਜ ਕੇ ਆਉਣ, ਤੇ ਕੁਛ ਨਾ ਕੁਛ ਤਾਂ ਹੈ ਜਿਹਦੇ ਪਿੱਛੇ। ਤੇ ਕੁਛ ਹੋਰ ਵੀ ਗੱਲਾਂ ਮੈਂ ਇੱਕ ਦੋ ਨੋਟਿਸ ਕੀਤੀਆਂ ਸਾਖ ਸਾਹਿਬ, ਜਿਹੜਾ ਜੇ ਤੁਸੀਂ ਨਾ ਕੈਲੀਫੋਰਨੀਆ ਚ ਦੂਸਰੀ ਸਟੇਟ ਦੇ ਵਿੱਚ ਮੂਵ ਹੁੰਦੇ ਆ ਤੇ ਇਹ ਤੁਹਾਨੂੰ ਉੱਥੇ ਅਨਪਲੋਇਮੈਂਟ ਦਿੰਦੇ ਆ, ਪਰ ਉਸ ਸਟੇਟ ਤੋਂ ਜੇ ਕੈਲੀਫੋਰਨੀਆ ਮੂਵ ਹੁੰਦੇ ਉਹ ਨੀ ਦਿੰਦੇ, ਉਹ ਤੁਹਾਨੂੰ ਜੇ ਉੱਥੋਂ ਤੁਸੀਂ ਕੈਲੀਫੋਰਨੀਆ ਮੂਵ ਹੋ ਗਏ ਉਹ ਅਨਪਲੋਇਮੈਂਟ ਦਿੰਦੇ ਨੀ ਤੁਹਾਨੂੰ, ਪਰ ਜੇ ਤੁਸੀਂ ਇੱਥੋਂ ਕੈਲੀਫੋਰਨੀਆ
0: ਇਨਕਮ ਤੇ ਬਹੁਤ ਜ਼ਿਆਦਾ ਹੈਗੀ ਆ, ਫਿਰ ਉਹਨੇ ਖਰਚੇ ਵੀ ਜ਼ਿਆਦੇ ਨਾ, ਵੱਡੇ ਰੋਡ ਵੀ ਬਣਾਉਣੇ,
1: ਬਿਲਕੁਲ ਬਿਲਕੁਲ ਉਹ ਸਾਰਾ ਕੁਛ ਆ ਜਿਹੜਾ, ਹਾਂਜੀ ਉਹਦੇ ਨਾਲ ਖਰਚੇ ਮਹਿੰਗਾਈ ਹੈਗੀ, ਇਹ ਵੀ ਕਾਰਨ ਹੈਗਾ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਖਾਤ ਸਾਹਿਬ ਜੀ, ਉਹ ਹੈਗੀ ਆ ਵੀ ਟਰੰਪ ਸਾਹਿਬ ਵਾਰ ਵਾਰ ਕਹਿ ਰਹੇ ਆ ਕਿ ਅਮਰੀਕਾ ਨੇ ਇਰਾਨ ਦੀ ਸਾਰੀ ਨੇਵੀ, ਸਮੁੰਦਰੀ ਫੌਜ, ਹਵਾਈ ਫੌਜ ਸਭ ਕੁਛ ਜਿਹੜਾ ਤਬਾਹ ਕਰ ਦਿੱਤਾ, ਪਰ ਸਮੁੰਦਰੀ ਫੌਜ ਦੀ ਤੇਜ਼ ਕਿਸ਼ਤੀਆਂ ਦਾ ਦਾਲਿਆ ਉਹਨੇ ਖਾਤ ਸਾਹਿਬ ਜੀ, ਉਹ ਜਿਹੜੀ ਸਟੇਟ ਆਫ ਹੋਰਮੁਸ ਆ ਉਹ ਬੰਦ ਕਰਤੀ, ਉਹ ਕੰਟੇਨਰ ਦੋ ਉਹਨੇ ਉਹ ਆਪਣੇ ਕਬਜ਼ੇ ਚ ਕਰ ਲਏ ਆ। ਤੇ ਇਹ ਹਾਂਜੀ ਤੇ ਇਹ ਜਿਹੜੀਆਂ ਸੀਗੀਆਂ ਕਿਸ਼ਤੀਆਂ ਇਹਨਾਂ ਦੇ ਨਾਲ ਫਿਰ ਇਹਨਾਂ ਦੇ ਉੱਤੇ ਖਾਤਸਾ ਵੀ ਉਹ ਤੋਪਾਂ ਤਾਪਾਂ ਕਈ ਤਰ੍ਹਾਂ ਦਾ ਇਹਨਾਂ ਦੇ ਉੱਤੇ ਹਥਿਆਰ ਉਹ ਲੱਗੇ ਹੁੰਦੇ ਆ, ਜਾਣੀਆਂ ਵੀ ਗੋਲੀ ਮੰਗੂਆ ਤੇ ਜਹਾਜ਼ ਨੂੰ ਘੇਰ ਲਿਆਉਣੀਆਂ ਜਾ ਕੇ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਪੋਪ ਲੀਓ ਜਿਹੜੇ ਆ ਉਹ 4 ਅਫਰੀਕਨ ਦੇਸ਼ਾਂ ਦੀ ਯਾਤਰਾ ਕਰਨ ਉਪਰੰਤ ਵਾਪਸ ਰੋਮ ਵੱਲ ਜਾ ਰਹੇ ਸੀਗੇ, ਤੇ ਉਹਨਾਂ ਨੇ ਕਿਹਾ ਵੀ ਅਫਰੀਕਾ ਦੇ ਦੇਸ਼ਾਂ ਦੇ ਜਿਹੜੇ ਆ ਹਾਲਾਤ ਆ ਨਾ ਦੇਖ ਕੇ, ਉਹ ਜਿੱਦਾਂ ਲੋਕਾਂ ਦੇ ਉੱਥੇ ਹਾਲਾਤ ਆ ਤੁਹਾਨੂੰ ਪਤਾ ਹੀ ਆ, ਤੁਸੀਂ ਦੇਖਦੇ ਰਹੇ ਹੋਣੇ ਆ, ਉਹਨਾਂ ਨੂੰ ਦੇਖ ਕੇ ਉਹਨਾਂ ਨੇ ਇਹ ਕਿਹਾ ਭਈ ਦੁਨੀਆਂ ਦੇ ਲੋਕ ਆ ਜਿਹੜੇ ਆਪਣੇ ਦੇਸ਼ਾਂ ਵਿਚੋਂ ਲੜਾਈ ਤੋਂ ਦੁਖੀ ਹੋ ਕੇ ਸਤੇ ਹੋਏ ਜਿਹੜੇ ਆ ਉਹ ਭੁੱਖੇ ਪਿਆਸੇ ਆ, ਜਿਹੜੇ ਜਿਨ੍ਹਾਂ ਦੇਸ਼ਾਂ ਚ ਜਾ ਕੇ ਉਹ ਸੁੱਖ ਦਾ ਸਾਹ ਲੈਣ ਵਾਸਤੇ ਜਾਂਦੇ ਆ, ਉਥੋਂ ਦੇ ਲੋਕ ਆ ਜਿਹੜੇ ਉਹਨਾਂ ਨਾਲ ਆਪਣੇ ਪਾਲਤੂ ਜਾਨਵਰਾਂ ਨਾਲੋਂ ਜ਼ਿਆਦਾ ਬਦਸਲੂਕੀ ਆ ਜਿਹੜੀ ਉਹ ਕਰਦੇ ਆ। ਤੇ ਪੋਪ ਇੰਨੀ ਸਖ਼ਤ ਭਾਸ਼ਾ ਦੀ ਵਰਤੋਂ ਘੱਟ ਹੀ ਕਰਦੇ ਆ, ਪਰ ਇਸ ਬਾਰੇ ਉਹਨਾਂ ਨੇ ਉਹ ਅੱਖੀ ਦੇਖ ਕੇ ਜਿਹੜਾ ਸੀਨ ਆਏ ਆ ਉਹਦੇ ਤੋਂ ਫਿਰ ਸੱਤ ਕੇ ਉਹਨਾਂ ਨੇ ਇਹ ਗੱਲ ਕਹੀ ਆ। ਇਹ ਹੁਣ ਜਿਹੜੀ ਆ ਲੜਾਈਆਂ ਤੇ ਜਿਹੜੇ ਲੋਕ ਉਥੋਂ ਦੁਖੀ ਹੋ ਕੇ ਆਉਂਦੇ ਆ ਉਹਨਾਂ ਨੂੰ ਪੋਪ ਸਾਹਿਬ ਨੇ ਕਿਹਾ ਵੀ ਭਾਈ ਘੱਟੋ ਘੱਟ ਹੀ ਜਦੋਂ ਸਾਡੇ ਦੇਸ਼ਾਂ ਦੇ ਵਿੱਚ ਆਉਂਦੇ ਆ ਇਹ ਆਪਣੀ ਆ ਕੇ ਇੱਥੇ ਪਨਾਹ ਲੈਂਦੇ ਆ, ਜਾਂ ਜਿਹਨੂੰ ਆਪਾਂ ਪੋਲੀਟੀਕਲ ਅਸਾਲਮ ਕਹਿੰਦੇ ਆ ਉਹ ਲੈ ਲੈਂਦੇ ਆ, ਇਹਨਾਂ ਦੇ ਨਾਲ ਘੱਟੋ ਘੱਟ ਤੁਸੀਂ ਵੀ ਜਿਹੜਾ ਆ ਉਹ ਇਨਸਾਨ ਤਾਂ ਇਹਨਾਂ ਨੂੰ ਸਮਝੋ ਨਾ, ਇਹਨਾਂ ਦੇ ਨਾਲ ਉਦਾਂ ਦਾ ਵਰਤੀਰਾ ਜਿਹੜਾ ਉਹ ਕਰਨਾ ਚਾਹੀਦਾ। ਤੇ ਇਹ ਉਹ ਕਹਿੰਦੇ ਵੀ ਇਨਸਾਨ ਹੋਣ ਦਾ ਇਹ ਫਰਜ਼ ਹੈਗਾ ਕਿ ਦੂਸਰੇ ਨੂੰ ਵੀ ਆਪਣੇ ਵਰਗਾ ਇਨਸਾਨ ਹੈ ਜਿਹੜਾ ਉਹ ਸਮਝੋ। ਤੇ ਅਗਲੀ ਖਬਰ ਖਾਤ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵੀ ਆਹ ਜਿਹੜੀ ਇੱਕ ਗੱਲ ਨਵੀਂ ਸਾਹਮਣੇ ਆ ਰਹੀ ਆ, ਡੱਚ ਗਵਰਨਮੈਂਟ ਆ ਜਿਹੜੀ ਜਿਹਨੂੰ ਆਪਾਂ ਖਾਤ ਸਾਹਿਬ ਜੀ ਦੇ ਨਾਂ ਹੈਗੇ ਆ, ਦੇਖੋ ਨੀਦਰਲੈਂਡ ਵੀ ਇਹਨੂੰ ਕਹਿ ਦਿੰਦੇ ਆ, ਹਾਲੈਂਡ ਵੀ ਕਹਿ ਦਿੰਦੇ ਆ, ਹਾਂਜੀ ਹਾਲੈਂਡ ਵੀ ਕਹਿੰਦੇ, ਨੀਦਰਲੈਂਡ ਵੀ, ਪਰ ਅਸਲ ਦੇ ਵਿੱਚ ਜਿਹੜਾ ਹਾਲੈਂਡ ਆ ਖਾਤ ਸਾਹਿਬ ਜੀ ਉਹ ਨੀਦਰਲੈਂਡ ਦਾ ਇੱਕ ਛੋਟਾ ਹਿੱਸਾ, ਉਹਦੇ ਦੋ ਸੂਬੇ ਆ ਜਿਹੜੇ ਉਹਨਾਂ ਨੂੰ ਜਿਹੜਾ ਇਕੱਲਿਆਂ ਨੂੰ ਹਾਲੈਂਡ ਕਹਿੰਦੇ ਆ, ਪਰ ਇਹਦੇ ਟੋਟਲ 4 ਸੂਬੇ ਆ, ਜਦੋਂ ਚੌਹਾਂ ਨੂੰ ਇਕੱਠਿਆਂ ਨੂੰ ਕਹਿਣਾ ਉਦੋਂ ਉਹਨੂੰ ਨੀਦਰਲੈਂਡ ਕਹਿੰਦੇ ਆ। ਤੇ ਇੱਥੋਂ ਦੀ ਜਿਹੜੀ ਗਵਰਨਮੈਂਟ ਆ ਖਾਤਸਾ ਵੀ ਇਹਦੀ ਇੰਟੈਲੀਜੈਂਸ ਏਜੰਸੀ ਵੱਲੋਂ ਕਿਹਾ ਜਾ ਰਿਹਾ ਕਿ ਸੈਕਿੰਡ ਵਰਲਡ ਵਾਰ ਪਿੱਛੋਂ ਇਹ ਜਿਹੜਾ ਵਕਤ ਹੋਣਿਆ ਇਸ ਦੇਸ਼ ਨੂੰ ਪਹਿਲੀ ਵਾਰੀ ਰੂਸ ਤੇ ਚੀਨ ਤੋਂ ਖਤਰਾ ਜਿਹੜਾ ਮਹਿਸੂਸ ਹੋ ਰਿਹਾ। ਤੇ ਉੱਥੇ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹਦਾ ਨਾਂ ਹੈਗਾ AIVD, ਤੇ ਉਹਨੇ ਇਹ ਗੱਲ ਦਾ ਖੁਲਾਸਾ ਕੀਤਾ ਕਿ ਪਿਛਲੇ 80 ਸਾਲ ਤੋਂ ਸਾਨੂੰ ਹਰ ਪਾਸਿਓਂ ਕਦੇ ਇੰਨਾ ਖਤਰਾ ਮਹਿਸੂਸ ਨਹੀਂ ਸੀ ਹੋਇਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਕਦੇ ਵੀ ਦੁਨੀਆਂ ਦੀ ਹਾਲਤ ਆ ਜਿਹੜੀ ਉਹ ਇੰਨੀ ਪਤਲੀ ਨਹੀਂ ਦੇਖੀ ਗਈ ਜਿੰਨੀ ਅੱਜ ਹੈਗੀ ਆ। ਤੇ ਹਾਲੈਂਡ ਨੇ ਹੀ ਖਾਤ ਸਾਹਿਬ ਜੀ ਦੇਖੋ ਇਹੀ ਦੇਸ਼ ਆ ਜਿਹਨੇ ਪਹਿਲਾਂ ਨੇਟੋ ਦੀ ਸ਼ੁਰੂਆਤ ਕੀਤੀ ਸੀ, ਨੇਟੋ ਜਿਹੜੀ ਬਣੀ ਆ ਨਾ ਉਹ ਪਹਿਲਾਂ ਇਹਨੇ ਹੀ ਮੁੱਢ ਬੰਨਿਆ ਸੀ ਉਹਦਾ ਨੇਟੋ ਦਾ 12 ਕੰਟਰੀ ਪਹਿਲਾਂ ਸ਼ਾਇਦ ਇਹਦੇ ਨਾਲ ਇੰਨੇ ਕੁ ਸੀਗੇ ਜੁੜੇ ਹੋਏ ਫਿਰ ਉਹ ਹੌਲੀ ਹੌਲੀ ਹੋਰ ਦੇਸ਼ ਜੁੜਦੇ ਗਏ ਤੇ ਜਿਹੜੀ ਯੂਰੋਪੀਅਨ ਯੂਨੀਅਨ ਸੀਗੀ ਉਹਦਾ ਵੀ ਮੁੱਢ ਜਿਹੜਾ ਸੀ ਇਸੇ ਦੇਸ਼ ਨੇ ਚੱਕਿਆ ਸੀਗਾ ਉਹ ਬੀੜਾ ਕਿ ਆਪਾਂ ਈਯੂ ਜਿਹੜੀ ਆ ਯੂਰੋਪੀਅਨ ਯੂਨੀਅਨ ਬਣਾਈਏ ਸੋ ਇਹ ਦੋਨਾਂ ਦੀਆਂ ਸੰਸਥਾਵਾਂ ਜਿਹੜੀਆਂ ਦੋਨੇ ਆ ਇਹਨਾਂ ਦਾ ਮੁੱਢ ਬੰਨਣ ਵਾਲਾ ਇਹ ਹਾਲੈਂਡ ਹੀ ਸੀਗਾ ਜਾਂ ਨੀਦਰਲੈਂਡ ਕਹਿ ਲਓ ਤੇ ਫੇਰ ਖੱਕ ਸਾਹਿਬ ਜੀ ਹੁਣ ਇਹ ਜਿਹੜੀ ਆ ਨੇਟੋ ਆ ਜਿਹੜੀ ਉਹ 1949 ਦੇ ਵਿਚ ਸ਼ੁਰੂ ਹੋਈ ਸੀਗੀ ਤੇ ਜਿਹੜੀ ਹੈਗੀ ਆ ਈਯੂ ਇਹ 1950 ਤੋਂ ਮਗਰੋਂ ਹੌਲੀ ਹੌਲੀ ਹੌਲੀ ਹੌਲੀ ਹੌਲੀ ਬਣਦੀ ਬਣਦੀ ਤੇ ਇਹ ਫੇਰ 30 ਕੰਟਰੀ ਇਕੱਠੇ ਹੋ ਗਏ ਸੀਗੇ ਤੇ ਫੇਰ ਵਿਚੋਂ ਇੰਗਲੈਂਡ ਨਿਕਲ ਵੀ ਗਿਆ ਸੀਗਾ ਤੇ ਇਹਨਾਂ ਨੇ ਕਿਹਾ ਭੀ ਜਿਹੜਾ ਚੀਨ ਤੇ ਰੂਸ ਆ ਇਹਦੇ ਤੋਂ ਸਾਨੂੰ ਜਿਹੜਾ ਖਤਰਾ ਹੈਗਾ ਨੀਦਰਲੈਂਡ ਦਾ ਕਹਿਣਾ ਕਿ ਉਸ ਦੇਸ਼ ਉਪਰ ਰਸ਼ੀਆ ਅਤੇ ਚੀਨ ਵੱਲੋਂ ਜਿਹੜਾ ਜਿਆਦਾ ਖਤਰਾ ਆ ਉਹ ਸਾਈਬਰ ਅਟੈਕ ਜਿਹੜੇ ਹੁੰਦੇ ਆ ਖਾਕ ਸਾਹਿਬ ਉਹਨਾਂ ਤੋਂ ਕਹਿੰਦੇ ਸਾਨੂੰ ਜਿਆਦਾ ਖਤਰਾ ਆ ਆਹ ਤੋਪਾਂ ਤੇ ਬੰਬਾਂ ਨਾਲ ਤੇ ਰੀਸ ਵੱਲੋਂ ਹਾਂਜੀ
0: ਸਾਈਬਰ
1: ਸਾਈਬਰ ਅਟੈਕ ਹਾਂਜੀ ਰੇਲ ਗੱਡੀਆਂ ਚੱਲਦੀਆਂ ਉਹ ਤੁਸੀਂ ਤਾਂ ਯੂਰਪ ਦੇ ਵਿੱਚ ਪਤਾ ਨੀ ਰਹਿ ਕੇ ਆਏ ਕਿ ਨਹੀਂ ਹੈ ਉੱਥੇ ਤੁਹਾਨੂੰ ਪਤਾ ਸਰਵਿਸ ਜਿਹੜੀ ਸਵੇਰੇ ਕੰਮ ਤੇ ਜਾਂਦੇ ਆ ਨਾ ਲੋਕ ਉਸ ਵੇਲੇ ਦੇਖੋ ਖਾਸੇ ਜਦੋਂ ਮੈਂ ਪਹਿਲਾਂ ਗਿਆ ਸੀਗਾ ਉੱਥੇ ਗੋਰੇ ਗੋਰੀਆਂ ਉਹਨਾਂ ਨਾਲ ਤੁਸੀਂ ਰਲ ਨਹੀਂ ਸਕਦੇ ਜੇ ਤੁਸੀਂ ਏਸ਼ੀਆ ਚ ਗਏ ਹੋ ਉਹ ਇੰਨੀ ਤੇਜ਼ ਸਵੇਰੂ ਦੌੜੇ ਜਾਂਦੇ ਆ ਟ੍ਰੇਨ ਤੇ ਚੜ੍ਹਨੇ ਨੂੰ ਬੱਸ ਤੇ ਚੜ੍ਹਨੇ ਨੂੰ ਉਹ ਜੇ 2-3 ਘੰਟੇ ਹੁੰਦੇ ਨਾ ਸਵੇਰੇ ਕੰਮ ਤੇ ਜਾਣ ਦੇ ਉਸ ਵੇਲੇ ਜਿੱਦਾਂ ਇੱਥੇ ਆਪਣੇ ਵੀ ਆਪਣੇ ਸੜਕਾਂ ਦੇ ਉੱਤੇ ਰਾਸ਼ਨ ਦਾ ਕਾਰਾਂ ਦਾ ਤੇ ਉੱਥੇ ਜਿਹੜੀਆਂ ਕਾਰਾਂ ਵਗੈਰਾ ਘੱਟ ਆ ਤੇ ਉੱਥੇ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਦੌੜੇ ਜਾਂਦੇ ਕੰਮਾਂ ਤੇ ਜੇ ਹੁਣ ਟ੍ਰੇਨ ਖੜ ਗਈ ਤਾਂ ਉੱਥੇ ਦਾ ਕੰਮ ਖੜ ਜਾਊਗਾ ਸਾਈਬਰ ਅਟੈਕ ਦੇ ਨਾਲ
0: ਪਰ ਇਹ ਹੈ ਕਿ ਹੁਣ ਸਾਈਬਰ ਅਟੈਕ ਦੇ ਇਹਨਾਂ ਨੇ ਵੀ ਆਪਣੇ ਹਿਸਾਬ ਕਿਤਾਬ ਲਾ ਲਏ ਆ ਇਹਨਾਂ ਨੇ ਵੀ ਬੰਦੇ ਕੰਪਿਊਟਰਾਂ ਦੇ ਉੱਪਰ ਬਿਠਾ ਦਿੱਤੇ ਆ
1: ਬਿਲਕੁਲ ਬਿਠਾ ਲਏ ਆ ਜੀ ਪਰ ਉਹ ਜਿਹੜੇ ਸਾਨੂੰ ਪਤਾ ਵੀ ਉਹ ਗਾਂ ਦੀ ਗਾਂ ਨਵੇਂ ਤਰੀਕੇ ਲੱਭਦੇ ਰਹਿੰਦੇ ਆ ਨਾ ਉਹ ਜਿਹੜੇ ਹਰ ਵੇਲੇ ਉਹਨਾਂ ਦਾ ਕੰਮ
0: ਇੱਦਾਂ ਹੋਣ ਲੱਗੇ ਨੇ ਚੀਮਾ ਸਾਹਿਬ ਫੇਰ ਬੈਂਕਾਂ ਹੀ ਲੁੱਟੀਆਂ ਜਾਣ ਜੇ ਇਹਨਾਂ ਜਾਂ ਜੋ ਕੁਛ ਉਹ ਕਰ ਰਹੇ ਆ ਅਟੈਕ ਕਰਦੇ ਆ ਉਹ ਤੇ ਫੇਰ ਕੱਢ ਕੇ ਲੈ ਜਾਂਦੇ ਸਾਰਾ ਕੁਛ ਅਮਰੀਕਾ ਚੋਂ ਪਰ ਇਹਨਾਂ ਨੇ ਵੀ ਪੂਰੀ ਆਪਣੀ ਟੀਮਾਂ ਜਿਹੜੀਆਂ ਉਹਦੇ ਤੇ ਤਨਾ ਕੀਤੀਆਂ ਹੁੰਦੀਆਂ ਤਾਂ ਕਿ ਮਾੜਾ ਜਿਹਾ ਵੀ ਦੇਖਿਆ ਕੁਛ ਹੋ ਰਿਹਾ ਨਾ ਤੁਹਾਡੇ ਫੋਨ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਤੁਹਾਡੇ ਸਿਸਟਮ ਦੇ ਵਿੱਚ ਤੇ ਉਸੇ ਵੇਲੇ ਹੀ ਉਹ ਚੈੱਕ ਕਰਦੇ ਰਹਿੰਦੇ ਉਸੇ ਵੇਲੇ ਉਹਨੂੰ ਇਗਨੋਰ ਕਰਕੇ ਸਿਸਟਮ ਨੂੰ ਠੀਕ ਕਰ ਲੈਂਦੇ ਆ
1: ਤੇ ਚੱਲਦਾ
0: ਹੋਰ ਆਉਣੀ ਵੱਡੀ ਆਉਣੀ ਆ ਕਈ ਕੁਛ
1: ਬਸ ਬਿਲਕੁਲ ਉਹ ਗਾਂ ਤੇ ਗਾਂ ਜਿਹੜੇ ਚੋਰ ਆ ਕਕਸਾ ਜੀ ਆਪਣੇ ਰਾਹ ਲੱਭੀ ਜਾਂਦੇ ਆ ਤੇ ਜਿਹੜੇ ਦੂਜੇ ਸਾਧ ਆ ਉਹ ਉਹਨਾਂ ਨੂੰ ਬੰਦ ਕਰਨ ਦੇ ਰਾਹ ਲੱਭੀ ਜਾਂਦੇ ਜਦੋਂ ਜਿਹੜਾ ਜਿੱਦਾਂ ਚੱਲਦੀ ਰਹਿਣੀ
0: ਏਦਾਂ ਹੀ
1: ਤੇ ਅਗਲੀ ਖਬਰ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਦੇ ਡਿਫੈਂਸ ਮਿਨਿਸਟਰ ਆ ਖਾਕ ਸਾਹਿਬ ਜਿਹੜਾ ਉਹਨਾਂ ਦਾ ਨਾਂ ਹੈਗਾ ਇਜ਼ਰਾਇਲ ਕੈਪਸ ਉਹਨਾਂ ਦਾ ਨਾਂ ਹੈਗਾ ਐਨਬੀਸੀ ਦੀ ਨਿਊਜ਼ ਆ ਜਿਹੜੀ ਐਨਬੀਸੀ ਨਿਊਜ਼ ਏਜੰਸੀ ਆ ਉਹਦੇ ਜ਼ਰੀਏ ਇਹ ਖਬਰ ਜਿਹੜੀ ਆਪਣੇ ਕੋਲ ਪਹੁੰਚੀ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਕਿਹਾ ਗਿਆ ਕਿ ਮੈਂ ਸਿਰਫ ਅਮਰੀਕਾ ਵੱਲੋਂ US ਵੱਲੋਂ ਯੂਨਾਈਟਿਡ ਸਟੇਟਸ ਵੱਲੋਂ ਹਰੀ ਬੱਤੀ ਦੀ ਉਡੀਕ ਕਰ ਰਿਹਾ ਤੇ ਕਹਿੰਦਾ ਮੈਨੂੰ ਜਦੋਂ ਹਰੀ ਬੱਤੀ ਜਿਹੜੀ ਆ ਉਹ ਮਿਲਣ ਦੀ ਦੇਰ ਆ ਅਮਰੀਕਾ ਵੱਲੋਂ ਤੇ ਕਹਿੰਦਾ ਮੈਂ ਉਸੇ ਵੇਲੇ ਜਿਹੜਾ ਇਰਾਨ ਆ ਉਹਨੂੰ ਉੱਥੇ ਨੇਰ ਕਰਦੀ ਲਿਆ ਦੂੰਗਾ ਤੇ ਉਹਨੂੰ ਮੁੜ ਕੇ ਫੇਰ
0: ਚੀਮਾ ਸਾਹਿਬ ਅੱਗੇ ਜਿਹੜਾ ਪਿੱਛੇ ਕੁਛ ਦਿਨਾਂ ਤੋਂ ਚੱਲ ਰਿਹਾ ਇਹਨਾਂ ਦੀ ਲੜਾਈ ਇਹਨਾਂ ਨੇ ਉਹ ਮਿਜ਼ਾਈਲਾਂ ਸਿੱਟੀਆਂ ਉਹਨਾਂ ਨੇ ਸਿੱਟੀਆਂ ਉਦੋਂ ਤੋਂ ਕਿਹਨੇ ਟੱਕਿਆ ਸੀ ਇਹਨਾਂ ਨੂੰ ਗੱਲਾਂ ਕਰਨ ਵਾਲੀਆਂ ਜੀ
1: ਹਾਂਜੀ ਹਾਂਜੀ
0: ਉਹ ਉਦੋਂ ਬੈਠੇ ਆ ਕਿਤੇ ਚੁੱਪ ਕਰਕੇ
1: ਉਹੀ ਤਾਂ ਗੱਲ ਹੈ ਜੀ ਪਰ ਉਹਨੇ ਜਿਹੜਾ ਉਹਨੇ ਕਿਹਾ ਕਿ ਮੈਂ ਇੱਥੇ ਨੇਰ ਕਰਦੀ ਮਚਾ ਦੂੰਗਾ ਤੇ ਮੈਂ ਮੁੜ ਕੇ ਫੇਰ ਇਹਨੂੰ ਪੱਥਰ ਦੀ ਜਿਹੜੀ ਆ ਜਿੱਦਾਂ ਲੋਕ ਅੱਗੇ ਪਹਿਲੇ ਇੱਕ ਅਕਸਰ ਜੀ ਏਜਸ ਹੁੰਦੀਆਂ ਜਿੱਦਾਂ ਹੁਣ ਕਈ ਲੋਕ ਕਹਿੰਦੇ ਨਾ ਕੰਪਿਊਟਰ ਏਜ ਆ ਗਈ ਹੁਣ ਇਸੇ ਤਰ੍ਹਾਂ ਕੋਈ ਸਮਾਂ ਸੀ ਜਦੋਂ ਇਸ
0: ਧਰਤੀ ਨੇ 50-70% ਆਪਣਾ ਅਸਲਾ ਗਵਾ ਲਿਆ ਆਲਰੇਡੀ ਇਸਰਾਇਲ ਨੇ ਬਾਕੀ ਅਮਰੀਕਾ ਦਾ ਅਸਲਾ ਵੀ ਇਹਨਾਂ ਨੇ ਗਵਾਇਆ
1: ਖਾਕ ਸਾਹਿਬ ਜੀ ਅਮਰੀਕਾ ਦਾ ਅਸਲਾ ਜਿਹੜਾ ਆ ਉਹ ਗੱਲਾਂ ਬਾਹਰ ਤੁਹਾਨੂੰ ਪਤਾ ਵੀ ਭਾਵੇਂ
0: ਕਰਿਓ ਜਿਹੜੀ ਠੀਕ ਨਾ
1: ਹੋ ਨਹੀਂ ਨਹੀਂ ਐਸੀ ਨੀ ਗੱਲ ਕਰੇ ਪਰ ਅਮਰੀਕਾ ਦੀਆਂ ਜਿਹੜੀਆਂ ਮਿਸਲਾਂ ਪੇਟਰੀਅਟ ਮਿਸਲਾਂ ਮੁਸਲਾਂ ਸੀ ਉਹਨਾਂ ਦੀ ਬੜੀ ਥੋੜ ਆ ਗਈ ਇੱਥੇ
0: ਬਣਦੀ ਇੱਥੇ ਤੁਹਾਨੂੰ ਪਤਾ ਚੀਮਾ ਸਾਹਿਬ ਇਹ ਕੰਟਰੀ ਜਿਹੜੀ ਅਮਰੀਕਾ ਨਾ ਇਹਨੇ ਹਰ ਚੀਜ਼ ਪਹਿਲਾਂ ਤੋਂ ਤਿਆਰ ਕਰਕੇ ਰੱਖੀ ਆ ਫੈਕਟਰੀਆਂ ਲੱਗੀਆਂ ਮਸ਼ੀਨਾਂ ਬਣ ਰਹੀਆਂ ਚੀਜ਼ਾਂ ਬੰਬ ਬਣ ਰਹੇ ਹਰ ਚੀਜ਼ ਬਣਦੀ ਆ
1: ਬਿਲਕੁਲ ਬਿਲਕੁਲ
0: ਇੱਥੇ ਕੋਈ ਮੁੱਕਣ ਵਾਲਾ ਕੰਮ ਨਹੀਂ ਹੈਗਾ ਤੁਹਾਡੀ ਜੇ ਕੱਲ ਅਮਰੀਕਾ ਚਾਹਵੇ ਨਾ ਤੇ ਬਿਲੀਵ ਕਰੋ ਕਿ ਬਹੁਤ ਕੁਛ ਤਬਾਹੀ ਮਚਾ ਸਕਦਾ
1: ਪਰ ਇਹਦੇ ਚ ਕੋਈ ਸ਼ੱਕ ਨੀ,
0: ਕੱਲ ਨੂੰ ਫਿਰ ਦੁਨੀਆਂ ਚ ਮੂੰਹ ਵੀ ਦਿਖਾਉਣਾ ਹੁੰਦਾ ਨਾ
1: ਕਿ ਹਾਂਜੀ ਬਸ ਬਸ ਬਸ
0: ਬਸ ਸਿੱਟ ਕੇ ਅੱਜ ਤੱਕ ਉੱਥੇ ਜਾਪਾਨ ਦੇ ਵਿੱਚ ਅੱਜ ਤੱਕ ਅਮੇਰੀਕਨ ਪਛਤਾਉਂਦੇ ਆ। ਉਹ ਮਤਲਬ ਇਹ ਚੀਜ਼ਾਂ ਕੋਈ ਈਜ਼ੀ ਨਹੀਂ ਹੁੰਦੀਆਂ, ਜਿੱਦਾਂ ਹੁਣ ਪਾਕਿਸਤਾਨੀ ਹਰ ਬੰਦਾ ਜਿਹੜਾ ਪਾਕਿਸਤਾਨ ਦੇ, ਅਸੀਂ ਵੀ ਬੰਬ ਕਾਹਦੇ ਲਈ ਰੱਖੇ ਆ, ਅਸੀਂ ਕਾਹਦੇ ਲਈ ਇਹ ਚਲਾਉਣੇ ਨੀ, ਅਸੀਂ ਇਹ ਚਲਾਉਣ ਲਈ ਕਦੀ ਇੰਡੀਆ ਵਾਲੇ ਕੋਈ ਆਮ ਪਬਲਿਕ ਕਦੀ ਨੀ ਗੱਲ ਕਰਦੀ ਇਹੋ ਜਿਹੀ ਕਿ ਸਾਡੇ ਕੋਲ ਐਟਮ ਬੰਬ ਅਸੀਂ ਚਲਾਵਾਂਗੇ ਤੁਹਾਡੇ। ਉਹ ਡਰਦਾ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ, ਡਰਦਾ ਮਾਰਿਆ ਕਰੀ ਜਾਂਦਾ ਹੁੰਦਾ ਕਿ ਵੀ ਮੈਂ ਹੁਣ ਚਲਾ ਦੂੰਗਾ, ਮੈਂ ਕਰ ਦੂੰਗਾ, ਕੀ ਪਤਾ ਚੱਲਣੇ ਕਿ ਨਹੀਂ ਚੱਲਣੇ, ਉੱਥੇ ਹੀ ਪੈ ਰਹਿ ਜਾਣੇ ਆ।
1: ਇਹੋ
0: ਜਿਹੀ ਗੱਲ ਆਮ ਪਬਲਿਕ ਨੂੰ ਨਹੀਂ ਕਰਨੀ ਚਾਹੀਦੀ,
1: ਨਹੀਂ ਕਰਨੀ ਚਾਹੀਦੀ ਬਿਲਕੁਲ।
0: ਮਿਲਟਰੀ ਦੇ ਕੰਮ, ਆਰਮੀ ਦੇ ਕੰਮ, ਸਰਕਾਰਾਂ ਦੇ ਕੰਮ, ਉਹਨਾਂ ਨੂੰ ਉਹਨਾਂ ਤੱਕ ਰਹਿਣ ਦਿਓ। ਹਰ ਬੰਦਾ ਉੱਥੇ ਐਟਮ ਬੰਬ ਧੋਣ ਤੇ ਚੱਕੀ ਫਿਰਦਾ, ਮੋਢੇ ਤੇ ਚੱਕੀ ਫਿਰਦਾ, ਮੈਂ ਚਲਾ ਦਿੰਦਾ। ਇਹ ਬੇਕੂਫੀ ਦੀਆਂ ਹੱਦਾਂ ਹੁੰਦੀਆਂ, ਚੁੱਪ ਚਪੀਤੇ ਹੀ ਡੌਂਕੀ ਮਾਰ ਲੈਂਦੇ ਹੁੰਦੇ ਆ।
1: ਕੋਈ ਵਾਰੀ ਚੁੱਪ ਚਪੀਤੇ ਡੌਂਕੀ ਮਾਰ ਲੈਂਦੇ, ਦੇਖਾਂ ਮੈਨੂੰ ਵੀ ਨੀ ਮੈਸੇਜ ਆਇਆ ਕੋਈ ਨਾ।
0: ਕੋਈ ਗੱਲ ਨੀ, ਕੋਈ ਗੱਲ ਨੀ,
1: ਆਇਆ ਨੀ
0: ਨਹੀਂ ਉਹਨਾਂ ਦੀ ਕੋਈ ਮੈਸੇਜ ਤੇ ਨਹੀਂ ਆਇਆ।
1: ਫੋਨ ਮਾਰ ਕੇ ਦੇਖ ਲੈਂਦਾ ਵੀ ਕੀ ਗੱਲ ਤਾਂ।
0: ਨਹੀਂ ਉਹ ਫੋਨ ਨਾ ਮਾਰੋ, ਕਿਉਂਕਿ ਜੇ ਉਹਨਾਂ ਨੇ ਆਉਣਾ ਹੁੰਦਾ ਤਾਂ ਉਹਨਾਂ ਨੇ ਫਿਰ ਪ੍ਰੋਗਰਾਮ ਸੈੱਟ।
1: ਨਹੀਂ ਉਹ ਕਈ ਵਾਰੀ ਸੌ ਵੀ ਜਾਂਦੇ ਹੁੰਦੇ ਆ,
0: ਉਹ ਤਾਂ ਫਿਰ ਉਹਨਾਂ ਨੇ ਉੱਠਣਾ, ਸਿਸਟਮ ਨੂੰ ਸੈੱਟ ਕਰਨਾ, ਉਹ ਕਰਨਾ, ਫੋਨ ਸੈੱਟ ਕਰਨੇ, ਫਿਰ ਔਖਾ ਹੋ ਜਾਂਦਾ ਨਾ। ਕੋਈ ਗੱਲ ਨੀ, ਕੋਈ ਗੱਲ ਨੀ, ਤੁਸੀਂ ਆਪਾਂ ਗਾਣੇ ਲਾ ਦਿੰਦੇ ਆ, ਐਡੀ ਕਿਹੜੀ ਗੱਲ, ਕੋਈ ਖਬਰ ਹੈਗੀ ਤਾਂ ਕਰ ਲੋ ਹੋਰ ਕਦੀ। ਚੀਮਾ ਸਾਹਿਬ ਡਾਕਟਰ ਸਾਹਿਬ ਕੋਲ ਚਲੇ ਗਏ ਫੋਨ ਕਰਨ, ਪਤਾ ਕਰਨਗੇ ਕਿ ਡਾਕਟਰ ਸਾਹਿਬ ਨੂੰ ਅੱਜ ਕਿਉਂ ਨੀ ਆਏ। ਚਲੋ ਬਜੁਰਗ ਬੰਦੇ ਹੋ ਗਏ ਆ ਜੀ, ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ, ਕੰਮ ਬੜੇ ਕਰਨੇ ਪੈਂਦੇ ਆ। ਉਧਰ ਕਈ ਜਗ੍ਹਾ ਤੇ ਉਧਰ ਮੋਟਲ ਹੋਟਲ ਵੀ ਆ, ਉਧਰ ਫਾਰਮ ਵੀ ਆ, ਉਧਰ ਵੀ ਗੇੜਾ ਮਾਰਨਾ ਹੁੰਦਾ ਉਹਨਾਂ ਨੇ, ਤੇ ਚਲੋ ਥੱਕ ਜਾਂਦਾ ਬੰਦਾ। ਆਪਾਂ ਗਾਣੇ ਸੁਣਦੇ ਆ ਜੀ, ਅੱਜ ਸੁਣ ਲਿਆ ਤਾਂ ਕੁਝ ਅੱਧਾ ਕੁ ਘੰਟਾ ਹੋਰ ਗੀਤ ਸੁਣਦੇ ਆ ਦੋਸਤੋ। ਤੇ ਹੁਣ ਆਪਾਂ ਏਦਾਂ ਕਰਦੇ ਆ ਕਿ ਆਪਾਂ ਹਿੰਦੀ ਗਾਣੇ ਨਾ ਲਾਈਏ, ਅੱਗੇ ਪੰਜਾਬੀ ਦਾ ਆਪਾਂ ਸੁਣ ਲਿਆ ਤੇ ਹਿੰਦੀ ਗਾਣੇ ਲਾ ਦਿੰਦੇ ਆ। ਲਓ ਜੀ ਲਓ ਜੀ ਲਓ ਜੀ

ਹਾਂਜੀ ਕਰ ਸਾਹਿਬ, ਉਹਨਾਂ ਦੇ ਨਾਲ ਗੱਲ ਹੋਈ, ਉਹ ਕਹਿੰਦੇ ਉਹਨਾਂ ਨੇ ਮੰਗਲਵਾਰ ਤੀਕਰ ਨਹੀਂ ਆਉਣਾ, ਮੰਗਲਵਾਰ ਤੀਕਰ ਉਹ ਉਹਨਾਂ ਨੂੰ ਛੁੱਟੀ ਆ, ਤੇ ਉਦਾਂ ਨੂੰ ਆਉਣਗੇ ਉਹ, ਤੇ ਅੱਜ ਹੈਗਾ ਫਰਾਈਡੇ, ਸੈਟਰਡੇ ਸੰਡੇ ਤੇ ਮੰਡੇ ਤਿੰਨ ਦਿਨ ਉਹਨਾਂ ਨੇ ਆਉਣਾ ਨੀਗਾ। ਤੁਸੀਂ ਕੋਈ ਗੱਲ ਬਾਤ ਹੋਰ ਕਰ ਲੋ, ਆਪਾਂ ਹੋਰ ਅੱਧਾ ਘੰਟਾ ਲਾ ਦਿੰਦੇ, ਹੋਰ ਉੱਥੇ ਕੀ ਆ। ਹਾਂਜੀ ਹਾਂਜੀ, ਖਬਰ ਆਪਾਂ ਕੱਢ ਲੈਂਦੇ ਹਾਂ ਜੀ, ਦੇਖ ਲੈਂਦੇ ਹਾਂ ਕੋਈ ਨਾ ਕੋਈ ਹੋਰ ਖਬਰ ਮਾੜੀ ਮੋਟੀ, ਉੱਥੇ ਕੀ ਆ, ਹੋਰ ਖਬਰ ਦੇਖ ਲੈਂਦੇ ਹਾਂ। ਅੱਛਾ ਜੀ, ਓਕੇ, ਹੋ ਗਿਆ। ਖਾਸ ਸਾਹਿਬ, ਮੇਰੀ ਨਜ਼ਰ ਆ ਜਿਹੜੀ ਨਾ, ਇਹ ਸਾਰੀਆਂ ਮਹਿਰਕਾਂ ਬਣਾਉਣ ਦਿੱਤੀਆਂ, ਉਹ ਜੇ ਦੇਣ ਚ ਨੀ ਆਉਂਦੇ, ਤੇ

ਹਾਂਜੀ ਕਰ ਸਾਹਿਬ ਉਹਨਾਂ ਦੇ ਨਾਲ ਗੱਲ ਹੋਈ, ਉਹ ਕਹਿੰਦੇ ਵੀ ਉਹਨਾਂ ਨੇ ਮੰਗਲਵਾਰ ਤੀਕਰ ਨਹੀਂ ਆਉਣਾ, ਮੰਗਲਵਾਰ ਤੀਕਰ ਉਹ ਉਹਨਾਂ ਨੂੰ ਛੁੱਟੀ ਆ ਤੇ ਉਦਣ ਨੂੰ ਆਉਣਗੇ ਉਹ, ਤੇ ਅੱਜ ਹੈਗਾ ਫਰਾਈਡੇ, ਸੈਟਰਡੇ ਸੰਡੇ ਤੇ ਮੰਡੇ ਤਿੰਨ ਦਿਨ ਉਹਨਾਂ ਨੇ ਆਉਣਾ ਨੀਗਾ। ਤੁਸੀਂ ਕੋਈ ਗੱਲ ਬਾਤ ਹੋਰ ਕਰ ਲੋ, ਆਪਾਂ ਹੋਰ ਅੱਧਾ ਘੰਟਾ ਲਾ ਦਿੰਦੇ ਹੋਰ ਉੱਥੇ ਕੀ ਆ। ਹਾਂਜੀ ਹਾਂਜੀ ਖਬਰ ਆਪਾਂ ਕੱਢ ਲੈਂਦੇ ਹਾਂ ਜੀ, ਦੇਖ ਲੈਂਦੇ ਹਾਂ ਕੋਈ ਨਾ ਕੋਈ ਹੋਰ ਖਬਰ ਮਾੜੀ ਮੋਟੀ ਉੱਥੇ ਕੀ ਆ, ਹੋਰ ਖਬਰ ਦੇਖ ਲੈਂਦੇ ਹਾਂ। ਅੱਛਾ ਜੀ ਓਕੇ ਹੋ ਗਿਆ। ਖਾਸ ਸਾਹਿਬ ਮੇਰੀ ਨਜ਼ਰ ਆ ਜਿਹੜੀ ਨਾ ਇਹ ਸਾਰੀਆਂ ਮੈਂ ਐਨਕਾਂ ਬਣਾਉਣ ਦਿੱਤੀਆਂ ਉਹ ਜਿਹੇ ਦਿਨ ਚ ਨਹੀਂ ਆਉਂਦੇ ਤੇ ਓਕੇ।

ਹਾਂਜੀ ਹਾਂਜੀ ਖਬਰ ਆਪਾਂ ਕੱਢ ਲੈਂਦੇ ਆ ਜੀ, ਦੇਖ ਲੈਂਦੇ ਆ ਕੋਈ ਨਾ ਕੋਈ ਹੋਰ ਖਬਰ ਮਾੜੀ ਮੋਟੀ ਉੱਥੇ ਕੀ ਆ, ਹੋਰ ਖਬਰ ਦੇਖ ਲੈਂਦੇ ਆ। ਅੱਛਾ ਜੀ ਓਕੇ ਹੋ ਗਿਆ। ਖਾਲਸਾ ਜੀ ਮੇਰੀ ਨਜ਼ਰ ਆ ਜਿਹੜੀ ਨਾ ਇਹ ਸਾਰੀਆਂ ਮੈਂ ਐਨਕਾਂ ਬਣਾਉਣ ਦਿੱਤੀਆਂ ਉਹ ਜਿਹੇ ਦਿਨ ਚ ਨੀ ਆਉਂਦੇ ਤੇ ਓਕੇ।

Esto. ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ।

ਦਿਲਾਂ ਦੀ ਧੜਕਣ ਵਧਾਉਣ ਵਾਲਾ, ਭੱਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਜੀ, ਤੁਹਾਡਾ ਆਪਣਾ ਰੇਡੀਓ ਸਟੇਸ਼ਨ, ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰ ਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ, ਲਵ ਯੂਰ ਫਨੀ ਵਰਲਡ ਵਿਦ ਯੂਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਆਈ। ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਵੇ ਹੀ ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਸ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ, ਕੱਲ ਤੇ ਸੀ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ, ਅਸੀਂ ਕੀ ਸੋਚਦੇ ਹਾਂ, ਤੇ ਅੱਜ ਤੁਸੀਂ ਆ ਜਾਓ, ਤੁਸੀਂ ਕੀ ਸੋਚਦੇ ਹੋ, ਤੁਹਾਡਾ ਇੰਤਜ਼ਾਰ ਹੈ ਸਾਨੂੰ। ਤੇ ਗੱਲ ਇਸ ਤਰ੍ਹਾਂ ਬਈ, ਤੁਸੀਂ ਮੈਨੂੰ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਹਾਜ਼ਰ ਹੋ ਜਾਵਾਂਗਾ ਜੀ ਖੁਦ ਹੀ ਤੁਹਾਡੇ ਕੋਲ। ਤੇ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਅੱਜ। ਜਿਹੜੇ ਸੱਜਣ ਰਾਈਟਰ ਨਹੀਂ, ਸ਼ਾਇਰ ਨਹੀਂ, ਕੋਈ ਗੱਲ ਨਹੀਂ, ਵੈਲਕਮ ਸਾਰਿਆਂ ਦਾ। ਉਹ ਆਣ ਕੇ ਆਪਣੇ ਆਲੇ ਦੁਆਲੇ ਦੀ ਜਾਂ ਕੋਈ ਆਪਣੇ ਸਮਾਜ ਦੀ ਗੱਲ ਕੀ ਜੀ, ਧਰਤੀ ਤੋਂ ਲੈ ਕੇ ਚੰਨ ਤਾਰਿਆਂ ਤੱਕ ਕੋਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗੇ ਅਸੀਂ, ਸਾਨੂੰ ਖੁਸ਼ੀ ਹੋਵੇਗੀ। ਜਾਂ ਤੁਸੀਂ ਇਹੋ ਹੀ ਦੱਸੋ, ਤੁਸੀਂ ਸਾਨੂੰ ਕਿੱਥੇ ਸੁਣ ਰਹੇ ਹੋ, ਆਣ ਕੇ ਸਤਿ ਸ੍ਰੀ ਅਕਾਲ ਹੀ ਤੇ ਇੰਜਾਏ ਕਰਦੇ ਹੋ, ਸਾਡੇ ਨਾਲ ਫਤਿਹ ਫਤੂਹੀ ਵੀ ਸਾਂਝੀ ਕਰਿਆ ਕਰੋ। ਕਦੀ ਕਦੀ ਮੈਸੇਜ ਬਹੁਤ ਸੋਹਣੇ ਭੇਜਦੇ ਹੋ ਤੁਸੀਂ, ਥੈਂਕ ਯੂ ਵੈਰੀ ਮੱਚ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਆਣ ਕੇ ਸਾਡੇ ਨਾਲ ਭਾਵੇਂ 2-3 ਮਿੰਟ ਦੀ ਗੱਲ ਕਰੋ, ਕਰੋ ਜ਼ਰੂਰ। ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਔਨ www ਪ੍ਰਵਾਸ ਰੇਡੀਓ.com। ਬਿਲਕੁਲ ਜੀ, ਪ੍ਰਵਾਸ ਰੇਡੀਓ ਇਜ਼ ਅ ਵਨ ਵਰਲਡ ਐਂਡ ਆਲ ਆ ਸਮਾਲ ਵਰਲਡ। www.prawazradio.com ਤੇ ਸਾਡਾ ਲੋਗੋ ਹੈ ਜੀ ਯੈਲੋ ਰੰਗ ਦੇ 2 ਸਪੀਕਰ, ਕਿਉਂਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਇਹਨਾਂ ਦੇ ਨਾਲ ਮਿਲਦੇ ਜੁਲਦੇ ਨਾਵਾਂ ਵਾਲੇ ਅਪੀਅਰ ਹੋ ਜਾਣਗੇ। ਪਰ ਤੁਸੀਂ ਸਾਡਾ ਲੋਗੋ ਵੇਖ ਕੇ, ਜਾਂ ਇਸ ਤਰ੍ਹਾਂ ਕਰੋ, ਸਾਨੂੰ ਟੈਲੀਫੋਨ ਕਰੋ, ਅਸੀਂ ਆਪਣਾ ਲੋਗੋ ਤੁਹਾਨੂੰ ਭੇਜ ਦਿਆਂਗੇ ਨਾਲ ਹੀ ਐਪ, ਮਿਹਰਬਾਨੀ ਹੋਵੇਗੀ। ਤੇ ਆਪਣੇ 5-7-10 ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ, ਥੈਂਕ ਯੂ ਵੈਰੀ ਮੱਚ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਆ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਸਾਡੇ ਤੇ ਵੈਸੇ ਦੁਪਹਿਰ ਹੈ, ਪਰ
ਕਿਤੇ ਈਵਨਿੰਗ ਹੈ, ਕਿਤੇ ਮਾਰਨਿੰਗ ਹੈ, ਕਿਤੇ ਨਾਈਟ ਹੈ, ਤੇ ਮੈਂ ਫਿਰ ਇੱਕੋ ਹੀ ਇੱਕ ਲਫ਼ਜ਼ ਬੋਲਣਾ ਹੁੰਦਾ। ਸੋ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਆਏ ਰਿਸ਼ਵਤ ਢੋਲ ਵਜਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਰਿਸ਼ਵਤ ਢੋਲ ਵਜਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਆਏ ਸ਼ਰਮ ਨੀਵੀਆਂ ਪਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਸ਼ਰਮ ਨੀਵੀਆਂ ਪਾਉਂਦੀ ਜੇ। ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਕੰਨਾਂ ਤੇ ਹੱਥ ਧਰ ਕੇ ਹੇਕਾਂ ਲਾ ਲਾ ਕੇ ਬੇਈਮਾਨ ਮਿਰਜ਼ਾ ਗਾ ਰਹੇ ਨੇ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਆਏ ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਆਏ ਮੇਰੀ ਰੂਹ ਲਾਂਤਾਂ ਪਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਮੇਰੀ ਰੂਹ ਲਾਂਤਾਂ ਪਾਉਂਦੀ ਜੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਹੈ ਜੀ 26 ਅਪ੍ਰੈਲ, ਸੋਹਣਾ ਜਿਹਾ ਐਤਵਾਰ, ਛੁੱਟੀ। ਪਰ ਇੱਧਰ ਯੂਰਪ ਵੱਲ ਸਾਰਿਆਂ ਦੀ ਛੁੱਟੀ ਨਹੀਂ ਹੁੰਦੀ, ਆਫਿਸਾਂ ਵਿੱਚ ਹੀ ਛੁੱਟੀ ਹੁੰਦੀ ਹੈ, ਬਾਕੀ ਜਿੰਨੇ ਪ੍ਰਾਈਵੇਟ ਕੰਮ ਨੇ ਉਹ ਸਾਰੇ ਸ਼ਿਫਟਾਂ 'ਚ ਰਾਤ ਦਿਨ ਚੱਲਦੇ ਨੇ, ਤੇ ਉਹਨਾਂ ਵਿੱਚ ਕੰਮ ਵੀਕਐਂਡ 'ਤੇ ਜ਼ਿਆਦਾ ਹੁੰਦਾ ਆਮ ਦਿਨਾਂ ਨਾਲੋਂ। ਪਰ ਇੱਥੇ ਦੁਨੀਆ ਕਦੀ ਵੀ ਨਹੀਂ ਸੌਂਦੀ, ਸ਼ਿਫਟਾਂ ਕਿਸੇ ਦੀ ਮੁੱਕ ਗਈ, ਕਿਸੇ ਦੀ ਚੱਲ ਗਈ, ਕਿਸੇ ਦੀ ਬਸ ਕੈਰੀ ਆਨ, ਜ਼ਿੰਦਗੀ ਕੈਰੀ ਆਨ ਚੱਲ ਰਹੀ ਹੈ। ਤੇ ਅੱਜ ਜੇ ਜੀ ਟੈਂਪਰੇਚਰ ਹੈ 26 ਡਿਗਰੀ, ਸੋਰੀ 16, 26 ਨਹੀਂ 16, ਬਹੁਤ ਸੋਹਣਾ ਹੈ, ਵਿੱਚ ਹਵਾ ਵੀ ਚੱਲ ਰਹੀ ਹੈ, ਈਵਨ ਦੈਨ ਬਿਊਟੀਫੁੱਲ ਹੈ। ਤੇ ਵੈਦਰ ਵਿਭਾਗ ਵਾਲਿਆਂ ਨੇ ਦੱਸਿਆ ਕਿ ਐਤਕੀ ਗਰਮੀਆਂ ਵਿੱਚ ਜ਼ਿਆਦਾ ਗਰਮੀ ਪੈਣੀ ਹੈ, ਕਾਫੀ ਗਰਮੀ ਪੈਣੀ ਹੈ ਜੂਨ ਜੁਲਾਈ ਵਿੱਚ, ਤੇ ਕਾਫੀ ਹੱਦ ਦਰਜੇ ਦੀ ਗਰਮੀ ਪਵੇਗੀ। ਇਹ ਉਹਨਾਂ ਦਾ ਅਨੁਮਾਨ ਹੈ ਕਿ ਪਹਿਲਾਂ ਜਿਹੜੀ ਕਦੀ ਇੰਨੀ ਨਹੀਂ ਪਈ ਜਿੰਨੀ ਐਤਕੀ ਪੈਣੀ ਹੈ ਗਰਮੀ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:20 ਹੋ ਹੀ ਗਏ ਨੇ, ਤੇ ਇੰਡੀਆ ਵਾਲੇ ਸੱਜਣੋ ਤੁਸੀਂ ਸਾਡੇ ਨਾਲੋਂ 3.5 ਘੰਟੇ ਅੱਗੇ ਹੋ, ਤੇ ਪਾਕਿਸਤਾਨ ਵਾਲੇ ਸਾਡੇ ਸੱਜਣ ਜਿਹੜੇ ਨੇ ਉਹ 3 ਘੰਟੇ ਅੱਗੇ ਨੇ ਸਾਡੇ। ਤੇ ਸਾਡਾ ਟੈਲੀਫੋਨ ਨੰਬਰ ਜੀ 0049-171-4869-514। ਜਿਹੜੇ ਨਵੇਂ ਸੱਜਣ ਨੇ ਉਹ ਪਲੀਜ਼ ਨੋਟ ਕਰ ਲੈਣ ਕਿ 0049, ਜਿਹੜਾ ਮੇਰੀ ਫੇਸਬੁੱਕ ਦੇ ਉੱਤੇ ਮੇਰਾ ਨੰਬਰ ਪਿਆ ਹੁੰਦਾ, ਜਦੋਂ ਵੀ ਮੈਂ ਕੋਈ ਪਾਉਣਾ ਵਾ ਆਪਣਾ, ਮਤਲਬ ਕਿ ਵੀ ਸੈਚਰਡੇ ਆਹ ਪ੍ਰੋਗਰਾਮ ਹੋਏਗਾ, ਉਹੋ ਨੰਬਰ ਸਾਡੇ ਸਟੂਡੀਓ ਦਾ ਨੰਬਰ ਹੈ 0049-171-4869-514 ਜੀ। ਤੇ ਸਾਡੇ ਇੱਥੇ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੈਡ ਹੈ, ਫਰੀਡਮ ਸਟਰਾਸੇ 106 ਫੀਐਸਿਸ ਦੇ ਵਿੱਚ। ਤੁਹਾਡੀ ਕਾਰ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਹੋਵੇ, ਟਰਬਲ ਉਹਨੂੰ ਕੋਈ ਵੀ ਹੋਵੇ, ਤੁਸੀਂ ਜਾਓ, ਸਿੱਕੇ ਬੰਦ ਕੰਮ ਕਰਨਗੇ, ਵਾਜਬ ਪੈਸੇ ਤੁਹਾਡੇ ਕੋਲ ਲੈਣਗੇ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਤੁਹਾਨੂੰ ਲੈਸ ਕਰ ਦਿੱਤਾ ਜਾਏਗਾ। ਦੋਸਤੋ ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ, ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਬਾਹਰ ਕੰਮ ਆ ਰਿਹਾ, ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਅਸੀਂ ਉਹਨੂੰ
ਉਹਦੀ ਖੁਸ਼ੀ ਜਿਹੜੀ ਹੈ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਅਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ, ਅਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ। ਦੋਸਤੋ, ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਅਸੀਂ ਉਹਨੂੰ ਉਹਦੀ ਖੁਸ਼ੀ ਜਿਹੜੀ ਹੈ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ ਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ ਆਸਾ ਸਿੰਘ ਮਸਤਾਨਾ ਜੀ ਹੁਣੀ, ਕੁੰਡਲਾਂ ਤੋਂ ਪੁੱਛ ਗੋਰੀਏ। ਬਹੁਤ ਖੂਬਸੂਰਤ ਗਾਣਾ, ਵੇਖ ਲਓ ਪੁਰਾਣੇ ਗਾਣਿਆਂ ਚ ਕਿੰਨਾ ਦਮ ਹੈ, ਆਵਾਜ਼ ਵਿੱਚ, ਗੱਲਾਂ ਬਾਤਾਂ, ਡਾਇਲਾਗ ਦੇ ਵਿੱਚ, ਸਕ੍ਰਿਪਟ ਜਿਹੜੀ ਉਹ ਲਿਖਦੇ ਨੇ, ਜਿਹੜੇ ਲਾਇਰਿਕਸ ਜਿਹੜੇ ਨੇ ਕਿੰਨੇ ਖੂਬ ਨੇ, ਗੌਰ ਵਾਲੇ ਕਿੰਨੇ ਸਾਦੇ ਤੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਲਓ ਜੀ ਇੰਜੋਏ ਕਰੋ।

ਵਾਹ ਜੀ ਵਾਹ, ਵਾਹ, ਬਹੁਤ ਖੂਬਸੂਰਤ ਗਾਣਾ, ਵੰਡਰਫੁਲ ਆਵਾਜ਼। ਸੋ ਇਹ ਸਨ ਜੀ ਆਸਾ ਸਿੰਘ ਮਸਤਾਨਾ ਜੀ ਹੁਣੀ। ਤੇ ਦੋਸਤੋ, ਮੈਂ ਹੁਣ ਤੁਹਾਨੂੰ ਇੱਕ ਆਪਣੀ ਰਚਨਾ ਸੁਣਾਵਾਂਗਾ, ਤੇ ਹੁਣ ਤੁਸੀਂ ਮਿਸ ਕਾਲ ਮਾਰ ਸਕਦੇ ਹੋ, ਰਚਨਾ ਤੋਂ ਬਾਅਦ ਮੈਂ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ। ਜੋ ਅੱਖਾਂ ਰਾਹ ਪਿਲਾਈ ਜਾਂਦੀ ਉਸ ਸ਼ਰਾਬ ਦਾ ਨਾਂ ਤੇ ਦੱਸੋ। ਜੋ ਅੱਖਾਂ ਰਾਹ ਪਿਲਾਈ ਜਾਂਦੀ ਉਸ ਸ਼ਰਾਬ ਦਾ ਨਾਂ ਤੇ ਦੱਸੋ। ਜੋ ਪਿਉਂਦਾ ਰਹੇ ਪਰ ਪੀਵੇ ਨਾਹੀਂ ਉਸ ਤੋਂ ਵੱਡਾ ਬਦਨਾਮ ਤੇ ਦੱਸੋ। ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਅਰਜਾ ਜੀ, ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ

ਉਸ ਰਿਸ਼ਤੇ ਦਾ ਨਾਂ ਤੇ ਦੱਸੋ ਜਿਸ ਦਿਲ ਵਿੱਚ ਪਿਆਰ ਤੇ ਰਹਿਮ ਨਾ ਹੋਵੇ, ਉਸ ਤੋਂ ਭੈੜਾ ਹੈਵਾਨ ਤੇ ਦੱਸੋ। ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਉਸ ਰਿਸ਼ਤੇ ਦਾ ਨਾਮ ਤੇ ਦੱਸੋ ਜਿਸ ਦਿਲ ਵਿੱਚ ਪਿਆਰ ਤੇ ਰਹਿਮ ਨਾ ਹੋਵੇ, ਉਸ ਤੋਂ ਭੈੜਾ ਹੈਵਾਨ ਤੇ ਦੱਸੋ ਜੋ ਦਿਲ ਦੀ ਦੁਨੀਆ ਫਨਾ ਹੀ ਕਰਦੇ, ਉਸ ਤੋਂ ਵੱਡਾ ਤੂਫਾਨ ਤੇ ਦੱਸੋ। ਜੋ ਦਿਲ ਦੀ ਦੁਨੀਆ ਫਨਾ ਹੀ ਕਰਦੇ, ਉਸ ਤੋਂ ਵੱਡਾ ਤੂਫਾਨ ਤੇ ਦੱਸੋ। ਜਗ ਜਿਸ ਨੂੰ ਜਗ੍ਹਾ ਦਿਲ ਵਿੱਚ ਦੇ ਦੇ, ਉਸ ਤੋਂ ਵੱਡਾ ਸਨਮਾਨ ਤੇ ਦੱਸੋ। ਭਾਈ ਜਗ ਜਿਸ ਨੂੰ ਜਗ੍ਹਾ ਦਿਲ ਵਿੱਚ ਦੇ ਦੇ, ਇਸ ਤੋਂ ਵੱਡਾ ਸਨਮਾਨ ਤੇ ਦੱਸੋ। ਜੋ ਮਾਂ ਬਾਪ ਨਾਲ ਧਰੋ ਕਮਾਵੇ, ਓਏ ਉਸ ਤੋਂ ਵੱਡਾ ਬੇਈਮਾਨ ਤੇ ਦੱਸੋ। ਜੋ ਮਾਂ ਬਾਪ ਨਾਲ ਧਰੋ ਕਮਾਵੇ, ਉਸ ਤੋਂ ਵੱਡਾ ਬੇਈਮਾਨ ਤੇ ਦੱਸੋ। ਜੋ ਦੇਸ਼ ਖਾਤਰ ਜੋ ਫਾਂਸੀ ਚੜਦੇ, ਉਹਨਾਂ ਤੋਂ ਵੱਡਾ ਮਹਾਨ ਤੇ ਦੱਸੋ। ਦੇਸ਼ ਖਾਤਰ ਜੋ ਫਾਂਸੀ ਚੜਦੇ, ਉਹਨਾਂ ਤੋਂ ਵੱਡਾ ਮਹਾਨ ਤੇ ਦੱਸੋ। ਜੋ ਧਰਮ ਦੇ ਨਾਂ ਤੇ ਅੱਗਾਂ ਲਾਉਂਦੇ, ਉਹਨਾਂ ਬੇਈਮਾਨਾਂ ਦਾ ਇਮਾਨ ਤੇ ਦੱਸੋ। ਜੋ ਧਰਮ ਦੇ ਨਾਂ ਤੇ ਅੱਗਾਂ ਲਾਉਂਦੇ, ਉਹਨਾਂ ਬੇਈਮਾਨਾਂ ਦਾ ਇਮਾਨ ਤੇ ਦੱਸੋ। ਜਿਨ੍ਹੇ ਤੇਰੇ ਦਿਲ ਵਿੱਚ ਡੇਰਾ ਲਾਇਆ, ਬਾਈ ਉਸ ਤੋਂ ਵੱਡਾ ਮਹਿਮਾਨ ਤੇ ਦੱਸੋ। ਜਿਨ੍ਹੇ ਤੇਰੇ ਦਿਲ ਵਿੱਚ ਡੇਰਾ ਲਾਇਆ, ਉਸ ਤੋਂ ਵੱਡਾ ਮਹਿਮਾਨ ਤੇ ਦੱਸੋ। ਜਦ ਦਿਲ ਤੇ ਦਿਮਾਗ ਚ ਅਣਬਣ ਹੋ ਜਾਏ, ਉਸ ਤੋਂ ਵੱਡਾ ਘਮਸਾਨ ਤੇ ਦੱਸੋ। ਜਦੋਂ ਦਿਲ ਤੇ ਦਿਮਾਗ ਚ ਅਣਬਣ ਹੋ ਜਾਏ, ਉਸ ਤੋਂ ਵੱਡਾ ਘਮਸਾਨ ਤੇ ਦੱਸੋ। ਜਦ ਅੱਖ ਅੱਖ ਦੀ ਰਮਜ ਪਛਾਣੇ, ਇਸ ਤੋਂ ਵੱਡੀ ਪਹਿਚਾਣ ਤੇ ਦੱਸੋ। ਜਦ ਅੱਖ ਅੱਖ ਦੀ ਰਮਜ ਪਛਾਣੇ, ਇਸ ਤੋਂ ਵੱਡੀ ਪਹਿਚਾਣ ਤੇ ਦੱਸੋ। ਜੋ ਦੇਸ਼ ਕੌਮ ਨਾਲ ਦਗਾ ਕਮਾਵੇ, ਇਸ ਤੋਂ ਉੱਚਾ ਨਮਕ ਹਰਾਮ ਤੇ ਦੱਸੋ। ਜੋ ਦੇਸ਼ ਕੌਮ ਨਾਲ ਦਗਾ ਕਮਾਵੇ, ਇਸ ਤੋਂ ਉੱਚਾ ਨਮਕ ਹਰਾਮ ਤੇ ਦੱਸੋ। ਸੁੱਚਾ ਸਿਆਂ ਜਿਹੜੀ ਖੁਮਾਰੀ ਕਦੀ ਨਹੀਂ ਲੈਂਦੀ, ਬਾਈ ਉਸ ਜਾਮ ਦਾ ਨਾਮ ਤੇ ਦੱਸੋ। ਭਾਈ ਜਿਹੜੀ ਖੁਮਾਰੀ ਕਦੀ ਨਹੀਂ ਲੈਂਦੀ, ਉਸ ਜਾਮ ਦਾ ਨਾਮ ਤੇ ਦੱਸੋ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਯੂਰ ਓਨ ਰੇਡੀਓ ਸਟੇਸ਼ਨ। ਤੇ ਗੱਲ ਇਸ ਤਰ੍ਹਾਂ ਜੀ, ਮੈਂ ਇੱਕ ਕਾਲ ਕਰਨ ਲੱਗਾ ਵਾਂ ਪਾਕਿਸਤਾਨ, ਤੇ ਅਗਰ ਉਹ ਘਰ ਹੀ ਹੋਣਗੇ ਤੇ ਉਹਨਾਂ ਨਾਲ, ਹਾਂਜੀ ਇਹ ਆ ਲਓ, ਉਹਨਾਂ ਨੂੰ ਕਾਲ ਕਰ ਲੈਂਦੇ ਹਾਂ ਜੀ। ਅੱਗੇ ਪਿੱਛੇ ਹੋ ਗਏ, ਇੱਕ ਵਾਰੀ ਫਿਰ ਬਾਅਦ ਚ ਟਰਾਈ ਮਾਰ ਲਾਂਗੇ। ਤੇ ਬਈ ਉਹਨਾਂ ਦੇ ਚੱਲ ਕੋਈ ਨਹੀਂ, ਹੋ ਸਕਦਾ ਥੋੜਾ ਜਿਹਾ ਕੋਈ ਬੰਦਾ ਅੱਗੇ ਪਿੱਛੇ ਹੋ ਜਾਂਦਾ, ਮੈਂ ਉਨੀ ਦੇਰ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ, ਉਹ ਆਣ ਕੇ ਕੋਈ ਬੰਦਾ ਬਾਥਰੂਮ ਹੀ ਜਾਂਦਾ ਕੋਈ ਇੱਧਰ ਉੱਧਰ, ਠੀਕ ਹੈ ਕੋਈ ਨਹੀਂ ਉਹਨਾਂ ਦੀ ਕਾਲ ਹੈ। ਦੋਸਤੋ ਗੱਲ ਇੱਦਾਂ, ਕਿੱਦਾਂ ਗੱਲ ਆ, ਟਰੰਪ ਸਾਹਿਬ ਹੋਣੀ ਇਹਨਾਂ ਨੂੰ ਸਾਰਾ ਮੁਲਕ ਜਿਹੜਾ ਨਾ ਉਹ ਇਹਨਾਂ ਦੀ ਹੱਕ ਚ ਤੇ ਨਹੀਂ,
ਸਵਾਲ ਹੀ ਪੈਦਾ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਹੱਕ ਚ ਕੌਣ ਹੋਣ ਲੱਗਾ। ਤਕਰੀਬਨ ਸਾਰੀ ਦੁਨੀਆਂ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆਂ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ। ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ, ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ। ਠੀਕ ਹੈ ਜੀ, ਇਹ ਆ ਲਓ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ।

0: ਲਾਉ ਦੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ। ਕਦੀ ਕਦੀ ਉਧਰ ਨੈਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤੇ ਫੇਰ ਚੁੱਕਦੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ, ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆ ਵਿੱਚ ਹੋ ਰਹੀ ਹੈ। ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਟਜੀ ਹੈ, ਗੱਲ ਇੱਦਾਂ ਹੈ ਭਈ ਘਰ ਵਿੱਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ। ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਂਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ। ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ। ਅਖਤਰ ਸਾਹਿਬ, ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ? ਅਖਤਰ ਸਾਹਿਬ, ਤੁਹਾਡੇ ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ। ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ, ਸ਼ੁਕਰ ਅਲਹਮਦੁਲਿਲਾ।
0: ਵੈਦਰ ਕਿੱਦਾਂ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ, ਟਾਵੇਂ ਟਾਵੇਂ ਬਦਲ ਜਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲਓ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜਾ ਜਿਹਾ ਠੀਕ ਹੈ। ਵਧੀਆ, ਸਾਡੇ ਤੇ 30 ਤੱਕ ਜਿਹੜਾ, ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ ਸਾਡੇ। 30 ਤੋਂ ਉੱਪਰ ਹੋਇਆ ਨਹੀਂ ਤੇ ਜਿਆਦਾ ਗਰਮੀ ਹੁਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ, ਲੇਕਿਨ ਸਾਡਾ ਤਕਰੀਬਨ 24-25-26-28 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ ਤੇ ਲੋਕ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ, ਹਾਂ, ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ, ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ।
1: ਹਾਂਜੀ ਹਾਂਜੀ, ਬਾਕੀ ਤੇ ਸਾਰਾ ਠੰਡ ਹੀ ਹੁੰਦੀ ਹੈ।
0: ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਬਿਲਕੁਲ ਜੀ ਬਿਲਕੁਲ, ਸਾਨੂੰ ਤਾਂ ਗਰਮੀ ਚੰਗੀ ਕਦੋਂ ਲੱਗਣੀ
0: ਹੈ? 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫੇਰ ਤੇ ਮਤਲਬ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓਗੇ ਤੁਸੀਂ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤਾਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ, ਹੱਸਦੇ ਵਸਦੇ ਰਹਿਣ
0: ਜੀ ਉਹਨਾਂ ਵੱਲੋਂ। ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ,
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ,
1: ਰੱਬ ਨੇ ਕੀਤੀ ਦਾਨ ਪੰਜਾਬੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ।
1: ਨਾ ਉਚਾਰ ਕਿਧਰੇ, ਰੜੀਅਲ ਸਾਫ ਮੈਦਾਨ ਪੰਜਾਬੀ,
0: ਵਾਹ,
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ,
0: ਵਾਹ,
1: ਵਾਰਸ ਬੁੱਲੇ ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ,
0: ਵਾਹ ਵਾਹ ਵਾਹ ਵਾਹ,
1: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ,
0: ਵਾਹ,
1: ਸਾਰੇ ਹਿਣ ਅਖਾਣ ਪੰਜਾਬੀ,
0: ਕਿਆ ਬਾਤ ਹੈ ਜੀ,
1: ਮਾਂ ਬੋਲੀ ਦੀ ਇੱਜ਼ਤ ਵਾਤੇ, ਵਾਰਨ ਆਪਣੀ ਜਾਨ ਪੰਜਾਬੀ, ਮੁੱਕ ਦੀ ਗੱਲ ਮੁਕਾ ਦੇ ਅਖਤਰ,
0: ਵਾਹ,
1: ਅੱਲਾ ਦਾ ਅਹਿਸਾਨ ਪੰਜਾਬੀ,
0: ਅੱਲਾ
1: ਦਾ ਅਹਿਸਾਨ
0: ਪੰਜਾਬੀ, ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ, ਕਿਆ ਬਾਤਾਂ, ਬਹੁਤ ਸੋਹਣਾ
1: ਜੀ। ਇਹ ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
0: ਜੀ,
1: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
0: ਜੀ,
1: ਲੇਕਿਨ ਜਿਹੜੀ ਚਾਸ ਹੁੰਦੀ ਨਾ ਜੀ ਪੰਜਾਬੀ ਚ
0: ਜੀ,
1: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ। ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤਾਂ ਫੇਰ ਤਾਂ ਕੁਛ ਨੀ ਨਾ, ਪਤਾ ਹੀ ਨੀ ਲੱਗਦਾ ਵੀ ਵੱਡਾ ਛੋਟਾ।
0: ਜਿਹੜਾ ਅੰਕਲ ਹੈ ਜੀ, ਇਹਦੇ ਚ ਸਾਰੇ ਹੀ ਰਿਸ਼ਤੇ ਆ ਜਾਂਦੇ ਨੇ, ਚਾਚੇ, ਤਾਏ, ਮਾਸੜ, ਫੁੱਫੜ, ਫਲਾਣ, ਢੀਂਗ, ਜੋ ਹਰ ਇੱਕ ਨੂੰ ਅੰਕਲ,
1: ਹਾਂਜੀ ਹਾਂਜੀ,
0: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ।
1: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ, ਤੇ ਆਂਟੀ ਦਾ ਹੋ ਗਿਆ, ਤੇ ਇੱਕ ਅੰਕਲ ਦਾ ਹੋ ਗਿਆ। ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ।
0: ਪਰ ਜਿਹੜੇ ਜਿਸ ਤਰ੍ਹਾਂ, ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਹਾਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਹਾਂ, ਔਰ ਹਰ ਭਾਸ਼ਾ ਅਸੀਂ ਬੋਲ ਸਕਦੇ ਹਾਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ। ਪਰ ਜਿਹੋ ਜਿਹੇ ਲੋਕ ਕਹਿ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾਂਡ ਜਿਹਾ ਲੋਕਾਂ ਦੀ ਭਾਸ਼ਾ ਵੈ,
1: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਜੱਡ ਹੁੰਦੇ ਨੇ।
0: ਅੱਛਾ ਅੱਛਾ,
1: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਕਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨਹੀਂ। ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ, ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ। ਚਾਚਾ ਕਹਿੰਦੇ ਜੇ ਤਾਂ ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਉਹ ਅੱਬੇ ਨਾਲੋਂ ਛੋਟਾ ਹੈ। ਇਸੇ ਤਰ੍ਹਾਂ ਫੁੱਫੜ, ਫੁੱਫੀ, ਮਸੇਰ, ਫੁਫੇਰ, ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ, ਇਹ ਪੰਜਾਬੀ ਚ ਅਸੀਂ ਬੋਲਨੇ ਆ ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ। ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ, ਇਸ ਵਾਸਤੇ ਫਿਰ ਜਿਹੜਾ ਹੈਗਾ ਨਾ, ਸਾਨੂੰ ਅਸੀਂ ਜੱਟ ਜ਼ਿਮੀਦਾਰ ਬੰਦੇ ਹਾਂ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ।
0: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ, ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ, ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ
1: ਮੈਂ ਕਹਿੰਦਾ ਜੀ,
0: ਜੀ
1: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ,
0: ਅੱਛਾ,
1: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ। ਮਕਸਦ ਇਹ ਨਹੀਂ ਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ।
1: ਪੰਜਾਬੀ, ਪੰਜਾਬੀ ਜਦੋਂ ਵੀ ਬੋਲੂਗਾ ਨਾ, ਜੋ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ, ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ, ਹੈ
1: ਨਹੀਂ ਜੀ? ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ ਇਹੀ ਦਿਸ਼ਾਵਾਂ ਲੱਭਦੀਆਂ ਨੇ,
0: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ।
1: ਹਾਂਜੀ, ਸਾਡੇ ਗਲਤ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ।
0: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵੈ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ। ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜਾਂਡੀ ਤਰੀਕੇ ਨਾਲ ਬੋਲੇਗਾ।
1: ਬਿਲਕੁਲ,
0: ਜਿਹੜਾ ਜਿਹੜਾ ਅਕਲ ਵਾਲਾ ਬੰਦਾ ਹੈ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ। ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ, ਪੰਜ ਛੇ ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ ਪੰਜ ਛੇ ਜ਼ਿੰਦਗੀਆਂ ਜੀ ਰਹੇ ਹੋ।
1: ਬਿਲਕੁਲ,
0: ਪਰ ਮਾਸੀਆਂ, ਸੌ ਮਾਸੀ ਹੋ ਸਕਦੀ ਹੈ, ਮਾਂ ਇੱਕ ਹੁੰਦੀ ਹੈ,
1: ਮਾਂ ਇੱਕ।
0: ਚਾਚਿਆ ਸਾਰੀ ਦੁਨੀਆਂ ਚ ਹੀ, ਅਸੀਂ ਜਿਹੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
1: ਪਿਓ ਇੱਕ ਹੀ ਹੁੰਦਾ।
0: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਵੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਓਨੀ ਕਰਨੇ ਆ ਜਿੰਨੀਆਂ ਪੰਜਾਬੀ ਦੀ।
1: ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗਾ, ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਉਹ ਸਾਡੇ ਰਿਸ਼ਤੇਦਾਰ ਨੇ।
0: ਬਿਲਕੁਲ, ਮਾਸੀਆਂ ਚਾਚੀਆਂ ਪਈਆਂ ਨੇ ਸਾਡੀਆਂ।
1: ਹਾਂਜੀ, ਬਿਲਕੁਲ ਇਸੇ ਤਰ੍ਹਾਂ ਹੀ, ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ ਉਹ ਸਾਡੀ ਪੰਜਾਬੀ ਹੈ
0: ਜੀ। ਬਿਲਕੁਲ ਬਿਲਕੁਲ,
1: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਆ।
0: ਵਾਹ ਜੀ ਵਾਹ, ਜਿਉਂਦੇ ਰਹੋ ਜੀ।
1: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ।
0: ਹਾਂਜੀ,
1: ਓਹਦੇ ਉੱਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਇਰਾ ਹੋਵੇ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿੱਚ ਹੀ ਆ ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ ਤੇ ਉੱਥੇ ਜਿਹੜਾ ਨਾ ਜੀ ਸੱਤ ਬੰਦੇ ਜਿਹੜੇ ਪਹਿਲੇ ਜਿਹੜੇ ਪੜ੍ਹਿਆ ਜਿਨ੍ਹਾਂ ਨੇ ਉਹਨਾਂ ਸੱਤਾਂ ਬੰਦਿਆਂ ਨੇ ਪੜ੍ਹਿਆ ਉਰਦੂ ਦੇ ਵਿੱਚ
0: ਜੀ
1: ਅੱਠਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜ੍ਹਨ ਲੱਗ ਪਿਆ ਨੌਵਾਂ ਨੰਬਰ ਮੇਰਾ ਸੀਗਾ ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ ਕਿਆ ਜਿਹੜੇ ਸੱਤ ਅੱਠ ਪਹਿਲੇ ਪੜ੍ਹ ਗਏ ਆ ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਔਰ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ
0: ਬਿਲਕੁਲ ਬਿਲਕੁਲ ਜੀ ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ ਬਿਲਕੁਲ ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ
1: ਗੱਲ ਇਹ ਨਾ ਜੀ ਹੁਣ ਮੈਂ ਹੈਗਾ ਮੇਰੀ ਮਾਂ ਪੰਜਾਬਣ ਮੇਰੀ ਦਾਦੀ ਪੰਜਾਬਣ ਮੇਰੀ ਨਾਨੀ ਪੰਜਾਬਣ ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ ਉਹਨੇ ਆਖਿਆ ਸੀਗਾ ਨਾ ਉਹ ਮੇਰੀ ਇੱਕ ਰਬਾਈ ਆ ਨਿੱਕੀ ਜੀ ਜਦ ਮੈਂ ਜੱਗ ਤੇ ਅੱਖ ਖੋਲੀ ਸੀ ਮੱਥਾ ਚੁੰਮ ਕੇ ਮਾਂ ਬੋਲੀ ਸੀ
0: ਵਾਹ ਵਾਹ ਵਾਹ ਵਾਹ
1: ਜੋ ਬੋਲੀ ਸੀ ਦੱਸ ਨਹੀਂ ਸਕਦਾ ਓਹੋ ਹੀ ਮੇਰੀ ਮਾਂ ਬੋਲੀ ਸੀ
0: ਵਾਹ ਕਿਆ ਬਾਤ ਹੈ ਬਹੁਤ ਖੂਬ ਬਹੁਤ ਤੇ ਅਖਤਰ ਸਾਹਿਬ ਪਿਛਲੇ ਸਮੇਂ ਵਿੱਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿੱਚ ਮਜਲਸਾਂ ਜਲਸੇ ਜਲੂਸ ਬੜਾ ਕੁਛ ਕੋਸ਼ਿਸ਼ ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾ
1: ਜੀ ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ ਇਹਦੇ ਵਿੱਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ
0: ਬਹੁਤ ਵਧੀਆ
1: ਇਹਨਾਂ ਨੇ ਯਾਨੀ ਕਿ ਨਾ ਮੈਂ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਇੱਥੇ ਚਿਸ਼ਤੀਆਂ ਸ਼ਹਿਰ ਨਿਕਾ ਜਿਹਾ ਸ਼ਹਿਰ ਹੈ ਇਹਦੇ ਵਿੱਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ ਪਰਸੋਂ ਚੌਥ ਮੈਂ ਲੰਘਿਆ ਉਸ ਬਾਜ਼ਾਰ ਥਾਣੀ ਤੇ ਉੱਥੇ ਲੱਗਾ ਦੇਖਿਆ ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾਂ ਨਿਕਲਣ ਲੱਗ ਪਈਆਂ
0: ਲੱਗਣੀਆਂ ਚਾਹੀਦੀਆਂ ਨੇ ਮੈਂ ਕਹਿੰਦਾ ਜੀ ਤਿੰਨਾਂ ਭਾਸ਼ਾ ਦੇ ਵਿੱਚ ਉਰਦੂ ਚ ਪੰਜਾਬੀ ਚ ਤੇ ਇੰਗਲਿਸ਼ ਵਿੱਚ ਬੋਰਡ ਲੱਗਣੇ ਚਾਹੀਦੇ ਨੇ ਜਿਹੜੀ ਆਮ ਲੋਕਾਂ ਦੀ ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ ਰੇਲਵੇ ਸਟੇਸ਼ਨਾਂ ਦੇ ਨਾਂ ਲਿਖੇ ਨੇ ਤੇ ਪਾਕਿਸਤਾਨ ਚ ਕਿਉਂ ਨੀ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ
1: ਬਿਲਕੁਲ ਲਿਖੀ ਜਾ ਸਕਦੀ ਹੈ ਜੀ
0: ਠੀਕ ਹੈ ਜੀ ਠੀਕ ਹੈ ਤੇ ਜਿਉਂਦੇ ਰਹੋ ਇਸੇ ਤਰ੍ਹਾਂ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ
1: ਨਹੀਂ ਜੀ ਨਹੀਂ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ
0: ਆਉਣ ਦਿਓ ਫਿਰ ਅੱਜ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਨਾ ਚਾੜੇ ਅਸਮਾਨੀ ਦੀਵੇ ਨਾ ਅਸਮਾਨਾ ਨਾ ਅਸਮਾਨ ਤੇ ਟੰਗਿਆ ਤਾਰਾ ਨਾ ਰਾਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ ਨਾ ਪੁੱਠਾ ਲਟਕਾਇਆ ਜੇਂਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ ਦੇਰ ਜ਼ਬਰ ਤੇ ਗੌਰ ਮੈਂ ਕੀਤੀ ਦੇਰ ਜ਼ਬਰ ਤੇ ਗੌਰ ਮੈਂ ਕੀਤੀ ਪੜਿਆ ਅਖਤਰ ਇੱਕ ਸਪਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
0: ਵਾਹ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ
1: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ ਫੇਰ ਇਜਾਜ਼ਤ ਲਊਂਗਾ
0: ਜੀ ਆਉਣ ਦਿਓ ਸਰ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ
0: ਵਾਹ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ
0: ਵਾਹ ਵਾਹ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਤੇ ਪੈਰੀ ਘੁੰਗਰੂ ਵਾਹ ਵਾਹ ਵਾਹ
1: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ
0: ਹਾਂਜੀ
1: ਭੁੱਖ ਪਲੀਤ ਨੇ ਖੋਹ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਸ਼ੁਰਫਾ ਕੀ ਹੁੰਦੇ ਨੇ ਜੀ
1: ਸ਼ਰੀਫ ਆਦਮੀ ਜੀ ਦਾੜੀਆਂ ਵਾਲੇ
0: ਸ਼ਰੀਫ ਆਦਮੀ
1: ਮੁਅੱਜ਼ਬ ਸ਼ਹਿਰੀ ਜਿਹੜੇ ਹੈਗੇ ਆ ਉਹ ਜਿਹੜੇ ਹਾਂਜੀ ਜਿਹੜੇ ਰਾਤਾਂ ਨੂੰ ਕੰਜਰ ਖਾਨੇ ਜਾਂਦੇ ਜੀ
0: ਬਿਲਕੁਲ ਬਿਲਕੁਲ
1: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋਹ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਵਾਹ ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ
0: ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੜ ਆਉਂਦੇ ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ
0: ਵਾਹ ਵਾਹ
1: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ
0: ਵਾਹ
1: ਦੱਸਦੇ ਰੱਬਾ
0: ਕਿੱਥੇ
1: ਜਾਵਾਂ ਕਿਹਨੂੰ ਦਰਦ ਸੁਣਾਵਾਂ ਪਹਿਲੇ ਨੋਚਿਆ ਰੱਜ ਕੇ ਗਿਰ ਜਾਂ ਬਾਅਦ ਚ ਕੁੱਤੇ ਆਏ
0: ਵਾਹ ਵਾਹ ਬਾਅਦ ਚ ਕੁੱਤੇ ਆਏ
1: ਪਾਕ ਪਵਿੱਤਰ ਜੁੱਸਾ ਮੇਰਾ ਪਾਕ ਪਵਿੱਤਰ ਜੁੱਸਾ ਮੇਰਾ ਪਾਕ ਸੀ ਮੇਰੀਆਂ ਸੋਚਾਂ
0: ਵਾਹ
1: ਵੇਖ ਸਕੀ ਨਾ ਭੁੱਖੇ ਅਸਰ ਟੇਡ ਆਪਣੇ ਦੇ ਜਾਏ ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ
0: ਵਾਹ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਅਖਤਰ ਸਾਹਿਬ ਗੱਲ ਏਦਾਂ ਜੀ ਤੁਸੀਂ ਬਹੁਤ ਖੂਬ ਲਿਖਦੇ ਹੋ ਅਖਤਰ ਸਾਹਿਬ ਯੂ ਆਰ ਵੰਡਰਫੁਲ ਰਾਈਟਰ
1: ਸ਼ੁਕਰੀਆ ਜਨਾਬ ਬੜੀ ਬੜੀ ਮਿਹਰਬਾਨੀ ਤੇ ਇੱਕ
0: ਹਾਂਜੀ
1: ਹਾਂਜੀ
0: ਹਾਂਜੀ ਹੁਕਮ ਆਉਣ ਦੱਸੋ
1: ਇੱਕ ਜਿਹੜੀ ਉਹ ਨਜ਼ਮ ਮੇਰੀ ਚੱਲਦੀ ਪਈ ਆ ਉਹਦੇ ਕੋਲ ਦੱਸ ਕੇ ਸ਼ੇਰ ਸੁਣਾਉਂਗਾ
0: ਸੁਣਾ ਦੋ ਜੀ ਸੁਣਾਓ ਆਉਣ ਦਿਓ
1: ਉਹ ਐਸਾ ਨਾ ਜੀ ਉਹਦਾ ਸਟਾਰਟ ਉੱਥੋਂ ਆ ਤਾਂ ਕਿ ਉਹ ਨਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ
0: ਜੀ ਜੀ
1: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ
0: ਹਾਂਜੀ
1: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਨ ਟਿੰਡ ਵਿਖਾਵਾਂ ਇਸ ਤੋਂ ਅੱਗੇ ਅਗਲੇ ਹਿੱਸੇ ਦੇ ਸ਼ੇਰ ਜਿਹੜੇ ਆ ਯੱਸੂ ਪੰਜੂ ਹਾਰ ਦਾ ਦੱਸਾਂ ਬੇਲੀ ਮਿੱਤਰ ਯਾਰ ਦਾ ਦੱਸਾਂ
0: ਵਾਹ
1: ਸੁਗੜ ਧੀ ਤੇ ਗੁੱਤ ਦਾ ਦੱਸਾਂ ਕਰਮਾਂ ਵਾਲੇ ਪੁੱਤ ਦਾ ਦੱਸਾਂ ਅਸਲ ਗਿੱਟੇ ਗੋਡੇ ਦੱਸਾਂ ਦਾਰੂ ਫੀਮ ਤੇ ਡੋਡੇ ਦੱਸਾਂ ਭਾਂਡਿਆਂ ਵਾਲੀ ਡੋਲੀ ਦੱਸਾਂ ਚਰਬੀ ਡੋਲੂ ਕੌਲੀ ਦੱਸਾਂ ਛਿੱਕੂ ਯਾਰ ਪਟਾਰੀ ਦੱਸਾਂ ਭਾਂਡਾ ਠੀਕਰ ਖਾਰੀ ਦੱਸਾਂ ਕੁੜੀਆਂ ਦਾ ਮੈਂ ਗਿੱਧਾ ਦੱਸਾਂ ਸੱਜਣ ਕੱਦ ਦਾ ਪਿੱਧਾ ਦੱਸਾਂ ਚਿੱਟੀ ਗੋਰੀ ਨਾਰ ਦਾ ਦੱਸਾਂ ਹੀਰਿਆਂ ਵਰਗੇ ਯਾਰ ਦਾ ਦੱਸਾਂ ਕੰਡੇ ਹਾਂਡੀ ਰਿਝਣਾ ਦੱਸਾਂ ਥਾਪਾ ਸਾਬਣ ਭਿੱਜਣਾ ਦੱਸਾਂ ਭੂਕਾਂ ਪੋਥੀ ਗੰਢਾ ਦੱਸਾਂ ਤੈਨੂੰ ਦੌਰੀ ਡੰਡਾ ਦੱਸਾਂ ਖੁਰਪਾ ਸੱਬਲ ਰੰਬਾ ਦੱਸਾਂ ਬਿਜਲੀ ਆਂਡਾ ਖੰਭਾ ਦੱਸਾਂ ਬਖਤਾਂ ਤੋਤੇ ਚੋਗਾ ਦੱਸਾਂ ਚੀਕ ਝਾੜਾ ਬੋਗਾ ਦੱਸਾਂ ਸੁਥਣ ਧੋਤੀ ਝੱਗਾ ਦੱਸਾਂ ਕਾਲਾ ਗੋਰਾ ਬੱਗਾ ਦੱਸਾਂ ਆ ਤੈਨੂੰ ਮੈਂ ਖੋਪੇ ਦੱਸਾਂ ਚੁੰਨੀ ਨੂੰ ਮੈਂ ਤੋਪੇ ਦੱਸਾਂ ਕਾਂ ਕਬੂਤਰ ਚਿੜੀਆਂ ਕੀ ਨੇ ਲੀਰਾਂ ਖਿੱਦੋ ਪਿੜੀਆਂ ਕੀ ਨੇ ਪਿੜੀਆਂ ਕੀ ਨੇ ਚਾਦਰ ਪੱਲੀ ਤੰਗੜ ਕੀਏ ਕਮਲਾ ਝੱਲਾ ਚੰਗੜ ਕੀਏ ਕੁੱਕੜੀ ਕੁੱਕੜ ਸੇਵਾ ਦੱਸਾਂ ਰੂੰ ਵੇਲਣਾ ਪੇਵਾ ਦੱਸਾਂ ਤਾੜਾਂ ਹੋਲਾਂ ਭੁੰਨਣਾ ਦੱਸਾਂ ਮੰਜਾ ਪੀੜੀ ਬੁਣਨਾ
0: ਦੱਸਾਂ ਵਾਹ ਵਾਹ
1: ਪਿਆਰ ਚ ਤੈਨੂੰ ਚੰਦਰਾ ਦੱਸਾਂ ਦਿਲ ਤੇ ਲੱਗਾ ਜੰਦਰਾ ਦੱਸਾਂ ਥੰਮੀ ਟੇਕ ਸਹਾਰਾ ਦੱਸਾਂ ਗੋਇਆ ਮਿੱਟੀ ਗਾਰਾ ਦੱਸਾਂ ਲੱਜ ਬੋਕਾ ਤੇ ਭੌਣੀ ਦੱਸਾਂ ਕੁੱਟ ਕਟਾਪਾ
0: ਤੌਣੀ ਦੱਸਾਂ ਵਾਹ ਵਾਹ ਵਾਹ
1: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਸਦੇ ਰਹਿਣ ਸਾਰੇ ਤੇ ਇਸੇ ਤਰ੍ਹਾਂ ਹੀ ਮੇਰਾ ਅੱਜ ਦਾ ਫੇਰ ਪੈਗਾਮ ਉਹੀ ਕਿ ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
0: ਜੀ ਪਹੁੰਚ ਗਿਆ
1: ਵਸਦਿਆਂ
0: ਅਖਤਰ ਸਾਹਿਬ ਗੱਲ ਇਸ ਤਰ੍ਹਾਂ ਅਸੀਂ ਜਦੋਂ ਨਿੱਕੇ ਹੁੰਦੇ ਹਾਂ ਨਾ ਪ੍ਰਾਈਮਰੀ ਸਕੂਲੇ ਪ੍ਰਾਇਮਰੀ ਸਕੂਲੇ ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲਿਆ ਨਾ ਝੱਗਾ ਹੀ ਕਹਿੰਦੇ ਹੁੰਦੇ ਤੇ ਬੋਝਾ ਝੱਗਾ ਬੋਝਾ ਬੋਝਾ ਕਹਿੰਦੇ ਹੁੰਦੇ
1: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਪੜ੍ਹਦੇ ਹੁੰਦੇ ਸੀ ਤੇ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ
0: ਸਾਰਿਆਂ ਦੇ ਬੋਝੇ ਪਾਟੇ ਹੁੰਦੇ
1: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ
0: ਉਧੜਿਆ ਬੜੀ
1: ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ ਘਰੋਂ ਮਾਂ ਕੋਲੋਂ ਝੜਕਾਂ ਪੈਂਦੀਆਂ
0: ਬੜੀ ਸੋਹਣੀ ਤਸਵੀਰ ਖਿੱਚੀ ਹੈ ਵਾਕਿਆ ਇੱਕ ਪਾਸੇ ਤੋਪੇ ਜੇ ਟੁੱਟੇ ਹੁੰਦੇ ਸੀ ਤੇ ਸਾਈਡ ਲਮਕਦੀ
1: ਹੁੰਦੀ ਹੁੰਦੇ ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ ਮੈਂ ਨਾ ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ ਤੇ ਅਸੀਂ ਉਹ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁੱਥਣਾ ਝੱਗੇ ਵੀ ਉਹ ਪਜਾਮੇ ਪਜੂਮੇ ਬੂਸ਼ਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ ਸੈਂਡਲ ਸੁੰਡਲ ਪਾ ਕੇ ਰੱਖਣੇ ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ ਮਾਵਾਂ ਤਾਂ ਸਾਡੀਆਂ ਪੰਜਾਬਣਾਂ ਹੀ ਸਨ
0: ਬਿਲਕੁਲ
1: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ ਅਸੀਂ ਕਾਲੇ ਸ਼ਾਹ ਹੈਗੇ ਹੋਰ ਸਾਨੂੰ ਨਜ਼ਰ ਕੀ ਲੱਗਣੀ ਉਹ ਖੈਰ ਮਾਵਾਂ ਨੇ ਤਾਂ ਆਪਦਾ ਫਰਜ਼
0: ਮਾਂ ਦੀਆਂ ਨਜ਼ਰਾਂ ਨਾਲ ਤੇ ਪੁੱਤ ਹੀ ਰਹਾ।
1: ਹਾਂਜੀ, ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ।
0: ਅੱਛਾ।
1: ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ, ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਤਾਂ ਪੂੰਝ ਦਿੱਤੀ ਸਾਰੀ ਗੱਲ ਤੇ ਮਲੀ ਗਈ। ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ ਕਰਨੀ ਆ? ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾਲ ਇੱਦਾਂ ਪੂੰਝ।
0: ਮੇਰੇ ਅੱਬੇ ਸਿੱਖਿਆ ਹੀ ਅੱਬੇ ਕੋਲ ਹੋਇਆ ਸਾਰਾ ਕੁਝ,
1: ਸਭ ਅੱਬੇ ਕੋਲੋਂ। ਉਹ ਹਾਲੇ ਤੱਕ ਵੀ ਜਵਾਨ ਹੋ ਗਿਆ, ਦੋਤਿਆਂ ਪੋਤਿਆਂ ਵਾਲਾ ਹੋ ਗਿਆ। ਤੇ ਮੈਂ ਉਹਨੂੰ ਇਹ ਗੱਲ ਹੀ ਕਹਿੰਦਾ ਹੁੰਦਾ, ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ, ਉਹ ਵੀ ਮੈਨੂੰ ਦੱਸ ਦੇ।
0: ਬਿਲਕੁਲ ਅਕਸਰ ਸਾਹਿਬ, ਤੁਸੀਂ ਜਿਹੜੀ ਯਾਦ ਦਵਾਈ ਹੈ ਜਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹਾਂ, ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ ਤੇ ਉਹਦੇ ਨਾਲ ਹੀ ਪੂਜ ਦਿੰਦੇ ਹੁੰਦੇ।
1: ਉਹ ਵੀ ਨਾਲ ਹੀ ਬਿਲਕੁਲ ਇਸੇ ਤਰ੍ਹਾਂ। ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ,
0: ਹਾਂਜੀ,
1: ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ।
0: ਬਿਲਕੁਲ, ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਅੱਗੇ ਘੁੰਮਣ ਡਈ ਜਿਹੜੀ।
1: ਹਾਂਜੀ, ਅਸੀਂ ਉਹ ਜਿਹੜਾ ਹੈਗਾ ਨਾ ਅਸੀਂ ਉਹ ਵੇਖਦਾ ਭੁੱਲ ਗਏ।
0: ਬਿਲਕੁਲ ਬਿਲਕੁਲ,
1: ਸਾਨੂੰ ਉਹ ਛਾਵਾਂ ਜਿਹੜੀਆਂ ਚੇਤੇ ਰੱਖਣੀਆਂ ਚਾਹੀਦੀਆਂ।
0: ਬੜੀ ਸਾਦੀ ਜ਼ਿੰਦਗੀ, ਬਹੁਤ ਸਾਦੀ ਲਾਈਫ।
1: ਮੈਂ ਕਹਿੰਦਾ ਜੀ ਉਹਦੇ ਵਿੱਚ ਸਵਾਦ ਹੀ ਬੜਾ ਸੀ।
0: ਬਿਲਕੁਲ ਬਿਲਕੁਲ। ਤੇ ਅਕਸਰ ਸਾਹਿਬ, ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ।
1: ਬਿਸਮਿਲ੍ਲਾ ਜੀ, ਬਿਸਮਿਲ੍ਲਾ।
0: ਭਾਈ, ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਸੀਮਾ ਬਾਰਡਰ, ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਟੈਂਕਾਂ ਤੋਪਾਂ ਦਾ ਕਿਧਰੇ ਨਾ ਹੋਵੇ, ਬਾਰਡਰ ਦੀ ਹਿੱਕ ਤੇ ਬੋਰਡ ਦਾ ਦਰਖਤ ਉੱਗੇ, ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ, ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ, ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ, ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ, ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ, ਪਾਕਿਸਤਾਨ ਨੂੰ ਰੱਬਾ ਪਾਕ ਕਰ ਦੇ, ਸਾਰਾ ਮੁਲਕ ਹੀ ਜੰਨਤ ਨਮਾ ਹੋਵੇ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ, ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ, ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ, ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਤੇ ਮੇਰੇ ਹੱਥ ਵਿੱਚ ਸੱਜਣਾ ਦੀ ਬਾਂਹ ਹੋਵੇ, ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਮੇਰੇ ਹੱਥ ਵਿੱਚ ਸੱਜਣਾ ਦੀ ਬਾਂਹ ਹੋਵੇ, ਓਏ ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ, ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ, ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ, ਓਏ ਅੱਗੋਂ ਹਾਂ ਹੋਵੇ ਭਾਵੇਂ,
1: ਇਹ ਵੇਲੇ ਅੱਲਾ ਲੈ ਕੇ ਆਊਗਾ ਜੀ।
0: ਜੀ ਜ਼ਰੂਰ, ਇਹਨਾਂ ਉਮੀਦਾਂ ਨਾਲ ਹੀ ਆ ਜੀ ਕਿ ਇਹ ਵੇਲਾ ਆਵੇ, ਸਾਡੇ ਇਕੱਠੇ ਮੇਲੇ ਲੱਗਣ, ਢੋਲ ਵੱਜਣ, ਕਾਰੋਬਾਰ ਹੋਣ, ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ, ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ
1: ਵਾਸਤੇ।
0: ਹਾਂ, ਤੁਸੀਂ ਅੰਮ੍ਰਿਤਸਰ ਆਓ, ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ, ਬਿਲਕੁਲ ਉਸੇ ਤਰ੍ਹਾਂ ਦੇ, ਬਹੁਤ ਵਧੀਆ ਵਧੀਆ।
1: ਬਿਲਕੁਲ ਜੀ, ਬਿਲਕੁਲ।
0: ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ, ਤੇ ਇਸੇ ਤਰ੍ਹਾਂ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ, ਤੇ ਖੁਦਾ ਖੁਦਾ ਹਾਫਿਜ਼ ਮੇਰੇ। ਸੋ ਦੋਸਤੋ, ਇਹ ਸਨ ਲੈਂਦੇ ਪੰਜਾਬ, ਆਪਣਾ ਪੰਜਾਬ ਤੋਂ ਅਖਤਰ ਸਾਹਿਬ, ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ। ਵੰਡਰਫੁਲ ਮੈਨ। ਖਾਲਸਾ ਜੀ, ਰੈਡੀ ਹੋ ਜਾਓ, ਮੈਂ ਤੁਹਾਡੇ ਵੱਲ ਆ ਰਿਹਾ, ਠੀਕ ਹੈ ਜੀ? ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ, ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ।
2: ਬ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ ਹਰ ਵਾਰੀ ਦੀ ਤਰ੍ਹਾਂ। ਬਹੁਤ ਬਹੁਤ ਆ ਜਾਓ ਲੰਘ ਆਓ ਜੀ।
2: ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
0: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ। ਤੇ ਤੁਸੀਂ ਪਹਿਲਾਂ ਸੁਣ ਰਹੇ ਸੋ ਔਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ। ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
0: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ।
0: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ ਅੱਗੇ ਨਾਲ ਆਵਾਜ਼, ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ।
0: ਆ ਰਹੀ ਹੈ ਹੁਣ? ਠੀਕ ਹੈ, ਠੀਕ ਹੈ ਜੀ।
2: ਹਾਂਜੀ,
0: ਤੇ ਮੈਂ ਵੀ ਚਲੋ ਨਾਲੇ ਤੁਸੀਂ ਗੱਲ ਕੀਤੀ ਹੈ ਸੱਜਣ ਲਈ ਤੇ ਮੈਂ ਚਲੋ ਚੈੱਕ ਕਰ ਲਈ। ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ ਤੇ ਹੁਣ ਮੈਂ ਵਧਾ ਦਿੱਤੀ ਹੈ। ਹੁਣ ਬਾਅਦ ਦੀ ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ।
2: ਹਾਂਜੀ ਠੀਕ ਹੈ ਜੀ, ਠੀਕ ਹੈ। ਹਾਂਜੀ, ਅਖਤਰ ਸਾਹਿਬ ਬੜਾ ਵਧੀਆ ਸੁਣਾ ਰਹੇ ਸਨ ਜੀ।
0: ਵਾਹ ਯਾਰ, ਕਿਆ ਸੋਹਣੀਆਂ ਬਾਤਾਂ, ਕਿਆ ਉਹ ਜਿਹੜੀ ਚਲੇ ਗਏ ਸਮੇਂ ਨੇ ਉਹਨਾਂ ਦੀ ਯਾਦ ਦੁਆਦਾਂ ਨੇ ਤਾਜ਼ਾ ਕੀਤੀ ਹੈ। ਵੰਡਰਫੁਲ ਮੈਨ,
2: ਵੰਡਰਫੁਲ। ਹਾਂਜੀ ਹਾਂਜੀ ਹਾਂਜੀ। ਤੇ ਅੱਜ ਤਰੀਕ ਹੈ ਨਾ ਇਹ 26/4/2026।
0: ਹਾਂ 26/4/2 ਬਿਲਕੁਲ ਜੀ।
2: ਹਾਂਜੀ ਹਾਂਜੀ ਜੀ। ਤੇ ਬੜਾ ਵਧੀਆ ਮੌਸਮ ਜੀ ਅੱਜ।
0: ਬਹੁਤ ਸੋਹਣਾ ਮੌਸਮ ਵਾਕਿਆ, ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
0: ਭਾਰਤ ਜੀ? ਹਾਂਜੀ, ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
0: ਅੱਛਾ ਅੱਛਾ,
2: ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਵਾਹ,
2: ਭਾਰਤ ਜੀ ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਹਾਂਜੀ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਬਿਲਕੁਲ ਠੀਕ, ਬਿਲਕੁਲ ਠੀਕ ਖਾਲਸਾ ਜੀ। ਬਹੁਤ ਸੋਹਣੀ ਤਸਵੀਰ ਖਿੱਚੀ ਹੈ, ਸਾਰੇ ਰੋਗੀ ਅੰਗ ਨੇ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਵਾਹ,
2: ਹੇਰਾ ਫੇਰੀ ਚੋਰ ਬਜ਼ਾਰੀ
0: ਜੀ,
2: ਜਨਸੰਖਿਆ ਬੇਰੋਜ਼ਗਾਰੀ।
0: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਤਸਵੀਰ।
2: ਹੇਰਾ ਫੇਰੀ ਚੋਰ ਬਜ਼ਾਰੀ, ਜਨਸੰਖਿਆ ਬੇਰੋਜ਼ਗਾਰੀ,
0: ਬੇਰੋਜ਼ਗਾਰੀ ਹਾਂਜੀ,
2: ਰਿਸ਼ਵਤ ਖੋਰੀ ਸੀਨਾ ਜ਼ੋਰੀ।
0: ਵਾਹ ਵਾਹ,
2: ਕੂੜ ਝੂਠ ਭ੍ਰਿਸ਼ਟਾਚਾਰੀ।
0: ਜਿਉਂਦੇ ਰਹੋ, ਕਿਆ ਬਾਤਾਂ ਨੇ।
2: ਕੂੜ ਝੂਠ ਭ੍ਰਿਸ਼ਟਾਚਾਰੀ, ਜਾਤਾਂ ਨਸਲਾਂ ਵਿਚਲਾ ਪਾੜਾ, ਜਾਤਾਂ ਨਸਲਾਂ ਵਿਚਲਾ ਪਾੜਾ, ਹਿੰਦੂ ਮੋਮਨ ਚੰਗਾ ਮਾੜਾ।
0: ਵਾਹ ਵਾਹ,
2: ਬੋਧੀ ਜੈਨੀ ਸਿੱਖ ਈਸਾਈ।
0: ਵਾਹ,
2: ਕਤਲੇ ਆਮ ਜਾਂ ਘੱਲੂ ਘਰ।
0: ਵਾਹ,
2: ਹਿੰਦੂ ਮੋਮਨ ਚੰਗਾ ਮਾੜਾ
0: ਜੀ,
2: ਬੋਧੀ ਜੈਨੀ ਸਿੱਖ ਈਸਾਈ, ਕਤਲੇ ਆਮ ਜਾਂ ਘੱਲੂ ਘਰ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਦੁਸ਼ਮਣਾਂ ਨੇ ਪਾਇਆ ਘੇਰਾ, ਫੁੱਤ ਬੜੀ ਘਰ ਫਟਿਆ ਤੇਰਾ।
0: ਵਾਹ ਵਾਹ,
2: ਆਭੀਸ਼ਣ ਦੇ ਜੋ ਪੈਰੋਕਾਰ, ਆਭੀਸ਼ਣ ਦੇ ਜੋ ਪੈਰੋਕਾਰ, ਤੇ ਲੰਕਾ ਲੂਣ ਉਜਾੜਨ ਡੇਰਾ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਲੋਕ ਆਲਸੀ ਅਤੇ ਨਸ਼ੇੜੀ, ਲੋਕ ਆਲਸੀ ਅਤੇ ਨਸ਼ੇੜੀ, ਥੋਥੀ ਹੋਮੈ ਮੇਰੀ ਮੇਰੀ, ਬੇਖਲਾਕੀ ਤੇ ਬੇਇਨਸਾਫੀ, ਡੋਬ ਦੇਵੇਗੀ ਤੇਰੀ ਬੇੜੀ।
0: ਵਾਹ,
2: ਡੋਬ ਦੇਵੇਗੀ ਤੇਰੀ ਬੇੜੀ, ਤਬੂਤਾਂ ਦੇ ਵਿੱਚ ਦਲਾਲੀ।
0: ਵਾਹ ਵਾਹ ਵਾਹ, ਮਰਿਆ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨ ਵਾਰ ਗਏ, ਉਹਨਾਂ ਸਿਪਾਹੀਆਂ ਦੇ ਤਬੂਤਾਂ ਦੇ ਵਿੱਚ ਵੀ ਹੇਰਾ ਫੇਰੀ। ਤੋਬਾ ਤੋਬਾ ਤੋਬਾ, ਇਹ ਰਿਸ਼ੀਆਂ ਮੁਨੀਆਂ ਦਾ ਦੇਸ਼।
2: ਹਾਂਜੀ, ਤਬੂਤਾਂ ਦੇ ਵਿੱਚ ਦਲਾਲੀ, ਵਾਹ ਨੇਤਾ, ਕੀ ਜਾਤ ਵਿਖਾਲੀ,
0: ਕੀ ਜਾਤ ਵਿਖਾਲੀ,
2: ਉੱਤੇ ਥੱਲੇ ਸੱਭੇ ਐਸੇ, ਥੱਲੇ ਸੱਭੇ ਐਸੇ, ਹੁਣ ਤਾਂ ਤੇਰਾ ਅੱਲਾ ਵਾਲੀ, ਹੁਣ ਤਾਂ ਤੇਰਾ ਅੱਲਾ ਵਾਲੀ, ਆਲਸ ਕੀਤੀ ਮਰ ਜਾਓਗੇ, ਆਲਸ ਕੀਤੀ ਮਰ ਜਾਓਗੇ, ਜੂਆ ਖੇਡੋ ਹਰ ਜਾਓਗੇ, ਗੋਦੀ ਵਿਚਲੇ ਅਰਬਾਂ ਜੀ, ਗੋਦੀ ਵਿਚਲੇ ਅਰਬਾਂ ਜੀ ਵਾਂਗ ਯਤੀਮਾ ਕਰ ਜਾਓਗੇ, ਵਾਂਗ ਯਤੀਮਾ ਕਰ ਜਾਓਗੇ, ਦਿਲ ਮੰਨੇ ਤਾਂ ਮਨ ਸਲਾਹ, ਦਿਲ ਮੰਨੇ ਤਾਂ ਮਨ ਸਲਾਹ, ਆਪਣੀ ਬੁਕਲੇ ਝਾਤੀ ਪਾ, ਧੁਖਦੀ ਭਾਂਬੜ ਬਣ ਨਾ ਜਾਵੇ, ਧੁਖਦੀ ਭਾਂਬੜ ਬਣ ਨਾ ਜਾਵੇ, ਕਰ ਨਾ ਦੇਵੇ ਸਾੜ ਸੁਆ, ਭਾਰਤ ਜੀ ਡਾਕਟਰ ਕੋਲ ਜਾਓ, ਖੇਤੀ ਕਰੋ ਦੇਰ ਨਾ ਲਾਓ, ਅੰਗ ਨੇ ਸਾਰੇ ਰੋਗੀ, ਇੰਨੇ ਅੰਗ ਨੇ ਸਾਰੇ
0: ਰੋਗੀ,
2: ਇਹਨਾਂ ਦਾ ਇਲਾਜ ਕਰਾਓ, ਇਹਨਾਂ ਦਾ ਇਲਾਜ ਕਰਾਓ, ਭਾਰਤ ਜੀ ਡਾਕਟਰ ਕੋਲ ਜਾਓ,
0: ਜੀ ਡਾਕਟਰ ਕੋਲ ਜਾਓ, ਵਾਹ,
2: ਹਾਂਜੀ ਹਾਂਜੀ।
0: ਰੇਡੀ ਤੁਸੀਂ ਕੋਈ ਹੋਰ ਵੀ ਸੁਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਰੈਡੀ ਹੈ ਤੇ? ਗੱਲ ਏਦਾਂ ਖਾਲਸਾ ਜੀ, ਤੁਸੀਂ ਕਹਿਣ ਦੇ ਹੋ ਭਾਰਤ ਜੀ ਡਾਕਟਰ ਕੋਲ ਜਾਓ, ਉਹ ਤੇ ਆਪਣੇ ਆਪ ਨੂੰ ਜਗਤ ਗੁਰੂ ਕਹਿਣ ਦਏ ਨੇ, ਵੀ ਦੁਨੀਆਂ ਸਾਡੇ ਕੋਲ ਸੇਧ ਲੈ ਕੇ ਚੱਲਦੀ ਆ, ਅਸੀਂ ਗੁਰੂ ਆ ਲੋਕਾਂ ਦੇ, ਤੇ ਤੁਸੀਂ ਉਹਦੇ ਉਲਟ ਡਏ ਹੋ ਗੱਲ ਕਰਨ, ਚੱਕਰ ਕੀ ਹੈ, ਕੋਈ ਸਮਝ ਨਹੀਂ ਆਈ।
2: ਹਾਂਜੀ ਹਾਂਜੀ ਹਾਂਜੀ, ਸ਼ਾਇਦ ਉਹ ਕਹਿੰਦੇ ਨੇ ਨਾ ਦੀਵੇ ਥੱਲੇ ਹਨੇਰਾ ਹੁੰਦਾ, ਫਿਰ ਮੈਨੂੰ ਫਿਰ ਉਹਨਾਂ ਦਾ ਚਾਨਣ ਨਹੀਂ ਦਿਸਦਾ।
0: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨੀ। ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ, ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ,
2: ਹਾਂਜੀ,
0: ਆਪਣੇ ਗੁਆਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨੀ ਹੁੰਦੀ ਸਕੂਟਰੀ, ਉੱਥੇ ਨਾ ਕਾਰ ਖਿਲਾੜ ਨੂੰ ਥਾਂ ਹੀ ਹੈ ਨਹੀਂ ਸੀ ਜਿੱਥੇ ਮੈਂ ਜਾਣਾ ਸੀ, ਮੈਂ ਸਕੂਟਰੀ ਲੈ ਗਿਆ, ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਸੀ ਕੀਤਾ, ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ, ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ, ਉਹਨੂੰ ਵੀ ਲੱਗ ਗਈ। ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ, ਤੇ ਉਹਨਾਂ ਦੀ ਜਿਹਦੀ ਸੀ ਉਹ ਗਾਇਬ ਹੋ ਗਈ, ਉਹਨਾਂ ਨੇ ਅੰਦਾਜ਼ਾ ਲਾਇਆ, ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ, ਉਹ ਅਸੀਂ ਸਾਨੂੰ ਅਗਲੇ ਦਿਨ ਪਤਾ ਲੱਗਾ, ਰਾਤ ਪਤਾ ਲੱਗਾ, ਪਰ ਜਿਨ੍ਹਾਂ ਨੂੰ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਸਾਡੀ ਸਕੂਟਰੀ ਨਹੀਂ। ਅਗਲੇ ਦਿਨ ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ,
2: ਹਾਂਜੀ,
0: ਅਸੀਂ ਮੈਂ ਸਕੂਟਰੀ ਮੈਂ ਨਹੀਂ ਉਹ ਹੋਰ ਮੈਂ ਵੀ ਗਿਆ ਸਕੂਟਰੀ ਲੈ ਕੇ, ਤੇ ਵਾਹ ਵਾਹ ਵਰਨ, ਹਾਂਜੀ ਮੈਂ ਗਿਆ ਸਕੂਟਰੀ ਲੈ ਕੇ, ਉਧਰੋਂ ਉਹ ਵੀ ਆਏ, ਪਰ ਅੰਡਰਸਟੈਂਡਿੰਗ ਸਾਡੀ ਇਹ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ। ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੋਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ, ਗਵਾਂਢੀਆਂ ਦੀ ਸਕੂਟਰੀ ਸੀ, ਮੈਨੂੰ ਕੋਈ ਇੰਨੀ ਜਾਣਦਾ, ਤਾਂ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ, ਸਾਨੂੰ ਪਤਾ ਹੀ ਲੱਗ ਗਿਆ ਸੀ। ਅਸੀਂ ਮਤਲਬ ਕਿ ਥਾਣੇ ਗਏ, ਉੱਥੇ ਜਾ ਕੇ ਤੇ ਅਸੀਂ ਉਹ ਮੈਂ ਆਪਣੀ ਲਾਇਆ, ਉਹ ਉਹਨਾਂ ਨੂੰ ਦੇ ਦਿੱਤੀ। ਉਹਨਾਂ ਦੇ ਨਾਲ ਚਾਰ ਪੰਜ ਬੰਦੇ ਆਏ ਸੀ, ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖੜਾ ਕੇ, ਤੇ ਉਹ ਸਨ ਸਾਰੇ ਅੰਧ ਭਗਤ, ਕੋਈ 30 ਸਾਲ ਦਾ, ਕੋਈ 40 ਦਾ ਤੇ ਕੋਈ 20 ਦਾ, ਤੇ ਮੈਨੂੰ ਉਹਨਾਂ ਪੁੱਛਿਆ ਤੁਸੀਂ ਜਰਮਨ ਚ, ਮੈਂ ਹਾਂਜੀ, ਤੇ ਕਹਿੰਦੇ ਨੇ ਬਈ ਅੱਛਾ ਗੱਲਾਂ ਬਾਤਾਂ ਜਰਮਨ ਕਿੱਦਾਂ ਦਾ, ਭਾਰਤ ਨਾਲੋਂ ਸੋਹਣਾ ਕਿ ਮਾੜਾ, ਮੈਨੂੰ ਕਹਿੰਦੇ ਨੇ। ਮੈਂ ਭਾਰਤ ਤੇ ਕਿਸੇ ਗਿਣਤੀ ਚ ਨਹੀਂ ਆਉਂਦਾ ਜਰਮਨ ਦੇ ਮੁਕਾਬਲੇ ਚ, ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਆ, ਹਿੰਦੁਸਤਾਨ ਡੋਮੀਨੇਟ ਕਰ ਰਿਹਾ, ਤੇ ਅਸੀਂ ਸਾਰੀ ਦੁਨੀਆਂ ਨੂੰ ਮਤ ਦੇਣ ਡੇ ਆ। ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ 5 ਜਣੇ ਮੇਰੇ ਸਾਹਮਣੇ ਖਲੋਤੇ ਠਾਣੇ ਦੇ ਅੱਗੇ। ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ, 10 ਕੁ ਮਿੰਟ ਚ ਕੋਸ਼ਿਸ਼ ਕੀਤੀ, ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ, ਸਾਨੂੰ ਕਿੰਨਾ ਗੱਲਾਂ ਦਾ ਪਤਾ। ਮੈਂ ਕਿਹਾ ਨਹੀਂ, ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ, ਇਹੋ ਜਿਹੀ ਗੱਲ ਹੀ ਕੋਈ ਨੀ। ਤੇ ਫਿਰ ਮੈਂ ਇਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪੋਗੰਡਾ, ਤੁਸੀਂ ਤੇ ਕੁਆਲੀਫਾਈ ਵੀ ਨੀ ਕਰਦੇ ਸਿਵਲਾਈਜ਼ਡ ਕੰਟਰੀਆਂ ਦੇ ਨਾਲ, ਤੇ ਕਹਿੰਦਾ ਇੱਥੇ ਦੇ ਜਿਹੜੀ ਬੈਲਟ ਹੈ ਨਾ ਜਿੱਥੇ, ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ, ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਆ, ਹੁਣ ਜਿਹੜਾ ਬੰਦਾ ਦੀ 32 ਸਾਲ ਉਮਰ ਹੈ, ਇੱਕ ਦੀ 41 ਸਾਲ ਦਾ ਸੀ, ਉਹਨਾਂ ਦੇ ਅੱਗੋਂ ਬੱਚੇ ਸੀ, ਉਹ ਵੀ ਮੈਂ ਆਪ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਦੀ ਜਦੋਂ ਮੈਨੂੰ ਕੁਐਸਚਨ ਕਰਨ ਡੇ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ। ਸਾਨੂੰ ਤੇ ਪਤਾ ਲੱਗਾ ਕਿ ਸਾਰੀ ਦੁਨੀਆ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ, ਇੰਡੀਆ ਵਰਗਾ ਮੁਲਕ ਹੀ ਦੁਨੀਆ ਦੇ ਕੋਈ ਨਹੀਂ। ਹੁਣ ਅੰਦਾਜ਼ਾ ਲਾ ਦਿਓ ਤੇ ਤੁਸੀਂ ਉਹਨਾਂ ਨੂੰ ਕਹਿਣ ਡੇ ਹੋ ਡਾਕਟਰ ਕੋਲ ਜਾਓ। ਵੇਖ ਲਓ ਦੁਨੀਆ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ। ਇਹ ਅੰਧ ਭਗਤੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ, ਗੋਹਾ ਖਾਣ ਡਏ ਨੇ। ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆ ਦੇ ਵਿੱਚ, ਵੇਖ ਲਓ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ। ਸ਼ਰਮ ਤੇ ਉਹਨਾਂ ਨੂੰ ਹੋਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ, ਰਹਿੰਦੇ ਨੇ, ਜਿਨ੍ਹਾਂ ਦਾ ਵਾਹ ਹੈ, ਇਹ ਤੇ ਲੋਕਲ ਨੇ। ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ। ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਆਇਆ ਤੇ ਮੈਂ ਐ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ ਪਿਸ਼ਾਬ ਪੀਣਾ, ਨਾਰੀਅਲ ਸੁੱਟ ਦੇਣਾ ਪਾਣੀ ਵਿਚ ਸਮੁੰਦਰ ਵਿਚ ਤੇ ਪਿਸ਼ਾਬ ਪੀਣਾ, ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ ਪਿਸ਼ਾਬ ਵਿਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ। ਮੈਂ ਫਿਰ ਅੱਗੋ ਚੁੱਪ ਹੀ ਕਰ ਗਿਆ। ਚਲੋ ਜੀ ਤੁਸੀਂ ਕਰੋ ਗੱਲ।
2: ਹਾਂਜੀ ਮੈਂ ਨਾ ਬਾਜਵਾ ਸਾਹਿਬ ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ।
0: ਅੱਛਾ।
2: ਜਦੋਂ ਮੈਂ ਵਾਪਸ ਤੇ ਉਥੋਂ ਮੈਂ ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ ਮੈਂ ਫੜੀ ਟ੍ਰੇਨ। ਹਾਂਜੀ ਮਤਲਬ ਦਿੱਲੀ ਤੋਂ ਜਲੰਧਰ ਦੀ। ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ। ਹਾਂਜੀ
0: ਲਾਈਨ ਦੇ ਨਾਲ ਨਾਲ
2: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ ਇੱਕ ਘੱਟਾ ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ। ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ,
0: ਹੱਥਾਂ ਚ ਬੋਤਲਾਂ ਵੀ ਬੜੀਆਂ ਹੋਈਆਂ ਨੇ ਉਹਨਾਂ ਨੇ
2: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾਂ ਫੇਰ ਬੰਦ ਕਰ ਅੱਖ ਖੋਲਾਂ ਫੇਰ ਬੰਦ ਕਰ
0: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ।
2: ਉਹ ਮਹਾਰਾਜ ਮੈਂ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿਚ ਵੀ ਨਾ ਝਾੜੀਆਂ ਹੀ ਸਨ, ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੁੱਕੀ ਵਾਲਾ ਸਿਸਟਮ ਹੈ ਨਹੀਂ ਸੀ।
0: ਹਾਂਜੀ
2: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
0: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਾਰੇ।
2: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ।
0: ਅੱਛਾ ਜੀ
2: ਉਹ ਜਿਹੜਾ ਸਾੜ ਪਹੁੰਚ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਫਸਲ। ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ। ਹਾਂਜੀ
0: ਠੀਕ ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡੇ ਹੋ ਜਿੰਨੇ ਸੁਣ ਰਹੇ ਨੇ ਨਾ ਸਾਰਿਆਂ ਨੇ ਉਹ ਸੀਨ ਵੇਖੇ ਸਾਰਿਆਂ।
2: ਹਾਂਜੀ ਹਾਂਜੀ ਹਾਂਜੀ ਤੇ ਦਿੱਲੀਓ ਦਿੱਲੀਓ ਅੱਖਾਂ ਮੀਟੀਆਂ ਤੇ ਰਾਜਪੁਰੇ ਜਾ ਕੇ ਖੋਲੀਆਂ। ਹਾਂਜੀ
0: ਤੇ ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹੋ ਕਿ ਵੈਸੇ ਹੀ ਗੁੰਮ ਹੋ ਕੇ ਬੈਠੇ?
2: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ, ਜਵਾਨੀ ਚ ਵਾਹਿਗੁਰੂ ਕਿਹਨੂੰ ਯਾਦ ਆਉਂਦਾ, ਬੁਢੇਪੇ ਜੀ ਆਉਂਦਾ।
0: ਵਾਕਿਆ ਜਦੋਂ ਗੋਡੇ ਚੱਲਣੋ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ, ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ। ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ, ਬੇਸ਼ਰਮ ਜੇ ਹੈਗੇ ਨੇ, ਮੁੰਡਿਆਂ ਦੀ ਨੁਕਤਾਚੀਨੀ ਕਰਨਗੇ, ਕੁੜੀਆਂ ਦੀ ਨੁਕਤਾਚੀਨੀ ਕਰਨਗੇ, ਹਾਂ ਕਿੱਦੇ ਬੇਸ਼ਰਮ ਨੇ। ਹਾਂਜੀ ਕਿਆ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ, ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ, ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ। ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ। ਹੁਣ ਵੇਖ ਲਾ ਖੂੰਡੀ ਕਿੱਦਾਂ ਸਿੱਧੀ ਕੱਕ ਕੇ ਕਹਿੰਦੇ ਨੇ ਬੇ ਸ਼ਰਮ ਨੇ ਐਉ ਨੇ ਜਿਉਂ ਨੇ ਤਿਉਂ ਨੇ ਹਾਂਜੀ ਤੇ ਇਹਦਾ ਇਹ ਵਾਕਿਆ ਰੱਬ ਰੱਬ ਰੱਬ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿੱਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਹੈ ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ ਨੇ
2: ਹਾਂਜੀ ਹਾਂਜੀ
0: ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ ਜਦੋਂ ਫਿਰ ਜਵਾਨੀ ਵਿਚ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਈ ਆਉਣ ਦਿਓ ਕੀ ਸੁਣਾਉਣਾ ਤੁਸੀਂ
2: ਬਾਜਵਾ ਸਾਹਿਬ ਇੱਕ ਛੋਟੀ ਜੀ ਗੱਲ ਮੈਂ ਗੱਲ
0: ਸੁਣਾ
2: ਮੈਂ ਕੋਈ ਆਪਣੀ ਜਿੰਦਗੀ ਦੇ ਵਿਚ ਕੋਈ ਵੱਡਾ ਗੁਨਾਹ ਨਹੀਂ ਕੀਤਾ
0: ਠੀਕ ਹੈ
2: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
0: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ ਬੰਦਾ ਚਲੋ ਜੋ
2: ਹਾਂਜੀ ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਕਿ ਮੈਂ ਯਾਰ ਇਹ ਗੱਲ ਕੀਤੀ
0: ਹਾਂਜੀ ਹਾਂਜੀ
2: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ
0: ਚਲੋ ਜੀ ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ ਤੁਸੀਂ ਕੋਈ ਆਪਣੀ ਗੱਲ ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛੱਡੋ ਗੁਨਾਹਾਂ ਵਾਲਿਆਂ ਹਾਂਜੀ
2: ਚਲੋ ਸੁਣੋ ਜੀ ਫਿਰ
0: ਤੁਸੀਂ ਉਹਨਾਂ ਨੂੰ ਛੱਡੋ ਜਾਣ ਦਿਓ ਤੁਸੀਂ ਉਹਨਾਂ ਨੂੰ
2: ਬੰਦੇ ਚੋਂ ਬੰਦਾ ਮਰ ਰਿਹਾ ਮੇਰੀ
0: ਬੰਦੇ ਚੋਂ ਬੰਦਾ ਮਰ ਰਿਹਾ
2: ਹਾਂਜੀ
0: ਬੰਦੇ
2: ਚੋਂ ਬੰਦਾ ਮਰ ਰਿਹਾ
0: ਹਾਂਜੀ
2: ਦੇਖੋ ਕੀ ਬੰਦਾ ਕਰ ਰਿਹਾ
0: ਵਾਹ
2: ਇਖਲਾਕੋਂ ਊਣਾ ਹੋ ਰਿਹਾ
0: ਹਾਂਜੀ
2: ਐਬਾਂ ਦਾ ਭਾਂਡਾ ਭਰ ਰਿਹਾ
0: ਹਾਂਜੀ
2: ਦੇਖੋ ਕੀ ਬੰਦਾ ਕਰ ਰਿਹਾ
0: ਵਾਹ ਵਾਹ
2: ਬੰਦੇ ਚੋਂ ਬੰਦਾ ਮਰ ਰਿਹਾ
0: ਦੇਖੋ ਬੰਦਾ ਕੀ ਕਰ ਰਿਹਾ
2: ਅਣਜਾਣ ਆਪਣੇ ਆਪ ਤੋਂ ਜਿਉਂ ਅਜਨਬੀ ਵਿਚਰ ਰਿਹਾ ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ ਵਾਪਸ ਮੁੜੇਗਾ ਕਿਸ ਤਰ੍ਹਾਂ ਵਾਪਸ ਮੁੜੇਗਾ ਕਿਸ ਤਰ੍ਹਾਂ ਐਟਮ ਦੇ ਵਿਹੜੇ ਵੜ ਰਿਹਾ ਹੱਥੀ ਬਣਾਈ ਮੌਤ ਤੋਂ ਹੱਥੀ ਬਣਾਈ ਮੌਤ ਤੋਂ ਕੰਬ ਰਿਹਾ ਤੇ ਡਰ ਰਿਹਾ
0: ਵਾਹ ਵਾਹ ਵਾਹ
2: ਦੇਖੋ ਕੀ ਬੰਦਾ ਕਰ ਰਿਹਾ ਧਰਤੀ ਤੋਂ ਪੁੱਟਿਆ ਜਾ ਰਿਹਾ
0: ਜੀ
2: ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕਿ ਚੰਨ ਤੇ ਚੜ ਰਿਹਾ
0: ਵਾਹ ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕਿ ਚੰਨ ਤੇ ਚੜ ਰਿਹਾ ਵਾਹ
2: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਵਾਹ
2: ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਬਹੁਤ
2: ਪਾਰ ਵੀ ਨਹੀਂ ਲੰਘਿਆ ਪਾਰ ਵੀ ਨਹੀਂ ਲੰਘਿਆ ਅਫਸੋਸ ਨਾ ਇਧਰ ਰਿਹਾ
0: ਵਾਹ
2: ਜਿਉਣ ਭੋਗੀ ਜਾ ਰਿਹਾ ਸਾਹ ਗਿਣ ਗਿਣ ਕੇ ਮਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ
0: ਵਾਕਿਆ ਬੰਦੇ ਚੋਂ ਬੰਦਾ ਮਰ ਰਿਹਾ
2: ਹਾਂਜੀ ਇੰਨੀ ਸੇਵਾ ਜੀ
0: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਥੈਂਕ ਯੂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਲੱਖਾਂ ਯਤਨ ਤਰਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ
2: ਵਾਹ ਜੀ ਵਾਹ
0: ਲੱਖਾਂ ਯਤਨ ਤਰਦਦ ਕੀਤੇ ਦਿਲ ਸਮਝੇ ਨਾ ਸਮਝਾਇਆ ਟੀਕੇ ਟੂਕਾਂ ਟੂਣੇ ਕਰਵਾਏ ਦੁੱਖ ਵਧਿਆ ਦੂਣ ਸਵਾਇਆ
2: ਵਾਹ ਜੀ ਵਾਹ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ
2: ਹਾਂਜੀ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਤੂੰ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਮੇਹਰਬਾਨੀ ਜੀ, ਥੈਂਕ ਯੂ ਵੈਰੀ ਮਚ. ਹੁੰਦੇ ਨੀ ਜ਼ਖਮ, ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨਹੀਂ ਹੋ ਜਾਂਦੇ.
3: ਤੇਰਾ ਭਲਾ ਹੋ ਜਾ, ਤੇਰਾ ਭਲਾ ਹੋ ਜਾ. ਉਹ
0: ਮੇਰੇ
2: ਤੁਹਾਡੇ ਜ਼ਖਮ ਜਿਹੜੇ ਨੇ ਜੀ, ਵਾਹਿਗੁਰੂ ਹਾਂਜੀ ਰਾਜੀ ਕਰੇ. ਓਕੇ ਜੀ, ਚੜ੍ਹਦੀ ਕਲਾ ਚ ਰਹੋ.
0: ਥੈਂਕ ਯੂ, ਥੈਂਕ ਯੂ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ. ਇਹ ਸਨ ਜੀ ਸਾਡੇ ਖਾਲਸਾ ਜੀ. ਥੈਂਕ ਯੂ. ਅੱਛਾ ਭਾਈ, ਇਹ ਫੁੱਲ ਭੇਜਣ ਵਾਲਿਓ, ਮਿਹਰਬਾਨੀ ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ. ਥੈਂਕ ਯੂ ਵੈਰੀ ਮਚ. ਫੁੱਲ ਵੀ ਬਹੁਤ ਸੋਹਣੇ, ਤੁਸੀਂ ਵੀ ਬਹੁਤ ਸੋਹਣੇ. ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ. ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ, ਉਹ ਕੀ ਕਹਿੰਦੇ ਨੇ, ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ. ਤੇ ਆਹ ਇੱਥੇ ਆ ਭਾ ਸੂਬਾ ਸਿੰਘ ਜੀ ਹੋਈ ਨੇ. ਜੀ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਭਾਤ ਰੇਡੀਓ ਦੇ ਵਿਹੜੇ. ਆ ਜਾਓ, ਲੰਘ ਗਿਆ ਸਰ.
4: ਆ ਗਿਆ ਜੀ, ਆ ਗਿਆ. ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ, ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ.
0: ਥੈਂਕ ਯੂ ਜੀ.
4: ਜੀ ਮਾਜਾ ਸਾਹਿਬ, ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ, ਦੋ ਤਿੰਨ ਦਿਨ ਹੋ ਗਿਆ ਅਜੇ, ਅੱਜ ਅਪ੍ਰੈਲ ਦੀ
0: 26
4: ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ.
0: ਖੈਰਾ ਸਾਹਿਬ, ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ.
4: ਹਾਂ, ਤੇ ਮੇਰਾ ਧਿਆਨ ਪਿਆ ਵੀ ਆਖਿਰ ਕੀ ਮਤਲਬ, ਕਿਉਂ ਇੰਨਾ ਧਰਤੀ ਜਿਹੜੀ ਆ, ਸੂਰਜ ਆ, ਮੌਸਮ ਆ, ਪਰਮਾਤਮਾ ਆ, ਰੱਬ ਆ, ਇਹ ਕਿਉਂ ਕਹਿਰਵਾਨ ਹੋਇਆ. ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ, ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮੰਨੂ ਵਾਲੀ ਗੱਲ ਭਾਈ, ਸਾਡੇ ਦੇਸ਼ ਵਿਚ ਖਾਸ ਕਰਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ, ਆਲਾ ਦੁਆਲਾ ਵੇਖਦੇ ਆ ਤੇ 7 ਸਾਲ ਤੋਂ ਵੇਖ ਰਹੇ ਆ
0: ਜੀ,
4: ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ, ਮਤਲਬ ਸਾਫ਼ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ, ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ,
0: ਈਵਨ ਛੱਪੜਾਂ ਦਾ ਪਾਣੀ ਸਾਫ਼ ਹੁੰਦਾ ਸੀ.
4: ਹਾਂ, ਸਾਫ਼ ਹੁੰਦਾ ਸੀ ਉੱਥੋਂ.
0: ਖੈਰਾ ਸਾਹਿਬ, ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ, ਜਦੋਂ ਅਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ, ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ, ਉਹਦੇ ਵਿੱਚ ਦੁਨੀਆ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ. ਲਾਈਫ ਬੋਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਚ, ਛੱਪੜ ਚ ਨਹਾਉਂਦੇ ਰਹੇ ਆ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਆ ਖਾਲਾਂ
4: ਕੱਪੜੇ. ਹਾਂ, ਤੇ ਬਾਜਾ ਸਾਹਿਬ ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ, ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ, ਨੱਕ ਨੀ ਨੂੰ ਪੰਜਾਬੀ ਜਾਂਦੇ ਨੇ, ਨੱਕ ਨਾ ਦੇ
0: ਸਕਣਾ, ਨੱਕ ਨੀ ਡਾਇਆ ਜਾਂਦਾ,
4: ਇਹ ਹੱਦ ਬਦਬੂ ਔਰ ਇਹ ਕੀਤਾ ਅਸੀਂ,
0: ਅਸੀਂ ਕੀਤਾ ਜੀ ਸਾਰਾ ਕੁਝ
4: ਵਾ, ਅਸੀਂ ਤੇ ਅਸੀਂ ਕੀਤਾ ਆ, ਮਤਲਬ ਜਿਹੜਾ ਜਿਹਨੂੰ ਹਰਾਜ ਇਨਕਲਾਬ ਕਹਿ ਕੇ ਬੜਾ ਵਡਿਆਇਆ ਗਿਆ ਨਾ, ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਫਰਟੀਲਾਈਜ਼ਰ ਵਰਤਣੇ ਸ਼ੁਰੂ ਕਰ ਦਿੱਤੇ, ਇਹਨੂੰ ਬੜੀ ਸ਼ਾਬਾਸ਼ ਦਿੱਤੀ, ਤਗੜਾ ਜਿਹਾ ਬੱਲੇ ਜੱਟਾ ਬੱਲੇ, ਕੱਲ ਟਕੋਦੀ ਨੀ ਸੀ ਪੱਲੇ ਦੇ, ਅੱਜ ਕਿਹੜਾ ਸਿੱਕਾ ਸਾਰੇ
0: ਜੱਗ ਵਿੱਚ
4: ਚਾਰ ਕਰਕੇ ਚੜਾ ਕੇ ਨਾ, ਤੇ ਉਹ ਸਰ ਧਰਤੀ ਜਿਹੜੀ ਸੀਗੀ, ਧਰਤੀ ਖਰਾਬ ਕਰਤੀ, ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ, ਤੇ ਉਹਦਾ ਜਿਹੜਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਾ ਸਾਹਿਬ, ਅੱਜ ਆਦਮੀ ਅੱਗੇ ਅੱਗੇ ਤੇ ਮੌਤ 4 ਚੁਫੇਰਿਓ ਦੇ ਮਗਰ ਮਗਰ ਸਿਰ ਦੇ ਉੱਤੇ ਨਾ, ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿੱਚ, ਟ੍ਰੈਫਿਕ ਦੇ ਰੂਪ ਦੇ ਵਿੱਚ, ਐਕਸੀਡੈਂਟ ਦੇ ਰੂਪ ਦੇ ਵਿੱਚ,
0: ਬਹੁਤ ਸੋਹਣੀ ਤਸਵੀਰ, ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ ਤੁਸੀਂ,
4: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿੱਚ, ਮਤਲਬ ਹਰ ਵੇਲੇ ਉਹ ਮੌਤ ਦੇ ਕੰਢੇ ਦੇ ਉੱਤੇ ਖਲੋਤਾ, ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋਹ ਬਣਿਆ ਪਿਆ, ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਦਿਲ ਨੀ ਕਰਦਾ ਬਾਜਵਾ ਸਾਹਿਬ ਕਹਿਣ ਨੂੰ, ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ, ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ, ਵੈਸੇ ਤੇ ਸਾਰੇ ਹੀ ਹਰ ਥਾਂ ਹੀ ਆ, ਲੇਕਿਨ ਉੱਥੇ ਬਹੁਤ ਜ਼ਿਆਦਾ। ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜੀ ਸਾਹਿਬ, ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ, ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ, ਤੇ ਉਹ ਉਹਦਾ ਨਾਂ ਹੀ
0: ਕੈਂਸਰ ਟ੍ਰੇਨ। ਹਾਂਜੀ ਦੱਸੋ।
4: ਹਾਂਜੀ ਹਾਂਜੀ, ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ, ਅੱਗੇ ਤੇ ਮੌਤ ਚਾਰ ਸਵੇਰਿਓ ਦੇ ਮਗਰ ਮਗਰ ਸਿਰ ਦੇ ਉੱਤੇ ਨਾ ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿੱਚ, ਟ੍ਰੈਫਿਕ ਦੇ ਰੂਪ ਦੇ ਵਿੱਚ।
0: ਬਹੁਤ ਸੋਹਣੀ ਤਸਵੀਰ, ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ ਤੁਸੀਂ।
4: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿੱਚ ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ, ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋਹ ਬਣਿਆ ਪਿਆ, ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਦਿਲ ਨੀ ਕਰਦਾ ਬਾਜ ਸਾਹਿਬ ਕਹਿਣ ਨੂੰ। ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ, ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ, ਵੈਸੇ ਤੇ ਸਾਰੇ ਹੀ ਆ ਹਰ ਥਾਂ ਹੀ ਆ, ਲੇਕਿਨ ਉੱਥੇ ਬਹੁਤ ਜ਼ਿਆਦਾ। ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜ ਸਾਹਿਬ, ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ, ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ, ਤੇ ਉਹ ਉਹਦਾ ਨਾਂ ਹੀ
0: ਕੈਂਸਰ ਟ੍ਰੇਨ। ਹਾਂਜੀ ਦੱਸੋ।
4: ਹਾਂਜੀ ਹਾਂਜੀ, ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ, ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ ਜਿਹਨੂੰ

0: ਮਤਲਬ ਕੈਂਸਰ ਪੀੜਤ ਹੋ ਗਈ ਆ, ਵੈਸੇ ਤੇ ਸਾਰੇ ਹੀ ਹਰ ਥਾਂ ਹੀ ਆ, ਲੇਕਿਨ ਉੱਥੇ ਬਹੁਤ ਜ਼ਿਆਦਾ। ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜ ਸਾਹਿਬ, ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ, ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ, ਤੇ ਉਹਦਾ ਨਾਂ
1: ਹੀ ਕੈਂਸਰ ਟ੍ਰੇਨ। ਹਾਂਜੀ ਦੱਸੋ।
0: ਹਾਂਜੀ ਹਾਂਜੀ, ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਆ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ, ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ, ਜਿਹਨੂੰ ਇਹ ਰੋਗ ਹੋ ਗਿਆ ਬਾਜਵਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ, ਜਿੱਥੇ ਮਰਜ਼ੀ ਚੱਲ ਜਾਏ, ਆਪਣੇ ਸਾਹ ਹੀ ਲੰਬੇ ਕਰੇਗਾ, ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ
1: ਕਮਾਈ, ਤੁਹਾਡੀ ਗੱਲ ਠੀਕ ਹੈ,
0: ਪੈਸੇ ਹੋ
1: ਗਏ,
0: ਉਹ ਵਿਚਾਰਾ ਆਜ਼ਾਦ ਜਾਏਗਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ, ਇੰਨਾ ਵੀ ਅੱਧਾ ਬੰਦਾ ਤੇ ਸੁਣ ਕੇ ਸਾਹ ਹੀ ਮਰ ਜਾਂਦਾ। ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕੀ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ, ਕੋਈ ਝੂਠਾ ਸੱਚਾ ਕਹਿ ਹੀ ਦੇਵੇ ਵੀ ਇਹ ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਸੀਚੇਵਾਲ, ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਹਾਂ 1992 ਚ, ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ, ਤੇ ਉਹ ਦੋਸਤੀ ਸੀਗੀ। ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲ ਉਹਨੂੰ ਕਰਦਾ, ਪਹਿਲਾਂ ਬੜਾ ਮਿਲਦਾ ਆ ਸ਼ੌਕ ਨਾ ਹੈ, ਉਦੋਂ ਜੀ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਧਰੇ ਕਰਨੇ ਸ਼ੁਰੂ ਕੀਤੇ ਸੀਗੇ। ਚਲੋ ਖੈਰ ਬਾਜਵਾ ਸਾਹਿਬ ਉਹ ਕਰਦਿਆਂ ਕਰਦਿਆਂ ਉਹ ਨਾ ਜਿਹੜੀ ਵੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ, ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਜਵਾ ਸਾਹਿਬ ਆਪਣੀਆਂ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਇੱਕ ਹੈਗਾ ਵਾ ਧਨੋਵਾ।
1: ਹਾਂਜੀ ਹਾਂਜੀ, ਮਕੇਰੀਆਂ ਦੇ ਲਾਗੇ
0: ਜੀ ਜੀ, ਇਥੋਂ ਨਾ ਬਿਆਸ ਦਰਿਆ ਚੋ ਕੁਛ ਇੱਕ ਪਾਣੀ ਵੱਖਰਾ ਹੋ ਕੇ ਤੇ ਮਤਲਬ ਨਾ ਬੇਈ ਬਣ ਜਾਂਦੀ ਆ।
1: ਅੱਛਾ,
0: ਉਹਨੂੰ ਮਤਲਬ ਛੋਟਾ ਨਾਲਾ ਕਹਿ ਲੋ, ਬੇਈ ਕਹਿ ਲੋ, ਉਹਦਾ ਨਾਂ ਬੇਈ ਆ ਬਾਬੇ ਨਾਨਕ ਦੇ, ਜਿੱਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਕਿਉਂ ਕਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਚ ਉਹਨਾਂ ਨੂੰ ਧਿਆਨ ਹੋਇਆ ਸੀ।
1: ਠੀਕ ਹੈ,
0: ਤੇ ਬਾਜਵਾ ਸਾਹਿਬ ਉਹਨੇ ਕੀਤਾ ਕਿ ਵੀ ਉਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਸ਼ਹਿਰ ਦਾ ਹੁੰਦਾ ਨੀ ਆ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ, ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਤੱਕ ਲੰਘਣਾ ਬੰਦ ਕਰ ਦਿੱਤਾ
1: ਸੀ।
0: ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ ਐਸ ਡੀ ਐਮ ਡੀ ਸੀ ਘਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ, ਤੈਨੂੰ ਬਾਬਾ ਤੈਨੂੰ ਉਹ ਕਰਦਾ ਜੀ ਇਹ ਕਰਦਾ ਜੀ। ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਵਾ, ਇਸ ਵੇਲੇ ਰਾਜ ਸਭਾ
1: ਚ ਬੈਠੇ
0: ਸਾਰੇ ਸਰਕਾਰੀ ਦਰਬਾਰੇ ਤੇ ਪੋਲੀਟੀਕਲ ਲੀਡਰ, ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
1: ਆਇਆ, ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
0: ਜੀ ਜੀ ਜੀ। ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ, ਉਸ 25 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀਗੀ ਉਹ, ਤੇ ਉਹਨੂੰ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ। ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜਿਹਦੀ ਜੁੰਮੇ ਸੀ, ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ, ਜਿਹਦੇ ਚ ਮਤਲਬ ਹਜ਼ਾਰਾਂ ਦੀ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ। ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ, ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਉਹਦੇ ਵਿਚ ਪੈਂਦਾ ਸੀਗਾ
1: ਜੀ।
0: ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ, ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨਹੀਂ ਲੈਂਦੀਆਂ। ਤੇ
1: ਨਹੀਂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ, ਵਾਕਿਆ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹਾਸਪਿਟਲ ਖੋਲ ਦਿੱਤਾ ਕੈਂਸਰ ਦਾ, ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ, ਉਥੋਂ ਡੱਕੋ ਕੈਂਸਰ ਨੂੰ ਹੋਣ ਤੋਂ
0: ਜੀ ਜੀ ਜੀ ਜੀ।
1: ਤੇ ਹਾਸਪਿਟਲ ਤੇ ਚਲੋ ਖੋਲਣਾ ਹੀ ਖੋਲਣਾ, ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ, ਨਾ ਕਿ ਦੋ ਹਾਸਪਿਟਲ ਹੋਰ ਖੋਲ ਦਿਓ
0: ਜੀ ਜੀ। ਕਿਉਂ ਇੰਨਾ ਮਤਲਬ?
1: ਤੇ ਹਾਂ ਵੇਖੋ, ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ, ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਦੇ,
0: ਉਹ ਜੇ ਮਨਾ ਕਦੀ ਕਰਦੇ ਜੀ, ਉਹ ਮਤਲਬ ਦਬਕੇ ਵੀ ਮਾਰਦੇ, ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ, ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਰਿਹਾ। ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ

0: ਸੀ ਆਪਣੀ, ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ, ਖਾਸ ਕਰਕੇ ਹਵਾ ਦਾ, ਪਾਣੀ ਦਾ ਤੇ ਧਰਤੀ ਦਾ, ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਕਿ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ, ਤੁਸੀਂ ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਜਵਾ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ, ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ,
1: ਉਦੋਂ ਏਦਾਂ ਦੀ ਪੈਂਦੀ,
0: ਉਦੋਂ ਪੈਂਦੀ ਜੀ ਤੇ
1: ਵਸਾਖ ਹੋਣੀ ਸ਼ੁਰੂ ਹੋ ਗਈ ਆ ਜਿਹੜੀ, ਤੇ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ।
0: ਇਹ ਬਾਜਵਾ ਸਾਹਿਬ ਇਹ ਮਤਲਬ ਤੇ ਰੋਕ ਲੱਗਣੀ ਚਾਹੀਦੀ ਹੈ ਇਹਦੇ ਤੇ ਬਾਰੇ ਸਾਨੂੰ ਲੋਕਾਂ ਨੂੰ, ਸਰਕਾਰ ਦਾ ਕੁਛ ਨੀ ਕਹਿਣਾ, ਸਰਕਾਰ ਇੱਕ ਚੱਲ ਗਈ ਦੂਜੀ ਆ ਗਈ, ਦੂਜੀ ਚੱਲ ਗਈ ਤੀਜੀ ਆ ਗਈ, ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ, ਉਹਨਾਂ ਨੇ ਕੁਰਸੀ ਲੈਣੀ ਆ,
1: ਜਿਹੜੇ
0: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ, ਉਹਨਾਂ ਇਹ ਕੋਸ਼ਿਸ਼ ਹੋਣਾ ਵੀ ਅਸੀਂ ਥੱਲੇ ਉਹਨਾਂ ਖਿਸਕਣ ਦਈਏ, ਜਿਹਨਾਂ ਦਾ ਨਹੀਂ, ਜਿਹੜੇ ਬਾਹਰ ਜਿਹਨਾਂ ਦਾ ਥੱਲੇ ਖਿਸਕ ਗਈ ਆ ਉਹ ਪਾਵੇ ਖਿੱਚਾ ਮਾਰਦੇ ਨੇ ਵੀ ਸਾਡੂ ਇੱਧਰ ਕਰੋ ਇੱਧਰ ਕਰੋ, ਉਹਨਾਂ ਦਾ ਕੰਮ ਇਹ ਆ, ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ, ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ।
1: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ, ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਇਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ,
0: ਜੇ ਕੁਰਸੀ ਜਿਹਨੂੰ ਮਿਲ ਗਈ ਤੇ ਬੈਠੇ ਕਿੱਦਾਂ ਰਹਿਣਾ, ਜਿਹਨੂੰ ਨਹੀਂ ਮਿਲੀ ਜਿਹਦੇ ਥੱਲੇ ਖਿਸਕ ਗਈ ਆ ਉਹ ਦੂਜੇ ਨੂੰ ਪਰਾਂ ਕਰਕੇ ਤੇ ਇਹਨੂੰ ਹੱਥ ਕਿਵੇਂ, ਗਿੱਟੇ ਨੂੰ ਹੱਥ ਕਿਵੇਂ ਪਾਉਣਾ, ਬਸ ਇੰਨਾ ਹੀ। ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ, ਉਹ ਕਿਸੇ ਵਿਆਹ ਦੇ ਵਿਚ ਤੇ ਕੋਈ ਸੱਜਣ ਨੇ ਉਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ, ਉਹਨਾਂ ਹਾਰ ਗਿਆ ਸੀਗਾ ਤੇ ਉਹਨੂੰ ਕਹਿੰਦੇ ਤੁਸੀਂ ਅੱਧਾ ਘਰ ਤੇ ਮਿਲਾਉਂਦੇ ਜੇ, ਬੰਦਿਆਂ ਨੂੰ ਵੇਖਦੇ ਵੀ ਨੀ, ਐਵੇਂ ਬਿਨਾ ਵੇਖਿਆ ਹੱਥ ਕਰ ਦਿੰਦੇ ਜੇ, ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾਰ ਆ, ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਆ ਵੀ ਜਿਹਦਾ ਜਿਹੜਾ ਜਿਹਦਾ ਜਿਹਦਾ ਗਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ, ਤੇ ਜਿਹੜਾ ਜਿਹੜਾ ਲੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ, ਬਸ
1: ਰਾਜਨੀਤੀ ਚੁੱਲ੍ਹੇ ਦੇ ਦੁਆਲੇ ਹੀ ਆਏ,
0: ਘੁੰਮਦੀ ਕੁਰਸੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ। ਇਹ ਸਾਡੇ ਸਟੇਟ ਦੀ ਜਿਹੜੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ, ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ, ਤੇ ਲੋਕਾਂ ਦੇ ਵਿੱਚ
1: ਜਿੱਤ ਜਾਂਦੇ ਨੇ ਘਰ ਬਾਰ ਭਰ ਲੈਂਦੇ ਨੇ, ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ, ਯਾਰ ਇਹਨਾਂ ਨੂੰ ਆਪਣੀ ਮਦਰਲੈਂਡ ਬਾਰੇ, ਮਾਂ ਆਪਣੇ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ, ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ, ਆਪਣੀ ਆਉਣ ਵਾਲੀ ਜਨਰੇਸ਼ਨ ਤੇ, ਭਾਰਤ ਦੇ ਭਵਿੱਖ ਤੇ, ਭਾਰਤ ਦੀ ਇੱਜ਼ਤ ਦੇ ਉੱਤੇ, ਪਾਣੀਆਂ ਤੇ, ਪਰਿਆਵਰਣ ਤੇ, ਇਹਦੇ ਡਿਸਿਪਲਿਨ ਵੱਲ ਵੇਖ ਕੇ, ਇਹਦੀਆਂ ਬਿਮਾਰ, ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ। ਇੰਨਾ ਕੁਛ
0: ਇੱਕ ਲੀਡਰ ਬਾਰੇ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਸੀਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹੰਝਾ ਨੀ, ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ, ਹੋਰ ਗੱਲਾਂ ਦੀਆਂ ਗੱਲਾਂ, ਕਹਿੰਦਾ ਉਹ ਚ ਇੱਕ ਕੁਆਲਿਟੀ ਹੈਗੀ, ਇੱਕ ਗੁਣ ਹੈਗਾ, ਕਹਿੰਦਾ ਕੀ ਆਂਦਾ ਲੈ ਵੀ ਉਹ ਕਦੀ ਸ਼ਰਮਿੰਦਾ ਨੀ, ਇਹਨਾਂ ਨੂੰ ਸ਼ਰਮ ਨੀ ਜੇ ਆਉਂਦੀ ਨਾ ਜੇ ਗੁਣ ਵਾ, ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ
1: ਲੋ, ਸ਼ਰਮ ਪ੍ਰੂਫ ਨੇ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ, ਇੱਕ ਹਾਰੀ ਹੋਈ ਐਮ ਐਲ ਏ ਦੀ ਸੈਕਟਰੀ ਬਣ ਗਿਆ, ਹੁਣ ਇਲੈਕਸ਼ਨ ਆਈ ਸੀ ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ, ਤੇ ਉਹ ਜਿਹੜੀ ਬੀਬੀ ਸੀ ਇਹ ਡਰਾਮੇ ਦੀ ਗੱਲ ਕਰਨ ਡਿਆ, ਮੈਂ ਡਰਾਮਾ ਵੇਖ ਰਿਹਾ ਸੀ, ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ, ਤੂੰ ਇੱਕ ਵੀ ਵਾਅਦਾ ਪੂਰਾ ਕੀਤਾ, ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਕੇ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਐਤਕੀ, ਕਿਹੜੇ ਮੂੰਹ ਨਾਲ, ਕਿਹੜੇ ਇੱਕ ਕੁਆਲਿਟੀ ਦੱਸਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ। ਅੱਛਾ ਉਹ ਦੂਜੇ ਉਹ ਗੱਲਾਂ ਬਾਤਾਂ ਕਰੇ, ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ ਉਹ ਬੜੀ ਸ਼ਰਮ ਫੀਲ ਕਰੇ, ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ, ਤੀਜੇ ਪਿੰਡ ਵੀ ਬੇਇੱਜ਼ਤੀ, ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ, ਤੇ ਉਹ ਘਰ ਨੂੰ ਆਏ ਉਹਦੇ ਵਿਚਾਰੇ ਤੇ ਸਿਰ ਪੀੜ ਹੋਣ ਡੇ ਸੀ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ
0: ਡਾਇਰੀ
1: ਉਹ ਬੈਠਾ ਆਣ ਕੇ ਚਾਹ ਪੀਤੀ ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ ਹਾਲਾਂਕਿ ਉਹਨੂੰ ਕੋਈ ਕੁਛ ਨੀ ਸੀ ਕਹਿ ਰਿਹਾ ਡਰਾਮੇ ਦੀ ਗੱਲ ਤਾਂ ਨਹੀਂ ਦੱਸ ਰਿਹਾ ਉਹ ਬੀਬੀ ਦੁਆਲੇ ਹੀ ਹੋਏ ਸਨ ਉਹਨੂੰ ਕੋਈ ਕੁਛ ਨੀ ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ ਬੰਦਾ ਕੋਈ ਹੋਰ ਲੱਭ ਲਓ ਮੈਂ ਨੀ ਜੇ ਤੁਹਾਡਾ ਸੈਕਟਰੀ ਬਣਨਾ ਅੱਗੋ ਗੱਲ ਸੁਣੋ ਉਹ ਕਹਿੰਦੀ ਹੋਇਆ ਕੀ ਹੈ ਕਹਿੰਦਾ ਮੈਂ ਤੇ ਜ਼ਮੀਨ ਮੈਨੂੰ ਵੇਲ ਨਹੀਂ ਜੇ ਦਿੰਦੀ ਜਦੋਂ ਲੋਕੀ ਇੰਨੀ ਸ਼ਰਮ ਆਉਂਦੀ ਹੈ ਹਾਲਾਂਕਿ ਗੱਲਾਂ ਤੁਹਾਡੇ ਨਾਲ ਕਰਨ ਡੇ ਹੁੰਦੇ ਆ ਪਤਾ ਨੀ ਮੈਂ ਮੇਰੇ ਕੋਲ ਨੀ ਜੇ ਬਰਦਾਸ਼ਤ ਹੋਣ ਡਿਆ ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ ਦਿਲ ਨੀ ਛੱਡੀ ਦਾ ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ
0: ਇਹ ਵਾਕਈ ਬੇਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ ਡਰਾਮਾ ਨੀ ਇਹ ਜਿਹੜਾ ਸਾਹਿਤ ਆ ਨਾ ਇਹ ਸਮਾਜ ਦਾ ਤਰਪਣ ਹੁੰਦਾ
1: ਜਿਹੜਾ
0: ਜਦੋਂ ਵੀ ਕੋਈ ਲਿਖਦਾ ਆ ਡਰਾਮਾ ਲਿਖਦਾ ਕਵਿਤਾ ਲਿਖਦਾ ਆ ਵਾਰਤਕ ਲਿਖਦਾ ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ ਚੰਗੀ ਨਹੀਂ ਲੱਗਦੀ ਜਾਂ ਜੇ ਉਹ ਮਤਲਬ ਇੱਕ ਸਮਾਜ ਨੂੰ ਨਰੋਈ ਸਿੱਧ ਦੇਣ ਵਾਸਤੇ ਉਹਨੂੰ ਸਾਹਮਣੇ
1: ਬਹੁਤ ਬਹੁਤ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ ਉਹ ਸੈਕਟਰੀ ਦਾ ਕਿਤੇ ਮੂੰਹ ਵਿਖਾ ਸਕਦਾ ਹੋਵਾਂ ਜਿਸ ਤਰ੍ਹਾਂ ਦਾ ਉਹਨੇ ਬਣਾਇਆ
0: ਇਹ ਬਾਜਾ ਸਾਹਿਬ ਇਹ ਵਾਕਿਆ ਹੀ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀਵਾਨਾਂ ਦੀ ਜਿਹੜੀ ਆ ਨਾ ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੀ ਰਹੀ
1: ਬਹਿ ਗਈ ਬਹਿ ਗਈ
0: ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ ਦੀਆਂ ਦੇ ਵਿਚ ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੋਂ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨੀ ਕੋਈ ਸੋਚਿਆ ਉਹ ਹੈਗੀ ਆ ਸਾਡੇ ਦੇਸ਼ ਦੀ ਬੇ ਇਤਿਹਾਸਾ ਬੇ ਲੋੜੀ ਵੱਧਦੀ ਆਬਾਦੀ ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪ੍ਰਦੂਸ਼ਣ ਖਰਾਬ ਹੋਣਾ ਗੰਧਲਾ ਹੋਣਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਤੇ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
1: ਬਹਿ ਗਈਆਂ ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕਿਹਾ ਕਿ ਭਾਰਤ ਜੀ ਹਸਪਤਾਲ ਜਾਓ
0: ਦਿੱਲੀ ਤੋਂ ਉਹਨਾਂ ਦੱਸਿਆ ਦਿੱਲੀ ਦਿੱਲੀ ਤੋਂ ਮੈਂ ਸਾਰੀ ਸੁਣੀ ਅੱਖਾਂ ਮੀਟ ਕੇ
1: ਤੁਹਾਡਾ ਕਹਿੰਦਾ ਅੰਗ ਅੰਗ ਬਿਮਾਰ ਹੈ ਤੁਹਾਡਾ ਸਾਰਾ ਤੇ ਉਹ ਹੀ ਗੱਲ ਤੁਸੀਂ ਕਰ ਰਹੇ ਵੇਖ ਲਓ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ
0: ਬਿਲਕੁਲ ਜੀ ਬਿਲਕੁਲ
1: ਗਏ ਸੀ ਪੁਲ ਥੱਲਿਓਂ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓਂ
0: ਤੇ ਉਹ
1: ਕਹਿੰਦਾ ਮੇਰੇ 6 ਬੱਚੇ ਨੇ ਅਸੀਂ ਕਿੱਥੇ ਜਾਈਏ ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ ਤੇ ਪਰਾ ਇੱਕ ਜੱਟ ਖਲੋਤਾ ਸੀ ਆਮ ਸਿੱਧਾ ਜਿਹਾ ਹੀ ਬੰਦਾ ਮੈਨੂੰ ਤੇ ਲੱਗਾ ਸੀ ਹੈ ਉਹਨੂੰ ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ ਪਤਾ ਨੀ ਉਹਨੇ ਕਿੰਨੀ ਦੱਸੀ 15-16 ਕਿੱਲੇ ਦੱਸੀ ਹੋਏਗੀ ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਐਂ ਕਰਕੇ ਤੇ ਮੇਰੇ 3 ਬੱਚੇ ਨੇ ਓਏ ਇਹਦੇ ਕੋਲ ਜੋਬ ਵੀ ਹੈ ਨਹੀਂ ਕੋਈ ਲੈਣੀ ਨੀ ਕੋਈ ਦੇਣੀ ਨੀ ਘਰ ਵੀ ਨੀ ਕਮਰਾ ਵੀ ਨੀ ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਤੇ ਹੁਣ ਤੂੰ 6 ਬੱਚਿਆਂ ਦਾ ਤਰਲਾ ਪਾਉਂਦਾ ਬਹੁਤ ਸਾਰੇ ਗਰੀਬ ਇੱਕ ਗਰੀਬ ਕਹਿਣ ਡਿਆ ਸੀ ਮੇਰੀ 5 ਲੜਕੀਆਂ ਹੈ ਗੁਜ਼ਾਰਾ ਹੋਤਾ ਨਹੀਂ ਮੈਂ ਕਿਆ ਕਰੂੰਗਾ ਮਹਿੰਗਾਈ ਬੜਤੀ ਜਾ ਰਹੀ ਹੈ ਮੈਂ ਸ਼ਾਦੀ ਕੈਸੇ ਕਰਵਾਉਂਗਾ ਇਨਕੀ ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ ਉਹ ਦੱਸੋ ਇਹ ਸਰਕਾਰ ਤੇ ਤੂੰ ਕੁੜੀਆਂ ਜੰਮੀ ਜਾ ਸਰਕਾਰ ਤੇਰੀ ਮਦਦ ਕਰੇ ਇਨਕੀ
0: ਜਨੂਨੀ ਜਿਹੜੇ ਲੀਡਰ ਨੇ ਨਾ ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ ਮੈਂ ਕਿਸੇ ਇੱਕ ਦਾ ਨਾਮ ਨਹੀਂ ਲੈਂਦਾ ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ ਕਰੋ
1: ਹਾਂ ਵਾਕਈ ਅਜੇ ਵੀ ਕਹਿ ਰਹੇ ਨੇ
0: ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨਹੀਂ ਕਰਵਾਇਆ ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ ਤੇ ਓਹਦਾ ਆ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ
1: ਹੋਣਗੇ ਤੇ ਨਾਲੇ ਵਾਕਫ ਹੋਣਗੇ, ਅਨਪੜ੍ਹ ਹੋਣਗੇ, ਅਨਸਿਵਲਾਈਜ਼ਡ ਜਿਹੇ ਹੋਣਗੇ, ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ, ਤੇ ਜੇ ਨਹੀਂ ਤਾਂ ਭੁੱਖੇ ਮਰਦੇ ਆਉਂਦੀਆਂ ਤੇ ਅਸੀਂ 100-100 ਰੁਪਏ 500-500 ਰੁਪਏ ਚ ਵੋਟ ਲੈ ਲੈਣੀ ਆ, 1000 ਚ ਲੈ ਲੈਣੀ ਆ।
0: ਬਿਲਕੁਲ ਜੀ ਬਾਜੋ ਸਾਹਿਬ, ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ, ਬਹੁਤ ਵੱਡੇ ਵਿਦਵਾਨ ਨੇ, ਹਸਨ ਨਸਾਰ ਸਾਹਿਬ,
1: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ,
0: ਹਾਂਜੀ ਜਾਣਦਾ, ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨਹੀਂ ਹੁੰਦੀ, ਕੋਈ ਵੋਟ ਨਹੀਂ ਹੁੰਦੀ, ਕੋਈ ਅਣਖ ਨਹੀਂ ਹੁੰਦੀ, ਕੋਈ ਇੱਜ਼ਤ ਨਹੀਂ ਹੁੰਦੀ।
1: ਬਿਲਕੁਲ
0: ਉਹਦੀ ਇੱਜ਼ਤ ਉਹਦੇ ਕੋਲ ਆ, ਉਹਦੇ ਹੱਥ ਆ, ਜਿਹੜਾ ਜਿਹੜਾ ਉਹਨੂੰ ਰੋਟੀ ਦਿੰਦਾ, ਜਿਹੜਾ ਉਹਦਾ ਅੰਨਦਾਤਾ, ਉਹ ਸਭ ਕੁਛ ਇੱਜ਼ਤ ਆ।
1: ਬਿਲਕੁਲ
0: ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਇੱਥਾਂ ਆਟੇ ਦਾਲ ਦੇ ਉੱਤੇ, ਆਪਣੇ ਉੱਤੇ ਉੱਤੇ ਮਤਲਬ ਡਿਪੈਂਡ, ਵੀ ਇਹਨਾਂ ਨੂੰ ਜਦੋਂ ਮਰਜ਼ੀ ਭੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ, ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊਗੀ ਬਲੀ ਦੇਵਾਂਗੇ, ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ, ਕੁਰਸੀਆਂ ਡਾਵਾਂਗੇ, ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਪਾਵਾਂਗੇ।
1: ਬੜੇ ਬੇਈਮਾਨ ਨੇ ਜੀ, ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ।
0: ਬਿਲਕੁਲ ਜੀ, ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ, ਤੁਸੀਂ ਗੱਲ ਕਰੇ
1: ਹੈਗੇ ਵਿਸ਼ਵ ਗੁਰੂ ਜੀ, ਸ਼ਰਮ ਸਾਨੂੰ ਮਸਤ ਨਹੀਂ, ਇਸੇ ਚੀਜ਼ ਚ ਤੁਸੀਂ ਸਮਝਿਆ ਵੀ ਕਰੋ ਯਾਰ ਗੱਲ,
0: ਉਹ ਹੁਣ ਮੈਨੂੰ ਸਮਝ ਲੱਗੀ,
1: ਹੋਣ ਲੱਗੀ ਆ ਬੜੀ ਦੇਰ
0: ਬਾਅਦ,
1: ਹੋਰ ਕਾਹਦੇ ਚ ਵਿਸ਼ਵ ਗੁਰੂ, ਹੋਰ ਤੇ ਯਾਰ ਮੈਨੂੰ ਕੋਈ ਦੇਖਦਾ ਹੀ ਨਹੀਂ, ਹੋਰ ਨਾ ਕੋਈ ਸਾਡੇ ਕੋਲ ਹੈ।
0: ਹਾਂਜੀ ਹਾਂਜੀ, ਚਲੋ ਖੈਰ ਬਾਦ ਸਾਹਿਬ, ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ, ਜੇ ਅਸੀਂ ਨਾ ਪਾਈ ਤੇ ਇਹੋ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ, ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ, ਮੌਸਮ ਚੇਂਜ, ਜਦੋਂ ਰੁਟੀਨ ਦੇ ਵਿੱਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ, ਉਦੋਂ ਛਿੱਟ ਨੀ ਪੈਂਦੀ ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ, ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ। ਹਾਂਜੀ ਹਾਂਜੀ, ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ, ਤੇ ਇਹ ਸਾਡੇ ਜਿਹੜੇ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ।
1: ਜੀ ਬਿਲਕੁਲ,
0: ਹਾਂਜੀ, ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਥੋੜੀ ਬਹੁਤੀ ਅਕਲ ਦੇਵੇ, ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜ਼ਰੂਰੀ ਹੈ, ਜਦੋਂ ਕੋਈ ਹਵਾ ਚੱਲਣੀ ਆ ਤੇ ਫਿਰ ਉਹਦੇ ਚ ਉਹਨਾਂ ਨੂੰ ਵੀ ਲੱਗਣੀ, ਇਹਨਾਂ ਦੇ ਬੱਚੇ
1: ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਖੈਰਾ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ, ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
0: ਦਾ ਗੱਲ ਤੇ ਕਰਨੀ ਚਾਹੀਦੀ ਘੱਟੋ ਘੱਟ,
1: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਓਨਾ ਕੁ ਪਾਉਣਾ ਚਾਹੀਦਾ। ਵੇਖੋ ਜੀ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ ਤੇ ਅਸੀਂ ਹਨੇਰੀਆਂ ਲਿਆ ਦਈਏ।
0: ਬਸ ਇੱਕ ਬੜੀ ਨਾ ਜਿਹੜੀ ਜਿਹੜੇ ਗ੍ਰੰਥ ਨੇ ਨਾ, ਮੈਂ 2 ਮਿੰਟ ਤੁਹਾਡੇ,
1: ਤੁਸੀਂ 5 ਮਿੰਟ ਲਾਓ ਜੀ।
0: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ, ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ, ਇਹਨਾਂ ਚ ਨਾ ਮਤਲਬ ਇੱਕ ਰਮਜਾਨ ਹੈ
1: ਜੀ,
0: ਉਹ ਰਮਜਾਨ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂਮਾਨ ਵਰਗੇ ਸੀਗੇ, ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ, ਤੇ ਉਹ ਸ਼੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ, ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿੱਚ ਲੇਟਦਾ ਸੀ ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ,
1: ਰੇਤ ਸੁੱਟਦਾ ਸੀ,
0: ਹਾਂ ਭੁੱਲ ਜੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ, 2-4 ਦਾਣੇ ਜਿਹੜੇ
1: ਰੇਤ ਦੇ ਵੀ ਉਹ ਜਹਮ ਲੈ ਕੇ ਆਇਆ ਜਿਹੜੇ,
0: ਤੇ ਸ਼੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ, ਉਹਦੇ ਹੱਥ ਫੇਰਿਆ, ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀ ਆ ਨਾ ਉਹਦੇ ਹੱਥ ਫੇਰਿਆ ਸੀ। ਇਹ ਇਹਦੇ ਵਿੱਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ ਸਾਡਾ,
1: ਬਿਲਕੁਲ ਬਿਲਕੁਲ,
0: ਉਹ ਵੀ ਕੋਈ ਮੈਨੇ ਰੱਖਦਾ
1: ਜ਼ਰੂਰ,
0: ਵੀ ਉਹ ਮੇਰੇ ਕੱਲੇ ਨਾ ਯਾਰ ਉੱਥੇ ਮੇਰੇ ਹਟਾਉਣਾ ਕੀ ਹੋਣਾ ਵਾ, ਇਹ ਏਦਾਂ ਨੀ ਹੋ ਸਕਦਾ,
1: ਮੇਰੇ ਮਰੇ ਵੀ 4 ਦਾਣੇ ਰੇਤ ਨਾਲ ਕੀ ਫਰਕ ਪੈ ਜਾਣਾ, ਨਹੀਂ ਪੈਂਦਾ, ਅਸੀਂ ਸਾਰੇ
0: ਪੈਂਦਾ ਜੀ ਪੈਂਦਾ,
1: ਸਾਰੇ ਹੀ ਪਾਰਟੀਸਪੇਟ ਕਰੀਏ ਥੋੜਾ ਥੋੜਾ ਹੀ। ਤੇ ਵੇਖੋ ਕਦੀ ਕਦੀ ਨਾ ਖੈਰਾ ਸਾਹਿਬ ਇੱਕ ਇੱਕ ਕਣੀ ਮੀਂਹ ਦੀ ਪੈਂਦੀ ਹੈ, ਮਾੜੀ ਮਾੜੀ ਸਾਨੂੰ ਕਣਾ ਕਿਣਮਿਣ ਕਿਣਮਿਣ, ਉਹ ਤਿੰਨ ਚਾਰ ਦਿਨ ਪੈਂਦੀ ਰਹਿੰਦੀ ਹੈ ਤੇ ਸਾਰੇ ਟੋਏ ਟਿੱਬੇ ਬਰਾਬਰ ਕਰ ਦਿੰਦੀ ਹੈ ਪਾਣੀ ਦੇ ਨਾਲ।
0: ਹਾਂ, ਇੱਕ ਹੋਰ ਇਹਦੀ ਬੜੀ ਏਦਾਂ ਦੀ ਉਦਾਹਰਣ ਜਿਹੜੀ ਤੁਸੀਂ ਵੀ ਸੁਣੀ ਹੋਏਗੀ, ਵੀ ਜੰਗਲ ਨੂੰ ਅੱਗ ਲੱਗ ਗਈ, ਸਭ ਉੱਠ ਕੇ ਪੰਛੀ ਦੌੜ ਕੇ ਭੱਜ ਗਏ ਤੇ ਇੱਕ ਚਿੜੀ ਸੀ ਵਿਚਾਰੀ, ਉਹ ਕੀ ਕਰੇ ਵੀ ਜਿਹੜੇ ਰੁੱਖ ਤੇ ਰਹਿੰਦੀ ਉਹ ਰੁੱਖ ਨੂੰ ਅੱਗ ਲੱਗੀ ਤੇ ਜਾਵੇ ਤੇ ਚੁੰਝ ਭਰ ਕੇ ਪਾਣੀ ਦੇ ਉੱਤੇ ਪਾਈ ਜਾਵੇ ਤੇ ਉਹ ਦੂਜੇ ਕਹਿਣਾ ਤੈਨੂੰ ਸ਼ਦਾ ਹੋ ਗਿਆ ਤੂੰ ਕਿ ਤੇਰੀ ਚੁੰਝ ਨਾ ਕੀ
1: ਪਾਣੀ ਤੋਂ ਲੈ ਆਉਣਾ ਬਈ ਚੁੰਝ ਚ ਪਾ,
0: ਜਾਨ ਨਾ ਜਾਨ ਨਾ ਗਵਾ ਬਈ ਤੇ ਚੱਲ ਆਪਾਂ ਵੀ ਉੱਡ ਚੱਲੀਏ ਭੱਜ ਚੱਲੀਏ। ਤੇ ਕਹਿੰਦੀ ਵੀ ਮਤਲਬ ਮੈਨੂੰ ਵੀ ਪਤਾ ਵੀ ਮੇਰੀ ਇੱਕ ਚੁੰਝ ਭਰ ਪਾਣੀ ਨਾਲ ਇਹਦੀ ਅੱਗ ਨਹੀਂ ਬੁਝਣੀ, ਲੇਕਿਨ ਮੈਂ ਚਾਹੁੰਦੀ ਹਾਂ ਵੀ ਜਦੋਂ ਕਿਤੇ ਗੱਲ ਹੋਵੇ ਇਸ ਗੱਲ ਦੀ ਵੀ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤੇ ਭੱਜਣ
1: ਵਾਲਿਆਂ
0: ਸੀ ਤੇ ਬੁਝਾਉਣ ਵਾਲਿਆਂ
1: ਸੀ, ਕਹਿੰਦੀ ਮੇਰਾ ਨਾਂ ਬੁਝਾਉਣ ਵਾਲਿਆਂ ਚ ਆਉਣਾ ਤੁਹਾਡਾ ਭੱਜਣ ਵਾਲਿਆਂ ਚ ਆਉਣਾ।
0: ਹਾਂਜੀ ਹਾਂਜੀ, ਵੀ ਉਹਦਾ ਮਤਲਬ ਛੋਟੇ ਤੋਂ ਛੋਟਾ ਯਤਨ ਜਿਹੜਾ ਆਪਾਂ ਆਪਣੇ ਆਪ ਕਰਨਾ ਤੇ ਚਾਹੀਦਾ,
1: ਸਾਡਾ ਫਰਜ਼
0: ਬਣੇ ਸਾਰੇ ਲੱਗ ਪਈਏ ਇਹ ਸੋਚ ਦੇ ਧਾਰਨੀ ਬਣੀਏ ਬਣੀ ਸਾਡਾ ਸਮਾਜ,
1: ਸਾਨੂੰ ਆਪਣੇ ਭਾਰਤ ਨੂੰ ਬਚਾਉਣਾ ਚਾਹੀਦਾ, ਹਰ ਨਾਗਰਿਕ ਕੋਸ਼ਿਸ਼ ਕਰੇ,
0: ਸਾਨੂੰ ਨਾਗਰਿਕਾਂ ਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਣੀ, ਜੇ ਕਿਸੇ ਲੜੇ ਲੀਡਰ ਨੇ ਜਿਹੜਾ ਨੀ ਜੇ ਤੁਹਾਨੂੰ ਲੜਾਉਣ ਆ ਜਾਣਗੇ ਇੱਕ ਪੱਤ ਕਰਾਉਣ ਆ ਜਾਣਗੇ ਤੁਹਾਡੇ ਤੁਹਾਡੀ ਭਲਾਈ ਵਾਸਤੇ ਤੁਹਾਡੇ ਹਿੱਤ ਵਾਸਤੇ ਕਦੇ ਕਿਸੇ ਨੇ ਜਿਹੜਾ,
1: ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਰਨ, ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
0: ਜ਼ਿਆਦਾਤਰ, ਹੈ ਹੈਗੀ ਹੈ ਚੇਤਨਾ ਦੀ ਘਾਟ
1: ਬਹੁਤ ਘਾਟ,
0: ਠੀਕ ਹੈ ਗੱਲ ਇਹ ਠੀਕ ਹੈ।
1: ਖੈਰਾ ਸਾਹਿਬ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਜੀ,
1: ਭਾਵੇਂ ਕੰਧਾਂ ਕੋਠੇ ਕੱਚੇ ਸਨ
0: ਜੀ
1: ਪਰ ਰਿਸ਼ਤੇ ਨਾਤੇ ਸੱਚੇ ਸਨ,
0: ਸੱਚੇ ਸਨ ਬਿਲਕੁਲ,
1: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ ਪਰ ਪਿਆਰ ਦੇ ਧਾਗੇ ਪੱਕੇ ਸਨ,
0: ਬਿਲਕੁਲ ਜੀ ਬਿਲਕੁਲ,
1: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ
0: ਹਾਂਜੀ,
1: ਦੁਸ਼ਮਣ ਅਸੂਲ ਦੇ ਪੱਕੇ ਸਨ,
0: ਵਿਛੋਣੇ ਦਾ ਵੀ ਕੋਈ ਅਸੂਲ ਸੀ,
1: ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਇਨਸਾਫ ਤੇ ਮੁਨਸਿਫ ਸੱਚੇ ਸਨ, ਸੁੱਚਾ ਸਿਆਂ ਭਾਵੇਂ ਕਤਲ ਤੇ ਕਾਤਲ ਹੈ ਸਨ ਪਰ ਫਾਂਸੀ ਦੇ ਵੀ ਰਸੇ ਸਨ,
0: ਬਿਲਕੁਲ ਜੀ ਬਿਲਕੁਲ,
1: ਪਰ ਫਾਂਸੀ ਦੇ ਵੀ ਰਸੇ ਸਨ। ਖੈਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ,
0: ਥੈਂਕ ਯੂ,
1: ਤੁਹਾਡਾ ਧੰਨਵਾਦ ਜੀ, ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ ਬੜਾ ਚੰਗਾ ਲੱਗਦਾ, ਤੇ ਇਹੋ ਜਿਹਾ ਕੋਈ ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ,
0: ਬਿਲਕੁਲ ਜੀ ਬਿਲਕੁਲ
1: ਬਿਲਕੁਲ, ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ, ਉਹ ਬਣ ਗਿਆ ਜੋ ਉਹਨੇ ਬਣਨਾ,
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਹਾਂ ਇੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾਂਦਾ। ਥੈਂਕ ਯੂ, ਚੀਜ਼ਾਂ ਚੁੱਕਣੀਆਂ ਸਫਾਈ ਕਰਨੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਇਹ ਸਨ ਸੂਬਾ ਸਿੰਘ ਖਹਿਰਾ ਜੀ ਹੁਣੀ, ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ, ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ, ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜਨ ਢਾਉਣ ਤੇ ਖਰਾਬ ਕਰਨ ਵਾਲੇ ਲੋਕ ਹੈ। ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਇੱਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਡਈ, ਮੇਰੇ ਕਹਿਣ ਦਾ ਮਤਲਬ ਕਿ ਲਾਂਤਾਂ ਨਹੀਂ ਪੈਣ ਡਈਆਂ ਇਹਨੂੰ, ਲਾਂਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ, ਪਾਰਲੀਮੈਂਟ ਨੇ ਅਦਾਲਤ ਨੇ ਇਹਨਾਂ ਦੇ ਕਿਹਦੇ ਖਿਲਾਫ਼ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੋਜੀਸ਼ਨ ਜਿਹੜੀ ਹੈ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਡਿਆ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ, ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿੱਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ ਆਪਣਾ ਪ੍ਰੈਜ਼ੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ ਉਹ ਕਾਫੀ ਸਪੋਰਟ ਵਿੱਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿੱਚ, ਤੇ ਮਤਲਬ ਕਿ 7% ਜਾਂ 7.5% ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ ਹਾਰਿਸ ਨਾਲੋਂ। ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ ਮਾਈਨਸ 26 ਹੋ ਗਿਆ ਜੇ 7 ਤੋਂ 12 ਸੱਤ ਤੋਂ ਘੱਟ ਕੇ 12 ਤੱਕ 26 ਮੇਰੇ ਮੂੰਹੋਂ ਨਿਕਲਿਆ 7 ਤੋਂ ਘੱਟ ਕੇ ਮਾਈਨਸ 12 ਚਲੇ ਗਏ ਜੇ ਯੰਗ ਲੋਕ ਵੀ ਪਹਿਲਾਂ ਪਲੱਸ ਚ 7 ਸਨ ਹੁਣ ਮਾਈਨਸ 12 ਚ ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਆ। ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ ਜਦੋਂ 24 ਦੇ ਵਿਚ ਮਤਲਬ ਕਿ ਇਲੈਕਸ਼ਨ ਹੋਈ ਸੀ ਤੇ ਹੁਣ ਜਿਹੜੀ ਸਟੱਡੀ ਕੀਤੀ ਗਈ ਆ 12% ਬੜਤ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ। ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿਚ ਜੇ। ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ। ਕੈਥੋਲਿਕ ਲੋਕ ਜਿਹੜੇ ਨੇ ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ ਕਿ ਇਹ ਕੈਥੋਲਿਕ ਧਰਮ ਦਾ ਤੇ ਇਹਨੂੰ ਉਹ ਇਹ ਵੀ ਲਿਹਾਜ਼ ਦਾ ਕੀਤਾ ਗਿਆ ਸੀ ਹਾਂਜੀ। ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ ਉਹ ਵੀ ਇਹਨੂੰ ਲਾਇਕ ਨਹੀਂ ਕਰਨ ਡਏ ਹੈਗੇ। ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ 24 ਵਿੱਚ ਉਹ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹਦੇ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਉਹ -26 ਹੋ ਗਏ ਜੇ। ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ ਹਾਂਜੀ ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ ਤੇ ਹੁਣ ਉਹ -25 ਹੋ ਗਏ ਜੇ ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ ਜਾਂ ਟਰੱਕ ਤੇ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ ਸਾਰੇ ਹੀ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ ਜਰਮਨ ਦੇ ਪਤਾ ਨੀ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ ਕਿੰਨੇ ਅਫਸੋਸ ਵਾਲੀ ਗੱਲ ਹੈ ਸਾਡੀਆਂ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ ਖਾਲੀ ਪਏ ਨੇ ਤੇ ਹੁਣ ਉਹੋ 50,000 ਵਾਲੇ ਜਿਹੜੇ ਲੋਕ ਨੇ ਨਾ ਉਹ 25% ਮਾਈਨਸ ਹੋਏ ਜੇ ਇਹਦੇ ਨਾਲੋਂ ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ ਐਜੂਕੇਟਡ ਬਣਤ ਬਣਾਈ ਸੀ ਹਾਂਜੀ ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ ਤੇ ਹੁਣ ਉਹ 15% ਉਹ ਵੀ ਮਾਈਨਸ ਹੋ ਗਏ ਜੇ ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਘੱਟ ਪੜ੍ਹੇ ਲਿਖੇ ਨੇ ਬਿਲਕੁਲ ਜਿਹੜੇ ਪੜ੍ਹੇ ਲਿਖੇ ਨਹੀਂ ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ ਇਹ ਵੱਡਾ ਰੋਲ 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਉਸ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ ਟਰੰਪ ਨੂੰ ਹੈਰਿਸ ਤੋਂ ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ ਇਹ ਸਾਡ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ ਤੇ ਹੁਣ ਇਹ ਅਨਪੜ੍ਹ ਵੀ 2% ਮਾਈਨਸ ਹੋ ਗਏ ਜੇ ਉਹਦੇ ਤੋਂ ਹੁਣ ਤੇ ਹੁਣ ਇਹਦੇ ਡਾਇਲਾਗ ਸੁਣ ਲਓ ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ ਸਵੇਰੇ ਹੋਰ ਗੱਲ ਰਾਤ ਨੂੰ ਹੋਰ ਗੱਲ ਸੁੱਤੇ ਲੌਂਡੇ ਵੇਲੇ ਹੋਰ ਗੱਲ ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ ਲੌਜਿਕ ਨਹੀਂ ਹੁੰਦਾ ਤੇ ਹੈਰਾਨੀ ਹੁੰਦੀ ਆ ਕਿ ਅਮਰੀਕਾ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜ਼ੀਡੈਂਟ ਜਿਹੜਾ ਇਹਦੀ ਭਾਸ਼ਾ ਕਿੱਦਾਂ ਦੀ ਹੈ ਇਹ ਤੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ ਕਰਨ ਡਿਆ ਹੈਗਾ ਅੜੀਅਲ ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ ਉਸ ਤਰੀਕੇ ਦੀ ਗੱਲਬਾਤ ਕਰਦਾ ਹੈ ਇਹਨੇ ਹੁਣੇ ਹੀ ਅੱਜ ਜਾਂ ਕੱਲ ਕੱਲ ਇਹਨੇ ਕਿਹਾ ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ ਇਹ ਨਰਕ ਦਾ ਦਰਵਾਜ਼ਾ ਨੇ ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ ਅੱਜ ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ ਅਤੇ ਤੈਨੂੰ ਚੈਲੇਂਜ ਕਰਨ ਡਿਆ ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੁਣ ਕਾਪੀਆਂ ਪੈਨਸਲਾਂ ਪਈਆਂ ਹੁਣ ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ ਇੰਡੀਆ ਨੁਕਤਾਚੀਨੀ ਉਹ ਸਾਡੇ ਤਲੋਕਾਤ ਅੱਗੇ ਪਿੱਛੇ ਆ ਸਾਡੇ ਬਾਜ਼ਾਰ ਚਾਈਨਾ ਦੀਆਂ ਮਾਲ ਨਾਲ ਭਰੇ ਪਏ ਨੇ ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ ਤੇ ਚਾਈਨਾ ਤੇਰੇ ਬਰਾਬਰ ਨਹੀਂ ਬਰਾਬਰ ਦਾ ਹੀ ਹੈ ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ ਤੇਰੀ ਜੈਲਸੀ ਹੈ ਹੋਰ ਕੀ ਹੈ ਤੇਰੀ ਮੂਰਖਤਾ ਬੇਸਮਝੀ ਹੈ ਜਾਂ ਤੇਰੀ ਜੈਲਸੀ ਆਪਾਂ ਕਹਿ ਸਕਦੇ ਹਾਂ ਜਦੋਂ ਦੋ ਗਵਾਂਢੀ ਲੜਦੇ ਹੋਣ ਨਾ ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਤੇਰੇ ਮੂੰਹ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ ਕਦੀ ਕੈਨੇਡਾ ਤੇਰਾ ਹਾਂਜੀ ਕਦੀ ਪਤਾ ਨੀ ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ ਹੱਦ ਹੋ ਗਈ ਜੋ ਬੇਕੂਫਾਂ ਵਾਲੀ ਗੱਲ ਹੈ ਇਹ ਸੋਭਾ ਨਹੀਂ ਦਿੰਦਾ ਇੱਕ USA ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਨਰਕ ਦੇ ਦਰਵਾਜ਼ੇ ਨੇ ਫਲਾਂ ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ ਵਸਦੇ ਰਸਦੇ ਅਮਰੀਕਾ ਦੀ ਇਕੋਨਮੀ ਤੂੰ ਡਾਊਨ ਕੀਤੀ ਹੈ ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤੇ ਨਰਕ ਬਣਨਾ ਹੀ ਬਣਨਾ ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ ਤੇ ਦੋਸਤੋ ਅਮਰੀਕਾ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ ਜੋ ਮਤਲਬ ਕਿ ਨਿਊਜ਼ ਵਿੱਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ ਕਿ ਉਹ ਕਿਉਂ ਕਿੱਦਾਂ ਕੀ ਹੈ ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਨੂੰ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਪਰ ਬਚ ਬਚਾ ਹੋ ਗਿਆ ਪਤਾ ਨਹੀਂ ਹੋਇਆ ਕੀ ਹੈ ਭਾਜੜਾਂ ਪਈਆਂ ਸੀ ਟੇਬਲਾਂ ਦੇ ਥੱਲੇ ਵਾਲੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ ਕੁਛ ਹੋਇਆ ਕਿਤੇ ਗੋਲੀ ਚੱਲੀ ਹੈ ਇਹ ਦੁਨੀਆਂ ਇਹਦੇ ਤੋਂ ਕਿੰਨੀ ਅੱਕੀ ਹੋਏਗੀ ਇਹਦੇ ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ ਆਹ ਦੂਸਰੀ ਵਾਲੀ ਚੱਲੀ ਹੈ ਗੋਲੀ ਇਹਦੇ ਉੱਤੇ ਇਹ ਕਿਉਂ ਨਹੀਂ ਬੰਦਾ ਸਮਝਦਾ ਕਿਸ ਤਰ੍ਹਾਂ ਦਾ ਬੰਦਾ ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਂਤਾਂ ਪਾਈਆਂ ਕੈਮਰੇ ਦੇ ਉੱਤੇ ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ ਹੈ ਇਹ ਜਾਣ ਬੁੱਝ ਕੇ ਵੇਖੋ ਸਾਰੀ ਦੁਨੀਆਂ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ ਲੜਾਈ ਕਿਤੇ ਵੀ ਹੁੰਦੀ ਹੋਏ ਅੱਜ ਅਸੀਂ ਇੰਟਰਕਨੈਕਟਡ ਹਾਂ ਇੱਕ ਦੂਜੇ ਦੇ ਨਾਲ ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ ਹੈ ਮਹਿੰਗਾਈ ਖਾਸ ਕਰਕੇ ਪੈਟਰੋਲ ਗੈਸਾਂ ਆਵਾਜਾਈ ਏਅਰ ਟਿਕਟਾਂ ਜੋ ਵੀ ਜਿੱਦਾਂ ਦਾ ਮਰਜ਼ੀ ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ ਯਾਰ ਇਹ ਇੱਕ ਬੰਦਾ ਸਾਰੀ ਦੁਨੀਆਂ ਨੂੰ ਉਥਲ ਪੁਥਲ ਕਰ ਰਿਹਾ ਠੀਕ ਹੈ ਦੋ ਵਰਲਡ ਵਾਰਾਂ ਹੋਈਆਂ ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ ਬਹੁਤ ਵੱਡੀ ਤਬਾਹੀ ਹੈ ਪੰਜਾਹ ਪੰਜਾਹ ਸੌ ਸੌ ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਲਈ ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ ਨੈਟੋ ਦਾ ਤੂੰ ਹੈਡ ਹੈ ਨੈਟੋ ਤੇਰਾ ਸਾਥ ਛੱਡ ਗਈ ਹੈ ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ ਇਹ ਕਹਿੰਦਾ ਸੀ ਟਰੰਪ ਨੈਟੋ ਕਾਗਜ਼ੀ ਸ਼ੇਰ ਹੈ ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਹੈ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਡਈ ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ ਸਮਝੌਤਾ ਹੈਗਾ ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ ਉਹਦੇ ਤੇ ਅਟੈਕ ਕਰ ਦੇਗੀ ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ ਤੂੰ ਇਰਾਨ ਤੇ ਅਟੈਕ ਕੀਤਾ ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ ਤੇ ਨੈਟੋ ਵਾਲੇ ਤੇ ਵੈਸੇ ਤੇਰਾ ਸਾਥ ਛੱਡ ਗਏ ਨੇ ਇੰਗਲੈਂਡ ਤੇਰਾ ਸਾਥ ਛੱਡ ਗਿਆ ਜਰਮਨ ਤੇਰਾ ਸਾਥ ਛੱਡ ਗਿਆ ਫਰਾਂਸ ਤੇਰਾ ਸਾਥ ਛੱਡ ਪੁਰਤਗਾਲ ਕੀ ਦੂਜਾ ਉਹਦਾ ਨਾਂ ਸਪੇਨ ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆ ਨੂੰ ਤਬਾਹੀ ਵੱਲ ਖੜ ਰਿਹਾ ਪਰ ਇਹ ਕਾਮਯਾਬ ਨਹੀਂ ਹੋਏਗਾ ਇਹ ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ ਇਹਨਾਂ ਦਾ ਹਿਸਟਰੀ ਫੋਲ ਕੇ ਵੇਖ ਲਓ ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ ਹਾਸਦੇ ਵਸਦੇ ਮੁਲਕ ਸਨ ਉਹਨਾਂ ਦੀ ਇਕੋਨਮੀ ਆਹ ਜਿਹੜਾ ਹੈਗਾ ਸੀ ਇਰਾਕ ਦਾ ਵੇਖ ਲਓ ਅੱਜ ਇਰਾਕ ਦਾ ਕੀ ਹਾਲ ਹੈ ਉਹ ਜਿਹੜਾ ਜਿੱਥੋਂ ਕਰਨਲ ਗਦਾਫੀ ਉਹਦੇ ਮੁਲਕ ਦਾ ਕੀ ਹਾਲ ਹੈ ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ ਉਹਨਾਂ ਨੂੰ ਮਿਲਦਾ ਹੁੰਦਾ ਸੀ ਗੌਰਮੈਂਟ ਮਕਾਨ ਬਣਾ ਬਣਾ ਲੋਕਾਂ ਨੂੰ ਦਿੰਦੀ ਹੁੰਦੀ ਠੀਕ ਹੈ ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ ਮੈਂ ਯੈਸ ਨਹੀਂ ਕਰਦਾ ਉਹਨੂੰ ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ ਸੀਰੀਆ ਵੇਖ ਲਓ ਉਹ ਹੋਰ ਵੀ ਕਿੰਨੇ ਮੁਲਕ ਨੇ ਕਿੰਨੀਆਂ ਇਕੋਨਮੀਆਂ ਬਰਬਾਦ ਕੀਤੀਆਂ ਨੇ ਇਹਨੇ ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ ਯੂਐਸਏ ਦੇ ਖਾਤੇ ਦੇ ਵਿੱਚ ਵੀਅਤਨਾਮ ਵੇਖ ਲਓ ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲੱਕ ਹੀ ਤੋੜ ਕੇ ਧਰ ਦਿੱਤਾ ਸਿਰਫ ਇਹ ਤੇਰੀ ਤਾਂ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ ਪਰ ਮੈਂ ਇਹ ਨਹੀਂ ਕਹਿੰਦਾ ਕਿ ਯੂਐਸਏ ਨਾ ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਔਰ ਸਾਰੇ ਦੁਨੀਆਂ ਮੰਨਣ ਡਈ ਆ ਕਿ ਦਿਮਾਗ ਨਾਂ ਦੀ ਚੀਜ਼ ਦੇ ਕੋਲ ਅੜਬ ਖੜੂਸ ਆਦਮੀ ਜੋ ਮੂੰਹ ਚ ਆਉਂਦਾ ਵੈ ਕਦੀ ਕਿਸੇ ਮੈਂ ਕਿਊਬਾ ਨਾਲ ਵੀ ਵੇਖਣਾ ਮੈਂ ਕਿਤੇ ਨਾ ਤੂੰ ਵੇਖਣਾ ਹੈਗਾ ਹੱਦ ਹੋ ਗਈ ਹੈ ਤੇਰੇ ਤੋਂ ਵੱਡੇ ਵੱਡੇ ਇੱਥੇ ਆਏ ਉਹਨਾਂ ਦੇ ਵੀ ਪੈਰ ਨਹੀਂ ਲੱਗੇ ਚਾਰ ਦਿਨ ਉਹਨਾਂ ਨੇ ਵੀ ਬੜੀ ਹੱਥ ਚੁੱਕੀ ਸੀ ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ ਅਸੀਂ ਸਾਰੀ ਦੁਨੀਆਂ ਇੱਕ ਪਲੈਨਟ ਦੇ ਵਾਸੀ ਆ ਇਹ ਧਰਤੀ ਇਹਦੇ ਚ ਹਲੀਕਾਂ ਮਾਰੀਆਂ ਨੇ ਇੰਡੀਆ ਕਿਊਬਾ ਤੇ ਫਰਾਂਸ ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਇੰਨਾ ਕੁ ਅਸਲਾ ਦੱਬਿਆ ਪਿਆ ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ ਆ ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ ਪਰ ਆ ਉਹਨਾਂ ਤੇ ਬਹਿਣ ਦੀ ਕੋਸ਼ਿਸ਼ ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ ਇਸ ਪਲੈਨਟ ਦੀ ਲਾਈਫ ਬਚੇ ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ਼ ਹੈਗੇ ਨੇ ਐਟਮ ਬੰਬ ਨੇ ਮੈਂ ਸੁੱਟਾਂਗਾ ਉਹ ਵੀ ਮੇਰੇ ਤੇ ਸੁੱਟਣਗੇ ਇਹ ਤਾਂ ਕਦੀ ਹੋ ਨਹੀਂ ਸਕਦਾ ਤੇ ਫਿਰ ਗਈ ਦੁਨੀਆਂ ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ, ਨਹੀਂ, ਉਧਰੋਂ ਵੀ ਇਸ ਤਰ੍ਹਾਂ ਦੇ ਹੀ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ। ਹਾਂਜੀ, ਭੁੱਖ ਮਰੀ ਜਿਹੜੀ ਹੈ ਜਿਨ੍ਹਾਂ ਮੁਲਕਾਂ ਚ, ਉਨ੍ਹਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਨ੍ਹਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਸੋ ਇਸ ਕਰਕੇ ਸੱਜਣੋ, ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਕੱਖ। ਮਹੀਨੇ ਬਾਅਦ ਕੁਝ ਦਿਨ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ। ਅੱਜ ਦਾ ਸਾਰਾ ਪ੍ਰੋਗਰਾਮ ਅੱਜ ਦੇ ਸ਼ਹੀਦ ਬੱਚਿਆਂ ਲਈ ਹੋਏਗਾ ਜੀ, ਤੇ ਅੱਜ ਦੇ ਪ੍ਰੋਗਰਾਮ ਵਿਚ ਡਾਕਟਰ ਗੁਰਦੀਪ ਸਿੰਘ ਸੰਧੂ ਵੀ ਆਪਣਾ ਪੂਰਾ ਲੈਕਚਰ ਕਰਨਗੇ। ਇਹਦੇ ਉਪਰ ਹੀ ਲਾਲ ਸਿੰਘ ਚੀਮਾ ਜੀ ਵੀ ਜੁੜਨਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਆ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇਕ ਬਹੁਤ ਹੀ ਦਿਲ ਨੂੰ ਛੋਣ ਵਾਲਾ ਸ਼ਬਦ ਮਨਿੰਦਰ ਸਿੰਘ ਜੀ ਸ੍ਰੀ ਵਾਲਿਆਂ ਦਾ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਬਹੁਤ ਦਰਦ ਭਰਿਆ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੀ। ਸੋ ਲਾਲ ਸਿੰਘ ਚੀਮਾ ਹੁਣੇ ਆਪਣੇ ਨਾਲ ਜੁੜ ਗਏ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ। ਤੇ ਲਓ ਪੇਸ਼ ਹੈ ਜੀ ਲਾਲ ਸਿੰਘ ਚੀਮਾ ਹੁਣੇ ਆ ਗਏ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ। ਚੀਮਾ ਸਾਹਿਬ ਆਵਾਜ਼ ਆ ਰਹੀ ਜੀ?
1: ਤੁਸੀਂ ਭਾਰਤ ਦਾ ਦੌਰਾ ਕਰਕੇ ਆਏ ਆ, ਉਥੋਂ ਨਵੀਆਂ ਨਵੀਆਂ ਖਬਰਾਂ ਵੀ ਲਿਆਏ ਆ, ਤੇ ਇਹਨਾਂ ਖਬਰਾਂ ਤੋਂ ਪਹਿਲਾਂ ਖੱਖ ਸਾਹਿਬ ਜੀ ਦੇਖੋ, ਜਿਹੜੀਆਂ ਕੌਮਾਂ ਹੁੰਦੀਆਂ ਨਾ ਉਹ ਸ਼ਬਦ ਜਿਹੜੇ ਆ ਪੰਜਾਬੀ ਦੇ ਬਹੁਤੇ ਖੱਖ ਸਾਹਿਬ ਜੀ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਆ ਕਿ ਆਪਣੇ ਜਿਹੜੇ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਲੋਕ ਆ ਨਾ, ਕਹਿਣ ਦਾ ਮਤਲਬ ਮੇਰਾ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਉਹਨਾਂ ਦੇ ਕੋਲੋਂ ਜਿਹੜੀ ਪੰਜਾਬੀ ਭਾਸ਼ਾ ਇਹਦਾ ਬਹੁਤ ਸਾਰਾ ਹਿੱਸਾ ਹੈ ਜਿਹੜਾ ਉਹ ਗੁਆਚ ਚੁੱਕਿਆ ਜਾਂ ਉਹ ਬਦਲ ਦਿੱਤਾ ਗਿਆ ਜਾਂ ਖੋਹ ਲਿਆ ਗਿਆ। ਸ਼ਬਦ ਆਪਾਂ ਜਿਹੜੇ ਮਰਜ਼ੀ ਵਰਤ ਲਈਏ, ਪਰ ਮੁਸੀਬਤ ਇਸ ਗੱਲ ਦੀ ਆ ਕਿ ਸਾਨੂੰ ਪੰਜਾਬੀ ਭਾਸ਼ਾ ਜਿਹੜੀ ਆ ਉਹ ਭੁੱਲਦੀ ਜਾ ਰਹੀ ਆ, ਤੇ ਜਿਹਦੇ ਕਾਰਨ ਸਾਡਾ ਸਮਾਜ ਆ ਜਿਹੜਾ ਉਹ ਫੇਰ ਤੋਂ ਉਲਝਦਾ ਜਾ ਰਿਹਾ। ਜਿਸ ਤਰ੍ਹਾਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਜਿਹੜੇ ਹਾਲਾਤ ਸੀਗੇ, ਸਮਾਜ ਅੱਜ ਵੀ ਉਧਰ ਨੂੰ ਜਿਹੜਾ ਆ ਕਾਫੀ ਹੱਦ ਤੱਕ ਵੱਧ ਗਿਆ ਆ, ਤੇ ਇਹਦਾ ਕਾਰਨ ਇਹ ਹੁੰਦਾ ਖੱਖ ਸਾਹਿਬ ਜਦੋਂ ਆਪਾਂ ਆਪਣੀ ਭਾਸ਼ਾ ਭੁੱਲ ਜਾਂਦੇ ਹਾਂ ਉਸ ਵੇਲੇ ਫਿਰ ਆਪਣੇ ਪੱਲੇ ਕੁਛ ਨਹੀਂ ਰਹਿੰਦਾ। ਸੋ ਇਹੀ ਕਾਰਨ ਆ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ ਉਹ ਅਸੀਂ ਭੁੱਲ ਚੁੱਕੇ ਹਾਂ, ਤੇ ਕਈ ਸੱਜਣ ਇਹਦੇ ਨਾਲ ਸਹਿਮਤ ਨਹੀਂ ਹੈਗੇ, ਪਰ ਇਹ ਜ਼ਰੂਰੀ ਗੱਲ ਆ, ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਣੀ ਭਾਸ਼ਾ। ਜੇ ਭਾਸ਼ਾ ਭੁੱਲ ਗਿਆ ਤਾਂ ਸਾਡਾ ਜਿਹੜਾ ਪਿਛੋਕੜ ਆ ਉਹ ਵੀ ਸਾਨੂੰ ਭੁੱਲ ਜਾਣਾ, ਜਦੋਂ ਪਿਛੋਕੜ ਭੁੱਲ ਗਿਆ ਤੇ ਫਿਰ ਸਾਨੂੰ ਸਾਰੇ ਮੰਤਰ ਤੰਤਰ ਆ ਜਿਹੜੇ ਉਹ ਸਭ ਕੁਛ ਭੁੱਲ ਜਾਣਾ ਆ, ਤੇ ਉਹਦੇ ਨਾਲ ਫਿਰ ਜਿਹੜਾ ਖੱਖ ਸਾਹਿਬ ਜੀ ਸਮਾਜ ਦੇ ਬਹੁਤ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਆ, ਔਰ ਆਪਣੇ ਸਭ ਨੂੰ ਆਪਾਂ ਨੂੰ ਪਤਾ ਹੀ ਆ ਕਿ ਨੁਕਸਾਨ ਕਿੰਨਾ ਵੱਡਾ ਹੋ ਰਿਹਾ ਤੇ ਪਿੱਛੇ ਵੀ ਹੋਇਆ ਤੇ ਅੱਗੇ ਵੀ ਹੁੰਦਾ ਰਹਿਣਾ, ਜੇ ਸਾਡਾ ਜਿਹੜਾ ਸਮਾਜ ਆ ਉਹਨੇ ਆਪਣੀ ਜਿਹੜੀ ਦਿਸ਼ਾ ਉਹਨੂੰ ਨਾ ਬਦਲਿਆ। ਸੋ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਵੀ ਇਹੀ ਜਿਹੜਾ ਸਭ ਕੁਛ ਸੀਗਾ, ਕਿਸ ਤਰ੍ਹਾਂ ਦੇਖੋ ਖੱਖ ਸਾਹਿਬ ਸਾਰਿਆਂ ਦੇ ਸਾਹਮਣੇ ਜੋ ਕੁਛ ਅੱਜ ਗਾਜ਼ਾ ਦੇ ਵਿੱਚ ਹੋ ਰਿਹਾ ਨਾ ਇਹੀ ਭਾਰਤ ਦੇ ਵਿੱਚ ਹੋਇਆ ਸੀਗਾ ਗੁਰੂ ਸਾਹਿਬਾਂ ਦੇ ਵੇਲੇ, ਐਨ ਸੇਮ ਇਹੀ ਚੀਜ਼ ਹੋਈ ਸੀਗੀ। ਦੇਖੋ ਕਿੱਦਾਂ ਉਹਨਾਂ ਦੇ ਬੱਚਿਆਂ ਨੂੰ ਭੁੱਖੇ ਮਾਰਿਆ ਜਾ ਰਿਹਾ, ਔਰ ਇਹੀ ਕੁਛ ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਦੇਖੋ ਠੰਡੇ ਬੁਰਜ ਦੇ ਵਿੱਚ, ਖੱਖ ਸਾਹਿਬ ਜੀ ਸਰਦੀਆਂ ਦਾ ਮਹੀਨਾ ਆ, ਔਰ ਉਹ ਜਿਹੜਾ ਬੁਰਜ ਆ ਉਹਦੇ ਬਾਰੇ ਇਹ ਦੱਸਿਆ ਜਾਂਦਾ ਖੱਖ ਸਾਹਿਬ ਜੀ ਕਿ ਭਾਰਤ ਵਿੱਚ ਜਦੋਂ ਮੁਗਲ ਬਾਦਸ਼ਾਹ ਜਿਹੜੇ ਸੀਗੇ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਗਰਮੀ ਲੱਗਦੀ ਸੀ ਤੇ ਉਹ ਇਹਦੇ ਸ਼ਿਮਲੇ ਵਗੈਰਾ ਜਾਂਦੇ ਹੁੰਦੇ ਸੀਗੇ, ਤੇ ਜਦੋਂ ਉਹ ਜਾਂਦੇ ਸੀਗੇ ਇੱਧਰ ਗਰਮੀਆਂ ਕੱਟਣ ਵਾਸਤੇ, ਕਿਉਂਕਿ ਇੱਧਰ ਠੰਡੀਆਂ ਤੁਹਾਨੂੰ ਪਤਾ ਉਹ ਬਰਫ਼ ਭਾਵੇਂ ਨਾ ਵੀ ਹੋਵੇ ਪਹਾੜਾਂ ਦੇ ਵਿੱਚ ਪਰ ਫੇਰ ਵੀ ਉਹ ਹਵਾ ਠੰਡੀ ਆ ਜਿਹੜੀ ਉਹ ਆਉਂਦੀ ਆ, ਤੇ ਉੱਥੇ ਉਹਦਾ ਆਨੰਦ ਮਾਨਣ ਜਾਂਦੇ ਹੁੰਦੇ ਸੀ ਗਰਮੀਆਂ ਨੂੰ। ਤੇ ਇਹੀ ਜਿਹੜਾ ਜਿਹੜਾ ਠੰਡਾ ਬੁਰਜ ਜਿੱਥੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਹੋਇਆ ਸੀਗਾ, ਇੱਥੇ ਉਹ ਜਾ ਕੇ ਜਿਹੜੇ ਮੁਗਲ ਬਾਦਸ਼ਾਹ ਉਹ ਖਹਿਰਦੇ ਹੁੰਦੇ ਸੀਗੇ, ਔਰ ਇਹਨਾਂ ਨੂੰ ਬਣਾਇਆ ਹੀ ਇਸ ਤਰ੍ਹਾਂ ਸੀਗਾ ਜਿਹੜਾ ਬੁਰਜ ਸੀਗੇ ਕਿ ਉੱਥੇ ਗਰਮੀਆਂ ਨੂੰ ਵੀ ਤੁਹਾਨੂੰ ਵਧੀਆ ਠੰਡ ਵਰਗਾ ਮੌਸਮ ਰਵੇ। ਇਸ ਤਰ੍ਹਾਂ ਉਹ ਡਿਜ਼ਾਇਨ ਆ ਜਿਹੜਾ ਉਸ ਵੇਲੇ ਏਸੀ ਵਗੈਰਾ ਤਾਂ ਹੁੰਦੇ ਨਹੀਂ ਸੀਗੇ, ਪਰ ਇਮਾਰਤਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਣਾ ਲੈਂਦੇ ਸੀ ਜਿਹੜੇ ਆਪਣੇ ਪੁਰਾਣੇ ਰਾਜ ਕਹਿ ਲਓ ਜਾਂ ਕੋਈ ਵੀ ਕਹਿ ਲਓ, ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਚੀਜ਼ ਨੂੰ ਠੰਡੀ ਕਿੱਦਾਂ ਰੱਖਣਾ ਆ। ਸੋ ਉਸ ਬੁਰਜ ਦੇ ਵਿੱਚ ਜਿੱਥੇ ਉਹ ਰਾਜੇ ਜਾ ਕੇ ਕੰਫਰਟੇਬਲ ਆਰਾਮ ਦੀ ਜਿਹੜੇ 2-4 ਦਿਨ ਉੱਥੇ ਰਹਿਣਾ ਹੁੰਦਾ ਸੀਗਾ ਸ਼ਿਮਲੇ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ, ਤੇ ਉਹਨਾਂ ਵਾਸਤੇ ਇਸ ਤਰ੍ਹਾਂ ਦਾ ਵਾਤਾਵਰਨ ਤਿਆਰ ਕੀਤਾ ਜਾਂਦਾ ਸੀਗਾ। ਤੇ ਫੇਰ ਖੱਖ ਸਾਹਿਬ ਜੀ ਦੇਖੋ ਉਸ ਬੁਰਜ ਦੇ ਵਿੱਚ ਜਿਹੜਾ ਗਰਮੀਆਂ ਨੂੰ ਠੰਡਾ ਰਹਿੰਦਾ ਸੀ, ਸਿਆਲ ਮਹੀਨੇ ਉਸ ਬੁਰਜ ਦਾ ਕੀ ਹਾਲ ਹੋਊਗਾ, ਉੱਥੇ ਕਿੰਨੀ ਠੰਡ ਹੋਊਗੀ, ਤੇ ਕਿਸ ਤਰ੍ਹਾਂ ਉਹਨਾਂ ਨੂੰ ਦੇਖੋ 7 ਤੇ 9 ਸਾਲ ਦੀ ਉਮਰ
0: ਜੀ,
1: ਇਹ ਆਪਾਂ ਨੂੰ ਗੱਲ ਨਹੀਂ ਹੋਣੀ।
0: ਬਿਲਕੁਲ ਜੀ, ਬਹੁਤ ਬਹੁਤ ਮੁਸ਼ਕਿਲ ਆ ਜੀ
1: ਉਹਨਾਂ ਨੂੰ। ਤੁਸੀਂ ਇਹ ਦੇ ਕੇ ਉਹਨਾਂ ਦਾ ਖਾਣਾ ਪਾਣੀ ਬੰਦ ਕਰਕੇ, ਔਰ ਜਿਹੜਾ ਕੋਈ ਉਹਨਾਂ ਨੂੰ ਪਹੁੰਚਾਉਣ ਦੀ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦਾ ਸੀਗਾ,
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ ਕੀ ਕੀਤੇ ਜਾਂਦੇ ਸੀ,
0: ਬਿਲਕੁਲ ਸਹੀ।
1: ਤੇ ਫੇਰ ਉਹਨਾਂ ਨੂੰ ਸ਼ਹੀਦੀਆਂ ਦੇਖੋ ਕਿੰਨੇ ਬੇਕਿਰਕ ਲੋਕ ਆ ਜਿਹੜੇ ਖੱਖ ਸਾਹਿਬ ਦੀ ਜਿਹੜੀਆਂ ਰੂਲਿੰਗ ਪਾਰਟੀਆਂ ਉਹ ਸਮਾਂ ਕੋਈ ਵੀ ਹੋਵੇ ਅੱਜ ਵੀ ਉਹੀ ਕੁਛ ਹੋ ਰਿਹਾ।
0: ਬਿਲਕੁਲ ਜੀ,
1: ਔਰ ਬਹੁਤ ਵੱਡੀ ਤਾਦਾਦ ਦੇ ਵਿਚ ਹੋ ਰਿਹਾ। ਅਫਰੀਕਨ ਕੰਟਰੀਆਂ ਦੇ ਵਿਚ ਦੇਖ ਲੋ, ਗਾਜ਼ਾ ਦੇ ਵਿਚ ਦੇਖ ਲੋ ਕੀ ਹੋ ਰਿਹਾ, ਯੂਕਰੇਨ ਦੇ ਵਿਚ ਦੇਖ ਲੋ ਕੀ ਹੋ ਰਿਹਾ। ਇਨ੍ਹਾਂ ਲੋਕਾਂ ਨੂੰ ਖਾਕ ਸਾਹਿਬ ਜੀ ਇਸ ਗੱਲ ਦੀ ਸਮਝ ਨਹੀਂ ਹੈ। ਦੇਖੋ ਯੂਕਰੇਨ ਦੇ ਵਿਚ ਕਿਉਂਕਿ ਉਹ ਕੁਰਸੀ ਦੀ ਭੁੱਖ ਕਰਕੇ ਉਹਨੇ ਉਸ ਮੁਲਕ ਦਾ ਕਿੰਨਾ ਪਾਸ ਕਰ ਦਿੱਤਾ ਇੱਕ ਸਿਰਫ ਕੁਰਸੀ ਵਾਸਤੇ। ਉਹ ਕਹਿ ਸਕਦਾ ਭਈ ਯਾਰ ਮੈਂ ਤਾਂ ਰੂਸ ਦਾ ਹਿੱਸਾ ਹੈਗਾ ਆ ਤੇ ਮੈਨੂੰ ਵੱਖ ਹੋਣ ਦੀ ਲੋੜ ਕੀ ਆ, ਮੈਨੂੰ ਇਧਰ ਜਾ ਕੇ ਕੀ ਪਾਸੇ ਕਦੇ ਯੂਰਪੀਅਨ ਯੂਨੀਅਨ ਨਾ ਕਦੇ ਕੈਨੇਡਾ ਨਾ ਕਦੇ ਅਮਰੀਕਾ ਨਾ ਮੈਨੂੰ ਜਾ ਕੇ ਰਲਣ ਦੀ ਕੀ ਲੋੜ ਹੈ ਜਦੋਂ ਮੇਰਾ ਗੁਆਂਢੀ ਦੇਸ਼ ਮੈਨੂੰ ਰੋਟੀ ਦਿੰਦਾ ਰਿਹਾ। 1917 ਤੋਂ ਲੈ ਕੇ ਜਦੋਂ ਉਹ 21 ਦੇ ਵਿਚ 22 ਦੇ ਵਿਚ ਉਹ ਇਕੱਠੇ ਹੋ ਗਏ ਸੀ ਜਿਹੜੀ ਸੋਵੀਅਤ ਯੂਨੀਅਨ ਸੀ, ਬੜਾ ਸੋਹਣਾ ਖੁਸ਼ਹਾਲ ਲੋਕ ਰਹਿੰਦੇ ਸੀ ਉੱਥੇ।
0: ਬਿਲਕੁਲ
1: ਇਸ ਵੇਲੇ ਵੀ ਜਿਹੜੀ ਉੱਥੇ ਲੜਾਈ ਆ ਪਿਊਟਨ ਦੀਆਂ ਖਬਰਾਂ ਆਪਾਂ ਹੈਗੀਆਂ ਕਾਫੀ, ਉਹਦੇ ਵਿਚ ਉਹ ਇਹੀ ਕਹਿ ਰਿਹਾ, ਉਹ ਕਹਿੰਦਾ ਮੈਂ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਕਹਿੰਦਾ ਮੈਂ ਲੜਾਈ ਮੇਰੀ ਇਸ ਗੱਲ ਦੀ ਨੀ ਕਿ ਮੈਂ ਤੁਹਾਡੀ ਧਰਤੀ ਖਾਣੀ, ਮੇਰੀ ਲੜਾਈ ਇਸ ਗੱਲ ਦੀ ਆ ਕਿ ਜਿਹੜੀ ਇਹ ਲੜਾਈ ਆ ਇਹ ਸ਼ੁਰੂ ਕਿੱਥੋਂ ਹੋਈ ਆ, ਮੈਂ ਉਹਨੂੰ ਖਤਮ ਕੀਤੇ ਤੋਂ ਬਿਨਾਂ ਲੜਾਈ ਬੰਦ ਨੀ ਕਰਨੀ।
0: ਬਿਲਕੁਲ ਸਹੀ,
1: ਉਹਦੇ ਵਿਚ ਰੌਲਾ ਇਹੀ ਉਹ ਕਹਿ ਰਿਹਾ ਕਿ ਜਿੰਨਾ ਚਿਰ ਯੂਕਰੇਨ ਉਹਨਾਂ ਦੇ ਨਾਲ ਰਲਣ ਦੀ ਗੱਲ ਕਰਦਾ ਯੂਰਪੀਅਨ ਦੇ ਨਾਲ, ਉਹਨਾਂ ਚਿਰ ਮੈਂ ਲੜਾਈ ਬੰਦ ਨੀ ਕਰਨੀ, ਮੈਂ ਜਾਂ ਬਾਈ ਜੋਰਜ ਨੂੰ ਆਪਾਂ ਕਹਿੰਦੇ ਹਾਂ ਚਾਹੇ ਮੈਨੂੰ ਜ਼ੋਰ ਲਾਉਣਾ ਪਵੇ ਤੇ ਚਾਹੇ ਸ਼ਾਂਤੀ ਨਾਲ ਜਦੋਂ ਮਰਜ਼ੀ ਬਹਿ ਕੇ ਨਜਿੱਠ ਲਓ ਤੇ ਆਪਾਂ ਇਹ ਲੜਾਈ ਉਸੇ ਵੇਲੇ ਬੰਦ ਕਰ ਦੇਣੀ। ਸੋ ਇਹੀ ਜਿਹੜੀਆਂ ਗੱਲਾਂ ਵਾਪਰਿਆ ਭਾਰਤ ਦੇ ਵਿਚ ਸਾਡੇ ਗੁਰੂ ਸਾਹਿਬਾਂ ਦੇ ਨਾਲ ਤੇ ਸਾਹਿਬਜ਼ਾਦਿਆਂ ਦੇ ਨਾਲ, ਮਾਤਾ ਗੁਜਰੀ ਜੀ ਦੇ ਨਾਲ ਤੇ ਹੋਰ ਸਿੰਘਾਂ ਦੇ ਨਾਲ, ਖੱਕ ਸਾਹਿਬ ਜੀ ਕਈ ਵਾਰੀ ਇਸ ਤਰ੍ਹਾਂ ਹੈ ਕਿ ਆਪਾਂ ਮੋਟੀ ਮੋਟੀ ਗੱਲ ਕਰ ਲੈਂਦੇ ਹਾਂ ਕਿ ਗੁਰੂ ਸਾਹਿਬ ਨੇ ਕਿਲ੍ਹਾ ਛੱਡ ਦਿੱਤਾ ਉੱਥੇ ਘੇਰਾ ਪੈ ਗਿਆ ਸੀਗਾ ਉਹ 8 ਮਹੀਨੇ, ਉਹਨਾਂ ਦੇ ਹਾਲਾਤ ਜੇ ਆਪਾਂ ਦੇਖੀਏ ਖੱਕ ਸਾਹਿਬ।
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ 8 ਮਹੀਨੇ ਜੇ ਇਸ ਜਗ੍ਹਾ ਦੇ ਅੰਦਰ ਨਾ ਪਾਣੀ ਨਾ ਕੋਈ ਖਾਣ ਦੀ ਚੀਜ਼ ਨਾ ਕੋਈ ਹੋਰ ਤੁਹਾਨੂੰ ਭੇਜਿਆ ਨਾ ਜਾਵੇ ਤੇ ਉਹਨਾਂ ਦੇ ਹਾਲਾਤ ਦੇਖੋ ਕੀ ਹੋਣਗੇ।
0: ਬਿਲਕੁਲ ਜੀ,
1: ਔਰ ਦੂਸਰੇ ਪਾਸੇ ਖੱਕ ਸਾਹਿਬ ਜੀ ਉਹਨਾਂ ਦੇ ਹਾਲਾਤ ਜਿੰਨੇ ਵੀ ਭੈੜੇ ਸੀ, ਇਸ ਤਰ੍ਹਾਂ ਵੀ ਉੱਥੇ ਕਿਹਾ ਜਾਂਦਾ ਕਿ ਪਾਣੀ ਦੀ ਘੁੱਟ ਨੂੰ ਇੱਕ ਵਾਰੀ 4 ਸਿੰਘ ਕਿਲੇ ਦੇ ਵਿਚੋਂ ਨਿਕਲੇ ਤੇ ਉਹ ਪਾਣੀ ਦੀ ਘੁੱਟ ਨੂੰ ਬਾਹਰ ਤਰਸ ਦੇ ਪਾਣੀ ਲੈਣ ਗਏ ਸੀਗੇ 4 ਤੇ 4 ਚੋ 2 ਜਿਹੜੇ ਸੀਗੇ ਉਹ ਵਾਪਸ ਮੁੜੇ, ਜਿਹੜੇ ਦੂਸਰੇ 2 ਸੀ ਉਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੋਇਆ। ਤੇ ਪਾਣੀ ਵੀ ਦੇਖੋ ਇੱਕ ਪਾਸੇ ਤੁਹਾਡੇ ਫੌਜ ਮਗਰ ਲੱਗੀ ਹੈ ਤੇ ਤੁਸੀਂ ਕਿੰਨਾ ਕੁ ਪਾਣੀ ਲੈ ਕੇ ਆ ਜਾਓਗੇ।
0: ਬਿਲਕੁਲ ਜੀ ਬਿਲਕੁਲ ਸਹੀ।
1: ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਸੀਗੇ, ਉੱਥੇ ਹਾਥੀ ਵੀ ਮਰ ਗਿਆ ਸੀ, ਜਿਹੜਾ ਹਾਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਦਿੱਤਾ ਸੀਗਾ ਭੁੱਖ ਦੇ ਦੁੱਖੋਂ ਉਹ ਵੀ ਮਰ ਗਿਆ ਸੀਗਾ। ਔਰ ਉੱਥੇ ਵਿੱਚੋਂ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਉਹ ਕਹਿੰਦੇ ਭਈ ਭੁੱਖ ਦੇ ਦੁੱਖੋਂ ਉਹਨਾਂ ਦੀ ਉਹਨਾਂ ਦਾ ਜਿਹੜਾ ਮਾਸ ਸੀਗਾ ਉਹ ਹੱਡੀਆਂ ਤੋਂ ਵੱਖਰਾ ਹੋਣ ਲੱਗ ਗਿਆ ਸੀ।
0: ਬਿਲਕੁਲ ਜੀ,
1: ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਸੀ। ਇਸ ਤਰ੍ਹਾਂ ਦੇ ਲੋਕ ਆ ਜਿਹੜੇ ਇੰਨੇ ਤਸ਼ੱਦਦ ਜਿਹੜੇ ਦੁਨੀਆਂ ਦੇ ਲੋਕਾਂ ਦੇ ਉੱਪਰ ਢਾਉਂਦੇ ਆ, ਇਹਨਾਂ ਦਾ ਇਸ ਦੁਨੀਆਂ ਵਿਚ ਜੀਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ,
1: ਇਹਨਾਂ ਨੂੰ ਇਸ ਧਰਤੀ ਨੂੰ ਖਤਮ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਲੋਕਾਂ
0: ਜੀ।
1: ਪਰ ਖਤਮ ਕਰਨ ਵਾਸਤੇ ਖੱਕ ਸਾਹਿਬ ਬਹੁਤ ਸਰਮਾਇਆ ਚਾਹੀਦਾ। ਔਰ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਤੁਹਾਡੇ ਕੋਈ ਵੀ ਕੰਮ ਕਰਨ ਵਾਸਤੇ ਫਲਸਫਾ ਚਾਹੀਦਾ ਹੁੰਦਾ। ਫਲਸਫਾ ਜਿਹੜਾ ਆ ਉਹਨੂੰ ਹੀ ਆਪਾਂ ਪੰਜਾਬੀ ਭਾਸ਼ਾ ਚ ਮੰਤਰ ਕਹਿੰਦੇ ਹਾਂ ਤੇ ਜਿਹੜਾ ਪੰਜਾਬੀ ਸਮਾਜ ਆ ਉਹ ਕਹਿੰਦੇ ਅਸੀਂ ਮੰਤਰ ਨੂੰ ਮੰਨਦੇ ਹੀ ਨਹੀਂ। ਸੋ ਇੱਥੋਂ ਤੀਕਰ ਸਾਡੀ ਭਾਸ਼ਾ ਹੈ ਜਿਹੜੀ ਖੱਕ ਸਾਹਿਬ ਜੀ ਉਹ ਖਤਮ ਹੋ ਚੁੱਕੀ ਆ ਕਿ ਜਦੋਂ ਸਾਨੂੰ ਪੰਜਾਬੀ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਅਰਥ ਨਹੀਂ ਆਉਂਦੇ ਤਾਂ ਅਸੀਂ ਲੜਾਂਗੇ ਕਾਹਦੀ ਖਾਤਰ ਜਾਂ ਅਸੀਂ ਕਰਾਂਗੇ ਕੀ।
0: ਉਹ ਗੱਲ ਚੀਮਾ ਸਾਹਿਬ, ਚੀਮਾ ਸਾਹਿਬ ਉਹ ਰਹਿ ਹੀ ਨਹੀਂ ਗਿਆ ਜੀ ਜੋ ਉਹ ਉਸ ਵੇਲੇ ਜੋਸ਼ ਹੁੰਦਾ ਸੀ ਨਾ ਕੌਮ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਜਾਂ ਸਾਡੇ ਗੁਰੂਆਂ ਦੇ ਟਾਈਮ, ਬਹੁਤ ਜੋਸ਼ ਔਰ ਬਹੁਤ ਸਿਆਣੇ ਉਸ ਵੇਲੇ ਲੋਕ ਸੀ। ਹੁਣ ਤੇ ਟੁਕਰਾਪੰਦੀ, ਹੁਣ ਜੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲਾਂ ਦੇ ਵਿਚ ਜਿਹੜੇ ਵੀ ਉੱਥੇ ਮਸਤਕ ਹੋਣ ਜਾਂਦੇ ਆ ਉਹ ਮੋਟਰਸਾਈਕਲਾਂ ਤੇ ਹੂੜ ਪੁੱਟਦੇ ਆ ਔਰ ਕੁੜੀਆਂ ਜਾਂਦੀਆਂ ਉਹਨਾਂ ਤੱਕ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ, ਕਿੱਥੇ ਰਹਿ ਗਏ ਉਹ ਲੋਕ ਚੀਮਾ ਸਾਹਿਬ?
1: ਬਿਲਕੁਲ ਬਿਲਕੁਲ ਖਤਮ ਹੋ ਗਿਆ ਉਹ ਸਾਰਾ ਸਿਲਸਿਲਾ, ਸਾਰਾ ਜਿਹੜਾ ਮੰਤਰ ਸੀ ਉਹ ਖਤਮ ਹੋ ਗਿਆ ਕਿ ਤੁਸੀਂ ਖੱਕ ਸਾਹਿਬ ਕਿੱਡੀ ਕੁ ਗੱਲ ਆ, ਲੋਕ ਕਾਮ ਵਾਸਨਾ ਦੇ ਵਿਚ ਇੰਨੀ ਬੁਰੀ ਤਰ੍ਹਾਂ ਫਸ ਚੁੱਕੇ ਆ, ਇਹ ਕਿੱਡੀ ਕੁ ਗੱਲ ਆ ਕਿਸੇ ਦੀ ਭੈਣ ਨੂੰ ਜਾਂ ਧੀ ਨੂੰ ਕਿਸੇ ਨੂੰ ਛੇੜਨਾ, ਉਹਦਾ ਮਖੌਲ ਅਡਾਉਣਾ, ਇਹ ਬਹੁਤ ਜਿਹੜੀਆਂ ਘਟੀਆ ਗੱਲਾਂ ਆ। ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪਊਗਾ ਤਾਂ ਇਹ ਸਮਾਜ ਨੇ ਤਰੱਕੀ ਕਰਨੀ ਆ। ਤੇ ਜਿਹੜੇ ਹਾਲਾਤ ਉਸ ਵੇਲੇ ਹੋਏ ਸੀ, ਨਹੀਂ ਤਾਂ ਉਹ ਹਾਲਾਤ ਆ ਜਿਹੜੇ ਹੁਣ ਵੀ ਹੋ ਰਹੇ ਆ ਖੱਕ ਸਾਹਿਬ ਜੀ, ਜਿੰਨੇ ਆਪਣੇ ਮੁੰਡੇ ਉੱਥੇ ਜੇਲਾਂ ਦੇ ਵਿਚ ਬੈਠੇ ਆ ਜਿਹੜੇ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਆਪਣੀ ਕੈਦ ਵੀ ਕੱਟ ਲਈ, 10-10 ਸਾਲ ਹੋ ਗਏ ਕਈਆਂ ਨੂੰ, ਉਹਨਾਂ ਦੀ ਕੈਦ ਖਤਮ ਹੋਣ, ਉਹਨਾਂ ਨੂੰ ਜੇਲਾਂ ਦੇ ਵਿਚ ਬਿਠਾ ਲਿਆ ਬਿਨਾਂ ਕਿਸੇ ਗੱਲ ਤੋਂ,
0: ਬਿਲਕੁਲ
1: ਉਹਨਾਂ ਨੂੰ ਬਾਹਰ ਨੀ ਨਿਕਲਣਾ. ਇਹ ਸਾਰਾ ਕੁਛ ਆ ਜਿਹੜਾ, ਇਹ ਉਹੀ ਤਰੀਕਾ ਥੋੜਾ ਜਿਹਾ ਬਦਲ ਗਿਆ ਆ, ਪਰ ਹੈ ਉਹੀ ਕੁਛ ਹੋ ਰਿਹਾ ਜੋ ਮੁਗਲ ਸਾਡੇ ਦੇਸ਼ ਦੇ ਲੋਕਾਂ ਨਾਲ ਕਰ ਰਹੇ ਸੀਗੇ, ਹੁਣ ਸਾਡੇ ਆਪਣੇ ਜਿਹੜੇ ਲੋਕ ਆ ਉਹ ਸਾਡੇ ਆਪਣਿਆਂ ਦੇ ਨਾਲ ਕਰ ਰਹੇ. ਜਦੋਂ ਇਸ ਹਾਲਾਤਾਂ ਦੇ ਵਿਚ, ਇਨ੍ਹਾਂ ਹਾਲਾਤਾਂ ਦੇ ਵਿਚ ਜਿਹੜਾ ਸਮਾਜ ਪਹੁੰਚ ਜਾਂਦਾ, ਉਹ ਫਿਰ ਬਹੁਤਾ ਚਿਰ ਅਟਕਦਾ ਨਹੀਂ ਹੁੰਦਾ. ਉੱਥੇ ਦੋਏ ਗੱਲਾਂ ਹੁੰਦੀਆਂ, ਜਾਂ ਤਾਂ ਮੁੜ ਕੇ ਕ੍ਰਾਂਤੀ ਆਊਗੀ, ਜਾਂ ਫਿਰ ਸਮਾਜ ਖਤਮ ਹੋ
0: ਜਾਊਗਾ. ਬਿਲਕੁਲ ਸਹੀ ਕਹਿ ਰਹੇ.
1: ਸੋ ਇਹਦੇ ਵਿਚ ਆ ਜਿਹੜਾ ਸਾਡੇ ਲੋਕਾਂ ਨੂੰ ਖੱਕ ਸਾਹਿਬ ਜਿਹੜੇ ਸਧਾਰਨ ਪੰਜਾਬੀ ਦੇ ਸ਼ਬਦ ਆ. ਮੈਂ ਇੱਕ ਇੱਥੇ ਮੇਰੇ ਵਧੀਆ ਦੋਸਤ ਆ, ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਆ ਖੱਕ ਸਾਹਿਬ, ਉਸ ਮੁੰਡੇ ਦੇ ਨਾਲ ਉਹਦੇ ਨਾ ਖੇੜਾ ਸਾਹਿਬ, ਉਹਦੀ ਜਿਹੜੀ ਮਿਸਿਜ ਆ ਉਹ ਨਰਸ ਸੀਗੀ ਇੰਡੀਆ ਦੇ ਵਿਚ, ਇੰਡੀਆ ਤੋਂ ਮਤਲਬ ਨਰਸਿੰਗ ਕਰਕੇ ਆਈ ਸੀ. ਉਹ ਵਿਚਾਰੀ ਤੋਂ ਉਹਨੂੰ ਮੇਰਾ ਖਿਆਲ ਆ ਹੋ ਗਿਆ ਹੁਣ ਇੱਥੇ ਕੋਈ 15 ਸਾਲ ਹੋ ਗਿਆ ਹੁਣੇ
0: ਜੀ.
1: ਤੇ ਜਦੋਂ ਤੋਂ ਮੈਂ ਉਹਨੂੰ ਲੜਕੀ ਨੂੰ ਜਾਣਦਾ ਆ ਉਹਦੀ ਜਿਹੜੀ ਘਰੋਂ ਆ, ਤੇ ਉਹਦੇ ਤੋਂ ਖੱਕ ਸਾਹਿਬ ਜਿਹੜਾ ਆਰ ਐਨ ਦਾ ਇੱਥੇ ਟੈਸਟ ਨਹੀਂ ਪਾਸ ਹੋਇਆ ਸੀ.
0: ਦੱਸੋ
1: 15 ਸਾਲ ਲੱਗੀ ਰਹੀ ਵਿਚਾਰੀ, ਤੇ ਹੁਣ ਆ 2-3 ਹਫ਼ਤੇ ਦੀ ਗੱਲ ਆ, ਤੇ ਉਹਨੇ ਟੈਸਟ ਪਾਸ ਕਰ ਲਿਆ. ਤੇ ਮੈਨੂੰ ਉਹ ਮੁੰਡੇ ਦਾ ਫੋਨ ਆਇਆ, ਕਹਿੰਦਾ ਬਈ ਉਹਨੇ, ਮੈਂ ਕਿਹਾ ਸ਼ਾਬਾਸ਼ੀ, ਚਲੋ ਬਹੁਤ ਵਧੀਆ ਹੋਇਆ. ਤੇ ਉਹਦੇ ਨਾਲ ਗੱਲਾਂ ਖੱਕ ਸਾਹਿਬ, ਉਹ ਵੀ ਜਿੱਦਾਂ ਸਾਡੀ ਸੋਚ ਦਾ ਬੰਦਾ ਹੈਗਾ, ਤੇ ਉਹਦੇ ਨਾਲ ਗੱਲਾਂ ਚੱਲ ਪਈਆਂ. ਤੇ ਉਹਨੂੰ ਇਹ ਜਿਹੜਾ ਤੁਸੀਂ ਦੇਖੋ ਖੱਕ ਸਾਹਿਬ ਜੀ, ਜਿਹੜਾ ਮੁੱਦਾ ਤੁਸੀਂ ਸਾਹਮਣੇ ਲਿਆਂਦਾ ਆ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਜਦੋਂ ਭਾਸ਼ਾ ਭੁੱਲ ਜਾਂਦੀ ਆ ਤੇ ਉਹਦੇ ਆਪਾਂ ਅਰਥ ਹੀ ਗਲਤ ਕਰਦੇ ਆ. ਹੁਣ ਗੱਲ ਇਸ ਤਰ੍ਹਾਂ ਆ ਖੱਕ ਸਾਹਿਬ ਜੀ, ਕਿ ਜਿਹੜੀ ਅਰਦਾਸ ਹੁੰਦੀ ਆ ਨਾ ਅਰਦਾਸ, ਉਹ ਮੁੰਡਾ ਬੜਾ ਸੋਝਿਆ ਹੋਇਆ ਇੱਥੋਂ ਵੀ, ਉਹਨੇ ਇੱਥੇ ਦੇ ਕਾਲਜਾਂ ਦਾ ਪੜਿਆ ਹੋਇਆ ਵੀ ਆ, ਐਸੀ ਗੱਲ ਨੀ. ਤੇ ਉਹਨੂੰ ਮੈਂ ਜਦੋਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਯਾਰ ਆਪਣੇ ਜਿਹੜੇ ਆ ਬਹੁਤ ਸਾਰੇ ਤਰੀਕੇ ਆ. ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰਦੁਆਰੇ ਜਾ ਕੇ, ਪਹਿਲੀ ਗੱਲ ਤਾਂ ਇਹ ਆ ਕਿ ਅਰਦਾਸ ਹੁੰਦੀ ਕੀ ਆ, ਅਰਦਾਸ ਦੇ ਅਰਥ ਕੀ ਹੁੰਦੇ. ਉਹਨੂੰ ਮੈਂ ਇਹ ਕਿਹਾ, ਮੈਂ ਕਿਹਾ ਵੀ ਸੱਜਣਾ ਅਰਦਾਸ ਦੇ ਅਰਥ ਕੀ ਹੁੰਦੇ, ਕੀ ਕਹਿੰਦੇ, ਕਿਹੜੀ ਗੱਲ ਨੂੰ ਕਹਿੰਦੇ ਆਪਾਂ ਅਰਦਾਸ ਕਰਨਾ. ਉਹ ਕਹਿੰਦਾ ਯਾਰ ਮੈਨੂੰ ਤਾਂ ਨਹੀਂ ਪਤਾ. ਮੈਂ ਕਿਹਾ ਵੀ ਚਲੋ ਜੇ ਮੈਂ ਦੱਸਦਾ, ਤੇ ਅਰਦਾਸ ਆ ਜਿਹੜੀ ਖੇੜਾ ਸਾਹਿਬ ਜੀ, ਜੇ ਆਪਾਂ ਇਹਦੇ ਅਰਥ ਦੇਖੀਏ.
0: ਖੇੜਾ ਸਾਹਿਬ ਛੱਡ ਦਿਓ ਜੀ, ਹੁਣ ਮੁੜ ਕੇ ਆ ਗਿਆ ਮੈਂ
1: ਜੀ ਜੀ ਖੱਕ ਸਾਹਿਬ. ਤੇ ਉਹ ਗੱਲ ਇਸ ਤਰ੍ਹਾਂ ਆ ਕਿ ਅਰਦਾਸ ਦਾ ਮਤਲਬ ਦਾਸ ਮੈਂ ਨਹੀਂ ਹੁੰਦਾ, ਕਿਸੇ ਦਾ ਨੌਕਰ ਬਣਨਾ, ਕਿਸੇ ਦਾ ਗੁਲਾਮ ਵੀ ਕਹਿੰਦੇ ਆ ਇਹਨੂੰ.
0: ਬਿਲਕੁਲ.
1: ਕਿਸੇ ਦੇ ਆਪਣੇ ਗਲ ਦੇ ਵਿਚ ਪੱਲਾ ਪਾ ਕੇ, ਕਿਸੇ ਅੱਗੇ ਝੁੱਕ ਕੇ, ਉਹਦਾ ਗੁਲਾਮ ਬਣ ਕੇ ਆਪਣੇ ਆਪ ਨੂੰ ਕਹਿਣਾ ਵੀ ਮੈਂ ਤੇਰਾ ਗੁਲਾਮ ਆ, ਮੇਰੀ ਆਹ ਅਰਜ ਆ ਤੇਰੇ ਸਾਹਮਣੇ, ਇਹਨੂੰ ਪੂਰਾ ਕਰੋ ਕਿਰਪਾ ਕਰਕੇ. ਉਹਨੂੰ ਅਸੀਂ ਕਹਿੰਦੇ ਆ ਦਾਸ ਮੈਂ ਨੌਕਰ ਹੁੰਦਾ, ਔਰ ਮੈਂ ਹੁੰਦਾ ਦੂਸਰਿਆਂ ਦੇ, ਦੂਸਰਿਆਂ ਦੇ ਅੱਗੇ ਝੁਕਣਾ, ਉਹਨੂੰ ਕਹਿੰਦੇ ਆ ਅਰਦਾਸ. ਅੱਛਾ ਹੁਣ ਕੀ ਆ ਖੱਕ ਸਾਹਿਬ ਜੀ, ਜਿਹੜੀ ਅਰਦਾਸ ਆ, ਅਰਦਾਸ ਕਰਨ ਦਾ ਢੰਗ ਜਿਹੜਾ, ਜਦੋਂ ਆਪਾਂ ਅਰਦਾਸ ਕਰਦੇ ਆ, ਪਹਿਲੇ 4 ਸ਼ਬਦ ਅਰਦਾਸ ਦੇ
0: ਜੀ,
1: ਉਹਨਾਂ ਦੇ ਜਿਹੜੇ ਅਰਥ ਆ, ਬਹੁਤ ਸਾਡੇ ਸੱਜਣਾਂ ਨੂੰ ਨਹੀਂ ਪਤਾ. ਜਿਹੜੇ ਪਹਿਲੇ 4 ਸ਼ਬਦ ਆ, ਪਹਿਲਾ ਸ਼ਬਦ ਸਭ ਤੋਂ ਹੈਗਾ ਪ੍ਰਥਮ
0: ਜੀ.
1: ਔਰ ਇਸ ਤੋਂ ਪਹਿਲਾਂ ਆਪਾਂ ਇਹ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਈਏ ਕਿ ਜਿਹੜੀ ਅਰਦਾਸ ਆ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ.
0: ਹਾਂਜੀ,
1: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ. ਔਰ ਕਈ ਸੱਜਣੇ ਜਿਹੜੇ ਕਹਿੰਦੇ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਨੀ ਲਿਖੀ, ਉਹਨਾਂ ਤੋਂ ਬਾਅਦ ਲਿਖੀ ਆ. ਪਰ ਨਹੀਂ, ਇਹ ਗੱਲ ਆ ਜਿਹੜੀ, ਇਹ ਜਿਹੜੀ ਭੱਟਾਂ ਦੀਆਂ ਹੈਗੀਆਂ ਸੀ ਬਹੀਆਂ, ਜਿਹਨੂੰ ਆਪਾਂ ਅੱਜ ਕੱਲ ਜਰਨਲ ਕਹਿ ਦਿੰਦੇ ਆ, ਉਹਦੇ ਵਿਚ ਦਰਜ ਆ ਇਹ ਗੱਲ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਇਹ ਜਿਹੜੀ ਅਰਦਾਸ ਲਿਖੀ. ਚਾਹ ਹੁਣ ਗੁਰੂ ਦਸਵੇਂ ਪਾਤਸ਼ਾਹ ਲਿਖਦੇ ਕੀ ਅਰਦਾਸ ਦੇ ਵਿਚ, ਸਭ ਤੋਂ ਪਹਿਲਾ ਸ਼ਬਦ ਉਹ ਕਹਿੰਦੇ ਪ੍ਰਥਮ ਮੈਨੇ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ ਖੱਕ ਸਾਹਿਬ ਜੀ, ਉਹ ਬਹੁਤ ਸਾਰੇ ਲੋਕਾਂ ਨੂੰ, ਜਿਹੜੇ ਗੁਰਦੁਆਰੇ ਦੇ ਪ੍ਰੇਮੀ ਵੀ ਆ, ਅਰਦਾਸ ਕਰਦੇ ਵੀ ਆ, ਉਹ ਪੜ੍ਹਦੇ ਵੀ ਆ, ਸੱਚੇ ਦਿਲੋਂ ਵੀ ਕਰਦੇ ਆ, ਕਈ ਝੂਠੇ ਦਿਲੋਂ ਵੀ ਹੋਣਗੇ ਕਰਦੇ, ਤੇ ਉਹਨਾਂ ਨੂੰ ਵੀ ਖੱਕ ਸਾਹਿਬ ਜੀ ਜਿਹੜੇ ਅਰਦਾਸ ਦੇ ਜਿਹੜੇ ਪਹਿਲੇ 4 ਸ਼ਬਦ ਆ, ਉਹਨਾਂ ਦੇ ਅਰਥਾਂ ਦਾ ਨਹੀਂ ਪਤਾ. ਦੂਸਰਾ ਸ਼ਬਦ ਆ, ਪਹਿਲਾ ਸ਼ਬਦ ਹੈਗਾ ਜਿਹੜਾ, ਉਹ ਹੈਗਾ ਪ੍ਰਥਮ ਮੈਨੇ ਹੁੰਦਾ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ, ਉਹ ਹੈਗਾ ਭਗੌਤੀ. ਹੁਣ ਖੱਕ ਸਾਹਿਬ ਜਿਹੜਾ ਭਗੌਤੀ ਸ਼ਬਦ ਆ, ਬਹੁਤ ਸਾਰੇ ਸੱਜਣੇ ਆ ਜਿਹੜੇ ਜਦੋਂ ਉਹਨਾਂ ਨੂੰ ਪੁੱਛੀਏ, ਉਹ ਕਹਿੰਦੇ ਆ ਭਗੌਤੀ ਉਹ ਹਿੰਦੂਆਂ ਦੀ ਦੇਵੀ ਸੀ. ਕਈ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਜਿਹੜੀ ਤਲਵਾਰ ਆ ਇਹਨੂੰ ਭਗੌਤੀ ਦੱਸਿਆ
0: ਜੀ.
1: ਪਰ ਨਹੀਂ, ਇਸ ਤਰ੍ਹਾਂ ਨਹੀਂ ਹੈ. ਆਪਾਂ ਜਿਹੜੇ ਭਗੌਤੀ ਸ਼ਬਦ ਆ, ਇਹਦੇ ਜੇ ਇਹਨੂੰ ਬ੍ਰੇਕ ਡਾਊਨ ਕਰੀਏ ਸ਼ਬਦ ਨੂੰ, ਤੇ ਇਹ ਸ਼ਬਦ ਬਣੂਗਾ ਇੱਕ ਸ਼ਬਦ ਹੁੰਦਾ ਪੰਜਾਬੀ ਦੇ ਵਿੱਚ ਭਾਗ
0: ਜੀ,
1: ਭਾਗ ਦਾ ਮਤਲਬ ਹੁੰਦਾ ਫੁੱਲਣਾ ਤੇ ਫਲਣਾ। ਜਦੋਂ ਅੱਗੇ ਭਾਰਤ ਦੇ ਵਿਚ ਖਾਸ ਕਰਕੇ ਪੰਜਾਬ ਦੇ ਵਿਚ ਜੱਟਾਂ ਜਿਮੀਦਾਰਾਂ ਦੀ ਕਿਸੇ ਦੀ ਸ਼ਾਦੀ ਹੁੰਦੀ ਸੀਗੀ ਤਾਂ ਉੱਥੇ ਅਮਰਾਸੀ ਆਉਂਦੇ ਹੁੰਦੇ ਸੀਗੇ ਤੇ ਉਹ ਆ ਕੇ ਕਹਿੰਦੇ ਹੁੰਦੇ ਸੀਗੇ ਇਸ ਵਿਹੜੇ ਨੂੰ ਭਾਗ ਲੱਗਣ, ਤੇ ਜਿਹੜੀ ਵਿਆਹੀ ਆਈ ਆ ਇਹ ਜਿਹੜੀ ਆ ਇਹ ਭਾਗਾਂ ਵਾਲੀ ਹੋਵੇ। ਤੇ ਇਹ ਜਿਹੜਾ ਭਾਗ ਸ਼ਬਦ ਆ, ਭਾਗ ਦਾ ਸ਼ਬਦ ਹੁੰਦਾ ਵੀ ਉਹ ਵਧੇ ਫੁੱਲੇ, ਉਹਨੂੰ ਫਲ ਲੱਗਣ ਤੇ ਫੁੱਲ ਲੱਗਣ, ਫਰੂਟਫੁੱਲ ਨੇ ਅੰਗਰੇਜ਼ੀ ਚ ਕਹਿੰਦੇ ਆਪਾਂ ਸ਼ਬਦ। ਸੋ ਉਹ ਕਹਿੰਦੇ ਕੀ ਸੀਗੇ, ਜਦੋਂ ਉਹ ਢੋਲਾ ਢੋਲਾ ਕੇ ਵਜਾਉਂਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਭਾਗਾਂ ਵਾਲੀ ਹੋਵੇ ਤੇ ਇਸ ਵਿਹੜੇ ਨੂੰ ਭਾਗ ਲੱਗਣ, ਤੇ ਜੇ ਕੋਈ ਬੱਚਾ ਜੰਮਿਆ ਉਦੋਂ ਵੀ ਆਉਂਦੇ ਹੁੰਦੇ ਸੀਗੇ, ਉਹ ਲੋਹੜੀ ਲੈਣ ਵੀ ਆਉਂਦੇ ਹੁੰਦੇ ਸੀਗੇ ਤੇ ਉਦੋਂ ਵੀ ਕਹਿੰਦੇ ਸੀਗੇ ਬੱਚਾ ਭਾਗਾਂ ਵਾਲਾ ਹੋਵੇ, ਕਰਮਾਂ ਵਾਲਾ ਹੋਵੇ। ਹੁਣ ਭਾਗ ਜਿਹੜਾ ਸ਼ਬਦ ਆ, ਭਾਗ ਦੇ ਅਰਥ ਹੁੰਦੇ ਆ ਵਧਣਾ ਫੁੱਲਣਾ
0: ਜੀ।
1: ਅੱਛਾ, ਹੁਣ ਭਾਗ ਦੇ ਨਾਲ ਆਪਾਂ ਸ਼ਬਦ ਜੋੜ ਦੇਣਾ, ਜਿੱਦਾਂ ਇੰਗਲਿਸ਼ ਭਾਸ਼ਾ ਆ ਜਿਹੜੀ ਖਾਕ ਸਾਹਿਬ ਜੀ, ਉਹਦੇ ਵਿਚ ਜਿਹੜੇ ਹੁੰਦੇ ਆ ਨਾ ਅੰਗਰੇਜ਼ੀ ਦੇ ਵਿਚ ਉਹਨੂੰ ਐਡਜੈਕਟਿਵ ਕਹਿੰਦੇ ਆ, ਅਮਰੀਕਨ ਅੰਗਰੇਜ਼ੀ ਦੇ ਵਿਚ, ਤੇ ਜਿਹੜੀ ਭਾਰਤ ਵਾਲੀ ਅੰਗਰੇਜ਼ੀ ਉਹਦੇ ਚ ਉਹਨਾਂ ਨੂੰ ਕਹਿੰਦੇ ਆ ਐਡਜੈਕਟਿਵ। ਅਮਰੀਕਨ ਅੰਗਰੇਜ਼ੀ ਦੇ ਵਿਚ ਉਹਨੂੰ ਐਡਜੈਕਟਿਵ ਕਹਿੰਦੇ ਆ, ਸਪੈਲਿੰਗ ਸੇਮ ਆ, ਲਿਖਣ ਚ ਸੇਮ ਆਉਂਦੇ ਆ
0: ਜੀ।
1: ਅੱਛਾ, ਉਹ ਜਿਹੜਾ ਐਡਜੈਕਟਿਵ ਸ਼ਬਦ ਆ ਉਹਨੂੰ ਪੰਜਾਬੀ ਦੇ ਵਿਚ ਕਹਿੰਦੇ ਆ ਵਿਸ਼ੇਸ਼ਣ।
0: ਬਿਲਕੁਲ,
1: ਵਿਸ਼ੇਸ਼ਣ ਦੇ ਅਰਥ ਹੁੰਦੇ ਆ ਕਿਸੇ ਵੀ ਚੀਜ਼ ਦੇ ਗੁਣ ਜਾਂ ਔਗਣ ਦੱਸਣ ਵਾਲਾ ਜਿਹੜਾ ਸ਼ਬਦ ਆ ਉਹਨੂੰ ਅਸੀਂ ਕਹਿੰਦੇ ਆ ਵਿਸ਼ੇਸ਼ਣ। ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਦੇ ਵਿਚ ਉਹਨੂੰ ਕਹਿੰਦੇ ਆ ਐਡਜੈਕਟਿਵ। ਹੁਣ ਕੀ ਆ, ਜਿਹੜੇ ਐਡਜੈਕਟਿਵ ਹੁੰਦੇ ਆ ਇਹਨਾਂ ਦੀਆਂ ਗਾਹਾਂ ਡਿਗਰੀਆਂ ਹੁੰਦੀਆਂ, ਦਰਜੇ ਹੁੰਦੇ ਆ ਇਹਨਾਂ ਦੇ। ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਕਹਿਣਾ ਆ ਗੁੱਡ ਆ
0: ਜੀ,
1: ਉਹਦੀ ਪਹਿਲੀ ਡਿਗਰੀ ਆ। ਜੇ ਆਪਾਂ ਕਹਿਣਾ ਇਹ ਵਧੀਆ ਆ, ਉਹਦੇ ਨਾਲੋਂ ਵਧੀਆ ਆ, ਤੇ ਫੇਰ ਆਪਾਂ ਉੱਥੇ ਸੈਕੰਡ ਡਿਗਰੀ ਵਰਤਣੀ ਆ, ਉਹਨੂੰ ਕਹਿੰਦੇ ਆ ਬੈਟਰ। ਪਹਿਲਾਂ ਪਹਿਲੀ ਡਿਗਰੀ ਗੁੱਡ, ਦੂਸਰੀ ਡਿਗਰੀ ਬੈਟਰ, ਤੇ ਤੀਸਰੀ ਡਿਗਰੀ ਬੈਸਟ। ਸੋ ਇਹ ਤਿੰਨ ਡਿਗਰੀਆਂ, ਤਿੰਨ ਦਰਜੇ ਹੋ ਗਏ। ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਸਹੱਪਣ ਨੂੰ ਜਾਂ ਔਗਣ ਨੂੰ ਦੱਸਣਾ, ਤਿੰਨ ਡਿਗਰੀਆਂ ਦੇ ਵਿਚ ਆਪਾਂ ਦੱਸਦੇ ਆਮ ਕਰਕੇ, ਪਰ ਇਹਦੀ ਡਿਗਰੀ ਚੌਥੀ ਵੀ ਹੈਗੀ ਆ। ਹੁਣ ਕੀ ਆ ਖਾਕ ਸਾਹਿਬ ਜੀ, ਜਦੋਂ ਜਿਹੜਾ ਭਾਗ ਸ਼ਬਦ ਆ ਜੇ ਉਹਦੀ ਆਪਾਂ ਤੀਸਰੀ ਜਾਂ ਚੌਥੀ ਡਿਗਰੀ ਨੂੰ ਜਾਂ ਦਰਜੇ ਨੂੰ ਦੱਸਣਾ ਹੋਵੇ ਤਾਂ ਉਹਨੂੰ ਆਪਾਂ ਕਵਾਂਗੇ ਭਾਗ ਸ਼ਬਦ ਲਾ ਕੇ, ਤੇ ਉਹਦੇ ਨਾਲ ਆਪਾਂ ਸ਼ਬਦ ਲਾਵਾਂਗੇ ਅਤਿ। ਅਤਿ ਮੈਂ ਹੁੰਦਾ ਬਹੁਤ ਹੀ ਜ਼ਿਆਦਾ, ਜਿੱਦਾਂ ਆਪਾਂ ਕਹਿੰਦੇ ਵੀ ਆਹ ਕੰਮ ਜ਼ਰੂਰੀ ਆ, ਆਹ ਕੰਮ ਬਹੁਤ ਜ਼ਰੂਰੀ ਆ, ਆਹ ਕੰਮ ਜ਼ਿਆਦਾ ਹੀ ਜ਼ਰੂਰੀ ਆ, ਆਹ ਕੰਮ ਅਤਿ ਜ਼ਰੂਰੀ ਆ। ਅਤਿ ਜਿਹੜਾ ਸ਼ਬਦ ਆ ਉਹਦਾ ਮਤਲਬ ਹੁੰਦਾ ਸਭ ਤੋਂ ਜ਼ਿਆਦਾ, ਉੱਪਰਲੇ ਦਰਜੇ ਦਾ। ਇਸੇ ਤਰ੍ਹਾਂ ਜਦੋਂ ਭਾਗ ਦੇ ਨਾਲ ਅਤਿ ਸ਼ਬਦ ਲਾਵਾਂਗੇ ਤਾਂ ਉਹ ਸ਼ਬਦ ਬਣੂਗਾ ਭਾਗ ਅਤਿ, ਬਹੁਤ ਜ਼ਿਆਦਾ ਫਰੂਟਫੁੱਲ, ਬਹੁਤ ਜ਼ਿਆਦਾ ਕਰਮਾਂ ਵਾਲਾ, ਭਾਗਾਂ ਵਾਲਾ, ਵਧਣ ਫੁੱਲਣ ਵਾਲਾ। ਹੁਣ ਜਦੋਂ ਆਪਾਂ ਭਾਗ ਅਤਿ ਦੇ ਨਾਲ ਅਤਿ ਤੋਂ ਭਾਗ ਭਗੌਤੀ ਬਣਾਵਾਂਗੇ ਤਾਂ ਉਹਦੇ ਅਰਥ ਹੋਣਗੇ ਬਹੁਤ ਹੀ ਮਿਹਨਤ ਨਾਲ, ਬਹੁਤ ਹੀ ਭਾਗਾਂ ਦੇ ਨਾਲ, ਮਿਹਨਤ ਕਰਨ ਦੇ ਨਾਲ, ਮਿਹਨਤ ਕਰਨ ਰਾਹੀਂ। ਸੋ ਗੁਰੂ ਦਸਵੇਂ ਪਾਤਸ਼ਾਹ ਇੱਥੇ ਕੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਅਤਿ ਮਿਹਨਤ ਕਰਕੇ, ਪ੍ਰਿਥਮੇ ਭਗੌਤੀ ਇਹਨਾਂ ਨੇ ਬਹੁਤ ਸਖ਼ਤ ਮਿਹਨਤ ਕਰਕੇ ਸਿਮਰਿਆ, ਪ੍ਰਿਥਮੇ ਭਗੌਤੀ ਸਿਮਰਿਆ, ਸਿਮਰਿਆ ਸਿਮਰਿਆ ਕਹਿਣ ਦਾ ਮਤਲਬ ਉਹਨਾਂ ਨੇ ਇਸ ਗੱਲ ਦੀ ਸਟੱਡੀ ਕੀਤੀ, ਇਸ ਗੱਲ ਦਾ ਨਿਰੀਖਣ ਕੀਤਾ, ਉਹਨੂੰ ਐਨਾਲਾਈਜ਼ ਕੀਤਾ, ਤੇ ਉਹਦਾ ਜਿਹੜਾ ਪੰਜਾਬੀ ਦੇ ਵਿਚ ਭਾਸ਼ਾ ਦੇ ਵਿਚ ਆਪਾਂ ਕਹਾਂਗੇ ਅਧਿਐਨ ਕੀਤਾ।
0: ਬਿਲਕੁਲ,
1: ਪ੍ਰਿਥਮ ਭਗੌਤੀ ਸਿਮਰ ਕੇ ਮਤਲਬ ਸਟੱਡੀ ਕਰਕੇ ਨਾਨਕ ਲਈ ਧਿਆਏ। ਹੁਣ ਇੱਥੇ ਗੁਰੂ ਦਸਵੇਂ ਪਾਤਸ਼ਾਹ ਕਹਿ ਕੀ ਰਹੇ ਆ, ਉਹ ਕਹਿੰਦੇ ਆ ਭਾਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਣਥਕ ਮਿਹਨਤ ਕਰਕੇ, ਅਣਥਕ ਕੋਸ਼ਿਸ਼ਾਂ ਕਰਕੇ ਸਾਰੇ ਮਸਲੇ ਨੂੰ ਸਟੱਡੀ ਕੀਤਾ, ਸਾਰੇ ਜਿਹੜੀਆਂ ਮੁਸੀਬਤਾਂ ਉਸ ਵੇਲੇ ਭਾਰਤ ਵਿਚ ਸੀਗੀਆਂ ਉਹਨਾਂ ਦੇ ਬਾਰੇ ਸੋਚਿਆ, ਆਪਣੇ ਮਨ ਦੇ ਵਿਚ ਸਿਮਰਨ ਕੀਤਾ ਕਿ ਇਹਨਾਂ ਦਾ ਹੱਲ ਕਿੱਦਾਂ ਕਰਨਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਫੇਰ ਉਹਨਾਂ ਨੇ ਇੱਦਾਂ ਨੀ ਕੀਤਾ ਵੀ ਉਹਨਾਂ ਨੇ ਸਾਰੀ ਦੁਨੀਆ ਦੇ ਵਿਚੋਂ ਖੋਜ ਕਰ ਲਿਆਂਦੀ ਤੇ ਫੇਰ ਉਹਨੇ ਉਹਦਾ ਖਹਿੜਾ ਛੱਡ ਦਿੱਤਾ, ਉਹਨੂੰ ਗ੍ਰੰਥ ਸਾਹਿਬ ਦੇ ਵਿਚ ਜਾਂ ਉਸ ਵੇਲੇ ਗ੍ਰੰਥ ਸਾਹਿਬ ਜੀ ਦਾ ਜੇ ਸਿਰਜਣਾ ਨਹੀਂ ਸੀ ਹੋਈ, ਉਹਨਾਂ ਨੇ ਲਿਖ ਦਿੱਤਾ ਨਹੀਂ ਇਸ ਤਰ੍ਹਾਂ ਨਹੀਂ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਸਮੱਗਰੀ ਇਕੱਠੀ ਕਰਕੇ ਸਾਡੇ ਸਮਾਜ ਦੇ ਭਲਾਈ ਦੇ ਵਾਸਤੇ ਇਕੱਠੀ ਕਰਕੇ ਫੇਰ ਆਪ ਉਹਨਾਂ ਬੰਧਨਾਂ ਦੇ ਉੱਤੇ ਤੁਰ ਕੇ ਵੀ ਦਿਖਾਇਆ, ਆਪ ਕਰਕੇ ਵੀ ਦਿਖਾਇਆ, ਪ੍ਰੈਕਟੀਕਲ ਕਰਕੇ ਵੀ ਦਿਖਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
0: ਜੀ। ਬਿਲਕੁਲ।
1: ਅੱਛਾ, ਹੁਣ ਕੀ ਆ, ਜਦੋਂ ਖਾਕ ਸਾਹਿਬ ਜੀ ਇਹ ਗੱਲ, ਉਹ ਮੇਰਾ ਸੱਜਣ ਆ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ, ਉਹਨੂੰ ਮੈਂ ਇਹ ਗੱਲ ਸਮਝਾਈ ਤੇ ਫੇਰ ਮੈਂ ਓਹਨੂੰ ਇਹ ਦੱਸਿਆ ਵੀ ਜਿਹੜੀ ਅਰਦਾਸ ਆ ਇਹ ਜਿਹੜੀ ਸੰਗਤ ਬੈਠੀ ਹੁੰਦੀ ਆ ਨਾ ਗੁਰਦੁਆਰੇ ਦੇ ਵਿਚ ਓਹਦੇ ਵੱਲ ਨੂੰ ਮੂੰਹ ਕਰਕੇ ਅਰਦਾਸ ਕਰੀ ਦੀ ਆ। ਗੁਰੂ ਦਸਵੇਂ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਆ
0: ਅਸੀਂ ਉਲਟੀ ਕਰਦੇ
1: ਆ। ਜਦੋਂ ਖਕ ਸਾਹਿਬ ਜੀ ਮੈਂ ਓਹਨੂੰ ਦੋ ਚਾਰ ਵਾਰੀ ਇਹ ਗੱਲ ਦੁਹਰਾਈ ਤੇ ਮੈਂ ਕਿਹਾ ਤੈਨੂੰ ਸਮਝ ਲੱਗ ਗਈ, ਕਹਿੰਦਾ ਕੱਲੀ ਕੱਲੀ ਗੱਲ ਮੈਨੂੰ ਸਮਝ ਗਈ ਆ। ਔਰ ਕਹਿੰਦਾ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਕਰਦੇ ਆ ਪਰ ਅਰਦਾਸ ਕਰਨੀ ਹੁੰਦੀ ਆ ਜਿਹੜੀ ਉੱਥੇ ਸੰਗਤ ਬੈਠੀ ਹੁੰਦੀ ਆ ਉਹਦੇ ਵਿਚ। ਫਿਰ ਅੱਗੇ ਜਾ ਕੇ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਬਾਕੀ ਦੀਆਂ ਜਿੱਦਾਂ ਪ੍ਰਿਥਵੇ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਧਿਆਉਣ ਦਾ ਮਤਲਬ ਹੁੰਦਾ ਉਹਦੇ ਤੇ ਤੁਰ ਕੇ ਦਿਖਾ ਲਿਆ, ਆਪ ਪ੍ਰੈਕਟੀਕਲ ਕਰਕੇ ਦਿਖਾ ਲਿਆ, ਖੇਤੀ ਕੀਤੀ ਸਾਰਾ ਕੁਛ ਕਰਕੇ ਦਿਖਾ ਲਿਆ ਤੇ ਹਾਂ
0: ਬਿਲਕੁਲ
1: ਮੈਂ ਖੋਜ ਕਰਕੇ ਆਇਆ ਤੇ ਮੈਂ ਆਪ ਕਰਕੇ ਵੀ ਦਿਖਾਲਦਾ ਤੁਹਾਨੂੰ ਉਦਾਹਰਣ ਸੈੱਟ ਕੀਤੀ। ਅੱਛਾ ਹੁਣ ਜਿਹੜੀਆਂ ਅੱਗੇ ਅਰਦਾਸ ਆਉਂਦੀ ਆ ਪ੍ਰਿਥਵੇ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਇੱਥੇ ਉਹ ਜਿਹੜੇ ਅਗਲੇ ਤਿੰਨ ਗੁਰੂ ਆ ਉਹਨਾਂ ਦੇ ਬਾਰੇ ਚ ਉਹ ਕਹਿ ਰਿਹਾ ਭਾਈ ਉਹਨਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨੀ, ਭਾਈ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਕੱਠਾ ਹੋਇਆ ਗਿਆਨ ਸੀਗਾ ਇਕੱਠਾ ਕੀਤਾ ਹੋਇਆ ਉਹੀ ਸਹਾਇਕ ਹੋਇਆ
0: ਬਿਲਕੁਲ,
1: ਉਹਨਾਂ ਨੇ ਹੀ ਉਹਨਾਂ ਦੇ ਜੀਵਨ ਦੇ ਵਿਚ ਰੋਲ ਪਲੇ ਕੀਤਾ
0: ਬਿਲਕੁਲ।
1: ਪ੍ਰਿਥਵੇ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਫਿਰ ਗੁਰੂ ਅਰਜਨ ਦੇਵ ਜੀ ਨੇ ਜੋ ਕੁਛ ਸਾਡੇ ਸਮਾਜ ਲਈ ਕੀਤਾ ਜਿੱਦਾਂ ਦੀਆਂ ਕੁਰਬਾਨੀਆਂ ਤਸੀਹੇ ਉਹਨਾਂ ਨੂੰ ਦਿੱਤੇ ਗਏ ਉਹਨਾਂ ਨੂੰ ਫਿਰ ਅਗਲੇ ਗੁਰੂ ਸਾਹਿਬਾਂ ਨੇ ਉਸ ਚੀਜ਼ ਨੂੰ ਮੁੱਖ ਰੱਖ ਕੇ ਉਹ ਸਾਰੇ ਕਾਸੇ ਨੂੰ ਸ਼ੁਰੂ ਰੱਖਿਆ। ਅੱਗੇ ਆ ਜਿਹੜੀ ਅਰਜਨ ਹਰ ਗੋਬਿੰਦ ਨੂੰ ਸਿਮਰੋ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ। ਫਿਰ ਉਹ ਕਹਿੰਦੇ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਵੀ ਇਹਨਾਂ ਨੂੰ ਹੀ ਧਿਆਇਆ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਉਹਨਾਂ ਨੇ ਵੀ ਇਹਨਾਂ ਪਿਛਲੇ ਗੁਰੂਆਂ ਦੇ ਅਮਲਾਂ ਦੇ ਉੱਤੇ ਜੋ ਕਹਿ ਕੇ ਗਏ ਸੀ ਸਮਝਾ ਕੇ ਗਏ ਸੀ ਉਹਦੇ ਉੱਤੇ ਤੁਰ ਕੇ ਦਿਖਾ ਲਿਆ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਥਿਆ। ਫਿਰ ਦੇਖੋ ਉਹ ਕਹਿੰਦੇ ਆ ਭਾਈ ਉਹ ਗੁਰੂ ਸਾਹਿਬ ਨੇ ਜਦੋਂ ਇਹਨਾਂ ਦਾ ਜਿਹੜਾ ਫਲਸਫਾ ਸੀ ਉਹਨੂੰ ਅਪਣਾ ਲਿਆ ਉਹ ਐਸਾ ਇੱਕ ਇਨਸਾਨ ਐਸਾ ਮਹਾਂਪੁਰਸ਼ ਬਣ ਗਿਆ ਕਿ ਉਹਦੇ ਵੱਲ ਦੇਖ ਕੇ ਹੀ ਦੁੱਖ ਪੂਰੇ ਲੈ ਜਾਂਦੇ ਸੀ।
0: ਬਿਲਕੁਲ ਜੀ,
1: ਜਿਸ ਦਿੱਥਿਆ ਸਭ ਦੁੱਖ ਜਾਏ। ਇਸ ਤੋਂ ਬਾਅਦ ਆਉਂਦੀ ਆ ਮੇਰਾ ਖਿਆਲ ਆ ਨਵੇਂ ਗੁਰੂ ਸਾਹਿਬ ਦੀ ਗੱਲ, ਉਹਨਾਂ ਨੇ ਫਿਰ ਦੇਖੋ ਉਹ ਕਹਿੰਦੇ ਆ ਗੁਰੂ ਤੇਗ ਬਹਾਦਰ ਸਿਮਰੀਆ
0: ਬਿਲਕੁਲ,
1: ਉਹ ਕਹਿੰਦੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਵੀ ਇਹ ਪੂਰੀ ਪਿਛਲੀ ਸਟੱਡੀ ਕੀਤੀ ਐਨਾਲਾਈਜ਼ ਕੀਤਾ ਉਸ ਨੂੰ ਐ ਜਿਹੜਾ ਅਧਿਐਨ ਕੀਤਾ ਤੇ ਫਿਰ ਗੁਰੂ ਤੇਗ ਬਹਾਦਰ ਜੀ ਦੇ ਘਰ ਨੌ ਨਿਧਾਂ ਧਾ ਕੇ ਜਿੱਦਾਂ ਕਹਿੰਦੇ ਨਾ ਛੱਪ ਪਾੜ ਕੇ ਆ ਜਾਣਾ ਇਸ ਤਰ੍ਹਾਂ ਉਹਨਾਂ ਦੇ ਕੋਲ ਉਹ ਆ ਗਈਆਂ। ਤੇ ਜਦੋਂ ਖਕ ਸਾਹਿਬ ਜੀ ਉਹ ਮੈਂ ਸੱਜਣ ਨੂੰ ਇਹ ਸੁਣਾਈ ਕਹਿੰਦਾ ਆਪਾਂ ਤਾਂ ਪੁੱਠੇ ਪਾਸੇ ਤੁਰ ਪਏ
0: ਬਿਲਕੁਲ।
1: ਸੋ ਇਹ ਜਿਹੜਾ ਸਾਰਾ ਮਸਲਾ ਆ ਆਪਾਂ ਸੰਗਤ ਮੂਹਰੇ ਅਰਦਾਸ ਕਰਕੇ ਉਹਨਾਂ ਨੂੰ ਇਹ ਦੱਸਣਾ ਹੁੰਦਾ ਭਾਈ ਸਾਡੇ ਪਹਿਲੇ ਗੁਰੂ ਨੇ ਕੀ ਕੀਤਾ ਸਾਡੇ ਦੂਸਰੇ ਨੇ ਤੀਸਰੇ ਨੇ।
0: ਵੈਸੇ ਚੀਮਾ ਸਾਹਿਬ ਤੁਹਾਡੀ ਗੱਲ ਦੇ ਵਿਚ ਬਹੁਤ ਹੈਵੀ ਗੱਲ ਆ ਤੁਹਾਡੀ, ਬਹੁਤ ਵਧੀਆ ਤੁਸੀਂ ਦੱਸੀ ਗੱਲ ਇਹ। ਵਾਕਈ ਗੁਰੂ ਗ੍ਰੰਥ ਸਾਹਿਬ ਜੀ ਵੱਲ ਤਾਂ ਅਸੀਂ ਕਰਦੇ ਆ, ਮੇਰਾ ਤੁਹਾਡਾ ਨੌਲੇਜ ਬਹੁਤ ਜ਼ਿਆਦਾ ਇਹਦੇ ਬਾਰੇ, ਪਰ ਅਸੀਂ ਅਰਦਾਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ। ਤੁਸੀਂ ਗੱਲ ਵੈਸੇ ਜਿੱਦਾਂ ਕੀਤੀ ਨਾ ਮੈਨੂੰ ਉਹ ਮਨ ਨੂੰ ਲੱਗੀ ਹੈ ਕਿ ਵੀ ਵਾਕਿਆ ਇਹ ਸੰਗਤ ਨੂੰ ਮੂਹਰੇ ਹੋ ਕੇ ਗੱਲ ਕਰਨੀ ਚਾਹੀਦੀ ਆ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੈ ਹੀ ਉੱਥੇ, ਉਹਨਾਂ ਦੀ ਤਾਂ ਗੱਲ ਕਰ ਰਹੇ।
1: ਹਾਂਜੀ, ਅਰਦਾਸ ਦੇ ਵਿਚ ਇਹ ਹੀ ਦੱਸਣਾ ਹੁੰਦਾ ਭਾਈ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ ਇਹਨਾਂ ਦੇ ਵਿਚੋਂ ਹੀ ਅਸੀਂ ਤੁਹਾਨੂੰ ਦੱਸ ਰਹੇ ਆ ਜੋ ਕੁਛ ਗੁਰੂ ਗੋਬਿੰਦ ਸਿੰਘ ਜੀ ਨੇ, ਖੈਰ ਉਹਨਾਂ ਦੀ ਇਹ ਜਿਹੜੀ ਆ ਦਸਵੇਂ ਪਾਤਸ਼ਾਹ ਦੀ ਬਾਣੀ ਆ ਉਹਦੇ ਵਿਚ ਦਰਜ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿਚ ਬਹੁਤ ਸਾਰੀ ਦਰਜ ਨਹੀਂ ਹੈਗੀ। ਤੇ ਹੁਣ ਜਿਹੜੀ ਅਰਦਾਸ ਆ ਇਹ ਦਸਵੇਂ ਪਾਤਸ਼ਾਹ ਨੇ ਲਿਖੀ ਆ। ਹੁਣ ਜਿਹੜੇ ਲੋਕ ਖਕ ਸਾਹਿਬ ਜੀ ਇੱਥੇ ਆਪਣੇ ਫਰੈਜ਼ੋ ਦੀ ਗੱਲ ਆ, ਇੱਥੇ ਸਾਡੇ ਇੱਕ ਗੁਰਦੁਆਰਾ ਆ ਉੱਥੇ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦਾ ਬੜਾ ਨਾਂ ਆ ਇਸ ਦੇ ਵਿਚ, ਉਹਨਾਂ ਨੇ ਇੱਥੇ ਗੁਰਦੁਆਰੇ ਖਕ ਸਾਹਿਬ ਜੀ ਕਿਹਾ ਕਹਿੰਦੇ ਕਿ ਜਿਹੜਾ ਭਗਵਤੀ ਸ਼ਬਦ ਆ ਇਹ ਹਿੰਦੂਆਂ ਦੀ ਦੇਵੀ ਆ, ਸਾਨੂੰ ਤਾਂ ਇਹਦੀ ਸਮਝ ਨੀ ਲੱਗਦੀ, ਇਹਨੂੰ ਇਹਦੇ ਵਿਚੋਂ ਅਰਦਾਸ ਦੇ ਵਿਚੋਂ ਕੱਢ ਦੇਣਾ ਚਾਹੀਦਾ ਤੇ ਇਹਦੀ ਜਗ੍ਹਾ ਤੇ ਜਿਹੜਾ ਅਕਾਲ ਪੁਰਖ ਸ਼ਬਦ ਜਿਹੜਾ ਉਹ ਪਾ ਦੇਣਾ ਚਾਹੀਦਾ। ਉਹਨੂੰ ਪੁੱਛੇ ਭਈ ਗੁਰੂ ਦਸਵੇਂ ਪਾਤਸ਼ਾਹ ਦੀ ਲਿਖੀ ਹੋਈ ਅਰਦਾਸ ਹੈ ਤੇ ਤੂੰ ਮੂਰਖਾ,
0: ਬਿਲਕੁਲ
1: ਗੁਰੂ ਦਸਵੇਂ ਪਾਤਸ਼ਾਹ ਦੇ ਲਿਖੇ ਹੋਏ ਸ਼ਬਦ ਆ ਜਿਹੜੇ ਉਹਨਾਂ ਨੂੰ ਕੱਢ ਰਿਹਾ, ਤੇ ਤੂੰ ਸ਼ਬਦ ਅਕਾਲ ਪੁਰਖ, ਉਸ ਬੰਦੇ ਨੂੰ ਦੋਹਾਂ ਸ਼ਬਦਾਂ ਦੇ ਅਰਥਾਂ ਦਾ ਨੀ ਪਤਾ, ਨਾ ਉਹਨੂੰ ਅਕਾਲ ਪੁਰਖ ਦੇ ਸ਼ਬਦਾਂ ਦਾ ਪਤਾ ਤੇ ਨਾ ਉਹਨੂੰ ਭਗਉਤੀ ਸ਼ਬਦ ਦੇ ਅਰਥ ਦਾ ਪਤਾ। ਇਹ ਸਾਡੇ ਸਮਾਜ ਦਾ ਹਾਲਾਤ ਆ, ਇਹੀ ਕਾਰਨ ਆ ਖੱਖ ਸਾਹਿਬ ਜੀ, ਬੱਚੇ ਆਪਣੇ ਮਾਂ ਪਿਓ ਦੇ ਆਖੇ ਨੀ ਲੱਗਦੇ, ਉਹਨਾਂ ਤੋਂ ਜਬਰਦਸਤੀ ਪੈਸੇ ਲੈ ਕੇ ਉਹ ਮੋਟਰਸਾਈਕਲ ਲੈਣਾ, ਮੈਂ ਉਹ ਟਰੈਕਟਰ ਲੈਣਾ, ਟਰੈਕਟਰ ਦੇ ਉੱਤੇ ਆ ਵੱਡੇ ਸਾਰੇ ਸਪੀਕਰ ਲਾਉਣੇ ਆ, ਪਿੰਡ ਦੇ ਵਿੱਚ ਕੋਈ ਕਿਸੇ ਦੀ ਧੀ ਭੈਣ ਹੈਗੀ ਆ, ਜਵਾਨ ਮੁਟਿਆਰ ਉਧਰ ਦੀ ਘਰ ਦੇ ਮੋਹਰੀ ਲਗਾਉਣੇ ਆ, ਕਿੱਧਰ ਨੂੰ ਸਾਡਾ ਸਮਾਜ ਤੁਰ ਪਿਆ?
0: ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ। ਗੀਤਾਂ ਵਾਲਿਆਂ ਨੇ, ਚੀਮਾ ਸਾਹਿਬ ਗਾਣਿਆਂ ਵਾਲਿਆਂ ਨੇ, ਜਿਹੜੇ ਲਫੰਗੇ ਗਾਣਿਆਂ ਵਾਲੇ ਆ ਨਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਸਾਡੇ ਕਲਚਰ ਦਾ ਨੁਕਸਾਨ ਕੀਤਾ ਔਰ
1: ਨੁਕਸਾਨ ਬਹੁਤ ਜ਼ਿਆਦਾ ਕੀਤਾ। ਔਰ ਖੱਖ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਨੂੰ ਅੱਜ ਕੱਲ ਪੂਜਿਆ ਜਾਂਦਾ, ਮੈਨੂੰ ਜਿੱਥੋਂ ਟਿਕਟ ਪਤਾ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਕਿ ਮੈਂ ਭਾਰਤ ਵਿੱਚ ਰਿਹਾ ਨੀ ਗਾ, ਮੈਂ ਛੋਟਾ ਹੁੰਦਾ ਆ ਗਿਆ ਸੀਗਾ, ਮੈਨੂੰ ਉੱਥੇ ਬਾਰੇ ਨਹੀਂ ਪਤਾ
0: ਬਿਲਕੁਲ,
1: ਪਰ ਬਾਹਰ ਆ ਕੇ ਵੀ ਤੁਸੀਂ ਬਹੁਤ ਕੁਝ ਸਿੱਖ ਸਕਦੇ ਆ। ਮੇਰੇ ਹਿਸਾਬ ਦੇ ਨਾਲ ਖੱਖ ਸਾਹਿਬ ਜੀ, ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਸਮਾਜ ਨੂੰ ਢਾਹ ਲਾਉਣ ਵਾਲਾ ਬੰਦਾ ਸ਼ੁਰੂ ਹੋਇਆ, ਜਿਹਨੂੰ ਅੱਜ ਕੱਲ ਦੇ ਜਿਹੜੇ ਕਵੀ ਆ ਉਹ ਪੂਜਦੇ ਆ, ਉਹ ਬੰਦਾ ਜਿਹੜਾ ਆ ਸ਼ਿਵ ਕੁਮਾਰ ਬਟਾਲਵੀ
0: ਜੀ,
1: ਸਭ ਤੋਂ ਪਹਿਲਾਂ ਉਹਨੇ ਸਾਡਾ ਸਮਾਜ ਸੀਗਾ ਜਿਹੜਾ, ਉਹਦੀ ਸੋਚ ਨੂੰ ਮੋੜਾ ਪਾ ਕੇ ਉਲਟ ਪਾਸੇ ਨੂੰ ਤੋੜ ਦਿੱਤਾ
0: ਜੀ,
1: ਉਸ ਬੰਦੇ ਨੇ। ਲੂਣਾ ਜਿਹੜੀ ਸੀਗੀ ਉਹਨੇ ਉਹ ਪੁੱਠਾ ਸਿੱਧਾ ਲਿਖ ਕੇ ਲੂਣਾ ਦੇ ਬਾਰੇ ਦੇ ਵਿੱਚ, ਤੇ ਰਾਜੇ ਜਿਹੜਾ ਸੀਗਾ ਸਲਵਾਨ, ਉਹਦੇ ਉਹਨੂੰ ਪੁੱਠਾ ਕਰਕੇ ਸਾਰੇ ਕਾਸੇ ਨੂੰ ਉਹਨੇ ਪਰਜਾ ਸੀ ਜਿਹੜੀ ਪੁੱਠੇ ਪਾਸੇ ਨੂੰ ਤੋੜ ਦਿੱਤੀ।
0: ਬਿਲਕੁਲ,
1: ਉਹ ਕਹਿ ਰਿਹਾ ਕਿ ਜਿਹੜੀ ਆ ਲੂਣਾ ਆ ਉਹ ਯੰਗ ਕੁੜੀ ਸੀ ਔਰ ਰਾਜਾ ਸਲਵਾਨ ਸੀਗਾ ਉਹ ਬਜੁਰਗ ਸੀਗਾ, ਤੇ ਇਸ ਕਰਕੇ ਉਹਨੇ ਪੂਰਨ ਦੇ ਉੱਤੇ ਉਹ ਜਿਹੜਾ ਸੀ ਦੋਰੇ ਪਾਉਣ ਲੱਗ ਪਈ ਤੇ ਪੂਰਨ ਨੇ ਨਾ ਕਰ ਦਿੱਤੀ, ਤੇ ਉਹਨੇ ਫਿਰ ਜਾ ਕੇ ਰਾਜੇ ਕੋ ਸ਼ਿਕਾਇਤ ਲਾ ਕੇ ਵੀ ਇਹਨੇ ਮੈਨੂੰ ਹੱਥ ਪਾ ਲਿਆ ਮੇਰੀ ਇੱਜ਼ਤ ਨੂੰ, ਤੇ ਇਹਨੂੰ ਹੁਣ ਤੂੰ ਦੇਸ਼ ਨਿਕਾਲਾ ਦੇ ਦੇ, ਤੇ ਦੇਸ਼ ਨਿਕਾਲਾ ਦਵਾ ਤਾ, ਤੇ ਉਹਨੇ ਕਹਿਤਾ ਇਹ ਕਿ ਉਹ ਮੁਟਿਆਰ ਯੰਗ ਸੀ, ਨਹੀਂ ਉਹ ਮੁਟਿਆਰ ਯੰਗ ਨਹੀਂ ਸੀ, ਉਹਦੇ ਪਿੱਛੇ ਜੇ ਆਪਾਂ ਦਲੀਲ ਦੀ ਤੱਕੜੀ ਦੇ ਵਿੱਚ ਪਾ ਕੇ ਤੋਲੀਏ, ਪਹਿਲਾਂ ਤਾਂ ਉਹ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ ਨਾਚ ਕਰਦੀ ਹੁੰਦੀ ਸੀ ਆ ਕੇ ਲੂਣਾ, ਉੱਥੇ ਰਹੀ, ਇੰਦਰ ਰਾਜਾ ਬੁੱਢਾ ਹੋ ਕੇ ਬਜੁਰਗ ਹੋ ਕੇ ਡੈਥ ਹੋ ਗਈ ਉਹਦੀ, ਫਿਰ ਉਹ ਰਾਜੇ ਸਲਵਾਨ ਦੇ ਪੂਰਨ ਦਾ ਬਾਪ ਸੀ ਜਿਹੜਾ ਉਹਦੇ ਚਲੇ ਗਏ, ਤੇ ਉਹ ਹਜੇ ਖੱਖ ਸਾਹਿਬ ਜੀ ਜੇ ਆਪਾਂ ਸਖ਼ਤ ਸ਼ਬਦਾਵਲੀ ਵਰਤੇ ਤਾਂ ਉਹ ਹਜੇ ਦੋਂਦੀ ਨਹੀਂ ਹੋਣੀ, ਉਹ ਹਜੇ ਨਿਆਣੀ ਨਹੀਂ ਹੋਣੀ, ਯੰਗ ਨਹੀਂ ਹੋਣੀ, ਤੇ ਉਹਨੇ ਜਾ ਕੇ ਉੱਥੇ ਅਸਲ ਦੇ ਵਿੱਚ ਉਹ ਕੀ ਸੀਗਾ, ਉਹ ਜਿਹੜੀਆਂ ਕਹਾਣੀਆਂ ਜਿੱਥੋਂ ਤੱਕ ਮੈਂ ਰਾਗੀ ਤੁਹਾਡੇ ਕੋਲ ਉੱਥੇ ਸੁਣਦਾ ਰਿਹਾ ਇੰਡੀਆ ਦੇ ਵਿੱਚ, ਉਹਦੇ ਸੋਨੇ ਦੇ ਬਾਲ ਸੀ, ਉਹਦੇ ਖੰਭ ਹੁੰਦੇ ਸੀ, ਉਹ ਪਰੀ ਸੀ, ਅਰਸ਼ਾਂ ਚੋੜ ਕੇ ਆ ਜਾਂਦੀ ਸੀ ਉਹ ਰਾਜੇ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ, ਫਿਰ ਕਹਿੰਦੇ ਆ ਉਹਨੇ ਉੱਥੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਕਿਸੇ ਨਾਲ ਬਲਾਤਕਾਰ ਕਰ ਲਈ ਤੇ ਉਹਦੇ ਖੰਭ ਟੁੱਟ ਗਏ ਤੇ ਉਹ ਮੁੜ ਕੇ ਜਾ ਨਹੀਂ ਸਕੀ, ਏਦਾਂ ਦੀ ਕੋਈ ਗੱਲ ਨਹੀਂ, ਕਿਸੇ ਕੋਈ ਪਰੀ ਕਿਤੇ ਨਹੀਂ ਉਤਰ ਕੇ ਆਉਂਦੀ, ਨਾ ਹੀ ਇਸ ਧਰਤੀ ਤੋਂ ਉੱਪਰ ਕੋਈ ਹੋਰ ਚੀਜ਼ ਹੈਗੀ ਆ ਜਿੱਥੋਂ ਪਰੀਆਂ ਆਉਂਦੀਆਂ ਹੋਣ, ਉਹ ਸਾਰਾ ਕੁਛ ਆ ਜਿਹੜਾ ਉਹ ਜੋ ਕੁਛ ਖੱਖ ਸਾਹਿਬ ਜੀ, ਜੇ ਅੱਜ ਆਪਾਂ ਦੇਖੀਏ ਭਾਰਤ ਦੇ ਸਮਾਜ ਦੇ ਵਿੱਚ ਉੱਥੇ ਆਮ ਗੱਲਾਂ ਪਿਛਲੇ 10-15-20 ਸਾਲ ਤੋਂ ਆਮ ਗੱਲਾਂ ਹੁੰਦੀਆਂ ਕਿ ਉੱਥੇ ਯੂਰੋਪੀਅਨ ਕੰਟਰੀ ਆ ਜਿਹੜੇ ਖਾਸ ਕਰਕੇ ਯੂਕਰੇਨ, ਉੱਥੋਂ ਯੰਗ ਕੁੜੀਆਂ ਜਾਂਦੀਆਂ ਤੇ ਉਹ ਉੱਥੇ ਜਿਹੜੇ ਲੋਕ ਇਸ ਤਰ੍ਹਾਂ ਦੀ ਭੁੱਖ ਜਿਨ੍ਹਾਂ ਨੂੰ ਹੈਗੀ ਆ, ਕਾਮ ਵਾਸਨਾ ਦੇ ਵਿੱਚ ਫਸੇ ਹੋਏ ਆ, ਉਹ ਜਾ ਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਉਹ ਕਰਦੀਆਂ ਆ। ਸੋ ਉਸ ਸਮੇਂ ਦੇ ਵਿੱਚ ਵੀ ਇਹੀ ਕੁਛ ਸੀਗਾ, ਉਹ ਜਿਹੜੀ ਲੂਣਾ ਸੀ ਉਹ ਗਰੁੱਪ ਦੇ ਨਾਲ ਜਾਂਦੀ ਸੀ ਭਾਰਤ ਦੇ ਰਾਜਿਆਂ ਕੋਲ, ਉੱਥੇ ਜਾ ਕੇ ਮਾਲ ਉਤਾਂ ਤੋਂ ਲੈ ਲੂ ਕੇ ਆ ਕੇ ਤੇ ਆਪਣੀ 5-7 ਮਹੀਨੇ 6 ਮਹੀਨੇ ਉਹਨਾਂ ਕੱਟ ਲੈਣ ਤੇ ਮੁੜ ਕੇ ਫੇਰ ਜਾ ਵੜਨਾ। ਸੋ ਇਹ ਸਾਰਾ ਕੁਛ ਸਮਾਜ ਆ ਜਿਹੜਾ ਉਹ ਇਸ ਤਰ੍ਹਾਂ ਹੌਲੀ ਹੌਲੀ ਬਦਲਿਆ ਜਾਂਦਾ। ਇਹਦੇ ਨਾਲ ਕਹਾਣੀਆਂ ਜਿਹੜੀਆਂ ਦੂਸਰੀਆਂ ਜੁੜਦੀਆਂ, ਆ ਹੀਰ ਤੇ ਰਾਂਝਾ ਆ ਫਲਾਨਾ, ਇਹ ਸਭ ਕੁਛ ਮਨ ਘੜਤ ਕਹਾਣੀਆਂ ਲਿਖ ਕੇ ਲੋਕਾਂ ਨੂੰ ਉਲਟ ਪਾਸੇ ਲਾਉਣ ਦੇ ਮਸਲੇ ਆ ਜਿਹੜੇ,
0: ਬਿਲਕੁਲ,
1: ਜਿਹਦੇ ਵਿੱਚ ਖੱਖ ਸਾਹਿਬ ਜੀ ਇੱਕ ਫਿਲਮ ਵੀ ਬਣੀ ਸੀ।
0: ਡਾਕਟਰ ਸਾਹਿਬ ਆ ਗਏ
1: ਜੀ, ਡਾਕਟਰ ਸਾਹਿਬ ਆ ਜਾਓ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਆਇਆਂ ਨੂੰ, ਤੇ ਮੈਂ ਤੁਹਾਡਾ ਮੈਸੇਜ ਵੀ ਕਰ ਦਵਾਂ ਜੀ, ਦਿਓ ਮੈਨੂੰ ਇੱਕ ਸੈਕਿੰਡ, ਲੌਂਗ ਟਾਈਮ ਆਪਾਂ ਨਹੀਂ ਮਿਲੇ, ਅੱਜ ਪ੍ਰਮਾਤਮਾ ਨੇ ਟਾਈਮ ਦਿੱਤਾ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਚੀਮ ਸਾਹਿਬ
1: ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ, ਕਈ ਟਾਈਮ ਹੋ ਗਿਆ ਤੁਹਾਨੂੰ ਆਵਾਜ਼ ਸੁਣੀ ਨੂੰ,
2: ਕਾਫੀ ਅਲੋਪ ਹੋ ਗਿਆ ਇਹਨੇ ਦਿਨਾਂ ਵਿੱਚ।
1: ਹਾਂਜੀ, ਕਈ ਕੁਛ ਤੁਹਾਨੂੰ ਪਤਾ ਸੀ ਜੋ ਛੋੜਾ ਪੈਂਦਾ ਫਿਰ ਫਿਰ ਬੋਲ ਵੀ ਨੀ ਹੁੰਦਾ, ਚੁੱਪ ਹੀ ਰਹੀਦਾ, ਚੁੱਪੇ ਭਲੀ ਆ।
2: ਤੁਹਾਨੂੰ ਕਿਹਾ ਸੀ ਤੁਸੀਂ ਇੱਧਰ ਜੁੜਨਾ ਚਾਹੁੰਦੇ ਹੋ ਨਾਲ ਜੁੜ ਜਾਓ ਜਦ ਤੱਕ ਖਾਕ ਸਾਹਿਬ ਨਹੀਂ ਆਉਂਦੇ।
3: ਮੈਂ ਇੱਕ ਮਿੰਟ ਮੈਸੇਜ ਕਰਦਾ ਜੀ, ਕਰਦੇ ਚਲੋ ਜੀ।
4: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਇਲਾਜ ਕਰਵਾ ਸਕਦਾ ਹੈ। ਬਸ ਇਹਨਾਂ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਹਨਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899
3: ਡਾਕਟਰ ਸਾਹਿਬ ਅੱਜ ਆਪਣੇ ਨਾਲ ਹਾਜ਼ਰ ਹੋਏ ਹੈ, ਬਹੁਤ ਸ਼ੁਕਰੀਆ ਧੰਨਵਾਦ ਉਹਨਾਂ ਦਾ, ਚੀਮਾ ਸਾਹਿਬ ਵੀ ਨਾਲ ਨੇ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਾਹਿਬਜ਼ਾਦਿਆਂ ਬਾਰੇ ਅਸੀਂ ਪੇਸ਼ ਕਰਾਂਗੇ
2: ਜੀ। ਅੱਜ ਦਾ ਇਸ ਜਿਹੜਾ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਹੀਦੀ ਪੰਦਰਵਾੜਾ
1: ਜੀ,
2: ਦਸੰਬਰ ਦੇ 1704 ਈਸਵੀ ਦਾ ਜਿਹੜਾ ਦਸੰਬਰ ਦਾ ਮਹੀਨਾ ਸੀ ਉਹਦੇ ਆਖਰੀ ਪੰਦਰਵਾੜੇ ਦੇ ਵਿਚ, ਕਿਉਂਕਿ ਆਖਰੀ ਪੰਦਰਵਾੜਾ ਅਸੀਂ ਇਸ ਕਰਕੇ ਕਹਿ ਲੈਂਦੇ ਹਾਂ ਵੀ 21 ਤੋਂ ਘਟਨਾਵਾਂ ਸ਼ੁਰੂ ਹੋਈਆਂ, ਪਰ ਇਹ ਘਟਨਾਵਾਂ ਦਾ ਜਿਹੜਾ ਬੇਸ ਅਸੀਂ ਲੈ ਕੇ ਚੱਲੀਏ ਤੇ ਇਹ ਬਹੁਤ ਪਿੱਛੇ ਦਾ ਬਹੁਤ ਪੁਰਾਣਾ ਹੈ
1: ਜੀ,
2: ਔਰ ਉਸ ਪੁਰਾਣੇ ਇਤਿਹਾਸ ਨੂੰ ਅਸੀਂ ਅੱਜ ਨਾ ਦੁਹਰਾਈਏ, ਕਿਉਂਕਿ ਸਾਰੀ ਸਿੱਖ ਕੌਮ ਜਿੰਨੇ ਵੀ ਇਸ ਨਾਲ ਸਬੰਧਤ ਹੈਗੇ ਨੇ ਉਹ ਸਾਰੇ ਹੀ ਇਸ ਗੱਲ ਬਾਰੇ ਜਾਣਦੇ ਨੇ ਕੀ ਹੋਇਆ, ਕਿਵੇਂ ਹੋਇਆ, ਇਹ ਹਾਲਾਤ ਇੱਥੋਂ ਤੱਕ ਕਿਵੇਂ ਪਹੁੰਚਿਆ ਸੀ, ਇਕਦਮ ਦੇ ਵਿਚ ਐਸਾ ਨਹੀਂ ਹੋ ਗਿਆ।
1: ਬਿਲਕੁਲ,
2: ਜੇ ਇਕਦਮ ਐਸਾ ਨਹੀਂ ਹੋ ਗਿਆ ਤੇ ਇਹਦਾ ਮਤਲਬ ਇਹ ਆ ਵੀ ਉਹਦੇ ਪਿੱਛੇ ਵੀ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ।
1: ਬਿਲਕੁਲ ਜੀ,
2: ਮੈਂ ਕੱਲ ਸੱਜਣ ਨਾਲ ਵਿਚਾਰ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜੋ ਵੀ ਕੁਛ ਵਾਪਰਦਾ ਹੈ ਨਾ ਇਸ ਦੁਨੀਆਂ ਤੇ ਉਹ ਕਰਮ ਆਧਾਰਿਤ ਵਾਪਰਦਾ ਹੈ।
1: ਬਿਲਕੁਲ,
2: ਸਿਰ ਤੇ ਸਿਦਕ ਜਿਹੜੇ ਆ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਮੋਡੀਫਾਈ ਕਰਕੇ ਤੇ ਸਾਡੇ ਸਾਹਮਣੇ ਰਿਜ਼ਲਟ ਲਿਆਉਂਦੇ ਨੇ। ਰਿਜ਼ਲਟ ਕੀ ਹੋਇਆ ਪਰ ਮੈਂ ਉੱਥੇ ਲਿਖਿਆ ਸੀ ਮੰਨ ਲਿਆ ਜਾਏ ਜਿਵੇਂ ਜਿਹੜੇ ਪਹਾੜੀ ਰਾਜੇ ਸੀ ਤੇ ਉਹ ਉਸ ਵੇਲੇ ਮੁਗਲਾਂ ਦੀ ਈਨ ਮੰਨ ਕੇ ਤੇ ਉਸੇ ਤਰ੍ਹਾਂ ਚੱਲਣਾ ਸ਼ੁਰੂ ਕਰ ਦਿੱਤਾ ਤੇ ਜੇ ਗੁਰੂ ਸਾਹਿਬ ਵੀ ਚੱਲਣਾ ਸ਼ੁਰੂ ਕਰ ਦਿੰਦੇ ਤੇ ਆਹ ਜਿਹੜਾ ਪੰਦਰਵਾੜਾ ਤੇ ਜਿਹੜਾ ਹਾਲਾਤ ਵਾਪਰੇ ਨਹੀਂ ਸੀ ਨਾ ਵਾਪਰਨਾ।
1: ਨਹੀਂ ਬਿਲਕੁਲ,
2: ਸਿਰੜ ਤੇ ਸਿਦਕ ਦੀ ਲੜਾਈ ਸੀ।
1: ਬਿਲਕੁਲ,
2: ਜੋ ਕੁਛ ਇਹ ਵਾਪਰਿਆ ਇਹ ਸਿਰੜ ਤੇ ਸਿਦਕ ਦੀ ਲੜਾਈ ਸੀ ਜਿਹੜੀ ਇਸ ਹਾਲਾਤ ਦੇ ਵਿਚ ਵਾਪਰੀ ਕੇ ਨਹੀਂ, ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
1: ਬਿਲਕੁਲ ਬਿਲਕੁਲ,
2: ਹਾਂ ਤੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਿਹਦਾ ਮਤਲਬ ਇਹ ਹੋਇਆ ਭਈ ਇਸ ਪੰਦਰਵਾੜੇ ਵਿਚ ਜ਼ੁਲਮ ਦੀ ਇੱਕ ਇੰਤਹਾ ਹੋ ਗਈ। ਇਤਿਹਾਸ ਬੜੇ ਹੋਣਗੇ, ਬਹੁਤ ਸਾਰਾ ਮੈਂ ਜਪਾਨੀ ਇਤਿਹਾਸ ਵੀ ਪੜਿਆ, ਉਹਦੇ ਚ ਵੀ ਕੋਈ ਇੱਕ ਇਕੱਲੀ ਮਾਂ ਆਪਣੇ ਇੱਕ ਇਕੱਲੇ ਪੁੱਤਰ ਨੂੰ ਵੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੰਦੀ ਹੈ
1: ਜੀ,
2: ਔਰ ਇਸ ਤਰ੍ਹਾਂ ਦੀਆਂ ਹੋ ਸਕਦਾ ਹੋਰ ਘਟਨਾਵਾਂ ਹੋਣਗੀਆਂ। ਯਿਸੂ ਮਸੀਹ ਦੇ ਸੰਬੰਧ ਵਿਚ ਲੋਕ ਸਾਰੇ 25 ਦਸੰਬਰ ਮਨਾਉਂਦੇ ਨੇ ਔਰ ਇਹ ਗੱਲ ਨੂੰ ਯਾਦ ਕਰਦੇ ਨੇ ਤੇ ਮੈਂ ਉਹਨਾਂ ਸੱਜਣਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਹੀ ਹਰ ਸਾਲ ਹੀ। ਇਹ ਪੰਜਾਬ ਦੇ ਵਿਚ ਜਾ ਕੇ ਅਗਰ ਵੇਖੋ ਨਾ ਤੇ ਹਰ ਘਰ ਦੇ ਵਿਚ ਇੱਕ ਯਿਸੂ ਜੰਮਿਆ
1: ਜੀ,
2: ਹਰ ਘਰ ਦੇ ਵਿਚ ਹੀ ਕੁਰਬਾਨ ਹੋਣ ਵਾਲੇ ਲੋਕ ਹੋਏ ਨੇ।
1: ਬਿਲਕੁਲ,
2: ਠੀਕ ਆ, ਜੋ ਤੁਸੀਂ ਕਰਮ ਕੀਤਾ ਜਾਂ ਉਸ ਕਰਮ ਦੇ ਅਨੁਸਾਰ ਜੋ ਤੁਸੀਂ ਦ੍ਰਿੜਤਾ ਰੱਖੀ ਹੈ ਉਹਦਾ ਨਤੀਜਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ ਤੇ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਨੂੰ ਹੱਸ ਕੇ ਭੁਗਤਦੇ
1: ਨੇ,
2: ਉਸ ਗੱਲ ਨੂੰ ਐਕਸੈਪਟ ਕਰਦੇ ਨੇ। ਔਰ ਉਹਨਾਂ ਦੇ ਵਿਚੋਂ ਇਹ ਦਸਮ ਪਾਤਸ਼ਾਹ ਸਨ ਜਿਨ੍ਹਾਂ ਨੇ ਇਸ ਹਾਲਾਤ ਨੂੰ ਹੱਸ ਕੇ ਐਕਸੈਪਟ ਕੀਤਾ ਕਿ ਨਹੀਂ, ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ,
1: ਨਹੀਂ ਕੀਤਾ ਜਾ ਸਕਦਾ। ਬਿਲਕੁਲ,
2: ਸਮਝੌਤਾ ਨਹੀਂ ਕੀਤਾ ਜਾ ਸਕਦਾ। ਔਰ ਇਹ ਲੜਾਈ ਜਿਹੜੀ ਸੀ ਇਹ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹੀ ਚੱਲੀ ਸੀ।
1: ਬਿਲਕੁਲ,
2: ਔਰ ਉਸ ਹਾਲਾਤ ਦੇ ਵਿਚ ਚਲਦੀ ਹੋਈ ਸ਼ਰੀਕੇਬਾਜ਼ੀ ਦੇ ਵਿਚੋਂ ਇਹਨਾਂ ਦਾ ਜਿਹੜਾ ਆਇਆ ਹੋਇਆ ਸੀ ਈਰਾਨ ਦੇ ਉਪੋਂ ਰਿਸ਼ੀ ਸਮਰਾਜ, ਉਹਦੇ ਕਰਕੇ ਵੀ ਕਿਉਂ ਸਮਝਦਾ ਸੀਗਾ ਵੀ ਜੇ ਇਹ ਗੁਰੂ ਗੱਦੀ ਚਲਦੀ ਰਹੀ ਤੇ ਸਾਡਾ ਮਿਸ਼ਨ ਇੱਥੇ ਨਹੀਂ ਚੱਲ ਸਕਦਾ,
1: ਜਹਾਂ
2: ਚੱਲਦੀਆਂ ਆਈਆਂ ਹਨ। ਹੁਣ ਹਾਲਾਤ ਇੱਥੋਂ ਤੱਕ ਆ ਗਏ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਛੱਡ ਕੇ ਤੇ ਇੱਥੇ ਅਨੰਦਪੁਰ ਆਏ ਅਨੰਦਪੁਰ ਤੋਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਜਬ ਜ਼ਮੀਨ ਲੈ ਲਈ, ਨਾਨਕੀ ਚੱਕ ਦੇ ਤੌਰ ਤੇ ਜ਼ਮੀਨ ਲੈ ਲਈ, ਔਰ ਜ਼ਮੀਨ ਲੈ ਕੇ ਉੱਥੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਨੂੰ ਕਹਿ ਲਓ ਕਿਲਾ ਕਹਿ ਲਓ, ਜਿਸ ਤਰ੍ਹਾਂ ਦਾ ਵੀ ਰਾਜ ਸੀ, ਜੇ ਹੁਣ ਪਹਾੜੀ ਤੇ ਰਹਿ ਕੇ ਅਸੀਂ ਉੱਚੇ ਥਾਂ ਤੇ ਰਹਿ ਰਹੇ ਹਾਂ, ਆਮ ਸ਼ਹਿਰ ਨਾਲੋਂ ਬਹੁਤ ਉੱਚਾ, ਇਹਦਾ ਮਤਲਬ ਇਹ ਵੀ ਇਹਨੂੰ ਕਿਲਾ ਕਿਹਾ ਜਾਵੇ।
1: ਬਿਲਕੁਲ।
2: ਸੋ ਇਸ ਤਰ੍ਹਾਂ ਦਾ ਇੱਕ ਹਾਲਾਤ ਸੀ ਉਸ ਵੇਲੇ ਦਾ ਵਾਪਰਿਆ, ਜਿਹੜਾ ਤੇ ਨੌਵੇਂ ਪਾਤਸ਼ਾਹ ਜੀ ਨੇ ਇਸੇ ਉਸਾਰਿਆ, ਜਿਹੜਾ ਕਿ ਬਾਕੀ ਦੁਸ਼ਮਣਾਂ ਨੂੰ, ਬਾਕੀ ਜਿਹੜੇ ਹਿੰਦੂ ਰਾਜੇ ਸੀ ਜਾਂ ਉਸ ਵੇਲੇ ਦੀ ਜਿਹੜੀ ਗਵਰਨਮੈਂਟ ਸਰਕਾਰ ਸੀ, ਉਹਨਾਂ ਨੂੰ ਇਵਾਰਾ ਨਹੀਂ ਸਿਖਾਉਂਦਾ।
1: ਬਿਲਕੁਲ
2: ਨਹੀਂ ਸਿਖਾਉਂਦਾ। ਤੇ ਲੱਖ ਲੱਖ ਤਰ੍ਹਾਂ ਦੀਆਂ ਵਿਉਂਤਾ ਬਣਾਉਂਦੇ ਰਹਿੰਦੇ ਸੀਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਦੀ ਸ਼ਿਕਾਇਤ ਕੀਤੀ ਜਾਵੇ। ਹੁਣ ਬਹੁਤ ਸਾਰੇ ਲੋਕ ਪੜ੍ਹੇ ਇਤਿਹਾਸ ਦੀ ਗੱਲ, ਚੀਮਾ ਸਾਹਿਬ ਤੁਸੀਂ ਵੀ ਪੜ੍ਹੀ ਹੋਣੀ ਹੈ, ਔਰ ਸਾਡੇ ਇਤਿਹਾਸ ਦੇ ਵਿੱਚ ਲਿਖ ਕੇ ਹੀ ਇਹ ਸਾਰੀਆਂ ਗੱਲਾਂ ਆ ਗਈਆਂ ਨੇ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਦੀ ਰਾਖੀ ਲਈ ਦਿੱਲੀ ਗਏ।
1: ਬਿਲਕੁਲ।
2: ਪਰ ਅਫਸੋਸ ਹੈ, ਤਰਕ ਸੰਗਤ ਗੱਲ ਹੀ ਨਹੀਂ ਹੈਗੀ। ਤੁਸੀਂ ਮੈਨੂੰ ਇਹ ਦੱਸੋ ਭਾਈ, ਇੱਕ ਤਾਂ ਇਹ ਹੈ ਕਿ ਜਿਸ ਗੱਦੀ ਦਾ ਮੈਂ ਮਾਲਕ ਹਾਂ, ਗੁਰੂ ਸਾਹਿਬ ਨੂੰ ਤੁਸੀਂ ਬੇਵਕੂਫ ਸਮਝਦੇ ਹੋ?
1: ਉਹੀ ਤਾਂ ਗੱਲ ਹੈ,
2: ਗੱਲ ਹੀ ਨਹੀਂ ਬਣਦੀ ਕਿ ਇੱਕ ਤਾਂ ਜਿਸ ਗੱਦੀ ਦਾ ਮੈਂ ਮਾਲਕ ਹਾਂ, ਉਹਦੀ ਸ਼ੁਰੂਆਤ ਹੀ ਇਸ ਗੱਲ ਤੋਂ ਹੋਈ ਕਿ ਮੈਂ ਜਨੇਊ ਨਹੀਂ ਪਾਉਣਾ।
1: ਜਨੇਊ ਨਹੀਂ ਪਾਉਣਾ। ਬਿਲਕੁਲ।
2: 11 ਸਾਲ ਦੀ ਉਮਰ ਦੇ ਵਿੱਚ ਇਹ ਹਾਲਾਤ ਵਾਪਰਿਆ ਵੀ ਮੈਂ ਜਨੇਊ ਨਹੀਂ ਪਾਉਣਾ, ਤੇ ਉਦੋਂ ਤੋਂ ਲੈ ਕੇ ਕਿ ਬੁੱਧੀ ਦੇ ਵਿੱਚ ਇੱਕ ਤਬਦੀਲੀ ਆ ਗਈ ਵੀ ਇਹ ਬੰਦਾ ਤਾਂ ਯਾਰ ਬਾਗੀ ਹੈ।
1: ਬਿਲਕੁਲ ਬਿਲਕੁਲ। ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ ਹਾਂ,
2: ਉਹਦੀ ਗੱਦੀ ਦੇ ਵਾਰਸ ਹੀ ਗਾਂ ਦੀ ਗਾਂ ਤੁਰਦੇ ਆਏ।
1: ਬਿਲਕੁਲ।
2: ਤੁਸੀਂ ਨੌਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੇ ਪਏ ਹੋ, ਇੱਕ ਤਾਂ ਇਹ ਆ ਕਿ ਜਦੋਂ ਹੀ ਜੰਗਾਂ ਯੁੱਧਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਬਹਾਦਰ ਦੀ, ਕਿਉਂਕਿ ਤਿਆਗ ਮੱਲ ਨਾਮ ਸੀ ਨਾ ਉਹਨਾਂ ਦਾ,
1: ਜੀ ਜੀ,
2: ਤਿਆਗ ਮੱਲ ਨੂੰ ਤੇਗ ਬਹਾਦਰ ਦੀ ਪਦਵੀ ਨਾਲ ਨਿਵਾਜਿਆ ਗਿਆ, ਔਰ ਜੰਗਾਂ ਤੇ ਸਾਰੀਆਂ ਸਰਕਾਰ ਦੇ ਖਿਲਾਫ਼ ਹੁੰਦੀਆਂ ਸੀਗੀਆਂ, ਜਹਾਂਗੀਰ ਦੇ ਮਾਮਲੇ ਫੈਲੇ ਦੇ ਨਾਲ ਹੁੰਦੀਆਂ ਸੀਗੀਆਂ। ਉਹਨਾਂ ਨੂੰ ਇਹ ਗੱਲ ਬੜੀ ਚੁਭਦੀ ਸੀ ਇਸ ਗੱਲ ਵਾਸਤੇ ਵੀ ਇਹ ਬੰਦਾ ਜਿਹੜਾ ਨਾ ਇਹ ਲਾਂਭੇ ਕੀਤਾ ਜਾਵੇ। ਆਮ ਤੌਰ ਤੇ ਐਸਾ ਹੁੰਦਾ ਹੀ ਹੈ ਵੀ ਪਰਿਵਾਰਾਂ ਦੀ ਲੜਾਈ, ਕਬੀਲਿਆਂ ਦੀ ਲੜਾਈ ਦੇ ਵਿੱਚ ਜਿਹੜਾ ਬਹੁਤਾ ਬੰਦਾ ਖਾੜਕੂ ਹੁੰਦਾ ਨਾ, ਉਹ ਕੋਸ਼ਿਸ਼ ਕਰਦਾ ਜਾ ਰਿਹਾ ਤੇ ਇਹਨੂੰ ਲਾਂਭਾ ਕੀਤਾ ਜਾਵੇ,
1: ਇਹਨੂੰ ਲਾਂਭੇ ਕੀਤਾ ਜਾਵੇ। ਬਿਲਕੁਲ।
2: ਸਰਕਾਰ ਦੀ ਨਜ਼ਰ ਇਸ ਗੱਲ ਤੇ ਹੁੰਦੀ ਸੀ ਵੀ ਇਸ ਨੂੰ ਲਾਂਭੇ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਦੀ ਇਹ ਨੀਤੀ ਸੀ ਵੀ ਅਲਟੀਮੇਟ ਮੇਰਾ ਮਿਸ਼ਨ ਕੀ ਹੈ, ਮਿਸ਼ਨ ਚੁਣਨਾ ਪੈਂਦਾ ਹੈਗਾ। ਕਿਉਂ ਇਹ ਨੀ ਹੈਗੇ, ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਸ਼ਾਇਦ ਜੋ ਇੰਨੇ ਉਹ ਬਹਾਦਰ ਸੀ, ਉਹਨਾਂ ਨੇ ਸਰਕਾਰ ਦੇ ਖਿਲਾਫ ਕਿਲਾ ਆਪਣਾ ਥੜਾ ਬਣਾਇਆ, ਸਰਕਾਰ ਦੇ ਖਿਲਾਫ਼ ਉਹਦੀਆਂ ਖਿਲਾਫ਼ ਵਰਜ਼ੀ ਕਰਦਿਆਂ ਫੌਜ ਵੀ ਰੱਖੀ, ਹੋਰ ਸਾਰੇ ਨਗਾਰਾ ਵੀ ਰੱਖਿਆ, ਉੱਚੀ ਥਾਂ ਤੇ ਬੈਠੇ ਵੀ, ਘੋੜੇ ਤੇ ਵੀ ਚੜੇ, ਜਿੰਨੀਆਂ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਸੀ ਸਾਰੀਆਂ ਉਹਨਾਂ ਲਗਾਈਆਂ ਸੀ। ਤੇ ਹੁਣ ਫਿਰ ਬਾਅਦ ਵਿੱਚ ਕਿਉਂ ਬੁਜ਼ਦਰ ਬਣ ਗਏ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ, ਗੱਦੀ ਰਾਮ ਰਾਏ ਨੂੰ ਦੇ ਦਿੱਤੀ, ਆਪਣੇ ਪੋਤਰੇ ਨੂੰ ਦੇ ਦਿੱਤੀ। ਇਹਦੇ ਵਿੱਚ ਇੱਕ ਸਿਆਸਤ ਸੀ ਉਸ ਵੇਲੇ, ਉਹਦੇ ਵਿੱਚ ਇੱਕ ਸਿਆਸਤ ਸੀ ਕਿ ਮੇਰਾ ਮਿਸ਼ਨ ਕੀ ਹੈ, ਸਭ ਤੋਂ ਵੱਡੀ ਅਚੀਵਮੈਂਟ ਮੇਰੀ ਕੀ। ਮੇਰੀ ਅਚੀਵਮੈਂਟ ਇਹ ਆ ਕਿ ਜਿਸ ਗੱਦੀ ਤੇ ਮੈਂ ਬੈਠਾ ਹਾਂ, ਉਸ ਗੱਦੀ ਨੂੰ ਮੈਂ ਅੱਗੇ ਤੋਰਨਾ ਆ, ਇਹਨੂੰ ਖਤਮ ਨਹੀਂ ਕਰਨਾ। ਅੱਗੇ ਤੋਰਨ ਦਾ ਤਰੀਕਾ ਇਹ ਹੀ ਸੀ ਕਿ ਮੇਰੇ ਕੋਲ ਉਹ ਮੋਹਰਾ ਜਿਹੜਾ ਅਸਲ ਕੀਮਤੀ ਹੈ, ਜਿਹੜਾ ਅੱਗੇ ਇਸ ਨੂੰ ਕਰ ਸਕਦਾ ਆ, ਉਸ ਨੂੰ ਮੈਂ ਬਚਾ ਕੇ ਰੱਖਾਂ।
1: ਬਿਲਕੁਲ।
2: ਖੇਡਦੇ ਨੇ ਲੋਕ ਤੇ ਸਾਰੇ ਇਹੀ ਕਰਦੇ ਨੇ ਵੀ ਜਿਹੜਾ ਉਹਦਾ ਸ਼ਕਤੀਸ਼ਾਲੀ ਮੋਹਰਾ ਆ ਉਹਨੂੰ ਬਚਾ ਕੇ ਰੱਖਦੇ ਆ।
1: ਬਿਲਕੁਲ।
2: ਤਾਂ ਕਿ ਇਹ ਬਚਿਆ ਰਹਿ ਜਾਵੇ। ਔਰ ਉਸੇ ਵਾਸਤੇ ਹੀ ਗੁਰੂ ਉਸ ਵੇਲੇ ਗੁਰੂ ਨਹੀਂ ਆਪਾਂ ਕਹਿ ਸਕਾਂਗੇ, ਤੇਗ ਬਹਾਦਰ ਨੂੰ ਉਹਨਾਂ ਨੇ ਅਸਾਮ ਦੇ ਦੌਰੇ ਤੇ ਭੇਜ ਦਿੱਤਾ ਕਿ ਜੋ ਤੁਸੀਂ ਜਾ ਕੇ ਪ੍ਰਚਾਰ ਕਰੋ।
1: ਬਿਲਕੁਲ।
2: ਤਾਂ ਕਿ ਇਸ ਪੰਜਾਬ ਦੇ ਵਿੱਚ ਜਿਹੜੀ ਦੁਸ਼ਮਣੀ ਹੈ, ਜਿਹੜੀ ਵਾਰ ਵਾਰ ਸਰਕਾਰ ਨੂੰ ਸ਼ਿਕਾਇਤਾਂ ਕਰਦੀ ਹੈ, ਉਹਦੀਆਂ ਅੱਖਾਂ ਤੋਂ ਲਾਂਭੇ ਹੋ ਜਾਓ।
1: ਜੀ।
2: ਅਲਟੀਮੇਟ ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਬਾਹਰ ਅਸਾਮ ਵਿੱਚ ਵੀ, ਦੱਖਣ ਦੇ ਵਿੱਚ ਵੀ, ਹੋਰ ਪਾਸੇ ਚਾਰਜ ਕਰੇ, ਇਹ ਚੀਜ਼ਾਂ ਕਰਦੇ ਰਹੇ। ਤੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਬਈ, ਹਰਗੋਬਿੰਦ ਰਾਏ ਜੀ ਤੋਂ ਬਾਅਦ ਕ੍ਰਿਸ਼ਨ ਜੀ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਅੰਮ੍ਰਿਤਸਰ ਉੱਥੇ ਦਿੱਲੀ ਦੇ ਵਿੱਚ ਜਾ ਕੇ, ਜਦੋਂ ਉੱਥੇ ਚੇਚਕ ਫੈਲੀ ਹੋਈ ਸੀਗੀ। ਉਹ ਸਾਰੇ ਇਤਿਹਾਸ ਨੂੰ ਮੈਂ ਸਿਰਫ ਇੱਕ ਇੱਕ ਲਫ਼ਜ਼ ਦੇ ਵਿੱਚ ਦੱਸ ਕੇ ਅੱਗੇ ਤੁਰ ਲਿਆ, ਕਿਉਂਕਿ ਅਸੀਂ ਅੱਜ ਦੇ ਪੰਦਰਵਾੜੇ ਤੇ ਪਹੁੰਚਣਾ ਹੈਗਾ।
1: ਜੀ ਜੀ।
2: ਔਰ ਇਸ ਹਾਲਾਤ ਦੇ ਵਿੱਚ ਉੱਥੇ ਉਹਨਾਂ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਹੁਣ ਵਾਰਸ ਹੋਰ ਕਿਹੜਾ ਸੀ? ਉਹ ਗੁਰੂ ਲਾਧੋਰੇ ਜਾਂ ਗੁਰੂ ਲਾਧੋਰੇ ਵਾਲੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਮਝ ਵਿੱਚ ਨਹੀਂ ਆਉਂਦੀਆਂ। ਕਾਰਨ ਇਸ ਕਰਕੇ ਵੀ ਸੂਰਜ ਪ੍ਰਕਾਸ਼ ਗ੍ਰੰਥ ਸੰਤੋਖ ਸਿੰਘ ਦਾ, ਜਿਹਨੂੰ ਸੰਤੋਖ ਸਿੰਘ ਚੁੜਾਮਣੀ, ਉਸ ਵੇਲੇ ਚੁੜਾਮਣੀ ਇੱਕ ਡਿਗਰੀ ਸੀਗੀ ਜੀ, ਚੁੜਾਮਣੀ ਦੇ ਤੌਰ ਤੇ ਇਹਨਾਂ ਨੇ ਕਿਹਾ, ਪਤਾ ਨਹੀਂ ਉਹ ਡਰ ਕੇ ਜਾਂ ਪਤਾ ਨਹੀਂ ਉਹਨੂੰ ਬਰਾਈਬ ਕਰਕੇ, ਉਹਨੂੰ ਰਿਸ਼ਵਤ ਦੇ ਕੇ, ਉਹਦੇ ਉਸ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਵਾਈਆਂ ਗਈਆਂ ਨੇ ਜਿਹੜੀਆਂ ਸਿੱਖ ਧਰਮ ਨੂੰ ਇਕਦਮ ਨਿਕੰਮਾ ਸਾਬਤ ਕਰਦੀਆਂ।
1: ਬਿਲਕੁਲ ਬਿਲਕੁਲ
2: ਬਹੁਤ ਬੇਇੱਜ਼ਤੀ ਬੇਇੱਜ਼ਤੀ ਕਰਦੀ, ਮੈਂ ਉਹਨੂੰ ਬੇਇੱਜ਼ਤੀ ਕਹੂੰਗਾ ਵੀ ਤੁਸੀਂ ਗੁਰੂ ਤੇਗ ਬਹਾਦਰ ਨੂੰ ਕਹੋ ਲੁਟੇਰਾ ਸੀ, ਠੱਗ ਸੀਗਾ, ਉਹਦੇ ਬਦਮਾਸ਼ ਸੀਗਾ ਜੀ, ਹਾਂਜੀ, ਔਰ ਇਹ ਗੱਲਾਂ ਲਿਖੀਆਂ ਹੋਈਆਂ ਨੇ ਸਾਡੀ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਆ, ਕਿਤਾਬਾਂ ਉੱਥੇ ਵੀ ਪਈਆਂ ਹੋਈਆਂ ਨੇ, ਉਹਨਾਂ ਦੀ ਮਜ਼ਦੂਰੀ ਨਾਲ ਛਪ ਵੀ ਰਹੀਆਂ,
5: ਹਾਂਜੀ,
2: ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਹੁੰਦਾ ਆਇਆ ਤੇ ਉਸ ਨੂੰ ਉਹਨਾਂ ਨੇ ਜਦੋਂ ਲਾਂਭੇ ਕੀਤਾ ਤੇ ਆਪ ਉਹਨਾਂ ਨੇ ਸੋਚਿਆ ਬਈ ਠੀਕ ਆ, ਇਹ ਜ਼ਮੀਨਾਂ ਜਾਇਦਾਦਾਂ ਜਾਂ ਕਈ ਪ੍ਰਾਪਰਟੀਆਂ ਤਾਂ ਸਾਡਾ ਮਕਸਦ ਨਹੀਂ ਹੈਗਾ, ਸਾਡਾ ਤਾਂ ਮਕਸਦ ਗੁਰੂ ਨਾਨਕ ਮਿਸ਼ਨ ਨੂੰ ਤੋੜਨਾ ਹੈ, ਤੇ ਉਹ ਕੀਰਤਪੁਰ ਸਾਹਿਬ ਆ ਕੇ ਬੈਠ ਗਏ
5: ਜੀ।
2: ਅਲਟੀਮੇਟ ਹਰ ਰਾਏ ਜੀ ਜਾਂ ਹਰਕ੍ਰਿਸ਼ਨ ਜੀ ਤੋਂ ਬਾਅਦ ਉਸ ਵੇਲੇ ਕੋਈ ਵਾਰਸ ਹੋਰ ਬਚਿਆ ਨਹੀਂ ਸੀ ਜਿਹਨੂੰ ਕੋਈ ਕਿਸੇ ਤਰ੍ਹਾਂ ਦੀ ਗੱਦੀ ਦਿੱਤੀ ਜਾ ਸਕਦੀ, ਔਰ ਇਹਨਾਂ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਉੱਥੇ ਭੋਰੀ ਸਭਾ ਪਾ ਛੱਡਿਆ ਜਿਹੜਾ ਕਿਸੇ ਧਰਮ ਦਾ ਮਿਸ਼ਨ ਹੀ ਨਹੀਂ ਹੈ
5: ਜੀ।
2: ਔਰ ਉਹਨਾਂ ਹੀ ਤਰੀਕਾਂ ਦੇ ਵਿੱਚ ਸਾਡੇ ਕੋਲ ਐਸੀਆਂ ਡੇਟਾਂ ਹੈਗੀਆਂ ਨੇ ਕਿ ਕਿੱਥੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ, ਗੁਰੂ ਸਾਹਿਬ ਨਾ ਕਹੋ ਤੇ ਤੇਗ ਬਹਾਦਰ ਜੀ ਕਿੱਥੇ ਕਿੱਥੇ ਪ੍ਰਚਾਰ ਕਰਨ ਵਾਸਤੇ ਗਏ, ਉਹਨਾਂ ਤਰੀਕਾਂ ਦਾ ਵੇਰਵਾ ਹੈਗਾ ਆ
5: ਜੀ।
2: ਭਾਈ ਫੇਰ ਤੁਸੀਂ ਇਸ ਕਿਉਂ ਦੱਬੀ ਜਾ ਰਹੇ ਹੋ ਇਸ ਗੱਲ ਨੂੰ ਕਿ ਉਹਨਾਂ ਨੂੰ ਭੋਰੇ ਚ ਬਿਠਾ ਦਿੱਤਾ ਤੁਸੀਂ, ਜਿਹੜਾ ਕਿ ਸਾਡੀ ਰੀਤ ਹੀ ਨਹੀਂ ਹੈਗੀ, ਕਿਉਂਕਿ ਸਨਾਤਨੀ ਧਰਮ ਨੂੰ ਉਹਦੇ ਵਿੱਚ ਵਾੜਨਾ ਚਾਹੁੰਦੇ
5: ਸੀ, ਇਹ
2: ਸਾਰੇ ਹਾਲਾਤ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ। ਅਲਟੀਮੇਟ ਜਦੋਂ ਹਰਕ੍ਰਿਸ਼ਨ ਜੀ ਚੜਾਈ ਕਰ ਗਏ ਤੇ ਉਸ ਤੋਂ ਬਾਅਦ ਹੋਰ ਏਸੀ ਦਾ ਵਾਰਸ ਕੌਣ ਸੀਗਾ, ਗੁਰੂ ਤੇਗ ਬਹਾਦਰ ਉਸ ਵੇਲੇ ਅੱਗੇ ਆਏ ਤੇ ਉਹਨਾਂ ਨੇ ਇਸ ਗੱਲ ਦੀ ਕਮਾਨ ਸਾਂਭੀ ਤੇ ਸਮਝੋ ਨੌਵੇਂ ਗੁਰੂ ਉਹ ਸਥਾਪਿਤ ਹੋਏ ਉਸ ਤੋਂ ਬਾਅਦ। ਔਰ ਉਸ ਤੋਂ ਬਾਅਦ ਜਦੋਂ ਆਹ ਸਾਰੇ ਜਿਹੜੇ ਹਿੰਦੂ ਰਾਜੇ ਸੀ ਜਾਂ ਹਿੰਦੂ ਫੌਜ ਸੀ, ਇਹਨਾਂ ਸਾਰਿਆਂ ਨੇ ਸੋਚਿਆ ਵੀ ਇਹ ਤਾਂ ਫਿਰ ਪੰਜਾਬ ਦੇ ਵਿੱਚ ਆ ਗਏ, ਇਹ ਤਾਂ ਫਿਰ ਕਿਸੇ ਤਰ੍ਹਾਂ ਦੀ ਕਾਰਵਾਈਆਂ ਕਰਨਗੇ ਜਿਹੜੀਆਂ ਸਾਨੂੰ ਦੁਖੀ ਕਰਨਗੀਆਂ, ਸਾਡੀ ਦੇ ਦਿਲ ਨਹੀਂ ਨਹੀਂ, ਔਰ ਉਹਨਾਂ ਨੇ ਸਾਰੀਆਂ ਸ਼ਿਕਾਇਤਾਂ ਕਰਨੀ ਸ਼ੁਰੂ ਕਰਤੀਆਂ।
5: ਬਿਲਕੁਲ,
2: ਲੋਕ ਇਤਿਹਾਸ ਇਹ ਸੂਰਜ ਪ੍ਰਕਾਸ਼ ਦਾ ਕਹਿੰਦਾ ਆ ਵੀ ਉਹ ਜਨੇਊ ਦੀ ਰਾਖੀ ਕਰਨ ਵਾਸਤੇ ਤੇ ਅਸੀਂ ਵੀ ਉਹੀ ਕੁਛ ਦੱਬੀ ਜਾ ਰਹੇ, ਅਸੀਂ ਉਹੀ ਕੁਛ ਸੁਣੀ ਜਾ ਰਹੇ ਤੇ ਅੱਗੇ ਪ੍ਰਚਾਰ ਕਰੀ ਜਾ ਰਹੇ, ਜਦੋਂ ਕਿ ਗੱਲ ਤਰਕ ਸੰਗਤ ਬਣਦੀ ਨਹੀਂ ਜੀ। ਮੰਨੋ ਉਹ ਜਿਸ ਬੰਦੇ ਦੀ ਜਾਂ ਜਿਸ ਬੰਦੇ ਦੀ ਕਾਰਵਾਈ ਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਉਸ ਬੰਦੇ ਦੀ ਕਾਰਵਾਈ ਦੇ ਸੰਬੰਧ ਵਿੱਚ ਅਸੀਂ ਕਿਸੇ ਹੋਰ ਨੂੰ ਉਸ ਦੁਸ਼ਮਣ ਨੂੰ ਜਿਹੜਾ ਮੈਨੂੰ ਪਹਿਲਾਂ ਹੀ ਦੁਸ਼ਮਣ ਸਮਝਦਾ ਆ, ਮੈਂ ਉਹਦੇ ਸਾਹਮਣੇ ਉਹਦੀ ਪੈਰਵਾਈ ਕਰਨ ਕਿਉਂ ਜਾਵਾਂਗਾ
5: ਜੀ।
2: ਲੇਕਿਨ ਇਹ ਸਾਬਤ ਕੀ ਕੀਤਾ ਗਿਆ ਕਿ ਉਹ ਇਸ ਗੱਲ ਵਾਸਤੇ ਗਏ, ਇਹ ਸਿਰਫ ਸੂਰਜ ਪ੍ਰਕਾਸ਼ ਦੇ ਵਿੱਚ ਇਹ ਗਲਤੀਆਂ ਨਾਲ ਇਹ ਗੱਲਾਂ ਛੁਪਵਾਈਆਂ ਗਈਆਂ ਨੇ, ਪਤਾ ਨੀ ਕਿਸ ਹਾਲਾਤ ਕਰਕੇ, ਕਿਉਂਕਿ ਤਰਕ ਸੰਗਤ ਗੱਲ ਪੂਰੀ ਨਹੀਂ ਉਤਰਦੀ, ਜਾਂ ਤੇ ਮੂਰਖ ਸੀਗੇ ਕਿਹਾ ਲੜਾਈ ਲੱਗ ਸੀਗੀ, ਕਿਸੇ ਨੇ ਕਹਿਤਾ ਤੁਸੀਂ ਜੀ ਬੜੇ ਵੱਡੇ ਹੋ ਜੀ, ਤੁਸੀਂ ਇਹ ਕਰੋ ਜੀ, ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਇਹ ਜਦੋਂ ਪਟਨਾ ਸਾਹਿਬ ਛੱਡ ਕੇ ਇੱਥੇ ਆ ਕੇ ਇਹ ਰਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਉਸ ਤਰ੍ਹਾਂ ਦੇ ਪ੍ਰੋਟੈਕਸ਼ਨ ਵਾਸਤੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੀ ਰਾਖੀ ਵਾਸਤੇ, ਛੋਟੀਆਂ ਛੋਟੀਆਂ ਰਿਆਸਤਾਂ ਸੀ ਜਿਹੜੀਆਂ, ਜਿਵੇਂ ਬੁੜੇਲ ਸੀ, ਚੰਬਾ ਸੀ, ਪੰਬੋਰ ਸੀ, ਚਮੇਲੀ ਸੀ, ਇਹ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਕਹਿ ਲੋ ਜੋ ਲੈਂਡ ਲਾਰਡ ਸੀਗੇ, ਔਰ ਲੈਂਡ ਲਾਰਡ ਨੂੰ ਲੱਗਿਆ ਵੀ ਇਹ ਤਾਂ ਸਾਡੇ ਤੋਂ ਭਾਰੀ ਪਊਗਾ, ਔਰ ਉਹਨਾਂ ਨੇ ਇਹਦੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਇਸ ਵਾਸਤੇ ਦਿੱਲੀ ਵੀ ਸ਼ਿਕਾਇਤਾਂ ਇਹ ਹਨ ਵੀ ਤੂੰ ਕਿਲੇ ਬਣਾ ਰਿਹਾ ਹੈ ਤੇ ਤੂੰ ਕੱਲ ਨੂੰ ਫੌਜ ਰੱਖ ਰਿਹਾ ਆ, ਔਰ ਇਹ ਫੌਜ ਜਿਹੜੀ ਸਰਕਾਰ ਦੇ ਖਿਲਾਫ਼ ਵਰਤੇਗਾ, ਇਸ ਐਕਸਪਲੇਨੇਸ਼ਨ ਵਾਸਤੇ ਬੁਲਾਇਆ ਗਿਆ ਸੀ, ਨਾ ਕਿ ਜਨੇਊ ਵਾਸਤੇ ਬੁਲਾਇਆ ਗਿਆ ਸੀਗਾ
5: ਜੀ।
2: ਔਰ ਕਿਸੇ ਵੀ ਤਰ੍ਹਾਂ ਇਹ ਤਰਕ ਸੰਗਤ ਨਹੀਂ ਲੱਗਦਾ ਕਿ ਉਹ ਜਨੇਊ ਵਾਸਤੇ ਗਿਆ, ਪਰ ਇਹ ਇੱਕ ਸਾਂਝ ਬਣਾਈ ਰੱਖਣ ਵਾਸਤੇ ਉਹਨਾਂ ਨੇ ਇਹ ਸੂਰਜ ਪ੍ਰਕਾਸ਼ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਤੀਆਂ। ਚਲੋ ਖੈਰ, ਇਹ ਸਾਰਾ ਹਾਲਾਤ ਵਾਪਰਦਾ ਰਿਹਾ ਸੀ, ਸਾਰੇ ਇਹ ਕਹਿੰਦੇ ਆ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਉਦੋਂ 9 ਸਾਲ ਦੇ ਸੀਗੇ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਇਲਾਵਨ 11 ਸਾਲ ਦੇ ਸੀਗੇ, ਅਲੱਗ ਅਲੱਗ ਮਤ ਹੈਗੇ ਨੇ, ਪਰ ਹਾਂ ਇਹ ਅਸੀਂ ਕਹਿ ਸਕਦਾ ਕਿ ਅਜੇ ਛੋਟੇ ਸੀ, ਅਜੇ ਮਾਈਨਰ ਸੀ
5: ਜੀ।
2: ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਆਖਿਆ ਵੀ ਠੀਕ ਹੈ ਐਕਸਪਲੇਨੇਸ਼ਨ ਤਾਂ ਦੇਣ ਜਾਣਾ ਹੀ ਪੈਣਾ ਕਿ ਤੁਸੀਂ ਜਾਓ, ਹਾਂਜੀ, ਹੋਰ ਵੀ ਇਤਿਹਾਸ ਦੇ ਵਿੱਚ ਮੈਂ ਤਕਰੀਬਨ ਜਦੋਂ ਵੀ ਅਕਾਲੀ ਦਲ ਦੀਆਂ ਜੇਲਾਂ ਦੇ ਸੰਬੰਧ ਵਿੱਚ ਜਾਂਦਾ ਰਿਹਾ, ਦਾਲ ਪੀਤੀ ਬੜੀ ਜੇਲਾਂ ਦੀ, ਉੱਥੇ ਮੇਰੇ ਕੋਲ ਪੜ੍ਹਨ ਵਾਲਾ ਬੜਾ ਸਮਾਂ ਹੁੰਦਾ ਸੀ। ਇੱਕ ਤੇ ਆ ਵੀ ਮੈਂ ਨਜ਼ਰ ਬੰਦ ਹੁੰਦਾ ਸੀ 8 ਫੁੱਟ ਬਾਈ 11 ਫੁੱਟ ਦੀ ਕੋਠੀ ਚ, ਦੂਸਰੀ ਇਹ ਵੀ ਸਮਾਂ ਹੀ ਬੜਾ ਜ਼ਿਆਦਾ ਹੁੰਦਾ ਸੀਗਾ ਮੇਰੇ ਕੋਲ ਕਿਤਾਬਾਂ ਲਿਆਉਣ ਦਾ ਤੇ ਪੜ੍ਹਨ ਦਾ, ਤੇ ਇਹ ਇਤਿਹਾਸ ਸਿੱਖ ਇਤਿਹਾਸ ਵੀ ਰਮਾਇਣ ਵੀ ਮਹਾਭਾਰਤ ਵੀ ਤਕਰੀਬਨ ਇਹੋ ਜਿਹੀਆਂ ਸਾਰੀਆਂ ਮੈਂ ਉੱਥੇ ਸਟੱਡੀ ਕੀਤੀਆਂ, ਔਰ ਉਹਦੇ ਵਿੱਚ ਇਹ ਗੱਲਾਂ ਦੇਖੀਆਂ ਜਦੋਂ ਸਾਹਮਣੇ ਆਉਂਦੀਆਂ ਸੀ ਤੇ ਉਸ ਮਨ ਸੀ ਨਾ ਆਪਣੇ ਮਨ ਨਾਲ ਵੀ ਤਰਕ ਕਰੀਦਾ ਸੀ ਜੀ, ਤੇ ਗੱਲ ਵਾਜਬ ਨਹੀਂ ਪਾਉਂਦੀ ਜਿਹੜੀਆਂ ਕਹਿ ਰਹੇ ਹਨ। ਸੋ ਇਸ ਹਾਲਾਤ ਦੇ ਵਿੱਚ ਗੁਰੂ ਸਾਹਿਬ ਉੱਥੇ ਗਏ, ਉਸ ਤੋਂ ਬਾਅਦ ਜਿਹੜੀ ਪੈਰਵਾਈ ਸੀ ਇਹ ਸਾਰੇ ਹਿੰਦੂ ਰਾਜਿਆਂ ਦੀ ਜਾਂ 22 ਧਾਰ ਦੇ ਰਾਜੇ ਸੀ ਉਹਨੂੰ ਕਹਿੰਦੇ ਆ, ਇਹਨਾਂ ਦੀ ਸਾਜਿਸ਼ ਉਸ ਵੇਲੇ ਚੱਲਦੀ ਰਹੀ ਜਿਹਦੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ। ਔਰ ਇਹ ਆਮ ਹੀ ਗੱਲ ਹੈ, ਗੁਰੂ ਅਰਜਨ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰ ਚੁੱਕੀ। ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਨੌਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਫੌਜ ਬਣਾਈ ਤੇ ਇਹ ਉਹਦੇ ਮੁਤਾਬਕ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ ਔਰ ਉਸ ਉਹ ਸਾਰੇ ਹਾਲਾਤ ਦਾ ਨਤੀਜਾ ਸੀ ਕਿ ਇਹ ਸਾਡਾ ਪੰਦਰਵਾੜਾ ਜਿਹੜਾ ਸੀਗਾ ਉਹ ਇੱਕ ਇਸ ਤਰ੍ਹਾਂ ਦਾ ਇਤਿਹਾਸ ਬਣ ਗਿਆ ਜਿਹਦੇ ਨਾਲ ਦਾ ਇਤਿਹਾਸ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਸਾਨੂੰ ਐਸਾ ਨਹੀਂ ਮਿਲਦਾ
5: ਜੀ। ਔਰ ਹੁਣ
2: ਹਾਂਜੀ ਸੋ ਉਸ ਪੰਦਰਵਾੜਾ ਇੱਕ ਤਰ੍ਹਾਂ ਦਾ ਇਹ ਉਹ ਵਰਤਾਂਤ ਆ ਜਿਹਦਾ ਇਤਿਹਾਸ ਨਾਲ ਦੀ ਕੋਈ ਮਿਸਾਲ ਸਾਡੇ ਕੋਲ ਨਹੀਂ ਮਿਲਦੀ ਕਿ ਜਦੋਂ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਦੇ ਹੋ ਯਾਰ ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕਰੋ ਜਿਨ੍ਹਾਂ ਨੂੰ ਹਜੇ ਇਹ ਪਤਾ ਹੀ ਨਹੀਂ ਕਿ ਵਾਪਰ ਕੀ ਰਿਹਾ ਤੇ ਹੋ ਕਿਉਂ ਰਿਹਾ ਆ ਔਰ ਇਹਦਾ ਹੱਲ ਕੀ ਹੋ ਸਕਦਾ ਔਰ ਉਹਨਾਂ ਬੱਚਿਆਂ ਨੂੰ ਤੁਸੀਂ ਸ਼ਹੀਦ ਕਰਦੇ ਹੋ ਇਹ ਇਸ ਤਰ੍ਹਾਂ ਦਾ ਹਾਲਾਤ ਸੀਗਾ ਕਿ ਇਸ ਪੰਦਰਵਾੜੇ ਦੇ ਵਿੱਚ ਜ਼ੁਲਮ ਦੀ ਇੰਤਹਾ ਹੋ ਗਈ ਜਿਹੜੀ ਅਜੇ ਤੱਕ ਦੁਨੀਆਂ ਤੇ ਕਿਤੇ ਨਹੀਂ ਸੀ ਨਵੇਕਰੀ ਤਰ੍ਹਾਂ ਦੀ ਮਿਸਾਲ ਦੁਨੀਆਂ ਦੇ ਵਿੱਚ। ਦਸੰਬਰ ਦਾ ਦੂਸਰਾ ਪੰਦਰਵਾੜਾ 1704 ਦਸੰਬਰ ਤੋਂ 21-22 ਜਿਹੜਾ ਹੈਗਾ ਦਸੰਬਰ ਉਸ ਵੇਲੇ ਵਾਪਰਿਆ ਜਿਵੇਂ ਅਸੀਂ 6 ਜਾਂ 7 ਭੋ ਕਹਿੰਦੇ ਹਾਂ ਤਰੀਕਾਂ ਬਦਲਦੀਆਂ ਆ ਰਹੀਆਂ ਨੇ ਅੱਜ ਕੱਲ ਕੈਲੰਡਰ ਦਾ ਵੀ ਬੜਾ ਰੌਲਾ ਪੈ ਰਿਹਾ ਉਹਦੇ ਮੁਤਾਬਕ ਤਰੀਕਾਂ ਅੱਗੇ ਪਿੱਛੇ ਹੋ ਰਹੀਆਂ ਨੇ ਔਰ ਜਿਹੜਾ ਸਾਡੇ ਕੈਲੰਡਰ ਗੁਰੂ ਨਾਨਕ ਦੇ ਨਾਂ ਤੇ ਜਿਹੜਾ ਕੈਲੰਡਰ ਬਣਿਆ ਨਾਨਕ ਸ਼ਾਹੀ ਕੈਲੰਡਰ ਉਹਦੇ ਇਹ ਉਹ ਲੜਾਈ ਵੀ ਇਸ ਪਾਸੇ ਕਰ ਰਹੇ ਨੇ ਸਾਰੀਆਂ ਤਰੀਕਾਂ ਜੇ ਤੁਸੀਂ ਹਰ ਹਮੇਸ਼ਾ ਯਿਸੂ ਮਸੀਹ ਦੀ ਤਰੀਕ 25 ਨੂੰ ਰੱਖੀ ਜਾ ਸਕਦੀ ਆ ਤੇ ਇਹ ਕਿਉਂ ਨੀ ਰੱਖੀ ਜਾ ਸਕਦੀ
5: ਬਿਲਕੁਲ
2: ਉਹਨਾਂ ਤਰੀਕਾਂ ਨੂੰ ਆ ਸਕਦੀ ਆ ਜੇ ਦੁਸਹਿਰਾ ਉਹਨਾਂ ਤਰੀਕਾਂ ਤੇ ਆ ਸਕਦਾ ਹੈ ਤੇ ਸਾਡੀਆਂ ਤਰੀਕਾਂ ਤੇ ਅਸੀਂ ਕਿਉਂ ਨੀ ਉਹ ਰੱਖੀ ਜਾ ਸਕਦੀ। ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਨਿਕਲ ਕੇ ਜਦੋਂ ਆਉਂਦੇ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 1 ਸਾਲ ਤੇ 2 ਮਹੀਨੇ ਦਾ ਸਮਾਂ ਬਈ ਬੀਤ ਜਾਂਦਾ ਹੈ ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ ਤੇ ਤੁਸੀਂ ਉਹਨੂੰ ਦੀਵਾਲੀ ਦੇ ਨਾਲ ਮਨਾਈ ਜਾ ਰਹੇ ਸੋ ਜਬਰਦਸਤੀ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਇਤਿਹਾਸ ਦੇ ਵਿੱਚ ਜਿਹੜੀਆਂ ਕਿੰਤੂ ਪਰੰਤੂ ਵਾਲੀਆਂ ਨੇ ਤੇ ਸਾਡੇ ਜਿਹੜੇ ਅਗਰ ਜੁੰਮੇਵਾਰ ਬੰਦੇ ਸਟਰੋਂਗ ਹੋਣ ਤੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ ਨਹੀਂ ਹੋ ਰਿਹਾ ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਸਾਡੀ ਪਾਰਲੀਮੈਂਟ ਹੈਗੀ ਹੈ ਉਹਦੇ ਚ ਬੈਠੇ ਹੋਏ ਜੁੰਮੇਵਾਰ ਜਿਹੜੇ ਨੇ ਅੱਖਾਂ ਨੱਕ ਕੰਨ ਬੰਦ ਕਰਕੇ ਬੈਠੇ ਹੋਏ
5: ਬੰਦ ਕਰਕੇ ਬੈਠੇ ਬਿਲਕੁਲ
2: ਇਸ ਕਰਕੇ ਐਸਾ ਕੁਝ ਹੋ ਰਿਹਾ ਹੈ ਤੇ ਸਾਨੂੰ ਮੋਮ ਦੇ ਨੱਕ ਤਰ੍ਹਾਂ ਸਾਡੀਆਂ ਤਰੀਕਾਂ ਜਿਹੜੀਆਂ ਨੇ ਮਰੋੜੀਆਂ ਜਾ ਰਹੀਆਂ
3: ਹਾਂਜੀ ਉਹਨਾਂ ਦੇ ਬੰਦ ਕਰਾਏ ਗਏ ਆ ਜੀ ਇਹ ਵੀ ਤਾਂ
2: ਹੈ ਹਾਂਜੀ ਬਿਲਕੁਲ ਸੋ ਇਹ ਸਾਰਾ ਜਿਹੜਾ ਹਾਲਾਤ ਹੈ 6 ਤੇ 7 ਪੋਹ ਦੀ ਰਾਤ ਨੂੰ ਵਾਪਰਿਆ ਔਰ ਵਾਪਰਿਆ ਇਸ ਵੇਲੇ ਹਾਲਾਂਕਿ ਉਸ ਤੋਂ ਪਹਿਲਾਂ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਵੀ ਮਹਾਂ ਸਿੰਘ ਜਿਹੜੇ ਮਜਹਿਲ ਲੋਕ ਸੀਗੇ ਉਹ ਕੁਝ ਇਸ ਗੱਲ ਵਿਚੋਂ ਨਿਕਲ ਗਏ ਕਿਲੇ ਦੇ ਵਿਚੋਂ ਨਿਕਲ ਗਿਆ ਵੀ ਨਹੀਂ ਇੱਥੇ ਭੁੱਖੇ ਮਰਨ ਨਾਲੋਂ ਚੰਗਾ ਅਸੀਂ ਬਾਹਰ ਨਿਕਲ ਗਏ ਹਾਂਜੀ ਪਰ ਗੁਰੂ ਸਾਹਿਬ ਨੇ ਆਖਿਆ ਵੀ ਮੈਨੂੰ ਇਹਨਾਂ ਦੀਆਂ ਸਹੁੰਆਂ ਸੰਘਣ ਦਾ ਦਵਾਰ ਕੋਈ ਨੀ ਅਲਟੀਮੇਟ ਉਹਨਾਂ ਨੇ ਜਿਹੜੀ ਉਹ ਬਹੁ ਦੀ ਸਹੁੰ ਤੇ ਕੁਰਾਨ ਦੀ ਸਹੁੰ ਸਾਡੀ ਜੀ ਦਾ ਜਿਹੜਾ ਹੈਗਾ ਉਹ ਜ਼ਫਰਨਾਮੇ ਦੇ ਵਿਚ ਵੇਰਵਾ ਵੀ ਹੈਗਾ ਜ਼ਫਰਨਾਮਾ ਪੜੋ ਤੇ ਜ਼ਫਰਨਾਮੇ ਦੇ ਵਿਚ ਉਹਦਾ ਵੇਰਵਾ ਵੀ ਹੈਗਾ ਔਰੰਗਜ਼ੇਬ ਨੂੰ ਉਹਨਾਂ ਨੇ ਇਹ ਲਿਖਿਆ ਸੀਗਾ ਸੋ ਉਸ ਹਾਲਾਤ ਦੇ ਵਿਚ ਇਹਨਾਂ ਨੇ ਆਖਿਆ ਵੀ ਚਲੋ ਠੀਕ ਹੈ ਅਗਰ ਜੇ ਸਾਰਿਆਂ ਦੀ ਰਾਏ ਹੈਗੀ ਹੈ ਤੇ ਉਸ ਵੇਲੇ ਤਕਰੀਬਨ 1100 ਬੰਦਾ ਆਦਮੀ ਔਰਤ ਤੇ ਬੱਚੇ ਵੀ ਉਹਦੇ ਵਿਚ ਸ਼ਾਮਲ ਸੀਗੇ ਔਰ 1100 ਦੇ ਕਰੀਬ ਬੰਦਾ ਸੀ ਜਿਹੜਾ ਉਸ ਵੇਲੇ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਿਆ ਸੀਗਾ ਕੁਛ ਥੋੜੀ ਦੂਰੀ ਗਏ ਸੀ ਜਿਹੜੇ ਲੋਕ ਗਏ ਨੇ ਤੁਸੀਂ ਅਗਰ ਗਏ ਹੋ ਜ਼ਿਆਰਤ ਕੀਤੀ ਹੋਵੇ ਉਥੋਂ ਦੀ ਤੇ ਸਰਸਾ ਨਦੀ ਤੋਂ ਲੈ ਕੇ ਆਨੰਦਪੁਰ ਸਾਹਿਬ ਦਾ ਏਰੀਆ ਤੁਹਾਨੂੰ ਪਤਾ ਹੋਊਗਾ ਉਹ ਐ ਨੀ ਹੈਗਾ ਕਿ 1-2 ਮੀਲ ਦਾ ਏਰੀਆ ਫਟਾਫਟ ਪਹੁੰਚ ਗਏ ਲੰਬੇ ਕਾਫੀ ਮੀਲ ਉਹਦੇ ਚ ਬਣਦੇ ਨੇ ਮੈਂ ਕੈਲਕੂਲੇਟ ਤਾਂ ਨਹੀਂ ਕੀਤੇ ਕਾਫੀ ਮੀਲ ਬਣਦੇ ਨੇ ਤੇ ਅਲਟੀਮੇਟ ਇਥੋਂ ਤੱਕ ਪਹੁੰਚਦਾ ਕੋਈ ਇੱਕ ਬੰਦਾ ਤੇ ਜਾ ਨਹੀਂ ਰਿਹਾ 1100 ਬੰਦਾ ਜਾ ਰਿਹਾ ਘੋੜੇ ਉਹਨਾਂ ਕੋਲ ਨੇ ਸਮਾਨ ਉਹਨਾਂ ਦੇ ਕੋਲ ਹੈਗਾ ਇਹ ਸਾਰਾ ਕੁਝ ਜਿੰਨਾ ਕੋਲ ਲਿਜਾ ਸਕਦੀ ਔਰ ਉਥੋਂ ਦਾ ਬਹੁਤ ਵੱਡਾ ਇਤਿਹਾਸ ਜਿਹੜਾ 22 ਕਵੀਆਂ ਦੇ ਰਾਹੀਂ ਲਿਖਿਆ ਗਿਆ ਤੇ ਗੁਰੂ ਸਾਹਿਬ ਦੇ ਰਾਹੀਂ ਲਿਖਿਆ ਗਿਆ ਇਤਿਹਾਸ ਸੀਗਾ ਉਹ ਵੀ ਸਾਰਾ ਉਹਨਾਂ ਕੋਲ ਘੋੜਿਆਂ ਦੇ ਉੱਪਰ ਲੱਦਿਆ ਹੋਇਆ ਸੀਗਾ
5: ਜੀ
2: ਅਲਟੀਮੇਟ ਇਹ ਸਾਰਾ ਕੁਝ ਲੈ ਕੇ ਜਦੋਂ ਉਹ ਨਿਕਲਦੇ ਨੇ ਐ ਤਾਂ ਨਹੀਂ ਹੁੰਦਾ ਵੀ ਜਿਹੜੇ ਘੇਰਾ ਪਾ ਕੇ ਬੈਠੇ ਸੀ ਉਹ ਚੁੱਪ ਕਰਕੇ ਬੈਠੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ
5: ਬਿਲਕੁਲ
2: ਉਹਨਾਂ ਨੂੰ ਵੀ ਪਤਾ ਲੱਗਣਾ ਸੀਗਾ ਉਹਨਾਂ ਨੂੰ ਪਤਾ ਲੱਗਿਆ ਵੀ ਔਰ ਉਸ ਪਤਾ ਲੱਗਣ ਦੇ ਵਿੱਚ ਕੀ ਹੋਇਆ ਵੀ ਉਹਨਾਂ ਨੇ ਉਹਨਾਂ ਦੀ ਪਿੱਛੇਵਾਰੀ ਕਰਨੀ ਸ਼ੁਰੂ ਕਰ ਦਿੱਤੀ ਕੋਈ ਕੋਈ ਸ਼ਰਾਰਤੀ ਬੰਦੇ ਵੀ ਹੁੰਦੇ ਨੇ ਨਾ ਵਚਨ ਪਹਿਲਾਂ ਵੀ ਨਹੀਂ ਸੀ ਵਚਨ ਉਹ ਪਹਿਲਾਂ ਵੀ ਨਹੀਂ ਸੀ ਅਸਲ ਦੇ ਵਿੱਚ ਜਿਹੜਾ ਵਜ਼ੀਰ ਖਾਨ ਸੀ ਉਹਦੀ ਨੀਤੀ ਇਹ ਸੀ ਵਜ਼ੀਰ ਖਾਨ ਦੀ ਕਿ ਹਰ ਹਾਲਤ ਮੈਂ ਗੁਰੂ ਨੂੰ ਖਤਮ ਕਰਨਾ ਹੈ
5: ਜੀ
2: ਔਰ ਇਸ ਨੀਤੀ ਦੇ ਤਹਿਤ ਹੀ ਉਹ ਆਪਣੀਆਂ ਸਾਰੀਆਂ ਸਮਾਂ ਸੰਗੰਧਾਂ ਬਿਲਕੁਲ ਖਤਮ ਕਰਕੇ ਤੇ ਉਸ ਦੇ ਮਗਰ ਪਿੱਛੇ ਬਾਹਰ ਲਾ ਦਿੰਦਾ ਜਿਹੜੇ ਵੀ ਬੰਦੇ ਬੈਠੇ ਸੀਗੇ ਔਰ ਮੈਂ ਜੇ ਥੋੜਾ ਬਹੁਤ ਵੇਰਵਾ ਤੁਹਾਨੂੰ ਉਹਨਾਂ ਦਾ ਨਾਂ ਦੱਸਾਂ ਤੇ ਉਹਦੇ ਚ ਬੁਡਾਇਲ ਵਾਲੇ ਸੀਗੇ ਚੰਬੇ ਵਾਲੇ ਸੀ ਜਿੰਨੇ ਵੀ ਮੈਂ ਨਾਂ ਲਾਏ ਨੇ ਨਾ ਇਹ ਸਾਰੇ ਦੇ ਸਾਰੇ ਮੈਂ ਛੋਟੇ ਛੋਟੇ ਜਿਵੇਂ ਵੱਡੇ ਵੱਡੇ ਲੈਂਡਲਾਰਡ ਜ਼ਮੀਨਦਾਰ ਹੁੰਦੇ ਨੇ ਨਾ
5: ਉਵੇਂ
2: ਇਹਨਾਂ ਨੂੰ ਰਿਆਸਤਾਂ ਕਹਿ ਲੋ ਜਾਂ ਕੁਛ ਕਹਿ ਲੋ ਵੀ ਸਾਡੇ ਸੀਗੇ ਹੋਰ ਅਸਲ ਦੇ ਵਿੱਚ ਰਾਜ ਵੀਰ ਵਾਲੀ ਕੋਈ ਗੱਲ ਨੀ ਸੀ ਪਰ ਰਾਜ ਸੀ ਹਾਂ ਇਹਨਾਂ ਨੇ ਆਪਣੀਆਂ ਆਪਣੀਆਂ ਫੌਜਾਂ ਜਿਵੇਂ ਆਪਣੇ ਅੱਜ ਕੱਲ ਦੇ ਜਿਹੜੇ ਹੈਗੇ ਨੇ ਨਾ ਗਾਇਕ ਉਹਨਾਂ ਵੀ ਆਪਣੇ ਬਾਉਂਸਰ ਰੱਖੇ ਹੋਏ ਨੇ
5: ਹਾਂਜੀ ਹਾਂਜੀ ਬਿਲਕੁਲ ਬਿਲਕੁਲ
2: ਇਸ ਤਰ੍ਹਾਂ ਕਰਕੇ ਇਹਨਾਂ ਸਾਰਿਆਂ ਨੇ ਆਪਦੇ ਬਾਉਂਸਰਾਂ ਵਰਗੀ ਫੌਜ ਬਣਾਈ ਹੁੰਦੀ ਸੀ ਇੱਕ ਦੂਜੇ ਨਾਲ ਲੜਾਈਆਂ ਇੱਕ ਦੂਜੇ ਨਾਲ ਝਗੜੇ ਕਰਨ ਵਾਸਤੇ ਤੇ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਸੂਰਜ ਪ੍ਰਕਾਸ਼ ਨੇ ਉਹਨਾਂ ਨੂੰ ਰਾਜੇ ਦੇਖਿਆ ਹੋਇਆ ਬੁਢਾਰੇ ਦੀ ਫੌਜ ਸੀ ਚੰਬੇ ਦੀ ਫੌਜ ਸੀ ਅੰਬੋਰ ਦੀ ਫੌਜ ਸੀ ਚਮੇਲੀ ਦੀ ਫੌਜ ਸੀ ਜੰਮੂ ਵਾਲੇ ਸੀਗੇ ਨੂਰਪੁਰ ਦੀ ਫੌਜ ਸੀ ਜਸਵਾਲ ਦੀ ਫੌਜ ਸੀ ਸ੍ਰੀਨਗਰ ਦੀ ਫੌਜ ਸੀ ਗੜਵਾਲ ਫੌਜ ਸੀ ਹਿੰਦੌਰ ਦੀ ਫੌਜ ਸੀ ਮੰਡੀ ਦੀ ਫੌਜ ਸੀ ਉਹ ਖਤਮ ਕਰਕੇ ਤੇ ਉਸ ਤੋਂ ਮਗਰ ਪਿੱਛੇ ਬਾਹਰ ਲਾ ਦਿੰਦਾ ਜਿਹੜੇ ਵੀ ਬੰਦੇ ਬੈਠੇ ਸੀਗੇ ਔਰ ਮੈਂ ਜੇ ਥੋੜਾ ਬਹੁਤ ਵੇਰਵਾ ਤੁਹਾਨੂੰ ਉਹਨਾਂ ਦਾ ਨਾਮ ਦੱਸਾਂ ਤੇ ਉਹਦੇ ਚ ਬੁਢਾਇਲ ਵਾਲੇ ਸੀਗੇ ਚੰਬੇ ਵਾਲੇ ਸੀ ਜਿੰਨੇ ਵੀ ਮੈਂ ਨਾਂ ਲਾਏ ਨੇ ਨਾ ਇਹ ਸਾਰੇ ਦੇ ਸਾਰੇ ਮੈਂ ਛੋਟੇ ਛੋਟੇ ਜਿਵੇਂ ਵੱਡੇ ਵੱਡੇ ਲੈਂਡਲਾਰਡ ਜ਼ਮੀਨਦਾਰ ਹੁੰਦੇ ਨੇ ਨਾ ਉਵੇਂ ਸੀਗੇ ਨੇ ਇਹਨਾਂ ਨੂੰ ਰਿਆਸਤਾਂ ਕਹਿ ਲੋ ਜਾਂ ਕੁਛ ਕਹਿ ਲੋ ਵੀ ਸਾਡੇ ਸੀਗੇ ਹੋਰ ਅਸਲ ਦੇ ਵਿੱਚ ਰਾਜ ਵੀਰ ਵਾਲੀ ਕੋਈ ਗੱਲ ਨੀ ਸੀ ਪਰ ਰਾਜ ਸੀ ਹਾਂ ਇਹਨਾਂ ਨੇ ਆਪਣੀਆਂ ਆਪਣੀਆਂ ਫੌਜਾਂ ਜਿਵੇਂ ਆਪਣੇ ਅੱਜ ਕੱਲ ਦੇ ਜਿਹੜੇ ਹੈਗੇ ਨੇ ਨਾ ਗਾਇਕ ਉਹਨਾਂ ਵੀ ਆਪਣੇ ਬਾਉਂਸਰ ਰੱਖੇ ਹੋਏ ਨੇ
5: ਹਾਂਜੀ ਹਾਂਜੀ ਬਿਲਕੁਲ ਬਿਲਕੁਲ
2: ਇਸ ਤਰ੍ਹਾਂ ਕਰਕੇ ਇਹਨਾਂ ਸਾਰਿਆਂ ਨੇ ਆਪਦੇ ਬਾਉਂਸਰਾਂ ਵਰਗੀ ਫੌਜ ਬਣਾਈ ਹੁੰਦੀ ਸੀ ਇੱਕ ਦੂਜੇ ਨਾਲ ਲੜਾਈਆਂ ਇੱਕ ਦੂਜੇ ਨਾਲ ਝਗੜੇ ਕਰਨ ਵਾਸਤੇ ਤੇ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਸੂਰਜ ਪ੍ਰਕਾਸ਼ ਨੇ ਉਹਨਾਂ ਨੂੰ ਰਾਜੇ ਦੇਖਿਆ ਹੋਇਆ ਬੁਢਾਰੇ ਦੀ ਫੌਜ ਸੀ ਚੰਬੇ ਦੀ ਫੌਜ ਸੀ ਅੰਬੋਰ ਦੀ ਫੌਜ ਸੀ ਚਮੇਲੀ ਦੀ ਫੌਜ ਸੀ ਜੰਮੂ ਵਾਲੇ ਸੀਗੇ ਨੂਰਪੁਰ ਦੀ ਫੌਜ ਸੀ ਜਸਵਾਲ ਦੀ ਫੌਜ ਸੀ ਸ੍ਰੀਨਗਰ ਦੀ ਫੌਜ ਸੀ ਗੜਵਾਲ ਫੌਜ ਸੀ ਹਿੰਦੌਰ ਦੀ ਫੌਜ ਸੀ ਮੰਡੀ ਦੀ ਫੌਜ ਸੀ ਬਾਈ ਧਾਰ ਦੇ ਹਿੰਦੂ ਰਾਜੇ ਵੀ ਜਿਹੜੇ ਸਾਰੇ ਉਹਦੇ ਵਿੱਚ ਆ ਕੇ ਰਲ ਗਏ ਸੀ

0: ਜਿਹੜੇ ਸੂਰਜ ਪ੍ਰਕਾਸ਼ ਨੇ ਉਹਨਾਂ ਨੂੰ ਰਾਜੇ ਲਿਖਿਆ ਹੋਇਆ। ਬੁਢਾਰੇ ਦੀ ਫੌਜ ਸੀ, ਚੰਬੇ ਦੀ ਫੌਜ ਸੀ, ਭੰਬੋਰ ਦੀ ਫੌਜ ਸੀ, ਚਮੇਲੀ ਦੀ ਫੌਜ ਸੀ, ਜੰਮੂ ਵਾਲੇ ਸੀਗੇ, ਨੂਰਪੁਰ ਦੀ ਫੌਜ ਸੀ, ਜਸਵਾਲ ਦੀ ਫੌਜ ਸੀ, ਸ੍ਰੀਨਗਰ ਦੀ ਫੌਜ ਸੀ, ਗੜਵਾਲ ਫੌਜ ਸੀ, ਇੰਦੌਰ ਦੀ ਫੌਜ ਸੀ, ਮੰਡੀ ਦੀ ਫੌਜ ਸੀ, ਬਾਈ ਧਾਰ ਦੇ ਹਿੰਦੂ ਰਾਜੇ ਵੀ ਜਿਹੜੇ ਸਾਰੇ ਉਹਦੇ ਵਿੱਚ ਆ ਕੇ ਰਲ ਗਏ ਸੀ, ਟਹਿਲੂਰ ਦੀ ਫੌਜ ਸੀ, ਬਡੌਲੀ ਦੀ ਫੌਜ ਸੀ, ਕਸੌਲੀ ਦੀ ਫੌਜ ਸੀ, ਕਾਂਗੜਾ ਸੀਗਾ, ਨਦੌਣ ਸੀ, ਨਾਹਨ ਸੀ, ਇਹ ਸਾਰੇ ਦੇ ਸਾਰੇ ਲੋਕ ਇਸ ਗੱਲ ਤੋਂ ਡਰੇ ਹੋਏ ਸੀ ਭਾਈ ਇਹਦੀ ਤਾਕਤ ਜ਼ਿਆਦਾ ਆ ਤੇ ਇਹਦੇ ਕੋਲ ਜਿਹੜੇ ਵੀ ਬੰਦੇ ਹੈਗੇ ਨੇ ਉਹ ਤਾਂ ਮਰਨ ਤੋਂ ਡਰਦੇ ਹੀ ਨਹੀਂ।
1: ਬਿਲਕੁਲ,
0: ਇਸ ਕਰਕੇ ਉਹਨਾਂ ਨੇ ਆਪਸ ਇਕੱਠ ਕਰਕੇ।
2: ਚੀਮਾ ਸਾਹਿਬ ਥੋੜਾ ਮੈਕ ਤੋਂ ਪਿੱਛੇ ਹੋ ਗਏ, ਬਹੁਤ ਜ਼ਿਆਦਾ ਆਵਾਜ਼ ਕੜਕਦੀ ਹੈ ਤੁਹਾਡੀ, ਥੋੜਾ ਜਿਹਾ ਬੈਕ ਮੈਕ ਥੋੜਾ ਪਿੱਛੇ ਹੋ ਜੀ।
0: ਓਕੇ, ਸੋ ਇਹ ਸਾਰਾ ਕੁਝ ਇਸ ਕਰਕੇ ਇਹ ਵਾਪਰਦਾ ਆ ਰਿਹਾ। ਖੈਰ, ਉਥੋਂ ਉਹ ਨਿਕਲੇ ਤੇ ਜਦ ਇਹ 6-7 ਪੋਹ ਦੀ ਰਾਤ ਨੂੰ ਉਥੋਂ ਨਿਕਲਦੇ ਆ ਤੇ ਉਸ ਵੇਲੇ ਬਹੁਤ ਹਨੇਰੀ ਸੀ, ਠੰਡ ਸੀ, ਮੀਂਹ ਵੀ ਪੈ ਰਿਹਾ ਸੀ। ਸਰਸਾ ਨਦੀ, ਹੁਣ ਤਾਂ ਸਰਸਾ ਨਦੀ ਉਹ ਰਹਿ ਨਹੀਂ ਗਈ, ਹੁਣ ਤੇ ਐਵੇਂ ਇੱਕ ਤਰ੍ਹਾਂ ਛੋਟਾ ਮੋਟਾ ਲੋ ਲਾਈਨ ਏਰੀਆ ਬਣ ਗਿਆ ਉਹ। ਹਾਂਜੀ, ਤੇ ਅੱਜ ਕੱਲ ਵੀ ਲੋਕ ਉਹ ਚੀਜ਼ ਨੂੰ ਮਹਿਸੂਸ ਕਰਨ ਵਾਸਤੇ, ਮੈਂ ਸਮਝਣਾ ਵੇਖਿਆ ਕਿ ਕੱਲ ਤੁਸੀਂ ਵੇਖਿਆ ਹੋਣਾ, ਬਹੁਤ ਸਾਰੇ ਲੋਕ ਉੱਥੇ ਜਿਹੜੇ ਵਗਦਾ ਪਾਣੀ ਉਹਦੇ ਵਿੱਚੋਂ, ਠੰਡੇ ਪਾਣੀ ਚੋਂ ਨਿਕਲ ਕੇ ਆਪਣੇ ਆਪ ਨੂੰ ਉਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਕੀ ਹਾਲਾਤ ਹੋਏਗਾ, ਪਰ ਨਹੀਂ, ਉਸ ਵੇਲੇ ਇਹ ਸਰਸਾ ਨਦੀ ਬੜੇ ਉਫਾਨ ਤੇ ਸੀ, ਚੜਿਆ ਹੋਇਆ ਸੀਗਾ ਪਾਣੀ। ਔਰ ਜਿਹੜੇ ਲੋਕ
2: ਕੁਐਸਚਨ ਹੈ ਆਪਣੇ ਜਗਮੋਹਨ ਸਿੰਘ ਚੀਮਾ ਹੋਣਾ ਦਾ, ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਮਹਾਂ ਸਿੰਘ ਮਿਜ਼ਾਇਲ ਲੋਕ ਕਿਲੇ ਵਿੱਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ ਜੀ।
0: ਹਾਂਜੀ,
2: ਜਗਮੋਹਨ ਸਿੰਘ ਹੋਣਾ ਨੇ ਲਿਖਿਆ ਕਿ ਇਹਨਾਂ, ਤੁਸੀਂ ਕਿਹਾ ਕਿ ਮਹਾਂ ਸਿੰਘ ਮਿਜ਼ਾਇਲ ਲੋਕ ਕਿਲੇ ਵਿੱਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ।
0: ਮੈਂ ਇਸ ਗੱਲ ਨੂੰ ਸਪਸ਼ਟ ਐ ਕਰਨਾ ਚਾਹੁੰਦਾ ਕਿ ਜਿੰਨਾ ਕੁ ਇਤਿਹਾਸ ਮੈਂ ਪੜਿਆ ਉਹਦੇ ਮੁਤਾਬਕ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ। ਕੁਛ ਲੋਕ ਇਹ ਵੀ ਲਿਖਦੇ ਨੇ ਕਿ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਜ਼ਿਆਦਾਤਰ ਡਿਪੈਂਡ ਕਰ ਰਹੇ ਹਾਂ ਸੂਰਜ ਪ੍ਰਕਾਸ਼ ਦੇ ਉੱਪਰ, ਔਰ ਸੂਰਜ ਪ੍ਰਕਾਸ਼ ਦੇ ਵਿੱਚ ਇੰਨੀਆਂ ਜ਼ਿਆਦਾ ਗਲਤੀਆਂ ਨੇ ਜਿਹੜੀਆਂ ਤਰਕ ਸੰਗਤ ਸਾਬਤ ਹੀ ਨਹੀਂ ਹੁੰਦੀਆਂ, ਔਰ ਉਹਦੇ ਉਲਟ ਕਈ ਹੋਰ ਇਤਿਹਾਸਕਾਰਾਂ ਦੀਆਂ ਕਿਤਾਬਾਂ ਜਿੰਨੀਆਂ ਕਿ ਮੈਂ ਵੇਖੀਆਂ ਨੇ ਉਹਨਾਂ ਦੇ ਮੁਤਾਬਕ ਇਹ ਆ, ਉਹ ਕਹਿੰਦੇ ਨੇ ਬਦਾਵੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ। ਹਾਂਜੀ, ਸੋ ਅਲਟੀਮੇਟਲੀ ਉਹ ਇਹ ਲਿਖਦੇ ਨੇ ਕਿ ਬਾਹਰ ਦੀ ਸੂਹ ਲੈਣ ਵਾਸਤੇ ਕੁਛ ਨਾ ਕੁਛ ਬੰਦੇ ਇਸ ਤਰ੍ਹਾਂ ਬਾਹਰ ਜਾਂਦੇ ਵੀ ਸੀ, ਔਰ ਜਿਹੜਾ ਰਾਸ਼ਨ ਬਾਹਰ ਦੀਆਂ ਫੌਜਾਂ ਕੋਲ ਹੁੰਦਾ ਸੀ ਉਹ ਲੁੱਟ ਕੇ ਵੀ ਲੈ ਕੇ ਆਉਂਦੇ ਸੀ, ਇਸ ਤਰ੍ਹਾਂ ਦੇ ਵਾਸਤੇ ਵੀ ਜਾਂਦੇ ਸੀਗੇ। ਕੁਛ ਲੋਕ ਆਪਣੇ ਘਰਾਂ ਨੂੰ ਸੁੱਖ ਸ਼ਾਂਤ ਪਹੁੰਚਾਉਣ ਵਾਸਤੇ ਵੀ ਜਾਂਦੇ ਸੀਗੇ, ਇਹ ਕਈ ਲੋਕਾਂ ਦਾ ਇਹ ਮਤ ਹੈਗਾ, ਪਰ ਕਈਆਂ ਨੇ ਜਿਹੜਾ ਇਤਿਹਾਸ ਸੂਰਜ ਪ੍ਰਕਾਸ਼ ਦਾ ਲੋਕ ਪੜਾਈ ਜਾ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਮਹਾਂ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਉਸ ਕਿਲੇ ਦੇ ਵਿੱਚ ਬਦਾਵਾ ਲੈ ਕੇ ਆ ਗਿਆ।
1: ਬਿਲਕੁਲ,
0: ਮੈਂ ਸਮਝਦਾ ਜਗਮੋਹਨ ਸਿੰਘ ਹੋਰਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੋਣੀ ਹੈ ਵੀ ਮੇਰੇ ਕਹਿਣ ਤੋਂ ਮਤਲਬ ਇਹ ਨਹੀਂ ਕਿ ਮੈਂ ਇਕਦਮ ਇੱਥੇ ਹੀ ਮਹਾਂ ਸਿੰਘ ਨੂੰ ਦੋਸ਼ੀ ਕਹਿ ਰਿਹਾ, ਮੈਂ ਉਸ ਵਰਤਾਰੇ ਦਾ, ਉਸ ਇਤਿਹਾਸ ਦੀ ਗੱਲ ਕਰ ਰਿਹਾ ਜਿਹੜਾ ਇਤਿਹਾਸ ਅੱਜ ਸਾਡੇ ਮੂੰਹਾਂ ਚ ਪਾਈ ਜਾ ਰਿਹਾ।
1: ਬਿਲਕੁਲ,
0: ਔਰ ਉਸ ਇਤਿਹਾਸ ਦੇ ਮੁਤਾਬਕ, ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਆ ਨਾ ਕਿ ਜਦੋਂ ਉਹਨਾਂ ਜੇ ਭਰਾ ਉਹਨਾਂ ਨੇ ਛੱਡ ਕੇ ਹੀ ਆਉਣਾ ਸੀ, ਮੌਤ ਤੋਂ ਡਰਨਾ ਸੀ, ਤੇ ਬਾਅਦ ਚ ਕਿਉਂ ਉਹਨਾਂ ਨੇ ਉਹਨੇ ਕਹੀ ਇਕੱਠੇ ਹੋ ਕੇ ਆਉਣਾ ਸੀ ਖਦਰਾਣੇ ਦੀ ਢਾਬ ਤੇ, ਬਾਅਦ ਚੋ ਖਦਰਾਣੇ ਦੀ ਢਾਬ ਤੇ ਆਏ। ਇਹ ਕਈ ਇੱਕ ਗੱਲਾਂ ਜੇ ਇਹਨਾਂ ਕੜੀਆਂ ਨੂੰ ਤੁਸੀਂ ਜੋੜੋ ਤਾਂ ਮੈਨੂੰ ਇੰਜ ਲੱਗਦਾ ਆ ਭਾਈ ਜਿਹੜੇ ਲੋਕ ਸੱਦ ਸੁਨੇਹਾ ਦੇਣ ਵਾਸਤੇ ਬਾਹਰ ਨਿਕਲੇ ਸੀ ਉਹਨਾਂ ਵਿਚ ਮਹਾਂ ਸਿੰਘ ਵੀ ਸੀ।
1: ਬਿਲਕੁਲ,
0: ਉਹ ਆਪਣੇ ਏਰੀਏ ਦੇ ਵਿਚ ਲੋਕਾਂ ਨੂੰ ਇਹ ਦੱਸ ਰਿਹਾ ਸੀ, ਉਸ ਵੇਲੇ ਹੀ ਮਾਈ ਭਾਗੋ ਇਸ ਦੇ ਵਿਚ ਆਉਂਦੇ ਨੇ, ਔਰ ਉਹਨਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਸੀ ਤੇ ਫਿਰ ਲੈ ਕੇ ਉਦੋਂ ਤੱਕ ਗੁਰੂ ਸਾਹਿਬ ਉਸ ਤੋਂ ਨਿਕਲ ਕੇ ਉਹ ਸਾਰਾ ਕਾਫੀ ਸਮਾਂ ਬੀਤ ਗਿਆ ਸੀਗਾ ਤੇ ਖਦਰਾਣੇ ਦੀ ਢਾਬ ਤੇ ਉਹਨਾਂ ਨੂੰ ਆ ਕੇ ਮਿਲੇ, ਔਰ ਉੱਥੇ ਉਹਨਾਂ ਨੇ ਲੜਾਈ ਕੀਤੀ ਤੇ ਉੱਥੇ ਉਹ ਸ਼ਹੀਦੀ ਪਾਈ। ਮਤਲਬ ਕੁਛ ਲੋਕ ਕੜੀਆਂ ਨੂੰ ਇਸ ਤਰ੍ਹਾਂ ਜੋੜਦੇ ਨੇ। ਗੁਰਦੀਪ ਸਿੰਘ ਦਾ ਰੂਲ ਜਿਹੜਾ ਉਹ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਮੈਂ ਉਹ ਦੋਵੇਂ ਗੱਲਾਂ ਹੀ, ਮੈਂ ਸਮਝਦਾ ਕਿ ਸਾਰੇ ਮੇਰੇ ਵੀਰ ਸੁਣਨ ਵਾਲੇ ਸਮਝਣਗੇ ਕਿ ਮੈਂ ਜ਼ਿੰਦਗੀ ਤਰਕ ਸੰਗਤ ਜੀ ਆ, ਔਰ ਉਹਦੇ ਮੁਤਾਬਕ ਮੈਂ ਹਰ ਗੱਲ ਨੂੰ ਤਰਕ ਸੰਗਤ ਹੀ ਵਿਚਾਰਨ ਦੀ ਕੋਸ਼ਿਸ਼ ਕਰਦਾ। ਇਹ ਨਹੀਂ ਵੀ ਆਹ ਲਿਖਿਆ ਗਿਆ ਤੇ ਮੈਂ ਉਹਦੇ ਤੇ ਅੱਖਾਂ ਬੰਦ ਕਰਕੇ ਮੈਂ ਯਕੀਨ ਕਰ ਰਿਹਾ।
1: ਬਿਲਕੁਲ ਬਿਲਕੁਲ ਬਿਲਕੁਲ ਸਹੀ ਹੈ ਜੀ ਤੁਸੀਂ,
0: ਕਿਉਂਕਿ ਮੈਂ ਇਹ ਪੜਿਆ ਹੈ ਕਿਤਾਬਾਂ ਦੇ ਵਿਚ ਕਿ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ ਸੀ। ਇਸ ਨੂੰ ਅਸੀਂ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਕਿਉਂਕਿ ਇਹ ਨਹੀਂ ਇਕੱਲੇ, ਕਿਉਂਕਿ ਮਹਾਂ ਸਿੰਘ ਦਾ ਇੱਕ ਨਾਂ ਸੀਗਾ ਵੱਡਾ, ਉਹ ਜਰਨੈਲ ਵੀ ਸੀਗੇ, ਪਰ ਜਿਹੜੇ ਹੋਰ ਵੀ ਲੋਕ ਸੀਗੇ ਸਮੇਂ ਸਮੇਂ ਤੇ, ਜਿਵੇਂ ਬਚਿੱਤਰ ਸਿੰਘ ਨੂੰ ਬਾਹਰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਕਿਲੇ ਤੋਂ ਬਾਹਰ ਕੱਢਿਆ ਨਾ, ਫਿਰ ਉਹ ਵਾਪਸ ਵੀ ਆਇਆ ਨਾ,

0: ਮੇਰਾ ਮਤਲਬ ਇਹ ਆ ਵੀ ਇਸ ਤਰ੍ਹਾਂ ਰਾਤ ਭਰ ਆਤੇ ਕੁਝ ਸਿੰਘ ਜਾਂਦੇ ਵੀ ਸੀ ਬਾਹਰ ਦਵਾਈ ਸੋਈ ਲੈਣ ਵਾਸਤੇ, ਇੱਥੇ ਰਾਸ਼ਨ ਵੀ ਘੱਟ ਸੀਗਾ, ਉਹ ਰਾਸ਼ਨ ਵੀ ਲੈ ਕੇ ਆਉਂਦੇ ਸੀ। ਮੈਂ ਇਹ ਵੀ ਪੜਿਆ ਕਿ ਉੱਥੋਂ ਰਾਸ਼ਨ ਵੀ ਲੈ ਕੇ ਆਉਂਦੇ ਸੀਗੇ, ਲੁੱਟ ਕੇ ਲੈ ਕੇ ਆਉਂਦੇ ਸੀ, ਜਾਂ ਆਪਣੇ ਘਰਾਂ ਨੂੰ ਵੀ ਜਾਂਦੇ ਸੀ, ਉੱਥੇ ਸੁਨੇਹਾ ਪੱਤਾ ਵੀ ਦੇ ਕੇ ਆਉਂਦੇ ਸੀ, ਇਹ ਸਾਰੀਆਂ ਗੱਲਾਂ। ਲੇਕਿਨ ਉਹਨਾਂ ਕੋਲੇ ਆਮ ਰਾਸ਼ਨ ਇੱਥੇ ਪਹੁੰਚਾਉਣ ਦਾ ਕੋਈ ਵਿਧੀ ਨਹੀਂ ਸੀ, ਕਿਉਂਕਿ ਚਾਰ ਚ ਮੇਰੇ ਫੌਜਾਂ ਬੈਠੀਆਂ ਸੀ।
1: ਬਿਲਕੁਲ, ਫਿਰ ਆਪਾਂ ਸੀ।
0: ਸੋ ਅਸੀਂ ਅਗਰ ਇਸ ਤਰ੍ਹਾਂ ਦੀ ਤਰਕ ਸੰਗਤ ਵਿਚਾਰ ਰੱਖਦੇ ਹਾਂ ਤੇ ਮੈਂ ਸਮਝਦਾ ਵੀ ਇਹ ਗੱਲ ਸਹੀ ਹੋਊਗੀ ਵੀ ਬਦਾਵੇ ਵਾਲੀ ਕੋਈ ਗੱਲ ਨਹੀਂ ਹੋਈ। ਇਤਿਹਾਸ ਚ ਹੋਰ ਕੋਈ ਐਸੀ ਮਿਸਾਲ ਨਹੀਂ ਲੱਭਦੀ ਸਾਨੂੰ ਜਿੱਥੇ ਗੁਰੂ ਨਾਲੋਂ ਵਿਛੜ ਕੇ ਲੋਕ ਆਂਦੇ ਹੁਣ ਵੀ ਚੰਗਾ ਯਾਰ ਮੈਂ ਨਹੀਂ ਤੇਰੇ ਨਾਲ ਰਹਿੰਦਾ, ਮੈਂ ਤੇ ਚੱਲਿਆ।
1: ਜੀ ਜੀ,
0: ਇਸ ਵੇਲੇ ਜਦੋਂ ਕਿ ਜਿਹੜੇ ਬੰਦਿਆਂ ਨੇ ਉੱਥੇ ਅੰਮ੍ਰਿਤ ਛਕਿਆ, ਜਿਹੜੇ ਸਿੰਘ ਸਜੇ ਜਿਨ੍ਹਾਂ ਨੇ ਸਿਰ ਦੇ ਦਿੱਤਾ, ਉਹ ਇੰਨੇ ਬੁਜ਼ਦਿਲ ਹੋਣਗੇ ਵੀ ਮੌਤ ਤੋਂ ਡਰ ਕੇ ਅੰਗੇ ਚੰਗਾ ਨਿਕਲ ਚਲੀਏ ਜੀ। ਸੋ ਮੇਰਾ ਮਨ ਨਹੀਂ ਮੰਨਦਾ ਇਸ ਗੱਲ।
1: ਜੀ ਜੀ, ਡਾਕਟਰ ਸਾਹਿਬ ਜੇ ਮੈਨੂੰ ਤੁਸੀਂ 2 ਸਕਿੰਟ ਦਿਓ, ਮੈਂ ਥੋੜਾ ਜਿਹਾ ਇਹਦੇ ਵਿੱਚ ਗੱਲ ਕਰਦਾ। ਜਿਸ ਤਰ੍ਹਾਂ ਤੁਸੀਂ ਦਲੀਲ ਦੇ ਨਾਲ ਹਰੇਕ ਗੱਲ ਸੋਚਦੇ ਆ, ਤਰਕ ਨਾਲ ਸੋਚਦੇ ਆ, ਮੇਰੀ ਵੀ ਸੋਚ ਇਸੇ ਤਰ੍ਹਾਂ ਦੀ ਆ ਕਿ ਇਹ ਵੀ ਹੋ ਸਕਦਾ, ਮੈਂ ਇਹ ਕਹਿ ਰਿਹਾ ਹੋ ਸਕਦਾ ਆ, ਇਹ ਵੀ ਹੋ ਸਕਦਾ ਆ ਕਿ ਗੁਰੂ ਦਸਵੇਂ ਪਾਤਸ਼ਾਹ ਜੀ ਉਹ ਸਭਨਾ ਕਲਾ ਸਮਰੱਥ ਜਿਹਨੂੰ ਕਹਿੰਦੇ ਆ ਉਹ ਸੀਗੇ। ਜਦੋਂ ਆਪਾਂ ਇਹ ਕਹਾਂਗੇ ਕਿ ਸਭਨਾ ਕਲਾ ਸਮਰੱਥ ਉਹ ਸੀਗੇ, ਇਹਦਾ ਮਤਲਬ ਇਹ ਹੋਇਆ ਕਿ ਉਹ ਰਾਜਨੀਤੀ ਦੇ ਵਿੱਚ ਵੀ ਸੰਪੂਰਨ ਸੀ, ਕਿ ਰਾਜਨੀਤੀ ਜਦੋਂ ਖੇਡਣੀ ਆ ਉਦੋਂ ਕਿੱਦਾਂ ਖੇਡਣੀ ਆ, ਰਾਜਨੀਤੀ ਦੀ ਜਿਹੜੀ ਗੇਮ ਆ ਉਹ ਖੇਡਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਕੋਲੋਂ ਮਹਾਂ ਸਿੰਘ ਦੀ ਕਮਾਂਡ ਦੇ ਥੱਲੇ ਕੁਛ ਸੱਜਣਾਂ ਨੂੰ, ਜਿਨ੍ਹਾਂ ਨੂੰ ਆਪਾਂ ਕਹਿੰਦਾ ਬੁਲਾਵਾ ਲਿਖ ਕੇ ਦੇ ਗਏ ਸੀਗੇ, ਉਹ ਲਿਖ ਵੀ ਦਿੱਤਾ ਹੋਵੇ, ਉਹਦੇ ਤੇ ਦਸਤਖਤ ਵੀ ਕਰਦੇ
0: ਹੋਏ, ਕਿਉਂਕਿ ਐ ਤਾਂ ਜਾ ਨਹੀਂ ਸਕਦੇ, ਬਾਹਰ ਫੌਜਾਂ ਹੈਗੀਆਂ ਨੇ।
1: ਨਹੀਂ ਨਹੀਂ, ਉਹਨਾਂ ਨੇ ਜਾਣਾ ਪਊ। ਮੇਰੇ ਡਾਕਟਰ ਸਾਹਿਬ, ਮੇਰੇ ਕਹਿਣ ਦਾ ਮਕਸਦ ਇਹ ਆ ਕਿ ਉਹ ਜਿਹੜੀਆਂ ਬੈਠੀਆਂ ਫੌਜਾਂ ਸੀ ਉਹਨਾਂ ਨੂੰ ਦਿਖਾਲਣ ਵਾਸਤੇ ਪਏ, ਅਸੀਂ ਤਾਂ ਲੋਕ ਚੱਲੇ ਆ ਗੁਰੂ ਨੂੰ ਛੱਡ ਕੇ, ਤਾਂ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਸਕੇ।
0: ਬਿਲਕੁਲ ਬਿਲਕੁਲ, ਰਾਜਨੀਤੀ ਹੋ ਸਕਦੀ ਹੈ।
1: ਹਾਂਜੀ,
0: ਉਸ ਜਰਨੈਲ ਦੀ ਸਭ ਤੋਂ ਵੱਡੀ ਰਾਜਨੀਤੀ ਤੇ ਸਭ ਤੋਂ ਵੱਡੀ ਲੜਾਈ ਦੀ ਜਰਨੈਲੀ ਤਾਂ ਤੁਸੀਂ ਵੇਖਦੇ ਹੋ ਨਾ।
1: ਬਿਲਕੁਲ ਬਿਲਕੁਲ,
0: ਮੇਰੇ ਇੰਨੀਆਂ ਸਾਰੀਆਂ ਫੌਜਾਂ ਹੋਣ ਤੇ ਗੱਡੀ ਚ ਬੈਠਾ ਬੰਦਾ ਬਚ ਕੇ ਉਹਨਾਂ ਕੋਲੋਂ ਨਿਕਲ ਜਾਵੇ,
1: ਬਿਲਕੁਲ
0: ਜਿੱਤ ਤੇ ਅਸੀਂ ਉਸ ਨੂੰ ਕਹਿੰਦੇ ਆ ਨਾ ਕਿ ਤੁਸੀਂ ਉਹਨਾਂ ਦਾ ਜਰਨੈਲ ਫੜ ਲਿਆ। ਹਾਂਜੀ
1: ਜੀ,
0: ਮੁਹੰਮਦ ਗੌਰੀ ਦੀ ਤੁਸੀਂ ਗੱਲ ਸੁਣੀ ਹੈ ਨਾ, ਇਸੇ ਤਰ੍ਹਾਂ ਹੀ। ਹਾਂਜੀ, ਜਰਨੈਲ ਲੜਾਈ ਦਾ ਅਸਲ ਮੁੱਖ ਮੰਤਵ ਹੁੰਦਾ ਆ ਵੀ ਜਾਂ ਤੇ ਅਸੀਂ ਜਰਨੈਲ ਨੂੰ ਮਾਰ ਦਿੱਤਾ ਤੇ ਜਾਂ ਜਰਨੈਲ ਨੂੰ ਕੈਦ ਕਰ ਲਿਆ।
1: ਕੈਦ ਕਰ ਲਿਆ, ਬਿਲਕੁਲ।
0: ਲੇਕਿਨ ਇੱਥੇ ਉਹ ਗੱਲ ਹੋਈ ਨਹੀਂ,
1: ਹੋਈ ਨਹੀਂ। ਬਿਲਕੁਲ,
0: ਇਸ ਅਸਾਮੀ ਜੰਗ ਨੂੰ ਵੀ ਅਸੀਂ ਕਹਿੰਦੇ ਆ ਵੀ ਇਹ ਜਿੱਤ ਖਾਲਸੇ ਦੀ ਹੋਈ, ਉਹਨਾਂ ਦਾ ਜਰਨੈਲ ਇੰਨੀਆਂ ਵੱਡੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਬਚਾ ਨਹੀਂ ਸਕੀਆਂ।
1: ਬਚਾ ਨਹੀਂ ਸਕੀਆਂ, ਬਿਲਕੁਲ।
0: ਹਾਂਜੀ, ਤੇ ਉਸ ਤੋਂ ਬਾਅਦ ਇਸ ਥਾਂ ਤੇ ਆ ਗਏ, ਉਸ ਵੇਲੇ ਹਨੇਰੀ ਰਾਤ ਹੋਵੇ, ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਵੀ ਅੱਜ ਕੱਲ ਦੀਆਂ ਰਾਤਾਂ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ। ਤੇ ਉਸ ਵੇਲੇ ਆ ਜਿਹੜਾ ਸਾਰਾ ਏਰੀਆ ਹੈ ਨਾ, ਜਿਹੜਾ ਚਮਕੌਰ ਸਾਹਿਬ ਤੋਂ ਅਗਲੇ ਪਾਸੇ ਸਿੱਧਾ ਜਾ ਰਿਹਾ ਹੈਗਾ ਜੰਗਲਾਂ ਦੇ ਵਿੱਚ, ਸਾਰਾ ਜੰਗਲ ਸੀਗਾ, ਹੁਣ ਤਾਂ ਪਿੰਡ ਵੱਸ ਗਏ ਨੇ, ਸੜਕ ਪੱਕੀ ਬਣ ਗਈ ਹੈ, ਹੁਣ ਤੇ ਗੱਲ ਹੀ ਹੋਰ ਹੋ ਗਈ ਹੈ। ਤੁਸੀਂ ਮਹਿਸੂਸ ਕਰਕੇ ਵੇਖੋ ਕਿ ਉਸ ਵੇਲੇ 1704 ਸਦੀ ਦੇ ਵਿੱਚ ਉਸ ਵੇਲੇ ਸਾਰਾ ਜੰਗਲ ਸੀਗਾ।
1: ਬਿਲਕੁਲ,
0: ਜੰਗਲ ਦੇ ਵਿੱਚੋਂ ਡਾਂਡੇ ਮੀਡੇ ਜਾਣ ਵਾਲੀ ਗੱਲ ਹੀ ਸੀਗੀ, ਰਾਹ ਕੋਈ ਨੀ ਸੀਗੀ, ਪੱਕਾ ਸਿੱਧਾ ਰਾਹ ਸੀਗਾ।
1: ਬਿਲਕੁਲ,
0: ਉਸ ਵੇਲੇ ਰਾਤ ਸਮੇਂ ਜਿਹੜਾ ਚੱਲਣ ਵਾਲਾ ਤਰੀਕਾ ਕਾਰ ਵੀ ਹੁੰਦਾ ਸੀ, ਇੱਕ ਸੱਜਣ ਮੈਨੂੰ ਪੁੱਛਦੇ ਆ ਤੇ ਫਿਰ ਉਹਨੂੰ ਰਾਹ ਕਿਵੇਂ ਪਤਾ ਲੱਗਦਾ ਸੀਗਾ, ਇਸ ਏਰੀਆ ਦੇ ਵਿੱਚ ਹੀ ਫਿਰਦੇ ਰਹਿੰਦੇ ਸੀ। ਪਰ ਉਸ ਵੇਲੇ ਜਿੰਨੇ ਵੀ ਲੋਕ ਸੀਗੇ ਜਿਵੇਂ ਗੁਰੂ ਨਾਨਕ ਦੇਵ ਜੀ ਵੀ ਸੀਗੇ ਤੇ ਉਹ ਲੰਕਾ ਤੱਕ ਗਏ ਆ, ਉਹਨਾਂ ਨੂੰ ਕੀ ਪਤਾ ਸੀ ਵੀ ਲੰਕਾ ਕਿਹੜੀ ਸੀਗੀ, ਲੰਕਾ ਕਿੱਥੇ ਸੀਗੀ, ਕੋਈ ਨਕਸ਼ਾ ਨਹੀਂ ਸੀ, ਕੋਈ ਕੁਛ ਨਹੀਂ ਸੀ। ਤਾਰਿਆਂ ਦੀ ਸੇਧ ਵਿੱਚ ਜਾਣੀ ਹੋਈ ਗੱਲ ਦੇ ਹਿਸਾਬ ਤੇ ਮਨਸਬ ਵਗੈਰਾ ਵਪਾਰੀ ਵੀ ਉੱਥੇ ਜਾਂਦੇ ਰਹੇ ਸੀ, ਔਰ ਉਹਨਾਂ ਦੀ ਦੇਖ ਰੇਖ ਦੇ ਮੁਤਾਬਕ ਉਹ ਲੰਕਾ ਵੀ ਪਹੁੰਚੇ ਸੀ।
1: ਜੀ,
0: ਸੋ ਤਾਰਿਆਂ ਦੀ ਜਿਹੜੀ ਸੇਧ ਸੀ ਉਹ ਉਸ ਵੇਲੇ ਦਾ ਕੰਪਾਸ ਸੀਗਾ, ਤੇ ਉਸ ਵੇਲੇ ਵੀ ਜਿਹੜੇ ਨਿਕਲੇ ਇਸ ਰਾਹ ਦੇ ਵਿੱਚ ਨਿਕਲੇ ਤੇ ਅਲਟੀਮੇਟ ਉਹ ਸਰਸਾ ਨਦੀ ਤੇ ਪਹੁੰਚੇ ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਅੱਜ ਕੱਲ ਬਣਿਆ ਹੋਇਆ ਆ। ਜਦੋਂ ਇਸ ਥਾਂ ਤੇ ਪਹੁੰਚੇ ਤੇ ਉਸ ਵੇਲੇ ਨਦੀ ਤੇ ਬਹੁਤ ਜ਼ਿਆਦਾ ਉਫਾਨ ਤੇ ਸੀਗੀ। ਹਾਲਾਤ ਦੇ ਵਿੱਚ ਗੁਰੂ ਸਾਹਿਬ ਨੇ ਇਸ ਸਾਰੇ 1100 ਬੰਦਿਆਂ ਨੂੰ ਅਲੱਗ ਅਲੱਗ ਗਰੁੱਪਾਂ ਚ ਵੰਡ ਕੇ ਵੇਖਿਆ, ਤਾਂ ਕਿ ਐ ਆ ਵੀ ਜੇ ਪਿੱਛੋਂ ਕੋਈ ਆਵੇ ਵੀ ਕੋਈ ਚੀਜ਼ ਫੌਜ ਚੜ ਕੇ ਆ ਰਹੀ ਆ ਤੇ ਕਮ ਸੇ ਕਮ ਕਿਸੇ ਇੱਕ ਪਾਸੇ ਉਲਝ ਜਾਵੇ, ਕੋਈ ਦੂਸਰਾ ਪਾਸਾ ਬਚ ਜਾਵੇ, ਇਹ ਉਹਨਾਂ ਦੀ ਚੰਗੀ ਨੀਤੀ ਦਾ ਕੰਮ ਸੀਗਾ। ਔਰ ਉਹਦੇ ਵਿੱਚ ਇੱਕ ਪਾਸੇ ਤੇ ਇਹ ਕਹਿੰਦੇ ਨੇ ਵੀ ਭਾਈ ਮਨੀ ਸਿੰਘ ਦੀ ਕਮਾਨ ਸੀਗੀ, ਦੂਸਰੇ ਪਾਸੇ ਅਸੀਂ ਇਹ ਕਹਿੰਦੇ ਹਾਂ ਵੀ ਭਾਈ ਬਚਿੱਤਰ ਸਿੰਘ ਦੀ ਕਮਾਨ ਸੀਗੀ। ਤੇ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਗਰੁੱਪ ਬਣਾ ਕੇ ਚਾਰ ਗਰੁੱਪ ਉਹਨਾਂ ਨੇ ਬਣਾਏ ਸੀ ਜਿਹਦੇ ਵਾਸਤੇ ਤਾਂ ਕਿ ਪਿੱਛੇ ਆ ਰਹੀਆਂ ਫੌਜਾਂ ਨੂੰ ਅਸੀਂ ਉਲਝਾਇਆ ਜਾ ਸਕੇ। ਇੱਕ ਹੋਰ ਗੱਲ ਚੀਮਾ ਸਾਹਿਬ ਤੁਸੀਂ ਵੇਖੀ ਹੋਣੀ ਕਾਕ ਸਾਹਿਬ, ਮੈਂ ਦਰਿਆਵਾਂ ਦੇ ਕੰਢਿਆਂ ਦੇ ਰਹਿਣ ਵਾਲਾ ਬੰਦਾ, ਜਦੋਂ ਬੇੜੀਆਂ ਨਹੀਂ ਸੀ ਹੁੰਦੀਆਂ, ਹਜੇ ਵੀ ਮੇਰੇ ਖਿਆਲ ਉਹ ਹੁਣ ਪੁੱਲ ਬਣ ਗਈ ਹੈ, ਹੁਣ ਕੋਧਾ ਤੋਂ ਇੱਧਰ ਨੂੰ ਜਲੰਧਰ ਨੂੰ ਆਉਣ ਵਾਲੀ ਸੜਕ ਤੇ ਲੰਘਦੀ ਆ। ਜਦੋਂ ਮੈਂ BSF ਦੇ ਵਿੱਚ ਭਰਤੀ ਸੀ ਉਦੋਂ ਇੱਥੇ ਪੁੱਲ ਨਹੀਂ ਸੀ ਹੁੰਦੀ, ਉੱਥੇ ਇੱਕ ਪਤਲਾਂ ਦੀਆਂ ਰੱਖੀਆਂ ਹੋਈਆਂ ਸੀ ਤੇ ਉਹਦੇ ਮੁਤਾਬਕ ਲੋਕ ਜਾਂਦੇ ਆਉਂਦੇ ਹੁੰਦੇ ਸੀਗੇ, ਉਹਦੇ ਉੱਤੇ ਸਕੂਟਰ ਜਿਹਾ ਨਿਗਾ ਕੇ ਜਾਂਦੇ ਸੀ। ਤੇ ਉਸ ਤੋਂ ਪਹਿਲਾਂ ਦਾ ਹਾਲਾਤ ਤੁਸੀਂ ਅੰਦਾਜ਼ਾ ਲਾ ਲਓ ਵੀ 17ਵੀਂ ਸਦੀ ਚ ਕੀ ਹਾਲਾਤ ਹੋਊਗਾ। ਦਰਿਆ ਨਹੀਂ ਆਉਂਦਾ,
2: ਬਿਲਕੁਲ
0: ਕਹਿੰਦੇ ਸੀ ਤੁਰਾ, ਜਿਹੜੇ ਸਰਕੰਡਾ ਵੱਢ ਕੇ, ਸਰਕੰਡੇ ਨੂੰ ਵੱਢ ਕੇ ਉਹਦੀ ਪੰਡ ਬਣਾ ਕੇ, ਉਹਦੀ ਪੰਡ ਬਣਾ ਕੇ ਤੇ ਉਹਦੇ ਉੱਤੇ ਬੰਦੇ ਚੜ੍ਹਦੇ ਸੀ, ਜਾਂ ਜਿਹੜੇ ਘੋੜਿਆਂ ਦੇ ਉੱਪਰ ਸੀ ਉਹ ਘੋੜੇ ਜਿਹੜੇ ਸੀ ਉਹਨਾਂ ਨੂੰ ਖੇਲ ਦਿੰਦੇ ਸੀ ਉਹਨਾਂ ਦੇ ਮੁਤਾਬਕ। ਤੇ ਘੋੜੇ ਵੀ ਜਿਹੜੇ ਸੀ ਇਹ ਬੜੇ ਟੈਕਨੀਕ ਵਾਲੇ ਸੀਗੇ ਕਿ ਵੀ ਜਿਸ ਪਾਸੇ ਲਹਿਰ ਜਾਂਦੀ ਆ ਉਸ ਪਾਸੇ ਨੂੰ ਤਰਦੇ ਸੀ ਤਾਂ ਕਿ ਜ਼ੋਰ ਨਾ ਲਾਉਣਾ ਪਵੇ।
2: ਬਿਲਕੁਲ
0: ਉਹਦੇ ਮੁਤਾਬਕ ਇਹ ਲੋਕ ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ, ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ। ਔਰ ਇਸੇ ਤਰ੍ਹਾਂ ਜਿਵੇਂ ਭਾਈ ਬਚਿੱਤਰ ਸਿੰਘ ਦੀ ਜਿਹੜੀ ਲੜਾਈ ਦੇ ਸਮੇਂ ਉੱਥੇ ਜਿਹੜੀ ਸ਼ਹੀਦੀ ਹੋ ਗਈ, ਇਸ ਤਰ੍ਹਾਂ ਜਿਹੜੇ ਹੋਰ ਗਰੁੱਪ ਸੀ ਉਹਨਾਂ ਦੀ ਸ਼ਹੀਦੀ ਹੋ ਗਈ। ਗੁਰੂ ਸਾਹਿਬ ਦੇ 40 ਕੁ ਸਿੰਘ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ, ਉਹਨਾਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚਦੇ ਆ, ਔਰ ਉਸ ਚਮਕੌਰ ਦੀ ਗਲੀ ਦੇ ਵਿੱਚ ਜਦੋਂ ਉਹਨਾਂ ਨੇ ਟਿਕਾਣਾ ਕੀਤਾ, ਜਿਹੜੇ ਭਾਈ ਸਨ ਜਿਨ੍ਹਾਂ ਨੇ ਮੈਨੂੰ ਉਹਨਾਂ ਨੂੰ ਤਾਂ ਇਸ ਵੇਲੇ ਨਾਂ ਯਾਦ ਨਹੀਂ, ਜਿਨ੍ਹਾਂ ਦੀ ਉਹ ਗਲੀ ਸੀਗੀ, ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਸਾਡੇ ਇੱਥੇ ਕਰ ਲਓ। ਉਹਨਾਂ ਦੀ ਬੜੀ ਵੱਡੀ ਦਲੇਰੀ ਸੀ, ਔਰ ਉਹ ਜੀ ਦਲੇਰੀ ਬੀਬੀ ਹਰਸਿਮਰਨ ਕੌਰ ਨੇ ਵੀ ਬਾਅਦ ਚ ਵਿਖਾਈ, ਜਿਹਨੇ ਜਿਹੜੇ ਸਰੀਰ ਸੀ ਉਹਨਾਂ ਦਾ ਸੰਸਕਾਰ ਕੀਤਾ ਰਾਤ ਦੇ ਸਮੇਂ ਤੇ ਉੱਥੇ ਸ਼ਹੀਦ ਹੋਈ ਲੜਕੇ। ਸੋ ਇਹ ਬਹੁਤ ਸਾਰਾ ਇਤਿਹਾਸ ਇਸ ਟਾਈਪ ਦਾ ਹੈ। ਖੈਰ ਆਪਾਂ ਇਸ ਤੋਂ ਅੱਗੇ ਆਉਂਦੇ ਹਾਂ, ਬਈ ਉਸ ਵੇਲੇ ਦੀ ਯੁੱਧ ਨੀਤੀ ਇਹ ਕਹਿੰਦੀ ਸੀ 22-23 ਰਾਤ, 21 ਨੂੰ ਰਾਤ ਨੂੰ ਨਿਕਲੇ ਆ, 22 ਦੇ ਦਿਨ ਚੜ੍ਹਦੇ ਨੂੰ ਉੱਥੇ ਪਹੁੰਚੇ ਆ, ਪਿੱਛੇ ਫੌਜਾਂ ਦੀ ਵਾਰ ਵੀ ਪਹੁੰਚ ਗਈ ਹੈ। ਅਲਟੀਮੇਟ ਨੂੰ ਸਾਰੇ ਦਿਨ ਦੇ ਵਿੱਚ ਜਿਹੜੀ ਲੜਾਈ ਹੋਈ ਉਹ 5-5 ਦੇ ਜਥੇ ਬਣਾ ਕੇ ਲੜਾਈ ਹੋਈ ਹੈ ਤਾਂ ਕਿ ਸਮੇਂ ਨੂੰ ਉਲਝਾਇਆ ਜਾਵੇ। ਔਰ ਉਹ ਏਡੀ ਵੱਡੀ ਫੌਜ ਜਿਹੜੀ ਗਈ ਸੀ ਨਾ, ਉਹਨਾਂ ਨੂੰ ਉਹਨਾਂ ਨੂੰ ਘਰ ਚਲਾਉਣ ਵਾਸਤੇ, ਜਿਵੇਂ ਕੋਈ ਨੌਕਰੀ ਕਰਦਾ ਨਾ ਤੇ ਫਿਰ ਮਰਨ ਵਾਸਤੇ ਤਿਆਰ ਨਹੀਂ ਹੁੰਦਾ, ਜਿਹੜਾ ਹਾਂ ਜਿਹੜਾ ਮਰਨ ਵਾਸਤੇ ਤਿਆਰ ਹੈਗਾ ਉਹਨੂੰ ਕੋਈ ਡਰ ਨਹੀਂ ਹੁੰਦਾ,
2: ਉਹਨੂੰ ਕੋਈ ਡਰ ਨਹੀਂ ਹੁੰਦਾ। ਬਿਲਕੁਲ
0: ਇਸੇ ਤਰ੍ਹਾਂ ਹੀ ਇਹ ਲੋਕ ਜਿਹੜੇ ਸੀਗੇ 5-5 ਦੇ ਜਥੇ ਬਣਾ ਕੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਜੰਗ ਵਾਸਤੇ ਤੋਰਿਆ, ਔਰ ਇਹਨਾਂ ਦੀ ਲੜਾਈ ਚੱਲਦੀ ਰਹੀ, ਸਾਰਾ ਦਿਨ ਦੀ ਲੜਾਈ ਚੱਲਦੀ ਰਹੀ। ਅਲਟੀਮੇਟ ਅਗਲੀ ਰਾਤ ਜਿਹੜੀ ਸਾਡੇ ਕੋਲ ਆ ਜਾਂਦੀ 22-23 ਦੀ ਰਾਤ, ਉਦੋਂ ਤੱਕ ਇਹਨਾਂ ਕੋਲ 11 ਸਿੰਘ ਬਚੇ ਸੀ। ਔਰ ਮੈਂ ਪਹਿਲੀ ਹਿਸਟਰੀ ਨੂੰ ਦੱਸ ਦਿਆ ਵੀ ਇਸ ਪਹਿਲੇ ਦਿਨ ਦੇ ਵਿੱਚ ਹੀ 5-5 ਜਥਿਆਂ ਦੇ ਵਿੱਚ ਸਾਹਿਬਜ਼ਾਦੇ ਜਿਹੜੇ ਸੀਗੇ ਉਹ 23 ਦੀ ਸ਼ੁਰੂਆਤ ਦੇ ਵਿੱਚ ਹੀ ਸ਼ਹੀਦ ਹੋ ਗਏ ਸੀ, ਇੱਕ ਇੱਕ ਜਥੇ ਦੀ ਕਮਾਂਡ ਕਰਦਿਆਂ ਹੋਇਆ। 23 ਦੀ ਰਾਤ ਨੂੰ ਗੁਰੂ ਸਾਹਿਬ ਉਥੋਂ ਰਾਤ ਨਿਕਲ ਜਾਂਦੇ ਆ। ਹਾਂਜੀ, ਅਗਲੀ ਲੜਾਈ ਜਿਹੜੀ ਹੈ ਜਦੋਂ ਉਹ ਆ ਕੇ ਵੇਖਦੇ, ਉਦੋਂ 11 ਸਿੰਘ ਸੀ, ਉਹਨਾਂ ਨਾਲ ਲੜਾਈ ਹੋਈ, ਕਬਜ਼ਾ ਹੋ ਗਿਆ। ਅਲਟੀਮੇਟ ਸੰਗਤ ਸਿੰਘ ਉਹਨਾਂ ਨੇ ਆਪਣੀ ਕਲਗੀ ਦੇ ਦਿੱਤੀ ਸੀ ਤਾਂ ਕਿ ਭੁਲੇਖਾ ਕਵੇ ਵੀ ਉਹ ਗੁਰੂ ਤਾਂ ਬੈਠਾ ਉੱਪਰ, ਇਹਨੂੰ ਅਸੀਂ ਹੁਣ ਫੜ ਹੀ ਲੈਣਾ ਹੈਗਾ। ਇਸੇ ਕਰਕੇ ਉਹ ਲੜਾਈ ਹੁੰਦੀ ਰਹੀ ਤੇ ਅਲਟੀਮੇਟ ਜਦੋਂ ਉਹਨਾਂ ਨੇ ਦੇਖਿਆ ਵੀ ਉੱਥੇ 11 ਸਿੰਘਾਂ ਦੀਆਂ ਲਾਸ਼ਾਂ ਸੀਗੀਆਂ, ਜਿਹਦੇ ਵਿੱਚ ਸੰਗਤ ਸਿੰਘ ਦੀ ਵੀ ਲਾਸ਼ ਸੀਗੀ, ਔਰ ਸੰਗਤ ਸਿੰਘ ਦੀ ਗਲਤੀ ਕਲਗੀ ਲੱਗੀ ਸੀ ਤੇ ਪਤਾ ਲੱਗਾ ਵੀ ਇਹ ਤਾਂ ਗੁਰੂ ਨਹੀਂ ਹੈ। ਇਹ ਭੁਲੇਖੇ ਚ ਕਈ ਤਰ੍ਹਾਂ ਦੀ ਬੜੀਆਂ ਲੰਮੀ ਚੌੜੀਆਂ ਗੱਲਾਂ ਲਿਖੀਆਂ ਨੇ ਜੀ, ਉਹਨਾਂ ਨੇ ਉਹ ਸਿਰ ਭੇਟ ਕਰ ਦਿੱਤਾ ਜੀ, ਉਹਨਾਂ ਨੇ ਵਜ਼ੀਰ ਖਾਨ ਨੂੰ ਜਾ ਕੇ ਕਹਿ ਦਿੱਤਾ ਸੀ ਗੁਰੂ ਨੂੰ ਫੜ ਲਿਆ ਜੀ, ਅਸੀਂ ਸ਼ਹੀਦ ਕਰਤਾ। ਬਹੁਤ ਸਾਰੀ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਨੇ, ਲੇਕਿਨ ਇਹਦੇ ਚ ਸੱਚ ਨਹੀਂ ਹੈ। ਮੈਂ ਨਹੀਂ ਮੰਨਦਾ ਵੀ ਕੋਈ ਸਿੰਘ ਜਿਹੜਾ ਸ਼ਹੀਦ ਕਿਸੇ ਫੌਜ ਦੇ ਹੱਥ ਆਇਆ ਹੋਵੇ, ਐਸਾ ਨਹੀਂ, ਲੜਕੇ ਸ਼ਹੀਦ ਜ਼ਰੂਰ ਹੋਏ ਹੋਣਗੇ। ਤੇ ਇਹ ਸਾਰਾ ਵਰਤਾਰਾ ਉਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ 22-23 ਦੇ ਦਿਨਾਂ ਦੇ ਵਿੱਚ ਵਾਪਰਿਆ। ਗੁਰੂ ਸਾਹਿਬ ਉਥੋਂ ਨਿਕਲ ਗਏ ਆ, ਉਸ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਚ ਗਏ ਆ। ਜੇ ਮੈਂ ਇਸ ਇਤਿਹਾਸ ਨੂੰ, ਕਿਉਂਕਿ ਅੱਜ ਦੇ ਅਸੀਂ ਇਸ ਇਤਿਹਾਸ ਨੂੰ ਸਿਰਫ ਇੱਥੇ ਲਿਮਿਟਡ ਸਮੇਂ ਦੇ ਵਿੱਚ ਹੀ ਰੱਖਣਾ ਚਾਹੁੰਦੇ ਹਾਂ, ਤੇ ਉਹਦਾ ਮਤਲਬ ਇਹ ਹੋਇਆ ਕਿ ਉਸ ਤੋਂ ਬਾਅਦ ਦੂਸਰੇ ਪਾਸੇ ਇੱਕ ਹੋਰ ਗੱਲ ਚੱਲ ਰਹੀ ਸੀ। ਇੱਕ ਜਥਾ ਜਿਹੜਾ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ, ਜਿਹਦੇ ਵਿੱਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਸਨ, ਜਿਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਅਨੰਦਪੁਰ ਦੇ ਕਿਲ੍ਹੇ ਦੇ ਵਿੱਚ ਹਜੇ ਇਹਨਾਂ ਦੇ ਚੜਾਈ ਕਰਨ ਦੇ ਅੰਗੀਠਿਆਂ ਦੀ ਨਿਸ਼ਾਨਦੇਹੀ ਉੱਥੇ ਹੈਗੀ ਆ, ਅਜੇ ਵੀ ਹੈਗੀ ਆ, ਕਿ ਮਾਤਾ ਸੁੰਦਰੀ ਜੀ ਮਾਤਾ ਮਤ ਕਿਉਂਕਿ ਮਾਤਾ ਸੁੰਦਰੀ ਜੀ ਦਾ ਨਾਂ ਹੀ ਜੀਤੋ ਜੀ ਸੀ। ਜੀਤੋ ਨੂੰ ਜਦੋਂ ਆਮ ਤੌਰ ਤੇ ਰਿਵਾਜ ਹੀ ਹੈਗਾ ਨਾ ਕਿ ਵਿਆਹ ਤੇ ਲਾਉਣੇ ਅਸੀਂ ਕੁੜੀ ਨੂੰ ਤੇ ਕੁੜੀ ਦਾ ਮਾਪੇ ਕਿਆਂ ਦਾ ਨਾਂ ਕੁਛ ਹੋਰ ਹੁੰਦਾ ਤੇ ਸਹੁਰੇ ਦਾ ਨਾਂ ਬਦਲ ਦਿੱਤਾ ਜਾਂਦਾ
1: ਬਿਲਕੁਲ।
0: ਹਾਂ ਉਹ ਮਾਤਾ ਸੁੰਦਰੀ ਮਾਤਾ ਗੁਜਰੀ ਨੇ ਨਾਂ ਉਹਦਾ ਸੁੰਦਰੀ ਰੱਖ ਦਿੱਤਾ ਤੇ ਮਾਤਾ ਸੁੰਦਰੀ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਮਾਤਾ ਸਾਹਿਬ ਕੌਰ ਦਾ ਇਤਿਹਾਸ ਵੀ ਸਾਰੇ ਜਾਣਦੇ ਹੀ ਹੈਗੇ ਉਹ ਕਿ ਉਹ ਲਾਹੌਰ ਦਾ ਵਾਸੀ ਸੀਗੇ ਤੇ ਅਲਟੀਮੇਟ ਜਿਹੜੀ ਕਹਾਣੀ ਹੋਈ ਮੈਂ ਉਸ ਨੂੰ ਉਧਰਲੇ ਪਾਸੇ ਨਾ ਲੈ ਕੇ ਜਾਵਾਂ। ਔਰ ਇਹਨਾਂ ਦੋਹਾਂ ਦੀ ਸ਼ਹੀਦੀ ਉੱਥੇ ਹੋ ਚੁੱਕੀ ਹੈ ਪਰ ਇਸ ਸਨਾਤਨ ਧਰਮ ਨੇ ਇਸ ਸੰਤੋਖ ਸਿੰਘ ਦੇ ਰਾਹੀਂ ਜੋ ਉਹਦੇ ਵਿਚ ਲਿਖਾਇਆ ਪਤਾ ਨੀ ਡਰ ਕੇ ਪਤਾ ਨੀ ਉਸ ਨੂੰ ਖਰੀਦ ਕੇ ਕਿਸੇ ਵੀ ਤਰ੍ਹਾਂ ਇਹ ਲਿਖਾਇਆ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਇਹ ਉਸ ਵੇਲੇ ਦਿੱਲੀ ਚਲੇ ਗਈਆਂ। ਹੁਣ ਤੁਸੀਂ ਇਹ ਦੱਸੋ ਬਈ ਸ਼ੇਰ ਦੇ ਘੁਰਨੇ ਵਿਚ ਕੋਈ ਹੱਥ ਪਾਉਣ ਦੀ ਕੋਸ਼ਿਸ਼ ਕਰੂਗਾ? ਆਮ ਸਧਾਰਨ ਤੌਰ ਤੇ ਹੋਵੇ ਤੇ ਤੁਹਾਨੂੰ ਪਤਾ ਆ ਵੀ ਜਿਸ ਦਿੱਲੀ ਦਰਬਾਰ ਨਾਲ ਸਾਡਾ ਮੱਥਾ ਲੱਗਾ ਹੋਇਆ ਆ ਉਸ ਦਿੱਲੀ ਦਰਬਾਰ ਦੇ ਵਿਚ ਤੁਸੀਂ ਆਪਣੀਆਂ ਔਰਤਾਂ ਨੂੰ ਕਿਉਂ ਭੇਜੋਗੇ ਜਾਂ ਔਰਤਾਂ ਇਸ ਤਰ੍ਹਾਂ ਫੈਸਲਾ ਕਿਉਂ ਕਰਨਗੀਆਂ?
1: ਬਿਲਕੁਲ ਜੀ ਜੀ,
0: ਕੋਈ ਨੀ ਜਰਨੈਲ ਜਿਹੜਾ ਹਮਦਰਦੀ ਰੱਖਦਾ ਇਸ ਗੁਰੂ ਘਰ ਦੇ ਨਾਲ ਉਹ ਇਸ ਤਰ੍ਹਾਂ ਕਿਉਂ ਕਰੇਗਾ ਕਿ ਉਹਨਾਂ ਨੂੰ ਦਿੱਲੀ ਲੈ ਕੇ ਜਾਵੇ? ਸੋ ਇਹ ਗੱਲ ਬਿਲਕੁਲ ਉਸ ਤੋਂ ਬਾਅਦ ਝੂਠ ਬਣਾਈ ਗਈ ਆ। ਇੱਕ ਮਤਬੰਨਾ ਟਾਈਪ ਦੀ ਕੋਈ ਔਰਤ ਨੂੰ ਮਾਤਾ ਸਾਹਿਬ ਦੇਵਾ ਬਣਾ ਕੇ ਉੱਥੇ ਦਿੱਲੀ ਸਥਾਪਿਤ ਕੀਤਾ ਗਿਆ। ਔਰ ਉਸ ਤੋਂ ਬਾਅਦ ਹਾਲਾਂਕਿ ਪਟਵਈਆਂ ਦੇ ਵਿਚ ਵੀ ਇਹ ਲਿਖਤ ਉਸ ਵੇਲੇ ਕਰਵਾ ਦਿੱਤੀ ਗਈ ਕਿਉਂਕਿ ਜ਼ੋਰ ਸੀਗਾ ਜਿਹਦੀ ਕਮਾਂਡ ਸੀ ਉਹ ਕਰਦੇ ਸੀਗੇ। ਪਟਵਈਆਂ ਦੇ ਵਿਚ ਵੀ ਇਹ ਲਿਖਤ ਕੀਤੀ ਲਿਖੀ ਹੈ ਮਿਲਦੀ ਹੈ ਕਿ ਅਜੀਤ ਸਿੰਘ ਨਾਂ ਦਾ ਇੱਕ ਮੁੰਡਾ ਉਹਨਾਂ ਨੇ ਗੋਰ ਲਿਆ ਔਰ ਅਜੀਤ ਸਿੰਘ ਨਾਂ ਦੇ ਮੁੰਡੇ ਨੂੰ ਗੁਰੂ ਸਾਹਿਬ ਦਾ ਪੰਜਵਾਂ ਪੁੱਤਰ ਸਥਾਪਿਤ ਕੀਤਾ
1: ਜੀ।
0: ਉਹਦੀ ਹਿਸਟਰੀ ਇੱਕ ਅਲੱਗ ਵੱਖਰੀ ਮੈਂ ਪੜ੍ਹੀ ਜਿਹੜੀ ਇੰਨੀ ਬਿਹੂਦਗੀ ਵਾਲੀ ਹੈ ਜਿਹੜੀਆਂ ਇੰਨੀਆਂ ਗਲਤ ਹਰਕਤਾਂ ਉਹਨੇ ਕੀਤੀਆਂ ਕਰਵਾਈਆਂ ਗਈਆਂ ਸਨਾਤਨ ਨੇ ਉਹਨਾਂ ਤੋਂ ਕਰਵਾਈਆਂ ਹਰਕਤਾਂ ਤਾਂ ਕਿ ਅਸੀਂ ਇਸ ਸੰਸਥਾ ਨੂੰ ਬਦਨਾਮ ਕਰ ਸਕੀਏ ਇਸ ਮਿਸ਼ਨ ਨੂੰ ਬਦਨਾਮ ਕਰ ਸਕੀਏ। ਉਹ ਐਸਾ ਕੁਛ ਹੋਇਆ ਉਹਦੀ ਇੱਕ ਵੱਖਰੀ ਹਿਸਟਰੀ ਹੈਗੀ ਹੈ ਕਾਫੀ ਲੰਬੀ ਚੌੜੀ ਵੀ ਉਹਦੇ ਰਾਹੀਂ ਬਹੁਤ ਕੁਛ ਐਸਾ ਉਹਨਾਂ ਨੇ ਕਰਵਾਇਆ ਗਿਆ। ਖੈਰ ਉਸ ਤੋਂ ਬਾਅਦ ਇੱਕ ਜਥਾ ਜਿਹੜਾ ਅਜੀ ਦੇ ਵਿਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਸੀਗੇ ਉਹ ਜਥਾ ਕਿਸੇ ਨਾ ਕਿਸੇ ਤਰ੍ਹਾਂ ਇਸ ਦਰਿਆ ਨੂੰ ਪਾਰ ਕਰਦਾ ਹੋਇਆ ਰਾਤ ਕੁੰਭੇ ਮਾਛੀ ਦੀ ਝੁੱਗੀ ਦੇ ਵਿਚ ਪਹੁੰਚ ਗਿਆ। ਕੁੰਭਾ ਮਾਛੀ ਉਸ ਵੇਲੇ ਲੋਕਾਂ ਨੂੰ ਇਧਰ ਉਧਰ ਦਰਿਆ ਨਿਗਾਉਣ ਦਾ ਕੰਮ ਕਰਦਾ ਹੁੰਦਾ ਸੀ ਪਰ ਉਹ ਤਾਂ ਦਿਨ ਵੇਲੇ ਕਰਦਾ ਸੀ ਨਾ
1: ਜੀ।
0: ਉਹਦੀ ਝੌਂਪੜੀ ਚ ਰਹੇ ਰਾਤ ਉੱਥੇ ਉਹਨਾਂ ਨੇ ਗੁਜ਼ਾਰੀ ਅਲਟੀਮੇਟ ਉਥੋਂ ਹੀ। ਹੁਣ ਅੱਗੇ ਜਿਹੜੀ ਗੱਲ ਮੈਂ ਕਹਿਣ ਲੱਗਿਆ ਹਾਂ ਨਾ ਉਹ ਦਮਦਮੀ ਟਕਸਾਲ ਵਾਲਿਆਂ ਨੂੰ ਬੜੀ ਚੁਭਦੀ ਹੈ। ਉਹ ਇਸ ਕਰਕੇ ਕਿ ਇੱਕ ਇਤਿਹਾਸ ਇਹ ਕਹਿੰਦਾ ਆ ਕਿ ਧੁੰਮੇ ਦਾ ਖਾਨਦਾਨੀ ਪਰਿਵਾਰ ਇਸ ਗੱਲ ਦੇ ਵਿਚ ਇਨਵਾਲਵ ਹੈ ਔਰ ਉਹਨਾਂ ਨੇ ਹੀ ਇਹਨਾਂ ਦੀ ਗ੍ਰਿਫਤਾਰੀ ਕਰਵਾਈ। ਕੁਛ ਮੋਹਰਾਂ ਦੇ ਬਦਲੇ ਹੀ ਇਹ ਸਾਰਾ ਕੁਛ ਹੋਇਆ। ਗੰਗੂ ਦੇ ਨੂੰ ਉਹਨੇ ਇਸ ਇਤਿਹਾਸਕਾਰ ਨੇ ਜਿਹਦੀ ਗੱਲ ਮੈਂ ਕਰ ਰਿਹਾ ਹਾਂ ਉਸ ਇਤਿਹਾਸਕਾਰ ਨੇ ਗੰਗੂ ਵਾਲੀ ਕਹਾਣੀ ਨੂੰ ਟੋਟਲੀ ਖਤਮ ਕਰ ਦਿੱਤਾ। ਕਹਿੰਦਾ ਨਹੀਂ ਕਿਸੇ ਵੀ ਥਾਂ ਤੇ ਤੁਸੀਂ ਵੇਖ ਲਓ ਕਿਸੇ ਵੀ ਗੁਰਦੁਆਰੇ ਚ ਜਾ ਕੇ ਵੇਖ ਲਓ ਕਿਸੇ ਵੀ ਥਾਂ ਤੇ ਲੰਗਰ ਪ੍ਰਥਾ ਚ ਜਾ ਕੇ ਵੇਖ ਲਓ ਕੋਈ ਲੰਗਰ ਹੀ ਨੀ ਰੱਖਿਆ ਹੁੰਦਾ। ਹੁਣ ਵੀ ਅੱਜ ਕੱਲ ਸਾਡੇ ਗੁਰਦੁਆਰਿਆਂ ਵਿਚ ਲੰਗਰ ਹੀ ਨੀ ਰੱਖੇ ਹੋਏ। ਸਿੱਖ ਜਾਂਦੀ ਹੈ ਤੇ ਸੇਵਾ ਕਰਦੇ ਆ,
1: ਸੰਗਤ ਜਾਂਦੀ ਹੈ ਤੇ ਸੇਵਾ ਕਰਦੀ, ਬਿਲਕੁਲ
0: ਸੰਗਤ ਜਾਂਦੀ ਹੈ ਤੇ ਸੇਵਾ ਕਰਦੀ ਆ, ਸੰਗਤ ਐਸਾ ਕੁਛ ਕਰਦੇ ਨੇ। ਔਰ ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਗੰਗੂ ਨਾਮ ਦਾ ਬੰਦਾ ਉੱਥੇ ਲੰਗਰ ਪਕਾਉਂਦਾ ਹੋਵੇ ਜਾਂ ਐਸਾ ਕੁਛ ਕਰਦਾ ਹੋਵੇ। ਇੰਨੀਆਂ ਫੌਜਾਂ ਉੱਥੇ ਰਹਿੰਦੀਆਂ ਸੀ, ਐਸਾ ਹੋ ਹੀ ਨਹੀਂ ਸਕਦਾ। ਸੋ ਗੰਗੂ ਨਾਮ ਦਾ ਇੱਕ ਪਾਤਰ ਘੜਿਆ ਗਿਆ ਜਿਵੇਂ ਇਤਿਹਾਸ ਦੇ ਵਿਚ ਪਹਿਲਾਂ ਇਹ ਕਹਿ ਸਕਦੇ ਅਸੀਂ ਵੀ ਇਤਿਹਾਸ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੁਹਰਾਉਂਦਾ ਆ। ਜਿਵੇਂ ਬਾਲਾ ਸਾਡੇ ਨਾਂ ਤੇ ਮੜ ਦਿੱਤਾ ਗਿਆ, ਮਰਦਾਨੇ ਦਾ ਇਤਿਹਾਸ ਸਾਨੂੰ ਹਰ ਥਾਂ ਤੇ ਮਿਲਦਾ ਹੈ। ਗੁਰੂ ਨਾਨਕ ਜਿੱਥੇ ਵੀ ਗਏ ਉੱਥੇ ਮਰਦਾਨੇ ਦੀ ਗੱਲ ਆ। ਉੱਥੇ ਨਾਂ ਤੇ ਕੁਝ ਨਾ ਕੁਝ ਸਾਖੀਆਂ ਨੇ, ਉੱਥੇ ਉਹਨਾਂ ਦੇ ਨਾਂ ਤੇ ਕੋਈ ਨਾ ਕੋਈ ਸਬੂਤ ਮਿਲਦੇ ਨੇ। ਹਾਂਜੀ, ਤੇ ਅਸੀਂ ਮੰਨਦੇ ਹਾਂ। ਪਰ ਉਹਨਾਂ ਬਾਹਰਲੇ ਦੇਸ਼ਾਂ ਦਾ ਜਿੰਨਾ ਵੀ ਇਤਿਹਾਸ ਹੈ ਨਾ ਉਹਦੇ ਵਿੱਚ ਕਿਤੇ ਵੀ ਬਾਲੇ ਦਾ ਨਾਂ ਨਹੀਂ ਆਉਂਦਾ।
3: ਡਾਕਟਰ ਸਾਹਿਬ ਇੱਕ ਸੈਕਿੰਡ ਦਿਓ ਦੋਸਤੋ, ਅਗਲਾ ਪ੍ਰੋਗਰਾਮ ਆਪਣਾ ਰੇਡੀਓ ਤੇ ਚੱਲ ਰਿਹਾ, ਫੇਸਬੁੱਕ ਜਿਆਦਾ ਲੰਮਾ ਹੋ ਗਿਆ ਤੇ ਮੈਂ ਉਹਨੂੰ ਅੱਜ ਬੰਦ ਕਰ ਰਿਹਾ ਤੇ ਬਾਕੀ ਦਾ ਪ੍ਰੋਗਰਾਮ ਤੁਸੀਂ ਆਨ ਰੇਡੀਓ ਦੇ ਉੱਪਰ ਪ੍ਰਵਾਸ ਰੇਡੀਓ ਤੇ ਸੁਣ ਰਹੇ ਹੋ। ਥੈਂਕ ਯੂ ਜੀ, ਡਾਕਟਰ ਸਾਹਿਬ ਬੋਲੋ।
0: ਓਕੇ ਜੀ ਓਕੇ ਤੁਸੀਂ ਅਗਰ ਇਹਨੂੰ ਸਮਾਪਤ ਕਰਨਾ ਚਾਹੁੰਦੇ ਹੋ ਤੇ ਕਰ ਲਓ ਅਸੀਂ ਕੱਲ ਨੂੰ ਫਿਰ ਇਸ ਨੂੰ ਅੱਗੇ ਫਿਰ ਕਰ ਲਾਂਗੇ ਠੀਕ ਹੈ
3: ਠੀਕ ਹੈ ਜੀ ਠੀਕ ਹੈ ਇੱਦਾਂ ਕਰ ਲਾਂਗੇ
0: ਇੱਦਾਂ ਕਰ ਲਓ ਤੁਹਾਡਾ ਅਗਲਾ ਪ੍ਰੋਗਰਾਮ ਤੁਸੀਂ ਆਪਣਾ ਇਹ ਕਰ ਲਓ ਕਿਉਂਕਿ ਇਹ ਕਾਫੀ ਲੰਬੇ ਚੌੜੇ ਇਤਿਹਾਸ ਦੀਆਂ ਗੱਲਾਂ ਹੈਗੀਆਂ ਨੇ ਔਰ ਇੰਨੀ ਛੇਤੀ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ
3: ਠੀਕ ਹੈ ਕੱਲ ਨੂੰ ਫਿਰ ਕਰਾਂਗੇ
0: ਬਿਲਕੁਲ ਕੋਈ ਨੀ ਕੋਈ ਗੱਲ ਨਹੀਂ ਕਰ
3: ਦੋਸਤੋ ਤੁਹਾਡਾ ਵੀ ਧੰਨਵਾਦ ਸਭ ਤੁਹਾਡਾ ਬਹੁਤ ਸ਼ੁਕਰੀਆ ਜੀ ਚੀਮਾ ਸਾਹਿਬ ਥੈਂਕ ਯੂ ਤੇ
1: ਕੱਲ ਨੂੰ
3: ਫਿਰ ਆਪਾਂ ਇਸ ਪ੍ਰੋਗਰਾਮ ਦੀ
0: ਕੋਈ ਗੱਲ ਨੀ
1: ਜੀ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਜਿਹੜੀਆਂ ਤੁਸੀਂ ਗੱਲਾਂ ਸਾਡੇ ਇਤਿਹਾਸ ਦੇ ਸਰੋਤਿਆਂ ਦੇ ਸਾਹਮਣੇ ਲਿਆਂਦੀਆਂ ਇਹਨਾਂ ਗੱਲਾਂ ਦੇ ਉੱਤੇ ਜੇ ਸਾਰਾ ਜਿਹੜਾ ਸਮਾਜ ਆ ਉਹ ਇਹਨਾਂ ਨੂੰ ਸਮਝ ਜਾਵੇ ਨਾ ਦਲੀਲ ਕੀ ਹੁੰਦੀ ਆ ਅੰਧਨੇ ਚੋਂ ਉਹ ਨਿਕਲ ਸਕਦੇ ਆ ਤੇ ਮੁੜ ਕੇ ਫੇਰ ਜਿਹੜਾ ਉਹ ਫਲਸਫਾ ਜਿਹੜਾ ਗੁਰੂਆਂ ਦਾ ਸੀਗਾ ਉਹ ਫੇਰ ਜੇ
0: ਸਿੱਖ ਰੀਰਾਈਟ ਕਰਨ ਦੀ ਲੋੜ ਆ
1: ਰੀਰਾਈਟ ਕਰਨ ਦੀ ਲੋੜ ਆ ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਫੈਕਟ ਨਹੀਂ ਹੈਗੇ ਉਹ ਜਿਹੜੇ ਦੇਖੋ ਡਾਕਟਰ ਸਾਹਿਬ ਤੇ ਖੱਟ ਸਾਹਿਬ ਜੀ ਜਿਹੜਾ ਮੇਰੀ ਜਿਹੜੀ ਸੋਚ ਆ ਉਹ ਇਹ ਕਹਿੰਦੀ ਆ ਕਿ ਜਿਹੜਾ ਸਿੱਖ ਇਤਿਹਾਸ ਸੀਗਾ ਸਾਡੀ ਬਾਣੀ ਦੀ ਹੈਗੀ ਆ ਉਹ ਜਿਹੜੀ ਆ ਉਹ ਇੰਨੀ ਡਿਸਟੋਰਟ ਕਰ ਦਿੱਤੀ ਗਈ ਆ ਜਿਹੜੇ ਇਹ ਦੁਸ਼ਮਣ ਲੋਕ ਸੀਗੇ ਔਰ ਅੱਜ ਵੀ ਹੈਗੇ ਆ ਹਰ ਸਮਾਜ ਦੇ ਦੁਸ਼ਮਣ ਹੁੰਦੇ ਆ ਤੇ ਉਹਦੇ ਵਿੱਚ ਸਾਨੂੰ ਜਿਹੜੀ ਆ ਅਸਲੀਅਤ ਤੋਂ ਅਸਲੀਅਤ ਨਾਲ ਤੋੜਿਆ ਜਾਂਦਾ ਆ ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਪਿਛਲੇ 300 ਸਾਲ ਤੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਦੇ ਵਿੱਚ ਜਿਹੜੇ
3: ਕੋਸ਼ਿਸ਼ ਚੱਕਰ ਇਹ ਹੈ ਕਿ ਅਸੀਂ ਉਸੇ ਜਾਲ ਦੇ ਵਿੱਚ ਅੱਜ ਵੀ ਫਸੇ ਹੋਏ ਆ ਨਿਕਲਦੀ ਕੋਈ
1: ਅੱਜ ਵੀ ਫਸੇ ਹੋਏ ਬਿਲਕੁਲ
3: ਇਹ ਜਾਲ ਦੇ ਵਿੱਚ ਸਾਨੂੰ ਫਸਾਇਆ ਗਿਆ ਔਰ ਅਸੀਂ ਜੇ ਉਹਦੇ ਤੇ ਬੋਲਦੇ ਨਾ ਤਾਂ ਬਹੁਤੇ ਲੋਕ ਗੁੱਸਾ ਕਰਦੇ ਕਿ ਯਾਰ ਇਹ ਜਾਂਦੇ ਸਿਆਣੇ ਇਹ ਵੀ ਹੋ ਰਿਹਾ ਨਾ
1: ਹਾਂਜੀ ਹਾਂਜੀ ਬਿਲਕੁਲ ਹੋ ਰਿਹਾ ਬਿਲਕੁਲ ਹੋ ਰਿਹਾ ਕਿਉਂਕਿ ਉਹਨਾਂ ਨੂੰ ਆਪ ਨੂੰ ਅਸਲੀਅਤ ਦਾ ਪਤਾ ਨਹੀਂ
3: ਚਲੋ ਚੀਮਾ ਸਾਹਿਬ ਆਪਾਂ ਕੱਲ ਨੂੰ ਫਿਰ ਇਸ ਪ੍ਰੋਗਰਾਮ ਦੀ ਇੱਦਾਂ ਹੀ ਜਿਹੜੀ ਜਿੰਨਾ ਰਹਿੰਦਾ ਨਾ ਉਹਨੂੰ ਫਿਰ
0: ਕੋਈ ਨੀ ਕੋਈ ਗੱਲ ਨੀ ਕਰ ਲਾਂਗੇ ਆਪਾਂ ਕਿਉਂਕਿ ਸਾਡੇ ਸਾਡੀ ਹੋਂਦ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਾਣਨੀਆਂ ਚਾਹੀਦੀਆਂ ਨੇ
3: ਬਿਲਕੁਲ
0: ਪਤਾ ਹੀ ਹੈ ਸਾਡੀ ਜਨਰੇਸ਼ਨ ਨੂੰ ਵੀ ਪਤਾ ਹੋਵੇ
3: ਡਾਕਟਰ ਸਾਹਿਬ ਬੜੀ ਹਿੰਮਤ ਆ ਤੁਸੀਂ ਸੱਚ ਬੋਲਦੇ ਹੋ ਸੱਚ ਬੋਲਣ ਦੀ ਗੱਲ ਕਰਦੇ ਹੋ ਪਰ ਇਹ ਬਹੁਤੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ
0: ਮੈਂ ਜਾਂਦੇ ਜਾਂਦੇ ਇੱਕ ਗੱਲ ਕਰਦਿਆਂ ਤੁਹਾਡਾ ਪ੍ਰੋਗਰਾਮ ਤੇ ਉਧਰੋਂ ਮਿਸ ਹੋ ਰਿਹਾ ਆ ਸਨੋਜ਼ੇ ਗੁਰੂ ਘਰ ਤੋਂ ਇੱਕ ਬੀਬੀ ਨੇ ਮੈਨੂੰ ਫੋਨ ਕੀਤਾ ਭਾਜੀ ਤੁਸੀਂ ਤੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋ ਤੇ ਆ ਸਾਡੇ ਬੱਚੇ ਇੱਥੇ ਸਕੂਲ ਪੜ੍ਹਨ ਜਾਂਦੇ ਨੇ ਤੇ ਇੱਕ ਪ੍ਰਚਾਰਕ ਉੱਥੇ ਆਇਆ ਤੇ ਉਹ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਸਿਰ ਤਲੀ ਤੇ ਧਰ ਕੇ ਕੱਟਿਆ ਹੋਇਆ ਸਿਰ ਤਲੀ ਤੇ ਧਰ ਕੇ ਤੇ ਲੜਾਈ ਕਰਦੇ ਰਹੇ ਤੇ ਅੰਮ੍ਰਿਤਸਰ ਤੱਕ ਗਏ ਹੁਣ ਸਾਡੇ ਬੱਚੇ ਤੇ ਮੰਨਦੇ ਨੀ ਗੇ ਗੱਲ ਵੀ ਨੀ ਹੈਗੀ 3-5 ਮਿੰਟ ਅਗਰ ਸਾਹ ਬੰਦ ਹੋ ਗਿਆ ਦਿਲ ਧੜਕਣਾ ਬੰਦ ਹੋ ਗਿਆ ਉਹਨੂੰ ਰਿਵਾਈਜ਼ ਨਹੀਂ ਕੀਤਾ ਜਾ ਸਕਦਾ ਹਾਂਜੀ ਤੇ ਅੱਜ ਤੋਂ ਇੰਨੇ ਸਾਲ 250-300 ਸਾਲ ਪਹਿਲਾਂ ਕਿਵੇਂ ਉਹ ਸੰਭਵ ਹੋ ਸਕਦਾ ਹੈਗਾ ਹਾਂਜੀ ਸੋ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ
1: ਡਾਕਟਰ
0: ਕਰੀ ਜਾ ਰਹੇ
3: ਬਹਾਦਰੀ ਨਾਲ ਲੜੇ ਤੇ ਮਤਲਬ ਮੋਹਰੇ ਹੋ ਕੇ ਉਹਨਾਂ ਨੇ ਆਪਣੀ ਤਲਵਾਰ ਚਲਾਈ ਤੇ ਇਹਦੇ ਵਿੱਚ ਫਿਰ ਥੋੜੇ ਜਿਹਾ ਲੋਕ ਕੁਛ ਜਿਹੜੇ ਇਤਿਹਾਸਕਾਰ ਸੀ ਉਸ ਟਾਈਮ ਦੇ ਉਹਨਾਂ ਨੇ ਆਪਣਾ ਕੋ ਫਾਰਮੂਲਾ ਜੋੜਤਾ ਜੀ
1: ਜੀ ਖੱਕ ਸਾਹਿਬ ਜੀ ਦੇਖੋ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਜਿਹੜਾ ਉਹਦੇ ਵਿੱਚ ਪੰਕਤੀਆਂ ਆਉਂਦੀਆਂ ਬਾਣੀ ਦੇ ਵਿੱਚ ਸਿਰ ਧਰ ਤਲੀ ਗਲੀ ਮੋਰੀ ਆਓ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਰ ਨੂੰ ਵੱਢ ਕੇ ਆਪਣੇ ਹੱਥ ਤੇ ਰੱਖ ਕੇ ਤਲੀ ਤੇ ਰੱਖ ਕੇ ਆ ਜਾਓ ਨਹੀਂ ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਮਰਨ ਦੇ ਭਾਵ ਆ ਜਿਹੜਾ
0: ਮਨ ਤਿਆਗੋ
1: ਮਰਨ ਦਾ ਡਰ ਆ ਜਿਹੜਾ ਉਹਨੂੰ ਕੱਢ ਕੇ ਪਾਸੇ ਰੱਖ ਦਿਓ ਭਾਈ ਤੁਸੀਂ ਮੁੜਨਾ ਕਿ ਨਹੀਂ ਮੁੜਨਾ ਤੁਸੀਂ ਉਸ ਯੁੱਧ ਦੇ ਵਿੱਚ ਜਿੱਥੇ ਜਾ ਰਹੇ ਹਾਂ ਮੁੜਨਾ ਕਿ ਨਹੀਂ ਪੈਣਾ ਇਸ ਗੱਲ ਨੂੰ ਤਿਆਗੋ ਕਿ ਮੈਂ ਉੱਥੇ ਮਰਨਾ ਜਾ ਕੇ ਅਰਥ ਅਸਲ ਇਹ ਹੁੰਦੇ ਆ ਤਲੀ ਤੇ ਸਿਰ ਧਰਨ ਦੇ ਤੇ ਉਹ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਯੋਧਿਆਂ ਦੀ ਖੱਕ ਸਾਹਿਬ ਜੀ ਤੇ ਡਾਕਟਰ ਸਾਹਿਬ ਕਹਿੰਦੇ ਆ ਉਹਨਾਂ ਦੀ 74-75 ਸਾਲ ਦੀ ਉਮਰ ਸੀ ਉਸ ਵੇਲੇ
3: ਚਲੋ ਆਪਾਂ ਸਬਜੈਕਟ ਨੂੰ ਕੱਲ ਤੋਂ ਚਾਲੂ ਕਰਾਂਗੇ ਜੀ ਬੜੀ ਮਿਹਰਬਾਨੀ ਚੀਮਾ ਸਾਹਿਬ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਸਬਰੀ ਨਾਲ ਪ੍ਰੋਗਰਾਮ ਸੁਣਦੇ ਹੋ ਦੇਖਦੇ ਹੋ ਔਰ ਮੈਂ ਵੀ ਅੱਜ ਸਵਾ ਮਹੀਨੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਿਹਾ ਥੈਂਕ ਯੂ ਸੋ ਮਚ ਔਰ ਮਿਲਦੇ ਹਾਂ ਜੀ ਕੱਲ ਨੂੰ ਫਿਰ ਨਵੇਂ ਵਿਸ਼ੇ ਨਵੇਂ ਪ੍ਰੋਗਰਾਮ ਦੇ ਨਾਲ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਟਾਫ ਦੇ ਸਰੋਤਿਆਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ

0: Dr. Gurdeep Singh Sandhu.
1: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਦਾ ਭੈਣਾਂ ਦਾ ਵੀਰਾਂ ਦਾ ਭਰਾਵਾਂ ਦਾ ਸਾਡੇ ਨਾਲ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਿਆ ਜੀ ਰੋਜ਼ ਦਾ ਰੋਜ਼ ਵਾਂਗ ਪ੍ਰੋਗਰਾਮ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਵਿਚ ਉਹ ਸ਼ਾਮਲ ਨੇ ਤੇ ਮੈਂ ਬੇਨਤੀ ਕਰ ਦਿੰਦਾ ਸਾਰੇ ਸਤਿਕਾਰਯੋਗ ਸਾਰੇ ਹੀ ਮਾਨਯੋਗ ਵੀਰਾਂ ਭੈਣ ਭਰਾਵਾਂ ਨੂੰ ਕਿ ਪ੍ਰੋਗਰਾਮ ਬਹੁਤ ਮਿਆਰੀ ਹੁੰਦੇ ਆ ਡਾਕਟਰ ਸਾਹਿਬ ਦੇ ਇਨ੍ਹਾਂ ਨੂੰ ਸੁਣਿਆ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ ਤਾਂ ਕਿ ਇਹਦਾ ਆਪਾਂ ਲਾਭ ਜਿਹੜਾ ਇਸ ਪ੍ਰੋਗਰਾਮਾਂ ਦਾ ਉਠਾ ਸਕੀਏ ਇਹਨਾਂ ਦਾ ਯੂਟਿਊਬ ਵੀ ਚੈਨਲ ਹੈਗਾ ਔਰ ਡਾਕਟਰ ਗੁਰਦੀਪ ਸਿੰਘ ਸੰਧੂ ਹੋਣਾ ਦਾ ਆਪਣਾ ਫੇਸਬੁੱਕ ਉਤੇ ਵੀ ਤੁਸੀਂ ਜਾ ਕੇ ਫਰੈਂਡ ਰਿਕੁਐਸਟ ਕਰ ਸਕਦੇ ਹੋ ਔਰ ਪ੍ਰਵਾਸ ਰੇਡੀਓ ਤੁਹਾਡੀ ਸੇਵਾ ਵਿਚ ਤਾਂ ਹਾਜ਼ਰ ਹੈ ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
2: ਹਾਂਜੀ ਸਤ ਸਾਥੀ ਮੈਂ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ ਪੇਸ਼ ਕਰਦਾ ਹਾਂ ਜੀ ਤਿੰਨ ਚਾਰ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਆਪਾਂ ਪ੍ਰੋਗਰਾਮ ਫਿਰ ਚਾਲੂ ਕਰ ਰਹੇ ਹਾਂ ਮੇਰੇ ਗ੍ਰੈਂਡ ਸਨ ਦਾ ਬਰਥਡੇ ਸੀ ਜਿਸ ਕਰਕੇ ਮੈਂ ਦੋ ਤਿੰਨ ਦਿਨ ਬਿਜ਼ੀ ਰਿਹਾ ਰਿਸ਼ਤੇਦਾਰ ਵਗੈਰਾ ਆਏ ਸਨ ਸੋ ਅੱਜ ਅਸੀਂ ਪ੍ਰੋਗਰਾਮ ਜਿਵੇਂ ਮੈਂ ਦੱਸਿਆ ਸੀ ਕਿ ਮੈਂ ਮੰਗਲਵਾਰ ਨੂੰ ਜੁਆਇਨ ਕਰਾਂਗਾ ਮੰਗਲਵਾਰ ਤੋਂ ਅੱਜ ਆਪਾਂ ਫਿਰ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਟਿਊਜ਼ਡੇ ਤੋਂ ਸੋ ਮੈਂ ਥੋੜਾ ਜਿਹਾ ਰੀਕਲੈਕਟ ਕਰ ਲਵਾਂ ਉਸ ਮੈਮਰੀ ਨੂੰ ਅਸੀਂ ਕੈਸ਼ ਦੇ ਵਿਚ ਪਹੁੰਚੇ ਹੋਏ ਹਾਂ ਸਰੀਰ ਦੀ ਡਿਸਕ੍ਰਿਪਸ਼ਨ ਕਰਦਿਆਂ ਹੋਇਆ ਖਾਸ ਤੌਰ ਤੇ ਬਿਮਾਰੀਆਂ ਦਾ ਜ਼ਿਕਰ ਕਰ ਰਿਹਾ ਹਾਂ ਮੈਂ ਜਿਹੜੇ ਸਾਈਨ ਐਂਡ ਸਿਮਟਮ ਆਮ ਤੌਰ ਤੇ ਸਾਨੂੰ ਸਾਹਮਣੇ ਬਾਹਰ ਦਿਸਦੇ ਨੇ ਜਿਹੜੀਆਂ ਚੀਜ਼ਾਂ ਸਾਨੂੰ ਬਾਹਰ ਦਿਸਦੀਆਂ ਨੇ ਉਹ ਅੰਦਰ ਦਾ ਐਕਸਪ੍ਰੈਸ਼ਨ ਹੁੰਦੀਆਂ ਨੇ ਕਿ ਅੰਦਰ ਕੁਝ ਨਾ ਕੁਝ ਘਟਿਤ ਹੋ ਰਿਹਾ ਹੈ ਉਹਦੀਆਂ ਬੜੀਆਂ ਸਾਰੀਆਂ ਐਗਜ਼ਾਮਪਲਾਂ ਮੈਂ ਤੁਹਾਡੇ ਸਾਹਮਣੇ ਜਿਵੇਂ ਪਾਣੀ ਦੇ ਵਿਚ ਰੋੜੀ ਮਾਰਨ ਵਾਲੀ ਗੱਲ ਰਹੀ ਹੈ ਸਾਡਾ ਟੈਲੀਫੋਨ ਕਨੈਕਸ਼ਨ ਜਿਹੜਾ ਇੱਥੋਂ ਅਸੀਂ ਇੰਡੀਆ ਨੂੰ ਕਰਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਦੀਆਂ ਐਗਜ਼ਾਮਪਲਾਂ ਦੇ ਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸਰੀਰ ਦੇ ਅੰਦਰ ਵੀ ਇਸੇ ਤਰ੍ਹਾਂ ਦਾ ਕੋਈ ਖਲਾ ਨਹੀਂ ਹੈ ਖਾਲੀ ਥਾਂ ਨਹੀਂ ਹੈ ਔਰ ਕਿਸੇ ਵੀ ਸਰੀਰ ਦੇ ਇੱਕ ਕਿਨਾਰੇ ਦੇ ਉੱਪਰ ਘਟੀ ਹੋਈ ਕੋਈ ਵੀ ਘਟਨਾ ਬਾਕੀ ਸਾਰੇ ਵਜੂਦ ਦੇ ਵਿਚ ਉਹਦਾ ਅਸਰ ਹੁੰਦਾ ਥੋੜਾ ਜਾਂ ਬਹੁਤਾ ਕਈ ਵਾਰ ਦੂਰ ਦੀਆਂ ਚੀਜ਼ਾਂ ਸਾਨੂੰ ਬਹੁਤੀਆਂ ਬਾਹਰ ਦਿਖਾਈ ਨਹੀਂ ਦਿੰਦੀਆਂ ਪਰ ਉਹਦੇ ਸਾਈਨ ਐਂਡ ਸਿਮਟਮ ਕੁਝ ਨਾ ਕੁਝ ਨਿਸ਼ਾਨੀਆਂ ਸਾਨੂੰ ਜ਼ਰੂਰ ਆਉਂਦੀਆਂ ਨੇ ਤੇ ਉਹਦਾ ਹੀ ਹਵਾਲਾ ਦੇ ਕੇ ਆਪਾਂ ਇਹ ਪ੍ਰੋਗਰਾਮ ਦੀ ਲੜੀ ਜਿਹੜੀ ਇਹ ਸ਼ੁਰੂ ਕੀਤੀ ਸੀ ਕਿ ਸਰੀਰ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਜਿਹੜੇ ਵੀ ਅੰਗ ਹਨ ਉਹਨਾਂ ਦੇ ਵਿਚ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਉਹ ਪ੍ਰੋਬਲਮ ਦੀਆਂ ਬਾਹਰ ਵਾਰੀ ਨਿਸ਼ਾਨੀਆਂ ਬਾਹਰ ਮੁਖੀ ਨਿਸ਼ਾਨੀਆਂ ਕੁਝ ਨਾ ਕੁਝ ਸਿਮਟਮਸ ਐਸੇ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੰਦਰ ਇਸ ਏਰੀਏ ਦੇ ਵਿਚ ਨੁਕਸਾ ਹੈ ਦੂਸਰਾ ਅੰਦਰ ਇਸ ਏਰੀਏ ਦੇ ਵਿਚ ਕਿਹੜੇ ਕਿਹੜੇ ਅੰਗ ਹਨ ਤੇ ਉਹਨਾਂ ਵਿਚੋਂ ਕਿਹੜੇ ਅੰਗ ਦੇ ਵਿਚ ਇਹ ਨੁਕਸ ਹੋ ਸਕਦਾ ਹੈਗਾ ਤੇ ਮਤਲਬ ਇੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਆਮ ਤੌਰ ਤੇ ਜੇ ਬੜਾ ਬਰੀਕੀ ਨਾਲ ਕੋਲੋਂ ਵਾਚ ਕਰੀਏ ਤੇ ਸਾਨੂੰ ਪਤਾ ਲੱਗ ਜਾਂਦਾ ਉਂਝ ਜੇ ਗੱਲ ਆ ਬਈ ਇਹ ਆਮ ਇੱਕ ਰੂਟੀਨ ਹੀ ਆ ਕਿ ਅਸੀਂ ਇੱਕ ਸੜਕ ਦੇ ਉੱਪਰ ਰੋਜ਼ਾਨਾ ਲੰਘਦੇ ਹੋਈਏ ਨਾ ਖਾਕ ਸਾਹਿਬ ਰੋਜ਼ਾਨਾ ਲੰਘਦੇ ਹੋਈਏ ਤੇ ਉੱਥੇ ਤੁਹਾਨੂੰ ਕੋਈ ਪੁੱਛ ਲਿਆ ਵੀ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਕਿੱਥੇ ਆ ਤੇ ਤੁਸੀਂ ਕਹਿੰਦੇ ਯਾਰ ਮੈਨੂੰ ਨਹੀਂ ਪਤਾ ਤੇ ਜਿਸ ਦਿਨ ਕਿਤੇ ਡਾਕਟਰ ਗੁਰਦੀਪ ਸਿੰਘ ਨਾਲ ਵਾਹ ਪੈ ਗਿਆ ਉਹਦੇ ਕੋਲ ਨਾਲ ਜਾਣਾ ਪੈ ਗਿਆ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਉਸ ਰੋਡ ਤੋਂ ਲੰਘਣਾ ਨਾ ਫਟ ਤੁਹਾਨੂੰ ਯਾਦ ਹੋਊਗਾ ਵੀ ਹਾਂ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਵੀ ਕਲੀਨਿਕ ਹੈਗੀ ਹੈ ਸੋ ਇਸ ਤਰ੍ਹਾਂ ਕਰਕੇ ਅਸੀਂ ਆਮ ਤੌਰ ਤੇ ਸੁੱਤੇ ਸੇਧ ਇੱਕ ਮਸ਼ੀਨੀ ਰੂਪ ਵਿਚ ਜ਼ਿੰਦਗੀ ਜਿਉਂਦੇ ਰਹਿੰਦੇ ਹਾਂ ਸਾਨੂੰ ਘਟਨਾਵਾਂ ਘਟਦੀਆਂ ਰਹਿੰਦੀਆਂ ਨੇ ਉਹਦੇ ਬਾਹਰ ਐਕਸਪ੍ਰੈਸ਼ਨ ਹੁੰਦੇ ਵੀ ਰਹਿੰਦੇ ਨੇ ਬਾਹਰ ਨਿਸ਼ਾਨੀਆਂ ਆਉਂਦੀਆਂ ਵੀ ਰਹਿੰਦੀਆਂ ਨੇ ਪਰ ਅਸੀਂ ਉਹਨਾਂ ਬਾਰੇ ਬਹੁਤਾ ਗੌਰ ਨਹੀਂ ਕਰਦੇ ਅਸੀਂ ਗੌਰ ਉਸ ਵੇਲੇ ਹੀ ਕਰਦੇ ਹਾਂ ਜਦੋਂ ਸਾਡੀ ਆਮ ਰੂਟੀਨ ਦੀ ਜਿਹੜੀ ਕਾਰਕਰਦਗੀ ਹੈ ਉਹਦੇ ਵਿਚ ਫਰਕ ਆ ਜਾਂਦਾ ਹੈ ਅਸੀਂ ਉਹ ਨਹੀਂ ਕਰ ਸਕਦੇ ਉਸ ਵੇਲੇ ਅਸੀਂ ਕਹਿੰਦੇ ਯਾਰ ਸਲਾਹ ਲਈਏ ਕਿਸੇ ਡਾਕਟਰ ਦੀਏ ਕਿਸੇ ਕੋਲ ਜਾਈਏ ਸੋ ਮੈਂ ਤੁਹਾਨੂੰ ਉਹਨਾਂ ਨਿਸ਼ਾਨੀਆਂ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਤੁਸੀਂ ਧਿਆਨ ਹਾਂ ਜਿਹਨੂੰ ਕੋਈ ਇਸ ਤਰ੍ਹਾਂ ਦੀ ਤਕਲੀਫ ਹੈਗੀ ਆਟੋਮੈਟਿਕਲੀ ਉਹ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਜਾਣਨ ਵਾਂਗ ਜਿਨ੍ਹਾਂ ਨੂੰ ਕੋਈ ਇਸ ਤਰ੍ਹਾਂ ਦੀ ਤਕਲੀਫ ਹੈਗੀ ਉਹ ਬੜੇ ਧਿਆਨ ਨਾਲ ਸੁਣਦੇ ਵੀ ਹੋਣਗੇ ਤੇ ਬੜਾ ਉਹਨਾਂ ਨੂੰ ਇਸ ਗੱਲ ਨਾਲ ਇੰਟਰਸਟ ਵੀ ਹੋਏਗਾ ਵੀ ਕੀ ਹੁੰਦਾ ਹੈਗਾ ਪਰ ਜੇ ਬਾਕੀ ਲੋਕ ਵੀ ਹਾਲਾਤ ਵਾਪਰਨ ਤੋਂ ਪਹਿਲਾਂ ਅੱਗ ਲੱਗੀ ਤਾਂ ਖੂਹ ਨਹੀਂ ਪਹੁੰਚਦਾ ਹੁੰਦਾ ਜੇ ਪਹਿਲਾਂ ਖੂਹ ਪੁੱਟਿਆ ਹੋਵੇ ਤੇ ਫਿਰ ਉਹਦਾ ਇਸਤੇਮਾਲ ਕੀਤਾ ਜਾ ਸਕਦਾ ਹੈਗਾ ਜੇ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਨਾਲ ਸੁਣ ਲਓ ਤੇ ਇਹਨਾਂ ਗੱਲਾਂ ਨੂੰ ਦਿਮਾਗ ਚ ਵਸਾ ਲਓ ਰੱਬ ਨਾ ਕਰੇ ਖੁਦਾ ਨਾ ਖਾਸਤਾ ਤੁਹਾਨੂੰ ਜਾਂ ਤੁਹਾਡੇ ਕਿਸੇ ਹੋਰ ਨੀਅਰੈਸਟ ਨੂੰ ਇਸ ਤਰ੍ਹਾਂ ਦੀਆਂ ਕੋਈ ਨਿਸ਼ਾਨੀਆਂ ਹੁੰਦੀਆਂ ਨੇ ਤੇ ਤੁਸੀਂ ਆਪਣੀ ਉਸ ਜਾਣਕਾਰੀ ਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਪਹੁੰਚਾ ਸਕਦੇ ਹੋ ਸਮੇਂ ਸਿਰ ਰਹਿੰਦਿਆਂ ਉਹਨਾਂ ਨੂੰ ਮੈਡੀਕਲ ਹੈਲਥ ਮਿਲ ਸਕਦੀ ਏ ਔਰ ਮੈਡੀਕਲ ਦੀ ਸਹਾਇਤਾ ਜਿਹੜੀ ਮਿਲ ਸਕਦੀ ਜਿਹਦੇ ਨਾਲ ਉਹ ਆਪਣਾ ਆਪ ਨੂੰ ਠੀਕ ਕਰ ਪਾਉਂਦੇ ਨੇ। ਕਈ ਵਾਰ ਛੋਟੇ ਛੋਟੇ ਸਮੇਂ ਦਾ ਹੇਰ ਫੇਰ ਹੀ ਰਹਿ ਜਾਂਦਾ ਹੈਗਾ ਤੇ ਅਸੀਂ ਜਾਣ ਤੋਂ ਹੱਥ ਤੋਂ ਬੈਠਦੇ ਹਾਂ। ਸੋ ਇਸ ਕਰਕੇ ਜੇ ਸਾਨੂੰ ਆਉਣ ਵਾਲੀਆਂ ਪਹਿਲੀਆਂ ਨਿਸ਼ਾਨੀਆਂ ਦਾ ਪਤਾ ਹੋਵੇ ਤੇ ਫੇਰ ਅਸੀਂ ਅੱਗੇ ਆਉਣ ਵਾਲੇ ਵਰਸ਼ ਸਮੇਂ ਤੋਂ ਬਚ ਸਕਦੇ ਹਾਂ। ਜੇ ਅਸੀਂ ਬੱਦਲ ਵੇਖ ਕੇ ਹੀ ਆਪਣੇ ਜਿਹੜੇ ਨੇ ਪਾਥੀਆਂ ਲੱਕੜ ਸਾਂਭ ਲੈ ਨਾ ਤੇ ਫਿਰ ਸਾਡਾ ਭਿੱਜਣਾ ਨੀ ਹੈਗਾ। ਮੀਂਹ ਆ ਜਾਵੇ ਤੇ ਕੋਈ ਗੱਲ ਨੀ, ਸਾਡੀ ਲੱਕੜਬਾਜ਼ੀ ਅੱਗ ਬਾਲਣ ਵਾਸਤੇ ਜਿਹੜਾ ਬਹੁਤ ਜ਼ਰੂਰੀ ਕੰਮ ਉਹ ਤਾਂ ਰਹੇਗਾ ਨਾ। ਸੋ ਇਸੇ ਤਰ੍ਹਾਂ ਹੀ ਇਸ ਹਾਲਾਤ ਦੇ ਵਿੱਚ ਮੈਂ ਚੈਸਟ ਦੀ ਗੱਲ ਕਰ ਰਿਹਾ ਸਾਂ। ਜਦੋਂ ਪ੍ਰੋਗਰਾਮ ਤਿੰਨ ਚਾਰ ਦਿਨ ਪਹਿਲਾਂ ਮੈਂ ਨਹੀਂ ਕਰ ਸਕਿਆ, ਉਸ ਤੋਂ ਬਾਅਦ ਚੈਸਟ ਦੇ ਜਿਹੜੇ ਅਲੱਗ ਅਲੱਗ ਅੰਗ ਹਨ ਉਹਨਾਂ ਬਾਰੇ ਮੈਂ ਜਾਣਕਾਰੀ ਤੁਹਾਨੂੰ ਦਿੱਤੀ ਸੀ ਕਿ ਇੱਥੇ ਹਾਰਟ ਹੈਗਾ, ਇੱਥੇ ਫੇਫੜੇ ਹੈਗੇ ਨੇ, ਇੱਥੇ ਇੱਕ ਮੀਡੀਆ ਸਟੈਨਿਅਮ ਹੈਗਾ ਆ। ਮੀਡੀਆ ਸਟੈਨਿਅਮ ਇੱਕ ਸਾਂਝਾ ਰਾਹ ਹੈਗਾ ਆ ਜਿਹਦੇ ਚ ਬਹੁਤ ਸਾਰੇ ਲੋਕ ਲੰਘਦੇ ਨੇ, ਬਹੁਤ ਸਾਰੇ ਸਾਡੇ ਅੰਗ ਜਿਹੜੇ ਨੇ ਉਹ ਇਹਦੇ ਵਿਚੋਂ ਲੰਘਦੇ ਨੇ, ਔਰ ਉਹਨਾਂ ਅੰਗਾਂ ਦੇ ਲੰਘਣ ਕਰਕੇ ਉਹਨਾਂ ਦੇ ਵਿਚ ਵੀ ਅਗਰ ਕੋਈ ਖਰਾਬੀ ਹੁੰਦੀ ਹੈ ਤਾਂ ਇਸ ਛਾਤੀ ਦਾ ਹਿੱਸਾ ਹੀ ਉਸਨੂੰ ਗਿਣਿਆ ਜਾਂਦਾ ਹੈਗਾ। ਔਰ ਜਿਹੜੇ ਸਿਮਟਮਸ ਹੁੰਦੇ ਨੇ ਬਹੁਤ ਸਾਰੇ ਸਿਮਟਮ ਕਾਮਨ ਹੁੰਦੇ ਨੇ, ਜਿਹੜੇ ਕਿ ਮੰਨ ਲਓ ਜੇ ਫੇਫੜੇ ਚ ਕੋਈ ਤਕਲੀਫ ਹੈ ਸਾਨੂੰ ਪਤਾ ਸਾਹ ਦੀ ਤਕਲੀਫ ਹੋਏਗੀ, ਪਰ ਜੇ ਕਿਸੇ ਥਾਂ ਤੇ ਈਸੋਫੇਗਸ ਦੀ ਤਕਲੀਫ ਹੋਗੀ ਜਾਂ ਕਿਸੇ ਖੁਰਾਕ ਵਾਲੀ ਨਾਲੀ ਦੀ ਤਕਲੀਫ ਹੋਗੀ ਜਾਂ ਕਿਸੇ ਹੋਰ ਅੰਗ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਤਾਂ ਵੀ ਸਾਹ ਦਾ ਔਖਾ ਹੋਣਾ ਇੱਕ ਸਿਮਟਮ ਹੋਏਗਾ। ਇਸੇ ਤਰ੍ਹਾਂ ਹੀ ਹਾਰਟ ਦੀ ਕੋਈ ਪ੍ਰੋਬਲਮ ਆ ਗਈ ਤਾਂ ਹਾਰਟ ਦੇ ਨਾਲ ਲੱਗ ਵਾਲੇ ਜਿਹੜੇ ਅੰਗ ਹਨ, ਜੇ ਈਸੋਫੇਗਸ ਲੰਘ ਰਿਹਾ ਹੈ ਉਥੋਂ, ਹੋਰ ਨਰਵਸ ਲੰਘ ਰਹੀਆਂ ਨੇ ਉਥੋਂ, ਹੋਰ ਉਥੋਂ ਬਲੱਡ ਵੈਸਲਸ ਲੰਘ ਰਹੀਆਂ ਨੇ, ਖੂਨ ਦੀਆਂ ਨਾੜੀਆਂ ਲੰਘ ਰਹੀਆਂ ਨੇ, ਉਹਨਾਂ ਸਾਰੀਆਂ ਦੇ ਕੰਮ ਕਾਰ ਵਿਚ ਵੀ ਫਰਕ ਪਵੇਗਾ। ਉਸ ਕੰਮ ਕਾਰ ਦੇ ਵਿਚ ਫਰਕ ਦੀਆਂ ਜਿਹੜੀਆਂ ਨਿਸ਼ਾਨੀਆਂ ਆਉਣਗੀਆਂ ਫੇਰ ਸਾਨੂੰ ਉਹਦੇ ਵਿਚੋਂ ਡਿਫਰੈਂਸ਼ੀਏਟ ਕਰਨਾ ਪਏਗਾ ਜਾਣਕਾਰੀ ਦੇ ਨਾਲ, ਸੁਝਾਅ ਦੇ ਨਾਲ। ਹਾਂਜੀ, ਛੱਪੜ ਚ ਤਰਦੀਆਂ ਸਾਰੇ ਜਾਨਵਰ ਸਾਨੂੰ ਮਰਗਾਬੀਆਂ ਹੀ ਦਿਸਦੀਆਂ ਨੇ, ਪਰ ਜੇ ਜਾਣਕਾਰ ਹੈ ਤੈਨੂੰ ਪਤਾ ਹੋਊਗਾ ਬਤਕ ਕਿਹੜੀ ਹੈ ਤੇ ਮਰਗਾਬੀ ਕਿਹੜੀ ਹੈ ਜੀ। ਸੋ ਇਸੇ ਤਰ੍ਹਾਂ ਕਰਕੇ ਸਾਨੂੰ ਉਹ ਨਿਸ਼ਾਨੀਆਂ ਦੀ ਮੈਂ ਸ਼ਨਾਖਤ ਤੁਹਾਨੂੰ ਕਰਵਾ ਰਿਹਾ ਹਾਂ, ਜਾਣਕਾਰੀ ਤੁਹਾਨੂੰ ਕਰਵਾ ਰਿਹਾ ਹਾਂ, ਤਾਂ ਕਿ ਜਿਹੜੀਆਂ ਨਿਸ਼ਾਨੀਆਂ ਪੈਦਾ ਹੋਣ, ਇਹ ਠੀਕ ਹੈ ਵੀ ਚੈਸਟ ਦੇ ਵਿਚ ਬਹੁਤ ਸਾਰੇ ਅੰਗ ਨੇ, ਪਰ ਜਿਹੜੀਆਂ ਨਿਸ਼ਾਨੀਆਂ ਪੈਦਾ ਹੋਣ ਉਹਨਾਂ ਦੇ ਵਿਚੋਂ ਉਹਨਾਂ ਨਿਸ਼ਾਨੀਆਂ ਨੂੰ ਵੱਖਰੇ ਤੌਰ ਤੇ ਤੁਸੀਂ ਪਹਿਚਾਣ ਸਕੋ ਕਿ ਇਹ ਨਿਸ਼ਾਨੀਆਂ ਕਿਹੜੇ ਅੰਗ ਨਾਲ ਸੰਬੰਧਿਤ ਹੋ ਸਕਦੀਆਂ ਹਨ। ਸੋ ਉਹ ਵੇਰਵਾ ਦਿੰਦਿਆਂ ਹੋਇਆਂ ਜਿਵੇਂ ਜ਼ਿਆਦਾਤਰ ਆਪਾਂ ਚੈਸਟ ਦੀਆਂ ਗੱਲਾਂ ਕੀਤੀਆਂ ਸੀ ਵੀ ਟਾਈਟਨੈਸ ਹੋਣੀ, ਪ੍ਰੈਸ਼ਰ ਹੋਣਾ, ਦਰਦ ਹੋਣਾ, ਸਾਹ ਦਾ ਔਖਾ ਹੋਣਾ, ਸ਼ਾਰਟਨੈਸ ਆਫ ਬ੍ਰੈਥ ਜਿਹਨੂੰ ਅਸੀਂ ਕਿਹਾ ਸੀਗਾ, ਪਲਸ ਜਿਹੜੀ ਹੈ ਉਹ ਰੈਪਿਡ ਹੋ ਜਾਂਦੀ ਹੈ, ਪਲਸ ਤੋਂ ਕਿਸੇ ਵੀ ਹੁਣ ਲੱਤ ਵੀ ਦੁਖਦੀ ਹੋਵੇ ਤੇ ਉਹਦੇ ਨਾਲ ਵੀ ਤੇਰਾ ਸੰਬੰਧ ਹੈਗਾ ਹੀ ਹੈ ਨਾ, ਉਸੇ ਵੇਲੇ ਸਾਡੀ ਦਰਦ ਨਾਲ ਦਿਲ ਦੀ ਧੜਕਣ ਵੱਧ ਜਾਂਦੀ ਹੈ, ਹੋਰ ਕਈ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੋ ਮੇਰੇ ਕਹਿਣ ਤੋਂ ਭਾਵ ਇਹ ਸਰੀਰ ਸਾਰਾ ਇਕੱਠਾ ਗਰੁੱਪ ਦੇ ਤੌਰ ਤੇ ਚੱਲਦਾ ਹੈਗਾ, ਕਿਸੇ ਨੂੰ ਵੱਧ ਤਕਲੀਫ਼, ਕਿਸੇ ਨੂੰ ਘੱਟ ਤਕਲੀਫ਼, ਪਰ ਹੁੰਦੀ ਹਰੇਕ ਨੂੰ ਹੈਗੀ ਹੈ। ਸੋ ਡਿਜ਼ੀਨੈਸ ਹੈ, ਨੌਸੀਆ ਹੈ, ਇਹੋ ਜਿਹੀਆਂ ਗੱਲਾਂ ਆਪਾਂ ਸਾਰੀਆਂ ਕੀਤੀਆਂ ਸੀਗੀਆਂ, ਦੂਰ ਦੇ ਅੰਗਾਂ ਦੀ ਸਵੈਲਿੰਗ ਦੀ ਗੱਲ ਕੀਤੀ ਸੀ, ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਜਨਰਲ ਤੌਰ ਤੇ ਅੰਦਰ ਦੇ ਅੰਗਾਂ ਵਿਚ ਪੈਦਾ ਹੋ ਗਈ ਕਿਸੇ ਵੀ ਖਰਾਬੀ ਦੇ ਕਰਕੇ ਪੈਦਾ ਹੁੰਦੀਆਂ ਨੇ, ਉਹਨਾਂ ਦੀ ਵੀ ਸ਼ਾਰਟ ਸ਼ਾਰਟ ਗੱਲ ਮੈਂ ਕੀਤੀ ਸੀ, ਪਰ ਅੱਗੇ ਆ ਕੇ ਡਿਟੇਲ ਵੀ ਮੈਂ ਗੱਲ ਕਰਾਂਗਾ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਯਾਦ ਕਰਾਂਗੇ, ਮੈਂ ਤੁਹਾਨੂੰ ਕੋਲੈਸਟ੍ਰੋਲ ਦੇ ਬਾਰੇ ਦੱਸਿਆ ਸੀ, ਕੋਲੈਸਟ੍ਰੋਲ ਅਗਰ ਹਾਈ ਕਿਸੇ ਦਾ ਹੁੰਦਾ, ਲਗਾਤਾਰ ਕਿਸੇ ਦਾ ਹਾਈ ਰਹਿੰਦਾ ਹੈਗਾ ਆ, ਤੇ ਕੁਝ ਇੱਕ ਨਿਸ਼ਾਨੀਆਂ ਬਾਹਰੀ ਸਾਡੇ ਚਿਹਰੇ ਤੇ ਵੀ ਆਉਂਦੀਆਂ ਨੇ, ਮੈਂ ਉਹਦਾ ਜ਼ਿਕਰ ਕੀਤਾ ਸੀਗਾ ਕਿ ਇਸ ਤਰ੍ਹਾਂ ਦੇ ਰੂੰ ਦੇ ਫੰਬੇ ਕਹਿ ਲੋ ਪੰਜਾਬੀ ਚ, ਹਾਂਜੀ, ਪੀਲੇ ਪੀਲੇ ਰੰਗ ਦੇ ਫੰਬੇ ਨੇ ਜਿਹੜੇ ਸਾਡੀਆਂ ਅੱਖਾਂ ਦੇ ਹੇਠਾਂ ਬਣਨੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਇਸ ਤਰ੍ਹਾਂ ਦੇ ਸਪੌਟ ਸਾਡੇ ਇੰਡੀਕੇਟਰ ਨੇ ਲਿਵਰ ਦੇ। ਸੋ ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਐਡ ਕਰ ਰਿਹਾ ਹਾਂ, ਤੇ ਇਸੇ ਤਰ੍ਹਾਂ ਹੀ ਜਿਵੇਂ ਹੋਰ ਅਸੀਂ ਗੱਲਾਂ ਕਰੀਆਂ ਸੀਗੀਆਂ ਵੀ ਛਾਤੀ ਹਾਰਡ ਹੋਣ, ਦੇਖੋ ਛਾਤੀ ਕਿੱਥੇ ਹੈਗੀ ਹੈ, ਸਾਡੀਆਂ ਉਂਗਲਾਂ ਕਿੱਥੇ ਹੈਗੀਆਂ ਨੇ, ਹੱਥ ਪੈਰ ਕਿੱਥੇ ਹੈਗੇ ਨੇ, ਦੂਰ ਨੇ ਕਾਫੀ ਨੇ, ਬਾਵਜੂਦ ਇਸ ਦੇ ਵੀ ਜਦੋਂ ਵੀ ਛਾਤੀ ਦੇ ਵਿਚ, ਹਾਰਟ ਦੇ ਵਿਚ ਜਾਂ ਫੇਫੜਿਆਂ ਦੇ ਵਿਚ ਕਿਸੇ ਤਰ੍ਹਾਂ ਦਾ ਨੁਕਸ ਹੁੰਦਾ ਹੈ ਤੇ ਉਹ ਨੁਕਸ ਲੰਬੇ ਸਮੇਂ ਤੱਕ ਚੱਲਦਾ ਹੈ, ਚਾਹੇ ਉਹ ਹੈਰੀਡਿਟਰੀ ਹੋਵੇ, ਚਾਹੇ ਉਹ ਅਕਵਾਇਰਡ ਹੋਵੇ, ਚਾਹੇ ਉਹ ਮਾਂ ਬਾਪ ਵਾਲੇ ਪਾਸਿਓਂ ਆਇਆ ਹੋਇਆ ਹੈ, ਜਾਂ ਸਾਡੀਆਂ ਆਪਣੀਆਂ ਕਮੀਆਂ ਪੇਸ਼ੀਆਂ ਦੇ ਕਰਕੇ ਜਾਂ ਹਾਲਾਤ ਦੇ ਕਰਕੇ ਸਾਡੇ ਸਰੀਰ ਵਿਚ ਪੈਦਾ ਹੋਇਆ ਕੋਈ ਨੁਕਸ ਹੈਗਾ ਆ, ਤੇ ਉਹ ਲੰਬੇ ਸਮੇਂ ਤੱਕ ਚੱਲ ਰਿਹਾ ਹੈਗਾ ਆ, ਤੇ ਸਾਡੀਆਂ ਉਂਗਲਾਂ ਚ ਕੀ ਫਰਕ ਪੈਂਦਾ ਸੀ, ਨਹੁੰਆਂ ਚ ਕੀ ਫਰਕ ਪੈਂਦਾ ਸੀ, ਜਿਹਨੂੰ ਮੈਂ ਕਿਹਾ ਸੀਗਾ ਕਲੱਬਿੰਗ ਨੇਲਸ, ਜਿਵੇਂ ਕੌਲੀ ਮੂਧੀ ਮਾਰੀ ਹੁੰਦੀ ਅੰਗਰੇਜ਼ੀ ਚ ਕਹਿੰਦੇ ਨੇ ਇਨਵਰਟਿਡ ਸਾਊਸਰ, ਹਾਂਜੀ। ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਨਿਸ਼ਾਨੀਆਂ ਤੇ ਬਹੁਤ ਸਾਰੀਆਂ ਹੋਰ ਨਿਸ਼ਾਨੀਆਂ ਜਿਹੜੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਸੀ। ਮੋਟੇ ਤੌਰ ਤੇ ਅਸੀਂ ਹਾਰਟ ਦੀ ਗੱਲ ਕੀਤੀ ਸੀਗੀ, ਸੋ ਮੇਰਾ ਮੈਨੂੰ ਯਾਦ ਹੈ, ਸ਼ਾਇਦ ਜੇ ਕੋਈ ਰਿਪੀਟ ਕਰਨ ਦੀ ਲੋੜ ਪਵੇ ਤਾਂ ਠੀਕ ਹੈ, ਮੈਂ ਕਰ ਵੀ ਸਕਦਾ ਹਾਂ ਕਿਸੇ ਵੀ ਵੇਲੇ। ਪਰ ਮੈਂ ਹਾਰਟ ਫੇਲਿਅਰ ਦੀ ਜਿਹੜੀ ਇਹ ਨਿਸ਼ਾਨੀਆਂ ਸੀ, ਸ਼ਾਰਟਨੈਸ ਆਫ ਬ੍ਰੈਥ ਸੀਗਾ, ਪੀਲਾ ਪੀਲਾ ਚਿਹਰਾ ਹੋ ਜਾਣਾ ਸੀਗਾ, ਪਲਸ ਰੈਗੂਲਰ ਹੋ ਜਾਣੀ ਸੀ, ਡਿਜ਼ੀਨੈਸ ਹੋਣੀ ਸ਼ੁਰੂ ਹੋ ਜਾਂਦੀ, ਅੱਖਾਂ ਅੱਗੇ ਹਨੇਰਾ ਆਉਣਾ, ਵਟੀਕੋ ਵਗੈਰਾ ਹੋਣਾ ਸ਼ੁਰੂ ਹੋਣਾ, ਇਹ ਸਾਰੀਆਂ ਗੱਲਾਂ ਆਮ ਰੁਟੀਨ ਦੀਆਂ ਸਨ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ। ਔਰ ਖਾਸ ਤੌਰ ਤੇ ਸਾਡੀ ਛਾਤੀ ਦੇ ਵਿਚ ਜਿਹੜੇ ਵੀ ਅੰਗ ਹਨ ਉਹ ਬੜੇ ਇੰਪੋਰਟੈਂਟ ਅੰਗ ਹਨ, ਬੜਾ ਜ਼ਰੂਰੀ ਕੰਮ ਹੈਗਾ ਜੀਵਨ ਨੂੰ ਅੱਗੇ ਚੱਲਦਾ ਰੱਖਣ ਵਾਸਤੇ, ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਤੇ ਜਦੋਂ ਉਹਨਾਂ ਦੇ ਵਿਚ ਕੋਈ ਵੀ ਨੁਕਸ ਪੈਣਾ ਸ਼ੁਰੂ ਹੋ ਜਾਂਦਾ ਨਾ, ਤੇ ਉਦੋਂ ਸੁਭਾਅ ਚਿੜਚਿੜਾ ਹੋ ਜਾਂਦਾ, ਬਿਹੇਵੀਅਰ ਵਿਚ ਚੇਂਜ ਤਬਦੀਲੀ ਆ ਜਾਂਦੀ ਹੈ। ਹੁਣ ਇੱਕ ਹਾਲਾਂਕਿ ਮੈਂ ਤੇ ਹਾਰਟ ਦੀ ਗੱਲ ਕਰ ਰਿਹਾ ਨਾ, ਹਾਲਾਂਕਿ ਮੈਂ ਚੈਸਟ ਦੀ ਗੱਲ ਕਰ ਰਿਹਾ ਹਾਂ, ਪਰ ਜੇ ਢਿੱਡ ਪੀੜ ਵੀ ਕਿਸੇ ਨੂੰ ਹੁੰਦੀ ਹੋਵੇ ਤੇ ਢਿੱਡ ਪੀੜ ਨਾਲ ਉਹ ਤਾਂ ਬੁਲਾਵਾ ਲੈ ਰਿਹਾ, ਤੇ ਤੁਸੀਂ ਉਹਨੂੰ ਬਿਜਨਸ ਦੀਆਂ ਗੱਲਾਂ ਪੁੱਛੋ, ਯਾਰ ਯਾਬ ਛੱਡ ਮੈਂ ਤੇ ਮਰਨ ਜਾ, ਢਿੱਡ ਪੀੜ ਨਾਲ ਤੈਨੂੰ ਬਿਜਨਸ ਦੀ ਪਈ ਹੈ। ਤਾਂ ਕਹਿਣ ਤੋਂ ਭਾਵ ਸੁਭਾਅ ਦੇ ਵਿਚ ਤਬਦੀਲੀਆਂ ਆ ਜਾਂਦੀਆਂ ਨੇ। ਇਹ ਡਿਪੈਂਡ ਕਰਦਾ ਹੈਗਾ ਕਿ ਬਿਮਾਰੀ ਕਿਸ ਤਰ੍ਹਾਂ ਦੀ ਹੈ, ਕਿੱਥੇ ਹੈਗੀ ਹੈ, ਤੇ ਸਾਡੀ ਸਹਿਣ ਸ਼ਕਤੀ ਕਿੰਨੀ ਹੈਗੀ। ਕਈ ਵਾਰ ਐਸਾ ਹੁੰਦਾ ਆ ਕਿ ਬਿਮਾਰੀ ਤੇ ਕਾਫੀ ਵਧੀ ਹੁੰਦੀ ਤੇ ਪੁੱਛਦਾ ਸੁਣਾ ਕੀ ਹਾਲ ਆ, ਤੇ ਤੁਸੀਂ ਕਹਿੰਦੇ ਹੋ ਨਹੀਂ ਬਸ ਠੀਕ ਹੈ, ਚੜ੍ਹਦੀ ਕਲਾ ਠੀਕ ਠਾਕ ਹੈ। ਔਰ ਕੁਛ ਲੋਕ ਐ ਆ, ਉਹ ਪੰਜਾਬੀ ਦਾ ਇੱਕ ਅਖਾਣ ਹੈਗਾ, ਸੌ ਕੋ ਦਰਿਆ ਸੁਥਣ ਮੋਢੇ ਤੇ, ਹਾਂਜੀ ਹਜੇ ਦਰਿਆ ਤੇ ਸੌ ਕੋ ਰਹਿੰਦਾ ਹੈਗਾ ਤੇ ਪਹਿਲਾਂ ਹੀ ਪ੍ਰਬੰਧ ਕਰ ਲੈਣ ਯਾਰ ਪਾਣੀ ਚੋਂ ਲੰਘਣਾ ਹੈਗਾ। ਸੋ ਮਤਲਬ ਬਿਮਾਰੀ ਬਹੁਤ ਦੂਰ ਅਜੇ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਹੀ ਉਸ ਗੱਲ ਦੇ ਪ੍ਰਬੰਧ ਜਿਹੜੇ ਦੱਸੀ ਜਾਣੇ ਵੀ ਮੈਨੂੰ ਤੈਅ ਹੋ ਗਿਆ, ਮੈਂ ਮੇਰਾ ਤਾਂ ਬੁਰਾ ਹਾਲ ਹੈ, ਮੈਂ ਤੇ ਮਰ ਗਿਆ। ਮਤਲਬ ਅਲੱਗ ਅਲੱਗ ਤਰ੍ਹਾਂ ਦੀ ਸੈਂਸਿਟੀਵਿਟੀ ਹੈ ਲੋਕਾਂ ਦੀ, ਸਹਿਣ ਸ਼ਕਤੀ ਹੈ ਲੋਕਾਂ ਦੀ, ਉਹਦੇ ਮੁਤਾਬਕ ਉਸ ਗੱਲ ਨੂੰ ਬਿਆਨ ਕਰਦੇ ਨੇ। ਜਾਂ ਕੁਛ ਲੋਕ ਐਸੇ ਨੇ ਜਿਹੜੇ ਬਿਆਨ ਜ਼ਿਆਦਾ ਕਰਦੇ ਨੇ, ਜਾਂ ਕੁਛ ਲੋਕ ਐਸੇ ਨੇ ਜਿਹੜਾ ਬਿਆਨ ਲੋੜ ਨਾਲੋਂ ਘੱਟ ਕਰਦੇ ਹਨ। ਸੋ ਉਹਨੂੰ ਅਸੀਂ ਕਹਿੰਦੇ ਹਾਂ ਬਿਹੇਵੀਅਰ ਚੇਂਜ। ਸੋ ਬਿਹੇਵੀਅਰ ਚੇਂਜ ਵੀ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ। ਉਦੋਂ ਬਾਅਦ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਵੀ ਹਾਰਟ ਅਟੈਕ ਆਮ ਤੌਰ ਤੇ ਹੀ ਲੋਕ ਕਹਿੰਦੇ ਤਾਂ ਹਾਰਟ ਅਟੈਕ ਹੋ ਗਿਆ ਜੀ, ਹਾਰਟ ਅਟੈਕ ਜੀ ਸਡਨ ਹੋ ਗਿਆ ਜੀ। ਮੈਂ ਇਹ ਵਾਰ ਵਾਰ ਗੱਲ ਦੁਹਰਾ ਰਿਹਾ ਹਾਂ ਤੇ ਮੈਂ ਇਹ ਚਾਹੁੰਦਾ ਵੀ ਤੁਹਾਡੇ ਦਿਮਾਗਾਂ ਦੇ ਵਿਚ ਵੀ ਇਹ ਪੱਕੀ ਹੋ ਜਾਵੇ ਕਿ ਹਾਰਟ ਅਟੈਕ ਹੋਵੇ ਤੇ ਚਾਹੇ ਸਟਰੋਕ ਹੋਵੇ, ਸਟਰੋਕ ਜਿਹਨੂੰ ਕਹਿੰਦੇ ਨੇ ਬ੍ਰੇਨ ਚ ਖੂਨ ਦੀ ਨਾਰੀ ਫਟ ਗਈ ਜਾਂ ਕੁਝ ਐਸਾ ਹੋ ਗਿਆ ਤੇ ਇਕਦਮ ਬੰਦਾ ਬੇਹੋਸ਼ ਹੋ ਗਿਆ, ਜਾਂ ਕੋਈ ਅੰਗ ਮਾਰਿਆ ਗਿਆ ਜਾਂ ਕੁਝ ਐਸਾ ਹੋ ਗਿਆ, ਉਹਨੂੰ ਸਟਰੋਕ ਦੇ ਵਿਚ ਅਸੀਂ ਲੈਂਦੇ ਹਾਂ ਤੇ ਹਾਰਟ ਅਟੈਕ ਹੋ ਗਿਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਲੋਕ ਆਮ ਇਹ ਸਮਝਦੇ ਨੇ ਬਈ ਇਹ ਤਾਂ ਜੀ ਅਚਨਚੇਤ ਹੋਣੇ ਹੀ ਹੋ ਗਿਆ। ਨਹੀਂ, ਕੋਈ ਵੀ ਘਟਨਾ ਕੋਈ ਵੀ ਹਾਲਾਤ ਸਾਡੇ ਸਰੀਰ ਨਾਲ ਜਿਹੜਾ ਵਾਬਸਤਾ ਹੈ ਉਹ ਇੱਕੇ ਵੇਰਾ ਨਹੀਂ ਹੁੰਦਾ, ਇਮੀਡੀਏਟ ਨਹੀਂ ਹੁੰਦਾ। ਫਰਕ ਸਿਰਫ ਇਹੀ ਹੁੰਦਾ ਆ ਕਿ ਅਸੀਂ ਆਮ ਤੌਰ ਤੇ ਇਨੀਸ਼ੀਅਲ ਸਟੇਜ ਦੇ ਵਿਚ ਪਹਿਲੀ ਸਟੇਜ ਦੇ ਵਿਚ ਪੈਦਾ ਹੋਣ ਵਾਲੀਆਂ ਨਿਸ਼ਾਨੀਆਂ ਨੂੰ ਇਗਨੋਰ ਕਰ ਦਿੱਤਾ। ਅਸੀਂ ਨਹੀਂ ਸੀ ਜਾਣਦੇ ਵੀ ਇਹਦਾ ਏਡਾ ਵੱਡਾ ਸਿੱਟਾ ਨਿਕਲੂਗਾ, ਤੇ ਜੇ ਅਸੀਂ ਪਹਿਲਾਂ ਉਹਦੇ ਵਾਸਤੇ ਜਾਣਕਾਰ ਹੁੰਦੇ ਸਾਨੂੰ ਪਤਾ ਵੀ ਅਸੀਂ ਗਲੀ ਚੋਂ ਲੰਘ ਰਹੇ ਹਾਂ ਤੇ ਫਲਾਣਾ ਗੁਆਂਢੀਆਂ ਦਾ ਕੁੱਤਾ ਜਿਹੜਾ ਉਹ ਬਹੁਤ ਭੈੜਾ ਕਿ ਚੱਕ ਵੱਢੂਗਾ ਤੇ ਅਸੀਂ ਪਹਿਲਾਂ ਡਾਂਗ ਸੁੱਟਾ ਨਾਲ ਲੈ ਕੇ ਤੁਰਾਂਗੇ, ਹਾਂਜੀ ਪ੍ਰਬੰਧ ਕਰਕੇ ਨਾਲ ਤੁਰਾਂਗੇ। ਪਰ ਜੇ ਸਾਨੂੰ ਇਸ ਗੱਲ ਦੀ ਬੇਪਰਵਾਹੀ ਹੋ ਜਾਵੇ ਕੋਈ ਗੱਲ ਨੀ ਵੇਖਿਆ ਜਾਊਗਾ ਹੋਏਗਾ, ਹਾਂਜੀ ਤਾਂ ਉਸ ਹਾਲਾਤ ਦੇ ਵਿਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੋ ਜਾਂਦੀਆਂ ਨੇ ਜਿਹਨੂੰ ਅਚਨਚੇਤੀ ਹੋ ਗਈ ਹੈ, ਇਹ ਤਾਂ ਗੱਲ ਅਚਨਚੇਤੀ ਹੋ ਗਈ ਹੈ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਆਹ ਜਿਹੜਾ ਚੈਪਟਰ ਮੈਂ ਤੁਹਾਡੇ ਵਾਸਤੇ ਸ਼ੁਰੂ ਕੀਤਾ ਹੋਇਆ ਆ ਕਿ ਸਾਨੂੰ ਬਾਹਰੀ ਨਿਸ਼ਾਨੀਆਂ ਬਹੁਤ ਪਹਿਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜੇ ਤੁਸੀਂ ਇਹਨਾਂ ਨਿਸ਼ਾਨੀਆਂ ਵਾਲੇ ਪਾਸੇ ਧਿਆਨ ਦੇ ਦਿੱਤਾ ਤੇ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਕਹਿੰਦੇ ਅਚਨਚੇਤ ਹੋ ਗਿਆ ਜੀ, ਹਾਏ ਹਾਏ ਹੁਣ ਤੇ ਚੰਗਾ ਭਲਾ ਸੀਗਾ, ਹਾਏ ਹਾਏ ਹੁਣ ਤੇ ਚੰਗਾ ਭਲਾ ਬਾਹਰੋਂ ਆਇਆ ਸੀਗਾ, ਹਾਂਜੀ ਇਹ ਗੱਲ ਸੁਣਨ ਨੂੰ ਤੁਹਾਨੂੰ ਨਹੀਂ ਮਿਲੇਗੀ ਭਈ ਹਾਏ ਹਾਏ ਐਂ ਹੋ ਗਿਆ ਸੀ ਤੇ ਹੁਣੇ ਇੱਕ ਵਾਰ ਐਂ ਹੋ ਗਿਆ ਨਾ। ਸਿਰਫ ਇਹੀ ਹੋਏਗਾ ਕਿ ਤੁਸੀਂ ਜਿਹੜੀਆਂ ਗੱਲਾਂ ਨੂੰ ਮੈਂ ਕਹਿ ਰਿਹਾ ਹਾਂ ਅਗਰ ਧਿਆਨ ਨਾਲ ਸੁਣ ਰਿਹਾ, ਅਗਰ ਮਨ ਵਿਚ ਵਸਾ ਲਿਆ ਤੇ ਫੇਰ ਕਦੇ ਵੀ ਕਿਸੇ ਨੂੰ ਉਹ ਗੱਲ ਹੋਏਗੀ ਤੇ ਤੁਹਾਨੂੰ ਇਹ ਪਤਾ ਹੋਏਗਾ, ਕਿਉਂਕਿ ਮੈਂ ਹਰ ਗੱਲ ਦਾ ਐਨਜ਼ਾਈਮ ਵੀ ਦੱਸ ਰਿਹਾ। ਸ਼ੁਰੂਆਤੀ ਕੀ ਹੋਏਗਾ ਤੇ ਅੱਗੇ ਚੱਲ ਕੇ ਕੀ ਹੋਏਗਾ, ਅੰਤ ਇਹਦਾ ਕੀ ਹੋ ਸਕਦਾ ਹੈਗਾ ਆ, ਮੈਂ ਨਾਲ ਨਾਲ ਹੀ ਤੁਹਾਨੂੰ ਇਹ ਸਮਝਾਉਂਦਾ ਜਾ ਰਿਹਾ ਹਾਂ ਕਿ ਤੁਹਾਨੂੰ ਪਤਾ ਲੱਗੇ ਕਿ ਜੇ ਮੈਂ ਧਿਆਨ ਨਾ ਦਿੱਤਾ, ਜੇ ਮੈਂ ਇਹਨਾਂ ਗੱਲਾਂ ਵੱਲੇ ਕੋਈ ਖਿਆਲ ਨਾ ਕੀਤਾ ਤੇ ਅਲਟੀਮੇਟ ਮੇਰੇ ਸਾਹਮਣੇ ਆਹ ਗੱਲ, ਵੈਸੇ ਅਮਰੀਕਾ ਦੇ ਵਿਚ ਤਾਂ ਰੂਲ ਹੀ ਇਹ ਹੈ, ਅਮਰੀਕਾ ਚ ਤਾਂ ਰੂਲ ਜੀ ਛੋਟੀ ਜੀ ਫਿੰਸੀ ਹੋਏ ਨਾ ਤੇ ਡਾਕਟਰ ਓਹਦੀ ਸਰਜਰੀ ਕਰਨਾ ਚਾਹੁਣ ਜਾਂ ਕੁਛ ਓਹਨੂੰ ਠੀਕ ਓਹਨੂੰ ਉਹ ਦੱਸਦੇ ਨੇ ਡਿਟੇਲ ਤੱਕ ਵੀ ਇਹਦਾ ਕੈਂਸਰ ਵੀ ਹੋ ਸਕਦਾ ਇਹਦਾ ਵੀ ਹੋ ਸਕਦਾ ਆਮ ਤੌਰ ਤੇ ਪੇਸ਼ੈਂਟ ਬਹੁਤ ਸਾਰੇ ਸਕੇਰੀ ਹੋ ਜਾਂਦੇ ਨੇ ਡਰ ਵੀ ਜਾਂਦੇ ਨੇ ਇਹਨਾਂ ਗੱਲਾਂ ਨੂੰ ਪਰ ਇਹ ਕਿਉਂਕਿ ਇੱਕ ਸਿਧਾਂਤ ਬਣ ਗਿਆ ਹੈ ਕਿ ਅੱਗੇ ਅੱਗੇ ਕੀ ਹੋ ਸਕਦਾ ਕੀ ਡਿਟਰੇਸ਼ਨ ਹੋ ਸਕਦੀ ਕੀ ਚੇਂਜ ਆ ਸਕਦੀ ਹੈ ਉਹ ਤੁਹਾਨੂੰ ਪਹਿਲਾਂ ਡਿਟੇਲ ਚ ਦੱਸ ਦਿੰਦੇ ਹਨ ਤੇ ਮੈਂ ਉਹੀ ਨਿਸ਼ਾਨੀਆਂ ਆਮ ਤੌਰ ਤੇ ਸਿਸਟੇਮੈਟਿਕਲੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਣਗੌਲਿਆ ਨਾ ਕਰੋ ਧਿਆਨ ਵਿਚ ਰੱਖੋ ਜਦੋਂ ਵੀ ਕਿਸੇ ਨੂੰ ਇਹੋ ਜਿਹੀ ਕੋਈ ਗੱਲ ਹੋਵੇ ਤੇ ਉਸ ਵੇਲੇ ਓਹਨੂੰ ਕਹੋ ਕਿ ਹੁਣੇ ਹੀ ਇਹਦਾ ਪ੍ਰਬੰਧ ਕਰ ਲਾ ਹੁਣ ਤੇ ਜੇ ਕੋਈ ਵੱਧ ਅਜਮੀ ਹੋਈ ਆ ਤੇ ਕੋਈ ਗੱਲ ਨੀ ਛੋਟਾ ਮੋਟਾ ਪੁਦੀਨੇ ਦੀ ਚਟਨੀ ਖਾਣ ਨਾਲ ਠੀਕ ਹੋ ਜੂਗਾ ਕੋਈ ਨਾ ਕੋਈ ਇਸ ਤਰ੍ਹਾਂ ਐਂਟਾਸਿਡ ਲੈਣ ਨਾਲ ਠੀਕ ਹੋ ਜੂਗਾ ਪਰ ਜੇ ਵੱਧ ਗਿਆ ਪਰਹੇਜ ਪ੍ਰਕੋਸ਼ਨ ਨਹੀਂ ਕੀਤਾ ਤੇ ਆਉਣ ਵਾਲਾ ਸਮਾਂ ਕੁਝ ਹੋਰ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਗੈਸ ਬਣਦੀ ਹੈ ਜੀ ਐਸਿਡ ਬਣ ਗਿਆ ਜੀ ਹਾਂਜੀ ਅਸੀਂ ਇਹਨੂੰ ਸਧਾਰਨ ਸਮਝੀ ਜਾਂਦੇ ਹਾਂ ਲੇਕਿਨ ਇਹਦੇ ਨਾਲ ਅੱਗੇ ਚੱਲ ਕੇ ਹੋ ਕੀ ਸਕਦਾ ਆ ਮੈਂ ਉਹ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੋ ਖੈਰ ਛਾਤੀ ਦੀ ਗੱਲ ਕਰਦਿਆਂ ਹੋਇਆ ਮੈਂ ਇਹ ਜਿਹੜੀਆਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਸੀ ਇਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਚਿਹਰੇ ਤੇ ਕਿਹੜੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਹੱਥਾਂ ਤੇ ਉਂਗਲਾਂ ਤੇ ਕਿਹੜੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਮਾਨਸਿਕ ਤੌਰ ਤੇ ਕਿਹੜੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਕਾਰਕਰਦਗੀ ਸਰੀਰ ਦੇ ਕੰਮ ਕਰਨ ਦੀ ਸਮਰੱਥਾ ਜਿਵੇਂ ਸਾਹ ਦੀ ਕਿਰਿਆ ਹੈਗਾ ਹੈ ਪਲਸ ਰੇਟ ਹੈਗਾ ਹੈ ਬਲੱਡ ਪ੍ਰੈਸ਼ਰ ਹੈਗਾ ਆ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਇੱਕ ਰੂਟੀਨ ਹੈਗਾ ਉਹ ਖਤਮ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਜਾਂ ਚੇਂਜ ਹੋ ਜਾਂਦੀ ਹੈ ਸੋ ਇਹ ਸਾਰੀਆਂ ਗੱਲਾਂ ਜਦੋਂ ਵੀ ਹੋਣੀਆਂ ਸ਼ੁਰੂ ਹੋ ਜਾਣ ਉਸ ਵੇਲੇ ਇਹ ਤੁਸੀਂ ਸਮਝੋ ਵੀ ਇਹ ਸਧਾਰਨ ਗੱਲ ਨਹੀਂ ਹੈਗੀ ਸਾਨੂੰ ਫਟਾਫਟ ਮੈਡੀਕਲ ਏਡ ਦੀ ਲੋੜ ਹੈ ਔਰ ਸਟਾਰਟਿੰਗ ਦੇ ਵਿੱਚ ਇਹ ਗੱਲਾਂ ਇੰਨੀਆਂ ਸੀਰੀਅਸ ਨਹੀਂ ਹੁੰਦੀਆਂ ਤੇ ਅਸੀਂ ਬੇਪਰਵਾਹੀ ਕਰ ਜਾਂਦੇ ਹਾਂ ਤੇ ਫੇਰ ਹੀ ਸਾਨੂੰ ਉਹ ਸੁਣਨਾ ਪੈਂਦਾ ਕਿ ਭਾਈ ਉਹ ਹੁਣੇ ਤਾਂ ਚੰਗਾ ਭਲਾ ਬਾਹਰੋਂ ਆਇਆ ਸੀਗਾ ਹਾਂਜੀ ਹੁਣੇ ਤੇ ਚੰਗਾ ਭਲਾ ਰੋਟੀ ਖਾਧੀ ਸੀ ਉਹਨੇ ਸੋ ਇਹੋ ਜਿਹੀਆਂ ਗੱਲਾਂ ਆਮ ਤੌਰ ਤੇ ਵਾਪਰ ਜਾਂਦੀਆਂ ਨੇ ਔਰ ਅੱਜ ਵੀ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹ ਵੀ ਬੜੀਆਂ ਅਚੰਭੇ ਵਾਲੀਆਂ ਹੋਣਗੀਆਂ ਤੁਸੀਂ ਹੈਰਾਨ ਹੋਵੋਗੇ ਵੀ ਅਸੀਂ ਤੇਨਾਂ ਨੂੰ ਸੁਧਾਰ ਨਹੀਂ ਸਮਝਦੇ ਸਾਂ ਖੈਰ ਮੈਂ ਪਹਿਲਾਂ ਪਿਛਲਾ ਚੈਪਟਰ ਦੀ ਦੁਹਰਾਈ ਕਰ ਲਵਾਂ ਤਾਂ ਕਿ ਸਾਡਾ ਲਿੰਕ ਜੁੜ ਜਾਵੇ ਤੋ ਛਾਤੀ ਦੀਆਂ ਜਿੰਨੀਆਂ ਵੀ ਜਨਰਲ ਗੱਲਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਕਿ ਆਹ ਮੋਟੀਆਂ ਮੋਟੀਆਂ ਨਿਸ਼ਾਨੀਆਂ ਹਨ ਫੇਰ ਮੈਂ ਪਰਟੀਕੁਲਰ ਤੌਰ ਤੇ ਸਪੈਸ਼ਲ ਤੌਰ ਤੇ ਹਾਰਟ ਦੀ ਗੱਲ ਨੂੰ ਸ਼ੁਰੂ ਕੀਤਾ ਸੀਗਾ ਔਰ ਹਾਰਟ ਦੀ ਗੱਲ ਨੂੰ ਮੈਂ ਕਿਹਾ ਸੀ ਵੀ ਜਿਹਨੂੰ ਅਸੀਂ ਜਿਹੜੇ ਹਾਰਟ ਅਟੈਕ ਹੋ ਗਿਆ ਉਹਦਾ ਅਸਲ ਪਰਪਸ ਕੀ ਹੁੰਦਾ ਹੈ ਜਿਹਨੂੰ ਐਕਚੁਲੀ ਅਸੀਂ ਹਾਰਟ ਕਹਿੰਦੇ ਹਾਂ ਵੀ ਉਹਨੂੰ ਹਾਰਟ ਅਟੈਕ ਹੋ ਗਿਆ ਜੀ ਉਹਦਾ ਮਤਲਬ ਇਹ ਹੁੰਦਾ ਆ ਕਿ ਜਿਹੜੀਆਂ ਹਾਰਟ ਨੂੰ ਸਪਲਾਈ ਕਰਨ ਵਾਲੀਆਂ ਖੂਨ ਦੀਆਂ ਨਾੜੀਆਂ ਹਨ ਜਿਹਨੂੰ ਅਸੀਂ ਕੋਰੋਨਰੀ ਆਰਟਰੀ ਕਹਿੰਦੇ ਹਾਂ ਤੇ ਕੋਰੋਨਰੀ ਆਰਟਰੀਆਂ ਜਿਹੜੀਆਂ ਹਨ ਉਹ ਕਿਸੇ ਨਾ ਕਿਸੇ ਥਾਂ ਤੇ ਖੂਨ ਸਪਲਾਈ ਨਹੀਂ ਕਰਦੇ ਇਹਦਾ ਵੇਰਵਾ ਮੈਂ ਤੁਹਾਨੂੰ ਦਿੱਤਾ ਸੀਗਾ ਕਿ ਇੱਕ ਤਾਂ ਕੁਦਰਤ ਨੇ ਇਹਦੀ ਬਣਤਰ ਇਸ ਤਰ੍ਹਾਂ ਦੀ ਬਣਾਈ ਆ ਕਿ ਕਿਉਂਕਿ ਜਦੋਂ ਖੂਨ ਦਿਲ ਵਿੱਚੋਂ ਸਾਰੇ ਸਰੀਰ ਨੂੰ ਜਾਂਦਾ ਹੈ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਉਹਦੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਕਰਕੇ ਕੁਦਰਤ ਨੇ ਸੋਚਿਆ ਵੀ ਇਹ ਜਿਹੜੀਆਂ ਬਰੀਕ ਬਰੀਕ ਨਾੜੀਆਂ ਨੇ ਦਿਲ ਨੂੰ ਖੂਨ ਸਪਲਾਈ ਕਰਦੀਆਂ ਨੇ ਕਿਤੇ ਫਟ ਹੀ ਨਾ ਜਾਣ ਇਸ ਕਰਕੇ ਉਹਨੇ ਇਹਦਾ ਇਹ ਤਰੀਕਾਕਾਰ ਬਣਾਇਆ ਕਿ ਜਦੋਂ ਖੂਨ ਪੰਪ ਹੋ ਕੇ ਸਾਰੇ ਸਰੀਰ ਨੂੰ ਜਾਵੇ ਤੇ ਬਾਅਦ ਵਿਚ ਜਦੋਂ ਹਾਰਟ ਰਿਲੈਕਸ ਹੁੰਦਾ ਆ ਤੇ ਕੁਝ ਖੂਨ ਵਾਪਸ ਆਉਂਦਾ ਹੈਗਾ ਉਹ ਵਾਪਸ ਖੂਨ ਦਿਲ ਚ ਤੇ ਨਹੀਂ ਜਾ ਸਕਦਾ ਕਿਉਂਕਿ ਅੱਗੇ ਵਾਲਵ ਲੱਗਾ ਹੈ ਵਨ ਵੇ ਟ੍ਰੈਫਿਕ ਹੋ ਜਾਂਦੀ ਹੈ ਉੱਥੇ ਦਰਵਾਜ਼ਾ ਹੀ ਇਸ ਤਰ੍ਹਾਂ ਦਾ ਲੱਗਾ ਆ ਕਿ ਬਾਹਰ ਨੂੰ ਖੂਨ ਜਾਣ ਵਾਸਤੇ ਤਾਂ ਖੁੱਲ ਜਾਂਦਾ ਆ ਲੇਕਿਨ ਵਾਪਸੀ ਖੂਨ ਦਿਲ ਚ ਆ ਜਾਵੇ ਪੁੱਠੇ ਪੈਰੀ ਉਹ ਐਸਾ ਨਹੀਂ ਹੋ ਸਕਦਾ ਜਿਸ ਪਾਸੇ ਟ੍ਰੈਫਿਕ ਜਾਂਦੀ ਉਹ ਜਾਂਦੀ ਜਾਂਦੀ ਵਾਪਸ ਨਹੀਂ ਆ ਸਕਦੀ ਪਰ ਉਹ ਜਿਹੜਾ ਵਾਪਸ ਆਇਆ ਹੋਇਆ ਖੂਨ ਉਸ ਨਾੜੀ ਦੇ ਵਿੱਚ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਅਸੈਂਡਿੰਗ ਏਓਟਾ ਉਸ ਅਸੈਂਡਿੰਗ ਏਓਟਾ ਵਾਲੇ ਛੋਟੇ ਜਿਹੇ ਪੋਰਸ਼ਨ ਦੇ ਵਿੱਚ ਜਿਹੜਾ ਖੂਨ ਇਕੱਠਾ ਹੁੰਦਾ ਆ ਉਸ ਖੂਨ ਦੇ ਵਿੱਚੋਂ ਹਾਰਟ ਨੂੰ ਸਪਲਾਈ ਮਿਲਦੀ ਲੈ ਬਈ ਹੁਣ ਤੂੰ ਵੀ ਲੰਗਰ ਛਕ ਲਾ ਤੂੰ ਸਾਰਿਆਂ ਨੂੰ ਤਾਂ ਖੁਰਾਕ ਦੇਤੀ ਸਾਰਿਆਂ ਨੇ ਲੰਗਰ ਛਕ ਲਿਆ ਹੁਣ ਆਹ ਜਿਹੜਾ ਇਕੱਠਾ ਹੋ ਗਿਆ ਲੰਗਰ ਚ ਬਾਕੀ ਬਚ ਗਿਆ ਇਹਦੇ ਵਿੱਚ ਤੁਸੀਂ ਹਿੱਸਾ ਲੈ ਲਾ ਭਾਵ ਇਹ ਦੱਸਣ ਤੋਂ ਮੇਰਾ ਇਹ ਆ ਬਈ ਉਸ ਵੇਲੇ ਪ੍ਰੈਸ਼ਰ ਬਹੁਤ ਘੱਟ ਹੁੰਦਾ ਹੈ ਠਹਿਰ ਗਿਆ ਹਾਲਾਂਕਿ ਮਿੰਟਾਂ ਸਕਿੰਟਾਂ ਦੀ ਗੱਲ ਹੈ ਫਰੈਕਸ਼ਨ ਆਫ ਟਾਈਮ ਟਾਈਮ ਹੈ ਉਹ ਫਰੈਕਸ਼ਨ ਆਫ ਸੈਕਿੰਡਸ ਦਾ ਹੈਗਾ ਔਰ ਉਹਦੇ ਵਿੱਚ ਖੂਨ ਦਾ ਠਹਿਰਾਓ ਆ ਗਿਆ ਉਹ ਪ੍ਰੈਸ਼ਰ ਨਹੀਂ ਰਿਹਾ ਜਿਸ ਵਾਸਤੇ ਖੂਨ ਦੀਆਂ ਨਾੜੀਆਂ ਦੇ ਫਟਣ ਦਾ ਕਾਰਨ ਤਾਂ ਨਹੀਂ ਰਿਹਾ ਪਰ ਇੱਕ ਖਤਰਾ ਵੀ ਬਣ ਗਿਆ ਇਹਦੇ ਨਾਲ ਖਤਰਾ ਇਹ ਬਣ ਗਿਆ ਕਿ ਜੇ ਕਿਸੇ ਨੂੰ ਲਗਾਤਾਰ ਕੋਲੈਸਟ੍ਰੋਲ ਜ਼ਿਆਦਾ ਰਹਿੰਦਾ ਹੈ ਫੈਟ, ਚਰਬੀ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਰਹਿੰਦੀਆਂ ਨੇ ਤੇ ਉਹਨਾਂ ਦੇ ਹਾਲਾਤ ਵਿੱਚ ਇਹ ਜਿਹੜਾ ਠਹਿਰ ਗਿਆ ਖੂਨ ਹੈ ਇਹ ਜਦੋਂ ਵਾਪਸੀ ਹਾਰਟ ਨੂੰ ਮਿਲਣਾ ਸ਼ੁਰੂ ਹੋਇਆ ਉਹਦੇ ਵਿੱਚੋਂ ਉਹ ਬਰੀਕ ਨਾੜੀਆਂ ਦੇ ਵਿੱਚ ਓਵਰ ਟਾਈਮ ਜੰਮਣਾ ਸ਼ੁਰੂ ਹੋ ਜਾਂਦਾ। ਇੱਕ ਮੈਂ ਖਾਸ ਗੱਲ ਦੱਸਦਿਆਂ, ਸਾਰੇ ਸਰੀਰ ਦੀਆਂ ਮਾਸਪੇਸ਼ੀਆਂ ਦਾ ਤਣਾਓ, ਸਾਰੇ ਸਰੀਰ ਦੀਆਂ ਮਾਸਪੇਸ਼ੀਆਂ ਦੀ ਸਮਰੱਥਾ ਵੱਖਰੀ ਵੱਖਰੀ ਹੈਗੀ ਹੈ, ਪਰ ਸਭ ਤੋਂ ਜ਼ਿਆਦਾ ਸਮਰੱਥਾ ਜਿਹੜੀ ਹੈ ਮਾਸਪੇਸ਼ੀਆਂ ਦੀ ਅਗਰ ਮੈਂ ਗੱਲ ਕਰਾਂ ਸਰੀਰ ਦੇ ਵਿੱਚ ਤੇ ਉਹ ਹੈ ਹਾਰਟ ਦੀਆਂ ਮਾਸਪੇਸ਼ੀਆਂ ਜਿਹਨੂੰ ਅਸੀਂ ਪਰਕਿੰਜੀ ਫਾਈਬਰਸ ਕਹਿੰਦੇ ਹਾਂ। ਉਸ ਤੋਂ ਬਾਅਦ ਇਹ ਸਮਰੱਥਾ ਸਭ ਤੋਂ ਜ਼ਿਆਦਾ ਜਿਹੜੀ ਹੈ ਸਾਰੇ ਸਰੀਰ ਦੇ ਵਿੱਚ ਬੱਚੇਦਾਨੀ ਦੀ ਮਾਸਪੇਸ਼ੀਆਂ ਦੀ ਹੈਗੀ, ਜਿਹਨੂੰ ਮਾਇਓਮੈਟ੍ਰੀਅਮ ਅਸੀਂ ਕਹਿੰਦੇ ਹਾਂ। ਇਹ ਸਮਰੱਥਾ ਬੰਦਿਆਂ ਦੇ ਵਿੱਚ ਪ੍ਰੋਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਹੈ। ਔਰ ਇਹ ਦੱਸਣ ਤੋਂ ਭਾਵ ਮੇਰਾ ਕੀ ਆ, ਬਈ ਮੰਨ ਲਿਆ ਜਾਏ ਕਿਸੇ ਥਾਂ ਤੇ ਡੈਡ ਬਾਡੀ ਮਿਲ ਗਈ, ਕਿਸੇ ਥਾਂ ਤੇ ਡੈਡ ਬਾਡੀ ਮਿਲ ਗਈ ਹੈ ਤੇ ਹੁਣ ਉਹਦਾ ਨਾ ਕੋਈ ਚਿਹਰੇ ਦਾ ਪਤਾ ਲੱਗਦਾ, ਨਾ ਬਾਕੀ ਸਰੀਰ ਦੇ ਮਾਸ ਕੋਈ ਰਹਿ ਗਿਆ ਹੈਗਾ ਆ, ਹੱਡੀਆਂ ਹੀ ਹੱਡੀਆਂ ਰਹਿ ਗਈਆਂ ਹੈਗੀਆਂ ਨੇ। ਅੱਜ ਕੱਲ ਡਾਕਟਰ ਲੋਕ ਅਸੀਂ ਸਾਡੇ ਲੋਕਾਂ ਕੋਲ ਇੰਨੀ ਪਛਾਣ ਹੈਗੀ ਆ ਕਿ ਅਸੀਂ ਹੱਡੀਆਂ ਦੇਖ ਕੇ ਪਛਾਣ ਕਰ ਸਕਦੇ ਹਾਂ ਕਿ ਇਹ ਹੱਡੀ ਔਰਤ ਦੀ ਹੈ ਕਿ ਆਦਮੀ ਦੀ ਹੈ, ਠੀਕ ਹੈ। ਕਿਉਂਕਿ ਮੈਂ ਮੈਡੀਕਲ ਜੂਸ ਪੜਾਉਂਦਾ ਰਿਹਾ ਇਸ ਕਰਕੇ ਮੈਨੂੰ ਉਹਨਾਂ ਬਾਰੇ ਥੋੜੀ ਜੀ ਆਮ ਨਾਲੋਂ ਜ਼ਿਆਦਾ ਆਮ ਨਾਲੋਂ ਕਹਿ ਸਕਦੇ ਥੋੜੀ ਜੀ ਜ਼ਿਆਦਾ ਹੈਗੀ ਕਿਉਂਕਿ ਮੈਂ ਪੜਾਉਂਦਾ ਰਿਹਾ ਸਬਜੈਕਟ ਨੂੰ, ਪਰ ਜਿਹੜੇ ਡਾਕਟਰ ਜੂਰਸ ਪ੍ਰੋਡੈਂਸ ਨਾਲ ਡੀਲ ਕਰਦੇ ਨੇ ਮੈਡੀਕਲ ਦੇ ਨਾਲ ਉਹਦੇ ਮੇਰੇ ਤੋਂ ਬਹੁਤ ਜ਼ਿਆਦਾ ਐਕਸਪਰਟ ਹੁੰਦੇ ਨੇ। ਸੋ ਅਸੀਂ ਹੱਡੀਆਂ ਵੇਖ ਕੇ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਔਰਤ ਦੀ ਸੀ ਲਾਸ਼ ਕਿ ਆਦਮੀ ਦੀ ਸੀ ਲਾਸ਼, ਜੇ ਸਾਰਾ ਮਾਸ ਉਹਦੇ ਸਰੀਰ ਤੇ ਹੈ ਨੀ, ਹੋਰ ਕੁਛ ਨੀ, ਸਿਰਫ ਹੱਡੀਆਂ ਹੱਡੀ ਹੈਗੀ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਪ੍ਰੋਸਟੇਟ ਦੀ ਜਾਂ ਯੂਟਰਸ ਦੀ ਹਾਰਟ ਦੀ ਇਹ ਕੀਤੀ ਹੈ ਨਾ, ਕੁਝ ਇੱਕ ਤਰ੍ਹਾਂ ਦੇ ਸਾਡੇ ਸਰੀਰ ਦੇ ਵਿੱਚ ਸਪੈਸ਼ਲ ਮਾਸਪੇਸ਼ੀਆਂ ਲਗਾਈਆਂ ਹੋਈਆਂ ਨੇ ਕੁਦਰਤ ਨੇ ਕਿ ਇਹ ਉਹ ਮਾਸਪੇਸ਼ੀਆਂ ਨੇ ਜਿਹੜੀਆਂ ਬਹੁਤ ਲੰਬੇ ਸਮੇਂ ਤੱਕ ਉਸੇ ਤਰ੍ਹਾਂ ਹੀ ਰਹਿੰਦੀਆਂ ਨੇ, ਖਤਮ ਨਹੀਂ ਹੁੰਦੀਆਂ। ਸਰੀਰ ਤੋਂ ਮਾਸ ਨਿਕਲ ਗਿਆ, ਹੱਡੀਆਂ ਹੀ ਹੱਡੀਆਂ ਰਹਿ ਗਿਆ, ਕਾਗਾ ਕਰਕੇ ਢੋਲਿਆ ਸਗਲਾ ਖਾਇਓ ਮਾਸ, ਇਹ ਤੋਂ ਨੈਣ ਮਤ ਸੁਹੋ ਫਿਰ ਦੇਖਣ ਕੀ ਆਸ। ਬਰੀਜ ਸਾਹਿਬ ਕਹਿ ਰਹੇ ਨੇ, ਲੇਕਿਨ ਜਦੋਂ ਇਹ ਸਾਰਾ ਕੁਝ ਬਾਹਰਲਾ ਹਵਾਲਾ ਹੋ ਜਾਂਦਾ ਆ, ਅੰਦਰ ਮੈਂ ਤੁਹਾਨੂੰ ਦੱਸ ਰਿਹਾ ਕਿ ਹਾਰਟ, ਪ੍ਰੋਸਟੇਟ, ਯੂਟਰਸ, ਬੱਚੇਦਾਨੀ, ਇਹ ਅਸੀਂ ਫਿਰ ਵੀ ਉਹਦੇ ਵਿੱਚ ਸਾਨੂੰ ਮਿਲੇਗੀ, ਜਿਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਲਾਸ਼ ਕਿਹਦੀ ਹੈ, ਲੜਕੀ ਦੀ ਹੈ, ਔਰਤ ਦੀ ਹੈ, ਬੰਦੇ ਦੀ ਹੈ, ਕਿਹਦੀ ਹੈਗੀ ਹੈ। ਸੋ ਇਸ ਮੁਤਾਬਕ ਮੈਂ ਹਾਰਟ ਦੀ ਗੱਲ ਕਰ ਰਿਹਾ ਸਾਂ ਕਿ ਹਾਰਟ ਨੂੰ ਮਾਸਪੇਸ਼ੀਆਂ ਤਾਂ ਬਹੁਤ ਸਟਰੋਂਗ ਮਿਲੀਆਂ ਨੇ, ਕਿਉਂਕਿ ਜਦੋਂ ਸਾਡਾ ਜਨਮ ਦੀ ਸ਼ੁਰੂਆਤ ਹੋਈ ਸੀ ਨਾ, ਪੰਜਵਾਂ ਵੀਕ ਅਸੀਂ ਨੂੰ ਕਹਿੰਦੇ ਹਾਂ, ਉਸ ਵੇਲੇ ਪੰਜਵੇਂ ਵੀਕ ਤੋਂ ਲੈ ਕੇ ਜਦੋਂ ਓਵਮ ਤੇ ਸਪਰਮ ਮਿਲੇ ਸਨ, ਕਿਉਂਕਿ ਅਸੀਂ ਫਸਟ ਡੇ ਆਫ ਲਾਸਟ ਮੈਨਸਟੂਏਸ਼ਨ ਤੋਂ ਕਾਊਂਟ ਕਰਦੇ ਹਾਂ ਨਾ, ਉਸ ਮੁਤਾਬਕ ਇਸ ਦੀ ਜਿਹੜੀ ਬਣਤਰ ਹੈ ਪੰਜਵੇਂ ਵੀਕ ਵਿੱਚ ਬਣ ਗਈ ਸੀ। ਖੁਰਾਕ ਦੇਣ ਵਾਲਾ ਇਹ ਹਿੱਸਾ ਉਦੋਂ ਬਣ ਗਿਆ ਸੀਗਾ, ਬਣਨਾ ਸ਼ੁਰੂ ਹੋ ਗਿਆ, ਇਹਦੀ ਗੱਲ ਸ਼ੁਰੂ ਹੋ ਗਈ, ਔਰ 20ਵੇਂ ਹਫ਼ਤੇ ਤੱਕ ਇਹ ਸਾਰਾ ਐਨ ਪੂਰੀ ਸਮਰੱਥਾ ਨਾਲ ਖੂਨ ਦੇਣ ਦੇ ਕਾਬਲ ਹੋ ਗਿਆ। ਸੋ ਆਖਰੀ ਸਵਾਸ ਤੱਕ ਇਹਨੇ ਚੜਨਾ ਹੈ। ਅਸੀਂ ਇਹ ਸਮਝਦੇ ਹਾਂ ਕਿ ਜੇ 3 ਤੋਂ 5 ਮਿੰਟ ਤੱਕ ਇਹਨੇ ਆਪਣਾ ਕੰਮ ਬੰਦ ਕਰ ਦਿੱਤਾ ਜਾਂ ਇਹਨੂੰ ਵੀ ਆਕਸੀਜਨ ਨਹੀਂ ਮਿਲੀ ਤੇ ਫਿਰ ਰਾਮ ਨਾਮ ਸੱਤ ਹੋ ਜਾਂਦਾ ਹੈ। ਸੋ ਇੰਨੀ ਸਟਰੋਂਗ ਚੀਜ਼ ਨੂੰ ਕੁਦਰਤ ਨੇ ਬੜੀ ਤਵੱਜੋ ਦੇ ਕੇ ਬਣਾਇਆ ਆ, ਔਰ ਇਹਦੀਆਂ ਮਾਸਪੇਸ਼ੀਆਂ ਦਾ ਨਾਂ ਹੈ ਪ੍ਰਕਿੰਜੀ ਫਾਈਬਰ, ਜਿਹੜੇ ਮਾਸਪੇਸ਼ੀਆਂ ਬਣੀਆਂ ਨੇ ਜਿਹਦੇ ਤੋਂ ਹਾਰਟ ਬਣਿਆ, ਬੜਾ ਸਟਰੋਂਗ ਬਣਿਆ ਹੋਇਆ। ਲਗਾਤਾਰ ਧੜਕੀ ਜਾਣਾ, ਦਿਨ ਰਾਤ ਧੜਕੀ ਜਾਣਾ, ਕੋਈ ਛੁੱਟੀ ਨਹੀਂ ਹੈ, ਕੋਈ ਬ੍ਰੇਕ ਨਹੀਂ ਹੈ, ਤੇ ਜਦੋਂ ਬ੍ਰੇਕ ਆਉਂਦੀ ਹੈ ਉਦੋਂ ਸਾਡੇ ਵਾਸਤੇ ਮੁਸੀਬਤ ਹੋ ਜਾਂਦੀ। ਔਰ ਉਸ ਬ੍ਰੇਕ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ ਕਿ ਜਦੋਂ ਉਹ ਖੂਨ ਵਾਪਸੀ ਆਇਆ ਹੋਇਆ, ਇੰਜ ਕਹਿ ਲੋ ਖਹਿ ਰਿਹਾ ਛੱਪੜ ਚੋਂ ਪਾਣੀ ਤੇ ਕਿਸੇ ਨਾਲੀ ਦੇ ਵਿੱਚ ਬਾਹਰ ਜਾ ਰਿਹਾ ਹੈਗਾ, ਜਦੋਂ ਇਸ ਹਾਲਾਤ ਦੇ ਵਿੱਚ ਉਹ ਇਹਦੇ ਚ ਜਾਣਾ ਸ਼ੁਰੂ ਹੋ ਜਾਂਦਾ ਆ, ਤੇ ਜੇ ਕਿਸੇ ਦਾ ਕੋਲੈਸਟ੍ਰੋਲ ਸੰਘਣਾਪਣ ਜ਼ਿਆਦਾ ਹੋਇਆ ਤੇ ਅਲਟੀਮੇਟ ਸੰਘਣੀ ਚੀਜ਼ ਨੇ ਬਰੀਕ ਥਾਵਾਂ ਤੇ ਜੰਮਣਾ ਆ, ਵੱਡੀਆਂ ਥਾਵਾਂ ਤੋਂ ਤਾਂ ਨਿਕਲ ਜਾਊਗਾ ਪਰ ਜਿਹੜੀ ਬਹੁਤੀ ਬਰੀਕ ਥਾਂ ਹੈ ਉਸ ਥਾਂ ਤੇ ਉਹ ਥੋੜਾ ਥੋੜਾ ਕਿਣਕਾ ਲੱਗਦਾ ਵੀ ਮਾਈਕਰੋਸਕੋਪਿਕ ਟਾਈਪ ਦਾ, ਨੈਨੋਮੀਟਰ ਨਾਲ ਕਾਊਂਟ ਕਰਦੇ ਉਹਨੂੰ, ਕਰਦਾ ਕਰਦਾ ਅਲਟੀਮੇਟ ਜਦੋਂ 25-30-40 ਸਾਲ ਦਾ ਬੰਦਾ ਹੁੰਦਾ ਆ, ਉਦੋਂ ਉਹਨਾਂ ਨਾੜੀਆਂ ਦਾ ਵੀ ਬਾਕੀ ਬਾਡੀ ਦੇ ਮੁਤਾਬਕ ਕੁਝ ਨਾ ਕੁਝ ਲਿਊਮਨ ਅੰਦਰ ਵਾਲਾ ਸੁਰਾਖ ਘੱਟ ਜਾਂਦਾ ਹੈ। ਕਿ ਜੇ ਬਹੁਤਾ ਕੱਟ ਜਾਵੇ ਤੇ ਫਿਰ ਉਸ ਥਾਂ ਤੇ ਖੂਨ ਦੀ ਸਪਲਾਈ ਹੋ ਹੀ ਨਹੀਂ ਸਕਦੀ, ਜਿੰਨੀ ਲੋੜ ਹੈ ਉਹਨਾਂ ਚੱਲ ਨਹੀਂ ਸਕਦਾ। ਹੁਣ ਤੁਸੀਂ ਇਹ ਆਖੋ ਵੀ ਖੂਨ ਦੀ ਸਪਲਾਈ ਹੋ ਨਹੀਂ ਰਹੀ, ਸ਼ੁਰੂਆਤੀ ਦੌਰ ਦੇ ਵਿੱਚ ਤਾਂ ਸਾਰਾ ਅੰਦਰ ਦਾ ਲਿਊਮਨ ਬੰਦ ਨਹੀਂ ਸੀ ਨਾ, ਇਹਦਾ ਮਤਲਬ ਸਿਮਟਮ ਤੇ ਉਦੋਂ ਵੀ ਆ ਰਹੇ ਸੀ, ਪਰ ਤੁਸੀਂ ਉਦੋਂ ਉਸ ਗੱਲ ਦਾ ਖਿਆਲ ਨਹੀਂ ਕੀਤਾ। ਜੇ ਤੁਸੀਂ ਉਦੋਂ ਖਿਆਲ ਕਰਦੇ ਭਈ ਯਾਰ ਪੌੜੀਆਂ ਚੜ੍ਹਨ ਲੱਗਦੇ ਆ ਤੇ ਸਾਹ ਚੜ੍ਹਦਾ ਹੈਗਾ, ਇਕਦਮ ਮੰਜੇ ਤੇ ਬੈਠੇ ਬੈਠੇ ਠੀਕ ਆ, ਜਦੋਂ ਮੰਜੇ ਤੇ ਬੈਠੇ ਬੈਠੇ ਉੱਠ ਕੇ ਤੁਰਨ ਲੱਗਦੇ ਆ ਤੇ ਇਕਦਮ ਅੱਖਾਂ ਦੇ ਹਨੇਰਾ ਆ ਜਾਂਦਾ ਆ। ਜਦੋਂ ਥੋੜੀ ਬਹੁਤ ਕੋਈ ਗੱਲ ਕਰਦੇ ਆ ਜਾਂ ਪੱਗ ਬੰਨਣ ਖਾਲਸਾ ਦੀ ਗੱਲ ਲੈ ਲੋ, ਪੱਗ ਬੰਨਣ ਲੱਗਦੇ ਆ ਤੇ ਉਸ ਵੇਲੇ ਸਾਡੀਆਂ ਬਾਹਾਂ ਥੱਕਣ ਲੱਗ ਜਾਂਦੀਆਂ ਨੇ। ਇਹ ਸਾਰਾ ਕੀ ਹੈ? ਸਾਰਾ ਇਸ ਗੱਲ ਦਾ ਹੀ ਆ ਕਿ ਇੱਥੇ ਖੂਨ ਦੀ ਸਪਲਾਈ ਨਹੀਂ ਹੋ ਰਹੀ, ਇੱਥੇ ਆਕਸੀਜਨ ਪੂਰੀ ਨਹੀਂ ਜਾ ਰਹੀ, ਇਹਨਾਂ ਅੰਗਾਂ ਵਿੱਚ ਕਮਜ਼ੋਰੀ ਆ ਗਈ ਹੈ। ਤੇ ਕੰਮ ਕਿਹਦਾ ਆ? ਹਾਰਟ ਦਾ। ਤੇ ਹਾਰਟ ਵਿਚਾਰਾ ਕੀ ਕਰੇ? ਕਹਿੰਦਾ ਜੀ ਮੈਨੂੰ ਤੇ ਆਪ ਨੂੰ ਰੋਟੀ ਨਹੀਂ ਖਾਣ ਨੂੰ ਮਿਲੇ। ਇਸ ਕਿਸੇ ਥਾਂ ਤੇ ਉਹ ਜਿਹੜੀ ਉਹਨੂੰ ਅਸੀਂ ਕਹਿੰਦੇ ਕੋਰੋਨਰੀ ਆਰਟਰੀ, ਕੋਰੋਨਰੀ ਆਰਟਰੀ ਪਹਿਲਾਂ ਏਓਰਟਾ ਦੇ ਵਿੱਚੋਂ ਜਿਹੜੀ ਡਿਸੈਂਟ ਅਸੈਂਡਿੰਗ ਏਓਰਟਾ ਸੀਗਾ, ਪਹਿਲਾ ਹਿੱਸਾ ਜਿਹੜਾ ਦਿਲ ਚੋਂ ਬਾਹਰ ਨਿਕਲ ਕੇ ਖੂਨ ਸਪਲਾਈ ਕਰਨ ਵਾਸਤੇ ਜਾਂਦਾ ਆ, ਉਹਦੇ ਵਿੱਚੋਂ ਨਿਕਲਦੀ ਸੀ ਇੱਕ ਚੀਜ਼ ਸੀ, ਇੱਕ ਮੁੱਢ ਸੀਗਾ, ਤੇ ਉਸ ਤੋਂ ਬਾਅਦ ਵੈਸੇ ਦੋ ਹਿੱਸੇ ਹੋ ਗਏ ਸੀ, ਇੱਕ ਰਾਈਟ ਕੋਰੋਨਰੀ ਆਰਟਰੀ ਤੇ ਇੱਕ ਲੈਫਟ ਕੋਰੋਨਰੀ ਆਰਟਰੀ ਹੋ ਗਈ। ਔਰ ਇਹਨਾਂ ਵਿਚਾਰੀਆਂ ਦਾ ਆਪਸ ਵਿੱਚ ਕੋਈ ਸਹਿਯੋਗ ਨਹੀਂ। ਵੀ ਬੜੀ ਅਜੀਬ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਸੀਗੀ ਕਿ ਰੱਬ ਨੇ ਸਾਰੀਆਂ ਥਾਵਾਂ ਤੇ ਸਾਰੇ ਸਰੀਰ ਚ ਕੋਲੈਟਰਲ ਸਰਕੂਲੇਸ਼ਨ ਬਣਾਤਾ, ਭਾਈ ਨਾ ਯਾਰ ਜੇ ਤੁਹਾਡੇ ਗੁਆਂਢ ਚ ਕੋਈ ਇਹੋ ਜਿਹੀ ਗੱਲ ਹੋ ਗਈ ਤੇ ਕੋਈ ਗੱਲ ਨੀ, ਅਸੀਂ ਤੁਹਾਡੇ ਰੋਟੀਆਂ ਪਕਾ ਕੇ ਦੇ ਦਾਂਗੇ, ਅਸੀਂ ਦਾਲ ਸਬਜ਼ੀ ਬਣਾ ਕੇ ਤੁਹਾਡੇ ਘਰੇ ਦੇ ਦਿਆਂਗੇ। ਇੱਕ ਦੂਜੇ ਨਾਲ ਸਹਿਯੋਗ ਸਾਡਾ ਚੱਲਦਾ ਹੀ ਚੱਲਦਾ ਸੀਗਾ। ਹਾਂਜੀ, ਕਿਸੇ ਥਾਂ ਤੇ ਹੜ੍ਹ ਆ ਗਏ, ਅਸੀਂ ਤਾਂ ਪਾਕਿਸਤਾਨ ਵਿੱਚ ਜਾ ਕੇ ਰੋਟੀਆਂ ਵਰਤਾ ਆਏ ਨਾ, ਸਾਡਾ ਸਿੱਖਾਂ ਦਾ ਤੇ ਹੈ ਨਾ, ਕਿਸੇ ਵੀ ਥਾਂ ਤੇ ਐਸਾ ਹੋਵੇ ਤੇ ਅਸੀਂ ਇੱਕ ਦੂਜੇ ਦਾ ਸਹਿਯੋਗ, ਇਹਨੂੰ ਕੋਲੈਟਰਲ ਸਹਿਯੋਗ ਕਹਿੰਦੇ ਆ। ਸਾਰੇ ਸਰੀਰ ਦੇ ਵਿੱਚ ਇਸ ਤਰ੍ਹਾਂ ਦਾ ਕੋਲੈਟਰਲ ਰਿਲੇਸ਼ਨ ਹੈਗਾ ਆ, ਪਰ ਅਫਸੋਸ ਇਹ ਆ ਕਿ ਹਾਰਟ ਦੇ ਵਿੱਚ ਰਾਈਟ ਕੋਰੋਨਰੀ ਆਰਟਰੀ ਦਾ ਲੈਫਟ ਕੋਰੋਨਰੀ ਆਰਟਰੀ ਦੀ ਇਸ ਤਰ੍ਹਾਂ ਦੀ ਕੋਈ ਸਾਂਝ ਹੀ ਹੈ ਨਹੀਂ। ਜੇ ਰਾਈਟ ਕੋਰੋਨਰੀ ਚ ਕਿਸੇ ਵੇਲੇ ਆ ਕੇ ਕੋਈ ਚੀਜ਼ ਰੁਕਾਵਟ ਆ ਗਈ ਤੇ ਫਿਰ ਉਹ ਇਹਦਾ ਕੰਮ ਤਮਾਮ ਆ। ਇਹ ਨਹੀਂ ਹੈ ਵੀ ਗੁਆਂਢ ਲੈਫਟ ਕੋਰੋਨਰੀ ਆਰਟਰੀ ਆਊਗੀ ਤੇ ਇਹਦਾ ਸਹਿਯੋਗ ਕਰ ਦੂਗੀ। ਇਸੇ ਕਰਕੇ ਜਿਵੇਂ ਜਿਵੇਂ ਹੁਣ ਡਾਕਟਰਾਂ ਨੇ ਜਾਣਿਆ ਇਸ ਸਬੰਧ ਦੇ ਵਿੱਚ ਤੇ ਉਹਨਾਂ ਨੇ ਫਿਰ ਉਹਦੀ ਬਾਈਪਾਸ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ ਵੀ ਨਹੀਂ ਯਾਰ ਇਧਰੋਂ ਨਹੀਂ, ਅਸੀਂ ਆਰਟੀਫਿਸ਼ ਜਿਹੜਾ ਕੁਦਰਤ ਰਹਿ ਗਿਆ ਕੰਮ ਉਹਨੂੰ ਅਸੀਂ ਹੁਣ ਪੂਰਾ ਕਰ ਦਿੰਦੇ। ਜੋ ਖੈਰ ਇਹ ਹਾਰਟ ਦੀ ਜੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਸਾ ਵੀ ਜਿਹਨੂੰ ਅਸੀਂ ਹਾਰਟ ਅਟੈਕ ਕਹਿੰਦੇ ਆ ਨਾ, ਉਹਦਾ ਮਤਲਬ ਇਹ ਹੁੰਦਾ ਆ ਕਿ ਹਾਰਟ ਨੂੰ ਖੁਦ ਨੂੰ ਖੂਨ ਦੀ ਸਪਲਾਈ ਨਹੀਂ ਹੋ ਰਹੀ। ਖੂਨ ਦੀ ਸਪਲਾਈ ਦਾ ਮਤਲਬ ਹੁੰਦਾ ਆ ਖੁਰਾਕ ਤੇ ਆਕਸੀਜਨ, ਖੁਰਾਕ ਤੇ ਆਕਸੀਜਨ ਦੀ ਸਪਲਾਈ ਨਹੀਂ ਹੋ ਰਹੀ। ਬਾਕੀ ਪ੍ਰੋਟੈਕਟਿਵ ਫੋਰਸਿਸ ਜਿਹੜੀਆਂ ਨੇ WBC ਜਾ ਰਹੇ ਨੇ ਜਾਂ ਹੋਰ RBC ਜਿਹੜਾ ਆਕਸੀਜਨ ਲੈ ਕੇ ਜਾ ਰਹੇ ਨੇ, ਉਹ ਤਾਂ ਨਾਲ ਸਾਰੇ ਬਲੱਡ ਚਲਦੇ ਹੀ ਹੁੰਦੇ ਆ। ਤੇ ਮਤਲਬ ਜਦੋਂ ਹਾਰਟ ਨੂੰ ਖੁਦ ਨੂੰ ਸਪਲਾਈ ਨਹੀਂ ਹੁੰਦੀ ਉਸ ਵੇਲੇ ਇਨੀਸ਼ੀਅਲ ਨਿਸ਼ਾਨੀਆਂ ਸਾਡੀਆਂ ਇਹ ਹੁੰਦੀਆਂ ਨੇ ਕਿ ਮੰਜੇ ਤੇ ਬੈਠੇ ਆਰਾਮ ਨਾਲ ਠੀਕ ਆ, ਜਦੋਂ ਉੱਠੇ ਹੋ ਇਕਦਮ ਯਾਰ ਅੱਖਾਂ ਦੇ ਹਨੇਰਾ ਆ ਗਿਆ। ਹਾਂਜੀ, ਪੌੜੀਆਂ ਚੜ੍ਹਦੇ ਹੋ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਆ। ਇਸੇ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ, ਤੇਜ ਨਹੀਂ ਤੁਰ ਸਕਦੇ। ਮੁੰਡਾ ਹੋਵੇ ਤੁਹਾਡੇ ਨਾਲ ਤੇ ਤੇਜ਼ ਤੇਜ਼ ਤੁਰੇ ਤੇ ਤੁਸੀਂ ਉਹਨੂੰ ਕਹੋ ਹੌਲੀ ਚੱਲ ਯਾਰ ਮੈਂ ਨੀ ਇੰਨਾ ਤੁਰ ਸਕਦਾ, ਕਿਉਂਕਿ ਜਿੰਨਾ ਤੁਸੀਂ ਤੇਜ਼ ਚੱਲੋਗੇ ਉਹਨਾਂ ਆਕਸੀਜਨ ਦੀ ਜ਼ਿਆਦਾ ਲੋੜ ਹੈਗੀ ਹੈ, ਉਨੀ ਆਕਸੀਜਨ ਦੀ ਲੋੜ ਦਿਲ ਪੂਰਾ ਨਹੀਂ ਕਰ ਰਿਹਾ ਤਾਂ ਹੀ ਤੁਸੀਂ ਕਹੋਗੇ ਯਾਰ ਨਹੀਂ ਹੌਲੀ ਚੱਲ ਮੈਂ ਇੰਨਾ ਤੇਜ਼ ਨਹੀਂ ਚੱਲ ਸਕਦਾ। ਜਦੋਂ ਇਹ ਸਧਾਰਨ ਜਿਹੀਆਂ ਗੱਲਾਂ ਨੇ, ਔਰ ਜਦੋਂ ਤੁਸੀਂ ਇਹਨਾਂ ਸਧਾਰਨ ਗੱਲਾਂ ਨੂੰ ਨੋਟ ਕਰਕੇ ਉਹਦੇ ਮੁਤਾਬਕ ਡਾਕਟਰ ਤੋਂ ਰਾਏ ਲੈ ਲਈ ਕਿ ਮੈਂ ਕੀ ਕਰਾਂ, ਤੇ ਡਾਕਟਰ ਨੇ ਵੇਖਣਾ ਯਾਰ ਤੇਰਾ ਤੇ ਕੋਲੈਸਟ੍ਰੋਲ ਬਹੁਤ ਹਾਈ ਹੈ, ਤੇਰਾ ਹੈ ਤੇ ਬਾਰਡਰ ਲਾਈਨ ਤੇ ਲੇਕਿਨ ਕਿਸੇ ਵੀ ਵੇਲੇ ਵੱਧ ਹੋ ਸਕਦਾ, ਭਾਵ ਕੀ ਉਹ ਇਸ ਲਿਮਿਟ ਤੇ ਪਹੁੰਚ ਗਿਆ ਆ ਕਿ ਹੌਲੀ ਹੌਲੀ ਹੁਣ ਗਾਂ ਦੀ ਸਟੇਜ ਦੇ ਵਿੱਚ ਇਹਨੇ ਵਧਣਾ ਸ਼ੁਰੂ ਹੋਣਾ। ਔਰ ਜੇ ਤੁਸੀਂ ਇਹਦਾ ਹੁਣ ਕੰਟਰੋਲ ਨਾ ਕੀਤਾ, ਕੰਟਰੋਲ ਤੇ ਡਾਕਟਰ ਨੇ ਦੱਸਣਾ ਹੀ ਹੈ ਕਿ ਕੋਲੈਸਟ੍ਰੋਲ ਨੂੰ ਘੱਟ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਕੋਲੈਸਟ੍ਰੋਲ ਜ਼ਿਆਦਾ ਬਣਾਉਂਦੀਆਂ ਨੇ ਉਹਨਾਂ ਨੂੰ ਘੱਟ ਕਰਨਾ ਪੈਣਾ। ਉਹ ਫਿਰ ਡਾਕਟਰ ਤੁਹਾਨੂੰ ਦੱਸਣਗੇ ਵੀ ਭਾਈ ਆਹ ਚੀਜ਼ਾਂ ਤੁਸੀਂ ਘੱਟ ਕਰ ਦਿਓ। ਜਮਾਂਦਰੂ ਤੌਰ ਤੇ ਬੇਸ਼ੱਕ ਅਸੀਂ ਲੋਕ ਕਾਰਨੀਵੋਰਸ, ਕਾਰਨੀਵੋਰਸ ਦਾ ਮਤਲਬ ਹੁੰਦਾ ਹੈ ਜਿਹੜਾ ਮੀਟ ਵਾਲੀਆਂ ਚੀਜ਼ਾਂ ਖਾਂਦੇ ਨੇ, ਅਸੀਂ ਮਾਂ ਦਾ ਦੁੱਧ ਪੀਂਦੇ ਹਾਂ ਨਾ, ਤੇ ਮਾਂ ਦਾ ਦੁੱਧ ਤਾਂ ਮੀਟ ਚੋਂ ਬਣਿਆ ਹੈਗਾ, ਮੀਟ ਚੋਂ ਬਣਿਆ ਤੇ ਇਹਦਾ ਮਤਲਬ ਉਹਨੂੰ ਅਸੀਂ ਵੈਜੀਟੇਰੀਅਨ ਨਹੀਂ ਕਹਿ ਸਕਦੇ। ਆਪਣੀ ਮਰਜ਼ੀ ਨਾਲ ਸਾਧ ਸੰਤ ਕਹੀ ਜਾਣ ਵੀ ਨਹੀਂ ਤਾਂ ਦੁੱਧ ਪੀਂਦੇ ਹਾਂ, ਮੀਟ ਤੇ ਨਹੀਂ ਖਾਂਦੇ। ਹਾਂਜੀ, ਅਸੀਂ ਵੈਸ਼ਨੋ ਆ, ਹਾਂਜੀ ਸੋ ਇਹ ਆਪਣੀ ਬਣਾਈ ਹੋਈ ਡੈਫੀਨੇਸ਼ਨ ਤੇ ਆਪਣਾ ਬਣਾਇਆ ਹੋਇਆ ਐਕਸਪਲੇਨੇਸ਼ਨ ਹੈ ਪਰ ਮਨੁੱਖ ਜਮਾਂਦੂ ਤੌਰ ਤੇ ਅਸੀਂ ਕਾਰਨੀਵੋਰਸ ਹਾਂ ਬਾਅਦ ਵਿਚ ਅਸੀਂ ਆਪਣੀ ਖੁਰਾਕ ਬਦਲ ਲਈ ਔਰ ਉਸ ਖੁਰਾਕ ਬਦਲਣ ਦੇ ਕਰਕੇ ਸਾਡੇ ਸਰੀਰ ਚ ਬਹੁਤ ਸਾਰੇ ਐਨਜ਼ਾਈਮ ਚ ਬਹੁਤ ਸਾਰੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੈਸੇ ਵੀ ਜਦੋਂ ਬੰਦਾ ਬਿਮਾਰ ਹੁੰਦਾ ਹੈ ਤੇ ਡਾਕਟਰਾਂ ਨੇ ਯਾਰ ਤੂੰ ਹਲਕਾ ਖਾਣਾ ਖਾਈ ਕਿਉਂ ਕਿ ਭਾਰੀ ਖਾਣੇ ਨੂੰ ਬੰਦ ਹਜ਼ਮ ਕਰਨ ਵਾਸਤੇ ਹਜ਼ਮ ਕਰਨ ਦਾ ਮਤਲਬ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਦਾ ਮਤਲਬ ਹੈ ਕਿ ਉਹਦੇ ਵਿੱਚੋਂ ਐਨਰਜੀ ਪੈਦਾ ਹੋਵੇ ਐਨਰਜੀ ਪੈਦਾ ਹੋਵੇ ਤੇ ਸਰੀਰ ਚੱਲ ਸਕੇ ਕੈਲੋਰੀਜ਼ ਪੈਦਾ ਹੋਣ ਪੱਥਰ ਦਾ ਕੋਲਾ ਤੇ ਲੱਕੜੀ ਦਾ ਕੋਲਾ ਦੋਵਾਂ ਚ ਫਰਕ ਹੈ ਨਾ ਉਹ ਇੱਕ ਬਹੁਤ ਲੰਬੇ ਸਮੇਂ ਤੱਕ ਐਨਰਜੀ ਦਿੰਦਾ ਰਹਿੰਦਾ ਇੱਕ ਬਹੁਤ ਥੋੜੇ ਸਮੇਂ ਤੱਕ ਐਨਰਜੀ ਦਿੰਦਾ ਫਿਰ ਬੁੱਝ ਜਾਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਾਰਨੀਵੋਰਸ ਟਾਈਪ ਦਾ ਫੂਡ ਖਾ ਰਹੇ ਹਾਂ ਭਾਵੇਂ ਥੋੜਾ ਖਾ ਰਹੇ ਹਾਂ ਉਹਦੇ ਨਾਲ ਐਨਰਜੀ ਲੰਬੇ ਸਮੇਂ ਤੱਕ ਜਿਵੇਂ ਪੱਥਰੀ ਕੋਲੇ ਦੇ ਵਿੱਚ ਲੰਬੇ ਸਮੇਂ ਤੱਕ ਐਨਰਜੀ ਹੁੰਦੀ ਰਹਿੰਦੀ ਆ ਕੇ ਦਿੰਦਾ ਰਹਿੰਦਾ ਸੇਕ ਦਿੰਦਾ ਰਹਿੰਦਾ ਐਸਾ ਹੁੰਦਾ ਹੈ ਪਰ ਡਾਕਟਰ ਕੀ ਕਹਿਣਗੇ ਵੀ ਜੇ ਹੁਣ ਤੇਰੀ ਖੁਰਾਕ ਹੀ ਮੀਟ ਆ ਤੇ ਮੈਂ ਕਹਾਂ ਤੂੰ ਮੀਟ ਬੰਦ ਕਰ ਦੇ ਗਲਤ ਗੱਲ ਆ ਨਹੀਂ ਉਹ ਕਹੇਗਾ ਘੱਟ ਕਰ ਦੇ ਜਿਨ ਇੰਨਾ ਕੁ ਖਾ ਜਿਹਦੇ ਨਾਲ ਤੇਰੀ ਲੋੜ ਦੀਆਂ ਕੈਲੋਰੀ 1700 ਕੈਲੋਰੀ ਪਰ ਆਵਰ ਹੀਟ ਦੀਆਂ ਚਾਹੀਦੀਆਂ ਨੇ ਸਰੀਰ ਦੇ ਵਿੱਚ ਇੱਕ ਇੱਕ ਸੈੱਲ ਤੱਕ ਐਨਰਜੀ ਪਹੁੰਚਾਉਣ ਵਾਸਤੇ ਇੰਨੀਆਂ ਕੁ ਪੈਦਾ ਹੋਣ ਪਰ ਜੇ ਤੁਸੀਂ ਅੱਗੇ ਹੀ 5 ਪੈਗ ਸ਼ੈਗ ਲਾ ਕੇ ਤੇ ਚੰਗਾ ਮੁਰਗ ਮਸਾਲਾ ਖਾ ਰਹੇ ਹੋ ਤੇ 5000 ਕੈਲੋਰੀ ਤੋਂ ਉੱਤੇ ਤਾਂ ਤੁਹਾਡੀਆਂ ਵੈਸੇ ਹੀ ਪੈਦਾ ਹੋ ਰਹੀਆਂ ਨੇ ਤੇ ਅਲਟੀਮੇਟਲੀ ਉਸ ਦੇ ਵਿੱਚੋਂ ਕੰਸਨਟ੍ਰੇਟ ਹੋ ਕੇ ਜਮਾ ਤੇ ਹੋਰ ਹੋਏਗਾ ਨਾ ਭਾਵੇਂ ਕਈ ਖਰਾਬੀ ਲੋਕ ਬੜੇ ਸੁੱਕੇ ਸੜੇ ਹੁੰਦੇ ਨੇ ਤੇ ਜਦੋਂ ਉਹਨਾਂ ਦਾ ਕੋਲੈਸਟ੍ਰੋਲ ਚੈੱਕ ਕਰੋ ਤੇ ਬਹੁਤ ਹਾਈ ਹੁੰਦਾ ਆ ਕੰਸਨਟ੍ਰੇਟਡ ਹੋ ਕੇ ਕੋਈ ਚੀਜ਼ ਜਦੋਂ ਤੁਹਾਡੀਆਂ ਖੂਨ ਦੀਆਂ ਨਾੜੀਆਂ ਵਿੱਚ ਜਮਣੀਆਂ ਸ਼ੁਰੂ ਹੁੰਦੀਆਂ ਨੇ ਭਾਵ ਕੋ ਹਾਰਡ ਐਂਡ ਫਾਸਟ ਰੂਲ ਨਹੀਂ ਵੀ ਮੋਟਾ ਤਾਂ ਮੋਟਾ ਹੀ ਬੰਦਾ ਹੋਏਗਾ ਤੇ ਉਹਦੀਆਂ ਚਰਬੀ ਨਾੜੀਆਂ ਦੇ ਵਿੱਚ ਖੂਨ ਜ਼ਿਆਦਾ ਜਮਣੀ ਹੈ ਚੁੱਕੇ ਹੋਏ ਬੰਦਿਆਂ ਦਾ ਵੀ ਕੋਲੈਸਟ੍ਰੋਲ ਬਹੁਤ ਜ਼ਿਆਦਾ ਹੁੰਦਾ ਹੈ ਡਿਪੈਂਡ ਕਰਦਾ ਹੈ ਉਹਦੀ ਖੁਰਾਕ ਕੀ ਹੈ ਔਰ ਉਹਦੇ ਵਿੱਚੋਂ ਕਿਤਨੀ ਕਿਹੜੀ ਚੀਜ਼ ਜਿਹੜੀ ਹੈ ਮੈਟਾਬੋਲਾਈਜ਼ ਹੋ ਕੇ ਐਕਸਟਰਾ ਹੋ ਰਹੀ ਹੈ ਔਰ ਐਕਸਟਰਾ ਡਿਪੋਜ਼ੀਸ਼ਨ ਹੋ ਰਹੀ ਹੈ ਆਪਾਂ ਬੜੀ ਵਾਰ ਇਹਦੇ ਸੰਬੰਧ ਦੇ ਵਿੱਚ ਜਦੋਂ ਡਿਟੇਲ ਗੱਲ ਕਰਦੇ ਫਿਰ ਉਹ ਡਾਕਟਰਾਂ ਦਾ ਕੰਮ ਹਰ ਪੇਸ਼ੈਂਟ ਵਾਸਤੇ ਵੇਖਣਾ ਬਈ ਭਾਈ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਵਾਸਤੇ ਕਰਨਾ ਕੌਣ ਆ ਸਾਡਾ ਥਾਇਰਾਇਡ ਗਲੈਂਡ ਹੁਣ ਥਾਇਰਾਇਡ ਗਲੈਂਡ ਦੀ ਫਿਰ ਸਾਨੂੰ ਸੰਭਾਲ ਕਰਨੀ ਪਏਗੀ ਉਹਦੇ ਬਾਰੇ ਸਾਨੂੰ ਦੱਸਣਾ ਪਏਗਾ ਕਿ ਥਾਇਰਾਇਡ ਆਪਣਾ ਨਾਰਮਲ ਕੰਮ ਕਰ ਲਵੇ ਥੋੜੀ ਜਿਹੀ ਖੁਰਾਕ ਦੇ ਵਿੱਚੋਂ ਵੀ ਪੂਰੀ ਐਨਰਜੀ ਲੈ ਲਵੇ ਜਰਾਦੀ ਨਾ ਖਾਣ ਦੀ ਲੋੜ ਪਵੇ ਭਰ ਭਰ ਕੇ ਥਾਲ ਚੌਲਾਂ ਦੇ ਨਾ ਖਾਣੇ ਪੈਣ ਕੜਾ ਪ੍ਰਸ਼ਾਦ ਨਾ ਛਕਣਾ ਪਵੇ ਸਾਨੂੰ ਬਹੁਤ ਹੀ ਕੌਲੇ ਭਰ ਭਰ ਕੇ ਨੀਂਦ ਦੇ ਨਾ ਖਾਣੇ ਪੈਣ ਥੋੜਾ ਖਾਓ ਸਾਡੀ ਉਹਦੇ ਨਾਲ ਐਨਰਜੀ ਪੂਰੀ ਹੋ ਜਾਵੇ ਤੇ ਸਾਨੂੰ ਦਰੁਸਤ ਕਿਹਨੂੰ ਕਰਨਾ ਪੈਣਾ ਟੋਕੇ ਨੂੰ ਟੋਕਾ ਸਾਡਾ ਕੀ ਹੈ ਥਾਇਰਾਇਡ ਗਲੈਂਡ ਜਿਹੜਾ ਸਾਰੀ ਖਾਧੀ ਹੋਈ ਚੀਜ਼ ਨੂੰ ਮੈਟਾਬੋਲਾਈਜ਼ ਕਰਦਾ ਹੈਗਾ ਮਤਲਬ ਕਹਿਣ ਤੋਂ ਭਾਵੇਂ ਸਾਰੀ ਡਿਟੇਲ ਮੈਂ ਇਸ ਕਰਕੇ ਲੰਬੀ ਚੌੜੀ ਜੀ ਦੱਸੀ ਜਾ ਰਿਹਾ ਕਿ ਜਦੋਂ ਤੁਹਾਨੂੰ ਸਾਹ ਚੜਨ ਲੱਗ ਜਾਵੇ ਜਦੋਂ ਤੁਹਾਨੂੰ ਅੱਖਾਂ ਅੱਗੇ ਉੱਠਣ ਸਮੇਂ ਹਨੇਰਾ ਆਉਣਾ ਸ਼ੁਰੂ ਹੋ ਜਾਵੇ ਜਦੋਂ ਤੁਸੀਂ ਪੌੜੀਆਂ ਚੜਨ ਲੱਗਿਆ ਰਸਤੇ ਤੇ ਇੱਕ ਤਰ੍ਹਾਂ ਖਲੋ ਜਾਓ ਜਦੋਂ ਤੁਸੀਂ ਆਮ ਤੁਰਦੇ ਤੁਰਦੇ ਜਾਂ ਕੰਮ ਕਰਦੇ ਕਰਦੇ ਸਾਹ ਲੈਣ ਲੱਗ ਜਾਓ ਤੇ ਉਹਦੀ ਸਧਾਰਨ ਐਗਜ਼ਾਮਪਲ ਮੈਂ ਦਿੱਤੀ ਸੀ ਪੱਗ ਬੰਨਦੇ ਪਏ ਹੋ ਯਾਰ ਤੇ ਹੱਥ ਥੱਕ ਗਿਆ ਇੱਕਦਮ ਇਹ ਉਹ ਨਿਸ਼ਾਨੀਆਂ ਨੇ ਜਿਹੜੀਆਂ ਇਹ ਦੱਸਦੀਆਂ ਨੇ ਕਿ ਇਹਨਾਂ ਅੰਗਾਂ ਨੂੰ ਸਪਲਾਈ ਪੂਰੀ ਨਹੀਂ ਹੋ ਰਹੀ ਤੇ ਉਸ ਵੇਲੇ ਕਰਨਾ ਕੀ ਆ ਉਸ ਵੇਲੇ ਇਹ ਕਰਨਾ ਆ ਕਿ ਤੁਹਾਡੀ ਖੁਰਾਕ ਨੂੰ ਸਭ ਤੋਂ ਪਹਿਲਾਂ ਘੱਟ ਕਰਨਾ ਹੈਗਾ ਲੋੜ ਅਨੁਸਾਰ ਖਾਣਾ ਹੈਗਾ ਆ ਫਿਰ ਲੋੜ ਅਨੁਸਾਰ ਖਾ ਕੇ ਵੀ ਜੇ ਤੁਹਾਨੂੰ ਲੱਗਦਾ ਵੀ ਐਸਾ ਹੀ ਕੁਛ ਹੈਗਾ ਆ ਬਾਕੀ ਤਾਂ ਵੇਸਟ ਵਿੱਚ ਹੀ ਜਾਂਦਾ ਨਾ ਐਸਾ ਹੈਗਾ ਆ ਤਾਂ ਇਹਦਾ ਮਤਲਬ ਜਿੰਨਾ ਜਿੰਨਾ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਪੈਣਾ ਟੋਕੇ ਨੂੰ ਟੋਕਾ ਸਾਡਾ

ਹੁੰਦੀਆਂ ਨੇ ਕਿ ਇਹਨਾਂ ਅੰਗਾਂ ਨੂੰ ਸਪਲਾਈ ਪੂਰੀ ਨਹੀਂ ਹੋ ਰਹੀ ਤੇ ਉਸ ਵੇਲੇ ਕਰਨਾ ਕੀ ਆ, ਉਸ ਵੇਲੇ ਇਹ ਕਰਨਾ ਆ ਕਿ ਤੁਹਾਡੀ ਖੁਰਾਕ ਨੂੰ ਸਭ ਤੋਂ ਪਹਿਲਾਂ ਘੱਟ ਕਰਨਾ ਹੈਗਾ, ਲੋੜ ਅਨੁਸਾਰ ਖਾਣਾ ਹੈਗਾ ਆ। ਫਿਰ ਲੋੜ ਅਨੁਸਾਰ ਖਾ ਕੇ ਵੀ ਜੇ ਤੁਹਾਨੂੰ ਲੱਗਦਾ ਵੀ ਐਸਾ ਹੀ ਕੁਛ ਹੈਗਾ ਆ, ਬਾਕੀ ਤਾਂ ਵੇਸਟ ਵਿੱਚ ਹੀ ਜਾਂਦਾ ਨਾ, ਐਸਾ ਹੈਗਾ ਆ ਤਾਂ ਇਹਦਾ ਮਤਲਬ ਜਿੰਨਾ ਜਿੰਨਾ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਮੈਟਾਬੋਲਾਈਜ਼ ਕਰਨਾ ਸੀ, ਐਨਰਜੀ ਚ ਕਨਵਰਟ ਕਰਨਾ ਸੀ, ਉਹਨਾਂ ਨੂੰ ਵੇਖਣ ਦੀ ਲੋੜ ਹੈ, ਵੇਲਣਾ ਸਹੀ ਕਰਨ ਦੀ ਲੋੜ ਆ। ਗੰਨਾ ਤੁਸੀਂ ਜਿੰਨਾ ਮਰਜ਼ੀ ਰਸ ਪਾ ਲਓ ਜਾਂ ਘੱਟ ਰਸ ਵਾਲਾ ਪਾ ਲਓ ਜਾਂ ਘੱਟ ਪਾ ਲਓ, ਡਿਪੈਂਡ ਗੰਨੇ ਦੇ ਉੱਪਰ ਵੇਲਣੇ ਦੇ ਉੱਪਰ ਕਰਦਾ ਆ ਵੀ ਪੂਰਾ ਫਿੱਟ ਹੈ ਤੇ ਪੂਰਾ ਰਸ ਨਿਕਲ ਜਾਣਾ, ਇਸ ਲਈ ਤੁਹਾਨੂੰ ਥੋੜਾ ਖਾਣ ਦੀ ਲੋੜ ਹੈ। ਤੇ ਕਈਆਂ ਲੋਕਾਂ ਦਾ ਹੁੰਦਾ ਆ ਕਿ ਰੋਟੀ ਭਾਵੇਂ ਇੱਕ ਖਾਣ ਫੁੱਲਦੇ ਹੀ ਜਾਂਦੇ ਨੇ, ਕਈਆਂ ਲੋਕ ਇਹ ਵੀ ਪੰਜ ਪੰਜ ਦਸ ਦਸ ਰੋਟੀਆਂ ਖਾਈ ਜਾਂਦੇ ਨੇ ਫਿਰ ਵੀ ਸੁੱਕੇ ਸੜੇ ਨੇ, ਕਿਉਂਕਿ ਉਹ ਥਾਇਰਾਇਡ ਦੀਆਂ ਦੋ ਕੰਡੀਸ਼ਨਾਂ ਨੇ, ਇੱਕ ਹਾਈਪੋਥਾਇਰੋਡਿਜ਼ਮ ਹੈ ਇੱਕ ਹਾਈਪਰਥਾਇਰੋਡਿਜ਼ਮ ਹੈ, ਤੇ ਉਹਨਾਂ ਦੇ ਅਲੱਗ ਅਲੱਗ ਹਾਲਾਤ ਹੈਗੇ। ਜਿਹੜੇ ਹਾਈਪੋ ਵਾਲੇ ਨੇ ਉਹ ਬੜੇ ਮੋਟੇ ਤਾਜ਼ੇ ਹੁੰਦੇ ਨੇ, ਭਾਵੇਂ ਥੋੜੀ ਰੋਟੀ ਖਾਂਦੇ ਨੇ, ਹਾਈਪਰ ਵਾਲੇ ਜਿਹੜੇ ਨੇ ਉਹ ਭਾਵੇਂ ਜਿੰਨੇ ਮਰਜ਼ੀ ਕੋਲੇ ਪਾਪਾ ਕੇ ਮੀਟ ਖਾਈ ਜਾਂਦੇ ਨੇ, ਸੁੱਕੇ ਸੜੇ ਹੁੰਦੇ ਨੇ, ਲੇਕਿਨ ਕੰਸਨਟ੍ਰੇਸ਼ਨ ਤਾਂ ਬਣਦੀ ਹੈ ਨਾ ਯਾਰ ਇਹਦੇ ਵਿੱਚ, ਉਹ ਜਿਹੜੀ ਜਮਨੀ ਹੈ ਉਹ ਤਾਂ ਹੋਣਾ ਹੀ ਹੋਣਾ ਨਾ ਉਹਦੇ ਨਾਲ, ਇਹ ਤਾਂ ਨਹੀਂ ਵੀ ਸੁੱਕਿਆ ਸੜਿਆ ਹੈਗਾ ਤੇ ਉਹ ਨਿਚੋੜਨਾ ਨੀ, ਉਹ ਤੁਹਾਡੀ ਖੁਰਾਕ ਜੋ ਤੁਸੀਂ ਖਾਧੀ ਹੈ ਉਸ ਨੂੰ ਨਿਚੋੜ ਕੇ ਉਹਦੇ ਵਿੱਚੋਂ ਐਕਸੈਸ ਚੀਜ਼ਾਂ ਕੱਢਣੀਆਂ ਨੇ, ਲੋੜ ਤੋਂ ਵੱਧ ਕੱਢ ਲੈਂਦਾ ਉਹ ਜਿੰਨੀਆਂ ਉਹਦੇ ਚ ਹੈਗੀਆਂ ਨੇ। ਜਿਵੇਂ ਪੱਛੀ ਨਾ ਕਈ ਵਾਰ ਪੱਛੀ ਵੀ ਮਰੋੜ ਕੇ ਉਹਦੇ ਚ ਦੇ ਦਿੰਦੇ ਨੇ, ਵੇਲੇ ਜਿਵੇਂ ਜਿਹੜਾ ਗੁਰਾਸ ਰਹਿ ਗਿਆ ਉਹ ਵੀ ਨਿਕਲ ਜਾਏ। ਤੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਹਾਈਪਰ ਥਾਇਰੋਡਿਜ਼ਮ ਵਾਲੇ ਲੋਕ ਹੈਗੇ ਆ ਉਹ ਥੋੜੀ ਜੀ ਖਾਣ ਤਾਂ ਵੀ ਬਹੁਤਾ ਕੁਛ ਨਿਕਲਿਆ ਜਾਂਦਾ ਹੈ। ਸੋ ਦਰੁਸਤ ਕਿਹਨੂੰ ਕਰਨ ਦੀ ਲੋੜ ਆ, ਪਿਛਲੇ ਉਸ ਥਾਇਰਾਇਡ ਵਾਲੀ ਗੱਲ ਨੂੰ ਕਿ ਭਾਈ ਤੂੰ ਭਾਵੇਂ ਥੋੜੀ ਖਾਣਾ ਆ ਬਾਵਜੂਦ ਇਸ ਦੇ ਵੀ ਤੇਰੇ ਅੰਦਰ ਫੈਟ ਜਮਾ ਹੋ ਰਿਹਾ ਆ, ਤੇ ਜਿਹੜੀ ਚੀਜ਼ ਇਹ ਵਾਧੂ ਕੰਮ ਕਰ ਰਹੀ ਹੈ ਇਹਦੇ ਚ ਕੋਈ ਖਰਾਬੀ ਆ ਰਹੀ ਹੈ, ਸੋ ਇਸ ਨੂੰ ਦਰੁਸਤ ਕਰਨ ਦੀ ਲੋੜ ਹੈਗੀ। ਮੈਂ ਫਿਰ ਆ ਗਿਆ ਆਪਣੀ ਉਸ ਗੱਲ ਵਾਲੇ ਪਾਸੇ, ਜਿਹੜਾ ਹਾਰਟ ਫੇਲੀਅਰ ਦਾ ਅਸਲ ਮਕਸਦ ਤੁਸੀਂ ਸਮਝ ਗਏ ਕਿ ਮਕਸਦ ਇਹ ਆ ਕਿ ਹਾਰਟ ਨੂੰ ਹੀ ਖੁਦ ਸਪਲਾਈ ਨਹੀਂ ਹੁੰਦੀ, ਐ ਨੀ ਵੀ ਜਿੰਨਾ ਮਰਜ਼ੀ ਉਹ ਲਾਂਗਰੀ ਹੈਗਾ ਤੇ ਆਪਦੇ ਵਾਸਤੇ ਕੌਲੇ ਭਰ ਭਰ ਕੇ ਪਹਿਲਾਂ ਸਪੈਸ਼ਲ ਰੱਖ ਦੇਵੇ, ਇਹ ਕੁਦਰਤ ਦਾ ਨਿਯਮ ਨਹੀਂ ਹੈ, ਇਹਨੂੰ ਵੀ ਉਸੇ ਤਰ੍ਹਾਂ ਹੀ ਮਿਲਣਾ ਆ ਜਿਵੇਂ ਆਮ ਬਾਕੀ ਅੰਗਾਂ ਨੂੰ ਖੁਰਾਕ ਮਿਲਣੀ ਹੈ। ਔਰ ਇਹ ਵੀ ਗੱਲ ਹੈਗੀ ਆ ਕਿ ਇਹਦੇ ਮਿਲਣ ਦਾ ਜਿਹੜਾ ਢੰਗ ਹੈ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਆ ਵੀ ਠਰਾਓ ਵਾਲਾ ਖੂਨ ਇਹਦੇ ਵਿੱਚ ਜਾਂਦਾ ਆ, ਇਹਦੇ ਵਿੱਚ ਚਰਬੀ ਜ਼ਿਆਦਾ ਜੰਮਣ ਦੀ ਸੰਭਾਵਨਾ ਹੋ ਜਾਂਦੀ ਹੈ। ਇਹ ਬਹੁਤ ਸਾਰੀਆਂ ਬਰੀਕ, ਇੱਕ ਤਾਂ ਸਾਰੇ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਬਰੀਕ ਨਾੜੀਆਂ ਵਾਲੀ ਗੱਲ ਦੋ ਥਾਵਾਂ ਤੇ ਆ, ਤੇ ਦੋ ਹੀ ਬੜੀਆਂ ਇੰਪੋਰਟੈਂਟ ਨੇ। ਇੱਕ ਤਾਂ ਹੈਗਾ ਹਾਰਟ, ਹਾਰਟ ਦੇ ਵਿੱਚ ਸਾਡੀਆਂ ਜਿਹੜੀਆਂ ਇਹ ਕੋਰੋਨਰੀ ਆਰਟਰੀਜ਼ ਨੇ ਨਾ ਇਹ ਬਹੁਤ ਬਰੀਕ ਨੇ, ਬਹੁਤ ਛੋਟੀਆਂ ਛੋਟੀਆਂ ਨੇ ਹਾਂਜੀ। ਦੂਸਰਾ ਬ੍ਰੇਨ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਸਰਕਲ ਆਫ ਵਿਲਸ, ਉਹ ਬ੍ਰੇਨ ਦਾ ਜਿਹੜਾ ਸਰਕਲ ਉਹ ਨਾੜੀਆਂ ਜਿਹੜੀਆਂ ਨੇ ਉਹ ਬਹੁਤ ਬਰੀਕ ਨੇ। ਸੰਭਾਵਨਾ ਇਹ ਹੁੰਦੀ ਆ ਕਿ ਕਿਸੇ ਦਾ ਕੋਲੇਸਟ੍ਰੋਲ ਜਾਂ ਕਿਸੇ ਦੀ ਕੋਈ ਹੋਰ ਚੀਜ਼ ਕਿਸੇ ਲੱਤ ਤੇ ਸੱਟ ਲੱਗ ਗਈ, ਉਥੋਂ ਕੋਈ ਇੰਬੋਲਿਜ਼ਮ ਚੱਲਿਆ ਤੇ ਉਹ ਜਾ ਕੇ ਅਟਕ ਗਿਆ ਤੇ ਉਹਦੀ ਸੰਭਾਵਨਾ ਹੈ, ਤੇ ਬ੍ਰੇਨ ਦੇ ਵਿੱਚ ਕਿਸੇ ਥਾਂ ਤੇ ਅਟਕ ਜਾਏ ਤੇ ਉਹ ਇਕਦਮ ਹੀ ਸਡਨ ਬੰਦੇ ਨੂੰ ਅਟੈਕ ਹੋ ਗਿਆ ਜੀ, ਡਿੱਗ ਪਿਆ ਹਾਂਜੀ। ਪਰ ਪਿਛਲੇ ਪਾਸੇ ਦੀ ਜਿਹੜੀ ਨਿਸ਼ਾਨੀਆਂ ਨੇ ਸਾਨੂੰ ਪਤਾ ਹੋਵੇ ਵੀ ਜੇ ਹਾਰਟ ਜੇ ਕਿਤੇ ਲੱਤ ਤੇ ਸੱਟ ਲੱਗੀ, ਲੱਤ ਤੇ ਲੱਗੀ ਆ ਤੇ ਤੁਸੀਂ ਇਹ ਤਾਂ ਨਹੀਂ ਸਮਝ ਸਕਦੇ ਵੀ ਕਿਸ ਨੂੰ ਇਸ ਦਾ ਅਟੈਕ ਹੋ ਸਕਦਾ ਹੈਗਾ, ਲੇਕਿਨ ਹੋ ਸਕਦਾ ਹੈਗਾ। ਜੇ ਇਸੇ ਕਰਕੇ ਤਾਂ ਡਾਕਟਰ ਲੋਕ ਸੱਟ ਲੱਗੀ ਹੁੰਦੀ ਲੱਤ ਤੇ ਸਾਰੇ ਟੈਸਟ ਕਰਵਾਉਂਦੇ ਆ, ਸ਼ੂਗਰ ਦਾ ਟੈਸਟ ਕਰਾਉਂਦੇ ਆ, ਕੋਲੈਸਟ੍ਰੋਲ ਦਾ ਟੈਸਟ ਕਰਾਉਂਦੇ ਆ, ਇਹੋ ਚੀਜ਼ਾਂ ਦਾ ਟੈਸਟ ਕਰਾਉਂਦੇ। ਕਾਰਨ ਕੀ ਆ, ਉਹ ਵੇਖਦੇ ਆ ਵੀ ਜਦੋਂ ਇਸ ਥਾਂ ਤੇ ਸੱਟ ਲੱਗੀ ਆ, ਇੱਥੇ ਜੇ ਰੀਜਨਰੇਸ਼ਨ ਰਿਪੇਅਰ ਪੂਰੀ ਨਾ ਹੋਈ, ਇਹਦੇ ਵਿੱਚੋਂ ਕੋਈ ਕਿਨਕਾ ਖੂਨ ਦੇ ਵਿੱਚ ਵਾਪਸ ਜਾ ਕੇ, ਜਿਹੜੇ ਵਾਪਸੀ ਵਾਲਾ ਖੂਨ ਜਾ ਰਿਹਾ ਵੇਨਸ ਖੂਨ ਜਾ ਕੇ ਕਿਤੇ ਐਸਾ ਨਾ ਹੋਵੇ ਤੇ ਬ੍ਰੇਨ ਦੇ ਵਿੱਚ ਪਹੁੰਚ ਜਾਵੇ, ਆ ਬ੍ਰੇਨ ਚ ਪਹੁੰਚ ਜਾਵੇ ਤੇ ਨਾੜੀਆਂ ਬੰਦ ਕਰ ਦੇਵੇ ਤੇ ਉਹਨੂੰ ਕਹਿੰਦੇ ਸਟ੍ਰੋਕ ਹੋ ਗਿਆ ਹਾਂਜੀ, ਸੀਰੀਅਸ ਹੋ ਗਿਆ। ਇਹੀ ਗੱਲ ਹਾਰਟ ਦੇ ਵਿੱਚ ਵੀ ਤਾਂ ਹੋ ਸਕਦੀ ਹੈ। ਤੋ ਇਸ ਤਰ੍ਹਾਂ ਇਹ ਬਹੁਤ ਸਾਰੀਆਂ ਬਰੀਕ ਗੱਲਾਂ ਹਨ ਜਿਹੜੀਆਂ ਕਿ ਹੋ ਸਕਦੀਆਂ ਨੇ, ਪਰ ਇਹ ਹੁਣ ਐ ਤਾਂ ਨਹੀਂ ਨਾ ਜਿਹੜੀ ਹੁਣ ਮੈਂ ਗੱਲ ਤੁਹਾਨੂੰ ਦੱਸੀ ਹੈ ਵੀ ਇਕਦਮ ਹੀ ਅਚਨਚੇਤ ਹੋ ਗਈ, ਸਾਨੂੰ ਕਾਰਨ ਪਤਾ, ਜਾਂ ਤਾਂ ਕਿਸੇ ਸੱਟ ਲੱਗੀ ਹੈ ਔਰ ਉਸ ਬੰਦੇ ਨੂੰ ਸ਼ੂਗਰ ਸੀਗੀ ਪਹਿਲਾਂ ਹੀ, ਉਸ ਬੰਦੇ ਨੂੰ ਥਾਇਰਾਇਡ ਦੀ ਪ੍ਰੋਬਲਮ ਸੀ ਪਹਿਲਾਂ ਹੀ, ਉਸ ਬੰਦੇ ਨੂੰ ਬਲੱਡ ਪ੍ਰੈਸ਼ਰ ਜਾਂ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਪਹਿਲਾਂ ਹੀ, ਔਰ ਇਹ ਸਾਰੀਆਂ ਗੱਲਾਂ ਪਹਿਲੋਂ ਸਨ, ਔਰ ਇਹਦੀਆਂ ਨਿਸ਼ਾਨੀਆਂ ਕੀ ਸੀਗੀਆਂ, ਸਾਹ ਚੜਨਾ, ਨਿੱਕਾ ਨਿੱਕਾ ਕੰਮ ਜਿਹੜਾ ਕਿ ਆਮ ਅੱਗੇ ਤੁਸੀਂ ਕਰ ਲੈਂਦੇ, ਹੁਣ ਕਈ ਤਾਂ ਖੜਦਾ ਹੀ ਕੋਈ ਨੀ ਨਾ, ਆਮ ਅੱਗੇ ਕੰਮ ਜਿਹੜਾ ਤੁਸੀਂ ਕਰ ਲੈਂਦੇ ਸੀ ਹੁਣ ਉਸ

0: ਕੰਮ ਨੂੰ ਹੱਥ ਲਾਉਣ ਨਾਲ ਵੀ ਤੁਹਾਨੂੰ ਸਾਹ ਚੜਨਾ ਸ਼ੁਰੂ ਹੋ ਗਿਆ ਹੈਗਾ। ਸੋ ਇਸ ਹਾਲਾਤ ਨੂੰ ਜਦੋਂ ਆ ਜਾਵੇ ਉਦੋਂ ਇਹ ਸਮਝੋ ਵੀ ਤੁਹਾਡੇ ਹਾਰਟ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ। ਤੁਹਾਡੇ ਬਲੱਡ ਦੇ ਵਿਚ ਜਿਹੜਾ ਹਾਰਟ ਨੂੰ ਸਪਲਾਈ ਖੁਰਾਕ ਹੋ ਰਹੀ ਹੈ ਉਹਦੇ ਵਿਚ ਕੋਈ ਅੰਤਰ ਆ ਗਿਆ ਹੈ ਤੇ ਉਹਨੂੰ ਦਰੁਸਤ ਕਰਾਓ। ਅੱਜ ਕੱਲ ਮੈਡੀਕਲ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ ਹੈਗੀ ਹੈ ਕਿ ਸ਼ੁਰੂਆਤੀ ਦੌਰ ਦੇ ਵਿਚ ਹੀ ਲੱਭ ਲੈਂਦੇ ਆ ਕਿ ਅੱਗੇ ਆਉਣ ਵਾਲਾ ਸਮਾਂ ਕੀ ਹੈ। ਜੇ ਅਸੀਂ ਹੁਣ ਨਾ ਸੰਭਾਲਿਆ ਤੇ ਅੱਗੇ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੋ ਸਕਦਾ। ਤੇ ਮੈਂ ਹਾਰਟ ਅਟੈਕ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਬਈ ਇਸ ਤਰ੍ਹਾਂ ਦਾ ਜਿਹੜਾ ਹਾਰਟ ਅਟੈਕ ਜਿਹਨੂੰ ਅਸੀਂ ਕਹਿੰਦੇ ਹਾਂ ਉਹਦਾ ਪਰਪਸ ਇਹ ਹੁੰਦਾ। ਫਿਰ ਮੈਂ ਹਾਰਟ ਅਟੈਕ ਦੀਆਂ ਤਿੰਨ ਚਾਰ ਅਲੱਗ ਅਲੱਗ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਇੱਕ ਨੂੰ ਤੁਸੀਂ ਕਹਿੰਦੇ ਕੰਜੈਨੀਟਲ ਹਾਰਟ ਪ੍ਰੋਬਲਮ। ਕੰਜੈਨੀਟਲ ਦਾ ਮਤਲਬ ਇਹ ਹੈ ਜਿਹੜਾ ਕਿ ਮਾਂ ਬਾਪ ਵੱਲੋਂ ਆਇਆ ਹੋਇਆ ਹਾਰਟ ਦੀ ਪ੍ਰੋਬਲਮ ਹੈਗੀ ਹੈ। ਔਰ ਉਹ ਮੈਂ ਤੁਹਾਨੂੰ ਦੱਸੀ ਸੀਗੀ ਫੋਰਾਮਿਨ ਓਵਲ ਦੇ ਸੰਬੰਧ ਵਿਚ। ਵੈਸੇ ਅਡਲਟ ਦੇ ਵਿਚ ਵੀ ਐਸਾ ਹੋ ਸਕਦਾ ਹੈ। ਜੈਨੇਟਿਕ ਕਰੈਕਟਰ ਜਿਹੜਾ ਅੱਗੇ ਚੱਲਦਾ ਰਿਹਾ ਉਸ ਵੇਲੇ ਠੀਕ ਹੈ, ਲੇਕਿਨ ਬਾਅਦ ਚ ਜਾ ਕੇ ਵੀ ਐਸਾ ਕਿਸੇ ਉਮਰ ਦੇ ਵਿਚ ਜਾ ਕੇ ਵੀ ਇਸ ਤਰ੍ਹਾਂ ਦਾ ਡਿਫੈਕਟ ਹੋ ਸਕਦਾ ਹੈਗਾ। ਔਰ ਉਹਨੂੰ ਕੰਜੈਨੀਟਲ ਹਾਰਟ ਡਿਫੈਕਟ ਅਸੀਂ ਕਹਿੰਦੇ ਹਾਂ ਕਿ ਉਹਦੇ ਸਟਰਕਚਰਲ ਬਣਤਰ ਜਿਹੜੀ ਹੈਗੀ ਹੈ ਉਸ ਬਣਤਰ ਦੇ ਵਿਚ ਕੋਈ ਡਿਫੈਕਟ ਆ ਗਿਆ ਹੈਗਾ ਔਰ ਉਹਦੇ ਕਰਕੇ ਸਰਕੂਲੇਸ਼ਨ ਦਾ ਜਾਂ ਜੋ ਵੀ ਖੂਨ ਦੇ ਚੱਲਣ ਦਾ ਜਾਂ ਉਹਦੇ ਖੂਨ ਸਪਲਾਈ ਕਰਨ ਦਾ ਜੋ ਤਰੀਕਾਕਾਰ ਚੱਲਦਾ ਸੀ ਉਹਦੇ ਚ ਰੁਕਾਵਟ ਆ ਗਈ, ਜਿਹਦੇ ਰਾਹੀਂ ਖੁਰਾਕ ਪੂਰੀ ਨਹੀਂ ਸਪਲਾਈ ਹੋ ਰਹੀ। ਜਿਵੇਂ ਫੋਰਾਮਨ ਓਵਲ ਦੀ ਗੱਲ ਸੀ, ਸੱਜੇ ਐਟਰੀਅਮ ਦੇ ਵਿਚੋਂ ਖੱਬੇ ਐਟਰੀਅਮ ਤੋਂ ਸਿੱਧਾ ਖੂਨ ਜਾਈ ਜਾ ਰਿਹਾ ਸੀਗਾ। ਜੇ ਇਹ ਬੰਦ ਹੋ ਗਿਆ ਤੇ ਠੀਕ ਹੈ, ਜੇ ਬੰਦ ਨਹੀਂ ਹੋਇਆ ਤੇ ਵੱਡਾ ਵੀ ਬੰਦਾ ਹੋ ਗਿਆ ਤੇ ਫੇਰ ਹੁਣ ਮਾਂ ਵਾਲਾ ਖੂਨ ਤੇ ਆ ਨਹੀਂ ਰਿਹਾ ਤੇ ਇਸ ਕਰਕੇ ਜਿਹੜਾ ਵੀ ਰਲਿਆ ਮੇਰਾ ਖੂਨ ਸਰੀਰ ਚੋਂ ਆ ਰਿਹਾ ਉਹ ਸਹੀ ਫਰੈਸ਼ ਖੂਨ ਦੇ ਵਿਚ ਵੀ ਰਲਦਾ ਜਾਏਗਾ ਤੇ ਫਿਰ ਕੰਸਨਟ੍ਰੇਸ਼ਨ ਉਹ ਤਾਂ ਨਹੀਂ ਹੈਗਾ। ਠੇਕੇਦਾਰ ਜਿਵੇਂ ਕਰਦੇ ਨਾ, ਰੇਤਾ ਜਿਆਦਾ ਪਾ ਦਿੰਦੇ, ਸੀਮੈਂਟ ਘੱਟ ਪਾ ਦਿੰਦੇ ਤੇ ਸਾਲ ਦੋ ਸਾਲਾਂ ਬਾਅਦ ਬਿਲਡਿੰਗ ਜਿਹੜੀ ਸੀਮੈਂਟ ਖੁਰਨਾ ਸ਼ੁਰੂ ਹੋ ਜਾਂਦਾ ਹੈ। ਸੋ ਮੈਂ ਇਹੋ ਜਿਹੀ ਕੰਡੀਸ਼ਨ ਜਿਹੜੀ ਹੈ ਉਹ ਬਣ ਜਾਂਦੀ ਹੈ। ਸੋ ਜਿਸ ਨੂੰ ਅਸੀਂ ਕਹਿੰਦੇ ਹਾਂ ਕੰਜੈਨੇਟਲ ਹਾਰਟ ਡਿਫੈਕਟ। ਫਿਰ ਮੈਂ ਕਿਹਾ ਸੀਗਾ ਵੀ ਜਿਹੜਾ ਹਾਰਟ ਆ ਰਾਈਟ ਸਾਈਡ ਕੋ, ਮੈਂ ਕੋਰੋਨਰੀ ਆਰਟਰੀ ਦੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਦਿੱਤੀ ਆ ਕਿ ਕੋਰੋਨਰੀ ਆਰਟਰੀ ਦੀਆਂ ਦੋ ਬ੍ਰਾਂਚਾਂ ਹੋ ਜਾਂਦੀਆਂ ਨੇ, ਇੱਕ ਰਾਈਟ ਤੇ ਇੱਕ ਲੈਫਟ, ਪਰ ਰਾਈਟ ਤੇ ਲੈਫਟ ਦਾ ਆਪਸ ਵਿਚ ਲਿੰਕ ਕੋਈ ਨਹੀਂ ਹੈਗਾ। ਇਸੇ ਕਰਕੇ ਹੀ ਵੀ ਜੇ ਤੇਰੇ ਬਣੀ ਹੈ ਤੇ ਤੇਰੀ ਬਣੀ ਹੈ, ਜੇ ਮੇਰੇ ਘਰ ਲੱਗੀ ਆ ਕੇ ਤੇ ਫਿਰ ਮੇਰੇ ਘਰ ਹੀ ਲੱਗੀ ਹੈ, ਹਾਂਜੀ ਫਿਰ ਦੂਜੇ ਦੇ ਘਰ ਬਸੰਤਰ ਹੀ ਲੱਗਦੀ ਹੈ। ਸੋ ਇਸ ਤਰ੍ਹਾਂ ਕਰਕੇ ਰਾਈਟ ਸਾਈਡ ਹਾਰਟ ਤੇ ਲੈਫਟ ਸਾਈਡ ਹਾਰਟ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਭਾਈ ਕੀ ਹੋਏਗਾ। ਬਾਕੀ ਜਨਰਲ ਗੱਲਾਂ ਜਿਹੜੀ ਸੀ ਉਹ ਵੀ ਨੇ ਜਿਹੜੀਆਂ ਮੈਂ ਸਟਾਰਟਿੰਗ ਦੇ ਵੀ ਸ਼ੁਰੂ ਕੀਤੀ ਅੱਜ ਦਾ ਸੰਖੇਪ ਵੇਰਵਾ ਦੇਣ ਵਾਸਤੇ ਵੀ ਛਾਤੀ ਜਦੋਂ ਵੀ ਕੁਝ ਐਸਾ ਹੋਵੇ ਤੇ ਉਹਦੀਆਂ ਆਹ ਜਿਹੜੀਆਂ ਨਿਸ਼ਾਨੀਆਂ ਨੇ ਸਾਰੀਆਂ ਹੋਣਗੀਆਂ ਹੀ। ਛਾਤੀ ਚ ਦਰਦ ਹੋਏਗਾ, ਛਾਤੀ ਚ ਘੁੱਟਣ ਜੀ ਮਹਿਸੂਸ ਹੋਏਗੀ, ਕੰਸਟ੍ਰਿਕਸ਼ਨ ਫੀਲਿੰਗ ਹੋਏਗੀ, ਪਲਸ ਰੇਟ ਅੱਗਾ ਪਿੱਛਾ ਹੋ ਜਾਏਗਾ, ਸਾਹ ਚੜਨਾ ਸ਼ੁਰੂ ਹੋ ਜਾਏਗਾ, ਇਹ ਸਾਰੀਆਂ ਗੱਲਾਂ ਉਹ ਡਿਜ਼ੀਨੈਸ ਹੋ ਗਈ, ਇਹ ਸਾਰੀਆਂ ਗੱਲਾਂ ਉਵੇਂ ਹੀ ਰਹਿਣਗੀਆਂ। ਔਰ ਲਾਸਟ ਦੇ ਵਿਚ ਉਲਟੀ ਵਾਲੀ ਗੱਲ ਵੀ ਮੈਂ ਤੁਹਾਨੂੰ ਦੱਸੀ ਸੀ ਉਹ ਵੀ ਹੋਣੀ ਸ਼ੁਰੂ ਹੋ ਜਾਏਗੀ, ਔਰ ਕਿਉਂ ਉਲਟੀ ਆਉਂਦੀ ਉਹ ਵੀ ਮੈਂ ਦੱਸੀ ਸੀ। 10th ਕ੍ਰੇਨੀ ਨਰਵ ਜਿਹਨੂੰ ਅਸੀਂ ਵੇਗਸ ਨਰਵ ਕਹਿੰਦੇ ਹਾਂ ਉਹਦੇ ਇਫੈਕਟ ਕਰਕੇ ਇਹ ਸਾਰੀਆਂ ਗੱਲਾਂ ਜੁੜ ਜਾਂਦੀਆਂ ਨੇ। ਪਰ ਆਪਾਂ ਜਦੋਂ ਹਾਰਟ ਦੀ ਰਾਈਟ ਹਾਰਟ ਸਾਈਡ ਫੇਲਿਅਰ ਤੇ ਲੈਫਟ ਸਾਈਡ ਹਾਰਟ ਹਾਰਟ ਫੇਲਿਅਰ ਜਾਂ ਸੀਗਾ, ਹੁਣ ਮੈਂ ਥੋੜੇ ਜਿਹੇ ਲੱਗਦਾ ਕਿਉਂਕਿ ਆਪਾਂ ਸਮ ਅਪ ਕਰ ਰਹੇ ਹਾਂ ਨਾ, ਮੈਂ ਡਿਟੇਲ ਤਾਂ ਦੇ ਚੁੱਕਿਆ ਹਾਂ। ਜੇ ਰਾਈਟ ਸਾਈਡ ਦਾ ਹਾਰਟ ਫੇਲ ਹੋ ਗਿਆ, ਸੋਚੋ ਵੀ ਇੱਕ ਪਾਸਿਓ ਨਹਿਰ ਦਾ ਪਾਣੀ ਆ ਰਿਹਾ ਹੈਗਾ, ਖਰਾਬ ਹੈ ਪਾਣੀ ਨਹਿਰ ਦਾ ਆ ਰਿਹਾ ਹੈਗਾ, ਲੇਕਿਨ ਇਸ ਪਾਸੇ ਦਾ ਹਿੱਸਾ ਹੁਣ ਫੇਲ ਹੋ ਗਿਆ ਭਾਈ, ਇਹ ਜਿਹੜਾ ਇੱਥੇ ਫਲੱਡ ਹੋ ਜਾਏਗਾ, ਇਹ ਅਗਾਂਹ ਭੇਜ ਨਹੀਂ ਰਿਹਾ, ਇਹ ਅਗਾਂਹ ਖੂਨ ਨੂੰ ਭੇਜ ਨਹੀਂ ਰਿਹਾ। ਜੇ ਭੇਜਦਾ ਰਹੂਗਾ ਤੇ ਫਿਰ ਇੱਥੇ ਪਾਣੀ ਇਕੱਠਾ ਨਹੀਂ ਹੋਏਗਾ ਤੇ ਅੱਗੇ ਜਿਵੇਂ ਸੇਮ ਹੋ ਜਾਂਦੀ ਸੀ ਨਾ ਪਿੰਡਾਂ ਚ, ਅਗਾਂਹ ਪਾਣੀ ਜਾਣ ਦਾ ਰਸਤਾ ਹੀ ਕੋਈ ਨਹੀਂ ਸੀਗਾ, ਤੇ ਜੇ ਪਾਣੀ ਦਾ ਰਸਤਾ ਜਾਣ ਦਾ ਕੋਈ ਨਹੀਂ ਹੈਗਾ, ਨਿਕਾਸ ਹੋ ਹੀ ਨਹੀਂ ਰਿਹਾ ਤੇ ਇਕੱਠਾ ਹੋ ਰਿਹਾ ਆ, ਤੇ ਪਾਣੀ ਦੀ ਸੇਮ ਤਾਂ ਹੋਣੀ ਹੈ, ਥਾਂ ਥਾਂ ਦੇ ਘਰ ਵੀ ਕੰਧਾਂ ਵੀ ਡਿੱਗਣ ਲੱਗ ਪੈਂਦੇ, ਅਸੀਂ ਹੋਰ ਵੀ ਬਹੁਤ ਕੁਛ ਹੋਣਾ ਸ਼ੁਰੂ ਹੋ ਜਾਂਦਾ ਸੀ। ਸੱਜੇ ਪਾਸੇ ਸਾਰੇ ਸਰੀਰ ਦੇ ਵਿਚੋਂ ਇਕੱਠਾ ਹੋ ਕੇ ਗੂਣ ਆ ਰਿਹਾ ਹੈ, ਇਹ ਤੁਸੀਂ ਮੋਟੇ ਤੌਰ ਤੇ ਸਮਝ ਲਓ ਕਿ ਸੱਜੇ ਪਾਸੇ ਸਾਰੇ ਸਰੀਰ ਵਿਚੋਂ ਇਕੱਠਾ ਹੋ ਕੇ ਖੂਨ ਆ ਰਿਹਾ ਹੈ ਤੇ ਸੱਜਾ ਪਾਸਾ ਤੁਹਾਨੂੰ ਕੰਮ ਨਹੀਂ ਕਰਦਾ, ਨਹੀਂ ਤਾਂ ਇਹਨੇ ਅਗਾਂਹ ਕੱਢ ਦੇਣਾ ਸੀ ਪਾਣੀ ਨਾ, ਗਾਂ ਤੁਰਿਆ ਜਾਵੇ ਗਾਂ ਤੁਰਿਆ ਜਾਵੇ ਤੇ ਮੈਂ ਸਾਫ ਹੋ ਜਾਵਾਂ। ਹੁਣ ਇੱਕ ਤਾਂ ਕੰਜੈਸ਼ਨ ਹੋ ਗਿਆ ਇੱਥੇ, ਸੇਮ ਆ ਗਈ ਇੱਥੇ, ਇੱਕ ਜਿਹੜਾ ਬੈਕਲੌਗ ਲੱਗ ਗਿਆ, ਬੈਕਲੌਗ ਲੱਗੇਗਾ ਤੇ ਕੀ ਪੈਰਾਂ ਤੱਕ ਸੋਜ ਆ ਜਾਏਗੀ, ਪੈਰਾਂ ਤੱਕ ਭਾਰੀਪਨ ਹੋ ਜਾਏਗਾ, ਹੈਵੀਨੈਸ ਸਰੀਰ ਦੇ ਵਿਚ ਹੋਣੀ ਸ਼ੁਰੂ ਹੋ ਜਾਏਗੀ, ਖਾਸ ਤੌਰ ਤੇ ਜਿਵੇਂ ਸਾਡੇ ਜਨਨ ਅੰਗ ਨੇ ਇਹਨਾਂ ਥਾਵਾਂ ਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਦਾ ਡਾਇਲੇਟੇਸ਼ਨ ਟੈਸਟਸ ਜਿਹੜੇ ਨੇ ਨਾ ਇਸ ਤਰ੍ਹਾਂ ਦੇ ਕੁਦਰਤ ਨੇ ਬਣਾਏ ਨੇ, ਇਹਨਾਂ ਦਾ ਉੱਪਰ ਵਾਲਾ ਜਿਹੜਾ ਕਵਰ ਹੈ ਨਾ, ਜਿਹਨੂੰ ਸਕਰੋਟਮ ਕਹਿੰਦੇ ਹਾਂ ਅਸੀਂ, ਇਹਦੇ ਵਿੱਚ ਬਹੁਤ ਜ਼ਿਆਦਾ ਫਜੂਲ ਇਕੱਠਾ ਹੋ ਸਕਦਾ ਹੈ ਤੇ ਇਹ ਫੈਲਦਾ ਜਾਊਗਾ, ਫੈਲਣੇ ਸ਼ੁਰੂ ਹੋ ਜਾਂਦੇ ਨੇ। ਔਰ ਆਮ ਤੌਰ ਤੇ ਬੰਦਾ ਸਮਝਦਾ ਖਰੇ ਨੂੰ ਹਾਈਡਰੋਸੈਲ ਤਾਂ ਨਹੀਂ ਹੋ ਗਿਆ, ਖਰੇ ਨੂੰ ਕੋਈ ਹੋਰ ਇਸ ਤਰ੍ਹਾਂ ਦੀ ਟੈਸਟ ਦੀ ਜਿਹੜੀ ਪ੍ਰੋਬਲਮ ਹੈ ਉਹ ਤਾਂ ਨਹੀਂ ਆ ਗਈ, ਆਰਕਾਈਟਸ ਵਗੈਰਾ ਕਿਸ ਤਰ੍ਹਾਂ ਦੀ, ਲੇਕਿਨ ਇਹ ਉਹ ਕੀ ਹੋ ਰਿਹਾ ਆ ਕਿ ਜਿਹੜਾ ਇਹਨਾਂ ਵਿੱਚੋਂ ਖੂਨ ਵਾਪਸ ਜਾ ਰਿਹਾ ਸੀਗਾ ਹੁਣ ਬੈਕਲੌਗ ਲੱਗ ਗਿਆ, ਅੱਗੇ ਡਾਫ ਲੱਗ ਗਈ ਹੈ, ਅੱਗੇ ਤਾਂ ਜਾ ਨਹੀਂ ਰਿਹਾ, ਹਾਰਟ ਦੇ ਸੱਜੇ ਖਾਨਿਆਂ ਤੱਕ ਜਾ ਰਿਹਾ ਆ, ਰਾਈਟ ਐਟਰੀਅਮ ਤੇ ਰਾਈਟ ਵੈਂਟ੍ਰੀਕਲ, ਪਰ ਇਹ ਵਿਚਾਰੇ ਗਾਂਹ ਨਹੀਂ ਭੇਜ ਰਹੇ, ਰਾਈਟ ਸਾਈਡ ਫੇਲ ਹੋ ਗਿਆ, ਇਹਨੂੰ ਖੂਨ ਸਪਲਾਈ ਕਰਨ ਵਾਲੀ ਕੋਰੋਨਰੀ ਆਰਟਰੀ ਦਾ ਕੰਮ ਖਰਾਬ ਹੋ ਗਿਆ, ਹੁਣ ਬੈਕ ਸਾਈਡ ਸਾਰਾ ਹੀ ਬੈਕਲੌਗ ਲੱਗ ਗਿਆ। ਤਾਂ ਤੁਸੀਂ ਹਿਸਾਬ ਲਾ ਲਓ, ਜਦੋਂ ਸਾਰਾ ਬੈਕਲੌਗ ਲੱਗੂ ਪਿਛਲੇ ਪਾਸੇ ਤੇ ਹੜ ਆ ਜੂ ਨਾ, ਤੇ ਹੜ ਆਉਣ ਵਾਲੀ ਗੱਲ ਕੋਈ ਨੀ, ਨਾੜੀਆਂ ਤੇ ਗੋਲ ਨੇ ਭਰ ਜਾਣਗੀਆਂ ਨਾ, ਭਰ ਜਾਣਗੀਆਂ ਤੇ ਮੋਟੀਆਂ ਮੋਟੀਆਂ ਨਾੜੀਆਂ ਸਾਨੂੰ ਦਿਸਣਗੀਆਂ, ਭਾਰ ਵਧਣਾ ਸ਼ੁਰੂ ਹੋ ਜਾਏਗਾ, ਮੋਟਾਪਾ ਲੱਤਾਂ ਤੇ ਪੱਟਾਂ ਤੇ ਟੈਸਟਿਸ ਦੇ ਵਿੱਚ, ਔਰਤਾਂ ਦੇ ਓਵਰੀ ਜਨਨ ਅੰਗਾਂ ਦੇ ਵਿੱਚ, ਇਹਨਾਂ ਥਾਵਾਂ ਤੇ ਭਾਰ ਪੈਣਾ ਸ਼ੁਰੂ ਹੋ ਜਾਏਗਾ। ਔਰ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਕਈ ਵਾਰ ਤੁਸੀਂ ਜਾਨਵਰਾਂ ਦੇ ਦੇਖਿਆ ਨਾ, ਵਿਚਾਰੇ ਹੁਣ ਜਾਨਵਰ ਕਿਹੜੇ ਵਿਚਾਰੇ ਆ ਕੇ ਦੱਸਦੇ ਵੀ ਮੈਨੂੰ ਆਹ ਪ੍ਰੋਬਲਮ ਹੈਗੀ ਹੈ, ਤੇ ਅੱਜਕਲ ਦੇ ਡਾਕਟਰ ਵੈਟਨਰੀ ਹਸਪੀਟਲਾਂ ਚ ਵੀ ਪਤਾ ਲੱਗ ਗਿਆ, ਕਈ ਜਾਨਵਰਾਂ ਦੇ ਤੁਸੀਂ ਬਾਹਰ ਵੇਖਿਆ ਹੋਣਾ ਆ ਕਿ ਪਿਛਲੇ ਪਾਸੇ ਵੈਜਨਲ ਏਰੀਆ ਜਾਂ ਰੈਕਟਮ ਦਾ ਏਰੀਆ ਬਾਹਰ ਨੂੰ ਨਿਕਲਿਆ ਹੁੰਦਾ, ਆਮ ਤੌਰ ਤੇ ਅਸੀਂ ਉਹਨੂੰ ਪ੍ਰੋਲੈਪਸ ਕਹਿੰਦੇ ਹਾਂ, ਔਰਤਾਂ ਦੇ ਵੀ ਹੋਣਾ ਸ਼ੁਰੂ ਹੋ ਜਾਂਦਾ। ਔਰ ਉਹਦਾ ਹਾਲਾਤ ਇਹ ਹੁੰਦਾ ਕਿ ਪਿਛਲੇ ਪਾਸੇ ਇਹੋ ਜਿਹੀ ਕੋਈ ਘਟਨਾ ਵਾਪਰ ਗਈ ਹੈ, ਇਹਦੇ ਵਿੱਚੋਂ ਜਿਹੜਾ ਵਾਪਸੀ ਜਾਣ ਵਾਲੀ ਗੱਲ ਸੀ ਉਹ ਨਹੀਂ ਜਾ ਰਹੀ, ਅੱਗੇ ਰੋਕ ਆ ਗਈ ਕਿਸੇ ਨਾ ਕਿਸੇ ਥਾਂ ਤੇ। ਜਾਂ ਦੂਸਰੀ ਗੱਲ, ਤੁਸੀਂ ਲੱਤਾਂ ਦੇ ਉੱਪਰ ਕਈਆਂ ਦੇ ਵੇਖਦੇ ਹੋ ਨਾ, ਨੀਲੇ ਨੀਲੇ ਨਾੜਾਂ ਲੁਬਰੀਆਂ ਹੋਈਆਂ ਨੇ, ਸਾਡੀ ਇੱਕ ਮੋਟੀ ਨਾੜੀ ਹੈ ਕੇਸਾਂ ਵਾਸਤੇ ਜਾ ਰਹੀ ਹੈ, ਔਰ ਉਹ ਸਾਰੀ ਖੂਨ ਨੂੰ ਲੈ ਕੇ ਉੱਪਰ ਨੂੰ ਜਾ ਰਹੀ, ਉਹਦੀਆਂ ਛੋਟੀ ਛੋਟੀ ਟੂਟਰੀ ਨੇ ਜਿਹੜੀਆਂ ਇਕੱਠੀਆਂ ਕਰ ਰਹੀਆਂ ਨੇ ਚਾਰਜ ਫਿਰ ਲੱਤ ਦੇ ਵਿੱਚੋਂ, ਹਾਂਜੀ, ਇਹ ਸਫੇਨੋਇਡ ਵੇਨ ਨੂੰ ਕਹਿੰਦੇ ਆ, ਸਫੇਨੋਇਡ ਵੇਨ ਦੇ ਵਿੱਚ ਸਾਰੀਆਂ ਨਾਲੀਆਂ ਆ ਕੇ ਪੈਂਦੀਆਂ ਨੇ, ਗੰਦਾ ਖੂਨ ਇਕੱਠਾ ਕਰੀ ਜਾਂਦੀਆਂ ਨੇ, ਸਫੇਨੋਇਡ ਵੇਨ ਜਿਹੜੀ ਲੈ ਕੇ ਇਸ ਨੂੰ ਉੱਪਰ ਜਾ ਰਹੀ ਹੈ, ਔਰ ਉਸ ਤੋਂ ਬਾਅਦ ਜਿਹੜੀ ਹੈ ਇਨਫੀਰੀਅਰ ਵੇਨਾ ਕੇਵਾ ਚ ਪਾਉਂਦੀ ਹੈ ਤੇ ਉਹ ਅੱਗੇ ਹਾਰਟ ਨੂੰ ਲੈ ਕੇ ਜਾ ਰਹੀ, ਪਰ ਹਾਰਟ ਤਾਂ ਅੱਗੇ ਲੈ ਨੀ ਰਿਹਾ, ਉਹ ਵਿਚਾਰਾ ਜਿੰਨਾ ਕੁ ਉਹਦਾ ਖਾਣਾ ਸੀ ਉਹਨਾਂ ਭਰ ਗਿਆ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜੇ ਸੱਜੇ ਪਾਸੇ ਦਾ ਫੇਲ ਹੈਗਾ ਆ ਤਾਂ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਆ ਉਹ ਪਿਛਲੇ ਪਾਸੇ, ਹੱਥ ਮੋਟੇ ਮੋਟੇ ਹੋ ਜਾਣਗੇ, ਉਂਗਲਾਂ ਦੇ ਵਿੱਚ ਕਈਆਂ ਨੇ ਰਿੰਗ ਪਾਈ ਹੁੰਦੀ ਨਾ, ਮੁੰਦਰੀ ਪਾਈ ਹੁੰਦੀ ਆ, ਉਹ ਰਿੰਗ ਫਸ ਗਈ ਆ, ਹੁਣ ਨਿਕਲਦੀ ਨੀ ਹੈਗੀ। ਜਦੋਂ ਤੁਸੀਂ ਇਹ ਅੰਦਾਜ਼ਾ ਲਾਓ ਨਾ, ਸਧਾਰਨ ਤੁਹਾਨੂੰ ਕੁਛ ਨੀ ਹੋਇਆ, ਤੁਸੀਂ ਆਪਣੇ ਆਪ ਨੂੰ ਠੀਕ ਸਮਝਦੇ ਹੋ, ਤੇ ਜਿੱਦਣ ਤੁਸੀਂ ਇਹ ਮਹਿਸੂਸ ਕਰੋ ਵੀ ਰਿੰਗ ਜਦੋਂ ਮੈਂ ਪਾਈ ਸੀ ਉਦੋਂ ਤਾਂ ਨਾਰਮਲ ਸੀਗੀ, ਸਾਰੀ ਉਂਗਲੀ ਦੇ ਵਿੱਚੋਂ ਮੈਂ ਕੱਢ ਵੀ ਲੈਂਦਾ ਸੀ ਬਾਹਰ, ਇਸ ਨੂੰ ਪਾ ਵੀ ਲੈਂਦਾ ਸੀ ਬਾਹਰ, ਔਰ ਹੁਣ ਕੀ ਹੋਇਆ, ਹੁਣ ਤਾਂ ਰਿੰਗ ਫਸ ਗਈ ਹੈ, ਨਿਕਲਦੀ ਨੀ, ਹੁਣ ਹੋਰ ਕਿਤੇ ਇਸ ਥਾਂ ਤੇ ਮੋਟਾਪਾ ਤਾਂ ਨਿਕਲ ਆ ਗਿਆ ਨਾ, ਇਹਦਾ ਮਤਲਬ ਇਹ ਕਿ ਬਾਕੀ ਹੋਰ ਸਰੀਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਿਰਿਆ ਹੋ ਰਹੀ ਹੈ। ਜਦੋਂ ਇਹੋ ਜਿਹੀ ਸਧਾਰਨ ਗੱਲ ਤੁਹਾਡੇ ਸਾਹਮਣੇ ਆਉਣੀ ਸ਼ੁਰੂ ਹੋ ਜਾਵੇ, ਤੁਸੀਂ ਸਮਝੋ ਵੀ ਤੁਹਾਡਾ ਰਾਈਟ ਸਾਈਡ ਹਾਰਟ ਦਾ ਹਿੱਸਾ ਨਾਰਮਲ ਕੰਮ ਨਹੀਂ ਕਰਦਾ, ਤੁਹਾਨੂੰ ਇਸ ਵਾਸਤੇ ਸੁਚੇਤ ਹੋਣ ਦੀ ਲੋੜ ਹੈ। ਵੀ ਕਿਹੜੀ ਗੱਲ ਆ, ਮੁੰਦਰੀ ਫਸ ਗਈ ਤਾਂ ਕੋਈ ਗੱਲ ਨੀ, ਕੱਢ ਲਾਂਗੇ, ਔਖੇ ਸੌਖੇ ਹੋ ਗਏ, ਇੱਕ ਅੱਧੀ ਵਾਰ ਫਸ ਗਈ ਕੋਈ ਐਸੀ ਗੱਲ ਨੀ, ਲੇਕਿਨ ਲਗਾਤਾਰ ਇਹ ਇੱਕ ਮੁੰਦਰੀ ਦੀ ਗੱਲ ਨੀ ਹੈਗੀ, ਇਹ ਉਂਗਲ ਦੀ ਗੱਲ ਨੀ, ਬਾਕੀ ਵੀ ਸਾਰੀਆਂ ਮੁੰਦਰਾਂ ਉਂਗਲਾਂ ਜਿਹੜੀਆਂ ਨੇ ਸੁੱਜ ਗਈਆਂ ਨੇ, ਸੁੱਜ ਗਈਆਂ ਨੇ, ਇਹ ਇੰਡੀਕੇਸ਼ਨ ਹੈ ਇਸ ਗੱਲ ਦੀ ਕਿ ਪਿਛਲੇ ਪਾਸੇ ਬੈਕਲੌਗ ਲੱਗ ਗਿਆ ਹੈਗਾ। ਔਰ ਇਹਦੇ ਨਾਲ ਅੱਖਾਂ ਦੇ ਸਿਮਟਮ ਨੇ, ਅੱਖਾਂ ਚ ਭਾਰੀਪਣ ਆਉਣਾ, ਪ੍ਰੈਸ਼ਰ ਅੱਖਾਂ ਦੇ ਵਿੱਚ ਬਣ ਜਾਣਾ, ਅੱਖਾਂ ਚ ਧੁੰਦਲਾਪਣ ਆਉਣਾ, ਇਹ ਸਾਰੀਆਂ ਗੱਲਾਂ ਉਹਦੇ ਨਾਲ ਰਿਲੇਟਡ ਨੇ, ਅਸੀਂ ਕਹਿੰਦੇ ਹਾਂ ਰਾਈਟ ਸਾਈਡਡ ਹਾਰਟ ਫੇਲੀਅਰ, ਭਾਵ ਇਹਨਾਂ ਬਾਹਰ ਦੀਆਂ ਨਿਸ਼ਾਨੀਆਂ ਦੇ ਨਾਲ ਰਾਈਟ ਸਾਈਡਡ ਹਾਰਟ ਫੇਲੀਅਰ ਦੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਤੇ ਆਉਣਗੀਆਂ। ਛਾਤੀ ਚ ਡਿਸਕੰਫਰਟ ਮੈਂ ਕਹਾਂ, ਇਹ ਸਾਰੀਆਂ ਗੱਲਾਂ ਤੁਸੀਂ ਅੱਗੇ ਜਾਣਦੇ ਹੀ ਜਾਂਦੇ ਹੋ। ਔਰ ਹੁਣ ਇੱਕ ਗੱਲ ਹੋਰ ਕਰਕੇ ਮੈਂ ਅੱਗੇ ਜਿਹੜਾ ਲੈਫਟ ਸਾਈਡ ਤੇ ਫਿਰ ਜਾਵਾਂ, ਤੇ ਰਾਈਟ ਸਾਈਡ ਦੇ ਨਾਲ ਮੈਂ ਹੁਣ ਕਹਿ ਰਿਹਾ ਵੀ ਬੱਚੇਦਾਨੀ ਦੇ ਵਿੱਚ ਵੀ ਪ੍ਰੈਸ਼ਰ ਆ ਗਿਆ, ਔਰਤਾਂ ਦੇ ਆਦਮੀਆਂ ਦੇ ਟੈਸਟ ਚ ਪਤਾਲੂਆਂ ਚ ਵੀ ਪ੍ਰੈਸ਼ਰ ਆ ਗਿਆ, ਤੇ ਉਸੇ ਵੀ ਭਾਰ ਬਣ ਗਿਆ ਹੈਗਾ, ਤੇ ਵਿਚਾਰੀ ਜਿਹੜੀ ਕਿਡਨੀ ਆ ਉਹਦੇ ਵਿੱਚ ਵੀ ਤਾਂ ਪ੍ਰੈਸ਼ਰ ਜਾਏਗਾ ਨਾ, ਤੇ ਜਦੋਂ ਜਾਏਗਾ ਤੇ ਉਹਦਾ ਕੰਮ ਇਹ ਹੈ ਵੀ ਮੈਂ ਕੋਸ਼ਿਸ਼ ਕਰਾਂ, ਮੇਰੀ ਤਾਂ ਜ਼ਿੰਮੇਵਾਰੀ ਹੈ ਕਿ ਜੇ ਵਾਧੂ ਕੰਮ ਆ ਜਾਏ ਤੇ ਉਸ ਨੂੰ ਮੈਂ ਫਟਾਫਟ ਬਾਹਰ ਕੱਢਾਂ, ਉਸ ਨੂੰ ਮੈਂ ਫਟਾਫਟ ਬਾਹਰ ਕੱਢਾਂ, ਤੇ ਫਿਰ ਕੀ ਹੋਏਗਾ, ਵਾਰ ਵਾਰ ਪਿਸ਼ਾਬ ਆਏਗਾ, ਫ੍ਰੀਕੁਐਂਟ ਅਰਜਿੰਗ, ਵਾਰ ਵਾਰ ਪਿਸ਼ਾਬ ਜਿਹੜਾ ਆਉਣਾ, ਔਰ ਇਹ ਆਮ ਤੌਰ ਤੇ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਸਾਡਾ ਸੱਜੇ ਪਾਸਾ ਹਾਰਟ ਜਿਹੜਾ ਵੀਕ ਹੋ ਗਿਆ, ਸੱਜੇ ਪਾਸੇ ਹਾਰਟ ਦੀ ਕੋਈ ਨਾ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ, ਉਹ ਜੀ ਕੱਚੇ ਆਉਣਾ ਜਾਂ ਉਲਟੀ ਆਉਣਾ, ਇਹ ਇੰਟਰਨਲ ਟੋਕਸੀਨੀਆ ਵਗੈਰਾ ਦੀਆਂ ਗੱਲਾਂ ਵੀ ਅੰਦਰਲਾ ਗਾਰਬੇਜ ਅੰਦਰ ਹੀ ਰਹਿ ਗਿਆ, ਜਿਹੜੀ ਗਾਰਬੇਜ ਦੀ ਬਦਬੂ ਆਣੀ ਸ਼ੁਰੂ ਹੋ ਗਈ ਹੈ ਜਾਂ ਗੈਸ ਬਣਨੀ ਸ਼ੁਰੂ ਹੋ ਗਈ ਹੈ, ਤੇ ਉਹਦੇ ਕਰਕੇ ਜੀ ਕੱਚਾ ਹੋਣਾ, ਇੰਡੋ ਟੋਕਸਨ ਅਸੀਂ ਇਹਨੂੰ ਕਹਿੰਦੇ ਹਾਂ ਮੈਡੀਕਲ ਟਰਮ ਦੇ ਵਿੱਚ, ਇਹ ਹੋਣੀ ਸ਼ੁਰੂ ਹੋ ਗਈ ਤੇ ਇਹਦੇ ਕਰਕੇ ਐਸਾ ਹੋਣਾ ਆਮ ਤੌਰ ਤੇ ਹੈਗਾ ਹੋ ਗਿਆ। ਔਰ ਜਦੋਂ ਭਾਰ ਮੋਟਾਪਾ ਹੋ ਗਿਆ, ਸਰੀਰ ਲੱਤਾਂ ਭਾਰੀਆਂ ਹੋ ਗਈਆਂ, ਪੱਟ ਭਾਰੇ ਹੋ ਗਏ, ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਰਾਈਟ ਸਾਈਡਡ ਹਾਰਟ ਦੀ ਵੀਕਨੈਸ ਨੂੰ ਸ਼ੋ ਕਰਦੀਆਂ ਨੇ। ਹੁਣ ਆ ਗਈ ਖੱਬੇ ਹਿੱਸੇ ਦੀ ਗੱਲ, ਵੀ ਜੇ ਸਾਡਾ ਖੱਬਾ ਹਿੱਸਾ ਦੇ ਵਿੱਚ ਸਾਨੂੰ ਕੋਈ ਲੱਗਿਆ ਵੀ ਨੁਕਸ ਹੋਣ ਵਾਲਾ ਹੈਗਾ, ਇੱਕ ਤਾਂ ਉਹਦੇ ਵਿੱਚ ਸ਼ਾਰਟ ਕਫ ਹੋਣੀ ਸ਼ੁਰੂ ਹੋ ਜਾਏਗੀ। ਕਿਉਂ? ਖੱਬੇ ਪਾਸੇ ਨੂੰ ਖੂਨ ਦੀ ਸਪਲਾਈ ਫੇਫੜਿਆਂ ਚ ਹੁੰਦੀ ਹੈ, ਸੱਜਾ ਪਾਸਾ ਕੰਮ ਕਰ ਰਿਹਾ, ਸੱਜੇ ਪਾਸੇ ਬਾਹਰੋਂ ਖੂਨ ਆਇਆ, ਉਹਨੇ ਫੇਫੜਿਆਂ ਨੂੰ ਪਲਤਾ, ਫੇਫੜਿਆਂ ਨੇ ਉੱਥੇ ਉਹਨੂੰ ਸਫਾਈ ਕਰ ਦਿੱਤੀ, ਕਾਰਬਨ ਡਾਈਆਕਸਾਈਡ ਬਾਹਰ ਕੱਢਤੀ, ਸਾਹ ਦੇ ਰਾਹ ਆਕਸੀਜਨ ਉਹਦੇ ਚ ਪਾ ਦਿੱਤੀ, ਤੇ ਫਿਰ ਉਸਨੇ ਹਾਰਟ ਨੂੰ ਭੇਜ ਦਿੱਤਾ। ਹਾਰਟ ਨੂੰ ਭੇਜ ਦਿੱਤਾ ਖੱਬੇ ਪਾਸੇ ਉੱਪਰ ਵਾਲਾ ਖਾਨਾ ਜਿਹਨੂੰ ਲੈਫਟ ਐਟਰੀਅਮ ਕਹਿੰਦੇ ਹਾਂ, ਲੈਫਟ ਐਟਰੀਅਮ ਚ ਪਾ ਦਿੱਤਾ। ਹੁਣ ਲੈਫਟ ਐਟਰੀਅਮ ਚ ਪਾ ਦਿੱਤਾ ਤੇ ਲੈਫਟ ਐਟਰੀਅਮ ਦੇ ਵਿਚਾਰੇ ਚੱਕੇ ਚ ਸਮਰੱਥਾ ਨਹੀਂ ਰਹਿ ਗਈ ਵੀ ਉਹ ਬਾਹਰ ਨੂੰ ਗਾਂ ਭੇਜੇ, ਸਰੀਰ ਨੂੰ ਬਹੁਤ ਘੱਟ ਸਮਰੱਥਾ ਉਹਦੀ, ਪ੍ਰੈਸ਼ਰ ਦੇ ਨਾਲ ਹੀ ਹੈਗਾ, ਜਿੰਨਾ ਕੁ ਕੰਮ ਥੋੜਾ ਬਹੁਤ ਚੱਲਿਆ ਜਾ ਰਿਹਾ ਪਰ ਉਂਝ ਜਾਨ ਉਹਦੇ ਚ ਹੈ ਨੀ, ਬੜੀ ਕਮਜ਼ੋਰੀ ਆ ਗਈ ਹੈ। ਔਰ ਉਸ ਹਾਲਾਤ ਦੇ ਵਿੱਚ ਕੀ ਹੋਏਗਾ, ਬੈਕਲੌਗ ਕਿੱਥੇ ਲੱਗੇਗਾ, ਫੇਫੜਿਆਂ ਚ, ਜਾ ਨਹੀਂ ਰਿਹਾ ਕਿਉਂਕਿ ਖਾਣਾ ਹੀ ਅੱਗੇ ਖਾਧੀ ਹਰੀਗਾ। ਹਾਲਾਂਕਿ ਕੁਦਰਤ ਦੇ ਨਿਯਮ ਦੇ ਅਨੁਸਾਰ ਕੀ ਆ ਕਿ ਜਿਹੜੇ ਇਹ ਵਾਲਵ ਨੇ ਨਾ, ਇਹ ਵਨ ਸਾਈਡਡ ਓਪਨ ਨੇ, ਰਾਈਟ ਪਲਮੋਨਰੀ ਆਰਟਰੀ ਜਿਹੜੀ ਸੱਜੇ ਵੈਂਟਰੀਕਲ ਦੇ ਵਿੱਚੋਂ ਖੂਨ ਫੇਫੜਿਆਂ ਨੂੰ ਸਪਲਾਈ ਕਰਦੀ ਹੈ, ਉਹਦਾ ਦਰਵਾਜ਼ਾ ਵੀ ਇੱਕ ਪਾਸੇ ਹੀ ਖੁੱਲਦਾ ਫੇਫੜਿਆਂ ਨੂੰ ਸਪਲਾਈ ਕਰਨ ਲਈ। ਜਦੋਂ ਫੇਫੜਿਆਂ ਤੋਂ ਵਾਪਸੀ ਖੂਨ ਆਉਂਦਾ ਤਾਂ ਬੰਦ ਹੋ ਜਾਂਦਾ, ਫੇਫੜਿਆਂ ਤੋਂ ਜਿਹੜੀਆਂ ਚਾਰ ਲਾਈਨਾਂ ਨਿਕਲਦੀਆਂ ਨੇ ਜਿਹੜੀਆਂ ਖੱਬੇ ਪਾਸੇ ਲੈਫਟ ਵੈਂਟਰੀਕਲ ਨੂੰ ਖੂਨ ਦਿੰਦੀਆਂ ਨੇ, ਉਹਨਾਂ ਦਾ ਵੀ ਇਹੀ ਹਾਲ ਹੈ ਜੀ। ਪਰ ਹੁਣ ਕੀ ਹੋਇਆ, ਹੁਣ ਤਾਂ ਹੇਠੋਂ ਭਰ ਗਿਆ ਹੈਗਾ, ਹੁਣ ਹੇਠੋਂ ਭਰ ਗਿਆ ਹੈਗਾ, ਉਹ ਵਿਚਾਰਾ ਗਾਂ ਭੇਜ ਨਹੀਂ ਰਿਹਾ ਤੇ ਫੇਫੜਿਆਂ ਚ ਕੰਜੈਸ਼ਨ ਹੋ ਜਾਏਗਾ, ਫੇਫੜਿਆਂ ਚ ਕੰਜੈਸ਼ਨ ਹੋਏਗਾ, ਉੱਥੇ ਬੈਕਲੌਗ ਲੱਗ ਗਿਆ ਹੈਗਾ। ਇੱਕ ਤਾਂ ਉਹਦੇ ਨਾਲ ਵਾਰ ਵਾਰ ਸ਼ਾਰਟ ਕਫ ਆਏਗੀ, ਸ਼ਾਰਟ ਕਫ ਆਏਗੀ ਤੇ ਉਹਦੇ ਵਿੱਚ ਕੀ ਹੋਏਗਾ, ਉਲਟੀ ਵੀ ਆ ਸਕਦੀ ਹੈ, ਖੰਘ ਦੇ ਨਾਲ ਬਲਗਮ ਜਾਂ ਜਿਹੜਾ ਖੂਨ ਨਹੀਂ ਆ ਸਕਦਾ ਹੈ, ਆ ਨਹੀਂ ਸਕਦਾ ਬਲਕਿ ਆਉਂਦਾ ਹੀ ਹੈ ਜਦੋਂ ਲੈਫਟ ਸਾਈਡ ਹਾਰਟ ਫੇਲੀਅਰ ਹੁੰਦੀ ਹੈ, ਉਹਦੇ ਨਾਲ ਆਮ ਤੌਰ ਤੇ ਖੂਨ ਆਉਣਾ ਕਫ ਦੇ ਨਾਲ, ਇਹ ਆਮ ਤੌਰ ਤੇ ਰੂਟੀਨ ਬਣ ਹੀ ਜਾਂਦਾ ਹੈ। ਅੱਛਾ ਹੁਣ ਆਕਸੀਜਨ ਤੇ ਜਾ ਨਹੀਂ ਰਹੀ, ਜਿਹਨੇ ਅੱਗੋਂ ਖੂਨ ਸਪਲਾਈ ਕਰਨਾ ਸੀ, ਖੁਰਾਕ ਸਪਲਾਈ ਕਰਨੀ ਸੀ, ਉਹ ਪਾਸਾ ਹੀ ਵਿਚਾਰਾ ਫੇਲ ਹੋ ਗਿਆ, ਉਹ ਪੂਰਾ ਕੰਮ ਨਹੀਂ ਕਰ ਰਿਹਾ। ਉਹ ਸਾਰੇ ਸਰੀਰ ਨੂੰ ਹੀ ਸ਼ਾਰਟੇਜ ਆਫ ਸਪਲਾਈ ਹੋ ਜਾਏਗੀ ਆਕਸੀਜਨ ਦੀ, ਖੁਰਾਕ ਦੀ, ਸਾਰਾ ਸਰੀਰ ਨਿਡਾਲ ਹੋ ਜਾਏਗਾ। ਸਭ ਤੋਂ ਜ਼ਿਆਦਾ ਸੀਰੀਅਸ ਗੱਲ ਇਹ ਹੋ ਗਈ ਭਾਈ, ਹੁਣ ਤੇ ਗਾਂ ਪਿੱਛੋਂ ਰਸਦਾ ਹੀ ਨਹੀਂ ਰਹੀ, ਹਾਂਜੀ ਕਾਲ ਪੈ ਗਿਆ, ਕਾਲ ਪੈ ਗਿਆ ਤੇ ਕਿਸੇ ਪਾਸੇ ਕੋਈ ਸਪੋਰਟ ਆ ਨਹੀਂ ਰਹੀ, ਤੇ ਜਿਹੜੀ ਉਹ ਸਥਿਤੀ ਬਣਦੀ ਸਾਰੇ ਅੰਗਾਂ ਦੀ, ਸਾਰੇ ਅੰਗਾਂ ਦੀ ਸਥਿਤੀ ਇਹ ਬਣ ਗਈ, ਬੈਕਵਰਡ ਲੱਗ ਗਿਆ, ਫੇਫੜਿਆਂ ਤੱਕ ਲੱਗ ਗਿਆ, ਅੱਗੇ ਫੇਫੜੇ ਕਲੀਅਰ ਸੀ, ਰਾਈਟ ਸਾਈਡ ਵਾਲੇ ਪਾਸੇ ਦੇ ਫੇਫੜੇ ਕਲੀਅਰ ਸੀ, ਔਰ ਹੁਣ ਕੀ ਆ, ਹੁਣ ਤੇ ਫੇਫੜੇ ਵੀ ਭਰੇ ਹੋਏ ਨੇ, ਔਰ ਉਹਨਾਂ ਦੇ ਵਿੱਚ ਵੀ ਜਿਹੜਾ ਖੂਨ ਇਕੱਠਾ ਹੋ ਗਿਆ, ਹੁਣ ਪ੍ਰੈਸ਼ਰ ਇੰਨਾ ਜ਼ਿਆਦਾ ਬਣ ਗਿਆ ਹੈ ਕਿ ਉਲਟੀ ਦੇ ਰਾਹੀਂ, ਖੰਘ ਦੇ ਰਾਹੀਂ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ। ਭਾਰ ਵਧਣ ਵਾਲੀ ਗੱਲ ਹੋਈ, ਹਾਲਾਂਕਿ ਐ ਨੀ ਹੁੰਦਾ ਕਿ ਖੂਨ ਜ਼ਿਆਦਾ ਵੱਧ ਗਿਆ ਹੈ, ਜੇ ਖੂਨ ਤਾਂ ਉਹੀ ਹੈ ਜਿਹੜਾ 5 ਲੀਟਰ ਸਾਰਿਆਂ ਬੰਦਿਆਂ ਚ ਹੁੰਦਾ ਹੈ ਐਵਰੇਜ, ਉਹ ਤਾਂ ਖੂਨ ਤੇ ਉਨਾ ਹੀ ਹੈਗਾ, ਪਰ ਕਿਸੇ ਥਾਂ ਤੇ ਜਦੋਂ ਇਹ ਤੁਰਦਾ ਫਿਰਦਾ ਰਹਿੰਦਾ ਹੈ ਉਦੋਂ ਇਹਦੀ ਇਵੈਪੋਰੇਸ਼ਨ ਸਕਿਨ ਚ ਗਿਆ, ਇਵੈਪੋਰੇਸ਼ਨ ਹੋ ਗਈ, ਹਰ ਥਾਂ ਤੇ ਅਲੱਗ ਅਲੱਗ ਥਾਂ ਤੇ ਕਲੀਨਿੰਗ ਹੋ ਗਈ, ਕਿਡਨੀ ਚ ਗਿਆ ਉਹਦੇ ਚ ਕਲੀਨਿੰਗ ਹੋ ਗਈ, ਇਸ ਤਰ੍ਹਾਂ ਕਰਕੇ ਥਾਵਾਂ ਥਾਵਾਂ ਤੋਂ ਇਹਦੇ ਵਿੱਚ ਜਿਹੜੀ ਕਲੀਨਿੰਗ ਹੁੰਦੀ ਰਹਿੰਦੀ ਹੈ ਤੇ ਬਾਕੀ ਹੋਰ ਐਡੀਸ਼ਨ ਹੁੰਦਾ ਰਹਿੰਦਾ, ਹੁਣ ਉਹ ਬੰਦ ਹੋ ਗਿਆ ਕੰਮ, ਸੋ ਬੰਦ ਹੋ ਗਿਆ ਤੇ ਅੰਦਰ ਦਾ ਅੰਦਰ ਹੀ ਰਹਿਣ ਦੇ ਨਾਲ ਸਰੀਰ ਲੱਗਦਾ ਬਹੁਤ ਭਾਰਾ ਹੋ ਗਿਆ, ਬਹੁਤ ਮੋਟਾ ਹੋ ਗਿਆ। ਸੋ ਇਹ ਲੈਫਟ ਸਾਈਡ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਸਵੈਲਿੰਗ ਹੋ ਜਾਣੀ ਜਾਂ ਜਿਹੜਾ ਹੈਗਾ ਖੂਨ ਦੀਆਂ ਉਲਟੀਆਂ ਆਉਣੀਆਂ, ਬੜੀਆਂ ਇੰਪੋਰਟੈਂਟ ਗੱਲਾਂ ਨੇ, ਫਟੀਕ, ਥਕਾਵਟ, ਅੱਖਾਂ ਅੱਗੇ ਹਨੇਰਾ ਆ ਜਾਣਾ, ਔਰ ਫੇਫੜੇ ਜਦੋਂ ਫਿਰ ਡਾਕਟਰ ਦੇਖਦੇ ਨੇ ਤੇ ਉਹ ਵੇਖਦੇ ਨੇ ਫੇਫੜੇ ਚ ਸੜ ਸੜ ਸੜ ਸੜ ਹੋ ਰਹੀ ਹੈ ਕਿਉਂਕਿ ਖੂਨ ਹੈ ਚੱਲ ਰਿਹਾ ਹੈਗਾ। ਸੋ ਇਹ ਮੋਟੀਆਂ ਤਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ, ਇਹ ਸਾਡੇ ਲੈਫਟ ਸਾਈਡਡ ਹਾਰਟ ਫੇਲੀਅਰ ਦੀਆਂ ਨੇ, ਪਰ ਇਹਨਾਂ ਸਾਰੀਆਂ ਦੇ ਨਾਲ ਨਾ ਸਾਰੀਆਂ ਦੇ ਨਾਲ ਇਹ ਤਾਂ ਜੋ ਵੀ ਲੈਣਾ ਜੋ ਪਹਿਲੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਸੀ ਬਈ ਛਾਤੀ ਚ ਦਰਦ ਹੋਣਾ, ਕੰਜੇਸ਼ਨ ਫੀਲ ਕਰਨਾ, ਕੰਸਟ੍ਰਿਕਸ਼ਨ ਜੀ ਹੋਣੀ, ਨਬਜ਼ ਅੱਗੇ ਪਿੱਛੇ ਹੋ ਜਾਣੀ, ਇਹ ਸਾਰੀਆਂ ਤਾਂ ਤੁਸੀਂ ਨਾਲ ਜੋੜ ਹੀ ਲੈਣੀਆਂ। ਠੀਕ ਹੈ। ਸੋ ਰਾਈਟ ਤੇ ਲੈਫਟ ਦੀ ਗੱਲ ਤੇ ਕੰਜੈਂਟਲ ਹਾਰਟ ਡਿਜ਼ੀਜ਼ ਦੀ ਗੱਲ ਤੇ ਹਾਰਟ ਫੇਲੀਅਰ ਦੀ ਗੱਲ ਮੈਂ ਤੁਹਾਡੇ ਸਾਰੇ ਨਾਲ ਸਾਂਝੀ ਕਰਨ ਦੀ, ਇਹ ਪਹਿਲਾ ਚੈਪਟਰ ਹੋ ਚੁੱਕੇ ਨੇ। ਅੱਜ ਮੈਂ ਇਹਨਾਂ ਦਾ ਸ਼ਾਰਟ ਜਿਹਾ, ਕਿਉਂਕਿ ਫਿਰ ਮੈਂ ਅੱਗੇ ਤੁਰਨਾ ਚਾਹੁੰਦਾ ਹਾਂ ਕਿ ਇਸ ਤੋਂ ਅੱਗੇ ਛਾਤੀ ਦੇ ਵਿੱਚ ਹੋਰ ਕਿਹੜੇ ਕਿਹੜੇ ਅੰਗ ਹਨ, ਜਿਵੇਂ ਫਾਰ ਐਗਜ਼ਾਮਪਲ ਪਹਿਲੀ ਤੇ ਵੱਡੀ ਗੱਲ ਖੁਰਾਕ ਆ, ਤੇ ਖੁਰਾਕ ਵਾਲੀ ਨਾਲੀ ਮੂੰਹ ਤੋਂ ਲੈ ਕੇ ਮੂੰਹ ਆ ਗਿਆ, ਫੈਰਿੰਗਸ ਆ ਗਈ, ਫੈਰਿੰਗਸ ਤੋਂ ਬਾਅਦ ਈਸੋਫੇਗਸ ਆ ਗਿਆ, ਈਸੋਫੇਗਸ ਜਿਹੜਾ ਹੈ ਪੇਟ ਤੱਕ ਚਲਾ ਜਾਂਦਾ, ਛਾਤੀ ਦੇ ਏਰੀਏ ਤੋਂ ਵੀ ਬਾਹਰ ਨਿਕਲ ਜਾਂਦਾ ਡੇਢ ਇੰਚ ਦੇ ਕਰੀਬ, 2 ਸੈਂਟੀਮੀਟਰ ਦੇ ਕਰੀਬ। ਸੋ ਉਹ ਜਿਹੜਾ ਏਰੀਆ ਹੈਗਾ ਆ, ਉਹਦੀ ਗੱਲ ਮੈਂ ਸਮਝਦਾ ਵੀ ਮੈਂ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗਾ, ਮੈਂ ਉਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗਾ ਤੁਹਾਡੇ ਨਾਲ ਗੱਲ ਵੀ ਜੇ ਈਸੋਫੇਗਸ ਦੇ ਵਿੱਚ, ਪਹਿਲੀ ਤਾਂ ਈਸੋਫੇਗਸ ਹੈਗੀ ਆ, ਕਿਵੇਂ ਬਣਿਆ ਹੋਇਆ ਹੈ ਮੈਂ ਇਹ ਦੱਸੂਗਾ ਤੁਹਾਨੂੰ। ਠੀਕ ਆ। ਔਰ ਉਸ ਤੋਂ ਬਾਅਦ ਇਹਦੇ ਵਿੱਚ ਕੀ ਨੁਕਸ ਪੈ ਸਕਦਾ ਹੈਗਾ, ਜੇ ਇਹਦੇ ਵਿੱਚ ਕੋਈ ਨੁਕਸ ਪੈ ਜਾਵੇ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ, ਬੜਾ ਆਸਾਨ ਜੀ ਗੱਲ ਹੈਗੀ ਹੈ। ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨਹੀਂ ਇਹ ਦਿਲ ਦੀ ਨਹੀਂ ਗੱਲ, ਇਹ ਤਾਂ ਈਸੋਫੇਗਸ ਦੀ ਗੱਲ ਹੈ, ਖੁਰਾਕ ਵਾਲੀ ਨਾਲੀ ਦੀ ਗੱਲ ਹੈਗੀ ਹੈ, ਤੁਸੀਂ ਕਿਵੇਂ ਪਤਾ ਲਾ ਸਕੋਗੇ। ਸੋ ਇਹ ਸਾਰੀ ਜੀ ਡਿਟੇਲ ਹੈ, ਕਿਉਂਕਿ ਹੁਣ ਤੇ ਸਮਾਂ ਮੇਰੇ ਕੋਲ 2-3 ਮਿੰਟ ਰਹਿ ਗਏ ਸਾਰੇ, ਸੋ ਮੈਂ ਇਹ ਕਰ ਨਹੀਂ ਸਕਾਂਗਾ। ਇਹ ਡਿਟੇਲ ਪੂਰੇ ਟਾਈਮ ਦਾ ਲੈਕਚਰ ਹੋਏਗਾ ਕਿ ਜੇ ਖੁਰਾਕ ਵਾਲੀ ਨਾਲੀ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਉਹਦੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਕਾਰਨ ਕੀ ਹੋਣਗੇ, ਔਰ ਉਹ ਨਿਸ਼ਾਨੀਆਂ ਤੇ ਕਾਰਨ ਕਿਉਂ ਹੋਣਗੇ। ਹਾਂਜੀ, ਇਹ ਸਾਰੀਆਂ ਗੱਲਾਂ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤਾਂ ਕਿ ਅਗਰ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਹੋਣ, ਆਮ ਤੌਰ ਤੇ ਜਿਨ੍ਹਾਂ ਨੂੰ ਤੁਸੀਂ ਸਧਾਰਨ ਸਮਝਦੇ ਹੋ ਉਹਨਾਂ ਨੂੰ ਸਧਾਰਨ ਨਾ ਸਮਝੋ, ਜੀਵਨ ਬੜਾ ਕੀਮਤੀ ਹੈਗਾ ਆ, ਔਰ ਕੋਈ ਵੀ ਗੱਲ ਕਿਸੇ ਦੀ ਵੇਲੇ, ਕਿਉਂਕਿ ਤੁਸੀਂ ਜਾਣਦੇ ਹੀ ਨਹੀਂ ਕਿ ਪਿਛਲੇ ਪਾਸੇ ਹਾਲਾਤ ਕੀ ਹੈਗਾ ਆ। ਮੈਂ ਕਿਹਾ ਮੁੰਦਰੀ ਦੀ ਗੱਲ ਤੁਹਾਨੂੰ ਜਿਵੇਂ ਦੱਸੀ ਆ, ਹੁਣ ਇਹ ਕੋਈ ਬੰਦਾ ਪਰੇਸ਼ਾਨ ਹੋ ਸਕਦਾ ਅੱਜ ਕੱਲ ਤੋਂ ਯਾਰ, ਹੱਦੋ ਵੀ ਚਲੋ ਠੀਕ ਆ, ਮੁੰਦਰੀ ਵਢਾ ਦਿੰਦੇ ਆ ਤੋਂ ਕਢਵਾ ਲੈਂਦੇ ਆ ਨਿਕਲ ਜੂਗੀ, ਲੇਕਿਨ ਇਹ ਕੱਲੀ ਇੱਕ ਉਂਗਲੀ ਦੀ ਗੱਲ ਨਹੀਂ ਹੈ, ਬਾਕੀ ਉਂਗਲਾਂ ਤੇ ਵੀ ਸੋਜ ਪੈ ਗਈ ਹੈ, ਬਾਕੀ ਵੀ ਹੱਥ ਭਾਰੇ ਭਾਰੇ ਮੋਟੇ ਮੋਟੇ ਗਤੇਲੇ ਵਰਗੇ ਹੋ ਗਏ ਆ। ਇਹ ਇਸ ਗੱਲ ਦੀ ਸੂਚਕ ਹੈਗੀ ਆ ਕਿ ਭਾਈ ਤੁਹਾਡਾ ਰਾਈਟ ਸਾਈਡ ਹਾਰਟ ਦਾ ਫੇਲ ਹੋ ਰਿਹਾ ਹੈਗਾ ਆ। ਅਜੇ ਕੋਈ ਐਸੀ ਗੱਲ ਨੀ, ਅਜੇ ਤੇ ਕੰਮ ਚੱਲ ਰਿਹਾ ਤੇ ਤੁਸੀਂ ਅਜੇ ਠੀਕ ਠੀਕ ਹੈਗਾ, ਪਰ ਇਹ ਉਹ ਪ੍ਰਲਿਮਨਰੀ ਪਹਿਲੀਆਂ ਨਿਸ਼ਾਨੀਆਂ ਹਨ, ਜੇ ਤੁਸੀਂ ਇਹਨਾਂ ਦੇ ਸੁਚੇਤ ਹੋ ਗਏ ਤੇ ਡਾਕਟਰ ਨੇ ਤੁਹਾਨੂੰ ਕਹਿ ਦਿੱਤਾ ਉਹ ਭਾਈ ਤੂੰ ਆਹ ਖੁਰਾਕ ਨੀ ਖਾਣੀ, ਤੂੰ ਆਹ ਕੁਛ ਨੀ ਕਰਨਾ, ਤੂੰ ਇਸ ਤਰ੍ਹਾਂ ਕਰਕੇ ਐਕਸਰਸਾਈਜ਼ ਕਰਨੀ ਹੈਗੀ ਹੈ, ਆਹ ਨਮਕ ਘੱਟ ਕਰਦੇ, ਆਹ ਚੀਜ਼ਾਂ ਘੱਟ ਕਰਦੇ, ਤੇ ਅਲਟੀਮੇਟ ਉਹ ਸੋਜ ਜਦੋਂ ਲੈਣੀ ਸ਼ੁਰੂ ਹੋ ਜੂਗੀ ਉਹੀ ਉਂਗਲੀ ਜਿਹੜੀ ਹੈ ਉਹ ਤੁਹਾਡੇ ਪੂਰੀ ਆਉਣੀ ਸ਼ੁਰੂ ਹੋ ਜਾਏਗੀ। ਕਦੇ ਤਾਂ ਇਹ ਜ਼ਮਾਨਾ ਸੀਗਾ ਕਿ ਤੁਸੀਂ ਆਖਿਆ ਯਾਰ ਤੇ ਆ ਪੈਂਟ ਮੈਨੂੰ ਪੂਰੀ ਨੀ ਆਉਂਦੀ ਹੈ ਜੀ, ਹੁਣ ਪੈਂਟ ਦਾ ਨੰਬਰ ਵੱਡਾ ਲੈਣਾ ਪੈ ਗਿਆ ਹੈਗਾ, ਤੇ ਫੇਰ ਡਾਕਟਰ ਨੇ ਆਖਿਆ ਯਾਰ ਤੈਨੂੰ ਤੇਰੇ ਸਰੀਰ ਦੇ ਵਿੱਚ ਭਾਰ ਵੱਧ ਰਿਹਾ, ਤੇਰੇ ਉਥਾਰਣ ਦੀ ਪ੍ਰੋਬਲਮ ਆ, ਤੈਨੂੰ ਤੇ ਆ ਪ੍ਰੋਬਲਮ, ਹਾਲਤ ਤੇਰਾ ਹੋ ਗਿਆ। ਅਲਟੀਮੇਟ ਸਟੇਜ ਇਹ ਆ ਗਈ ਕਿ ਨਹੀਂ ਉਹ ਯਾਰ ਜਿਹੜੇ ਪੁਰਾਣੇ ਕੱਪੜੇ ਸੀ ਨਾ 2-3 ਸਾਲ ਪਹਿਲਾਂ ਲਏ ਮੈਨੂੰ ਉਹ ਹੁਣ ਪੂਰੇ ਆ ਜਾਂਦੇ ਆ, ਦੈਟਸ ਅ ਗੁੱਡ ਥਿੰਗ, ਦੈਟਸ ਅ ਗੁੱਡ ਸਾਈਨ, ਹੈਲਥ ਦਾ ਵਧੀਆ ਸਾਈਨ ਹੈ ਤੁਹਾਡੇ ਵਾਸਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਣ, ਖਾਸ ਤੌਰ ਤੇ ਜਦੋਂ ਤੁਹਾਡੇ ਨਾਰਮਲ ਸਟੈਂਡਰਡ ਨਾਲੋਂ ਕੋਈ ਵੀ ਚੀਜ਼ ਵਧਣੀ ਸ਼ੁਰੂ ਹੋ ਗਈ ਹੈ ਤੇ ਤੁਸੀਂ ਉਦੋਂ ਸਮਝੋ ਵੀ ਇਹ ਸਮਥਿੰਗ ਰੋਂਗ ਹੋ ਰਿਹਾ, ਔਰ ਉਹਦੇ ਵਾਸਤੇ ਤੁਹਾਨੂੰ ਉਦੋਂ ਹੀ ਸੁਚੇਤ ਹੋ ਜਾਣ ਦੀ ਲੋੜ ਹੈਗੀ ਹੈ। ਸੋ ਬਈ ਅੱਜ ਦੀਆਂ ਇਹ ਬੜੀਆਂ ਇੰਪੋਰਟੈਂਟ ਗੱਲਾਂ ਸੀਗੀਆਂ, ਕਿਉਂਕਿ ਸਰਵੇ ਸੀਗਾ ਇੱਕ ਤਰ੍ਹਾਂ ਦਾ, ਹਜੇ ਫੇਫੜਿਆਂ ਦੀ ਗੱਲ ਰਹਿੰਦੀ ਹੈ, ਹਾਰਟ ਦੀ ਗੱਲ ਮੈਂ ਕਰੀ ਹੈਗੀ ਹੈ, ਈਸੋਫੇਗਸ ਦੀ ਗੱਲ ਅਗਲੇ ਪ੍ਰੋਗਰਾਮ ਚ ਕਰਾਂਗਾ, ਖੁਰਾਕ ਵਾਲੀ ਨਾਲੀ ਦੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪੂਰਾ ਕਰਾਂਗੇ। ਪਰ ਯਾਦ ਰੱਖੋ ਇਹਨਾਂ ਗੱਲਾਂ ਨੂੰ, ਇਤਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ, ਕੋਈ ਗੱਲ ਨੀ, ਇਗਨੋਰ ਨਾ ਕਰੋ, ਡਾਕਟਰ ਨਾਲ ਸਲਾਹ ਕਰ ਲਓ, ਕੋਈ ਫਰਕ ਨੀ ਪੈਂਦਾ, ਤਾਂ ਕਿ ਤੁਹਾਨੂੰ ਉਹ ਦੱਸ ਸਕੇ ਵੀ ਅੱਗੇ ਆਉਣ ਵਾਲਾ ਸਮਾਂ ਕੀ ਆ ਸਕਦਾ ਹੈਗਾ, ਔਰ ਉਹਦੇ ਚ ਤੁਹਾਨੂੰ ਕੀ ਖਤਰੇ ਹੋ ਸਕਦੇ ਨੇ। ਪਰ ਹੁਣ ਬੜਾ ਸੌਖਾ ਹੈ, ਹੁਣ ਬੜਾ ਸੌਖਾ ਹੈਗਾ ਆ, ਤੁਸੀਂ ਇਹਦਾ ਹੱਲ ਕਰ ਸਕਦੇ ਹੈਗੇ। ਸੋ ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਆ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਇਲਾਜ ਕਰਵਾ ਰਹੇ ਹੋ, ਇਲਾਜ ਦਾ ਕੋਈ ਰਿਜ਼ਲਟ ਨਹੀਂ ਨਿਕਲ ਰਿਹਾ, ਤਾਂ ਮੇਰੇ ਨਾਲ ਸਲਾਹ ਕਰ ਸਕਦੇ ਹੋ। ਸਲਾਹ ਲੈਣ ਦੀ ਕੋਈ ਫੀਸ ਨਹੀਂ ਹੈਗੀ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਰੁਕਾਵਟ ਕੀ ਹੋ ਸਕਦੀ ਹੈ, ਕਿਉਂ ਹੋ ਸਕਦੀ ਹੈ, ਔਰ ਉਹਦੇ ਵਾਸਤੇ ਤੁਸੀਂ ਕੀ ਕੀ ਤਬਦੀਲੀਆਂ ਕਰ ਸਕਦੇ ਹੋ। ਪਰ ਜੇ ਤੁਸੀਂ ਕਿਸੇ ਬਿਮਾਰੀ ਬਾਰੇ ਤੁਸੀਂ ਹੋਮਿਓਪੈਥਿਕ ਦੇ ਇੱਕ ਸਾਇੰਟੀਫਿਕ ਅਪਰੋਚ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ, ਤੇ ਤਾਂ ਵੀ ਕਾਲ ਕਰ ਸਕਦੇ ਹੋ 4086879199। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਯਾਦ ਰੱਖਿਓ ਜੇ ਮੈਂ ਈਸੋਫੇਗਸ ਦੇ ਸੰਬੰਧ ਫੂਡ ਪਾਈਪ ਦੀ ਗੱਲ ਅੱਗੇ ਤੁਹਾਡੇ ਨਾਲ ਸਾਂਝੀ ਕਰਾਂਗਾ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਜੋ ਸੋਤਿਓ ਤੁਹਾਡਾ ਵੀ ਧੰਨਵਾਦ, ਸਾਰੇ ਸਤਿਕਾਰਯੋਗ ਵੀਰਾਂ ਦਾ ਵੀ ਧੰਨਵਾਦ ਜਿਹੜੇ ਪ੍ਰੋਗਰਾਮਾਂ ਨੂੰ ਸੁਣਦੇ ਨੇ। ਉਹ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਟੱਚ ਰਹੋ। 24 ਆਵਰ ਰੇਡੀਓ ਪ੍ਰਵਾਸ ਰੇਡੀਓ ਤੁਹਾਡੀ ਸੇਵਾ ਚ ਹਮੇਸ਼ਾ ਹਾਜ਼ਰ ਰਹਿੰਦਾ। ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ ਜੀ, ਧੰਨਵਾਦ।
0: ਮਿਹਰਬਾਨੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਨਿਊਯਾਰਕ ਤੋਂ। ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਗੀਤ ਦੁਰਗਾ ਰੰਗੀਲਾ ਹੋਣਾ ਦੇ, ਇਕ ਬੜਾ ਪੁਰਾਣਾ ਗਾਣਾ ਸੀ, ਬੜਾ ਵਧੀਆ ਗਾਣਾ ਵਾ, ਪਰ ਉਹਦੀ ਆਵਾਜ਼ ਏਡੀ ਜ਼ਿਆਦਾ ਵਧੀਆ ਨੀ ਆ ਰਹੀ, ਪਤਾ ਨੀ ਕੀ ਚੱਕਰ ਗਾਣੇ ਦੀ। ਲੋ ਆਪਾਂ ਸੁਣਦੇ ਹਾਂ ਜੀ ਖੁਫੀਆ ਜੈਸਨ।

ਮੁਹੰਮਦ ਸਦੀਕ ਸਾਹਿਬ ਦਾ ਗੀਤ ਸੁਣਦੇ ਹਾਂ ਜੀ, ਮੁੱਕ ਗਈ ਫੀਮ ਡੱਬੀ ਚੋਂ ਯਾਰੋ। ਨਿੱਕੇ ਹੁੰਦੇ ਅਸੀਂ ਬਹੁਤ ਗਾਣੇ ਸੁਣਦੇ ਹੁੰਦੇ ਸੀ, ਸਪੀਕਰਾਂ ਤੇ ਵੱਜਦੇ ਹੁੰਦੇ ਸੀ, ਤੇ ਲੋ ਜੀ ਮੁੱਕ ਗਈ ਫੀਮ ਡੱਬੀ ਚੋਂ ਯਾਰੋ।

ਵਿਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆ ਦੇ ਬਈ ਤੇਰੇ ਹੱਥੋਂ ਨਾਜੂ ਪੀ ਲਾਂਗੇ ਬੁੱਕ ਭਰ ਕੇ ਹੈ ਪਾਣੀ ਲਾਲ ਸ਼ਰਾਬ ਬਣ ਗਿਆ ਜਾਤੇ ਫਰੀਏ ਨੀ ਤੇਰੇ ਮਹਿੰਦੀ ਦੇ ਨਿਸ਼ਕਾਰੇ ਕੋਲੋਂ ਡਰ ਕੇ ਉਹ ਬਿਜਲੀ ਬਦਲਾ ਉਲੇ ਨਿੰਮੀ ਨਿੰਮੀ ਚਮਕੇ ਨੀ ਮੁਟਿਆਰੇ।

0: ਸਾਂਝੀ ਵਾਲਾ ਤਖਤ ਹਜ਼ਾਰਾ ਉਗੜ ਮੁਗਲਾਣੇ ਰਾਏ ਮੁਬਾਰਕ ਦੇ ਕਰ ਜਾਣਾ ਮੈਂ ਅੜੀਏ ਨੀ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ ਪਿਆਰਾ
1: ਸੁਣਦੇ ਹਾਂ ਫਾਟਕ ਕੋਟ ਕਪੂਰੇ ਦਾ ਦਰਦਾਰ ਸੰਧੂ ਸਾਹਿਬ ਦਾ ਬਹੁਤ ਫੇਮਸ ਗੀਤ ਅੱਜ ਮੈਂ ਲਾ ਰਿਹਾ ਜੀ
2: ਮੁੰਡੇ ਉੱਤੇ ਆਈਏ ਇਹਨਾਂ

0: ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ, ਨਾ ਮਾਰ ਜ਼ਾਲਮਾਂ ਵੇ, ਦਰਬਾਰ ਸੰਧੂ ਸਾਹਿਬ ਦਾ ਬਹੁਤ ਪਿਆਰਾ ਗੀਤ ਹੈ,
1: ਲਓ ਤੁਹਾਡੀ ਸੇਵਾ ਵਿੱਚ।

ਲੋ ਦੋਸਤੋ ਅਗਲਾ ਗੀਤ ਭਾਜੀ ਨਛੱਤਰ ਗਿੱਲ ਸਾਹਿਬ ਦਾ ਸਾਡੀ ਜਾਨ ਤੇ ਬਣੀ ਹੈ। ਬਹੁਤ ਹੀ ਪਿਆਰੇ ਪਿਆਰੇ ਗੀਤ ਅੱਜ ਆਪਾਂ ਸੁਣ ਰਹੇ ਹਾਂ।

ਦੋਸਤੋ ਅਗਲਾ ਗੀਤ ਆਪਾਂ ਪੇਸ਼ ਕਰਦੇ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ ਅਮਰਿੰਦਰ ਗਿੱਲ ਹੋਣਾ ਦਾ ਦਾਣਾ ਪਾਣੀ ਬਹੁਤ ਪਿਆਰਾ ਗਾਣਾ।

ਸਹੀ ਗੱਲ ਹੈ ਨਾ। ਇੰਨਾ ਪਿਆਰ ਨਾ ਤੈਨੂੰ ਕਰੀਏ, ਨੀ ਪਣ ਪੀੜ ਅੱਖਾਂ ਵਿੱਚ ਰੜਕਾਂਗੇ,

ਲਾਸਟ ਗੀਤ ਹੈ, ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ ਤੇ ਸ਼ੁਕਰਾਨਾ ਪ੍ਰਭ ਗਿੱਲ ਦਾ ਗਾਇਆ ਹੋਇਆ ਗੀਤ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਆਪਾਂ ਇੱਕ ਮੈਸੇਜ ਕਰ ਦਈਏ ਤੇ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਤੁਹਾਡੇ ਨਾਲ, ਤੇ ਇਹ ਮੈਸੇਜ ਮੈਂ ਕਰ ਦਵਾਂ ਜੀ ਇੱਕ, ਤੇ ਫਿਰ ਆਪਾਂ ਕਰਦੇ ਆ ਜੀ ਅਗਲੀ ਗੱਲਬਾਤ।
1: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੀਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4087-1899।
0: ਦੋਸਤੋ ਡਾਕਟਰ ਸਾਹਿਬ ਹੁਣਾਂ ਨਾਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਸੋ ਡਾਕਟਰ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਉਹਨਾਂ ਦੇ ਨਾਲ ਕਰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
2: ਹਾਂ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸ਼ਾਇਦ ਨਵੇਂ ਸਾਲ ਤੋਂ ਸ਼ੁਰੂਆਤ ਚੱਲ ਰਹੀ, ਪਹਿਲਾ ਪ੍ਰੋਗਰਾਮ ਕਰ ਰਹੇ ਹਾਂ
0: ਜੀ,
2: ਔਰ ਅਸੀਂ ਸਾਰਿਆਂ ਨੂੰ ਇਹ ਵਧਾਈ ਦਿੰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਵਾਸਤੇ ਨਵਾਂ ਸਾਲ ਚੰਗਾ ਲੈ ਕੇ ਆਵੇ ਤੇ ਸਾਰੇ ਤਰੱਕੀਆਂ ਕਰਨ, ਸਿਹਤ ਪੱਖੋਂ ਵੀ ਉਹ ਤੰਦਰੁਸਤ ਰਹਿਣ। ਅਸੀਂ ਪਿਛਲੇ ਪ੍ਰੋਗਰਾਮਾਂ ਦੀ ਯਾਦ ਦਿਹਾਨੀ ਤੁਹਾਨੂੰ ਕਰਵਾ ਦਈਏ ਵੀ ਅਸੀਂ ਜੀਵਨ ਨੂੰ ਉਸ ਥਾਂ ਤੇ ਉਸ ਪੜਾਅ ਤੇ ਲੈ ਗਏ ਸਾਂ ਜਿੱਥੇ ਜੀਵਨ ਜਵਾਨੀ ਵਿਚ ਪਹੁੰਚ ਗਿਆ ਸੀਗਾ, ਔਰ ਉਹਦੀਆਂ ਪਿਛਲੀਆਂ ਸਾਰੀਆਂ ਗੱਲਾਂ ਜਿੰਨੀਆਂ ਵੀ ਸਨ ਜਿੱਥੇ ਜਿੱਥੇ ਵੀ ਲੰਘ ਕੇ ਆਇਆ ਉਦੋਂ ਤੱਕ ਜੋ ਵੀ ਕੁਛ ਉਹਦੇ ਨਾਲ ਵਾਪਰਿਆ, ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਈਆਂ, ਉਹ ਸਾਰੀਆਂ ਅਸੀਂ ਡਿਸਕਸ ਕਰ ਚੁੱਕੇ ਹਾਂ। ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਲੰਘਦਾ ਲੰਘਦਾ ਮਾਂ ਦੇ ਪੇਟ ਤੋਂ ਬਾਹਰ ਆਇਆ, ਫਿਰ ਟੋਡਲਰ ਬਣਿਆ, ਫਿਰ ਨਿਊਬੋਰਨ ਤੋਂ ਬਾਅਦ ਟੋਡਲਰ ਬਣਿਆ, ਟੋਡਲ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਡਲਸੈਂਸ ਏਜ ਪਹੁੰਚਿਆ, ਅਡਲਸੈਂਸ ਏਜ ਤੋਂ ਬਾਅਦ ਪ੍ਰੀ ਅਡਲਟ ਏਜ ਪਹੁੰਚਿਆ, ਪ੍ਰੀ ਅਡਲਟ ਏਜ ਤੋਂ ਬਾਅਦ ਫਿਰ ਅਡਲਟ ਏਜ ਵਿਚ ਪਹੁੰਚਿਆ। ਅਡਲਟ ਏਜ ਵਿਚ ਆ ਕੇ ਅਸੀਂ ਇਹ ਸੋਚਿਆ ਵੀ ਹੁਣ ਅਸੀਂ ਇਸ ਤੋਂ ਅੱਗੇ ਬਿਮਾਰੀਆਂ ਦਾ ਹਵਾਲਾ ਤੇ ਹੋਰ ਸਾਰਾ ਕੁਝ ਦੇਣਾ ਸ਼ੁਰੂ ਕਰਨਾ ਆ, ਪਰ ਇਸ ਤੋਂ ਪਹਿਲਾਂ ਸਾਨੂੰ ਇੱਕ ਬੇਸਿਕ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ ਵੀ ਉਸ ਬੇਸਿਕ ਜਾਣਕਾਰੀ ਦੇ ਵਿਚ ਵੀ ਜਿੰਨੇ ਇਸ ਸਰੀਰ ਦੇ ਵਿਚ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦਾ ਕੋਈ ਰੂਟ ਕਾਜ਼ ਵੀ ਤਾਂ ਹੋਏਗਾ, ਸੋਰਸ ਵੀ ਤਾਂ ਹੋਏਗਾ ਜਿੱਥੋਂ ਉਹ ਆਉਂਦੀਆਂ ਨੇ। ਜੇ ਇਹ ਸਾਰੇ ਦੇ ਸਾਰੇ ਕਿਸੇ ਘਰ ਦੇ ਵਿਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਮਤਲਬ ਵੀ ਆ ਦੀਵਾਰਾਂ ਚ ਆਉਂਦੀ ਹੈ ਜਾਂ ਉਹਦੇ ਦਰਵਾਜ਼ੇ ਲੱਕੜਾਂ ਚ ਆਉਂਦੀ, ਬਾਲਿਆਂ ਚ ਆਉਂਦੀ, ਕਿਸੇ ਜੋ ਵੀ ਮਟੀਰੀਅਲ ਉਹਦੇ ਤੇ ਲੱਗਿਆ ਹੋਇਆ ਉਹਦੇ ਚ ਹੀ ਆ ਸਕਦੀ ਹੈ ਨਾ। ਸੋ ਇਸ ਕਰਕੇ ਅਸਾਂ ਇਹ ਦੇਖਿਆ ਵੀ ਇਹ ਸਰੀਰ ਸਾਰੇ ਦਾ ਸਾਰਾ ਟ੍ਰਿਲੀਅਨ ਸੈੱਲਾਂ ਦਾ ਬਣਿਆ ਹੋਇਆ ਆ, ਸੈੱਲ ਇਹਦੀ ਇੱਕ ਸਿੰਗਲ ਯੂਨਿਟ ਆ, ਸੈੱਲ ਇੱਕ ਐਸੀ ਐਸੀ ਚੀਜ਼ ਹੈਗੀ ਹੈ ਜਿਹਦੇ ਕਰਕੇ ਇਹ ਬਣਿਆ ਹੋਇਆ ਹੈ, ਔਰ ਸੈੱਲ ਦੀ ਆਪਣੀ ਇੱਕ ਕੰਪੋਜੀਸ਼ਨ ਹੈ, ਉਹ ਸੈੱਲ ਦੀ ਇੱਕ ਆਪਣੀ ਬਣਤਰ ਹੈਗੀ ਹੈ, ਔਰ ਉਸ ਬਣਤਰ ਦੇ ਵਿਚ ਹੀ ਕੋਈ ਨਾ ਕੋਈ ਨੁਕਸ ਪੈਂਦਾ ਆ ਤੇ ਤਾਂ ਹੀ ਇਸ ਸਰੀਰ ਦੇ ਵਿਚ ਕੋਈ ਨੁਕਸ ਪੈਂਦਾ ਹੈ। ਹੁਣ ਸਰੀਰ ਦੇ ਅਸੀਂ ਇਹ ਕਹਿ ਦਿੱਤੇ ਵੀ ਭਾਈ ਨੌ ਸਿਸਟਮ ਕੰਮ ਕਰਦੇ ਨੇ, ਇਹਦਾ ਮਤਲਬ ਨੌਵਾਂ ਹੀ ਸਿਸਟਮਾਂ ਦਾ ਕੋਈ ਅਲੱਗ ਅਲੱਗ ਡਿਪਾਰਟਮੈਂਟ ਕਿਸੇ ਇੱਕ ਥਾਂ ਤੇ ਕੰਟਰੋਲ ਹੋਣਾ ਨੀ ਗਾ, ਅਲੱਗ ਅਲੱਗ ਕੰਟਰੋਲ ਹੋਏਗਾ ਜਿੱਥੋਂ ਜਿੱਥੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਹੋਣਗੀਆਂ, ਔਰ ਉਹਨਾਂ ਚੀਜ਼ਾਂ ਦੇ ਸ਼ੁਰੂ ਹੋਣ ਦੇ ਰੂਟ ਕਾਜ਼ ਦੇ ਪਹੁੰਚਣ ਵਾਸਤੇ ਸਾਨੂੰ ਇਹ ਜ਼ਰੂਰੀ ਸੀ ਭਈ ਅਸੀਂ ਸੈੱਲ ਦੇ ਬਾਰੇ ਜਾਣੀਏ, ਜਿਹੜਾ ਸੈੱਲ ਹੈ ਇਹ ਬਣਿਆ ਕਿਸ ਤਰ੍ਹਾਂ ਹੈ, ਜਾਂ ਸੈੱਲ ਇੱਕੋ ਇੱਕ ਰੋੜਾ ਹੀ ਪਿਆ ਹੋਇਆ, ਇੱਕ ਵੱਟਾ ਹੀ ਬਣਿਆ ਹੋਇਆ ਹੈ ਕਿ ਇਹਦੇ ਵਿਚ ਕੁਝ ਹੋਰ ਵੀ ਆ, ਤੇ ਫਿਰ ਅਸੀਂ ਇਹਦੀ ਜਾਣਕਾਰੀ ਆਪਣੇ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਸੀ ਭਈ ਸੈੱਲ ਦਾ ਕੰਪੋਜੀਸ਼ਨ ਸੈੱਲ ਦੀ ਬਣਤਰ ਤਾਂ ਉਹੀ ਹੈ, ਪਰ ਵੱਖ ਵੱਖ ਥਾਵਾਂ ਤੇ ਇਸ ਸੈੱਲ ਨੂੰ ਜਦੋਂ ਲਗਾਇਆ ਜਾਂਦਾ ਆ ਤੇ ਇਹਦੀ ਸ਼ੇਪ ਬਦਲ ਜਾਂਦੀ ਹੈ, ਸ਼ੇਪ ਬਦਲ ਜਾਂਦੀ ਹੈ, ਜੋ ਜੋੜ ਕਿਤੇ ਗੋਲ ਬਣਾਉਣਾ ਤਾਂ ਜੇ ਜੋੜ ਬਣਾਉਣਾ ਹੈ ਤਾਂ ਜੇ ਫਲੈਟ ਲਾਉਣਾ ਤਾਂ ਇਹ ਸੈੱਲ ਉਸੇ ਤਰ੍ਹਾਂ ਦੀ ਸ਼ੇਪ ਦੇ ਵਿਚ ਆ ਜਾਂਦੇ ਆ, ਤੇ ਜੇ ਇਹ ਉਸੇ ਤਰ੍ਹਾਂ ਦੀ ਸ਼ੇਪ ਦੇ ਵਿਚ ਆ ਜਾਂਦੇ ਆ ਤੇ ਇਹਦਾ ਕੰਟੈਂਟ ਅਸੀਂ ਕਹਿੰਦੇ ਹਾਂ ਵੀ ਬਦਲਦਾ ਹੀ ਨੀਗਾ, ਉਹੀ ਰਹਿੰਦਾ, ਇਹਦਾ ਮਤਲਬ ਸਾਨੂੰ ਉਸ ਕੰਟੈਂਟ ਨੂੰ ਪ੍ਰੋਗਰਾਮ ਨੂੰ ਜਾਣਨ ਦੀ ਲੋੜ ਹੈਗੀ ਆ ਵੀ ਇਹਦੇ ਵਿਚ ਕਰੰਟ ਹੈ ਕੀ ਆ, ਔਰ ਜਦੋਂ ਅਸੀਂ ਉਸ ਚੀਜ਼ ਤੱਕ ਤਹਿ ਤੱਕ ਪਹੁੰਚੇ ਤੇ ਸਾਨੂੰ ਇਹ ਪਤਾ ਲੱਗਿਆ ਵੀ ਸੈੱਲ ਦੀ ਬਾਹਰੀ ਇੱਕ ਦੀਵਾਰ ਹੈਗੀ ਆ, ਉਹਨੂੰ ਅਸੀਂ ਸੈੱਲ ਮੈਂਬਰੇਨ ਕਹਿ ਦਿੱਤਾ ਸੀਗਾ। ਉਸ ਸੈੱਲ ਮੈਂਬਰੇਨ ਨੂੰ ਅਸੀਂ ਕਸਟਮ ਡਿਪਾਰਟਮੈਂਟ ਕਹਿ ਦਿੱਤਾ ਸੀਗਾ ਵੀ ਬਗੈਰ ਇਹਦੀ ਮਨਜ਼ੂਰੀ ਤੋਂ ਨਾ ਸੈੱਲ ਵਿੱਚ ਕੋਈ ਚੀਜ਼ ਜਾ ਸਕਦੀ ਹੈ ਤੇ ਨਾ ਸੈੱਲ ਦੇ ਵਿੱਚੋਂ ਕੋਈ ਆ ਸਕਦੀ ਹੈਗੀ। ਇਹਦਾ ਮਤਲਬ ਕੀ ਹੋਇਆ ਬਈ ਇਹ ਇੱਕ ਬਹੁਤ ਵੱਡਾ ਗਾਈਡ ਹੈ, ਗਾਰਡ ਹੈ, ਸਿਕਿਉਰਿਟੀ ਹੈ। ਹੁਣ ਜੇ ਸਿਕਿਉਰਿਟੀ ਦੇ ਵਿੱਚ ਕੋਈ ਨੁਕਸ ਪੈ ਗਿਆ ਤਾਂ ਇਹਦਾ ਮਤਲਬ ਇਹ ਵੀ ਜਿਹੜਾ ਮਰਜ਼ੀ ਅੰਦਰ ਆਵਾਜਾਈ ਹੋ ਜਾਏਗੀ। ਬਾਹਰ ਦੀ ਕੋਈ ਵੀ ਖਾਧੀ ਪੀਤੀ ਚੀਜ਼, ਟੋਕਸਿਨ, ਜ਼ਹਿਰੀਲਾ ਮਾਦਾ, ਜੋ ਵੀ ਕੁਛ ਅੰਦਰ ਜਾ ਸਕਦਾ, ਨੁਕਸਾਨ ਪਹੁੰਚਾ ਸਕਦਾ, ਤਾਂ ਹੀ ਕੋਈ ਬਿਮਾਰੀ ਸ਼ੁਰੂ ਹੁੰਦੀ ਹੋਊਗੀ। ਟੋਕਸਿਨ ਦੇ ਸੰਬੰਧ ਵਿੱਚ ਆਪਾਂ ਆਪਣੇ ਸਰੋਤਿਆਂ ਦੇ ਨਾਲ ਬਹੁਤ ਵੇਰਾ ਇਹ ਗੱਲ ਸਾਂਝ ਪਾਈ ਸੀ ਵੀ ਬਿਮਾਰੀਆਂ ਪੈਦਾ ਕਰਨ ਵਾਲੇ ਜਿਹੜੇ ਟੋਕਸਿਨ ਹਨ ਉਹ ਦੋ ਤਰ੍ਹਾਂ ਦੇ ਆ। ਇੱਕ ਨੂੰ ਅਸੀਂ ਕਿਹਾ ਸੀਗਾ ਇੰਡੋ ਟੋਕਸਿਨ ਤੇ ਇੱਕ ਨੂੰ ਅਸੀਂ ਕਿਹਾ ਸੀਗਾ ਐਗਜ਼ੋਟੋਕਸਿਨ। ਐਗਜ਼ੋਟੋਕਸਿਨ ਤੇ ਉਹ ਨੇ ਜਿਹੜੀ ਬਾਹਰੋਂ ਅਸੀਂ ਰੋਟੀ ਖਾਂਦੇ ਆ, ਦਵਾਈ ਖਾਂਦੇ ਆ, ਪਾਣੀ ਪੀਂਦੇ ਆ, ਸ਼ਰਬਤ ਪੀਂਦੇ ਆ, ਕੁਝ ਵੀ ਚੀਜ਼ ਜਿਹੜੀ ਅਸੀਂ ਬਾਹਰੋਂ ਭੇਜਦੇ ਆ ਨਾ, ਅਗਰ ਉਹ ਸਰੀਰ ਨੂੰ ਮੁਆਫਕ ਨਹੀਂ ਹੈਗੀ ਨਾ ਤੇ ਉਹਨੂੰ ਅਸੀਂ ਕਹਿੰਦੇ ਆ ਐਗਜ਼ੋਟੋਕਸਿਨ। ਕੋਈ ਵੀ ਚੀਜ਼ ਜਿਹੜੀ ਸਾਨੂੰ ਮੁਆਫਕ ਨਹੀਂ ਹੈਗੀ ਉਹਨੂੰ ਅਸੀਂ ਟੋਕਸਿਨ ਕਹਿ ਦਿੰਦੇ ਆ, ਭਾਵੇਂ ਜ਼ਹਿਰੀਲਾ ਮਾਦਾ ਕਹਿ ਦਿੰਦੇ ਆ। ਔਰ ਦੂਜੀ ਗੱਲ ਅਸੀਂ ਗੱਲ ਕਰੀ ਸੀ ਵੀ ਇੰਡੋਟੋਕਸਿਨ। ਇੰਡੋਟੋਕਸਿਨ ਹੁੰਦਾ ਵੀ ਅੰਦਰੋਂ। ਹੁਣ ਜੇ ਸਰੀਰ ਦੇ ਅੰਦਰ ਨੌ ਸਿਸਟਮ ਕੰਮ ਕਰਦੇ ਪਏ ਆ ਇਹਦਾ ਮਤਲਬ ਹੈ ਵੀ ਨੌਆਂ ਦੀ ਮਸ਼ੀਨਰੀ ਚੱਲ ਰਹੀ ਹੈ ਔਰ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਨੁਕਸ ਪੈ ਸਕਦਾ। ਉਹ ਜਦੋਂ ਚੱਲਦੇ ਹੋਣਗੇ ਉਹਨਾਂ ਦੇ ਵਿੱਚ ਗਰਭ ਜੀ ਵੀ ਪੈਦਾ ਹੁੰਦਾ ਹੋਊਗਾ, ਉਹਨਾਂ ਦਾ ਗਰਭ ਜੀ ਦਾ ਨਿਕਾਸ ਵੀ ਹੁੰਦਾ ਹੋਊਗਾ। ਜੇ ਉਹ ਨਿਕਾਸ ਨਾਰਮਲ ਨਾ ਹੋਇਆ ਤਾਂ ਇਹਦਾ ਮਤਲਬ ਇਹਦੇ ਅੰਦਰ ਵੀ ਖਰਾਬੀਆਂ ਪੈਦਾ ਹੁੰਦੀਆਂ ਹੋਣਗੀਆਂ। ਉਹਨਾਂ ਨੂੰ ਅਸੀਂ ਕਹਿੰਦੇ ਆ ਇੰਡੋਟੋਕਸਿਨ। ਜਦੋਂ ਕੋਈ ਵੀ ਸਰੀਰ ਦੇ ਅੰਦਰ ਪੈਦਾ ਹੋਣ ਵਾਲਾ ਮਾਦਾ ਜਿਹੜਾ ਸਰੀਰ ਦੇ ਕਿਸੇ ਅੰਦਰ ਦੇ ਅੰਗ ਦੀ ਖਰਾਬੀ ਦੇ ਕਰਕੇ ਪੈਦਾ ਹੋ ਰਿਹਾ ਹੈ ਔਰ ਅਗਰ ਉਹ ਸਰੀਰ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਸਰੀਰ ਦੇ ਵਿੱਚ ਹੀ ਰਹਿ ਗਿਆ ਤਾਂ ਉਹਨੂੰ ਅਸੀਂ ਕਹਿੰਦੇ ਆ ਇੰਡੋਟੋਕਸਿਨ। ਜਦੋਂ ਇੰਡੋਟੋਕਸਿਨ ਜਾਂ ਐਗਜ਼ੋਟੋਕਸਿਨ ਕਿਸੇ ਵੀ ਫਾਰਮ ਦੇ ਵਿੱਚ ਜ਼ਹਿਰੀਲਾ ਮਾਦਾ ਸਾਡੇ ਸੈੱਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਹਾਲਾਤ ਦੇ ਵਿੱਚ ਸੈੱਲ ਦੇ ਵਿੱਚ ਉਹਦੀ ਬਣਤਰ ਦੇ ਵਿੱਚ ਉਹਦੇ ਕੰਮ ਕਰਨ ਦੇ ਵਿੱਚ ਫਰਕ ਆ ਜਾਂਦਾ ਹੈ। ਜਿਹੜਾ ਐਗਜ਼ੋਟੋਕਸਿਨ ਆ ਉਹਦਾ ਸਿੱਧਾ ਹੀ ਸੰਬੰਧ ਮੈਂਬਰੇਨ ਦੇ ਨਾਲ ਹੈ, ਉਹਦਾ ਸਿੱਧਾ ਹੀ ਸੰਬੰਧ ਇਸ ਗੱਲ ਦੇ ਨਾਲ ਵੀ ਆਕਰੇ ਦੀ ਚਾਲ ਦਵਾਰੀ ਹੈ। ਜੇ ਇਹਦੇ ਤੋਂ ਅੰਦਰ ਜਾਵਾਂਗੇ ਤੇ ਕੋਈ ਗੱਲ ਕਰ ਸਕਦੇ ਹਾਂ ਤੇ ਜੇ ਅੰਦਰ ਹੀ ਨਹੀਂ ਜਾ ਸਕੇ ਤੇ ਗੱਲ ਕੀ ਕਰਨੀ। ਸੋ ਜਿੰਨੀਆਂ ਵੀ ਬਿਮਾਰੀਆਂ ਬਾਹਰੀ ਸਾਡੇ ਖਾਣ ਪੀਣ, ਸਾਡੀ ਆਬੋ ਹਵਾ, ਸਾਡੇ ਰਹਿਣ ਸਹਿਣ ਦੇ ਕਰਕੇ ਪੈਦਾ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਅਸੀਂ ਐਗਜ਼ੋਟੋਕਸਿਨ ਦੇ ਤੌਰ ਤੇ ਲੈਨੇ ਆ ਤੇ ਉਹਦੇ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਆਪਦੀਆਂ ਇਹਨਾਂ ਗੱਲਾਂ ਦਾ ਸੁਧਾਰ ਕਰਨਾ ਚਾਹੀਦਾ ਹੈ। ਜੇ ਬਾਹਰ ਤੋਂ ਕਿਉਂਕਿ ਕੁਦਰਤ ਦੀ ਮਸ਼ੀਨਰੀ ਸਹੀ ਬਣਾ ਕੇ ਭੇਜਤੀ ਆ, ਹੁਣ ਇਹਦੇ ਵਿੱਚ ਅਗਰ ਕੋਈ ਨੁਕਸ ਪੈਂਦੇ ਨੇ, ਅਗਰ ਕੋਈ ਬਿਮਾਰੀਆਂ ਆਉਂਦੀਆਂ ਨੇ ਤੇ ਉਹਦਾ ਮਤਲਬ ਇਹ ਆ ਕਿ ਜੋ ਅਸੀਂ ਹਵਾ ਚ ਸਾਹ ਲੈ ਰਹੇ ਹਾਂ, ਜਿਵੇਂ ਅਸੀਂ ਖਾਣ ਪਾਣ ਕਰ ਰਹੇ ਹਾਂ, ਰਹਿਣ ਸਹਿਣ ਸਾਡਾ ਕਿਸ ਤਰ੍ਹਾਂ ਦਾ ਹੈਗਾ ਆ, ਇਹ ਸਾਰੀਆਂ ਚੀਜ਼ਾਂ ਦੇ ਰਾਹੀਂ ਹੀ ਕੋਈ ਟੋਕਸਿਨ ਜਿਹੜਾ ਆ ਸੈੱਲਾਂ ਵਿੱਚ ਪਹੁੰਚਦਾ ਹੈ। ਜਦੋਂ ਮੈਂ ਸੈੱਲ ਦੀ ਗੱਲ ਕਰਦਾ ਤਾਂ ਉਹਦਾ ਮਤਲਬ ਹੁੰਦਾ ਸਾਰੇ ਸੈੱਲ, ਕਿਉਂਕਿ ਸੈੱਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਦੂਜੇ ਦੇ ਨਾਲ ਉਹਨਾਂ ਸਾਰਿਆਂ ਦਾ ਆਪਸੀ ਸੰਬੰਧ ਹੈਗਾ ਆ ਔਰ ਆਪਸੀ ਲੈਣ ਦੇਣ ਹੈਗਾ ਆ। ਇੱਕ ਸੈੱਲ ਦੇ ਵਿੱਚ ਕੋਈ ਚੀਜ਼ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ, ਦੂਸਰੇ ਚ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ। ਅਖੀਰ ਉਂਗਲੀ ਦੇ ਟਿਪ ਤੱਕ ਜਿੰਨੇ ਵੀ ਸੈੱਲ ਨੇ ਉਹ ਸਾਰਿਆਂ ਤੱਕ ਇੱਕ ਗੱਲ ਤੇ ਟੈਲੀਫੋਨ ਦੀ ਤਾਰ ਤਰ੍ਹਾਂ ਪਹੁੰਚ ਜਾਣੀ ਵੀ ਭਾਈ ਆਹ ਗੱਲ ਹੋ ਗਈ। ਹੁਣ ਜੇ ਇਹ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਵੱਡਾ ਆਧਾਰ ਜਾਂ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਬਹੁਤਾ ਵੱਡਾ ਆਧਾਰ ਐਗਜ਼ੋਟੋਕਸਿਨ ਦੇ ਉੱਤੇ ਹੈ ਔਰ ਉਸ ਐਗਜ਼ੋਟੋਕਸਿਨ ਨੂੰ ਅਸੀਂ ਸ਼ਨਾਖਤ ਕਰ ਸਕਦੇ ਹਾਂ ਬੜੀ ਆਸਾਨੀ ਦੇ ਨਾਲ ਕਿ ਕਿਹੜੇ ਕਿਹੜੇ ਐਗਜ਼ੋਟੋਕਸਿਨ ਹੈਗੇ ਨੇ, ਅਸੀਂ ਕੀ ਖਾਧਾ, ਕਿਵੇਂ ਰਹੇ, ਖਾਣ ਪਾਣ ਸਾਡਾ ਕੀ ਹੋਇਆ, ਇਸ ਸਾਰੇ ਖਾਣ ਪਾਣ ਦੇ ਮੁਤਾਬਕ ਅਸੀਂ ਇਸ ਚੀਜ਼ ਨੂੰ ਫਾਇੰਡ ਆਊਟ ਕਰ ਸਕਦੇ ਹਾਂ ਬਈ ਸਾਨੂੰ ਇਸ ਕਰਕੇ ਆ ਗੱਲ ਹੋਈ ਹੈ ਤੇ ਸਾਨੂੰ ਇਹ ਛੱਡ ਦੇਣੀ ਚਾਹੀਦੀ। ਮਿਸਾਲ ਦਿਆਂ, ਲੋਕਾਂ ਦਾ ਲੀਵਰ ਖਰਾਬ ਹੋ ਗਿਆ ਤੇ ਡਾਕਟਰ ਦੇ ਖਾਣ ਪੀਣ ਚ ਲੱਭਦੇ ਯਾਰ ਤੂੰ ਤਾਂ ਰੋਜ਼ ਸ਼ਰਾਬ ਪੀਣਾ ਹੈ, ਤਾਂ ਮੈਨੂੰ ਪਤਾ ਲੱਗ ਗਿਆ ਵੀ ਅਸਲ ਇਹਦੀ ਬਿਮਾਰੀ ਦਾ ਬਾਹਰੋਂ ਐਗਜ਼ੋਟੋਕਸਿਨ ਦੇ ਤੌਰ ਤੇ ਸ਼ਰਾਬ ਕਾਰਨ ਹੋ ਸਕਦੀ ਹੈ ਕਿ ਨਾਰਮਲ ਖੁਰਾਕ ਦਾ ਹਿੱਸਾ ਨਹੀਂ ਹੈਗਾ। ਬਹੁਤ ਸਾਰੀਆਂ ਖੁਰਾਕਾਂ ਸਰੀਰ ਦੇ ਵਿਚ ਚਲਦਿਆਂ ਚਲਦਿਆਂ ਲੰਬੇ ਸਮੇਂ ਤੱਕ ਉਹ ਸਰੀਰ ਦਾ ਹਿੱਸਾ ਬਣ ਜਾਂਦੇ, ਜਿਵੇਂ ਅਫੀਮ ਵੀ ਲੋਕ ਖਾਂਦੇ ਆ ਜਾਂ ਚਾਹ ਹੀ ਅਸੀਂ ਰੋਜ਼ ਪੀਨੇ ਆ, ਤੇ ਜਿਹੜੀ ਚੀਜ਼ ਅਸੀਂ ਰੋਜ਼ਾਨਾ ਖਾ ਰਹੇ ਆ ਨਾ ਉਹ ਸਾਡੇ ਸਰੀਰ ਦਾ ਸਾਡੇ ਚਲਨ ਦਾ ਹਿੱਸਾ ਬਣ ਜਾਂਦਾ ਹੈ ਤੇ ਅਸੀਂ ਉਹਨੂੰ ਨਾਰਮਲ ਸਮਝਦੇ ਜਾਂ ਸਾਡਾ ਸਰੀਰ ਨਾਰਮਲ ਸਮਝਦਾ, ਜਾਂ ਇੰਜ ਕਹਿ ਰਹੋ ਵੀ ਜੇ ਉਹ ਨਾ ਹੋਵੇ ਨਾ ਤੇ ਫਿਰ ਸਾਡਾ ਸਰੀਰ ਨਾਰਮਲ ਨਹੀਂ ਚੱਲਦਾ, ਤੇ ਅਸੀਂ ਉਹਨੂੰ ਕਹਿੰਦੇ ਨਾਰਮਲ ਹੈ। ਇਸੇ ਤਰ੍ਹਾਂ ਹੀ ਰੋਟੀ ਹੈ, ਸਬਜ਼ੀ ਹੈ, ਜੋ ਵੀ ਚੀਜ਼ ਅਸੀਂ ਰੂਟੀਨ ਚ ਖਾਂਦੇ ਹਾਂ ਉਹ ਸਾਡੇ ਸਰੀਰ ਦਾ ਇੱਕ ਨਾਰਮਲ ਹਿੱਸਾ ਬਣ ਗਿਆ, ਉਹਦੇ ਵਿੱਚੋਂ ਵਿਟਾਮਿਨਸ, ਉਹਦੇ ਵਿੱਚੋਂ ਮਿਨਰਲ, ਉਹਦੇ ਵਿੱਚੋਂ ਕੈਲਸ਼ੀਅਮ, ਪੋਟਾਸ਼ੀਅਮ, ਜੋ ਵੀ ਕੋਈ ਸਰੀਰ ਦੀ ਬਣਤਰ ਲਈ ਚਾਹੀਦਾ ਆ ਉਹਦੇ ਵਿੱਚੋਂ ਨਿਕਲਦਾ ਹੈ। ਭਾਵੇਂ ਘਾਹ ਖਾ ਲਓ, ਆਟਾ ਨਾ ਖਾਓ, ਭਾਵੇਂ ਕੱਲਾ ਦੁੱਧ ਹੀ ਪੀ ਲਓ, ਜਿਹੜੀਆਂ ਚੀਜ਼ਾਂ ਸਰੀਰ ਨੂੰ ਅੰਦਰ ਚਾਹੀਦੀਆਂ ਨੇ ਕੁਦਰਤ ਨੇ ਇਸ ਤਰ੍ਹਾਂ ਦੀ ਮਸ਼ੀਨਰੀ ਲਾਈ ਹੋਈ ਹੈ ਕਿ ਉਹਦੇ ਵਿੱਚੋਂ ਸਿੰਥੇਸਾਈਜ਼ ਕਰ ਲਵੇ। ਵਿਟਾਮਿਨ ਸੀ ਚਾਹੀਦਾ ਉਹਦੇ ਵਿੱਚੋਂ ਕੱਢ ਲਵੇ, ਕੈਲਸ਼ੀਅਮ ਚਾਹੀਦਾ ਉਹਦੇ ਵਿੱਚੋਂ ਕੱਢ ਲਵੇ, ਜਿਹੜੀ ਵੀ ਤਰ੍ਹਾਂ ਦੀ ਖੁਰਾਕ ਅਸੀਂ ਖਾਂਦੇ ਹਾਂ ਅੰਦਰ ਦੀ ਮਸ਼ੀਨਰੀ ਨਿਚੋੜ ਕੇ ਉਹਦੇ ਵਿੱਚੋਂ ਉਹ ਤੱਤ ਕੱਢਦੀ ਹੈ ਜਿਹੜੇ ਸਾਡੇ ਸਰੀਰ ਨੂੰ ਜ਼ਰੂਰੀ ਨੇ। ਤੇ ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਖਾਂਦੇ ਹਾਂ ਉਹ ਆਮ ਤੌਰ ਤੇ ਸਾਡੇ ਇਹਨਾਂ ਸੈੱਲਾਂ ਦੇ ਵਿੱਚ ਆਪਣਾ ਇੱਕ ਘਰ ਬਣਾ ਲੈਂਦੀਆਂ ਨੇ, ਤੇ ਫਿਰ ਉਹ ਆਪਣੀ ਜਿਵੇਂ ਅੱਗ ਲੈਣ ਵਾਲੀ ਘਰ ਵਾਲੀ ਬਣ ਬੈਠੀ ਵਾਲੀ ਮਿਸਾਲ ਜ਼ਰੂਰ ਹੈ ਨਾ, ਉਸੇ ਤਰ੍ਹਾਂ ਉਹਦੀ ਜਦੋਂ ਵੀ ਕਮੀ ਪੇਸ਼ੀ ਆਣੀ ਸ਼ੁਰੂ ਹੋ ਜਾਂਦੀ, ਚਾਹ ਨਾ ਪੀਜੀ, ਅਸੀਂ ਦੇਖਿਆ ਵੀ ਇਸ ਟਾਈਮ ਅਸੀਂ ਚਾਹ ਪੀਨੇ ਆ ਤੇ ਉਸ ਟਾਈਮ ਚਾਹ ਨਾ ਪੀਵੀ ਤੇ ਸਾਨੂੰ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਵੀ ਭਾਈ ਚਾਹ ਪੀਣ ਦਾ ਮੌਕਾ ਹੋ ਗਿਆ। ਭਾਵ ਕੀ ਆ, ਉਸ ਸੈੱਲ ਦੇ ਵਿੱਚ ਉਹਦੀ ਸਪੇਸ ਬਣੀ ਹੋਈ ਸੀ, ਉਹ ਘਟਣੀ ਸ਼ੁਰੂ ਹੋ ਗਈ, ਸੈੱਲ ਨੇ ਸਿਗਨਲ ਦੇ ਦਿੱਤਾ ਕਿ ਯਾਰ ਉਹ ਚੀਜ਼ ਘਟਦੀ ਹੈ ਤੇ ਉਹ ਪੂਰੀ ਕਰੋ। ਹੁਣ ਕੈਫੀਨ ਚਾਹੀਦੀ ਸੀ, ਕੈਫੀਨ ਦੇ ਦਿੱਤੀ, ਚਾਹ ਪੀ ਦੀ, ਅਸੀਂ ਫਿਰ ਤੋਂ ਤਾਜ਼ਾ ਹੋ ਗਏ। ਸੋ ਮੇਰੇ ਕਹਿਣ ਭਾਵ ਬਹੁਤ ਸਾਰੀਆਂ ਚੀਜ਼ਾਂ ਐਗਜ਼ੋਟੌਕਸਿਨ ਚ ਹੁੰਦਿਆਂ ਹੋਇਆਂ ਵੀ ਉਹ ਟੌਕਸਿਨਸ ਨਹੀਂ ਰਹਿੰਦੀਆਂ, ਖੁਰਾਕ ਦਾ ਹਿੱਸਾ ਬਣ ਜਾਂਦੀਆਂ ਨੇ ਤੇ ਉਹ ਸਾਨੂੰ ਨੁਕਸਾਨ ਨਹੀਂ ਦਿੰਦੀਆਂ। ਪਰ ਉਹੀ ਟੌਕਸਿਨ ਜੇ ਲੋੜ ਤੋਂ ਵੱਧ ਜਾਵੇ ਤੇ ਫਿਰ ਉਹ ਨੁਕਸਾਨ ਵੀ ਦੇਣਾ ਸ਼ੁਰੂ ਕਰ ਦਿੰਦਾ ਹੈ। ਨਾਰਮਲ ਹਾਲਾਤ ਵਿੱਚ ਜੇ ਲੋਕ 50-60 ਸਾਲ ਹੋ ਗਏ ਤੇ ਲਗਾਤਾਰ 20-30 ਸਾਲ ਹੋ ਗਏ ਸ਼ਰਾਬ ਪੀਂਦਿਆਂ ਨੂੰ, ਆਮ ਤੌਰ ਤੇ ਡਾਕਟਰਾਂ ਨੂੰ ਨਹੀਂ ਰੋਕਦੇ। ਕਾਰਨ ਉਹਦਾ ਇਹੀ ਹੁੰਦਾ ਵੀ ਜੇ ਅਸੀਂ ਰੋਕਾਂਗੇ ਤੇ ਸੈੱਲ ਨੂੰ ਸਹਿਣਾ ਪਏਗਾ, ਕਿਉਂਕਿ ਸੈੱਲ ਦੇ ਅੰਦਰ ਇਹਨੇ ਆਪਣੀ ਜਗ੍ਹਾ ਬਣਾ ਲਈ, ਆਪਣਾ ਘਰ ਬਣਾ ਲਿਆ, ਤੇ ਜਦੋਂ ਇਹਦੀ ਕਮੀ ਪੇਸ਼ੀ ਹੋਏਗੀ ਉਦੋਂ ਇਹ ਡਿੱਗ ਪਊਗਾ, ਉਦੋਂ ਮੰਜੇ ਤੇ ਪੈਜੂਗਾ। ਸੋ ਇਸ ਤਰ੍ਹਾਂ ਕਰਕੇ ਅਸੀਂ ਐਗਜ਼ੋਟੌਕਸਿਨ ਜਿੰਨੇ ਵੀ ਹਨ ਉਹਨਾਂ ਦੇ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਬੰਧ ਜਾਂ ਉਹਨਾਂ ਨੂੰ ਠੀਕ ਕਰਨ ਦਾ ਸਾਡੇ ਕੋਲ ਇਹ ਤਰੀਕਾਕਾਰ ਹੁੰਦਾ ਆ ਵੀ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰੀਏ ਕਿ ਆਬੋਹਵਾ ਕਿਹੜੀ ਆ। ਕਈ ਵਾਰ ਅਸੀਂ ਇਹ ਵੀ ਤਾਂ ਕਹਿੰਦੇ ਨਾ ਭਾਈ ਤੂੰ ਮੌਸਮ ਬਦਲਾ, ਆਬੋਹਵਾ ਬਦਲ, ਤੇਰੀ ਜਿੱਥੇ ਬਹੁਤੀ ਬਰਫ਼ ਪੈਂਦੀ ਤੂੰ ਠੀਕ ਨਹੀਂ ਹੈਗਾ, ਜਾਂ ਤੇਰੀ ਗਰਮੀ ਜਿੱਥੇ ਬਹੁਤ ਪੈਂਦੀ ਬਰਫ਼ਾਂ ਵਾਲੀ ਥਾਂ ਤੇ ਚਲਾ ਜਾ, ਚੇਂਜ ਕਰਦੇ ਨੇ ਡਾਕਟਰ ਕਹਿੰਦੇ ਮੌਸਮ ਬਦਲੋ। ਸੋ ਇਸ ਤਰ੍ਹਾਂ ਕਰਕੇ ਜਾਂ ਖੁਰਾਕ ਬਦਲਦੇ ਹਾਂ ਅਸੀਂ ਵੀ ਖੁਰਾਕ ਦੇ ਵਿੱਚ ਕੀ ਕੀ ਜਾ ਰਿਹਾ ਹੈਗਾ, ਜਿਹੜਾ ਤੁਹਾਡੀ ਬਾਡੀ ਸੈੱਟ ਨਹੀਂ ਕਰਦੀ ਹੋਈ ਉਹਨੂੰ ਇਕਦਮ ਬਦਲ ਦਿਓ। ਇਹਦੇ ਚ ਆਪਾਂ ਕਈ ਤਰ੍ਹਾਂ ਐਗਜ਼ਾਮਪਲ ਇਹ ਵੀ ਦਿੱਤੀਆਂ ਸੀ ਜੇ ਕਿਸੇ ਸਰੀਰ ਦੇ ਵਿੱਚੋਂ ਕਿਸੇ ਕਮਰੇ ਦੇ ਵਿੱਚੋਂ ਬੋਹ ਆਉਂਦੀ ਹੋਵੇ ਤੇ ਸਾਨੂੰ ਪਤਾ ਹੀ ਨਾ ਲੱਗੇ ਵੀ ਆ ਕਿੱਥੋਂ ਰਹੀ ਹੈ, ਤੇ ਫਿਰ ਸਾਰਾ ਸਮਾਨ ਅਸੀਂ ਕਮਰੇ ਦਾ ਬਾਹਰ ਕੱਢ ਦਿੰਦੇ ਹਾਂ, ਤੇ ਫਿਰ ਇੱਕ ਇੱਕ ਚੀਜ਼ ਦੀ ਸ਼ਨਾਖਤ ਕਰਕੇ ਅੰਦਰ ਲਿਆਉਂਦੇ ਹਾਂ ਤੇ ਜਦੋਂ ਬੋਹ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਇਹਦੇ ਵਿੱਚੋਂ ਆਉਂਦੀ। ਭਾਈ ਉਹ ਅੱਜ ਬੈਂਗਣ ਖਾਧੇ ਸੀ ਉਹਦੇ ਕਰਕੇ ਐ ਅੱਗੇ ਹੁੰਦਾ ਸੀ ਤੇ ਹੁਣ ਵੀ ਐ ਹੋ ਗਿਆ, ਓਕੇ ਜੀ ਅੱਜ ਤੋਂ ਬਾਅਦ ਤੁਸੀਂ ਬੈਂਗਣ ਨਹੀਂ ਖਾਣੇ। ਮੇਰੇ ਕਹਿਣ ਤੋਂ ਭਾਵ ਅਸੀਂ ਪਰਹੇਜ਼ ਪ੍ਰੀਕੋਸ਼ਨ ਇਸੇ ਤਰ੍ਹਾਂ ਕਰਕੇ ਲੱਭਦੇ ਹਾਂ ਜਿਸ ਕਰਕੇ ਕੋਈ ਬਿਮਾਰੀਆਂ ਜਾਂ ਸਰੀਰ ਚ ਵਿਕਾਰ ਪੈਦਾ ਹੁੰਦਾ ਹੈ। ਇਹ ਹੋ ਗਈ ਐਗਜ਼ੋਟੌਕਸਿਨ ਦੀ ਕਹਾਣੀ। ਉਸ ਤੋਂ ਬਾਅਦ ਇੰਡੋਟੌਕਸਿਨ, ਕਿ ਮਸ਼ੀਨਰੀ ਚਲਦੀ ਚਲਦੀ ਹੁਣ ਤੁਸੀਂ ਵੇਖਿਆ ਹੋਣਾ ਕਿ ਮਸ਼ੀਨਰੀ ਦੇ ਵਿੱਚ ਵੀ ਗਾਰਬੇਜ ਪੈਦਾ ਹੁੰਦਾ ਆ, ਔਰ ਉਹ ਗਾਰਬੇਜ ਨਿਕਲਦਾ ਵੀ ਰਹਿੰਦਾ ਟੱਟੀ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਔਰ ਉਸ ਗਾਰਬੇਜ ਦਾ ਜੇ ਅਗਰ ਨਿਕਾਸ ਨਾਰਮਲ ਨਾ ਹੋਇਆ ਤੇ ਫਿਰ ਸਰੀਰ ਚ ਡਿੱਪਾ, ਕਿਉਂਕਿ ਕਈ ਵਾਰ ਨਾ ਨੁਕਸ ਪਿਆ ਹੁੰਦਾ ਕਿਸੇ ਅੰਗ ਦੇ ਵਿੱਚ, ਡਾਕਟਰ ਕਹਿੰਦੇ ਨੇ ਮਸ਼ੀਨਾਂ ਦੇ ਨਾਲ, ਕਿਉਂਕਿ ਮਸ਼ੀਨਾਂ ਨੇ ਬਹੁਤ ਬਰੀਕੀ ਨਾਲ ਚੈੱਕ ਕਰ ਲੈਣਾ ਹੁੰਦਾ ਆ, ECG ਕਰ ਲਿਆ, ਹਾਰਟ ਦਾ ਪਤਾ ਲੱਗ ਗਿਆ, ਸਕੈਨ ਕਰ ਲਿਆ, ਕਿਸੇ ਅਲੱਗ ਅਲੱਗ ਅੰਗ ਦੇ ਵਿੱਚ ਕੀ ਖਰਾਬੀ ਆ ਰਹੀ ਉਦੋਂ ਹੀ ਪਤਾ ਲੱਗ ਗਿਆ। ਹਾਲਾਂਕਿ ਉਸ ਵੇਲੇ ਕਿਸੇ ਮਰੀਜ਼ ਨੇ ਖਾਸ ਤੌਰ ਤੇ ਕੋਈ ਬਿਮਾਰ ਨਿਸ਼ਾਨੀਆਂ ਨਹੀਂ ਦੱਸੀਆਂ ਹੁੰਦੀਆਂ, ਪਰ ਫਿਰ ਵੀ ਅਸੀਂ ਰੂਟੀਨ ਚ ਚੈੱਕ ਕਰਾਉਣੇ ਆ ਤੇ ਰੂਟੀਨ ਵਾਲਾ ਚੈਕਿੰਗ ਇਹ ਦੱਸਦਾ ਵੀ ਤੇਰੇ ਇੱਥੇ ਇੱਥੇ ਨੁਕਸ ਪੈ ਰਿਹਾ ਹੈ। ਉਹਦਾ ਮਤਲਬ ਕੀ ਆ ਕਿ ਗਾਰਬੇਜ ਤਾਂ ਬਣ ਰਿਹਾ ਆ ਪਰ ਸਰੀਰ ਉਹਨੂੰ ਬਾਹਰ ਕੱਢ ਰਿਹਾ, ਬਾਹਰ ਕੱਢਣ ਦੇ ਕਰਕੇ ਅੰਦਰ ਉਹ ਕੰਡੀਸ਼ਨ ਨਹੀਂ ਪੈਦਾ ਹੋ ਰਹੀ ਜਿਹਨੂੰ ਅਸੀਂ ਬਿਮਾਰੀ ਕਹੀਏ, ਪਰ ਨੁਕਸ ਜ਼ਰੂਰ ਪੈ ਰਿਹਾ ਹੈਗਾ। ਸੋ ਅੱਜ ਕੱਲ ਦੀਆਂ ਮਸ਼ੀਨਾਂ, ਅੱਜ ਕੱਲ ਦੀ ਟੈਕਨੀਕ ਇਥੋਂ ਤੱਕ ਪਹੁੰਚ ਗਈ ਹੈ। ਸੋ ਇਸ ਤਰ੍ਹਾਂ ਕਰਕੇ ਜਦੋਂ ਇਹਨਾਂ ਥਾਵਾਂ ਤੇ ਸਾਨੂੰ ਨੁਕਸ ਦਿਸਣਾ ਸ਼ੁਰੂ ਹੋ ਜਾਏ ਤੇ ਬਾਹਰ ਨਿਸ਼ਾਨੀਆਂ, ਸਾਡਾ ਕੰਮ ਹੈ ਪਹਿਲੀ ਗੱਲ ਇੰਸਪੈਕਸ਼ਨ ਦਾ, ਬਾਹਰ ਨਿਸ਼ਾਨੀਆਂ, ਜਿਹੜੀਆਂ ਨਿਸ਼ਾਨੀਆਂ ਬਾਹਰ ਦੇ ਤੌਰ ਤੇ ਆ ਗਈਆਂ ਉਹਦੇ ਮੁਤਾਬਕ ਅਸੀਂ ਅੰਦਾਜ਼ਾ ਲਾਉਣੇ ਆ ਵੀ ਇਹਦੇ ਕਿਹੜੇ ਸਰੀਰ ਦੇ ਵਿੱਚ ਨੁਕਸ ਪੈ ਸਕਦਾ, ਪੈਰਾਂ ਚ ਸੋਜ ਪੈ ਗਈ ਹੈ, ਹਾਂਜੀ ਸਾਹ ਚੜਨ ਲੱਗ ਗਿਆ, ਉਹ ਦਿਲ ਚ ਨੁਕਸ ਹੋ ਗਿਆ, ਹਾਂਜੀ ਪਿਸ਼ਾਬ ਨਹੀਂ ਆਉਂਦਾ, ਪਿਸ਼ਾਬ ਘੱਟ ਆਉਂਦਾ, ਰੁਕ ਰੁਕ ਕੇ ਆਉਂਦਾ ਜਾਂ ਇਸ ਤਰ੍ਹਾਂ ਦੇ, ਉਹ ਕਿਡਨੀ ਚ ਨੁਕਸ ਪੈ ਗਿਆ। ਸੋ ਇਸ ਤਰ੍ਹਾਂ ਕਰਕੇ ਅਸੀਂ ਅੰਗਾਂ ਦਾ ਵੱਖ ਵੱਖ ਤਰ੍ਹਾਂ ਦੇ ਜਿਹੜਾ ਚਲਨ ਜਾਣਦੇ ਹਾਂ, ਉਸ ਚਲਨ ਦੇ ਵਿੱਚ ਜਦੋਂ ਰੁਕਾਵਟ ਆ ਜਾਂਦੀ ਹੈ ਤੇ ਅਸੀਂ ਸਮਝਦੇ ਹਾਂ ਵੀ ਫਲਾਣੀ ਥਾਂ ਤੇ ਨੁਕਸ ਪੈ ਗਿਆ। ਪਰ ਇਹ ਤਾਂ ਹੋ ਗਿਆ ਨਾ ਵੱਡੇ ਪੈਮਾਨੇ ਤੇ, ਇਹ ਤਾਂ ਹੋ ਗਿਆ ਪੂਰੇ ਸਰੀਰ ਦੇ ਵਿੱਚ ਆਉਣ ਤੋਂ। ਪਰ ਅਲਟੀਮੇਟ ਇਹ ਸਰੀਰ ਜਦੋਂ ਆਪਣੇ ਆਪ ਨੂੰ ਦੱਸਦਾ ਆ ਭਾਈ ਪੈਰਾਂ ਤੋਂ ਸੋਜ ਪੈਣੀ ਸ਼ੁਰੂ ਹੋ ਗਈ, ਭਾਈ ਸਾਹ ਚੜਨਾ ਸ਼ੁਰੂ ਹੋ ਗਿਆ, ਠੀਕ ਹੈ ਹਾਰਟ ਦੀ ਨਿਸ਼ਾਨੀ ਹੈ, ਪਰ ਅਲਟੀਮੇਟ ਜਿਹੜਾ ਰੂਟ ਹੈ, ਜਿਹੜਾ ਦਿਲ ਬਣਿਆ ਹੋਇਆ ਹੈ, ਜਿਹੜੀਆਂ ਲੱਤਾਂ ਬਾਹਾਂ ਬਣੀਆਂ ਹੋਈ ਜਿੱਥੇ ਸੋਜ ਪੈ ਗਈ ਹੈਗੀ ਹੈ, ਇਹਨਾਂ ਸਾਰੀਆਂ ਥਾਵਾਂ ਤੇ ਜਿਹੜੇ ਸੈੱਲ ਲੱਗੇ ਹੋਏ ਨੇ ਉਹਨਾਂ ਚ ਕੋਈ ਤਬਦੀਲੀ ਪਹਿਲਾਂ ਆਉਂਦੀ ਹੋਊਗੀ ਨਾ। ਉਹ ਸੈੱਲ ਆਪਣਾ ਨਾਰਮਲ ਕੰਮ ਨਹੀਂ ਕਰ ਸਕਦੇ ਹੁੰਦੇ, ਤਾਂ ਹੀ ਫਿਰ ਉਹ ਅੱਗੇ ਸਾਹ ਲੈਣ ਵਾਸਤੇ ਆਵਾਜ਼ ਮਾਰਦੇ ਨੇ ਵੀ ਭਾਈ ਆਹ ਗੱਲ ਹੋ ਗਈ, ਮੈਨੂੰ ਮਦਦ ਕਰੋ, ਸਿਮਟਮਸ ਆ ਗਏ, ਨਿਸ਼ਾਨੀਆਂ ਆ ਗਈਆਂ, ਫਿਰ ਅਸੀਂ ਉਹਨਾਂ ਨਿਸ਼ਾਨੀਆਂ ਨੂੰ ਲੱਭਦੇ ਹਾਂ ਕਿ ਅਸੀਂ ਉਸ ਰੂਟ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੈੱਲ ਦੇ ਅੰਦਰ ਅਸੀਂ ਵੜ ਗਏ। ਸੈੱਲ ਦੀ ਡਿਸਕ੍ਰਿਪਸ਼ਨ ਆਪਾਂ ਸਾਰੀ ਦੇ ਚੁੱਕੇ ਸੀ ਵੀ ਭਾਈ ਸੈੱਲ ਦਾ ਬਾਹਰੀ ਮੈਂਬਰੇ ਨੇ, ਜੇ ਉਹਦੇ ਵਿੱਚ ਗੜਬੜ ਹੋ ਜਾਵੇ ਤੇ ਉਸ ਤੋਂ ਬਾਅਦ ਆਵਾਜਾਈ ਬੇਰੋਕ ਟੋਕ ਹੁੰਦੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਵੀ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ ਉਹ ਸਾਡੇ ਹੈਮੋਗਲੋਬਿਨ ਦਾ ਹੁੰਦਾ ਹੈ, ਸਾਡਾ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਹੈ। ਤੇ ਜਦੋਂ ਸਰੀਰ ਚ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਆ ਉਸ ਵੇਲੇ ਲਿਵਰ ਦੇ ਵਿੱਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਕਿਡਨੀ ਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਚਮੜੀ ਦੇ ਵਿੱਚ ਵੀ ਕੰਡੀਸ਼ਨਾਂ ਉਹੀ ਹੁੰਦੀਆਂ ਨੇ, ਭਾਵ ਕੀ ਪੀਡੀਏ ਦੀਆਂ ਨਿਸ਼ਾਨੀਆਂ ਸਾਨੂੰ ਸਪਸ਼ਟ ਦਿਸਣ ਲੱਗ ਜਾਂਦੀਆਂ ਨੇ। ਹੈਮੋਗਲੋਬਿਨ ਘਟ ਗਿਆ, ਔਰ ਹੈਮੋਗਲੋਬਿਨ ਘਟ ਗਿਆ ਤੇ ਇਹਦਾ ਮਤਲਬ ਉਹਦਾ ਕੰਮ ਕੀ ਸੀਗਾ, ਉਹਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ, ਥਾਂ ਥਾਂ ਤੇ ਸੈੱਲਾਂ ਨੂੰ ਪਹੁੰਚਾਉਣ ਵਾਸਤੇ ਖੂਨ ਦੇ ਰਾਹੀਂ ਆਕਸੀਜਨ ਲੈ ਕੇ ਜਾਣਾ, ਤੇ ਉਹ ਜਿਹੜੇ ਨੇ ਆਰਬੀਸੀ ਜਿਹੜਾ ਘਟ ਗਿਆ ਸੀਗਾ, ਨੰਬਰ ਉਹਦਾ ਘਟ ਗਿਆ ਸੀਗਾ, ਜਾਂ ਉਹ ਛੋਟੇ ਸੈੱਲ ਹੋ ਗਏ ਸੀ, ਵੱਡੇ ਡੱਬੇ ਨਹੀਂ ਲੈ ਗਏ ਰੇਲ ਦੇ, ਛੋਟੇ ਡੱਬੇ ਹੋ ਗਏ ਆ, ਉਹ ਸਮਾਨ ਨਹੀਂ ਲੈ ਕੇ ਜਾ ਰਹੇ ਜਿੰਨੀ ਅੱਗੇ ਰਿਕੁਆਇਰਮੈਂਟ ਹੈਗੀ ਹੈ। ਉਸ ਹਾਲਾਤ ਦੇ ਵਿੱਚ ਜਿਹੜੀਆਂ ਵੀ ਨਿਸ਼ਾਨੀਆਂ ਪੈਦਾ ਹੁੰਦੀਆਂ ਸੀਗੀਆਂ ਉਹਨਾਂ ਨੂੰ ਅਸੀਂ ਅਲੱਗ ਅਲੱਗ ਇਕੱਠਾ ਕਰਕੇ ਅੰਦਾਜ਼ਾ ਲਾਇਆ ਸੀ ਵੀ ਫਲਾਣੀ ਥਾਂ ਤੇ ਬਿਮਾਰੀ ਹੈ ਵੱਡੇ ਪੈਮਾਨੇ ਤੇ। ਹੁਣ ਛੋਟੇ ਪੈਮਾਨੇ ਦੀ ਜਦੋਂ ਅਸੀਂ ਗੱਲ ਕੀਤੀ ਤੇ ਇਹ ਵੇਖਿਆ ਵੀ ਹੋਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਬਾਹਰੋਂ ਆ ਸਕਦੀਆਂ ਨੇ ਜਿਹੜੀਆਂ ਸਾਨੂੰ ਇਹ ਇੰਡੀਕੇਟ ਕਰਨ ਕਿ ਅੰਦਰ ਕਿਸੇ ਨੁਕਸ ਹੋ ਗਿਆ। ਆਵਾਜਾਈ ਦੀ ਗੱਲ ਸੀ, ਮੈਂਬਰੇਨ ਦੀ ਜਿਹੜੀ ਗੱਲ ਸੀਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਮੈਂਬਰੇਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਇਹ ਆ ਵੀ ਜਿਹੜੀ ਵੀ ਚੀਜ਼ ਸਰੀਰ ਦੇ ਅੰਦਰ ਗਈ, ਸਰੀਰ ਨਹੀਂ ਸੈੱਲ ਦੇ ਅੰਦਰ ਗਈ, ਮੂੰਹ ਨਹੀਂ ਤੇ ਚਲੇਗੀ ਸਰੀਰ ਦੇ ਅੰਦਰ, ਸੈੱਲ ਦੇ ਅੰਦਰ ਜਦੋਂ ਵੀ ਉਹ ਖੂਨ ਚ ਰਚ ਕੇ ਤੇ ਸਾਰੇ ਸਰੀਰ ਚ ਫੈਲੀ ਉਸ ਤੋਂ ਬਾਅਦ ਉਸ ਕੰਡੀਸ਼ਨ ਦਾ ਨਾਂ ਹੈ ਹੈਮੋਲਾਈਟਿਕ ਅਨੀਮੀਆ। ਖੂਨ ਟੁੱਟਣਾ ਸ਼ੁਰੂ ਹੋ ਗਿਆ, ਭਾਵ ਜਿਹੜੀ ਰੱਖਿਆ ਪੰਥੀ ਹੈ ਸਾਡੀ ਜਿਹਨੇ ਸਾਡਾ ਸਹਿਯੋਗ ਕਰਨਾ ਹੈਗੇ ਸਾਡੀ ਮਿਲਟਰੀ ਆ BSF ਹੈ ਬਾਹਰ ਬਾਰਡਰ ਤੇ, ਉਸ ਦਾ ਸਭ ਤੋਂ ਪਹਿਲਾਂ ਵੱਡਾ ਨੁਕਸਾਨ ਹੋਏਗਾ। ਤੇ ਜਦੋਂ ਉਹਦਾ ਨੁਕਸਾਨ ਹੋਏਗਾ ਉਹਦਾ ਫਿਜ਼ੀਕਲ ਅਪੀਰੈਂਸ, ਮੈਂ ਤੁਹਾਨੂੰ ਇਹ ਦੱਸਿਆ ਆ ਵੀ ਖੂਨ ਘਟ ਗਿਆ ਤੇ ਉਸਨੇ ਨਹੁੰ ਪੀਲੇ ਹੋ ਗਏ, ਅੱਖਾਂ ਪੀਲੀਆਂ ਹੋ ਗਈਆਂ, ਸਕਿਨ ਚਮੜੀ ਪੀਲੀ ਹੋ ਗਈ, ਪਿਸ਼ਾਬ ਪੀਲੇ ਰੰਗ ਦਾ ਆਉਣਾ ਸ਼ੁਰੂ ਹੋ ਗਿਆ, ਔਰ ਉਹਦੀ ਮੈਂ ਕੰਡੀਸ਼ਨ ਤੁਹਾਨੂੰ ਦੱਸ ਦਿੱਤੀ ਸੀ ਕਿ ਜਿੰਨਾ ਵੀ ਖੂਨ ਆਂਤੜੀਆਂ ਦੇ ਵਿੱਚੋਂ ਇਕੱਠਾ ਹੋ ਕੇ ਲਿਵਰ ਦੇ ਵਿੱਚ ਜਾਂਦਾ ਹੈ ਨਾ, ਤੇ ਲਿਵਰ ਨੂੰ ਮੈਂ ਦੱਸਿਆ ਸੀ ਵੀ ਇਹ ਕਬਾੜੀਏ ਦੀ ਦੁਕਾਨ ਆ, ਇਹ ਕਬਾੜੀਏ ਦਾ ਕੰਮ ਇਹ ਆ ਵੀ ਤੁਸੀਂ ਮੋਟਰਸਾਈਕਲ ਲੈ ਜਾਓ, ਤੁਸੀਂ ਸਕੂਟਰ ਲੈ ਜਾਓ, ਤੁਸੀਂ ਟਰੱਕ ਲੈ ਜਾਓ, ਤੁਸੀਂ ਜੋ ਚੀਜ਼ ਮਰਜ਼ੀ ਲੈ ਜਾਓ, ਉਹਨਾਂ ਨੇ ਮਿੰਟਾਂ ਦੇ ਵਿੱਚ ਉਹਦੇ ਸਾਰੇ ਪੁਰਜੇ ਖਿਲਾ ਦੇਣੇ, ਤੇ ਜਿਹੜਾ ਫਿਰ ਕਿਸੇ ਨੂੰ ਚਾਹੀਦਾ ਹੁੰਦਾ ਉਹਦੇ ਮੁਤਾਬਕ ਉਹ ਲੈ ਜਾਂਦਾ। ਤੇ ਜੇ ਉਹਦੇ ਕੋਲ ਕੋਈ ਸਮਾਨ ਜ਼ਿਆਦਾ ਆ ਜਾਵੇ, ਇਸ ਟਾਈਪ ਦਾ ਜਮਾਨ ਸਮਾਨ ਜ਼ਿਆਦਾ ਆ ਗਿਆ, ਉਹ ਸਸਤਾ ਵੀ ਵੇਚਣਾ ਸ਼ੁਰੂ ਕਰ ਦਿੰਦਾ, ਜ਼ਿਆਦਾ ਵੇਚਣਾ ਸ਼ੁਰੂ ਕਰ ਦਿੰਦਾ, ਤੇ ਜੇ ਸਮਾਨ ਘੱਟ ਹੋਵੇ ਤੇ ਫਿਰ ਗਾਂ ਘੱਟ ਭੇਜਦਾ ਹੈ। ਤੇ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ ਆ ਭਾਈ ਸਾਰੇ ਸਰੀਰ ਦਾ ਖੂਨ ਸਿੱਧਾ ਹਾਰਟ ਤੋਂ ਸਾਰੇ ਸਰੀਰ ਨੂੰ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੱਕ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੋਂ ਵਾਪਸੀ ਖੂਨ ਫਿਰ ਦਿਲ ਨੂੰ ਜਾਂਦਾ ਹੈ, ਉਹ ਇੱਕ ਅਲੱਗ ਸਿਸਟਮ ਹੈਗਾ ਹੈ। ਪਰ ਇਸ ਸਿਸਟਮ ਦੇ ਵਿੱਚ ਕੁਦਰਤ ਨੇ ਇੱਕ ਫਰਕ ਪਾਇਆ ਹੋਇਆ ਸੀ, ਉਹ ਫਰਕ ਇਹ ਪਾਇਆ ਸੀ ਵੀ ਜਿੰਨਾ ਵੀ ਆਂਤੜੀਆਂ ਦੇ ਵਿੱਚੋਂ ਖੂਨ ਇਕੱਠਾ ਹੋ ਕੇ ਵਾਪਸ ਜਾਣਾ ਹੁੰਦਾ ਹੈ ਨਾ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਵੀ ਹੁੰਦਾ ਆ ਤੇ ਮਾਂ ਖੁਰਾਕ ਦੇ ਰਹੀ ਹੁੰਦੀ ਹੈ, ਪਰ ਬੱਚੇ ਦੇ ਸਰੀਰ ਆਂਤੜੀਆਂ ਵਿੱਚ ਵੀ ਤਾਂ ਖੂਨ ਜਾਂਦਾ ਹੀ ਹੈ ਨਾ, ਉਦੋਂ ਹੀ ਕੁਦਰਤ ਨੇ ਇੱਕ ਨਿਯਮ ਸੈੱਟ ਕੀਤਾ ਹੁੰਦਾ ਹੈ ਵੀ ਆਂਤੜੀਆਂ ਚੋਂ ਜਿਹੜਾ ਖੂਨ ਜਾਵੇ ਉਹ ਸਿੱਧਾ ਦਿਲ ਨੂੰ ਨਾ ਜਾਵੇ। ਉਹਦੇ ਵਿੱਚ ਪਤਾ ਨਹੀਂ ਕਈ ਕਈ ਚੀਜ਼ਾਂ ਐਸੀਆਂ ਹੋ ਸਕਦੀਆਂ ਨੇ, ਜਿਹੜਾ ਆਂਤੜੀਆਂ ਵਿੱਚੋਂ ਖੂਨ ਇਕੱਠਾ ਹੋਣਾ, ਖਰਾਬੀ ਹੋਵੇ, ਨਾ ਸਹੀ ਹੋਵੇ, ਤੇ ਉਹਨੂੰ ਪਹਿਲਾਂ ਲਿਵਰ ਚ ਭੇਜਣਾ, ਲਿਵਰ ਕਬਾੜੀਏ ਕੋਲ ਪਹੁੰਚ ਗਿਆ ਤੇ ਜਿੰਨਾ ਵੀ ਆਇਰਨ ਹੋਇਆ ਉਹਨੇ ਸਾਰਾ ਆਇਰਨ ਤੋੜ ਦੇਣਾ, ਉਹਦੇ ਪੁਰਜੇ ਪੁਰਜੇ ਕਰ ਦੇਣੇ ਤੇ ਬਿਲੀ ਰੂਬਨ ਤੇ ਬਿਲੀ ਬਰਡਰ ਬਣਾ ਦੇਣਾ, ਜਿਵੇਂ ਸ਼ੂਗਰ ਹੁੰਦੀ ਹੈ ਜਾਂ ਜਿਵੇਂ ਕੋਲੈਸਟਰੋਲ ਹੁੰਦਾ ਹੈ। ਕੋਲੈਸਟਰੋਲ ਦੇ ਕਿੰਨੇ ਪਾਰਟ ਨੇ ਹਾਂਜੀ, ਟੋਟਲ ਕੋਲੈਸਟਰੋਲ ਹੈ, HDL ਹੈ, LDL ਹੈ, ਹਾਈ ਲਿਪੋਪ੍ਰੋਟੀਨ ਹੈ, ਬਹੁਤ ਤਰ੍ਹਾਂ ਦੇ ਤਿੰਨ ਚਾਰ ਕਿਸਮਾਂ ਹੈਗੀਆਂ ਨੇ ਜਿਹੜੀਆਂ ਕੋਲੈਸਟਰੋਲ ਦੀਆਂ ਨੇ, ਤੇ ਲਿਵਰ ਨੇ ਉਹਨਾਂ ਸਾਰੀਆਂ ਨੂੰ ਵੰਡ ਕੇ ਬਰਾਬਰ ਰੱਖ ਦੇਣਾ ਤੇ ਫਿਰ ਜਿਹੜੀ ਚੀਜ਼ ਉਹਦੇ ਕੋਲ ਵੱਧ ਹੋਈ ਉਹ ਉਹਨੇ ਖੂਨ ਚ ਵੱਧ ਭੇਜਣੀ ਸ਼ੁਰੂ ਕਰ ਦੇਣੀ। ਆਪਣੀ ਗੱਲ ਹੈਮੋਗਲੋਬਿਨ ਦੀ ਚੱਲ ਰਹੀ ਸੀਗੀ, ਕਿਉਂਕਿ ਜੇ ਸਭ ਤੋਂ ਪਹਿਲਾਂ ਟੌਕਸਿਨ ਜ਼ਹਿਰੀਲਾ ਮਾਦਾ ਅੰਦਰ ਗਿਆ ਤੇ ਉਹਨੇ ਸਭ ਤੋਂ ਪਹਿਲਾਂ ਸਾਡੇ ਫੌਜੀਆਂ ਦੇ ਅਟੈਕ ਕਰਨਾ ਹੈਗਾ ਜਿਹੜਾ BSF ਦੇ ਨੇ, ਔਰ ਉਹਦੇ ਨਾਲ ਸਾਡਾ ਖੂਨ ਜਿਹੜਾ ਸਾਡੀ ਜ਼ਿੰਦਗੀ ਦਾ ਅਸਰ ਆਧਾਰ ਆਕਸੀਜਨ ਹੈਗੀ ਹੈ ਉਹਦੇ ਤੇ ਅਟੈਕ ਹੋਇਆ ਤੇ ਉਹ ਸੈੱਲਾਂ ਦੇ ਵਿੱਚ ਉਸਨੇ ਉਹਨਾਂ ਨੂੰ ਤੋੜਨਾ ਹੈ। ਜੇ ਸੈੱਲ ਉਹ ਟੁੱਟ ਗਏ ਉਹਨਾਂ ਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ, ਆਕਸੀਜਨ ਜਾਣੀ ਜਿਹੜੀ ਹੈ ਉਹ ਘੱਟ ਹੋ ਗਈ, ਘੱਟ ਹੋ ਗਈ ਤੇ ਰੰਗ ਸਾਡਾ ਹੋ ਗਿਆ ਪੀਲਾ, ਹਾਂਜੀ ਪਿਸ਼ਾਬ ਦਾ ਰੰਗ ਹੋ ਗਿਆ ਪੀਲਾ। ਉਹਨਾਂ ਨੂੰ ਅਸੀਂ ਕਿਹਾ ਸੀਗਾ ਬਿਲੀ ਰੂਬਨ ਤੇ ਬਿਲੀ ਵਰਡਨ, ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ, ਜਦੋਂ ਲਿਵਰ ਚ ਆਇਰਨ ਜਾਂਦਾ ਤੇ ਉਹ ਟੁੱਟਦਾ ਆ ਤੇ ਉਹਦੀਆਂ ਇਹ ਪਾਰਟ ਬਣ ਜਾਂਦੇ ਆ, ਇਹ ਪਾਰਟ ਜਿਹੜੇ ਫਿਰ ਉਹ ਖੂਨ ਚ ਭੇਜੀ ਜਾਂਦਾ ਹੈਗਾ। ਵੱਧ ਹੋਇਆ ਤੇ ਵੱਧ ਭੇਜ ਦਿੱਤਾ, ਹੁਣ ਜ਼ਿਆਦਾ ਖੂਨ ਟੁੱਟ ਰਿਹਾ, ਬਾਹਰੋਂ ਜ਼ਹਿਰੀਲਾ ਮਾਦਾ ਕੋਈ ਅੰਦਰ ਚਲਾ ਗਿਆ, ਕੋਈ ਸੱਪ ਲੜ ਗਿਆ ਜਾਂ ਕੋਈ ਦਵਾਈ ਜ਼ਿਆਦਾ ਖਾ ਲਈ ਹੈ, ਕੋਈ ਕੁਛ ਵੀ ਹੋ ਗਿਆ, ਇਹ ਮਾਦਾ ਜਿਹੜਾ ਆ ਉਸ ਬਾਰਡਰ ਨੂੰ ਲੰਘ ਕੇ ਜਿਹੜਾ ਸੈੱਲ ਮੈਂਬਰੇਨ ਹੈਗਾ ਲੰਘ ਕੇ ਉਹਦੇ ਅੰਦਰ ਵੜ ਗਿਆ ਤੇ ਉਹਨੇ ਅੰਦਰ ਵੜ ਕੇ ਸਭ ਤੋਂ ਪਹਿਲਾਂ ਹੀਮੋਗਲੋਬਿਨ ਦਾ ਨੁਕਸਾਨ ਕੀਤਾ, ਜਿਹਦੇ ਰਾਹੀਂ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਸੀ ਉਹ ਸਾਡੀਆਂ ਪੀਲੀਏ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਇਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮ ਚ ਦੱਸ ਚੁੱਕੇ ਸਾਂ, ਔਰ ਅਲਟੀਮੇਟ ਇਸ ਖੂਨ ਦਾ ਪੀਲੇਪਣ ਦਾ ਅਸਲੀ ਗਾਈਡ ਕੌਣ ਹੈ, ਕੰਟਰੋਲ ਕਿਹਦੇ ਕੋਲ ਹੈਗਾ, ਤਿਲੀ ਕੋਲ ਹੈਗਾ। ਬਣਦੇ ਤਾਂ ਸੈੱਲ ਨੇ ਹੱਡੀਆਂ ਚ, ਹੱਡੀਆਂ ਵੀ ਕੋਸ਼ਿਸ਼ ਕਰਦੀਆਂ ਕਿ ਹੋਰ ਵੱਧ ਵੱਧ ਖੂਨ ਬਣਾਓ। ਜੇ ਬਾਰਡਰ ਤੇ ਲੜਾਈ ਲੱਗੀ ਹੋਵੇ, ਫੌਜੀ ਜ਼ਿਆਦਾ ਮਰ ਰਹੇ ਹੋਣ ਤੇ ਅਲਟੀਮੇਟ ਕੀ ਹੁੰਦਾ, ਜਿਹੜੇ ਅਨਟ੍ਰੇਨਡ ਹੁੰਦੇ ਨੇ ਨਾ ਲੋਕ, ਹਜੇ ਨਵੇਂ ਭਰਤੀ ਹੋਏ ਹੁੰਦੇ ਨੇ, ਥੋੜੀ ਜਿਹੀ ਟ੍ਰੇਨਿੰਗ ਲਈ ਹੁੰਦੀ ਹੈ, ਉਹਨੂੰ ਨੀ ਭੇਜਣਾ ਸ਼ੁਰੂ ਕਰ ਦਿੰਦੇ ਨੇ ਬਾਰਡਰ ਤੇ, ਕਿਉਂਕਿ ਉਸੇ ਬਾਰਡਰ ਤੇ ਜ਼ਰੂਰਤ ਹੈਗੀ। ਉਸ ਹਾਲਾਤ ਦੇ ਵਿੱਚ ਹੱਡੀਆਂ ਦੇ ਵਿੱਚ ਜਿਹੜੇ ਸੈੱਲ ਬਣਦੇ ਨੇ ਉਹ ਪੂਰੇ ਮੈਚਿਓਰ ਨਹੀਂ ਹੁੰਦੇ, ਪੂਰੇ ਸਟਰੋਂਗ ਤਾਕਤਵਰ ਨਹੀਂ ਹੋਏ ਹੁੰਦੇ, ਪਰ ਉਸ ਹੱਡੀਆਂ ਨੂੰ ਉਹ ਬਾਹਰ ਭੇਜਣੇ ਪੈਂਦੇ ਨੇ। ਅਸਲ ਕੰਮ ਕੀ ਸੀਗਾ ਤਿਲੀ ਦਾ, ਭਈ ਜਿੰਨੇ ਵੀ ਸੈੱਲ ਬਣਨਗੇ ਉਹ ਸਾਰੇ ਸੈੱਲ ਪਹਿਲਾਂ ਸਰਕੂਲੇਟ ਕਰਦੇ ਕਰਦੇ ਕਰਦੇ ਕਰਦੇ ਇਹਦੇ ਕੋਲ ਜਿਵੇਂ ਜਿਵੇਂ ਪਹੁੰਚਣਗੇ ਇਹ ਉਹਨਾਂ ਨੂੰ ਸਕਰੂਟੀਨਾਈਜ਼ ਕਰੇਗੀ, ਭਈ ਆਹ ਸੈੱਲ ਅੱਗੇ ਬਾਜ਼ਾਰ ਚ ਜਾਣ ਦੇ ਯੋਗ ਨੇ, ਇਹ ਸੈੱਲ ਪੂਰੀ ਆਕਸੀਜਨ ਕੈਰੀ ਕਰਨਗੇ, ਔਰ ਆਹ ਸੈੱਲ ਜਿਹੜੇ ਨੇ ਇਹ ਠੀਕ ਨਹੀਂ, ਇਹਨਾਂ ਨੂੰ ਫਿਰ ਸਰਕੂਲੇਸ਼ਨ ਚ ਭੇਜ ਦਿਓ। ਔਰ ਫਿਰ ਉਹ ਸਰਕੂਲੇਸ਼ਨ ਚ ਆਉਂਦੇ ਤਦ ਤੱਕ ਉਹ ਜਵਾਨ ਹੋ ਜਾਂਦੇ ਨੇ, ਮੈਚਿਓਰ ਹੋ ਜਾਂਦੇ ਨੇ, ਫਿਰ ਸਰਕੂਲੇਸ਼ਨ ਚ ਆਉਂਦੇ, ਤਿਲੀ ਫਿਰ ਚੈੱਕ ਕਰਦੀ ਹੈ ਜਿਹੜੇ ਉਹਨਾਂ ਚ ਵਧੀਆ ਸੈੱਲ ਹੁੰਦੇ ਨੇ ਉਹਨਾਂ ਨੂੰ ਫਿਰ ਸਰਕੂਲੇਸ਼ਨ ਚ ਕੰਮ ਵਾਸਤੇ ਉਹ ਲਾ ਦਿੰਦੀ ਹੈ। ਇਹ ਇੱਕ ਰੂਟੀਨ ਹੈਗਾ, ਪਰ ਜੇ ਮੰਨ ਲਿਆ ਜਾਏ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ, ਕੋਈ ਜ਼ਹਿਰ ਖਾ ਲਿਆ, ਕੋਈ ਸੱਪ ਲੜ ਗਿਆ, ਕੋਈ ਦਵਾਈ ਜਾ ਇਸੀ ਖਾ ਲਈ ਗਈ, ਕਿਸੇ ਵੀ ਤਰ੍ਹਾਂ ਦਾ ਐਕਸੋਡੋਕਸ਼ਨ ਕਹਿਣ ਤੋਂ ਭਾਵ ਅੰਦਰ ਚਲਾ ਗਿਆ ਤੇ ਹੈਮੋਗਲੋਬਿਨ ਟੁੱਟਣਾ ਸ਼ੁਰੂ ਹੋ ਗਿਆ, ਔਰ ਉਸ ਵੇਲੇ ਇਹ ਪੀਲੀਏ ਦੀਆਂ ਨਿਸ਼ਾਨੀਆਂ ਜ਼ਿਆਦਾ ਆਉਣੀਆਂ ਸ਼ੁਰੂ ਹੋ ਗਈਆਂ, ਜਿਹਦਾ ਮਤਲਬ ਆ ਕਿ ਖੂਨ ਦੇ ਜ਼ਿਆਦਾ ਕਣ ਟੁੱਟ ਰਹੇ ਨੇ, ਔਰ ਖਾਣ ਜ਼ਿਆਦਾ ਕਣ ਟੁੱਟ ਰਹੇ ਨੇ ਤੇ ਉਹਨਾਂ ਨੂੰ ਸੰਭਾਲਣਾ, ਸਕਰੂਟੀਨਾਈਜ਼ ਕਰਨਾ ਸੀਗਾ ਤਿਲੀ ਦਾ ਕੰਮ। ਤਿਲੀ ਓਵਰਲੋਡਡ ਹੋ ਗਈ, ਤਿਲੀ ਵੱਧ ਜਾਂਦੀ ਹੈ, ਤਿਲੀ ਵੱਧ ਜਾਂਦੀ ਹੈ, ਔਰ ਜਿਹਦੇ ਕਰਕੇ ਅਸੀਂ ਵੇਖ ਸਕਦੇ ਹਾਂ ਵੀ ਖੱਬੇ ਪਾਸੇ ਪੇਟ ਦੇ ਸਲੀਆਂ ਦੇ ਹੇਠਾਂ ਤਿਲੀ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਬਾਹਰੋਂ ਆਮ ਨਹੀਂ ਮਹਿਸੂਸ ਕਰ ਸਕਦੇ, ਪਰ ਜੇ ਵੱਧ ਜਾਵੇ ਤੇ ਬਾਹਰ ਆ ਕੇ ਅਸੀਂ, ਹੋਰ ਵੀ ਕਈ ਬਿਮਾਰੀਆਂ ਨੇ ਐਸੀਆਂ ਜਿਨ੍ਹਾਂ ਦੇ ਵਿੱਚ ਇਹ ਤਿਲੀ ਦਾ ਆ ਜਾਂਦਾ। ਜਦੋਂ ਤਿਲੀ ਦੀ ਗੱਲ ਆਊਗੀ ਮੈਂ ਤੁਹਾਨੂੰ ਦੱਸੂਗਾ, ਆਪਾਂ ਸਿਰਫ ਸੈੱਲ ਦੀ ਗੱਲ ਕਰ ਰਹੇ ਹਾਂ ਤੇ ਉਹਦੀ ਬੇਸ ਗਰਾਊਂਡ ਜਿਹੜੀ ਹੈ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਕਿ ਇਸ ਹਾਲਾਤ ਦੇ ਵਿੱਚ ਤਿਲੀ ਵੱਧ ਜਾਂਦੀ, ਜਿਹੜੀ ਸਾਨੂੰ ਇਹ ਦੱਸਦੀ ਹੈ ਭਈ ਅੰਦਰ ਖੂਨ ਦੀ ਕਮੀ ਹੋ ਰਹੀ ਹੈ, ਅੰਦਰ ਆਕਸੀਜਨ ਦੀ ਕਮੀ ਹੋ ਰਹੀ ਹੈ, ਔਰ ਹੋ ਇਸ ਕਰਕੇ ਰਹੀ ਆ ਬਾਹਰੋਂ ਕੋਈ ਐਗਜ਼ੋਟੌਕਸਿਨ ਚਲੇ ਗਿਆ, ਔਰ ਅਸੀਂ ਉਹਦੀ ਸ਼ਨਾਖਤ ਕਰੀਏ। ਜੇ ਸਾਨੂੰ ਬਾਹਰੋਂ ਜਾਣ ਵਾਲਾ ਕੋਈ ਐਗਜ਼ੋਟੌਕਸਿਨ ਨਹੀਂ ਲੱਭਦਾ ਤੇ ਫਿਰ ਅਸੀਂ ਇੰਡੋਟੌਕਸਿਨ ਦੀ ਸ਼ਨਾਖਤ ਕਰੀਏ, ਭਈ ਇਹਦੇ ਸਰੀਰ ਦੇ ਅੰਗ ਜਿਹੜੇ ਨੇ ਕਿਹੜੇ ਕਿਹੜੇ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦਾ ਜ਼ਹਿਰੀਲਾ ਮਾਦਾ ਪੈਦਾ ਹੋ ਸਕਦਾ ਆ ਜਿਹੜਾ ਖੂਨ ਦੇ ਵਿੱਚ ਸਰਕੂਲੇਟ ਕਰੇ ਤੇ ਲਿਵਰ ਦੇ ਵਿੱਚ ਜਾਵੇ ਤੇ ਲਿਵਰ ਉਹਨਾਂ ਨੂੰ ਤੋੜੇ ਤੇ ਤੋੜਨ ਤੋਂ ਬਾਅਦ ਉਹ ਆਇਰਨ ਘਟਦਾ ਜਾਵੇ, ਬਿਲੀ ਰੂਬਨ ਬਿਲੀ ਬਰਡਨ ਵੱਧਦਾ ਜਾਵੇ, ਉਹੀ ਸਾਰੇ ਦਾ ਸਾਰਾ ਜਿਹੜਾ ਹੈ ਜਦੋਂ ਖੂਨ ਚ ਜਾਏਗਾ ਤੇ ਪੀਲੀਆ ਪੈਦਾ ਹੋਏਗਾ, ਤਿਲੀ ਵੱਧਦੀ ਜਾਏਗੀ। ਔਰ ਇਸੇ ਹੀ ਕੰਡੀਸ਼ਨ ਦੇ ਮੁਤਾਬਕ ਜਿਵੇਂ ਆਪਾਂ ਪਨੀਰ ਬਣਾਉਣੇ ਨਾ ਦੁੱਧ, ਦੁੱਧ ਦਾ ਪਨੀਰ ਬਣਾਉਣੇ ਥੋੜਾ ਜਿਹਾ ਖੱਟਾ ਰਲ ਗਿਆ। ਇਸੇ ਤਰ੍ਹਾਂ ਇੰਡੋਟੋਕਸਿਨ ਜਦੋਂ ਰਲ ਗਿਆ ਇਸ ਸਾਡੇ ਖੂਨ ਦੇ ਵਿਚ ਤੇ ਖੂਨ ਦੀ ਜਿਹੜੀ ਕੰਡੀਸ਼ਨ ਬਣ ਜਾਂਦੀ ਹੈ ਉਹ ਓਹੋ ਜਿਹੀ ਬਣ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਪਨੀਰ ਬਣ ਗਿਆ। ਪਾਣੀ ਅਲੱਗ ਹੋ ਗਿਆ, ਸਿੰਘਣਾ ਮਾਦਾ ਅਲੱਗ ਹੋ ਗਿਆ, ਔਰ ਇਹ ਕੰਡੀਸ਼ਨ ਜਦੋਂ ਖੂਨ ਦੇ ਵਿਚ ਬਣਦੀ ਹੈ ਨਾ ਸਾਡੇ ਹੈਮੋਗਲੋਬਿਨ ਟੁੱਟਣ ਦੇ ਕਰਕੇ ਜਦੋਂ ਇਹ ਕੰਡੀਸ਼ਨ ਬਣਦੀ ਆ ਭਾਵ ਉਹਦੇ ਚ ਖੂਨ ਚ ਜਿੰਨਾ ਵੀ ਸੋਲਿਡ ਮਾਦਾ ਜਾ ਰਿਹਾ ਇੱਕ ਤਾਂ ਪਾਣੀ ਹੈ 72% ਵਾਟਰ ਹੀ ਵੱਟ ਰਿਹਾ, ਬਾਕੀ ਦੇ ਜਿਹੜੇ ਤੱਤ ਨੇ ਉਹ ਇਸ ਤਰ੍ਹਾਂ ਛਿੱਡੀ ਦੇ ਮੁਤਾਬਕ ਵੱਖ ਹੋ ਜਾਂਦੇ ਨੇ। ਔਰ ਇਹ ਕੰਡੀਸ਼ਨ ਜਦੋਂ ਪੈਦਾ ਹੁੰਦੀ ਤੇ ਫਿਰ ਕੀ ਬਣਦਾ ਆ ਲਿਵਰ ਦੇ ਵਿਚ ਗਾਲ ਸਟੋਨ ਬਣਨਾ ਸ਼ੁਰੂ ਹੋ ਜਾਂਦਾ, ਗਾਲ ਬਲੈਡਰ ਦੇ ਵਿਚ ਕਿਡਨੀ ਵਿਚ ਸਟੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿੱਥੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਪਨੀਰ ਵਰਗਾ ਬਣਿਆ ਖੂਨ ਇਕੱਠਾ ਹੋ ਗਿਆ ਉੱਥੇ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ, ਪੰਜਾਬੀ ਚ ਕਹਿ ਲੋ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ। ਹਾਲਾਂਕਿ ਪੱਥਰੀ ਕਈ ਤਰ੍ਹਾਂ ਦੀਆਂ, ਕੋਈ ਸਖਤ ਨੇ ਕੋਈ ਸੋਫਟ ਨੇ ਕੋਈ ਕਿਸ ਤਰ੍ਹਾਂ ਅਲੱਗ ਅਲੱਗ ਉਹਨਾਂ ਦੇ ਕਿਸਮਾਂ ਨੇ, ਪਰ ਮਤਲਬ ਇਹ ਵੀ ਇੱਕ ਐਸੀ ਕਿਸਮ ਆ ਜਿਹੜੀ ਇਸ ਹਾਲਾਤ ਦੇ ਵਿਚ ਇੰਡੋ ਜਾਂ ਐਗਜ਼ੋ ਕਿਸੇ ਵੀ ਤਰ੍ਹਾਂ ਜ਼ਹਿਰੀਲਾ ਮਾਦਾ ਸਰੀਰ ਵਿਚ ਚਲੇ ਗਿਆ, ਚਾਹੇ ਉਹ ਖੁਰਾਕ ਦੇ ਕਰਕੇ ਹੈ ਤੇ ਚਾਹੇ ਦਵਾਈ ਦੇ ਕਰਕੇ ਹੈ ਤੇ ਚਾਹੇ ਕਿਸੇ ਸੱਪ ਡੰਗ ਵੱਜ ਗਿਆ ਉਹਦੇ ਕਰਕੇ ਹੈ। ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਜਾਵੇ ਖੂਨ ਟੁੱਟਦਾ ਆ, ਔਰ ਉਸ ਖੂਨ ਦੇ ਟੁੱਟਣ ਤੋਂ ਬਾਅਦ ਅਗਰ ਉਹ ਜ਼ਹਿਰ ਲਗਾਤਾਰ ਕਿਸੇ ਸਰੀਰ ਦੇ ਵਿਚ ਰਹਿੰਦਾ ਹੈ ਭਾਵੇਂ ਥੋੜੀ ਮਾਤਰਾ ਚ ਮਰਿਆ ਨਹੀਂ ਥੋੜੀ ਮਾਤਰਾ ਚ ਰਹਿੰਦਾ ਹੈ ਜ਼ਿੰਦਾ ਰਹਿੰਦਾ ਆ, ਪਰ ਉਹਦੇ ਹਾਲਾਤ ਵਿਚ ਆਮ ਤੌਰ ਤੇ ਇਹ ਟੈਂਡੈਂਸੀਆਂ ਆ ਜਾਂਦੀਆਂ ਨੇ ਕਿ ਉਹਨਾਂ ਨੂੰ ਪੱਥਰੀ ਬਣਨ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਆਮ ਵੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਡਾਕਟਰਾਂ ਕੋਲ ਜਾਂਦੇ ਨੇ ਉਹ ਭਾਈ ਤੇਰੇ ਤਾਂ ਪਿੱਤੇ ਚ ਪੱਥਰੀ ਹੋ ਗਈ ਹੈ ਜਾਂ ਤੇਰੇ ਗੁਰਦਿਆਂ ਵਿਚ ਪੱਥਰੀ ਹੋ ਗਈ ਹੈ, ਇਹਦਾ ਮਤਲਬ ਕੀ ਆ ਕਿ ਉਸ ਬੰਦੇ ਇੰਨਾ ਹੀ ਹੈਗਾ ਉਹ ਠੀਕ ਹੈ ਵੀ ਪਿੱਤਾ ਹੀ ਕੱਢ ਦਿਓ ਜਾਂ ਅੱਜ ਕੱਲ ਦੀ ਥੋਟ੍ਰਿਪਸੀ ਚੱਲੀ ਹੋਈ ਹੈ ਬਿਜਲੀ ਦੀਆਂ ਕਿਰਨਾਂ ਦੇ ਨਾਲ ਉਸ ਪੱਥਰੀ ਨੂੰ ਖੋਰ ਦਿੱਤਾ ਜਾਂਦਾ ਆ, ਇਸੇ ਤਰ੍ਹਾਂ ਕਿਡਨੀ ਵਾਸਤੇ ਵੀ ਕਰਦੇ ਹੈਗੇ ਨੇ ਉਹਨਾਂ ਨੂੰ ਖੋਰ ਦਿੰਦੇ ਹੈਗੇ, ਇਹ ਹਾਲਤ ਨੀ ਨਾ ਹੈਗਾ ਉਹੀ ਤੱਤ ਤੋੜ ਕੇ ਤੁਸੀਂ ਫਿਰ ਸਰਕੂਲੇਸ਼ਨ ਚ ਪਾ ਦਿੱਤੇ ਹੈਗੇ ਨੇ, ਇਹ ਹੱਲ ਨਹੀਂ ਹੈਗਾ। ਹੱਲ ਇਹ ਆ ਕਿ ਅਸੀਂ ਇਹ ਸਮਝੀਏ ਕਿ ਐਸਾ ਹੋ ਕਿਉਂ ਰਿਹਾ ਆ, ਇਹ ਦੁੱਧ ਦਾ ਪਨੀਰ ਕਿਉਂ ਬਣ ਰਿਹਾ ਹੈਗਾ ਆ, ਇਹਨੂੰ ਸਰਕੂਲੇਟ ਚ ਨਾਰਮਲ ਸਰਕੂਲੇਸ਼ਨ ਚ ਹੋਣਾ ਚਾਹੀਦਾ ਸੀ, ਇਹ ਟੁੱਟ ਕੇ ਪੱਥਰੀ ਕਿਉਂ ਬਣ ਰਿਹਾ ਹੈਗਾ ਆ, ਉਸ ਚੀਜ਼ ਨੂੰ ਜਾਣਨ ਦੀ ਲਾ ਸੀ ਅੱਜ ਉਹਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਜਿਹੜਾ ਇਹ ਨੁਕਸ ਆ ਇਹ ਕਿਸ ਥਾਂ ਤੇ ਪਿਆ ਹੁੰਦਾ ਹੈ। ਜਦੋਂ ਇਹ ਮੈਂਬਰੇਨ ਦੀ ਗੱਲ ਮੈਂ ਕਰ ਰਿਹਾ ਸਾਂ ਉਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਐਗਜ਼ੋ ਤੇ ਇੰਡੋਟੋਕਸਿਨ ਦੇ ਕਰਕੇ ਇਹੋ ਜਿਹੀ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਕਿ ਉਹ ਸੈੱਲ ਦੇ ਜਿਹੜੇ ਹੀਮੋਗਲੋਬਿਨ ਟੁੱਟਣਾ ਸ਼ੁਰੂ ਹੋ ਜਾਂਦਾ ਆ ਜਿਹਦੇ ਮੁਤਾਬਕ ਖੂਨ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਵੇਂ ਦੁੱਧ ਦਾ ਪਨੀਰ ਬਣ ਗਿਆ, ਪਾਣੀ ਇੱਕ ਪਾਸੇ ਹੋ ਗਿਆ, ਸੰਘਣਾ ਮਾਦਾ ਇੱਕ ਪਾਸੇ ਹੋ ਗਿਆ, ਔਰ ਉਹ ਕਈ ਥਾਵਾਂ ਤੇ ਉਹਦੇ ਵਾਸਤੇ ਚੀਜ਼ਾਂ ਜਗ੍ਹਾ ਬਣੀ ਹੋਈ ਹੈ ਜਿੱਥੇ ਜਿੱਥੇ ਉਹ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਆ, ਔਰ ਉੱਥੇ ਉੱਥੇ ਉਹ ਪੱਥਰੀ ਬਣਨ ਦੀ ਕੰਡੀਸ਼ਨ ਵੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ। ਹੁਣ ਕੰਮ ਤੇ ਸਾਰਾ ਹੀ ਰੁਕ ਗਿਆ, ਕੰਮ ਸਾਰਾ ਹੀ ਰੁਕ ਗਿਆ ਸਾਡਾ, ਬਈ ਜਿਨ੍ਹਾਂ ਨੇ ਆਕਸੀਜਨ ਲੈ ਕੇ ਜਾਣਾ ਸੀ ਉਹ ਤਾਂ ਵਿਚਾਰੇ ਆਪਦੀ ਜਾਨ ਨੂੰ ਰੋਂਦੇ ਪਏ ਆ, ਉਹ ਟੁੱਟ ਗਿਆ, ਉਹ ਪਨੀਰ ਵਾਂਗੂ ਬਣ ਗਿਆ, ਦੁੱਧ ਅਸਲ ਰਿਹਾ ਨੀ ਹੈਗਾ, ਤੇ ਉਸ ਵੇਲੇ ਸ਼ਾਰਟਨੈਸ ਆਫ ਬ੍ਰੈਡ ਮਾੜਾ ਜਿਹਾ ਯਾਰ ਜਵਾਨ ਬੰਦਾ ਹੈ, ਪੌੜੀਆਂ ਚੜ੍ਹਨ ਲੱਗਾ ਸਾਹ ਚੜ ਗਿਆ, ਜਵਾਨ ਬੰਦਾ ਥੋੜਾ ਜਿਹਾ ਤੁਰਦਾ ਤੇ ਸਾਹ ਚੜ੍ਹਨਾ ਸ਼ੁਰੂ ਹੋ ਗਿਆ, ਇਹਦਾ ਮਤਲਬ ਕੁਛ ਨਾ ਕੁਛ ਐਸਾ ਉਹਦੇ ਸਰੀਰ ਦੇ ਅੰਦਰ ਜਾ ਰਿਹਾ ਹੈ। ਤੇ ਜੇ ਉਹ ਕਹਿੰਦੇ ਜੀ ਮੈਂ ਤਾਂ ਬੜਾ ਪਰਹੇਜ਼ ਕਰਦਾ ਜੀ, ਮੈਂ ਤਾਂ ਇਸ ਤਰ੍ਹਾਂ ਕਰਕੇ ਵੈਸੇ ਦੀਆਂ ਚੀਜ਼ਾਂ ਜਿਹੜੀਆਂ ਨਾਰਮਲ ਖਾਣਾ ਹਾਂ, ਬਾਜ਼ਾਰੀ ਚੀਜ਼ ਵੀ ਨਹੀਂ ਖਾਂਦਾ, ਕਦੀ ਚੀਜ਼ ਵੀ ਨਹੀਂ ਖਾਂਦਾ, ਤਾਂ ਫਿਰ ਅਸੀਂ ਸਮਝਦੇ ਹਾਂ ਵੀ ਨਹੀਂ ਇਹ ਬਾਹਰੋਂ ਤਾਂ ਨਹੀਂ ਗਿਆ, ਇਹਦਾ ਮਤਲਬ ਅੰਦਰੋਂ ਗਿਆ ਹੈਗਾ। ਸੋ ਅੰਦਰੋਂ ਫਿਰ ਅਸੀਂ ਉਹਦੀ ਸ਼ਨਾਖਤ ਕਰਦੇ ਹਾਂ, ਅੱਜ ਕੱਲ ਤਾਂ ਸੀਟੀ ਸਕੈਨ ਹੋਣੇ ਸ਼ੁਰੂ ਹੋ ਗਏ ਹਾਂਜੀ, ਕਿੱਥੇ ਕਿੱਥੇ ਨੁਕਸ ਹੈ, ਕਿੱਥੇ ਕਿੱਥੇ ਚੀਜ਼ ਹੈ, ਕਿਹਦੇ ਕਰਕੇ ਇੰਡੋਟੋਕਸਿਨ ਪੈਦਾ ਹੋ ਰਿਹਾ, ਔਰ ਉਸ ਨੂੰ ਨਿਵਾਰਨ ਕਰਨ ਦਾ ਫਿਰ ਅਸੀਂ ਉਪਰਾਲਾ ਕਰਦੇ ਹਾਂ। ਪਰ ਮੈਂ ਉਹਦੀ ਬਰੀਕੀ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਸੈੱਲ ਦੇ ਵਿਚ ਇਸ ਤਰ੍ਹਾਂ ਦਾ ਨੁਕਸ ਪੈ ਗਿਆ ਤੇ ਅਸੀਂ ਫਿਰ ਇਹ ਵੇਖਿਆ ਵੀ ਸਾਹ ਚੜ੍ਹਨਾ ਸ਼ੁਰੂ ਹੋ ਗਿਆ, ਰੰਗ ਪੀਲਾ ਹੋ ਗਿਆ, ਪਿਸ਼ਾਬ ਪੀਲਾ ਹੋਣਾ ਸ਼ੁਰੂ ਹੋ ਗਿਆ, ਚਮੜੀ ਪੀਲੀ ਹੋ ਗਈ, ਇਵਨ ਨੌਂ ਪੀਲੀ ਹੋ ਗਏ, ਸਾਹ ਚੜ੍ਹਦਾ ਤੇ ਦਿਲ ਜ਼ਿਆਦਾ ਧੜਕਦਾ ਹੈਗਾ ਆ, ਜੇ ਚੱਕਰ ਆਉਂਦੇ ਨੇ ਜਿਹਨੂੰ ਡਿਜ਼ੀਨੈਸ ਵਗੈਰਾ ਕਹਿੰਦੇ ਆ, ਚੱਕਰ ਆਉਣ ਲੱਗ ਗਏ ਨੇ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਔਰ ਜੇ ਕੋਈ ਬੁੱਢਾ ਹੋਵੇ, ਭਲਾ ਜਵਾਨ ਤਾਂ ਹੋਇਆ ਉਹਦੇ ਚ ਇਹ ਨਿਸ਼ਾਨੀਆਂ ਆ ਜਾਣਗੀਆਂ, ਜੇ ਕੋਈ ਬੁੱਢਾ ਹੋਵੇ ਤੇ ਉਹਦੇ ਵਿਚ ਆ ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਬ੍ਰੇਨ ਨੂੰ ਆਕਸੀਜਨ ਪੂਰੀ ਦੇਣ ਵਾਲਾ ਕੰਮ ਪੂਰਾ ਨਹੀਂ ਹੋ ਰਿਹਾ। ਸਭ ਤੋਂ ਜ਼ਿਆਦਾ ਤੁਸੀਂ ਦੇਖਿਆ ਨਾ ਦਿਲ ਤੋਂ ਜਦੋਂ ਇੱਕ ਵੱਡੀ ਨਾੜੀ ਜਿਹਨੂੰ ਅਸੀਂ ਓਟਾ ਕਹਿੰਦੇ ਆ, ਓਟਾ ਨਾੜੀ ਨਿਕਲਦੀ ਆ ਸਾਡੀ ਗਰਦਨ ਚ ਆ ਕੇ ਉਹਦੇ ਵਿਚੋਂ ਦੋ ਬ੍ਰਾਂਚਾਂ ਸਿੱਧੀਆਂ ਸਿਰ ਨੂੰ ਜਾਂਦੀਆਂ ਨੇ ਤੇ ਇੱਕ ਬ੍ਰਾਂਚ ਹੇਠਾਂ ਛਾਤੀ ਨੂੰ, ਫਿਰ ਪੇਟ ਨੂੰ, ਫਿਰ ਲੱਤਾਂ ਨੂੰ, ਖੂਨ ਸਪਲਾਈ ਕਰਦੀ। ਇਹਦਾ ਮਤਲਬ ਕੀ ਹੋਇਆ ਵੀ ਪਹਿਲਾਂ ਦੋ ਹਿੱਸੇ ਤਾਂ ਸਿੱਧਾ ਹੀ ਖੂਨ ਉੱਪਰ ਨੂੰ ਜਾਂਦਾ ਹੈਗਾ, ਇਹਦਾ ਮਤਲਬ ਸਿਰ ਨੂੰ ਜ਼ਿਆਦਾ ਖੂਨ ਜਾਂਦਾ ਹੈਗਾ। ਤੇ ਹੁਣ ਅਸੀਂ ਇਹ ਕਹਿ ਰਹੇ ਹਾਂ ਵੀ ਜਦੋਂ ਬੰਦੇ ਨੂੰ ਡਿਜ਼ੀਨੈਸ ਹੋਇਆ, ਚੱਕਰ ਆ ਗਿਆ ਜੀ ਮੈਨੂੰ ਤਾਂ, ਅੱਖਾਂ ਵੀ ਹਨੇਰਾ ਆ ਗਿਆ ਜੀ ਮੈਨੂੰ, ਉਹਦਾ ਮਤਲਬ ਕੀ ਆ? ਉਹਦਾ ਮਤਲਬ ਇਹ ਹੈਗਾ ਆ ਕਿ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ। ਦੂਜੀ ਇੱਕ ਗੱਲ ਹੋਰ ਆਮ ਤੁਸੀਂ ਨੋਟ ਕੀਤੀ ਹੋਣੀ ਹੈ, ਜਹਾਜ਼ ਚ ਬੈਠਦੇ ਹੋ ਨਾ ਤੇ ਜਦੋਂ ਤੁਸੀਂ ਗ੍ਰੈਵੀਟੇਸ਼ਨ ਦੀ ਫੋਰਸ ਦੇ ਮੁਤਾਬਕ ਹੇਠਾਂ ਉਤਰਨਾ ਸ਼ੁਰੂ ਹੁੰਦੇ ਹੋ, ਉਸ ਗ੍ਰੈਵੀਟੇਸ਼ਨ ਦੇ ਮੁਤਾਬਕ ਕੀ ਹੁੰਦਾ ਆ ਕਿ ਜਿਹੜਾ ਸਾਡਾ ਸੋਲਿਡ ਮਟੀਰੀਅਲ ਹੈ ਖੂਨ ਦੇ ਵਿੱਚ, ਉਹ ਗ੍ਰੈਵੀਟੇਸ਼ਨ ਨਾਲ ਹੇਠਾਂ ਵਾਲੇ ਪਾਸੇ ਸੈਡੀਮੈਂਟੇਟ ਕਰਦਾ ਹੈ, ਬੈਠਦਾ ਹੈ। ਔਰ ਪਾਣੀ ਜਿਵੇਂ ਸਾਡੇ ਆਹ ਪਨੀਰ ਬਣਨ ਵਾਲੀ ਗੱਲ ਤਰ੍ਹਾਂ ਪਾਣੀ ਉੱਤੇ ਆ ਜਾਂਦਾ ਤੇ ਜਿਹੜਾ ਦੂਸਰਾ ਹੈਗਾ ਪਨੀਰ ਹੈ ਉਹ ਸਾਈਡ ਤੇ ਹੇਠਾਂ ਰਹਿ ਜਾਂਦਾ। ਠੀਕ ਉਸੇ ਤਰ੍ਹਾਂ ਕਈਆਂ ਨੂੰ ਬੜਾ ਦਰਦ ਹੁੰਦਾ, ਬਹੁਤ ਸਿਰ ਤਕਲੀਫ ਹੁੰਦੀ, ਕੰਨਾਂ ਫਟਣ ਲੱਗ ਜਾਂਦੇ ਨੇ। ਕਾਰਨ ਕੀ ਹੁੰਦਾ ਆ ਕਿ ਉਸ ਵੇਲੇ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ, ਜਿਹੜਾ ਖੂਨ ਜਾ ਰਿਹਾ ਸੀਗਾ ਉਹਦੇ ਵਿਚ ਆਕਸੀਜਨ ਲਿਜਾਣ ਦੀ ਇੰਨੀ ਕਪੈਸਿਟੀ ਨਹੀਂ ਕਿਉਂਕਿ ਹੇਠਾਂ ਸੈਡੀਮੈਂਟੇਡ ਕਰ ਗਿਆ। ਔਰ ਕਈ ਲੋਕ ਬੜੇ ਐਕਸੀਡੈਂਟ ਵਾਲੇ ਵੀ ਹੋ ਜਾਂਦੇ ਨੇ ਇਸ ਹਾਲਾਤ ਦੇ ਵਿਚ। ਸੋ ਇਹ ਸਾਰੀ ਕੰਡੀਸ਼ਨ ਇਸ ਕਰਕੇ ਵਾਪਰਦੀ ਆ ਕਿ ਜਾਂ ਤਾਂ ਇੰਡੋਟੋਕਸਿਨ ਹੈ ਜਾਂ ਐਗਜ਼ੋਟੋਕਸਿਨ ਹੈ। ਖਾਸ ਤੌਰ ਤੇ ਜਿਹੜੇ ਹਾਰਟ ਪ੍ਰੋਬਲਮ ਵਾਲੇ ਹੁੰਦੇ ਨੇ, ਕਈ ਵਾਰ ਡਾਕਟਰ ਉਹਨਾਂ ਨੂੰ ਰੋਕ ਦੇ ਨਾ ਬਈ ਤੂੰ ਹਵਾਈ ਜਹਾਜ਼ ਤੇ ਸਫ਼ਰ ਨਾ ਕਰੀ, ਸਿਰਫ ਇਸੇ ਕਰਕੇ ਰੋਕ ਦਿੰਦੇ ਨੇ ਕਿ ਹੁਣ ਤੇ ਇਹਦਾ ਹੁਣੇ ਪੂਰੀ ਨਹੀਂ ਹੁੰਦੀ ਆਕਸੀਜਨ, ਜਿਹਨੂੰ ਅਸੀਂ ਅਨੋਕਸੀਆ ਕਹਿੰਦੇ ਹਾਂ, ਬ੍ਰੇਨ ਦੇ ਵਿਚ ਆਕਸੀਜਨ ਦਾ ਘੱਟ ਜਾਣਾ। ਤੇ ਜੇ ਇਹ ਹਾਈ ਅਪ ਗਿਆ ਤੇ ਉਸ ਵੇਲੇ ਤੈਨੂੰ ਹੋਰ ਜ਼ਿਆਦਾ ਪ੍ਰੋਬਲਮ ਆ ਜਾਊਗੀ, ਐਕਸੀਡੈਂਟ ਵੀ ਹੋ ਸਕਦਾ, ਡੈਥ ਵੀ ਹੋ ਸਕਦੀ, ਤੇ ਫਿਰ ਉਹਨੂੰ ਰੋਕ ਦਿੰਦੇ ਵੀ ਤੂੰ ਨਹੀਂ ਜਾਣਾ। ਸੋ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਮੈਂ ਕਿਹਾ ਸੀਗਾ ਮਸਕੂਲਰ ਡਿਸਟ੍ਰਾਫੀ, ਜਦੋਂ ਆਕਸੀਜਨ ਹੀ ਨਹੀਂ ਮਿਲੀ, ਮਾਸਪੇਸ਼ੀਆਂ ਨੇ ਸਾਡੇ ਸਰੀਰ ਨੂੰ ਕੰਟਰੈਕਟ ਕਰਨਾ ਹੈ, ਚੱਲਣ ਫਿਰਨ ਵਾਸਤੇ ਲੱਤਾਂ ਬਾਹਾਂ ਜਿੰਨੀਆਂ ਵੀ ਸਾਡੀਆਂ ਹਿਲਦੀਆਂ ਨੇ, ਇਹ ਸਾਰੀਆਂ ਮਾਸਪੇਸ਼ੀਆਂ ਦੇ ਕਰਕੇ ਤੇ ਹਿਲਦੀਆਂ ਨੇ। ਤੇ ਹੁਣ ਮਾਸਪੇਸ਼ੀਆਂ ਨੂੰ ਜਿਹੜੀ ਆਕਸੀਜਨ ਮਿਲ ਨਹੀਂ ਰਹੀ, ਮਾਸਪੇਸ਼ੀਆਂ ਜਿਹੜੀਆਂ ਨੇ, ਹਾਲਾਂਕਿ ਫੈਟ ਹਰੇਕ ਥਾਂ ਤੇ ਰਿਜ਼ਰਵ ਹੁੰਦਾ, ਲੱਕੜ ਬਾਲਣ ਹਰੇਕ ਥਾਂ ਤੇ ਪਿਆ ਹੈਗਾ ਆ, ਅੱਗ ਬਾਲਣ ਵਾਸਤੇ ਸਾਨੂੰ ਆਕਸੀਜਨ ਚਾਹੀਦੀ ਹੈਗੀ ਹੈ। ਤੇ ਜੇ ਆਕਸੀਜਨ ਨਹੀਂ ਗਈ ਤੇ ਅੰਗਾਂ ਦੇ ਵਿਚ ਸਟਿਫਨੈਸ ਆਣੀ ਸ਼ੁਰੂ ਹੋ ਜਾਂਦੀ ਹੈ, ਅਕੜਾ ਆਣਾ ਸ਼ੁਰੂ ਹੋ ਜਾਂਦਾ ਹੈ। ਔਰ ਉਸ ਅਕੜਾ ਦੇ ਕਰਕੇ ਤੁਸੀਂ ਵੇਖੋ ਨਾ ਜੀ, ਉਂਗਲੀ ਨੀ ਮੁੜ ਰਹੀ ਯਾਰ, ਮੇਰੀ ਲੱਤ ਨੀ ਮੁੜਦੀ, ਆਕੜੀ ਗਈ ਇੱਕ ਥਾਂ ਤੇ ਬੈਠਿਆਂ ਬੈਠਿਆਂ ਐਸਾ ਹੋ ਗਿਆ। ਉਹਦਾ ਮਤਲਬ ਕੀ? ਸਪਲਾਈ ਰੁਕ ਗਈ ਉਸ ਵੇਲੇ। ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੋ ਸਕਦੀਆਂ ਨੇ ਕਿ ਕਿਸੇ ਤਰ੍ਹਾਂ ਦਾ ਟੌਕਸਿਨ ਜਿਹੜਾ ਆ ਉਹ ਸੈੱਲ ਦੇ ਵਿਚ ਜਾ ਰਿਹਾ ਹੈ। ਹੁਣ ਇਹਦੇ ਇਲਾਜ ਦੇ ਸੰਬੰਧ ਵਿਚ ਮੈਂ ਇੱਕ ਗੱਲ ਹੋਰ ਕਹਿ ਰਿਹਾ ਕਿ ਅਲਜ਼ਾਈਮਰ, ਪਾਰਕਿੰਸਨ ਵਗੈਰਾ ਬਿਮਾਰੀਆਂ ਜਿਹੜੀਆਂ ਨੇ ਨਾ, ਇਹਨੂੰ ਅਸੀਂ ਓਲਡ ਏਜ ਦਾ ਬਿਮਾਰੀਆਂ ਕਹਿੰਦੇ ਹਾਂ। ਉਹਦਾ ਕਾਰਨ ਇਹ ਹੁੰਦਾ ਆ ਕਿ ਯੰਗ ਏਜ ਵਿਚ ਮਾਸਪੇਸ਼ੀਆਂ ਕਾਫੀ ਕੰਮ ਕਰ ਰਹੀਆਂ ਹੁੰਦੀਆਂ ਨੇ ਤੇ ਜਿਹੜਾ ਨਾਰਮਲ ਆਕਸੀਜਨ ਹੈ ਉਹ ਪਹੁੰਚਾਈ ਜਾ ਰਹੀ ਹੈ ਬ੍ਰੇਨ ਨੂੰ, ਤੇ ਬ੍ਰੇਨ ਦਾ ਕੰਮ ਹੈਗਾ ਸਾਡੀ ਯਾਦਾਸ਼ਤ ਸ਼ਕਤੀ ਨਾਲ ਕੰਟਰੋਵਰਸੀ ਜਿੰਨੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਜਵਾਬ ਦਿੰਦੇ ਹਾਂ, ਸਵਾਲ ਕੱਢਦੇ ਹਾਂ, ਇਹ ਸਾਰੀਆਂ ਦਾ ਹਾਂਜੀ। ਤੇ ਉਹਨੂੰ ਅਸੀਂ ਕਹਿੰਦੇ ਅਲਜ਼ਾਈਮਰ, ਜਦੋਂ ਇਹ ਨਹੀਂ ਕਰਨ ਦੀ ਸ਼ਕਤੀ ਰਹਿੰਦੀ ਅਸੀਂ ਕਹਿੰਦੇ ਅਲਜ਼ਾਈਮਰ। ਦੂਜਾ ਹੁੰਦਾ ਪਾਰਕਿੰਸਨ ਕਿ ਬ੍ਰੇਨ ਚਾਹੁੰਦਾ ਤਾਂ ਹੈਗਾ ਆ ਭਾਈ ਮੈਂ ਆਹ ਕੰਮ ਕਰਾਂ, ਮੈਂ ਚੁੱਕ ਕੇ ਆਹ ਚੀਜ਼ ਉੱਥੇ ਰੱਖ ਦਿਆਂ, ਪਰ ਹੱਥ ਉਹਦਾ ਸਾਥ ਨਹੀਂ ਦੇ ਰਹੀ ਜਾਂ ਲੱਤਾਂ ਉਹਦੀਆਂ ਸਾਥ ਨਹੀਂ ਦੇ ਰਹੀਆਂ। ਪਰ ਇਹ ਗੱਲ ਆਮ ਅਸੀਂ ਬੁਢਾਪੇ ਨਾਲ ਇਸ ਕਰਕੇ ਜੋੜਦੇ ਹਾਂ ਕਿ ਉਦੋਂ ਤੱਕ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਇਸ ਕੰਡੀਸ਼ਨ ਚ ਪਹੁੰਚ ਚੁੱਕੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਆਕਸੀਜਨ ਪੂਰੀ ਮਿਲਦੀ ਨਹੀਂ, ਐਕਸਰਸਾਈਜ਼ ਉਨੀ ਪੂਰੀ ਨਹੀਂ ਹੁੰਦੀ, ਜਾਂ ਇੰਜ ਕਹਿ ਲੋ ਕਿ ਖੁਰਾਕ ਜਿਹੜੀ ਉਹ ਖਾਂਦੇ ਆ ਉਹਦੇ ਵਿੱਚੋਂ ਉਹ ਸਾਰਾ ਮਟੀਰੀਅਲ ਅੰਦਰ ਨਿਕਲ ਕੇ ਬਾਹਰ ਨਹੀਂ ਜਾ ਰਿਹਾ ਹੁੰਦਾ, ਜਿੱਥੇ ਜਾਣਾ ਚਾਹੀਦਾ ਹੈਗਾ ਤੇ ਜਿਹਨੇ ਖੂਨ ਬਣਾਉਣਾ ਹੁੰਦਾ ਉੱਥੇ ਨਹੀਂ ਇਸਤੇਮਾਲ ਹੋ ਰਿਹਾ। ਇਹ ਬੁਢਾਪੇ ਦੀ ਸ਼ਕਲ ਹੈ, ਇਹਨੂੰ ਸੀਨੈਲਿਟੀ ਕਹਿੰਦੇ ਆ। ਔਰ ਇਸ ਕਰਕੇ ਹੀ ਉਹਨਾਂ ਨੂੰ ਇਹ ਜ਼ਿਆਦਾ ਤਕਲੀਫਾਂ ਹੁੰਦੀਆਂ ਨੇ। ਪਰ ਕਈ ਵੇਰਾਂ ਅਡਲਟ ਏਜ ਦੇ ਵਿੱਚ ਵੀ ਹੁੰਦੀਆਂ ਨੇ, ਅਡਲਟ ਏਜ ਵਿੱਚ ਜਿੰਨੀਆਂ ਹੁੰਦੀਆਂ ਨੇ ਤਾਂ ਮਤਲਬ ਇਹ ਬਹੁਤ ਤੇਜ਼ੀ ਨਾਲ ਕੋਈ ਚੀਜ਼ ਆ ਰਹੀ ਹੈ ਔਰ ਉਹਦਾ ਬਹੁਤ ਤੇਜ਼ੀ ਨਾਲ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇੱਕ ਮੈਂ ਹੋਰ ਗੱਲ ਦੱਸਿਆ ਸੀ ਵੀ ਮਾਂ ਬਾਪ ਨੂੰ ਜਾਂ ਕਿਸੇ ਨੂੰ ਇਸ ਤਰ੍ਹਾਂ ਦਾ ਜਾਂ ਕਿਸੇ ਪੀੜ੍ਹੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦਾ ਗਾਂ ਜਿਹੜੇ ਬੱਚੇ ਜੰਮਦੇ ਹੁੰਦੇ ਨੇ ਕਈ ਵੇਰਾਂ ਉਹਨਾਂ ਦੇ ਵਿੱਚ ਇਹ ਚੀਜ਼ ਟ੍ਰਾਂਸਮਿਟ ਜੀਨਸ ਦੇ ਰਾਹੀਂ ਹੋ ਜਾਂਦੀ ਹੈ ਔਰ ਫਿਰ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਮਸਕੂਲਰ ਡਿਸਟ੍ਰੋਫੀ ਦੀ ਉਹਦੇ ਨਾਲ ਜੰਮਣ ਵਾਲੇ ਬੱਚੇ ਦੀ ਬਹੁਤ ਕੰਡੀਸ਼ਨ ਅਜੀਬੋ ਗਰੀਬ ਹੁੰਦੀ ਹੈ, ਬਹੁਤ ਲੰਬਾ ਸਮਾਂ ਜਿਉਂਦੇ ਵੀ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਔਰ ਗੱਲ ਅਸੀਂ ਕਿੱਥੇ ਪਹੁੰਚ ਗਏ ਸੀਗੇ? ਸੈੱਲ ਮੈਂਬਰਨ ਤੇ। ਉਹ ਭਾਈ ਇਕੱਲੇ ਸੈੱਲ ਮੈਂਬਰਨ ਦੇ ਕਰਕੇ ਹੀ ਇੰਨੀਆਂ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ? ਸਾਡਾ ਜਿਹੜਾ ਬੈਰੀਅਰ ਆ ਜਾਂ ਸਾਡਾ ਕਸਟਮ ਡਿਪਾਰਟਮੈਂਟ ਆ ਉਹਦੀ ਕੋਈ ਰੋਕ ਟੋਕ ਹੈ ਨੀ ਗੀ ਜਿਵੇਂ ਵੈਨਜ਼ੂਏਲਾ ਵਾਲੀ ਹਾਲਾਤ ਸੀ ਵਾਪਰੇ ਨਾ, ਡਰੱਗ ਉਧਰੋਂ ਆਉਂਦਾ ਸੀਗਾ ਸਾਰੇ ਦੇਸ਼ ਚ, ਅਮੈਰੀਕਾ ਜਾਈ ਜਾਂਦਾ ਸੀ, ਲੋਕ ਖਾਈ ਪੀ ਜਾਂਦੇ ਸੀਗੇ, ਬਿਮਾਰੀਆਂ ਵੀ ਵੱਧਦੀਆਂ ਹੋਣਗੀਆਂ, ਬਹੁਤ ਕੁਝ ਐਸਾ ਹੁੰਦਾ ਹੋਊਗਾ। ਸੋ ਇਸ ਸਾਰੀ ਗੱਲ ਦਾ ਜਿਵੇਂ ਅਸੀਂ ਰੋਕ ਟੋਕ ਕਰ ਦੇਣਾ, ਇੱਥੋਂ ਆਉਂਦਾ ਇਹਨੂੰ ਬੰਦ ਕਰ ਦਿੱਤਾ, ਉਹੀ ਗੱਲ ਕੰਡੀਸ਼ਨ ਚ ਹੋਈ, ਇਹੀ ਸਾਡੇ ਸਰੀਰ ਚ ਵਾਪਰ ਜਾਂਦੀ ਹੈਗੀ। ਸੋ ਉਸ ਤੋਂ ਬਾਅਦ ਅਗਲੀ ਗੱਲ ਵੀ ਹੁਣ ਆਮ ਤੌਰ ਤੇ ਡਾਕਟਰ ਲੋਕ ਕੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਸਪਲੀਮੈਂਟ ਕਰੋ ਯਾਰ, ਜਿੰਨੇ ਕੁ ਫੌਜੀ ਉੱਥੇ ਘਾਤ ਹੋ ਰਹੇ ਨੇ ਬਾਰਡਰ ਤੇ, ਉਹਨੇ ਹੋਰ ਸਪਲਾਈ ਕਰੋ। ਜਦ ਕਾਹਦੇ ਨਾਲ ਕਰੋ? ਫੁੱਲ ਕੇਸ ਸਾਡੇ ਕੋਲ B1, B6, B12 ਇਹੋ ਜਿਹੇ ਕੰਬੀਨੇਸ਼ਨ ਹੈਗੇ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਬਣਾਉਣਾ, ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਤਿਆਰ ਕਰਨਾ, ਟ੍ਰੇਨਿੰਗ ਦੇਣੀ ਹੈ ਜੀ। ਸੋ ਇਹ ਫੋਲਿਕ ਐਸਿਡ ਵਗੈਰਾ ਦੀ ਅਸੀਂ ਕਹਿੰਦੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ। ਕਈ ਵਾਰ ਕਿਸੇ ਹਾਲਾਤ ਦੇ ਵਿੱਚ ਸਪਲੀਨ ਨੂੰ ਕੱਟ ਦੇਣ ਦਾ ਪ੍ਰੋਸੈਸ ਵੀ ਚੱਲਦਾ, ਪਰ ਉਹ ਬਹੁਤੀ ਵੱਡੀ ਕਾਰਗਰ ਹੋਣ ਵਾਲੀ ਗੱਲ ਨਹੀਂ ਹੈਗੀ। ਕਿਉਂ? ਸਿਰਫ ਇਸ ਕਰਕੇ ਕਿ ਸਪਲੀਨ ਫਟ ਨਾ ਜਾਵੇ, ਬਹੁਤੀ ਜ਼ਿਆਦਾ ਭਰ ਜਾਵੇ ਤੇ ਫਟ ਨਾ ਜਾਵੇ, ਉਸ ਨੂੰ ਬਚਾਉਣ ਦੀ ਖਾਤਰ। ਪਰ ਅਸਲ ਦੇ ਵਿੱਚ ਤਾਂ ਕੰਮ ਪਿੱਛੇ ਹੈ ਨਾ, ਜਿਸ ਕਰਕੇ ਉਹ ਸਪਲੀਨ ਦਾ ਜਿਹੜਾ ਕੰਮ ਓਵਰਲੋਡ ਜੁੜ ਗਿਆ ਹੈਗਾ ਆ, ਉਸ ਜੁੜ ਗਿਆ ਨੂੰ ਤੁਸੀਂ ਬਾਹਰ ਕੱਢ ਰਹੇ ਹੋ ਤੇ ਉਹਨੂੰ ਕੰਪਨਸੇਟ ਕਿਵੇਂ ਕਰਨਾ ਹੈਗਾ? ਸੋ ਕੰਪਨਸੇਟ ਕਰਨ ਵਾਸਤੇ ਕਈ ਵਾਰ ਸਾਨੂੰ ਖੂਨ ਚੜਾਉਣਾ ਪੈ ਸਕਦਾ ਹੈਗਾ ਕਿ ਵਧੀਆ ਖੂਨ ਚੜਾਓ, ਵਧੀਆ ਹੈਮੋਗਲੋਬਿਨ ਅੰਦਰ ਜਾਵੇ, ਔਰ ਇਹ ਜਿਹੜੇ ਵਿਚਾਰੇ ਫੌਜੀ ਹੁਣ ਕੰਮ ਨਹੀਂ ਕਰ ਸਕਦੇ, ਇਹਨਾਂ ਨੂੰ ਲਾਂਭੇ ਕਰਕੇ ਤੇ ਪੀਲੀ ਕੱਟ ਦਿੱਤੀ ਜਾਵੇ, ਜਿਹੜਾ ਗਾਰਬੇਜ ਉਹਦਾ ਪਿਆ ਸੀਗਾ, ਜਿਹੜਾ ਉਹਦਾ ਸਹੀ ਨਹੀਂ ਹੋ ਰਿਹਾ ਸੀਗਾ, ਉਹਦੀ ਥਾਂ ਤੇ ਨਵਾਂ ਖੂਨ ਉੱਥੇ ਆ ਜਾਵੇ। ਸੋ ਇਹੋ ਜਿਹੇ ਆਮ ਉਪਰਾਲੇ, ਇਹਨੂੰ ਮੈਨੇਜਮੈਂਟ ਕਹਿ ਸਕਦੇ ਆ, ਇਹ ਸਾਰੇ ਕੀਤੇ ਜਾਂਦੇ ਨੇ। ਅਸਲ ਅਲਗ ਇਹ ਹੁੰਦਾ ਆ ਕਿ ਭਾਈ ਅਸੀਂ ਉਹਨਾਂ ਕਾਰਨਾਂ ਨੂੰ ਲੱਭੀਏ, ਔਰ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਦੇ ਮੁਤਾਬਕ ਉਹਦਾ ਨਿਵਾਰਨ ਕਰੀਏ ਕਿ ਭਾਈ ਆਹ ਚੀਜ਼ ਹੈ, ਇਸ ਕਰਕੇ ਹੋ ਰਹੀ ਹੈ, ਇਹਨੂੰ ਤੁਸੀਂ ਬੰਦ ਕਰ ਦਿਓ। ਜਦੋਂ ਅਸੀਂ ਕਿਸੇ ਚੀਜ਼ ਦਾ ਰਾਹ ਰੋਕ ਦਿੰਦੇ ਆ ਨਾ, ਤੇ ਉਸ ਤੋਂ ਬਾਅਦ ਅੱਗੇ ਵਾਲੀਆਂ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ ਨਾ, ਉਹ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੁਦਰਤ ਦਾ ਨਿਯਮ ਹੈ, ਸਰੀਰ ਤਾਂ ਹਰ ਵੇਲੇ ਹੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦਾ, ਪਰ ਜੇ ਪਿੱਛੋਂ ਮੁਸੀਬਤਾਂ ਹੋਰ ਤੁਰੀਆਂ ਆਉਣ ਤੇ ਫਿਰ ਸਰੀਰ ਕਈ ਵਾਰ ਹੱਥ ਖੜੇ ਕਰ ਦਿੰਦਾ ਵੀ ਮੇਰੇ ਤੋਂ ਨਹੀਂ ਹੋ ਸਕਦਾ। ਪਰ ਜੇ ਪਿੱਛੋਂ ਆਉਣ ਵਾਲੀਆਂ ਮੁਸੀਬਤਾਂ ਨੂੰ ਅਸੀਂ ਕਰਤਾ ਬੰਦ, ਤੇ ਜੋ ਸਰੀਰ ਦੇ ਵਿੱਚ ਅੰਦਰ ਹੈਗੀਆਂ ਨੇ ਉਹਨਾਂ ਨੂੰ ਸਰੀਰ ਕੰਬੈਟ ਕਰਨ ਦੀ ਹਮੇਸ਼ਾ 24 ਆਵਰ ਕੋਸ਼ਿਸ਼ ਕਰਦਾ ਰਹਿੰਦਾ ਹੈਗਾ, ਔਰ ਉਹ ਅਲਟੀਮੇਟ ਉਸ ਨੂੰ ਕਰ ਹੀ ਦਿੰਦਾ ਹੈਗਾ। ਇਸੇ ਤਰ੍ਹਾਂ ਹੀ ਅਸੀਂ ਬਲੱਡ ਟ੍ਰਾਂਸਫਿਊਜ਼ਨ ਦੀ ਗੱਲ ਕਰ ਦਿੱਤੀ ਹੈ ਵੀ ਉਹਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਉਹਦਾ ਪ੍ਰਬੰਧ ਹੋ ਸਕੇ। ਹੁਣ ਇਸ ਤੋਂ ਬਾਅਦ ਅਸੀਂ ਸੈੱਲ ਤੋਂ ਅੱਗੇ ਲੰਘ ਗਏ, ਸੈੱਲ ਦੇ ਅੰਦਰ ਪਹੁੰਚ ਗਏ ਸੀ, ਉਹ ਬਾਰਡਰ ਲੰਘ ਗਏ, ਔਰ ਉਹਦੀ ਪਰਮੀਏਬਿਲਿਟੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਬਈ ਇਹਦਾ ਤਰੀਕਾ, ਸੈੱਲ ਦੇ ਮਵਾਲ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਹੁੰਦਾ, ਘਰਾਂ ਦੇ ਦਰਵਾਜ਼ੇ ਹੁੰਦੇ ਨੇ ਪਰ ਇਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਇਹਦੀ ਪਰਮੀਏਬਿਲਿਟੀ, ਇਹਦੀ ਮਿਸਾਲ ਮੈਂ ਤੁਹਾਨੂੰ ਦਿੱਤੀ ਸੀ ਬਈ ਜਿਵੇਂ ਲੱਸੀ ਨਿਚੋੜਦੇ ਆ ਪੌਣੇ ਦੇ ਰਾਹੀਂ, ਤੇ ਪੌਣੇ ਨੂੰ ਜਿੰਨਾ ਪ੍ਰੈਸ਼ਰ ਦੇ ਕੇ ਘੁੱਟ ਕੇ ਨਿਚੋੜਦੇ ਹੋ, ਓਨੀ ਸੰਘਣੀ ਲੱਸੀ ਜਿਹੜੀ ਆ ਉਹ ਬਾਹਰ ਨਿਕਲ ਜਾਏਗੀ ਤੇ ਨਹੀਂ ਨਿਕਲਣੀ ਹੈਗੀ। ਇੱਕ ਲਿਮਿਟਡ ਪ੍ਰੈਸ਼ਰ ਤੱਕ, ਇੱਕ ਲਿਮਿਟਡ ਲਿਕੁਇਡ ਜਿਹੜਾ ਨਿਕਲੇਗਾ, ਉਸ ਤੋਂ ਬਾਅਦ ਅਸੀਂ ਲੱਸੀ ਨੂੰ ਘੁੱਟ ਕੇ ਨਿਚੋੜਾਂਗੇ ਤੇ ਤਾਂ ਉਹਦੇ ਵਿੱਚੋਂ ਇਹ ਨਿਕਲਣੀ ਸ਼ੁਰੂ ਹੋਏਗੀ। ਐਵੇਂ ਹੀ ਬਾਹਰੋਂ ਖੁਰਾਕ ਜਾਂਦੀ ਹੈ ਸੈੱਲ ਦੇ ਵਿੱਚ, ਬਾਹਰ ਦੇ ਪ੍ਰੈਸ਼ਰ ਦੇ ਕਰਕੇ ਸੈੱਲ ਦੇ ਵਿੱਚ ਦਾਖਲ ਹੋ ਜਾਂਦੀ ਹੈ, ਪ੍ਰੈਸ਼ਰ ਵੱਧ ਗਿਆ। ਹੁਣ ਸੈੱਲ ਦੇ ਵਿੱਚ ਗਈ ਆ, ਸੈੱਲ ਚ ਪ੍ਰੈਸ਼ਰ ਵੱਧ ਗਿਆ, ਸੈੱਲ ਚ ਪ੍ਰੈਸ਼ਰ ਵੱਧ ਗਿਆ ਤੇ ਉਹਨੇ ਅਗਲੇ ਸੈੱਲ ਚ ਪ੍ਰੈਸ਼ਰ ਵਧਾ ਦਿੱਤਾ, ਤੋ ਪਿਛਲੇ ਪਾਸੋਂ ਤੁਰਿਆ ਹੀ ਆ ਰਹੀ ਖੁਰਾਕ, ਜਿਹੜੀ ਖੁਰਾਕ ਅਸੀਂ ਖਾਧੀ ਹੈ ਉਹਨੇ ਆਖਰ 3-4-5 ਘੰਟੇ ਲੈਣੇ ਆ ਨਾ ਹਜਮ ਹੋਣ ਵਾਸਤੇ। ਹਜਮ ਹੋਣ ਦਾ ਮਤਲਬ ਕੀ ਆ ਕਿ ਸੈੱਲਾਂ ਚੋਂ ਗਈ ਖਤਮ ਹੋ ਗਈ, ਖਤਮ ਨਹੀਂ ਹੋਈ, ਆ ਰਹੀ ਹੈ, ਸਰਕੂਲੇਟ ਕਰ ਰਹੀ ਬਲੱਡ ਦੇ ਵਿੱਚ, ਔਰ ਜਦ ਤੱਕ ਸਰਕੂਲੇਟ ਕਰ ਰਹੀ ਹੈ ਇਹਦਾ ਮਤਲਬ ਬਾਹਰੀ ਪ੍ਰੈਸ਼ਰ ਵਧਿਆ ਹੋਇਆ, ਸੈੱਲ ਦੇ ਅੰਦਰ ਇਹ ਜਾ ਰਹੀ ਹੈ, ਸੈੱਲ ਟੂ ਸੈੱਲ ਇਹ ਜਾ ਰਹੀ ਹੈ, ਉਂਗਲੀਆਂ ਦੀਆਂ ਪੋਟੀਆਂ ਤੱਕ ਇਹ ਪਹੁੰਚ ਰਹੀ ਹੈ, ਔਰ ਉਥੋਂ ਤੱਕ ਆਕਸੀਡੇਸ਼ਨ ਤੇ ਉਸੋਂ ਤੱਕ ਸਾਰੀ ਐਨਰਜੀ ਜਿਹੜੀ ਹੈ ਉਹ ਪਹੁੰਚਦੀ ਹੈਗੀ ਹੈ। ਇਹਦਾ ਤਰੀਕਾਕਾਰ ਹੈ ਇਸ ਦੀਵਾਰ ਦੇ ਵਿੱਚੋਂ ਅੰਦਰ ਜਾਣ ਦਾ। ਹੁਣ ਜਦੋਂ ਅਸੀਂ ਅੰਦਰ ਚਲੇ ਗਏ ਨਾ, ਤੇ ਇਸ ਦੀਵਾਰ ਦੇ ਅੰਦਰ ਜੋ ਵੀ ਕੁਝ ਅਸੀਂ ਦੇਖਦੇ ਹਾਂ ਉਸ ਸਾਰੇ ਨੂੰ ਅਸਾਂ ਕਿਹਾ ਸੀਗਾ ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਵੀ ਇੱਕ ਚੀਜ਼ ਨਹੀਂ ਹੈਗੀ, ਇਹ ਸਾਰੇ ਅੰਦਰ ਦੇ ਕਾਰੋਬਾਰ ਨੂੰ, ਮਸ਼ੀਨਰੀ ਜਿੰਨੀ ਵੀ ਕੁਝ ਅੰਦਰ ਹੈਗੀ ਹੈ ਉਸ ਸਾਰੇ ਦਾ ਆਧਾਰ ਇਹ ਹੈ। ਇਹਦੇ ਵਿੱਚ ਜਿਵੇਂ ਅਸੀਂ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਅਸੀਂ ਆਪਣੇ ਇਸ ਵੇਲੇ ਆਬੋ ਹਵਾ ਦੇ ਜਾਣ, ਸਾਨੂੰ ਨਹੀਂ ਲੱਗਦਾ ਵੀ ਸਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਾ। 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਤੇ ਹਮੇਸ਼ਾ ਹੀ ਰਹਿੰਦਾ ਹੈ। ਔਰ ਇਹ ਗੱਲ ਦੱਸ ਰਿਹਾ ਮੈਂ ਬੱਚੇ ਦੇ ਚੀਕਣ ਦੀ ਗੱਲ ਵੀ ਤੁਹਾਡੇ ਨੂੰ ਐਗਜ਼ਾਮਪਲ ਯਾਦ ਹੋਵੇ, ਤੁਹਾਨੂੰ ਦੱਸੀ ਸੀ ਕਿ ਮਾਂ ਦੇ ਪੇਟ ਵਿੱਚ ਇਹ ਪ੍ਰੈਸ਼ਰ ਬੱਚੇ ਤੇ ਨਹੀਂ ਪੈਂਦਾ, ਕਿਉਂਕਿ ਬੱਚੇ ਮਾਂ ਦੀ ਪੇਟ ਦੀਆਂ ਦੀਵਾਰਾਂ, ਫਿਰ ਬੱਚੇ ਦਾਨੇ ਦੀਆਂ ਦੀਵਾਰਾਂ, ਇਹ ਸਾਰਾ ਉਸ ਨੂੰ ਰੋਕੀ ਰੱਖਦੀਆਂ ਨੇ ਕਿ ਜਿਹੜੇ ਪਾਣੀ ਚੋਂ ਤੈਰ ਰਿਹਾ ਹੁੰਦਾ ਉੱਥੇ ਉਹ 480 mm ਮਰਕਰੀ ਦਾ ਪ੍ਰੈਸ਼ਰ ਉਹਦੇ ਤੇ ਨਹੀਂ ਪੈਂਦਾ ਹੈਗਾ। ਇਵੇਂ ਤੁਸੀਂ ਸਮੁੰਦਰ ਵਿਚ ਡਿੱਗ ਕਰਕੇ ਡੀਪ ਚਲੇ ਜਾਂਦੇ ਹੋ ਤੇ ਉਸ ਵੇਲੇ ਵੀ ਇਹ ਇਨਵਾਇਰਮੈਂਟ ਦਾ ਪ੍ਰੈਸ਼ਰ ਤੁਹਾਡੇ ਤੇ ਨਹੀਂ ਰਹਿੰਦਾ, ਔਰ ਇਸੇ ਕਰਕੇ ਅਸੀਂ ਬਹੁਤੀ ਦੇਰ ਪਾਣੀ ਚ ਨਹੀਂ ਰਹਿ ਸਕਦੇ ਕਿਉਂਕਿ ਸਾਡਾ ਜੀਵਨ ਹੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਕੁਦਰਤ ਨੇ। ਤੋ ਅਲਟੀਮੇਟ ਇਹ ਜਿਹੜਾ ਪ੍ਰੈਸ਼ਰ ਆ ਇਹਦੇ ਵਿਚ ਅਸੀਂ ਨਾਰਮਲ ਰਹਿ ਸਕਦੇ ਹਾਂ, ਔਰ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਪ੍ਰੈਸ਼ਰ ਹੈਗਾ ਸਾਡੇ ਤੇ। ਪਰ ਜਦੋਂ ਅਸੀਂ ਸਾਈਟੋਪਲਾਜ਼ਮ ਦੇ ਵਿੱਚ ਜਾਂਦੇ ਹਾਂ ਤੇ ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ ਘੋਲ ਹੈ, ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੈ ਸਾਡੇ ਇਨਵਾਇਰਮੈਂਟ ਵਰਗਾ ਸੈੱਲ ਦੇ ਅੰਦਰ, ਜਿਹਦੇ ਵਿਚ ਸੈੱਲ ਦੇ ਅੰਦਰ ਰਹਿਣ ਵਾਲੀਆਂ ਸਾਰੀਆਂ ਚੀਜ਼ਾਂ, ਇਹ ਹੈ ਜੈਲੀ ਵਰਗਾ। ਜੈਲੀ ਤੁਸੀਂ ਸਮਝ ਲਓ, ਪਾਣੀ ਤਾਂ ਨਹੀਂ ਹੁੰਦਾ, ਠੀਕ ਹੁੰਦੀ ਥੋੜੀ ਜੀ ਪਾਣੀ ਨਾਲ, ਜੈਲੀ ਵਰਗਾ ਸਾਰਾ ਸਬਸਟਾਂਸ ਹੈ ਇਸ ਦੀਵਾਰ ਜਿਹੜਾ ਹੈ ਸੈੱਲ ਮੈਂਬਰਨ ਦੇ ਅੰਦਰ, ਔਰ ਇਹਦੇ ਅੰਦਰ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ ਉਹ ਇਹਦੇ ਵਿਚ ਆਰਾਮ ਨਾਲ ਤੈਰਦੀਆਂ ਨੇ, ਆਰਾਮ ਨਾਲ ਇਧਰੋਂ ਉਧਰ, ਜਿਵੇਂ ਅਸੀਂ ਆਪਣੀ ਹਵਾ ਦੇ ਵਿਚ ਇਧਰੋਂ ਉਧਰ ਜਾਂਦੇ ਹਾਂ, ਪ੍ਰੈਸ਼ਰ ਤਾਂ ਹੈਗਾ ਹੀ ਹੈ ਨਾ, ਪਰ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡਾ ਜੀਵਨ ਹੀ ਕੁਦਰਤ ਨੇ ਇਸ ਤਰ੍ਹਾਂ ਬਣਾ ਦਿੱਤਾ ਹੈਗਾ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜਾ ਜੀਵਨ ਆ ਉਹ ਸਾਈਟੋਪਲਾਜ਼ਮ ਦੇ ਵਿਚ ਰਹਿਣ ਵਾਲਾ ਜੀਵਨ ਹੈ, ਤੇ ਸਾਈਟੋਪਲਾਜ਼ਮ ਦੇ ਵਿਚ ਜਿੰਨੇ ਵੀ ਓਰਗੇਨਲਸ ਕਹਿੰਦੇ ਨੇ, ਜਿੰਨੀਆਂ ਵੀ ਚੀਜ਼ਾਂ ਹਨ, ਜਿਵੇਂ ਇਸ ਸਾਡੇ ਇਨਵਾਇਰਮੈਂਟ ਚ ਪੰਛੀ ਜਾਨਵਰ ਜੀਵ ਅਸੀਂ ਵੀ ਸਾਰਾ ਕੁਝ ਵਿੱਚ ਜਿੰਨੀ ਵੀ ਚੀਜ਼ਾਂ ਚਾਹੁੰਦੀਆਂ ਨੇ ਜਾਂ ਬਨਸਪਤੀ ਹੈਗੀ ਹੈ ਉਹ ਇਸੇ ਪ੍ਰੈਸ਼ਰ ਦੇ ਅੰਦਰ ਹੀ ਰਹਿੰਦੀ ਹੈ ਤੇ ਜੀਵਨ ਹੀ ਉਹਨਾਂ ਦੇਵੇ ਆ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜੇ ਰਹਿਣ ਵਾਲੀਆਂ ਚੀਜ਼ਾਂ ਹਨ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈਗਾ ਆ ਕਿ ਉਹ ਇਸ ਸਾਈਟੋਪਲਾਜ਼ਮ ਜੈਲੀ ਵਰਗੇ ਸਬਸਟਾਂਸ ਦੇ ਵਿਚ ਉਹ ਆਮ ਤੁਰਦੇ ਨੇ, ਜਿਵੇਂ ਮੱਛੀਆਂ ਪਾਣੀ ਚ ਤੁਰਦੀਆਂ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੁਰਨ ਵਾਸਤੇ, ਕੋਈ ਪ੍ਰੋਬਲਮ ਨਹੀਂ ਹੁੰਦੀ, ਅਸੀਂ ਤੁਰਦੇ ਹਾਂ ਤਾਂ ਸਾਨੂੰ ਹੱਥ ਪੈਰ ਮਾਰਨੇ ਪੈਂਦੇ ਨੇ ਉਹਦੇ ਤੈਰਨ ਵਾਸਤੇ, ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ, ਉਹ ਨਾਰਮਲ ਤੌਰ ਤੇ ਜਿਹੜੇ ਉਹ ਤੁਰ ਸਕਦੇ ਹੈਗੇ ਨੇ। ਸੋ ਉਹ ਸਾਈਟੋਪਲਾਜ਼ਮ ਅਸੀਂ ਉਹਨੂੰ ਕਿਹਾ ਸੀਗਾ। ਹੁਣ ਇਸ ਸਾਈਟੋਪਲਾਜ਼ਮ ਦੇ ਵਿਚ ਜਿਹੜੀ ਬਾਹਰੋਂ ਚੀਜ਼ ਆਈ, ਇੰਡੋਟੋਕਸਿਨ ਹੋਇਆ ਜਾਂ ਐਗਜ਼ੋਟੋਕਸਿਨ ਹੋਇਆ, ਇਹ ਸਾਰੇ ਦਾ ਸਾਰਾ ਇਹਦੇ ਵਿਚ ਸ਼ਾਮਲ ਹੋਣਾ ਹੈ। ਇਸ ਜੈਲੀ ਨੂੰ ਉਹਨੇ ਜਾਂ ਪਤਲਾ ਕਰਨਾ ਹੈ ਜਾਂ ਇਹਨੂੰ ਸੰਘਣਾ ਕਰਨਾ ਹੈਗਾ। ਪਤਲਾ ਕਰਕੇ ਵੀ ਇਥੋਂ ਦੇ ਲੋਕ ਜਿਹੜੇ ਨੇ ਉਹਦੇ ਵਿਚ ਨਹੀਂ ਰਹਿ ਸਕਦੇ। ਹੁਣ ਪਹਾੜਾਂ ਤੇ ਚਲੇ ਜਾਂਦੇ ਨਾ ਤੁਸੀਂ, ਆਕਸੀਜਨ ਦਾ ਪ੍ਰੈਸ਼ਰ ਘੱਟ ਜਾਂਦਾ, ਸਾਨੂੰ ਸਾਹ ਚੜ੍ਹਨ ਲੱਗ ਜਾਂਦਾ ਕਿਉਂਕਿ ਆਕਸੀਜਨ ਉੱਥੇ ਘੱਟ ਹੈਗੀ, ਇਹ ਤਾਂ ਆਉਣੇ ਆ ਨਾਰਮਲ ਲੈਵਲ ਤੇ ਤੇ ਸਾਨੂੰ ਸਾਹ ਸਹੀ ਠੀਕ ਆਉਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਅੰਦਰ ਦਾ ਮੰਨ ਲਿਆ ਜਾਏ ਕੋਈ ਐਸੀ ਚੀਜ਼ ਦਾਖਲ ਹੋ ਗਈ ਹੈ ਐਗਜ਼ੋਟੋਕਸਿਨ ਜਾਂ ਇੰਡੋਟੋਕਸਿਨ ਦੇ ਰਾਹੀਂ, ਤਾਂ ਇਸ ਸਾਈਟੋਪਲਾਜ਼ਮ ਦੇ ਵਿਚ ਇਹਦੀ ਕੰਸਿਸਟੈਂਸੀ, ਇਹਦਾ ਟੈਕਸਚਰ ਉਹ ਬਦਲ ਗਿਆ, ਉਹਦਾ ਟੈਕਸਚਰ ਬਦਲ ਗਿਆ ਤੇ ਉਹ ਜਿਹੜੇ ਲੋਕ ਇਹਦੇ ਵਿਚ ਹੈਗੇ ਨੇ ਜਿਨ੍ਹਾਂ ਦੀ ਗੱਲ ਹੁਣ ਆਪਾਂ ਅੱਗੇ ਕਰਨੀ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਚੱਲਦਾ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਟੂ ਸੈੱਲ ਸਾਰਾ ਸਰੀਰ ਚੱਲਦਾ ਆ, ਉਸ ਸਟਰਕਚਰ ਦੇ ਵਿਚ ਅਬਨਾਰਮੈਲਿਟੀ ਆ ਜਾਂਦੀ ਹੈ, ਔਰ ਸਹੀ ਅਬਨਾਰਮਲ ਤੌਰ ਤੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਕਿਉਂਕਿ ਟੌਕਸਿਨ ਉਸ ਦੇ ਵਿਚ ਰਲ ਗਿਆ ਹੈਗਾ ਆ। ਉਹਦੀ ਕੰਸਿਸਟੈਂਸੀ ਜਿਹੋ ਜਿਹੀ ਹੋਣੀ ਚਾਹੀਦੀ ਸੀ, ਜਿਹੋ ਜਿਹੀ ਹਵਾ ਚ ਅਸੀਂ ਸਾਹ ਲੈਂਦੇ ਹਾਂ ਤੇ ਨਾਰਮਲ ਮਹਿਸੂਸ ਕਰਦੇ ਹਾਂ, ਹਨੇਰੀ ਵੀ ਚੱਲਦੀ ਹੋਵੇ ਤੇ ਕਈ ਵਾਰ ਸਾਹ ਲੈਣਾ ਔਖਾ ਹੋ ਜਾਂਦਾ, ਹਾਲਾਂਕਿ ਹੈ ਤਾਂ ਹਵਾ ਹੀ ਹੈ ਨਾ, ਔਰ ਪਹਾੜਾਂ ਤੇ ਜਾਂਦੇ ਤੇ ਸਾਹ ਲੈਣਾ ਔਖਾ ਹੋ ਜਾਂਦਾ। ਸੋ ਉਹਦੇ ਮੁਤਾਬਕ ਹੀ ਸਟਰਕਚਰ ਜਿਹੜਾ ਚੇਂਜ ਹੁੰਦਾ ਹੈ ਇਸ ਸੈੱਲ ਦਾ, ਉਹ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨੂੰ ਚੇਂਜ ਕਰਦਾ ਹੈ ਤੇ ਸੈੱਲ ਦਾ ਜਿਉਣਾ ਔਖਾ ਹੋ ਜਾਂਦਾ, ਸਾਹ ਲੈਣਾ ਔਖਾ ਹੋ ਜਾਂਦਾ ਆ। ਔਰ ਇਹ ਸਾਰਾ ਬਾਹਰੀ ਟੌਕਸਿਨ ਦੇ ਕਰਕੇ ਵੀ ਹੋ ਸਕਦਾ ਹੈ, ਇੰਟਰਨਲ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਖੂਨ ਚ ਸਰਕੂਲੇਟ ਕਰਨ ਲੱਗ ਪੈਂਦੀਆਂ ਨੇ, ਬੇਸਿਕਲੀ ਤਾਂ ਸੈੱਲ ਵਾਸਤੇ ਤੋਂ ਵੀ ਬਾਹਰੀ ਹੋ ਜਾਂਦੀਆਂ ਨੇ ਨਾ। ਜਿਸ ਅੰਗ ਦੇ ਵਿਚ ਨੁਕਸ ਪੈ ਗਿਆ ਉਹਦੇ ਸੈੱਲ ਤਾਂ ਉਹ ਚੀਜ਼ ਪੈਦਾ ਕਰ ਰਹੇ ਨੇ ਟੌਕਸਿਨ, ਬਾਕੀ ਸੈੱਲਾਂ ਵਾਸਤੇ ਤਾਂ ਨਹੀਂ ਸੀ ਨਾ, ਉਹ ਬਾਕੀ ਸੈੱਲਾਂ ਦੇ ਵਿਚ ਤਾਂ ਖੂਨ ਰਾਹੀਂ ਸਰਕੂਲੇਟ ਕਰਕੇ ਜਾ ਰਿਹਾ ਨਾ, ਉਹਦੇ ਵਾਸਤੇ ਉਹ ਵੀ ਟੌਕਸਿਨ ਹੋ ਗਿਆ, ਉਹ ਵੀ ਐਗਜ਼ੋਟੌਕਸਿਨ ਹੋ ਗਿਆ। ਤਾਂ ਉਸ ਹਾਲਾਤ ਦੇ ਵਿਚ ਜਦੋਂ ਇਹੋ ਜਿਹੀ ਚੀਜ਼ ਚਲੀ ਜਾਂਦੀ ਹੈ, ਇੱਕ ਗੱਲ ਹੋਰ ਦੱਸਦਿਆਂ, ਇਹ ਜੈਲੀ ਦਾ ਇੱਕ ਸਬਸਟਾਂਸ ਜਿਹੜਾ ਨਾ ਇਹ ਸਾਰੇ ਦਾ ਸਾਰਾ ਪ੍ਰੋਟੀਨ ਬੇਸ ਆ, ਪ੍ਰੋਟੀਨ ਜਿਹੜਾ ਐਨਰਜੀ ਪੈਦਾ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ। ਜਿਵੇਂ ਲੱਕੜੀ ਦਾ ਕੋਲਾ ਤੇ ਪੱਥਰੀ ਕੋਲਾ ਦੇ ਤਾਂ ਸਾਹ ਲੈਣਾ ਔਖਾ ਹੋ ਜਾਂਦਾ, ਸੋ ਉਹਦੇ ਮੁਤਾਬਕ ਹੀ ਸਟਰਕਚਰ ਜਿਹੜਾ ਚੇਂਜ ਹੁੰਦਾ ਹੈ ਇਸ ਸੈੱਲ ਦਾ, ਉਹ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨੂੰ ਚੇਂਜ ਕਰਦਾ ਹੈ ਤੇ ਸੈੱਲ ਦਾ ਜਿਉਣਾ ਔਖਾ ਹੋ ਜਾਂਦਾ, ਸਾਹ ਲੈਣਾ ਔਖਾ ਹੋ ਜਾਂਦਾ ਆ। ਔਰ ਇਹ ਸਾਰਾ ਬਾਹਰੀ ਟੌਕਸਿਨ ਦੇ ਕਰਕੇ ਵੀ ਹੋ ਸਕਦਾ ਹੈ, ਇੰਟਰਨਲ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਖੂਨ ਚ ਸਰਕੂਲੇਟ ਕਰਨ ਲੱਗ ਪੈਂਦੀਆਂ ਨੇ, ਬੇਸਿਕਲੀ ਤਾਂ ਸੈੱਲ ਵਾਸਤੇ ਤੋਂ ਵੀ ਬਾਹਰੀ ਹੋ ਜਾਂਦੀਆਂ ਨੇ ਨਾ, ਜਿਸ ਅੰਗ ਦੇ ਵਿਚ ਨੁਕਸ ਪੈ ਗਿਆ ਓਹਦੇ ਸੈੱਲ ਤਾਂ ਉਹ ਚੀਜ਼ ਪੈਦਾ ਕਰ ਰਹੇ ਨੇ ਟੋਕਸਿਨ, ਬਾਕੀ ਸੈੱਲਾਂ ਵਾਸਤੇ ਤਾਂ ਨਹੀਂ ਸੀ ਨਾ, ਉਹ ਬਾਕੀ ਸੈੱਲਾਂ ਦੇ ਵਿਚ ਤਾਂ ਖੂਨ ਰਾਹੀਂ ਸਰਕੂਲੇਟ ਕਰਕੇ ਜਾ ਰਿਹਾ ਨਾ, ਓਹਦੇ ਵਾਸਤੇ ਉਹ ਵੀ ਟੋਕਸਿਨ ਹੋ ਗਿਆ, ਉਹ ਵੀ ਐਗਜ਼ੋਟੋਕਸਿਨ ਹੋ ਗਿਆ। ਤਾਂ ਉਸ ਹਾਲਾਤ ਦੇ ਵਿਚ ਜਦੋਂ ਇਹੋ ਜਿਹੀ ਚੀਜ਼ ਚਲੀ ਜਾਂਦੀ ਹੈ, ਇੱਕ ਗੱਲ ਹੋਰ ਦੱਸਦਿਆਂ, ਇਹ ਜੈਲੀ ਲਾਈਕ ਸਬਸਟਾਂਸ ਜਿਹੜਾ ਨਾ, ਇਹ ਸਾਰੇ ਦਾ ਸਾਰਾ ਪ੍ਰੋਟੀਨ ਬੇਸ ਆ, ਪ੍ਰੋਟੀਨ ਜਿਹੜਾ ਐਨਰਜੀ ਪੈਦਾ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ। ਜਿਵੇਂ ਲੱਕੜੀ ਦਾ ਕੋਲਾ ਤੇ ਪੱਥਰੀ ਕੋਲਾ ਦੋਹਾਂ ਚ ਅੰਤਰ ਹੁੰਦਾ ਹੈ ਨਾ, ਅਸੀਂ ਖਾ ਤੇ ਆਲੂ

सर्कुलेट करके जा रहा है ना, वो दिवास थी, वो भी टॉक्सिन हो गया, वो भी एग्जोटॉक्सिन हो गया। तो उस हालात दे विच जदों एहो जी चीज चली जाती है, एक गल होर दस दिया, ये जैली लाइक सबस्टांस जरा ना, ये सारे का सारा प्रोटीन बेस है। प्रोटीन जरा एनर्जी पैदा करने का सब तो वड्डा सोर्स है। जिवें लकड़ी का कोला ते पत्थरी कोला ते दोहां च अंतर हुंदा है ना, असी खा ते आलू भी लाया एनर्जी उन्हें भी पैदा करनी है, अभी अंडा कोई खा लिया एनर्जी उन्हें भी पैदा करनी है, पर प्रोटीन वाला अंडे वाली एनर्जी जी लंबे समय तक सने ने काम करते रहना। जिवें पत्थरी कोला ज्यादा देर तक बलदा रहिंदा हैगा, लकड़ का कोला छेती बल के देखो बुझ जाता है, सो बाकी चीजा जिहड़ियां ने छेती हजम हो जांदियां ने। जिहड़ा पत्थरी कोला है ओहदी अग लंबे समय तक चलती रहिंदी है। इसे तरह शरीर दे विच जिवें कार्बोहाइड्रेट फैट हैगा प्रोटीन होर सारियां चीजा ने, उन्हां नालों प्रोटीन एक इस तरह की चीज हैगी है जिहड़ी लंबे समय तक काम करती रहिंदी है। ते इह गल कह के मैं तुहानूं दसना यह चाहुंदा आ वी इह जिहड़ा प्रोटीन साइटोप्लाज्म दे विच बनिया होया है, इह लंबे समय तक इस नूं बनाई रखण विच, इस नूं एनर्जी दिंदे रहण विच सहाई हुंदा है। सो इह बनिया कहदा हैगा आ प्रोटीन दा, और ए प्रोटीन के क्लंप्स जिवें गुच्छे बने हुंदे ने, ते इस तरह करके सारे दा सारा सारे उस पानी घोल दे विच घुलिया होया है। जैली जिहड़ी है उस पानी दे विच इस तरह घुली हुई है कि सारे दा सारा प्रोटीन ही लगदा हैगा, और वो प्रोटीन अंदर वाले पासे हुंदा आ जिहदे करके साइटोप्लाज्म जिहड़ा आ वो अपनी एक नॉर्मल कंसिस्टेंसी विच रहिंदा आ। ते जे वो प्रोटीन ना होवे, शरीर च प्रोटीन दी कमी हो जावे, या जेड़ियां चीजा हुण दुध दे विच प्रोटीन है सानू पता नहीं ना हैगा, ये बॉडी जिहड़ी है दुध दे विच प्रोटीन सिंथेसाइज करदी है, ये सप्लाई वो चीज करदी जिहड़ी उहनूं अगे चाहीदी है। ये उहनूं बना के देला के मिस्त्री कोल तुसीं लकड़ लै गए ते तुहानूं तां चाहीदी कुर्सी, ते ओह लकड़ नूं छिल मुछ के ओहदी कुर्सी बना के तुहानूं देऊगा। शरीर दे अंदर इस तरह की मशीनरी है कि तुसीं जो मर्जी पा लो, ओहदे विच शरीर नूं जो चाहीदा हैगा आ ਉਹ ਇਹਦੇ ਵਿੱਚ ਸਿੰਥੇਸਾਈਜ਼ ਹੋਏਗਾ। ਇਹ ਕੁਦਰਤ ਦਾ ਨਿਯਮ ਆ, ਸਾਡੀ ਮਸ਼ੀਨਰੀ ਉਹਨੂੰ ਉਸੇ ਤਰ੍ਹਾਂ ਬਣਾਉਂਦੀ ਹੈਗੀ। ਤੇ ਜੋ ਵੀ ਚੀਜ਼ ਅਸੀਂ ਖਾਂਦੇ ਆ ਉਹਦੇ ਵਿੱਚ ਪ੍ਰੋਟੀਨ ਜਿਹੜਾ ਆ ਉਹ ਇਸੇ ਤਰ੍ਹਾਂ ਸਿੰਥੇਸਾਈਜ਼ ਹੋ ਕੇ ਔਰ ਇੱਕ ਨਾਰਮਲ ਕੰਸਿਸਟੈਂਸੀ ਦੇ ਵਿੱਚ ਵੀ ਇੰਨਾ ਕਿ ਇਹਦੇ ਚ ਪਾਣੀ ਰਲ ਜਾਵੇ ਤੇ ਇਹ ਘੋਲ ਬਹੁਤ ਵਧੀਆ ਰਹੇਗਾ, ਉਹ ਸਾਈਟੋਪਲਾਜ਼ਮ ਜਿਹੜਾ ਸਾਡਾ ਉਹ ਅੰਦਰ ਬਣਦਾ ਹੈਗਾ ਆ। ਹੁਣ ਇਸ ਤਰ੍ਹਾਂ ਅਗਰ ਇਸ ਸਾਈਟੋਪਲਾਜ਼ਮ ਦੇ ਵਿੱਚ ਕੋਈ ਨੁਕਸ ਆ ਗਿਆ, ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਗੁੱਛਿਆਂ ਦੇ ਤੌਰ ਤੇ ਪ੍ਰੋਟੀਨ ਇਕੱਠਾ ਵੀ ਹੋ ਸਕਦਾ, ਅਲੱਗ ਅਲੱਗ ਥਾਂ ਤੇ ਇਕੱਠਾ ਵੀ ਹੋ ਸਕਦਾ। ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੀਬੀਆਂ ਨੂੰ ਸੁਣਿਆ ਉਹ ਭਾਈ ਉਹਨੂੰ ਤਾਂ ਓਵਰੀ ਚ ਸਿਸਟ ਹੋ ਗਿਆ ਜੀ, ਹੁਣ ਤਾਂ ਫਲਾਣੇ ਥਾਂ ਤੇ ਸਿਸਟ ਹੋ ਗਿਆ ਜੀ, ਹਾਂਜੀ ਇਹ ਸਿਸਟ ਸੁਸਟ ਹੋਣ ਵਾਲੀਆਂ ਤੁਸੀਂ ਆਮ ਗੱਲਾਂ ਸੁਣੀਆਂ ਹੋਣੀਆਂ ਨੇ ਹੈਂ ਯਾ, ਔਰ ਸਿਸਟ ਜੇ ਸੰਘਣਾ ਹੋ ਜਾਵੇ ਤੇ ਉਹਨੂੰ ਅਸੀਂ ਟਿਊਮਰ ਕਹਿਣ ਲੱਗ ਪੈਂਦੇ, ਔਰ ਜੇ ਸਿਸਟ ਪਾਣੀ ਵਰਗਾ ਹੋਵੇ ਪਿਲਪਲਾ ਹੋਵੇ ਤੇ ਉਹਨੂੰ ਅਸੀਂ ਸਿਸਟ ਕਹਿੰਦੇ ਹਾਂ, ਮਤਲਬ ਇਹ ਫਰਕ ਇੰਨਾ ਹੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਣਦੀ ਹੈ ਇਸ ਸਾਈਟੋਪਲਾਜ਼ਮ ਦੇ ਵਿੱਚ ਕੁਝ ਵੀ ਵਾਪਰ ਗਿਆ ਉਹਦੇ ਰਾਹੀਂ ਇਹ ਪਾਣੀ ਚ ਘੁਲਿਆ ਹੋਇਆ ਪ੍ਰੋਟੀਨ ਜਿਹੜਾ ਹੈ ਉਹ ਨਾਰਮਲ ਨਹੀਂ ਰਿਹਾ ਇਕੱਠਾ, ਉਹੀ ਫਿਰ ਦੁਬਾਰਾ ਮੈਂ ਗੱਲ ਦੁਹਰਾਵਾਂ ਤੁਹਾਡੀ ਪਨੀਰ ਬਣਨ ਵਾਲੀ, ਹਾਂਜੀ। ਸੋ ਇਸ ਤਰ੍ਹਾਂ ਅਗਰ ਹੋ ਗਿਆ ਤੇ ਫਿਰ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਨਾ ਸਿਸਟਿਕ ਫਾਈਬਰੋਸਿਸ, ਫਾਈਬਰੋਸਿਸ ਦਾ ਮਤਲਬ ਹੈ ਫਾਈਬਰ, ਉਹ ਧਾਗੇ ਉਹ ਰੇਸ਼ੇ ਜਿਹੜੇ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬਣਾਉਂਦੇ ਨੇ, ਉਹਨਾਂ ਧਾਗਿਆਂ ਦੇ ਵਿੱਚ ਪਾਣੀ ਦਾ ਇਕੱਠਾ ਹੋ ਜਾਣਾ। ਪੰਜਾਬੀ ਚ ਸਮਝਣ ਵਾਲੀ ਗੱਲ ਇਹ ਆ ਕਿ ਪਾਣੀ ਦਾ ਇਕੱਠਾ ਹੋ ਜਾਣਾ ਤੇ ਕੀ ਬਣ ਪਾਊਚ ਬਣ ਜੂਗਾ, ਬਾਹਰਲੇ ਪਾਸੇ ਤਾਂ ਸੰਘਣੀ ਜੈਲੀ ਹੈਗੀ ਹੈ ਉਹਦੇ ਵਿੱਚ ਕਾਰ ਹੈ, ਪਾਣੀ ਨੂੰ ਚਿੜਕੇ ਆ ਗਿਆ ਹੈ ਸੰਘਣਾ ਮਾਤਾ ਰਹਿ ਗਿਆ ਬਾਹਰ, ਅੰਦਰ ਵਾਲੇ ਪਾਸੇ ਉਹ ਜਿਹੜਾ ਪਾਣੀ ਆ ਗਿਆ, ਹਾਂਜੀ ਸਾਰੀ ਕੰਸਿਸਟੈਂਸੀ ਨਾਰਮਲ ਨਹੀਂ ਰਹੀ ਤਾਂ ਕੀ ਹੋਏਗਾ, ਸਿਸਟਿਕ ਫਾਈਬਰੋਸਿਸ ਹੋਣਾ ਸ਼ੁਰੂ ਹੋ ਜਾਏਗਾ। ਅਲੱਗ ਅਲੱਗ ਥਾਵਾਂ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਕਿ ਭਾਈ ਓਵਰੀ ਚ ਸਿਸਟ ਹੋ ਗਿਆ ਜਾਂ ਯੂਟਰਸ ਵਿੱਚ ਫਾਈਬਰਾਇਡ ਹੋ ਗਿਆ ਜੀ, ਆਉਣ ਵਾਲੇ ਸਮੇਂ ਚ ਭਾਵੇਂ ਨਾਰਮਲ ਚੱਲੀ ਜਾਵੇ ਹੋ ਸਕਦਾ ਕੱਲ ਕੈਂਸਰ ਹੀ ਹੋ ਜਾਵੇ, ਗੰਦਾ ਪਾਣੀ ਕਿਸੇ ਥਾਂ ਤੇ ਖੜਾ ਰਹਿ ਤੇ ਅਲਟੀਮੇਟ ਤਾਂ ਬੋ ਮਾਰਨਾ ਸ਼ੁਰੂ ਹੋ ਜਾਂਦਾ ਨਾ, ਰਹੀ ਜਾਵੇ ਜਿੰਨਾ ਮਰਜ਼ੀ ਚਿਰ ਰਹੀ ਜਾਵੇ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜੇ ਉਹ ਪਾਣੀ ਗੰਦਲਾ ਹੋ ਗਿਆ ਬੋ ਮਾਰਨ ਲੱਗ ਗਿਆ ਤੇ ਅਲਟੀਮੇਟ ਉਹ ਬਿਮਾਰੀਆਂ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਹੀ ਇਹ ਸਿਸਟ ਜਿਹੜੇ ਹੁੰਦੇ ਨੇ ਆਮ ਤੌਰ ਤੇ ਤਾਂ ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਰਹਿੰਦੇ ਨੇ, ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ

0: साइटोप्लाज्म दी कंसिस्टेंसी नॉर्मल हो गई, जिस करके खराब हुई सी सारे ही लभ रही, एग्जो या इंडोटॉक्सिन का कारण असी लभ लिया, उन्हों असी दूर कर दिता, ये सारिया चीजा जिहड़ियां ने ठीक भी हो जांदियां ने। पर नाल लंबे समय तक अगर रहिंदियां ने ते तुहानू उहदा कोई बहुता खतरा नहीं। खतरा उस वेले हुंदा है जिस तरह के आम तौर ते जाने जाता है भी कोई सिस्ट, कोई फाइबरोसिस ट्यूमर यानी सख्त हो गया, कोई मौका, कोई तिल लंबे समय तक तुहाडे शरीर दे नाल लग्या होया है, कोई प्रॉब्लम नहीं। पर किसे वेले हालात इस उल्ट पासे टर्न अप हो गए ते उस वेले एदे विच होर एक सर्कुलेशन आना शुरू हो जाता, सर्कुलेशन दे विच सर्कुलेशन जहरीला मादा आना शुरू हो जाता है ते उस वेले नूं असीं कहना शुरू कर देने कैंसर। ए डिफरेंट काइंड ऑफ डिवेलपमेंट ऑफ द सेल्स, सैलां दी एक वक्री तरह की डिवेलपमेंट जिदा आम तौर ते स्पीड अप नॉर्मल स्पीड नालों ज्यादा स्पीड उहदी हुंदी है। वो बदबू फैलदी ना, पानी हो छप्पड़ दे पिया तो कोई बो नहीं मारदा, सिनु कोल नंगे जाने ते जे पानी जो गंदला होना शुरू हो जाए फिर छप्पड़ दे नेड़े नहीं नंगे जांदा। तो इसे तरह ये जिहड़ी कैंसरस टाइप की कंडीशन हुंदी है सैलां दे विच इस साइटोप्लाज्म दी मैं गल कर रहा हां, जिहड़ा चार दीवारी दे अंदर मैम्ब्रेन दे अंदर वाला पानी हैगा, जद उहदे च खराबी हो जाती है ते सिस्ट वगैरा या ट्यूमर वगैरा या फाइब्रॉइड वगैरा बनने शुरू हो जाते ने, उस वेले ए कैंसर बनने दी संभावना होंदी। सानू खतरा इस गल दा हुंदा है भई जे असी इहदा होर कोई प्रबंध ना कीता ते आउण वाले समें दे विच इह गंदा पानी बो मारूगा, बीमारियां फैलाऊगा। इह जिहड़ा सिस्ट या फाइब्रोसिस हैगा आ, जे तां रिलीव हो जावे ते गुड एंड वैल, ना रिलीव हो जावे ते फिर सानू इहनू डाक्टर कहिंदे चंगा भई इस नूं कढ दे। हांजी, और इहदे करके आम तौर ते जिहड़ियां कंडीशनां पैदा होणियां शुरू हुंदियां ने, सैल तो सैल दी डिवीजन बना के, सैल तो सैल बनता है ना साडा, जिवें अमीबा कटो तो उहदे दो अमीबे बन जांदे ने, साडे सैलां दे विच एक दो तरह की डिवीजन होंदी है, एक डिस्ट्रक्शन की डिवीजन होंदी मिटोटिक, एक कंस्ट्रक्शन की डिवीजन होंदी मेयोसिस। और मेयोसिस के मुताबिक जिवें एक सैल ने दो बनना ही, बच्चे तो जवान होते जाने, वड्डे होंदे जां शरीर वड्डा होंदा जांदा है, मेयोसिस डिवीजन दे विच चलदिआं होइआं ए चीज सारी दी सारी कवर हुंदी जांदी। पर जे किसी थां ते रुक पैगी, जे किसी थां ते किसी बच्चा मार रहिंदा सी, एंटीबायोटिक बड़े दित्ते जां कुछ होर ऐसा कोई बहुत ज्यादा दित्ता, कईआं थावां ते ए टॉक्सिन ए जहरीला मादा इहने तुहाडे साइटोप्लाज्म दी अंदर दी कंसिस्टेंसी चेंज कर दित्ती, और भई इहदे ते बच्चे दा कद ही छोटा रह गया, इहदे ते यार इक लत्ती बांह ही छोटी हो गई है। इह सारियां कंडीशनां जिहड़ियां साडे सामने आउणियां शुरू हो जांदियां ने, ਉਹਦਾ ਮਤਲਬ ਇਹ ਆ ਕਿ ਇਹਦਾ ਜਿਹੜਾ ਸਾਈਟੋਪਲਾਜ਼ਮ ਸੀ ਜਿਹਨੇ ਡਿਵੀਜ਼ਨ ਹੋ ਕੇ ਇੱਕ ਸੈੱਲ ਤੋਂ ਦੋ ਸੈੱਲ ਚ ਜਾਣਾ ਸੀਗਾ, ਉਹ ਸਪੀਡ ਘੱਟ ਗਈ ਹੈ, ਉਹ ਘੱਟ ਗਈ ਹੈ ਤੇ ਇਸ ਕਰਕੇ ਇਹਦਾ ਕੱਦ ਛੋਟਾ ਰਹਿ ਗਿਆ ਹੈਗਾ। ਜਾਂ ਕੋਈ ਔਰਤ ਹੈਗੀ ਹੈ ਤੇ ਉਹਦੇ ਵੀ ਮਾਸਕ ਧਰਮ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ, ਉਹਦੇ ਸਰੀਰ ਦੇ ਵਿੱਚ ਜ਼ਿਆਦਾਤਰ ਫਾਈਬਰਾਇਡ ਹੋ ਗਿਆ ਜੀ, ਡਾਕਟਰਾਂ ਨੇ ਤੈਨੂੰ ਤਾਂ ਫਾਈਬਰਾਇਡ ਹੋ ਗਿਆ, ਬੱਚੇਦਾਨੀ ਦੇ ਵਿੱਚ ਟਿਊਮਰ ਹੋ ਗਿਆ ਜੀ, ਜਾਂ ਓਵਰੀ ਦੇ ਵਿੱਚ ਕਹਿੰਦੇ ਤੇਰੇ ਤਾਂ ਸਿਸਟ ਹੋ ਗਿਆ ਜੀ, ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਸਿਸਟ ਹੋ ਜਾਂਦੇ ਨੇ। ਔਰ ਉਹਦਾ ਕਾਰਨ ਪਿਛਲੇ ਪਾਸੇ ਕੀ ਹੁੰਦਾ, ਉਸ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਦਾ ਚੇਂਜ ਕਰ ਜਾਣਾ, ਤੇ ਕਾਰਨ ਫਿਰ ਮੈਂ ਤੁਹਾਨੂੰ ਉਹੀ ਦੱਸਿਆ, ਇੰਡੋਟੋਕਸਿਨ ਤੇ ਐਬਜ਼ੋਟੋਕਸਿਨ ਦੇ ਵਿੱਚੋਂ ਕੁਝ ਵੀ ਹੋ ਸਕਦਾ। ਹੁਣ ਕੀ ਆ ਭਈ, ਉਸ ਗੰਦੇ ਪਾਣੀ ਛੱਪੜ ਦੇ ਵਿੱਚ ਬੈਕਟੀਰੀਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਪਹਿਲਾਂ ਤਾਂ ਹੈ ਨਹੀਂ ਸੀ, ਜਦੋਂ ਇਹ ਸਾਈਟੋਪਲਾਜ਼ਮ ਬਦਲ ਗਿਆ ਤੇ ਉਦੋਂ ਜਿਹੜੇ ਸਾਡੇ ਬਾਹਰੋਂ ਆਉਣ ਵਾਲਾ ਮਟੀਰੀਅਲ ਹੈ ਉਹਦੇ ਵਿੱਚ ਕੋਈ ਵੀ ਚੀਜ਼ ਜਾ ਸਕਦੀ ਹੈ ਤੇ ਉਹਦੀ ਟੈਂਡੈਂਸੀ ਦੀ ਵੀ ਗਰੋ ਨਹੀਂ ਕਰਦੀ। ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਪੈਦਾ ਹੁੰਦੇ, ਇੱਥੇ ਆ ਬੀਜਿਆ ਨਹੀਂ ਜਾ ਸਕਦਾ ਇਸ ਧਰਤੀ ਦੇ ਵਿੱਚ, ਇਹ ਧਰਤੀ ਇਸ ਨੂੰ ਸੂਟੇਬਲ ਨਹੀਂ ਹੈਗੀ, ਇਹਨੇ ਇਸ ਨੂੰ ਹੁਣ ਮੱਕੀ ਰਾਜਸਥਾਨ ਚ ਨਹੀਂ ਨਾ ਬੀਜੀ ਜਾਂਦੀ ਕਿਉਂਕਿ ਪਾਣੀ ਹੈ ਨਹੀਂ, ਕਿਉਂਕਿ ਉਹ ਰੇਤਲਾ ਹੈ ਸਾਰਾ ਨਹੀਂ ਹੋਇਆ ਜਾਂਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿਨ੍ਹਾਂ ਵਿੱਚ ਕੋਈ ਚੀਜ਼ ਨਹੀਂ ਉੱਗ ਸਕਦੀ। ਜਦੋਂ ਸਾਡਾ ਸਰੀਰ ਜਾਂ ਸਾਡਾ ਸਾਈਟੋਪਲਾਜ਼ਮ ਨਾਰਮਲ ਕੰਸਿਸਟੈਂਸੀ ਦੇ ਵਿੱਚ ਹੈਗਾ ਆ, ਔਰ ਉਹਦਾ ਸਾਰਾ ਕੁਝ ਆਵਾਜਾਈ ਉਹੀ ਪ੍ਰੋਟੀਨ ਬੇਸ ਬਣੀ ਹੋਈ ਹੈ ਤੇ ਨਾਰਮਲ ਪ੍ਰੋਟੀਨ ਬਣੀ ਹੋਈ ਹੈ, ਉਹਦੇ ਚ ਬਿਮਾਰੀ ਘੱਟ ਆਊਗੀ। ਜਦੋਂ ਵੀ ਕਿਸੇ ਸਰੀਰ ਦੇ ਵਿੱਚ ਬਿਮਾਰੀ ਆਉਂਦੀ ਹੈ ਨਾ, ਉਹਦਾ ਮਤਲਬ ਕੀ ਆ ਕਿ ਸਰੀਰ ਦੇ ਸੈੱਲ ਦੇ ਅੰਦਰ ਜਿੰਨਾ ਵੀ ਸਾਈਟੋਪਲਾਜ਼ਮ ਹੈ ਉਹਦੀ ਇੱਕ ਕੰਸਿਸਟੈਂਸੀ ਹੈ, ਉਹ ਕੰਸਿਸਟੈਂਸੀ ਬਦਲ ਗਈ ਹੈ। ਕਿਉਂ ਬਦਲ ਗਈ ਹੈ ਕਿ ਬਾਹਰੋਂ ਆਉਣ ਵਾਲੇ ਬੈਕਟੀਰੀਆ ਉਹਦੇ ਵਿੱਚ ਸ਼ਾਮਲ ਹੋ ਗਏ ਨੇ, ਉਹਦੇ ਵਿੱਚ ਅੱਗੇ ਤੋਂ ਉਹ ਮਾਰ ਦਿੰਦੇ ਸੀ ਕਿਉਂਕਿ ਨਾਰਮਲ ਸੀ, ਪਾਵਰਫੁਲ ਸੀਗੇ, ਹੁਣ ਉਹ ਕਿਸੇ ਤਰ੍ਹਾਂ ਕਮਜ਼ੋਰ ਹੋ ਗਿਆ ਤੇ ਉਹਦੀ ਜਿਹੜੀ ਕੰਸਿਸਟੈਂਸੀ ਆ ਉਹ ਬਦਲ ਗਈ ਹੈ, ਜਿਸ ਕਰਕੇ ਇਹ ਬਿਮਾਰੀਆਂ ਆਣੀਆਂ ਸ਼ੁਰੂ ਹੋ ਗਈਆਂ ਹਨ। ਤੋ ਬੇਸ ਉਹਦਾ ਫਿਰ ਉਹੀ ਸਾਨੂੰ ਵੇਖਣਾ ਪੈਂਦਾ ਹੈ ਕਿ ਭਾਈ ਇਹਦੇ ਪਿੱਛੇ ਕੀ ਹੋ ਚੁੱਕਿਆ ਹੈਗਾ। ਸੋ ਖਾਸ ਤੌਰ ਤੇ ਜਿੰਨਾ ਵੀ ਲੋਕਾਂ ਨੂੰ ਕੈਂਸਰਸ ਟੈਂਡੈਂਸੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ, ਆਮ ਤੌਰ ਤੇ ਜਿਹੜੇ ਮਾਈਕਰੋਸਕੋਪ ਚ ਡਾਕਟਰ ਲੋਕ ਵੇਖਦੇ ਨੇ ਨਾ, ਤੇ ਉਹ ਫਿਰ ਇਹ ਵੇਖਦੇ ਨੇ, ਉਹਨੂੰ ਕਹਿੰਦੇ ਨੇ ਅਸੀਂ ਮੈਕਰੋਫੇਜਸ, ਲਾਰਜ ਮੋਨੋਸਾਈਟਸ ਜਾਂ ਮੈਕਰੋਫੇਜਸ ਸੈੱਲ ਜਾਂ ਬੇਸੋਫਿਲ, ਇਹ ਇਹੋ ਜਿਹੇ ਸੈੱਲ ਨੇ ਜਿਹੜੇ ਸੈੱਲ ਆਮ ਤੌਰ ਤੇ ਨਾਰਮਲ ਕੁਆਂਟਿਟੀ ਦੇ ਵਿੱਚ ਨਹੀਂ ਰਹਿੰਦੇ, ਨਾਰਮਲ ਕੁਆਲਿਟੀ ਦੇ ਵਿੱਚ ਨਹੀਂ ਰਹਿੰਦੇ। ਨਿਊਟ੍ਰੋਫਿਲ ਦੀਆਂ ਬਹੁਤ ਸਾਰੀਆਂ ਕਿਸਮਾਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਇਹ ਇਹਨਾਂ ਦੇ ਜਿਹੜੇ ਸਾਈਜ਼ ਨੇ ਉਹ ਵਧਣੇ ਸ਼ੁਰੂ ਹੋ ਗਏ। ਇੱਟ ਵੱਡੀ ਹੈ ਤੇ ਜਿੱਥੇ ਨਾਰਮਲ ਸਾਈਜ਼ ਨਹੀਂ ਨਾ ਲੱਗਣੀ, ਫਿਰ ਵਧਣਾ ਸ਼ੁਰੂ ਹੋਜੂਗਾ ਨਾ। ਜੇ ਵਿੰਗੀ ਟੇਢੀ ਇੱਟ ਲੱਗੂਗੀ ਵੱਡੀ ਹੋਊਗੀ ਤੇ ਕਿਸੇ ਪਾਸੇ ਵੱਧਗੀ ਨਾ। ਸੋ ਇਸੇ ਤਰ੍ਹਾਂ ਦੀ ਵਿੰਗੀ ਟੇਢੀ ਜੀ ਉਹ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਵਿੰਗੀ ਟੇਢੀ ਗੱਲ ਦੀ ਪਹਿਲੀ ਨਿਸ਼ਾਨੀ ਅਗਰ ਕੋਈ ਟਿਊਮਰ, ਅਗਰ ਕੋਈ ਮੌਕਾ, ਅਗਰ ਕੋਈ ਸਿਸਟ ਤੁਸੀਂ ਹੱਥ ਲਾਓ ਤੇ ਤੁਹਾਨੂੰ ਲੱਗੇ ਯਾਰ ਇਹਦਾ ਇਰਰੈਗੂਲਰ ਜੀ ਗੋਲ ਸ਼ੇਪ ਨਹੀਂ ਹੈਗੀ, ਇਹਦੀ ਗੋਲ ਸ਼ੇਪ ਨਹੀਂ, ਐਵੇਂ ਉੱਚੇ ਨੀਵੇਂ ਟਿੱਬੇ ਜੇ ਲੱਗਦੇ ਨੇ ਉਂਗਲੀ ਹੱਥ ਫੇਰ, ਆਪ ਵੀ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਕੋਈ ਥਾਂ ਤੇ, ਕਿਸੇ ਥਾਂ ਤੇ ਟਿਊਮਰ ਹੋਇਆ ਉਹਨੂੰ ਆਪਣਾ ਹੱਥ ਫੜ, ਹੱਥ ਫੜ ਕੇ ਇਵੇਂ ਬ੍ਰੈਸਟ, ਆਮ ਬੱਚੀਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿੱਚ ਟਿਊਮਰ ਹੋ ਜਾਂਦੇ ਨੇ, ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ, ਤੇ ਉਹਨਾਂ ਨੂੰ ਇਹ ਚਾਹੀਦਾ। ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਬਣਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ, ਪਲਪੇਸ਼ਨ, ਪ੍ਰਕਸ਼ਨ ਜ਼ਰੂਰ ਕਰ ਲਓ। ਔਰ ਉਹ ਮੈਂ ਤਰੀਕਾ ਇਹ ਦੱਸਿਆ ਸੀਗਾ ਭਈ ਵੇਖੋ ਬ੍ਰਸ਼ ਦੀ ਕੋਈ ਸ਼ੇਪ ਤਾਂ ਨਹੀਂ ਬਦਲ ਗਈ, ਬ੍ਰਸ਼ ਨੂੰ ਹੱਥ ਲਾ ਕੇ ਵੇਖੋ ਉਹਦੇ ਅੰਦਰ ਕਿਸੇ ਥਾਂ ਤੇ ਕੋਈ ਗਿਲਟੀ ਨਹੀਂ ਦਿਸਦੀ, ਉੱਚਾ ਨੀਵਾਂ ਵਾ ਕਿਸੇ ਪਾਸੇ ਨੂੰ ਬ੍ਰਸ਼ ਜਿਹੜੀ ਅੱਗੇ ਪਾਸੇ ਨੂੰ ਵਧਿਆ ਹੋਇਆ ਤਾਂ ਨਹੀਂ ਲੱਗਦੀ। ਪਲੱਸ ਉਸ ਵਧੀ ਹੋਈ ਥਾਂ ਨੂੰ ਹੱਥ ਚ ਫੜ ਕੇ ਦੇਖਣ ਦੀ ਕੋਸ਼ਿਸ਼ ਕਰੋ ਤੇ ਉਹਦੇ ਦੋ ਚਾਰ ਚ ਫਿਰ ਉਂਗਲ ਘੁਮਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਜਿਵੇਂ ਇਰਰੈਗੂਲਰ ਜਿਹਾ ਗੁਲਾਈ ਨਹੀਂ ਪੂਰੀ ਹੈਗੀ, ਟਾਇਰ ਦੇ ਰਿਮ ਤਰ੍ਹਾਂ ਪੂਰੀ ਗੁਲਾਈ ਨਹੀਂ ਹੈਗੀ, ਉੱਚਾ ਨੀਵਾਂ ਜਿਹਾ ਲੱਗਦਾ ਹੈਗਾ, ਤੇ ਇਮੀਡੀਏਟ ਡਾਕਟਰ ਦੇ ਕੋਲੇ ਜਾਓ, ਇਹ ਨਾਰਮਲ ਨਿਸ਼ਾਨੀਆਂ ਨਹੀਂ ਹੈਗੀਆਂ। ਔਰ ਇਹ ਕਿਸ ਚੀਜ਼ ਦੀਆਂ ਨਿਸ਼ਾਨੀਆਂ ਨੇ, ਉਹ ਜਿਹੜੇ ਸੈੱਲ ਨੇ ਨਾ ਉੱਥੇ ਉਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੈ ਨਾ, ਜਿਹੜਾ ਉਹਨਾਂ ਦਾ ਜਿਹੜਾ ਪ੍ਰੋਟੀਨ ਬੇਸ ਹੈ ਨਾ ਜਿਹਦੇ ਕਰਕੇ ਉਹ ਬਣੀ ਹੋਈ ਹੈ, ਉਹ ਚੇਂਜ ਹੋ ਗਈ ਆ, ਉਹ ਚੇਂਜ ਹੋ ਗਈ ਹੈ। ਔਰ ਇਹਦੇ ਆਉਣ ਵਾਲੇ ਸਿੱਟੇ ਜਿਹੜੇ ਚੰਗੇ ਨਹੀਂ ਹੋਣਗੇ, ਭਾਵ ਜਿੰਨੀਆਂ ਵੀ ਮੈਲੀਗਨੈਂਟ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੀ ਪੈਦਾ ਹੁੰਦੀਆਂ ਨੇ, ਉਹ ਆਮ ਤੌਰ ਤੇ ਇਸ ਸਾਈਟੋਪਲਾਜ਼ਮ ਦੀ ਖਰਾਬੀ ਦੇ ਕਰਕੇ ਹੁੰਦੀਆਂ ਨੇ। ਔਰ ਨਿਸ਼ਾਨੀਆਂ ਬਾਹਰ ਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਭਾਈ, ਕਿਤੇ ਵੀ ਸਿਸਟ, ਕਿਤੇ ਵੀ ਟਿਊਮਰ, ਕਿਤੇ ਵੀ ਗਿਰਟੀ, ਕਿਤੇ ਵੀ ਮੌਕਾ, ਈਵਨ ਬੜੇ ਸਾਲਾਂ ਤੋਂ ਤੁਹਾਡੇ ਨਾਲ ਕੋਈ ਦੱਸਦੀ, ਉਹਨੂੰ ਅਗਰ ਤੁਸੀਂ ਵੇਖੋ ਕਿ ਦਰਦ ਕਰਨਾ ਸ਼ੁਰੂ ਕਰਤਾ, ਅਗਰ ਤੁਸੀਂ ਵੇਖੋ ਕਿ ਉਹਦੀ ਗੁਲਾਈ ਜਿਹੜੀ ਹੈ ਉਹ ਚੇਂਜ ਹੋ ਗਈ ਆ, ਪੂਰੀ ਤਰ੍ਹਾਂ ਗੋਲ ਨਹੀਂ ਰਹਿ ਗਿਆ, ਸੋਫਟ ਨਹੀਂ ਰਹਿ ਗਿਆ, ਹਾਰਡ ਹੋ ਗਿਆ, ਤੇ ਹਾਰਡ ਵੀ ਇਰਰੈਗੂਲਰ ਹੋ ਗਿਆ ਆ, ਜਦੋਂ ਉਹ ਇਰਰੈਗੂਲਰ ਹੋ ਗਿਆ ਤਾਂ ਸਮਝੋ ਖਤਰਨਾਕ ਚੀਜ਼ ਆ, ਉਸੇ ਵੇਲੇ ਡਾਕਟਰ ਨੂੰ ਕੰਸਲਟ ਕਰੋ। ਔਰ ਇਹ ਸਾਰੀਆਂ ਗੱਲਾਂ ਕਿੱਥੇ ਹੈਗੀਆਂ ਨੇ, ਸਾਈਟੋਪਲਾਜ਼ਮ ਦੀਆਂ। ਔਰ ਸਾਈਟੋਪਲਾਜ਼ਮ ਦੀ ਸ਼ੁਰੂਆਤੀ ਗੱਲ ਹੀ ਇਹੀ ਹੈ ਕਿ ਸਰੀਰ ਚ ਮੌਕੇ ਹੋਣੇ, ਸਰੀਰ ਚ ਗਿਲਟੀਆਂ ਹੋਣੀਆਂ, ਟਿਊਮਰ ਹੋ ਜਾਣੇ, ਫਾਈਬਰਾਇਡ ਹੋ ਜਾਣੇ, ਇਹ ਸਾਰੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ। ਇੱਕ ਦੂਸਰੇ ਲਫ਼ਜ਼ ਚ ਮੈਂ ਕਹਾਂ ਬਈ ਸਰੀਰ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਇਰਰੈਗੂਲਰ ਸਾਡੀ ਸ਼ੇਪ ਹੈ ਨਾ, ਮੇਰੇ ਨੱਕ ਦੀ ਸ਼ੇਪ ਹੈ, ਮੇਰੀ ਗੱਲਾਂ ਦੀ ਸ਼ੇਪ ਹੈ, ਮੇਰੇ ਮੱਥੇ ਦੀ ਸ਼ੇਪ ਹੈ, ਔਰ ਇਹਦੇ ਉੱਤੇ ਕੋਈ ਵੱਖਰੀ ਤੌਰ ਦਾ ਕੋਈ ਹੋਰ ਚੀਜ਼ ਪਾਸੇ ਨਿਕਲ ਜਾਵੇ ਜਿਹੜੀ ਸਾਡੀ ਨਾਰਮਲ ਸ਼ੇਪ ਆ, ਉਹਦੇ ਉਂਗਲ ਹੈ, ਉਂਗਲ ਦੇ ਉੱਪਰ ਕੋਈ ਟਿਊਮਰ ਹੋ ਗਿਆ, ਕੋਈ ਗਲਤੀ ਹੋ ਗਈ, ਵੱਖਰੇ ਤੌਰ ਤੇ ਕੋਈ ਚੀਜ਼ ਦਿਸਣੀ ਸ਼ੁਰੂ ਹੋ ਜਾਵੇ, ਤਾਂ ਲਗਾਤਾਰ ਲੰਬੇ ਸਾਲਾਂ ਵਿੱਚ ਰਹਿ ਜਾਵੇ ਔਰ ਮੁੰਡ ਦਰਦ ਕਰਨ ਲੱਗ ਗਈ ਹੈ, ਤਾਂ ਤੁਸੀਂ ਇਹ ਸਮਝੋ ਭਈ ਉਹ ਆਪਣੀ ਦੀਵਾਰ ਫਾੜ ਕੇ ਬਾਹਰ ਨਿਕਲ ਰਹੀ ਹੈ, ਦਰਦ ਹੋ ਰਹੀ ਹੈ, ਇਹ ਸੀਰੀਅਸ ਗੱਲ ਆ, ਸਧਾਰਨ ਗੱਲ ਨਹੀਂ ਹੈ, ਤਾਂ ਭਾਵੇਂ ਨਿੱਕਾ ਜਿਹਾ ਮੁੱਖ। ਇਸੇ ਤਰ੍ਹਾਂ ਅੰਦਰ ਦੀ ਓਵਰੀ ਦੇ ਵਿੱਚ ਜਾਂ ਯੂਟਰਸ ਦੇ ਵਿੱਚ ਹੋਣ ਵਾਲੇ ਟਿਊਮਰ ਨੇ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਹੋਣ ਵਾਲੇ ਟਿਊਮਰ ਤੇ ਸਿਸਟ ਹੈਗੇ ਨੇ, ਇਹ ਜਿਹੜੇ ਪੈਦਾ ਹੁੰਦੇ ਨੇ, ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿੱਚ, ਉਹਦਾ ਮੈਂ ਫਿਰ ਦੱਸ ਰਿਹਾ ਪ੍ਰੋਟੀਨ ਬੇਸ ਆ, ਪ੍ਰੋਟੀਨ ਕੰਸਿਸਟੈਂਸੀ ਦੀ ਹੈ, ਔਰ ਅਗਰ ਨਾਰਮਲ ਨਾ ਰਹੇ ਤੇ ਉਸ ਹਾਲਾਤ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮੈਂ ਸਮਝਦਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ, ਔਰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਰ ਜਿਹੜੇ ਸੈੱਲ ਦੇ ਇਹ ਸਾਈਟੋ, ਇਹ ਤਾਂ ਅੰਦਰ ਦਾ ਘੋਲ ਆ, ਇਹ ਤੇ ਅੰਦਰ ਦਾ ਆਬੋ ਹਵਾ ਇਨਵਾਇਰਮੈਂਟ ਹੈ, ਸੈੱਲ ਦੇ ਅੰਦਰ ਦਾ ਇਨਵਾਇਰਮੈਂਟ ਹੈ ਜਿਹਦੀ ਮੈਂ ਗੱਲ ਕੀਤੀ, ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ। ਹੁਣ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਜਿਹਨਾਂ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੱਤੀ ਹੋਈ ਹੈ, ਕੁਦਰਤ ਨੇ ਕਿ ਤੂੰ ਆਹ ਕਰਨਾ ਤੂੰ ਆਹ ਕਰਨਾ ਤੂੰ ਆਹ ਕਰਨਾ ਉਹਦੀ ਜਾਣਕਾਰੀ ਫਿਰ ਮੈਂ ਅਗਲੇ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀ ਕਰਾਂਗਾ ਸਾਰੇ ਜੁੜੇ ਰਹੋ ਇਸ ਗੱਲ ਦੇ ਨਾਲ ਇਹ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਨੇ ਤੇ ਜਦੋਂ ਤੁਸੀਂ ਇਹ ਜਾਣ ਜਾਓਗੇ ਨਾ ਤੇ ਬਿਮਾਰੀਆਂ ਵਾਸਤੇ ਅਗਾਉਂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਬਿਮਾਰੀ ਆ ਸਕਦੀ ਤੇ ਕਿਹੜੀ ਨਹੀਂ ਆ ਸਕਦੀ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568 ਮੇਰਾ ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਸੁਣਨਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਸਾਇੰਟਿਫਿਕ ਅਪਰੋਚ ਦੇ ਤੌਰ ਤੇ ਕੋਈ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਤੁਹਾਡਾ ਧੰਨਵਾਦ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਤੱਕ ਥੈਂਕ ਯੂ
0: ਸ਼ੁਕਰੀਆ ਮਿਹਰਬਾਨੀ

ਪਾਸ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ।

ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਸਿਰਫ ਫੋਨ ਕਾਲ ਰਹੀ ਹਾਂ ਤੇ ਅਸਾਂ ਹਮੇਸ਼ਾ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕੀਤੀ ਹੈ ਤੇ ਕਰਦੇ ਰਹਾਂਗੇ। ਤੁਸੀਂ ਸਿਰਫ ਜਦੋਂ ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਆਣ ਕੇ ਆਪਣੇ ਵਿਚਾਰ ਵਿਅਕਤ ਕਰਨੇ ਨੇ, ਜਿਹੜੇ ਸ਼ਾਇਰੀ ਨਹੀਂ ਸੁਣਾ ਸਕਦੇ ਉਹ ਗੱਲਬਾਤ ਵੀ ਕਰ ਸਕਦੇ ਨੇ ਸਾਡੇ ਨਾਲ, ਤੇ ਕੱਲ ਇਸੇ ਟਾਈਮ ਹੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਜੀ ਕੱਲ ਸੰਡੇ ਨੂੰ। ਸੋ ਦੋਸਤੋ, ਅੱਜ ਪਹਿਲੇ ਆਵਰ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਪਿਛਲੇ ਹਫ਼ਤੇ ਆਪਣਾ ਟਰੰਪ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚਾਈਨਾ ਨਰਕ ਨੇ ਇਸ ਦੁਨੀਆਂ ਦੇ ਉੱਤੇ। ਚਾਈਨਾ ਦੀ ਤਾਂ ਮੈਂ ਗੱਲ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚਾਈਨਾ ਕੀ ਹੈ, ਪਰ ਭਾਰਤ ਬਾਰੇ ਮੈਂ ਆਪਣੇ ਵਿਚਾਰ ਜ਼ਰੂਰ ਰੱਖਾਂਗਾ। ਤੇ ਆਓ ਹਾਂ ਰਲ ਕੇ ਸੋਚੀਏ ਵੀ ਟਰੰਪ ਹੈ ਤੇ ਮੂਰਖ ਜਾਂ 99 ਗੱਲਾਂ ਇੱਕ ਦਿਨ ਚ ਉਹ ਸਟਿਪਿਡ ਕਰਦਾ, ਤੇ ਇਹ ਕਿਤੇ ਉਹਨੇ ਠੀਕ ਤੇ ਨਹੀਂ ਕਿਹਾ ਕਿ ਭਾਰਤ ਨਰਕ ਹੈ? ਇਹਦੇ ਤੇ ਵਿਚਾਰ ਕਰਨਾ। ਹਾਂਜੀ, ਅਸੀਂ ਕੋਈ ਠੱਪਾ ਨਹੀਂ ਲਾਉਣ ਡੇ, ਪਰ ਵਿਚਾਰ ਜ਼ਰੂਰ ਕਰਨਾ। ਅਗਲੇ ਆਵਰ ਵਿੱਚ ਭਾਈ ਜਿਨ੍ਹਾਂ ਦੀ ਡਿਊਟੀ ਸੀ ਉਹ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ, ਤੇ ਸਾਡੇ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕੀਤੀ ਹੈ, ਉਹ ਟਾਈਮ ਕੱਢ ਕੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਕਿਸੇ ਵੀ ਵਿਸ਼ੇ ਦੇ ਉੱਤੇ। ਸੋ ਦੋਸਤੋ, ਐਗਜੈਕਟਲੀ ਇਟਸ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parwazradio.com। ਬਿਲਕੁਲ ਜੀ, ਆਪ ਐਪ ਡਾਊਨਲੋਡ ਕਰੋ, ਨਹੀਂ ਤੁਸਾਂ ਤੇ ਕਰਵਾਈ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਰਵਾਓ ਭਾਈ। ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਰੇਡੀਓ .com, ਆਪਣੇ ਪਲੇ ਸਟੋਰ ਤੇ ਜਾ ਕੇ ਪਰਵਾਜ਼ ਰੇਡੀਓ PARWAZ ਰੇਡੀਓ RADIO ਇਸ ਵਨ ਵਰਲਡ ਤੁਸੀਂ ਡਾਊਨਲੋਡ ਕਰੋਗੇ ਤੇ ਲੋਗੋ ਹੈ ਸਾਡਾ ਜੀ ਯੈਲੋ ਰੰਗ ਦਾ, ਦੋ ਸਪੀਕਰ। ਆਪ ਸੁਣੋ ਤੇ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਸੁਣਾਓ। ਦੋਸਤੋ, ਜੇ ਤੁਸੀਂ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਮੇਰੇ ਇਸ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ, ਤੇ ਯੂ ਮੋਸਟ ਵੈਲਕਮ। ਮੈਨੂੰ ਕਾਲ ਕਰੋ ਤੇ ਦੱਸੋ ਤੁਸੀਂ ਕਿਹੜੇ ਟੌਪਿਕ ਤੇ, ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ। ਬਿਲਕੁਲ ਜੀ, ਅਸੀਂ ਤੁਹਾਨੂੰ ਵੈਲਕਮ ਕਰਾਂਗੇ, ਲੇਕਿਨ ਪੱਖਪਾਤੀ ਲੋਕਾਂ ਦਾ ਰੇਡੀਓ ਦੇ ਵਿੱਚ ਜਾਂ ਰੇਡੀਓ ਦੇ ਇਸ ਪਲੇਟਫਾਰਮ ਤੇ ਕੋਈ ਜਗ੍ਹਾ ਨਹੀਂ ਜਿਹੜੇ ਨਿਊਟਰਲ ਲੋਕ ਗੱਲਬਾਤ ਕਰਦੇ ਹੋਣ, ਉਹ ਮੋਸਟ ਵੈਲਕਮ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, and a very very very very very good evening all the lovely and sweet people of this planet. Tasvi pher de budde ho gaye bhai mulla pandit sare, tasvi tutti musalla paata phake kat kat hare, na aap sukh paya na samaj vaste kuch kita inna lokan ne, ਤਸਬੀ ਟੁੱਟੀ ਮਸਲਾ ਪਾਟਾ ਫਾਕੇ ਕਟ ਕਟ ਹਾਰੇ, ਸਜਦੇ ਕਰ ਕਰ ਮੱਥੇ ਰਗੜੇ ਕੁੱਬੇ ਹੋਏ ਵਿਚਾਰੇ, ਓਏ ਇਲਮ ਦੀਨਾ ਨੂੰ ਅਲਫ ਨਾ ਲੱਭੀ ਅੱਖਰ ਫੋਲੇ ਸਾਰੇ, ਜੋ ਲੱਭਾ ਨਾ ਉਹਦਾ ਸਰਨਾਵਾ ਦੱਸਣ ਜੱਗ ਜਿੱਤਿਆ ਖੁਦ ਤੋਂ ਹਾਰੇ, ਸੁੱਚਾ ਸਿਆ ਰੱਬ ਅੰਦਰ ਵਸੇ ਇਹ ਉੱਪਰ ਕਰਨ ਇਸ਼ਾਰੇ, ਕਦੀ ਇਹ ਸੱਤਵੇਂ ਸਮਾਨ ਦੀ ਗੱਲਬਾਤ ਕਰਦੇ ਨੇ ਤੇ ਕਦੀ ਦਸਵੇਂ ਪਤਾਲ ਦੀ ਗੱਲਬਾਤ ਕਰਦੇ ਨੇ। ਹਾਂਜੀ, ਐਨੀ ਹਾ ਮੈਂ ਇਹਨਾਂ ਵੱਲ ਉਂਗਲ ਹੀ ਕਰਨੀ ਸੀ, ਅੱਗੋਂ ਤੁਸੀਂ ਸੋਚਣਾ ਵੀ ਇਹ ਕੀ ਚੀਜ਼ਾਂ ਨੇ। ਸੋ ਦੋਸਤੋ, ਅੱਜ ਸੈਟਰਡੇ ਆ ਜੀ, ਬਹੁਤ ਸੋਹਣਾ ਦਿਨ, ਵੰਡਰਫੁਲ ਡੇ,
ਸੋਹਣੇ ਦਿਨ ਆ ਗਏ ਜੇ, ਯੂਰਪ ਚ ਵੀ ਗਰਮੀਆਂ ਸ਼ੁਰੂ ਹੋ ਗਈਆਂ ਜੇ, ਹਾਂਜੀ। ਤੇ ਅੱਜ 2 ਮਈ ਹੈ ਜੀ, ਤੇ ਟੈਂਪਰੇਚਰ ਵੰਡਰਫੁਲ 24 ਗ੍ਰਾਡ, ਹਾਂਜੀ, ਸੋਹਣਾ ਟੈਂਪਰੇਚਰ ਹੈ ਅੱਜ। ਐ ਲੋਕ ਖੁਸ਼ ਓਪਨ ਕਾਰਾਂ ਚ, ਤੇ ਮਤਲਬ ਕਿ ਪੈਂਟਾਂ ਨੂੰ ਤੇ ਛੱਡੋ, ਨਿੱਕਰਾਂ ਚ ਤੇ ਬਨੈਣਾ ਦੇ ਵਿਚ ਮੁੰਡੇ ਕੁੜੀਆਂ ਸਭ ਤੁਰੇ ਫਿਰਨ ਡਏ ਨੇ, ਹੈ ਕੁੱਤੇ ਬਾਜੀਆਂ ਮਾਰਨ ਡਏ ਨੇ। ਇਧਰ ਦੇ ਕੁੱਤੇ ਤੇ ਬੱਚੇ ਇਹਨਾਂ ਨੂੰ ਬਾਹਰ ਕੱਢੋ ਤੇ ਲੁੱਡੀਆਂ ਪਾਉਂਦੇ ਨੇ ਵਿਚਾਰੇ, 9 ਮਹੀਨੇ ਦੇ ਅੰਦਰ ਰਹਿੰਦੇ ਨੇ ਤੇ ਲੁੱਡੀਆਂ ਪੈਣੀਆਂ ਹੀ ਨੇ। ਟਾਈਮ ਦੋਸਤੋ, ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ ਦੁਪਹਿਰ ਦੇ ਜੀ 3:00 ਨੇ, 1:23 ਹੋ ਗਏ ਨੇ ਜੀ, ਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ, ਹਾਂਜੀ। ਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4869-514, 0049-171-4869-514 ਜੀ। ਇਹ ਕੱਲ ਵਾਸਤੇ ਨੋਟ ਕਰ ਲਿਓ ਸੱਜਣੋ, ਜੇ ਤੁਸੀਂ ਕੱਲ ਨੂੰ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਕਮ ਆਨ, ਆਪਣੇ ਆਪ ਨੂੰ ਐਕਸਪੋਜ਼ ਕਰਿਆ ਕਰੋ, ਹਾਂਜੀ। ਗੱਲਬਾਤ ਕਰਨ ਨਾਲ ਹੀ ਕੋਈ ਚੰਗੀ ਗੱਲ ਨਿਕਲਦੀ ਹੈ, ਗੱਲਬਾਤ ਕਰਨ ਨਾਲ ਹੀ ਸਾਨੂੰ ਪਤਾ ਲੱਗਦਾ ਅਸੀਂ ਕਿਹੜੀ ਗੱਲ ਠੀਕ ਨਹੀਂ ਕੀਤੀ ਤੇ ਕਿਹੜੀ ਗੱਲ ਠੀਕ ਕੀਤੀ ਹੈ। ਗੱਲਬਾਤ ਕਰਨ ਨਾਲ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜ਼ਰੂਰ ਗੱਲਬਾਤ ਚ ਹਿੱਸਾ ਲੈਣਾ ਚਾਹੀਦਾ, ਤੇ ਲੜਨ ਝਗੜਨ ਦੀ ਥਾਂ ਵੀ ਗੱਲਬਾਤ ਨਾਲ ਸਲਾਹ ਸਫਾਈ ਕਰਨੀ ਚਾਹੀਦੀ ਹੈ ਸਾਨੂੰ, ਹਾਂਜੀ। ਸੋ ਦੋਸਤੋ, ਅੱਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਹੀ ਖੂਬਸੂਰਤ ਦਿਨ ਤੇ ਸੋਹਣਾ ਦਿਨ ਹੈ, ਫੁੱਲ ਖਿੜਨੇ ਸ਼ੁਰੂ ਹੋ ਗਏ ਨੇ, ਤੇ ਸਾਡੇ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟਾਰਟ ਹੈ ਜੀ, ਉਹ ਹੈ ਜੀ ਫਰੀਡਮ ਸਟਰਾਸੇ 106 ਫੀਸ ਦੇ ਵਿੱਚ। ਤੁਹਾਡੀ ਕਿਸੇ ਕਿਸਮ ਦੀ ਵੀ ਇੱਕ ਕਾਰ ਹੈ, ਕਿਸੇ ਕੰਪਨੀ ਦੀ ਕਾਰ ਹੈ ਤੇ ਡਿਫੈਕਟ ਕੋਈ ਵੀ ਹੈ ਉਹਦੇ ਵਿੱਚ, ਇੱਕ ਵਾਰੀ ਜ਼ਰੂਰ ਆਓ, ਅਜਮਾਓ, ਸਿੱਕੇ ਬੰਦ ਕੰਮ ਕਰਦੇ ਨੇ, ਵਾਜਬ ਪੈਸੇ ਲੈਣਗੇ ਤੁਹਾਡੇ ਕੋਲ, ਠੀਕ ਹੈ ਜੀ। ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਤੇ ਇਹ ਹੈ ਕਿੱਥੇ ਨੇ ਜੀ, ਮਤਲਬ ਕਿ ਫਰੀਡਮ ਸਟਰਾਸੇ 106 ਫੀਸ ਦੇ ਵਿੱਚ, 6th Rue 6th ਮਿਊਲਹੈਮ ਦੇ ਵਿੱਚ। ਤੇ ਸੱਜਣੋ, ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ, ਤੇ ਗਾਣਾ ਜੀ ਫਿਲਮ ਇੱਕ ਆਈ ਸੀ, ਬੜੀ ਪੁਰਾਣੀ ਫਿਲਮ ਹੈ ਜੀ ਉਹ, ਹਾਂਜੀ, ਹਿੰਦੀ ਦਰਦ ਬੜੇਗਾ ਸੰਜੀਵ, ਹਾਂਜੀ, ਮੇਰਾ ਖਿਆਲ 10 ਲੱਖ ਉਹਦਾ ਨਾਂ ਸੀ ਫਿਲਮ ਦਾ, ਵੰਡਰਫੁਲ ਫਿਲਮ ਸੀ ਉਹ, ਤੇ ਉਹਦਾ ਗਾਣਾ ਲਓ ਜੀ ਸੁਣੋ, ਤੇ ਆਹ ਹਾਜ਼ਰਾ ਜੀ ਗਾਣਾ, ਆਨੰਦ ਮਾਣੋ ਗਾਣੇ ਦਾ।

ਵਾਹ ਜੀ ਵਾਹ, ਵੰਡਰਫੁਲ ਸੌਂਗ ਦੋਸਤੋ, ਬਹੁਤ ਸੋਹਣਾ ਕਿੱਥੇ ਰਫੀ ਲਤਾ ਜੀ ਹੁੰਦੀ ਹੈ ਜੀ, ਕਿਆ ਬਾਤਾਂ ਨੇ। ਫਿਲਮ ਵੀ ਫਸਟ ਕਲਾਸ ਫਿਲਮ ਸੀ। ਹਾਂਜੀ ਸੱਜਣੋ, ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਟਰੰਪ ਸਾਹਿਬ ਹੁਣਾਂ ਨੇ ਫਰਮਾਇਆ ਹੈ ਕਿ ਭਾਰਤ ਨਰਕ ਹੈ। ਆਓ ਹਾਂ ਜਰਾ ਇਹਦੇ ਉੱਤੇ ਮਤਲਬ ਕਿ ਵਿਚਾਰ ਕਰੀਏ। ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੋਵੇਂ ਮੁਲਕ ਨਰਕ ਨੇ। ਭਾਰਤ ਦੇ ਉੱਤੇ ਤੇ ਮੈਂ ਬਾਅਦ ਚ ਵਿਚਾਰ ਕਰਦੇ ਵਿਚਾਰ ਵਟਾਂਦਰਾ ਕਰਾਂਗਾ ਨਰਕ ਹੈ ਕਿ ਨਹੀਂ, ਪਰ ਚੀਨ ਬਾਰੇ ਟਰੰਪ ਨੇ ਬਕਵਾਸ ਕੀਤਾ। ਚਾਈਨਾ ਦੇ ਲੋਕਾਂ ਨੇ ਆਪਣਾ ਮੁਲਕ ਜੋ ਵਾਕਿਆ ਹੀ ਨਰਕ ਸੀ ਸਵਰਗ ਬਣਾਇਆ ਹੋਇਆ। ਨੋਟ ਸਾਹਿਬ, ਦੁਨੀਆ ਮੰਨਦੀ ਹੈ ਚਾਈਨਾ ਦੇ ਸਿੱਕੇ ਨੂੰ। ਉਹਨਾਂ ਦੀ ਇਕੋਨੋਮੀ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਲੰਮੀ ਚੌੜੀ ਗੱਲਬਾਤ ਨਹੀਂ ਕਰਾਂਗਾ, ਲੇਕਿਨ ਅਸੀਂ ਰੋਜ਼ ਖਬਰਾਂ ਸੁਣਦੇ ਤੇ ਗੱਲਾਂ ਬਾਤਾਂ ਕਰਦੇ ਹਾਂ। ਉਹਨਾਂ ਦੀ ਮਿਹਨਤ ਨੂੰ ਸਲਾਮ, ਜਜ਼ਬੇ ਨੂੰ ਸਲਾਮ, ਉਹਨਾਂ ਦੇ ਡਿਸਿਪਲਿਨ ਨੂੰ ਸਲਾਮ, ਜਿਸ ਤਰ੍ਹਾਂ ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ। ਭਾਈ ਕਿਆ ਬਾਤਾਂ ਨੇ ਉਹਨਾਂ ਦੀਆਂ, ਠੀਕ ਜੋ ਵਧੀਆ ਕਰ ਰਿਹਾ ਉਹ ਵਧੀਆ ਕਰ ਰਿਹਾ। ਅੱਛਾ, ਪਰ ਜੇ ਟਰੰਪ ਦਾ ਇਹੋ ਹੀ ਵਿਚਾਰ ਰਿਹਾ ਤੇ ਉਹ ਅਮਰੀਕਾ ਦੀ ਜੇ ਇਤਰਾਂ ਦੀਆਂ ਗੱਲਾਂ ਕਰਦਾ ਰਿਹਾ, ਇੱਦਾਂ ਦੇ ਹੀ ਉਹਦੇ ਐਕਸ਼ਨ ਰਹੇ, ਇੱਦਾਂ ਦਾ ਹੀ ਉਹ ਜੋ ਮੂੰਹ ਆਏ ਗੱਲਾਂ ਬਾਤਾਂ ਕਰਦਾ ਰਿਹਾ, ਤੇ ਉਹ ਅਮਰੀਕਾ ਨੂੰ ਜ਼ਰੂਰ ਨਰਕ ਬਣਾ ਦੇਗਾ। ਟਰੰਪ, ਉਹਨੇ ਜੋ ਅਮਰੀਕਾ ਦੀ ਡਿਗਨਿਟੀ ਡਾਊਨ ਕੀਤੀ ਹੈ, ਅਸੀਂ ਤੁਸੀਂ ਸਾਰੇ ਜਾਣਦੇ ਹਾਂ ਦੋਸਤੋ, ਨੋ ਡਾਊਟ। ਤੇ ਟਰੰਪ ਨੇ ਉਹਨਾਂ ਦੀ ਡਿਗਨਿਟੀ ਡਾਊਨ ਕਰਨੀ ਅਮਰੀਕਾ ਦੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦਾ ਕਦੀ ਦੁਨੀਆ ਤੇ ਦਬਦਬਾ ਸੀ, ਕੱਲ ਤੱਕ, ਅੱਜ ਟਰੰਪ ਨੇ ਕੱਖੋਂ ਹੌਲਾ ਕਰਕੇ ਧਰ ਦਿੱਤਾ, ਕਿਉਂਕਿ ਉਹ ਖੁਦ ਹੌਲਾ ਬੰਦਾ ਤੇ ਉਹਨੇ ਆਪਣੇ ਮੁਲਕ ਨੂੰ ਵੀ ਹੌਲਾ ਕੀਤਾ। ਦੋਸਤੋ, ਜੇ ਤੁਸੀਂ ਮਾੜੇ ਘਟੀਆ ਹੋ ਤੇ ਉਸ ਤੁਹਾਡਾ ਖਾਨਦਾਨ ਨੂੰ ਸਾਰਾ ਕੁਝ ਜਾ ਰਿਹਾ ਹੈ ਤੇ ਤੁਹਾਡੇ ਖਾਨਦਾਨ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ। ਇਹੋ ਹੀ ਕੁਝ ਟਰੰਪ ਨੇ ਕੀਤਾ। ਕਹਿੰਦੇ ਘਵਾਉਂਦੇ ਮੁਲਕ ਯੂਐਸਏ ਦਾ ਅੱਜ ਸਾਥ ਛੱਡ ਗਏ ਨੇ, ਬਲਕਿ ਨੈਟੋ ਵੀ ਉਹਨੂੰ ਛੱਡ ਗਈ ਹੈ। ਤੇ ਟਰੰਪ ਦਾ ਵਿਰੋਧ ਅਮਰੀਕਾ ਦੇ ਵਿੱਚ ਵੀ ਬਹੁਤ ਹੋ ਰਿਹਾ ਹੈ। ਬਾਹਰਦਿਆਂ ਨੇ ਤੇ ਛੱਡਣਾ ਹੀ ਛੱਡਣਾ ਸੀ ਉਹਨੂੰ, ਉਹਦੇ ਨਾ ਮੂੰਹ ਚ ਕੋੜ ਕਿਰਲੀ ਆਈ ਹੈ ਹੁਣ ਅਮਰੀਕਾ ਦੇ ਚ, ਨਹੀਂ ਟਰੰਪ ਦੇ ਮੂੰਹ ਚ ਹੈ। ਬਸ ਉਹ ਫਸਿਆ ਪਿਆ ਤੇ ਉਹਨੂੰ ਰਾਹ ਨਹੀਂ ਕੋਈ ਲੱਭਣ ਡਿਆ, ਪੰਗਾ ਸੂਤਾ ਪਾ ਬੈਠਾ ਉਹ। ਜਦੋਂ ਨਜਾਇਜ਼ ਕਰਨੀ ਹੈ ਤੇ ਦੁਨੀਆ ਕਿਉਂ ਸਾਥ ਦੇਗੀ ਤੁਹਾਡਾ? ਲੋਕੀ ਤੇ ਅੱਗੇ ਹੀ ਅੱਜ ਵਰਲਡ ਵਾਰਾਂ ਤੋਂ ਕੰਨਾਂ ਨੂੰ ਹੱਥ ਲਾਉਣ ਡਏ ਨੇ। ਲੜਾਈ ਕਿਤੇ ਹੁੰਦੀ ਹੈ, ਖਾਣ ਪੀਣ ਦੀਆਂ ਵਰਤਣ ਦੀਆਂ ਚੀਜ਼ਾਂ ਸਾਡੀਆਂ ਮਹਿੰਗੀਆਂ ਹੋਣ ਡਈਆਂ ਨੇ। ਗੁੱਸਾ ਕਿਸੇ ਦਾ ਕਿਸੇ ਨੂੰ ਕਿਸੇ ਤੇ ਪੇਮੈਂਟ ਅਸੀਂ ਕਰ ਰਹੇ ਹਾਂ, ਅਸੀਂ ਤੁਸੀਂ ਸਾਰੇ, ਸਾਰੀ ਦੁਨੀਆ ਹੀ ਅੱਜ ਕੱਲ੍ਹ, ਕਿਉਂਕਿ ਅਸੀਂ ਇੰਟਰਕਨੈਕਟਡ ਹਾਂ। ਭਾਈ ਟਰੰਪ ਨੇ ਪਿਛਲੇ ਸਮੇਂ ਤੋਂ ਇੱਕ ਵੀ ਲੌਜਿਕ ਜਾਂ ਅਕਲ ਵਾਲੀ ਗੱਲ ਨਹੀਂ ਕੀਤੀ, ਪਰ ਕਦੀ ਕਦੀ ਮੂਰਖਾਂ ਦੇ ਮੂੰਹੋਂ ਵੀ ਸੱਚ ਨਿਕਲ ਜਾਂਦਾ। ਆਓ ਹਾਂ ਜਰਾ ਵਿਚਾਰ ਕਰੀਏ ਕਿ ਭਾਰਤ ਨਰਕ ਹੈ ਕਿ ਨਹੀਂ। ਅਸੀਂ ਭਾਰਤੀ ਇੱਦਾਂ ਦੇ ਹਾਂ, ਜੇ ਕੋਈ ਸਾਡੀ ਕੋਈ ਅਗੇਂਸਟ ਗੱਲ ਕਰੇ ਨਾ, ਅਸੀਂ ਭਾਵੇਂ ਗਲਤ ਵੀ ਹੋਈਏ, ਉਹ ਅਸੀਂ ਤੇ ਤਿਊੜੀਆਂ ਪਾ ਲੈਂਦੇ ਹਾਂ ਮਿੰਟਾਂ ਸਕਿੰਟਾਂ ਚ ਵੀ। ਤੂੰ ਅਸੀਂ ਆਪਣੇ ਨਾ ਆਪਣੀ ਮੰਜੀ ਥੱਲੇ, ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦੇ, ਬਲਕਿ ਭਰਵੱਟੇ ਚੜਾ ਲਾਂਗੇ ਕਿ ਇਹਨੇ ਮੈਨੂੰ ਆ ਕਿਹਾ। ਸਾਡੇ ਧਰਮ ਨੂੰ ਕੋਈ ਚੰਗਾ ਮਾੜਾ ਕਹਿ ਦੇ,
ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਸਗੋਂ ਮਰਨ ਮਾਰਨ ਤੇ ਆ ਜਾਂਦੇ ਹਾਂ। ਕੋਈ ਸਾਡੇ ਕਲਚਰ ਦਾ ਕ੍ਰਿਟਿਸਿਜ਼ਮ ਕਰਦੇ ਤੇ ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਅਸੀਂ ਉਹਨੂੰ ਵੱਧ ਘੱਟ ਵੀ ਸੁਣਾਉਂਦੇ ਹਾਂ। ਕੋਈ ਇਹ ਕਹਿ ਦੇਵੇ ਕਿ ਭਾਰਤੀ ਅੰਧ ਵਿਸ਼ਵਾਸੀ ਨੇ ਤੇ ਅਸੀਂ ਮੂੰਹ ਸਜਾ ਕੇ ਉਲਟੀਆਂ ਉਹਨੂੰ ਉਹਦੇ ਖਾਨਦਾਨ ਨੂੰ ਉਹਦੇ ਵੱਡਿਆਂ ਨੂੰ ਸੁਣਾਵਾਂਗੇ। ਜੇ ਕੋਈ ਸਾਨੂੰ ਮੀਣਾ ਮਾਰ ਦੇਵੇ ਕਿ ਭਾਰਤ ਵਿੱਚ 80 ਕਰੋੜ ਭੁੱਖੇ ਨੰਗੇ ਮੰਗਤੇ ਸਪੇਰੇ ਤੇ ਬਿਨਾਂ ਘਰ ਪੁਲਾਂ ਦੇ ਥੱਲੇ ਸੀਵਰੇਜ ਦੀਆਂ ਵੱਡੀਆਂ ਵੱਡੀਆਂ ਪਾਈਪਾਂ ਚ ਲੋਕ ਸੌਂਦੇ ਨੇ, ਭਾਵੇਂ ਸੱਚ ਹੀ ਹੈ। ਸਾਡੇ ਮੋਦੀ ਸਾਹਿਬ ਨੇ ਕਿਹਾ ਸੀ 80 ਕਰੋੜ ਨੂੰ ਤੇ ਅਸੀਂ ਖੁਦ ਖਵਾ ਰਹੇ ਹਾਂ, ਪੈਸੇ ਮਤਲਬ ਕਿ ਪੈਸੇ ਨਹੀਂ ਦੇ ਰਹੇ, ਖਾਣਾ ਦੇ ਵੰਡ ਰਹੇ ਹਾਂ ਅਸੀਂ। ਇਹ ਮਾਣ ਵਾਲੀ ਗੱਲ ਨਹੀਂ, ਸ਼ਰਮਿੰਦਗੀ ਵਾਲੀ ਗੱਲ ਹੈ। 80 ਕਰੋੜ ਦੇ ਕੰਮ ਦਾ ਇੰਤਜ਼ਾਮ ਕਰੋ। ਇਹ ਵੱਡੇ ਵੱਡੇ ਮੰਦਰਾਂ ਦੀ ਥਾਂ ਕਾਰਖਾਨੇ ਵੀ ਲੱਗ ਸਕਦੇ ਨੇ ਜਿਹੜੇ ਜਿਹੜੇ ਲੋਕਾਂ ਨੂੰ ਕੰਮ ਦੇਣਗੇ। ਮੈਂ ਮੰਦਰਾਂ ਦੇ ਅਗੇਂਸਟ ਨਹੀਂ, ਉਹ ਮੰਦਰ ਤੇ ਤੁਹਾਡੇ ਅੰਦਰ ਹੈ, ਦਿਲ ਵਿੱਚ ਹੈ। ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰੋ ਕੁਛ। ਅਸੀਂ ਬਸ ਸਾਨੂੰ ਕੋਈ ਕੁਛ ਕਹੇ ਸਹੀ, ਅਸੀਂ ਬੁਰਾ ਆਲਰੇਡੀ ਪਹਿਲਾਂ ਹੀ ਰੈਡੀ ਹੁੰਦੇ ਹਾਂ ਬੁਰਾ ਮਨਾਉਣ ਨੂੰ। ਜੇ ਕੋਈ ਕਹਿ ਦੇਵੇ ਨਾ ਕਿ ਭਾਰਤ ਕਰਪਟਿਡ ਤੇ ਬੇਈਮਾਨਾਂ ਦਾ ਮੁਲਕ ਹੈ, ਓਵਰ ਪਾਪੂਲੇਟਿਡ, ਜਨਤਾ ਕੀੜੀਆਂ ਕਾਢੀਆਂ ਵਾਂਗ ਤੁਰੀ ਫਿਰਦੀ ਹੈ, ਸਾਡੀ ਟ੍ਰੈਫਿਕ ਨਰਕ ਦੀ ਟ੍ਰੈਫਿਕ ਵਰਗੀ ਹੈ, ਤੇ ਗੁੱਸੇ ਚ ਆ ਕੇ ਅਸੀਂ ਆਪਣਾ ਮੁਕਾਬਲਾ ਵੀ ਅਸੀਂ ਤਾਂ ਬੜੇ ਐਡਵਾਂਸ ਹਾਂ, ਅਸੀਂ ਮੁਕਾਬਲਾ ਕਿਹਦੇ ਨਾਲ ਕਰਾਂਗੇ? ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਸ੍ਰੀ ਲੰਕਾ ਨਾਲ, ਅਫਗਾਨਿਸਤਾਨ ਨਾਲ ਅਸੀਂ ਫਿਰ ਮੁਕਾਬਲਾ ਕਰਕੇ ਦੱਸਾਂਗੇ, ਵੇਖੋ ਅਸੀਂ ਕਿੰਨੇ ਉਹਨਾਂ ਨਾਲੋਂ ਅੱਗੇ ਹਾਂ। ਸ਼ਾਬਾਸ਼। ਗੱਲ ਏਦਾਂ ਕਿ ਹੈ ਤੇ ਵੈਸੇ ਸ਼ਰਮ ਵਾਲੀ ਗੱਲ ਹੈ, ਤੇ ਸ਼ਰਮ ਤੇ ਕਿਤੇ ਰਹੀ। ਭਾਰਤ ਅੱਜ ਕੱਲ ਮੋਦੀ ਦੀ ਅਗਵਾਈ ਥੱਲੇ ਆਪਣੇ ਆਪ ਨੂੰ ਜਗਤ ਗੁਰੂ ਦੱਸ ਰਿਹਾ। ਮੈਂ ਮੋਦੀ ਸਾਹਿਬ ਨੂੰ ਟਾਰਗੇਟ ਨਹੀਂ ਕਰ ਰਿਹਾ, ਗੱਲ ਕਰ ਰਿਹਾ। ਇੱਥੇ ਕਈ ਮੋਦੀ ਆਏ ਤੇ ਕਈਆਂ ਨੇ ਅਜੇ ਆਉਣਾ, ਕਦਮ ਸਾਡੇ ਨਰਕ ਵੱਲ ਹੀ ਜਾ ਰਹੇ ਨੇ, ਉਧਰ ਹੀ ਵੱਧ ਰਹੇ ਨੇ ਸਾਡੇ ਕਦਮ। ਬਹੁਤ ਦੇਰ ਦੇ ਨਰਕ ਚ ਵੜ ਚੁੱਕੇ ਆ, ਕਦਮ ਹੀ ਨਹੀਂ ਵੱਧ ਰਹੇ। ਇਹ ਨਰਕ ਦਿਨੋ ਦਿਨ ਦਾਲ ਦਲਾ, ਜ਼ਹਿਰੀਲਾ, ਗਹਿਰਾ ਤੇ ਘਨਾ ਹੋ ਰਿਹਾ ਨਰਕ। ਹੁਣ ਇਹਦੇ ਚੋਂ ਨਿਕਲਣਾ ਮੁਸ਼ਕਲ ਹੈ, ਸਾਡੀਆਂ ਲੱਤਾਂ ਗੋਡਿਆਂ ਤੋਂ ਉੱਪਰ ਪੱਟਾਂ ਤੱਕ ਤੇ ਫਸ ਚੁੱਕੇ ਹਾਂ ਨਰਕ ਦੇ ਚਿੱਕੜ ਦੇ ਵਿੱਚ ਅਸੀਂ। ਸੱਜਣੋ, ਜਰਾ ਨਿਊਟਰਲ ਹੋ ਕੇ ਸੋਚੋ। ਟਰੰਪ ਭਾਵੇਂ ਮੂਰਖ ਹੀ ਹੈ, ਨੋ ਡਾਊਟ, ਸਾਰੀ ਦੁਨੀਆ ਉਹਨੂੰ ਕਹਿੰਦੀ ਆ, ਮੈਂ ਥੋੜਾ ਇਕੱਲਾ ਕਹਿਣ ਡਿਆ। ਉਸ ਮੂਰਖ ਨੇ ਕਿਤੇ ਸੱਚ ਤੇ ਨਹੀਂ ਕਹਿ ਦਿੱਤਾ, ਕੋਈ ਸਾਡੇ ਰਹਿਣ ਸਹਿਣ ਨੂੰ ਕ੍ਰਿਟੀਸਾਈਜ਼ ਕਰਦੇ, ਅਸੀਂ ਸੁਧਰਨ ਦੀ ਥਾਂ ਬੂਥਾ ਹੀ ਸਜਾ ਲਾਂਗੇ। ਭਾਰਤੀ ਹੈਲਥ ਸਿਸਟਮ, ਸੁਰੱਖਿਆ ਸਿਸਟਮ ਜਾਂ ਭਾਰਤੀ ਵਿਦਿਆ ਪ੍ਰਣਾਲੀ ਤੇ ਕ੍ਰਿਟੀਸਿਜ਼ਮ, ਸਾਨੂੰ ਸਾਰਾ ਕ੍ਰਿਟੀਸਿਜ਼ਮ ਕਰੇ ਤੇ ਅਸੀਂ ਤਾਂ ਬੁਰਾ ਮਨਾਉਂਦੇ, ਪਰ ਸਾਨੂੰ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਅਗਲਾ ਠੀਕ ਹੀ ਕਹਿਣ ਡਿਆ, ਫੇਰ ਵੀ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਤੁਸੀਂ ਹੁੰਦੇ ਕੌਣ ਹੋ ਸਾਨੂੰ ਸਾਡੀ ਖਾਮੀ ਵੱਲ ਉਂਗਲ ਕਰਨ ਵਾਲੇ। ਕੋਈ ਸਾਡੀ ਧਾਰਮਿਕ ਕਿਤਾਬ ਤੇ ਕ੍ਰਿਟੀਸਿਜ਼ਮ ਕਰਦੇ, ਅਸੀਂ ਲਾਲ ਪੀਲੇ ਹੋ ਕੇ ਚਾਕੂ ਛੁਰੀਆਂ ਕੱਢ ਲੈਂਦੇ ਹਾਂ, ਡਾਂਗਾਂ ਤੇ ਮਹੱਲਿਆਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਸਾਡੇ ਧੀਆਂ ਪੁੱਤਰ
ਜ਼ਿੰਦਗੀ ਦਾ ਤੇ ਲਾ ਕੇ ਕਰਜ਼ਾ ਲੈ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਭਾਰਤ ਛੱਡ ਕੇ ਬਾਹਰ ਨੂੰ ਦੌੜ ਰਹੇ ਨੇ ਕਿਉਂ ਕਿਉਂ ਸੋਚਿਆ ਤੁਸੀਂ ਕਦੀ ਤੇ ਬਾਹਰੋਂ ਡਿਪੋਰਟ ਹੋ ਕੇ ਰੋਂਦੇ ਹੋਏ ਇੰਡੀਆ ਨੂੰ ਆਉਂਦੇ ਨੇ ਉਹ ਜੇਲ੍ਹ ਚ ਜਾਣ ਲੱਗੇ ਤੇ ਲੋਕੀ ਰੋਂਦੇ ਵੇਖੇ ਨੇ ਤੇ ਜਾਂ ਘਰ ਛੱਡ ਕੇ ਕਿਤੇ ਜਾਣਾ ਪੈ ਜਾਏ ਤੇ ਅੱਖਾਂ ਚ ਜੱਥਰੂ ਜ਼ਰੂਰ ਆਉਂਦੇ ਨੇ ਉਹ ਬਾਹਰੋਂ ਘਰ ਨੂੰ ਆਉਂਦਿਆਂ ਹੋਇਆ ਕਦੀ ਤੁਸੀਂ ਕੋਈ ਰੋਂਦਾ ਵੇਖਿਆ ਤੁਸੀਂ ਸੁਸਾਈਡ ਕਰਨ ਤੱਕ ਜਾਂਦੇ ਨੇ ਉਹ ਕਿਹੜਾ ਮੂੰਹ ਵਿਖਾਵਾਂਗੇ ਹੁਣ ਬਾਹਰੋਂ ਡਿਪੋਰਟ ਹੋ ਕੇ ਆਉਣ ਲੱਗੇ ਆ ਉਸੇ ਨਰਕ ਦੇ ਵਿੱਚ ਫਿਰ ਕੀ ਲੋਕਾਂ ਨੂੰ ਜਵਾਬ ਦੇਵਾਂਗੇ ਇਹ ਸੱਚਾਈ ਹੈ ਸਾਡੇ ਸਮਾਜ ਦੀ ਜੇ ਟਰੰਪ ਨੇ ਕਿਹਾ ਕਿ ਭਾਰਤ ਨਰਕ ਹੈ ਤੇ ਇਹ ਹੈ ਵੀ ਤੇ ਫਿਰ ਸੱਚ ਹੀ ਹੈ ਇਹ ਨਕਸ਼ਾ ਜਿਹੜਾ ਖਿੱਚਿਆ ਜਾ ਰਿਹਾ ਜਾਂ ਮੈਂ ਪੇਸ਼ ਕਰ ਰਿਹਾ ਇਹ ਸਾਰਾ ਨਰਕ ਨਾਲ ਰਲਦਾ ਮਿਲਦਾ ਹਾਂਜੀ ਉਹ ਕਿਤੇ ਮਤਲਬ ਕਿ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਮਰ ਗਿਆ ਤੇ ਉਹਦੀ ਉਹਨੂੰ ਲੈ ਕੇ ਚੱਲੇ ਮੜੀਆਂ ਨੂੰ ਪਿੰਡ ਇਕੱਠਾ ਹੋਇਆ ਲੋਕ ਉਹਦੇ ਘਰ ਦੇ ਮਤਲਬ ਕਿ ਰੋਂਦੇ ਕਰਲਾਉਂਦੇ ਜਾਣ ਡੇ ਸੀ ਉਹ ਭੀੜ ਦੇ ਵਿੱਚ ਇੱਕ ਸ਼ਰਾ ਵੀ ਸੀ ਤੇ ਮਾਈ ਕਹਿੰਦੀ ਹੈ ਵੈਣ ਪਾਏ ਵੇ ਤੂੰ ਉੱਥੇ ਚੱਲਿਆ ਜਿੱਥੇ ਦੁਨੀਆਦਾਰੀ ਹੈ ਨਹੀਂ ਵੇ ਸੱਜਣ ਮਿੱਤਰ ਹੈ ਨਹੀਂ ਉੱਥੇ ਦੁਨੀਆਂ ਤੋਂ ਦੂਰ ਇਕਾਂਤ ਵਿੱਚ ਵੇ ਜਿੱਥੇ ਚੁੱਲ੍ਹੇ ਅੱਗ ਨਹੀਂ ਤੇ ਘੜੇ ਵਿੱਚ ਪਾਣੀ ਨਹੀਂ ਛੜਾ ਇਹਨਾਂ ਨੇ ਭੱਜ ਕੇ ਜਾ ਕੇ ਤੇ ਆਪਣਾ ਅੰਦਰੋਂ ਕੁੰਡਾ ਬੰਦ ਕਰ ਲਿਆ ਘਰ ਦਾ ਤੇ ਉਹਦੇ ਗੁਆਂਢੀ ਕਹਿੰਦੇ ਨੇ ਤੈਨੂੰ ਕੀ ਹੋਇਆ ਕਹਿੰਦਾ ਹੋਣਾ ਕੀ ਸੀ ਉਹਦੀ ਮਾਂ ਜੋ ਨਕਸ਼ਾ ਦੱਸਣ ਡਈ ਸੀ ਸਾਰਾ ਮੇਰੇ ਘਰ ਦਾ ਸੀ ਮੈਂ ਸੋਚਿਆ ਉਹਨੂੰ ਇੱਧਰ ਹੀ ਲੈ ਕੇ ਆਉਣ ਡਏ ਨੇ ਇਹ ਨਕਸ਼ਾ ਫਿੱਟ ਹੋਣ ਡਿਆ ਜੇ ਸਾਡੇ ਉੱਤੇ ਵੀ ਸੱਚ ਤੇ ਅਸੀਂ ਬਰਦਾਸ਼ਤ ਹੀ ਨਹੀਂ ਨਾ ਕਰਦੇ ਤੇ ਬੁਰਾ ਮਨਾਉਣਾ ਸਾਡੀ ਹੈਰੈਡਿਟਰੀ ਆਦਤ ਹੈ ਸੌਰੀ ਥੈਂਕ ਯੂ ਪਲੀਜ਼ ਹੈ ਕਿਤੇ ਸਾਡੇ ਸਮਾਜ ਦੇ ਸੌਰੀ ਉਹ ਪੜ੍ਹੇ ਲਿਖੇ ਬੜੀ ਆਸਾਨੀ ਨਾਲ ਸੌਰੀ ਕਹਿ ਦੇਣਗੇ ਅੱਗੇ ਤੇ ਅਨਪੜ੍ਹ ਮਰਦਾ ਤੇ ਮਰ ਜਾ ਤੇਰੇ ਅੱਗੇ ਬੰਦੇ ਕੋਲੋਂ ਮੈਂ ਮਾਫ਼ੀ ਮੰਗਾਂ ਮਰ ਜਾਣਾ ਮਨਜ਼ੂਰ ਹੈ ਇਹ ਤੇ ਸਾਡੀ ਮੈਂਟੈਲਿਟੀ ਹੈ ਸੱਚ ਅਸੀਂ ਬਰਦਾਸ਼ਤ ਨਹੀਂ ਕਰਦੇ ਬੁਰਾ ਮਨਾਉਣਾ ਆਦਤ ਹੈ ਸਾਡੀ ਜੇ ਭਾਰਤ ਨਰਕ ਨਾ ਹੁੰਦਾ ਤੇ ਅਸੀਂ ਵਾਕਈ ਵਿਸ਼ਵ ਗੁਰੂ ਹੁੰਦੇ ਸਭਿਅਤਾ ਸਾਡੇ ਚ ਪਹਿਲਾਂ ਆਈ ਸੀ ਦੂਜਿਆਂ ਨਾਲੋਂ ਮਤਲਬ ਕਿ ਅਸੀਂ ਸੱਭਿਅਕ ਪਹਿਲਾਂ ਇਹਨਾਂ ਨਾਲੋਂ ਬਣਨੇ ਸੀ ਸਾਡੇ ਤੋਂ ਪਿੱਛੋਂ ਇਹ ਅੱਗੇ ਗਏ ਨੇ ਜੇ ਅਸੀਂ ਸਾਡੇ ਅੱਜ ਬੱਚੇ ਬਾਹਰ ਦੇ ਮੁਲਕਾਂ ਚ ਆਲੂ ਨਾ ਪੁੱਟਣ ਜਾਂਦੇ ਤੇ ਚੈਰੀਆਂ ਨਾ ਤੋੜਨ ਜਾਂਦੇ ਅਗਰ ਅਸੀਂ ਵਿਸ਼ਵ ਗੁਰੂ ਹੁੰਦੇ ਤੇ ਦੁਨੀਆਂ ਦੇ ਪਲੇਟਫਾਰਮ ਤੇ ਭਾਰਤ ਦੀ ਕੋਈ ਇੱਜ਼ਤ ਹੁੰਦੀ 10-15-20 ਇੱਕ ਮੋਦੀ ਦੇ ਕਿਤੇ ਰਿਹਾ 10-15-20 ਹਜ਼ਾਰ ਮੋਦੀ ਇੱਕੋ ਵਾਰੀ ਵੀ ਆ ਜਾਣ ਫਿਰ ਵੀ ਭਾਰਤ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਿੱਥੋਂ ਤੱਕ ਅਸੀਂ ਪਹੁੰਚ ਗਏ ਹਾਂ ਕਿਉਂਕਿ ਸਮੱਸਿਆ ਸਾਡੀ ਸੋਚ ਵਿੱਚ ਹੈ ਪ੍ਰੋਬਲਮ ਸਾਡੇ ਰਹਿਣ ਬਹਿਣ ਵਿੱਚ ਹੈ ਦੋਸਤੋ ਸਾਡੇ ਸਿਸਟਮ ਵਿੱਚ ਹੈ ਪ੍ਰੋਬਲਮ ਸਾਡੀ ਜੀਵਨ ਜਾਂਚ ਤੇ ਕਰੈਕਟਰ ਵਿੱਚ ਹੈ ਕਦੀ ਇਸੇ ਭਾਰਤ ਨੇ ਦੁਨੀਆਂ ਨੂੰ ਜੀਵਨ ਜਾਂਚ ਦੱਸੀ ਸੀ ਜਾਂ ਪ੍ਰੋਬਲਮ ਜਿਹੜੀ ਹੈ ਸਾਡੇ DNA ਵਿੱਚ ਹੀ ਹੈ ਆਓ ਮੁੜ ਤੋਂ ਗੱਲ ਸ਼ੁਰੂ ਕਰਦੇ ਹਾਂ ਜਿੰਦਾ ਰਹਿਣ ਵਾਸਤੇ ਪਹਿਲੀ ਤੇ ਬੇਸਿਕ ਲੋੜ ਪਾਣੀ ਦੀ ਹੁੰਦੀ ਹੈ ਨਾ ਪਾਣੀ ਹੈ ਨਾ ਜਿਨ੍ਹਾਂ ਮੁਲਕਾਂ ਵਿੱਚ ਨਦੀਆਂ ਨੂੰ ਤੇ ਪਵਿੱਤਰ ਮਾਂ ਮੰਨਿਆ ਹੀ ਨਹੀਂ ਜਾਂਦਾ ਉਹ ਨਦੀ ਨੂੰ ਮਾਂ ਨਹੀਂ ਕਹਿੰਦੇ ਪਵਿੱਤਰ ਮਾਤਾ ਨਹੀਂ ਕਹਿੰਦੇ ਨਦੀਆਂ ਦੀ ਪੂਜਾ ਨਹੀਂ ਹੁੰਦੀ ਉੱਥੇ ਉਹਨਾਂ ਦਾ ਪਾਣੀ ਕ੍ਰਿਸਟਲ ਕਲੀਅਰ ਹੈ ਦੋਸਤੋ ਥੱਲਿਓਂ ਪੱਥਰ ਦਿਸਦੇ ਨੇ ਹਰੇ ਹਰੇ ਬੂਟੇ ਉੱਗੇ ਦਿਸਦੇ ਨੇ ਮੱਛੀਆਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਪਾਣੀ ਦੇ ਵਿੱਚ ਦਿਸਦੀਆਂ ਨੇ
ਅਸੀਂ ਨਦੀ ਨੂੰ ਮਾਂ ਕਹਿੰਦੇ ਹਾਂ ਤੇ ਪੂਜਾ ਕਰਦੇ ਹਾਂ ਨਦੀ ਦੀ। ਭਾਰਤੀਓ ਆਪਣੀਆਂ ਨਦੀਆਂ ਦਾ ਪਾਣੀ ਜਿਹੜਾ ਨਾ ਉਹਨਾਂ ਦੇ ਵਿੱਚ ਜਿਹੜੀ ਮਾਂ ਦੀ ਪੂਜਾ ਕਰਦੇ ਜਿਹੜਾ ਪੀ ਕੇ ਵਿਖਾਇਓ ਹਾਂ ਉਹ ਯੈਰ ਹੈ। ਜੇ ਤੁਸੀਂ ਨਹਾਓਗੇ ਵੀ ਉਹਦੇ ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਏਦਾਂ ਵਾ ਬਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ ਗੰਦਾ ਬਦਬੂਦਾਰ ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ ਜਾ ਟੋਇਲਟ ਦਾ ਪਾਣੀ ਸਿੱਧਾ ਆ ਰਿਹਾ ਪਤਾ ਹੀ ਨਹੀਂ ਕਿੰਨੀਆਂ ਲਾਸ਼ਤਾ ਨਹੀਂ ਕਹਿੰਦੇ। ਨਦੀਆਂ ਦੀ ਪੂਜਾ ਨਹੀਂ ਹੁੰਦੀ ਉੱਥੇ ਉਹਨਾਂ ਦਾ ਪਾਣੀ ਕ੍ਰਿਸਟਲ ਕਲੀਅਰ ਆ ਦੋਸਤੋ। ਥੱਲਿਓਂ ਪੱਥਰ ਦਿਸਦੇ ਨੇ ਹਰੇ ਹਰੇ ਬੂਟੇ ਉੱਗੇ ਦਿਸਦੇ ਨੇ ਮੱਛੀਆਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਪਾਣੀ ਦੇ ਵਿੱਚ ਦਿਸਦੀਆਂ ਨੇ। ਅਸੀਂ ਨਦੀ ਨੂੰ ਮਾਂ ਕਹਿੰਦੇ ਹਾਂ ਤੇ ਪੂਜਾ ਕਰਦੇ ਹਾਂ ਨਦੀ ਦੀ। ਭਾਰਤੀਓ ਆਪਣੀਆਂ ਨਦੀਆਂ ਦਾ ਪਾਣੀ ਜਿਹੜਾ ਨਾ ਉਹਨਾਂ ਦੇ ਵਿੱਚ ਜਿਹੜੀ ਮਾਂ ਦੀ ਪੂਜਾ ਕਰਦੇ ਜਿਹੜਾ ਪੀ ਕੇ ਵਿਖਾਇਓ ਹਾਂ ਉਹ ਯੈਰ ਹੈ। ਜੇ ਤੁਸੀਂ ਨਹਾਓਗੇ ਵੀ ਉਹਦੇ ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਏਦਾਂ ਵਾ ਬਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ ਗੰਦਾ ਬਦਬੂਦਾਰ ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ ਜਾ ਟੋਇਲਟ ਦਾ ਪਾਣੀ ਸਿੱਧਾ ਆ ਰਿਹਾ ਪਤਾ ਹੀ ਨਹੀਂ ਕਿੰਨੀਆਂ ਕੁ ਲਾਸ਼ਾਂ ਉਹਦੇ ਚਲੋ ਛੱਡੋ ਤੁਸੀਂ ਉਹਨੂੰ ਪਵਿੱਤਰ ਕਹਿੰਦੇ ਹੋ ਮਾਂ

ਜੇ ਤੁਸੀਂ ਨਹਾਓਗੇ ਵੀ ਉਹਦੇ ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਏਦਾਂ ਵਾ ਬਈ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ, ਗੰਦਾ, ਬਦਬੂਦਾਰ, ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ ਜਾ, ਟੋਇਲਟ ਦਾ ਪਾਣੀ ਸਿੱਧਾ ਆ ਰਿਹਾ, ਪਤਾ ਹੀ ਨਹੀਂ ਕਿੰਨੀਆਂ ਕੁ ਲਾਸ਼ਾਂ ਉਹਦੇ। ਚਲੋ ਛੱਡੋ, ਤੁਸੀਂ ਉਹਨੂੰ ਪਵਿੱਤਰ ਕਹਿੰਦੇ ਹੋ, ਮਾਂ ਗੰਗਾ ਮਾਂ, ਓਏ ਉਹਦੀ ਫਿਰ ਸਫਾਈ ਵੀ ਕਰੋ। ਰਜੀਵ ਦੇ ਵੇ ਕਿਉਂਕਿ ਲਾਸ਼ਾਂ ਜ਼ਿਆਦਾ ਸੁੱਟੀਆਂ ਜਾਂਦੀਆਂ ਸਨ ਗੰਗਾ ਦੇ ਵਿੱਚ, ਤੇ ਯੂਰਪ ਦੇ ਕੰਟਰੀ ਚੋਂ ਨਹੀਂ, ਕਿਸੇ ਹੋਰ ਕੰਟਰੀ ਚੋਂ, ਮੈਨੂੰ ਹੁਣ ਨਾਂ ਭੁੱਲ ਗਿਆ, ਉੱਥੋਂ ਦਾ ਕਛੂ ਕੁੰਮੇ ਟਟਾਇਸ ਜਿਹੜੇ ਹੁੰਦੇ ਨੇ, ਇਹ ਕਈ ਹਜ਼ਾਰ ਲਿਆਂਦੇ ਗਏ ਤੇ ਗੰਗਾ ਚ ਸੁੱਟੇ ਗਏ, ਤਾਂ ਉਹ ਮੀਟ ਖਾਣ ਵਾਲੇ ਹਨ, ਤਾਂ ਕਿ ਉਹ ਜਿਹੜੀਆਂ ਲਾਸ਼ਾਂ ਸੁੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਖਾ ਲੈਣ, ਬਦਬੂ ਨਾ ਫੈਲੇ। ਜਦੋਂ ਉਹਨਾਂ ਨੇ ਕਈ ਹਜ਼ਾਰ ਸੁੱਤੇ ਇਹਦੇ ਵਿੱਚ, ਤੇ ਤੀਸਰੇ ਦਿਨ ਪੁੱਠੇ ਹੋ ਕੇ ਉਹ ਤਰਨ ਲੱਗ ਪਏ। ਪਾਣੀ ਇੰਨਾ ਕੁ ਗੰਦਾ ਸੀ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਇਸ ਪਾਣੀ ਚ ਜਿਉਣਾ। ਉਹ ਆਏ ਸਨ ਸਾਫ਼ ਸੁਥਰਿਆਂ ਪਾਣੀਆਂ ਦੇ ਵਿੱਚੋਂ, ਹਾਂਜੀ, ਤੇ ਕਿਸੇ ਨੇ ਨਹੀਂ ਦੱਸਿਆ ਵੀ ਉਹ ਇਹ ਤੇ ਇਹਨਾਂ ਪਾਣੀਆਂ ਦੇ ਆਦੀ ਨਹੀਂ, ਉਹ ਇਸ ਪਾਣੀ ਦੇ ਵਿੱਚ ਜਿੰਦਾ ਕਿੱਦਾਂ ਰਹਿ ਜਾਣਗੇ। ਆਕੜ ਕਿੱਡੀ ਕਰ ਕਿਤੇ ਸਾਡੇ ਕੋਲ, ਉਦਾਂ ਅਸੀਂ ਜਗਤ ਗੁਰੂ। ਅੱਠਵੀਂ ਦਸਵੀਂ ਚੋਂ ਭੱਜ ਕੇ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ, ਦਸਵੀਂ ਚੋਂ ਭੱਜ ਕੇ ਸਿੱਧੀ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ। ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ, ਬਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ। ਮੁਝੇ ਗੰਗਾ ਮਈਆ ਨੇ ਬੁਲਾਇਆ ਹੈ, ਸਾਡੇ ਪੂਜਨੀਯ ਪ੍ਰਧਾਨ ਮੰਤਰੀ ਜੀ ਗੰਗਾ ਦੀ ਸਿਫਤ ਕਰਦੇ ਹੋਏ ਫਰਮਾ ਰਹੇ ਸਨ, ਹਾਂਜੀ, ਆਖੇ ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਇੱਕ ਵਾਰੀ ਨਾ ਮੈਂਟਲ ਹਾਸਪਿਟਲ ਦੇ ਵਿੱਚ ਇੱਕ ਬੰਦਾ ਦੂਜੀ, ਇੱਕ ਮੈਂਟਲ ਆਦਮੀ ਪਾਗਲ ਦੂਜੀ ਮੰਜ਼ਿਲ ਦੀ ਟੱਕ ਅਲਮਾਰੀ ਕਹਿਣ ਡਿਆ ਬਾਰੀ ਚੋਂ ਸਿਰ ਬਾਹਰ ਕੱਢ ਕੇ ਤੇ ਥੱਲੇ ਪਬਲਿਕ ਜਿਹੜੀ ਤੁਰੀ ਫਿਰਦੀ ਉਹਨਾਂ ਨੂੰ ਕਹਿੰਦਾ, ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ, ਇੱਧਰ ਮੇਰੇ ਵੱਲ ਵੇਖੋ, ਮੈਂ ਤੁਹਾਡਾ ਪੈਗੰਬਰ ਹਾਂ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਤੇ ਇਹ ਦੂਜੀ ਮੰਜ਼ਿਲ ਤੇ ਸੀ ਤੇ ਚੌਥੀ ਮੰਜ਼ਿਲ ਤੇ ਇੱਕ ਹੋਰ ਪਾਗਲ ਨੇ ਬਾਰੀ ਚੋਂ ਸਿਰ ਕੱਢਿਆ ਸੀ ਤੇ ਉਹ ਕਹਿੰਦਾ, ਉਹ ਜਾਓ ਜਾਓ ਤੁਸੀਂ ਆਪਣਾ ਕੰਮ ਕਰੋ, ਝੂਠ ਬੋਲਣ ਡਿਆ, ਇਹਨੂੰ ਮੈਂ ਨਹੀਂ ਜੇ ਭੇਜਿਆ, ਕਿਉਂਕਿ ਉਹ ਹੇਠਲਾ ਕਹਿਣ ਡਿਆ ਸੀ ਨਾ ਮੈਨੂੰ ਉੱਪਰ ਵਾਲੇ ਨੇ ਭੇਜਿਆ, ਉਹ ਉੱਪਰ ਸੀ, ਉਹ ਕਹਿੰਦਾ ਮੈਂ ਨਹੀਂ ਇਹਨੂੰ ਭੇਜਿਆ, ਇਹ ਸ਼ਦਾਈ ਹੈ। ਗੱਲ ਏਦਾਂ ਵਾ ਕਿ ਦੁਨੀਆ ਸਾਡਾ ਮਜ਼ਾਕ ਨਹੀਂ ਉਡਾਏਗੀ। ਨਦੀਆਂ ਸਾਫ਼ ਕਰਨ ਦੀ ਬਜਾਏ ਅਸੀਂ ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ, ਹੈ। ਸਭ ਤੋਂ ਗੰਦੀਆਂ ਨਦੀਆਂ ਸਾਡੇ ਭਾਰਤ ਦੀਆਂ ਨੇ, ਤੇ ਸੱਜਣੋ ਇਹਨਾਂ ਨੂੰ ਗੰਦਾ ਕੌਣ ਕਰਦਾ? ਅਸੀਂ ਭਾਰਤੀ। ਫਿਰ ਭਾਰਤੀ ਭਾਰਤ ਨੂੰ ਨਰਕ ਬਣਾਉਣ ਡਿਆ ਨੇ, ਕੋਈ ਕੋਈ ਦੂਸਰੇ ਮੁਲਕ ਵਾਲੇ ਆਣ ਕੇ ਤੇ ਇਹਦੇ ਚ ਕੇਲਿਆਂ ਦੇ ਛਿੱਕੜ ਤੇ ਬੋਤਲਾਂ ਤੇ ਪਲਾਸਟਿਕ ਤੇ ਕੱਪੜੇ ਤੇ ਗੰਦ, ਘਰ ਵਾਲਾ ਵੀ ਉਲਟਾ ਜਾਂਦੇ ਨੇ ਬੋਰੀ ਆਪਣੀਆਂ ਨਹਿਰਾਂ ਦੇ ਵਿੱਚ ਤੇ ਇੱਧਰ ਉੱਧਰ। ਅਸੀਂ ਆ ਨਾ ਉਹ ਸਾਰੇ। ਗੁੱਸਾ ਤੁਸੀਂ ਟਰੰਪ ਤੇ ਕਰਨ ਡਏ ਹੋ, ਹੁਣ ਆਓ ਖਾਣ ਪੀਣ ਦੀਆਂ ਚੀਜ਼ਾਂ ਵੱਲ ਵੇਖੀਏ ਜਰਾ। ਉਹ ਨਕਲੀ ਖੋਇਆ ਤੇ ਸ਼ੈਂਪੂ ਦਾ ਦੁੱਧ ਪੀਣ ਵਾਲੇ ਹੋ, ਸਬਜ਼ੀਆਂ ਤੇ ਫਰੂਟ ਨੂੰ ਟੀਕੇ ਲਾਉਣ ਵਾਲੇ ਹੋ, ਕਿੰਨਾ ਫਰਟੀਲਾਈਜ਼ਰ ਪਾਉਂਦੇ ਹੋ ਤੁਸੀਂ ਫਸਲਾਂ ਤੇ, ਇਹ ਬਿਮਾਰੀਆਂ ਨਾਲ ਭਰਪੂਰ ਗੰਦਾ ਖਾਣਾ ਅਸੀਂ ਤੁਸੀਂ ਸਾਰੇ ਭਾਰਤੀ ਖਾਂਦੇ ਹਾਂ। ਇਸ ਤਰ੍ਹਾਂ ਦਾ ਫਰਟੀਲਾਈਜ਼ਰ ਵਾਲਾ ਗੇਹੂੰ ਜਿਹੜਾ ਤੇ ਫਰੂਟ ਅਗਰ ਤੁਸੀਂ ਕਿਸੇ ਸਿਵਲਾਈਜ਼ਡ ਮੁਲਕ ਨੂੰ ਭੇਜੇਗਾ ਉਹ ਲਏਗਾ, ਉਹ ਤੇ ਭਾਂ ਕੇ ਤੁਹਾਡੇ ਮੂੰਹ ਤੇ ਮਾਰੇਗਾ। ਸਾਡੇ ਦੇਸ਼

0: ਕਰੋੜਾਂ ਲੋਕ ਭੁੱਖ ਨੰਗ ਨਾਲ ਗਤਕਾ ਖੇਡਦੇ ਨੇ, ਢਿੱਡ ਭਰ ਕੇ ਰੋਟੀ ਨਹੀਂ ਮਿਲਦੀ। ਕੀ ਇਹ ਨਰਕ ਦੀਆਂ ਝਲਕੀਆਂ ਨਹੀਂ ਟਰੰਪ ਤੇ ਗੁੱਸਾ ਕਰਨ ਵਾਲੇ ਹੋ? 70-80 ਕਰੋੜ ਨੂੰ ਸਰਕਾਰ ਰੋਟੀ ਖਵਾਉਣ ਡਈ ਆ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਹੁਣੀ ਕਹਿਣ ਡਏ ਨੇ ਸਾਡੇ ਦੇਸ਼ ਦੀ ਹਵਾ ਇੰਨੀ ਗੰਦੀ ਹੈ ਕਿ ਵਧੀਆ ਮੁਲਕਾਂ ਦੇ ਖਿਡਾਰੀ ਸਾਡੇ ਮੁਲਕਾਂ ਚ ਟੂਰਨਾਮੈਂਟ ਖੇਡਣ ਤੋਂ ਮਨਾ ਹੀ ਕਰ ਦਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ। ਇੰਨੀ ਗੰਦੀ ਹਵਾ, ਕੋਈ ਬਿਮਾਰੀਆਂ ਲੈ ਕੇ ਨਹੀਂ ਅਸੀਂ ਉੱਥੋਂ ਹੁਣ ਜੁਰਮਾਨਾ ਭਰਿਆ ਕਈਆਂ ਨੇ ਵੀ ਅਸੀਂ ਨਹੀਂ ਜੇ ਖੇਡਣ ਜਾਣਾ। ਅਸੀਂ ਭਾਰਤੀ ਜ਼ਹਿਰੀਲੀ ਹਵਾ ਦੇ ਆਦੀ ਹੋ ਚੁੱਕੇ ਹਾਂ। ਦਿੱਲੀ ਗੈਸ ਚੈਂਬਰ ਹੈ, ਸਾਡੇ ਦੇਸ਼ ਦੀ ਸਰਕਾਰ ਦਿੱਲੀ ਚੋਂ ਚੱਲਦੀ ਹੈ, ਪਾਰਲੀਮੈਂਟ ਦਿੱਲੀ ਚ, ਸੁਪਰੀਮ ਕੋਰਟ ਦਿੱਲੀ ਚ, ਸਾਰੇ ਡਿਪਾਰਟਮੈਂਟ ਵੱਡੇ ਵੱਡੇ ਜਿਹੜੇ ਪੋਰਟਫੋਲੀਓਜ਼ ਨੇ ਉਹ ਦਿੱਲੀ ਚ, ਤੇ ਹੱਦ ਦਰਜੇ ਦੀ ਗੰਦੀ ਹਵਾ ਦਿੱਲੀ ਚ, ਗੰਦ ਦੇ ਢੇਰ ਦਿੱਲੀ ਵਿਚ, ਪੈਰ ਧਰਨ ਨੂੰ ਥਾਂ ਹੈ ਨਹੀਂ ਦਿੱਲੀ ਵਿਚ। ਦੁਨੀਆਂ ਦੇ, ਇਹ ਤਾਂ ਮੈਂ ਕੱਲੀ ਦਿੱਲੀ ਦੀ ਗੱਲ ਕਰ ਰਿਹਾ, ਸਾਰੇ ਮੈਟਰੋ ਸਿਟੀਆਂ ਦਾ ਇਹੋ ਹਾਲ ਹੈ। ਦੁਨੀਆਂ ਚ 100 ਸ਼ਹਿਰ ਨੇ ਜੋ ਗੰਦੇ ਤੇ ਕੁਆੜ ਬਣ ਚੁੱਕੇ ਨੇ, ਉਹਨਾਂ 100 ਸ਼ਹਿਰਾਂ ਵਿੱਚੋਂ 80 ਸ਼ਹਿਰ ਭਾਰਤ ਵਿਚ ਨੇ। ਆ ਭਾਰਤੀ ਮੁਬਾਰਕ ਹੋਇਆ, ਭਾਰਤ ਨੂੰ ਨਰਕ ਬਣਾਉਣ ਵਿਚ ਤੁਹਾਡਾ ਯੋਗਦਾਨ ਸ਼ਲਾਘਾ ਯੋਗ ਹੈ। ਤੁਹਾਡਾ ਆਪਣਾ ਮੁਲਕ ਹੈ, ਤੁਸੀਂ ਆਪਣੇ ਮੁਲਕ ਨਾਲ ਇਹੋ ਜਿਹਾ ਵਿਹਾਰ ਕਰਦੇ ਹੋ, ਬਗਾਨਿਆਂ ਨਾਲ ਕਿਹੋ ਜਿਹਾ ਕਰੋਗੇ? ਬਗਾਨੇ ਤੇ ਤੁਹਾਡੇ ਨਾਲ ਕਰਦੇ ਰਹੇ ਨੇ ਉਹ 900 ਸਾਲ ਤੋਂ ਲੈ ਕੇ 1100 ਸਾਲ ਤੱਕ ਗੁਲਾਮ ਰਹਿਣ ਵਾਲੇ ਹੋ। ਕਦੀ ਇੰਨੀ ਲੰਮੀ ਦੇਰ ਕੋਈ ਮੁਲਕ ਗੁਲਾਮ ਰਿਹਾ? ਫਿਰ ਵੀ ਤੁਸੀਂ ਜਗਤ ਗੁਰੂ ਤੇ ਟਰੰਪ ਤੁਹਾਡੇ ਹਿਸਾਬ ਨਾਲ ਬਕਵਾਸ ਕਰਦਾ। ਸਾਡੇ ਸ਼ਹਿਰ ਜਿਹੜੇ ਨੇ ਕੰਕਰੀਟ ਦੇ ਜੰਗਲ ਨੇ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ ਤੇ ਵੱਧਦੀ ਜਾ ਰਹੀ ਹੈ। ਨਵੀਆਂ ਨਵੀਆਂ ਬਸਤੀਆਂ ਕਾਰਨ ਜੰਗਲ ਅਸੀਂ ਕੱਟੀ ਜਾ ਰਹੇ ਹਾਂ। ਜੰਗਲੀ ਜਾਨਵਰ ਵੀ ਬਸਤੀਆਂ ਤੇ ਅਟੈਕ ਕਰਨ ਲੱਗ ਪਏ ਨੇ। ਉਹ ਜੰਗਲ ਕੱਟ ਕੇ ਬਣਾਈਆਂ ਗਈਆਂ ਨੇ ਉਹ ਜਾਨਵਰਾਂ ਦੇ ਥਾਂ ਤੇ, ਅਸੀਂ ਉਹਨਾਂ ਦੀ ਜਗ੍ਹਾ ਮੱਲੀ ਹੈ। ਜੰਗਲ ਕੱਟਿਆ ਤੇ ਉਹ ਜਿਹੜੇ ਜਾਨਵਰ ਵਿਚਾਰੇ ਰਹਿੰਦੇ ਸਨ ਉਹਨਾਂ ਦੀ ਜਗ੍ਹਾ ਤੇ ਅਸੀਂ ਮੱਲ ਕੇ ਬਹਿ ਗਏ ਹਾਂ। ਹੁਣ ਉਹਨਾਂ ਨੇ ਸਾਡੇ ਤੇ ਅਟੈਕ ਨਹੀਂ ਕਰਨੇ? ਜਾਨਵਰ ਵਿਚਾਰੇ ਕਿੱਥੇ ਜਾਣ? ਤੁਹਾਂ ਤੇ ਭਾਰਤੀ ਜੰਗਲੀ ਜਾਨਵਰਾਂ ਦਾ ਹਰਾਮ ਕੀਤਾ ਜੀਣਾ, ਕਿੰਨੀ ਤੁਹਾਡੀ ਪਾਪੂਲੇਸ਼ਨ ਕਿੱਧਰ ਨੂੰ ਤੁਰ ਜਾਏਗੀ? ਗਰੀਬਾਂ ਦੇ ਸਗੋਂ ਹੀ ਜਦ ਅਜੇ ਕੱਲ ਦੀ ਮੇਰਾ ਟਾਪਿਕ ਹੋਰ ਪਾਸੇ ਨੂੰ ਚੱਲ ਜਾਏਗਾ। ਜ਼ਿੰਮੇਵਾਰ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਤੇ ਧਾਰਮਿਕ ਲੀਡਰ, ਸਾਡੀ ਆਬਾਦੀ ਘਟਦੀ, ਮੈਂ ਕਿਸੇ ਦਾ ਚਲੋ ਨਾਂ ਨਹੀਂ ਲੈਂਦਾ, ਸਾਰੇ ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਨੇ ਕਿਹਾ 4-4, 5-5 ਬੱਚੇ ਹੋਣੇ ਚਾਹੀਦੇ ਨੇ, ਸ਼ਾਬਾਸ਼, 6-6 ਬੱਚੇ ਹੋਣੇ ਚਾਹੀਦੇ ਨੇ, 5-5 ਬੱਚੇ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀ ਆਬਾਦੀ ਘਟਦੀ ਜਾਣ ਰਹੀ ਹੈ ਸਾਨੂੰ। ਜਾਂ ਮੈਂ ਸਿੱਧੀ ਗੱਲ ਕੀਤੀ ਤਾਂ ਤੁਹਾਨੂੰ ਸਾਰਿਆਂ ਨੂੰ ਬੜੇ ਵੱਟ ਚੜ੍ਹਨੇ ਨੇ। ਇਹ ਲੋਕ ਸਾਨੂੰ ਗਾਈਡ ਕਰਨਗੇ। ਹਾਂ, ਲੋਕ ਜਿਹੜੇ ਕਹਿਣ ਡੇ ਨੇ ਅਜੇ ਵੀ ਭਾਰਤ ਵਿੱਚ ਪੈਰ ਧਰਨ ਨੂੰ ਥਾਂ ਨਹੀਂ, ਜੋ ਕਹਿਣ ਡੇ ਨੇ ਬੱਚੇ ਜ਼ਿਆਦਾ ਪੈਦਾ ਕਰੋ, ਤੇ ਵੈਸੇ ਵੀ ਜਿਨ੍ਹਾਂ ਕੋਲ ਕੰਮ ਕੋਈ ਨਹੀਂ, ਦਿਹਾੜੀ ਟੱਪਾ ਕਰਦੇ ਨੇ, ਝੁੱਗੀਆਂ ਚ ਰਹਿੰਦੇ ਨੇ, ਪਾਈਪਾਂ ਚ ਰਹਿੰਦੇ ਨੇ, ਜਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹਨਾਂ ਦੇ ਬੱਚੇ ਜ਼ਿਆਦਾ ਹੋ ਹੀ ਜਾਣ ਡਏ ਨੇ। ਕਿਸੇ ਦੇਸ਼ ਦੀ ਉੱਨਤੀ ਵਾਸਤੇ ਉਹਦੇ ਪੜ੍ਹੇ ਲਿਖੇ ਨਾਗਰਿਕ ਹੀ ਉਹਨੂੰ ਉੱਨਤ ਕਰ ਸਕਦੇ ਨੇ। ਅੱਜ ਤੱਕ ਕੋਈ ਦੇਸ਼ ਮੰਗਤਿਆਂ ਤੇ ਬੇਕਾਰਾਂ ਨਾਲ ਉੱਨਤ ਨਹੀਂ ਹੋਇਆ। ਜਾਦੂ ਮਾਰਨ ਵਾਲਿਓ, ਪਖੰਡੀਓ, ਗ੍ਰਹਿ ਵਾਸਜ ਕਰਨ ਵਾਲਿਓ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਤੁਹਾਡੀ ਪਾਰਲੀਮੈਂਟ ਗ੍ਰਹਿ ਵੇਖ ਕੇ ਵੀ ਆ ਸੈਸ਼ਨ ਕਦੋਂ ਸ਼ੁਰੂ ਕਰੀਏ। ਤੁਸੀਂ ਅਕਲ ਤੋਂ ਕੋਹਾਂ ਦੂਰ, ਐਜੂਕੇਸ਼ਨ ਤੋਂ ਮਿਲੀਅਨ ਸਾਲ ਦੂਰ ਹੋ, ਮਿਲੀਅਨ ਮੀਲ ਦੂਰ ਹੋ ਮੇਰੇ ਹਿਸਾਬ ਨਾਲ। ਜਾਨਵਰ ਵਿਚਾਰੇ ਕਿੱਥੇ ਜਾਣਗੇ? ਜਾਨਵਰਾਂ ਦਾ ਜੀਣਾ ਹਰਾਮ ਕਰ ਛੱਡਿਆ। ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਤ ਵਿਭਾਗ ਨਾਲ ਮਿਲ ਕੇ ਜੰਗਲ ਵੀ ਕੱਟੇ ਜਾ ਰਹੇ ਨੇ, ਰੇਤਾ ਕੱਢਿਆ ਜਾ ਰਿਹਾ, ਜਿਹਦਾ ਜਿਸ ਤਰ੍ਹਾਂ ਦਾ ਲੱਗਦਾ। ਜਿਹੜਾ ਕੋਈ ਵਿਚਾਰਾ ਇਮਾਨਦਾਰ ਐਸਪੀ ਡੀਐਸਪੀ ਕੋਈ ਐਸਐਚਓ, ਉਹਨੂੰ ਇਹ ਡਾਕੂ ਰੇਤਾ ਕੱਢਣ ਵਾਲੇ ਜਾਂ ਜੰਗਲ ਕੱਟਣ ਵਾਲੇ ਬਲਡੋਜ਼ਰ ਥੱਲੇ ਦੇ ਕੇ ਮਾਰ ਦਿੰਦੇ ਨੇ। ਕੋਈ ਇੱਕ ਥੋੜਾ ਮਾਰਿਆ ਇਹਨਾਂ ਨੇ, ਕਿਉਂਕਿ ਉਹਨਾਂ ਦੀ ਪਹੁੰਚ ਤੇ ਸੈਂਟਰ ਤੱਕ ਹੈ। ਇਹ ਸੈਂਟਰ ਵਾਲੇ ਹੀ ਆਪਣੇ ਮੁਲਕ ਨੂੰ ਨਰਕ ਬਣਾਉਣ ਡੇ ਹੈਗੇ। ਅਸੀਂ ਜੰਗਲ ਕੱਟੀ ਜਾਣ ਡੇ ਹਾਂ, ਕੱਟੀ ਜਾਣ ਡੇ ਹਾਂ, ਅੱਗੋਂ ਨਵੇਂ ਪੌਦੇ ਦਰਖਤ ਲਾ ਹੀ ਨਹੀਂ ਰਹੇ। ਜਿਹੜੇ ਮੇਰੇ ਰੇਡੀਓ ਸੁਣ ਰਹੇ ਨੇ ਉਹਨਾਂ ਚ ਸ਼ਾਇਦ 2% ਲੋਕ ਹੋਣ। ਦੋਸਤੋ, ਤੁਸੀਂ ਕਿੰਨੇ ਕੁ ਲਾਉਂਦੇ ਹੋ ਦਰਖਤ? ਉਹ ਘੱਟ ਤੋਂ ਘੱਟ ਆਪਣੇ ਬਰਥਡੇ ਤੇ 4-5 ਦਰਖਤ ਲਾ ਦਿਆ ਕਰੋ, ਜਿੱਥੇ ਵੀ ਜਗ੍ਹਾ ਮਿਲਦੀ ਹੈ। ਕੋਈ ਦਰਖਤ ਨਹੀਂ ਲਾਉਂਦਾ, ਪਾਣੀ ਗੰਦਾ, ਦਵਾਈਆਂ ਨਕਲੀ। ਕੀ ਇਹ ਸਾਰੇ ਨਰਕ ਦੇ ਸਾਈਨ ਬੋਰਡ ਨਹੀਂ? 100 ਸਾਲ ਹੋਣ ਲੱਗਾ, ਥੋੜੀ ਦੇਰ ਬਾਅਦ 100 ਸਾਲ ਹੋ ਜਾਣਾ ਭਾਰਤ ਆਜ਼ਾਦ ਹੋਏ ਨੂੰ। ਸਾਡੇ ਸੀਵਰੇਜ ਦੀਆਂ ਗੰਦੀਆਂ ਅੰਡਰਗਰਾਊਂਡ ਨਾਲੀਆਂ, ਨਾਲੇ ਜਿਨ੍ਹਾਂ ਚ ਗੰਦ ਬਦਬੂਦਾਰ ਪੱਕੀ ਜਾਂ ਪੁਟਰਿਡ ਸਮੈਲ, ਜਿਹੜੀ ਬਰਦਾਸ਼ਤ ਨਹੀਂ, ਕਈ ਕਿਸਮ ਦੀਆਂ ਡੇਂਜਰਸ ਗੈਸਾਂ ਨੇ ਉਹਨਾਂ ਚ, ਉਹਨਾਂ ਨੂੰ ਬੰਦੇ ਆਪ ਸੀਵਰੇਜ ਵਿੱਚ ਵੜ ਕੇ ਸਾਫ ਕਰਦੇ ਨੇ। ਅਜੇ ਤੱਕ ਸਾਡੇ ਕੋਲ ਉਹ ਵੀ ਮਸ਼ੀਨਰੀ ਹੈ ਨਹੀਂ, ਬੰਦਾ ਯਾਰ ਖੁਦ ਉਹਦੇ ਵਿੱਚ ਵੜਿਆ ਇਹਦੇ ਗੰਦੇ ਪਾਣੀ ਦੇ ਵਿੱਚ, ਤੇ ਉਹ ਨਾ ਮਰੇ ਵੀ ਨੇ ਬਹੁਤ ਸਾਰੇ, ਉਹਨਾਂ ਦੀ ਚਮੜੀ ਵੀ ਖਰਾਬ ਹੋ ਜਾਂਦੀ ਹੈ, ਬੁਲਬੁਲੀਆਂ, ਨੀਲੇ ਰੰਗ ਦਾ ਪਾਣੀ ਉਹ ਟੋਲਰੇਟ ਹੀ ਨਹੀਂ ਕੀਤਾ। ਉਹ ਤੇ ਆਮ ਬੰਦਾ ਵੇਖਣ ਲੱਗਾ ਮੂੰਹ ਤੇ ਰੁਮਾਲ ਰੱਖ ਲੈਂਦਾ, ਤੇ ਉਹ ਜਿਹੜਾ ਅੰਦਰ ਵੜਿਆ ਹੈ ਉਹਦੇ ਵਿੱਚ ਗਾਲ ਗਾਲ ਪਾਣੀ ਤੱਕ, ਉਹ ਵੀ ਇਨਸਾਨ ਹੈ ਸਾਡੇ ਵਰਗਾ। ਪਰ ਉਹਨਾਂ ਉਹ ਵਿਚਾਰੇ ਕਿੰਨੇ ਮਜਬੂਰ ਹੋਣਗੇ ਕਿ ਉਹ ਇਹੋ ਜਿਹੀ ਨੌਕਰੀ ਕਰਨ ਡਏ ਨੇ। ਤੇ ਸ਼ਰਮ ਵਾਲੀ ਗੱਲ ਹੈ, ਇਹ ਨੌਕਰੀ ਪ੍ਰਾਪਤ ਕਰਨ ਵਾਸਤੇ ਵੀ ਵੱਡੀ ਦੇਣੀ ਪੈਂਦੀ ਹੈ ਸਾਡੇ ਭਾਰਤ ਵਿੱਚ। ਇੱਕ ਇਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ ਤੇ ਉਹ ਹਾਈ ਕੋਰਟ ਜਾਂ ਪਤਾ ਨਹੀਂ ਸੁਪਰੀਮ ਕੋਰਟ ਚੋਂ ਫਿਰ ਫੈਸਲਾ ਉਹਦੇ ਹੱਕ ਚ ਹੋਇਆ ਸੀ, ਤੇ ਜਿਨ੍ਹੇ ਉਹਨੂੰ ਕੱਢਿਆ ਸੀ ਉਹ ਮਹੀਨਾ ਲੈਂਦਾ ਹੁੰਦਾ ਸੀ ਕਿ ਤੈਨੂੰ ਮੈਂ ਕੰਮ ਤੇ ਨਹੀਂ ਰਖਾਇਆ, ਜਿੰਨੇ ਵੀ ਪਤਾ ਨਹੀਂ ਸਿਸਟਮ ਹੋਏਗਾ ਕੋਈ ਵੀ ਤੈਨੂੰ ਮੈਂ ਕੰਮ ਤੇ ਰਖਾ ਦੇਣਾ, ਤੂੰ ਮੈਨੂੰ ਆਹ ਕੰਮ ਜਿਹੜਾ ਮੈਂ ਦੱਸਣ ਡਿਆ ਤੁਹਾਨੂੰ ਸੀਵਰੇਜ ਚ ਗੰਦ ਚ ਵਾਲਣਾ, ਵੀ ਮੈਨੂੰ ਮਹੀਨੇ ਦੇ ਜਾਂ ਪਤਾ ਨਹੀਂ ਸਾਲ ਦੇ ਇੰਨੇ ਪੈਸੇ ਤੂੰ ਦੇਗਾ। ਉਹ ਕਹਿੰਦਾ ਠੀਕ ਆ, ਉਹਨੇ ਨਹੀਂ ਦਿੱਤੇ ਤੇ ਉਹਨੇ ਉਹਨੂੰ ਨੌਕਰੀ ਚੋਂ ਕੱਢ ਦਿੱਤਾ। ਫਿਰ ਅਦਾਲਤ ਵਿੱਚ ਪਹੁੰਚ ਕੇ ਉਹ ਬੰਦੇ ਦੀ ਫਿਰ ਸੁਣਵਾਈ ਹੋਈ ਥੋੜੀ ਬਹੁਤੀ, ਤੇ ਫਿਰ ਟਰੰਪ ਨੇ ਠੀਕ ਹੀ ਤੇ ਕਿਹਾ, ਨਰਕ ਦੀ ਤਸਵੀਰ ਦੋਸਤੋ ਹੋਰ ਕਿੱਦਾਂ ਦੀ ਹੁੰਦੀ ਹੈ। ਸਾਡੀਆਂ ਕੁਝ ਸਟੇਟਾਂ ਵਿੱਚ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੰਨੀ ਗਰੀਬੀ ਆ, 2-4 ਸਟੇਟਾਂ ਛੱਡ ਦਿਓ ਆ ਜਿਹੜੀਆਂ ਡਿਵੈਲਪ ਨੇ ਥੋੜੀਆਂ, ਜਿੱਥੇ ਐਜੂਕੇਸ਼ਨ ਹੈ। ਕੁਝ ਸਟੇਟਾਂ ਵਿੱਚ ਸਿਰਫ ਘਰ ਦਾ ਗੁਜ਼ਾਰਾ ਕਰਨ ਵਾਸਤੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਮੰਡੀ ਵਿੱਚ ਖੜਦੇ ਨੇ, ਉਹ ਜਨਾਨੀਆਂ ਔਰਤਾਂ ਦੀ ਮੰਡੀਆਂ ਲੱਗਦੀਆਂ ਨੇ, ਤੇ ਬੋਲੀ ਦਿੰਦੇ ਨੇ ਲੋਕੀ ਆਣ ਕੇ, 2 ਜਾਂ 3 ਸਾਲ ਵਾਸਤੇ ਤੁਸੀਂ ਜਨਾਨੀ ਬੋਲੀ ਦੇ ਕੇ ਖਰੀਦ ਸਕਦੇ ਹੋ, ਤੇ ਫਿਰ 3 ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਉਹਨੂੰ ਵਾਪਸ ਕਰੋਗੇ ਉਹਦੇ ਮਾਂ ਪਿਓ ਨੂੰ। ਜਦੋਂ ਤੁਸੀਂ ਵਾਪਸ ਕਰ ਦਿਓਗੇ ਤੇ ਘਰ ਦੇ ਉਹਨੂੰ ਫੇਰ ਉਸੇ ਮੰਡੀ ਚ ਲੈ ਆਉਣਗੇ, ਅਗਲੇ 2-3 ਸਾਲ ਵਾਸਤੇ ਕੁੜੀ ਫੇਰ ਕਿਤੇ ਚਲੇ ਜਾਏਗੀ। ਹੈਂ, ਸਾਰੀ ਉਮਰ ਕੁੜੀਆਂ ਔਰਤਾਂ ਵਿਚਾਰੀਆਂ ਦੀ ਏਦਾਂ ਹੀ ਉਮਰ ਨਿਕਲ ਜਾਂਦੀ ਹੈ। ਇੱਕ ਯੰਗ ਲੜਕੀ 3-4 ਸਾਲ ਵਾਸਤੇ 9 ਬੰਦਿਆਂ ਕੋਲ ਬੀਤੀ, 9-30 ਸਾਲ ਲਾ ਲਓ, ਚਲੋ ਐਵਰੇਜ ਜਾਈ 30 ਸਾਲ ਉਹਦੇ ਘਰਦਿਆਂ ਨੇ 30 ਸਾਲ ਕੁੜੀ ਦੀ ਕਮਾਈ ਤੋਂ ਰੋਟੀ ਖਾਂਦੇ ਰਹੇ ਸਰ। ਹੈਂ, ਇਹ ਸਭ ਤਸਵੀਰਾਂ ਨਰਕ ਦੀਆਂ ਨੇ। ਆ ਹਿਊਮਨ ਬੀਇੰਗ ਭੇਡਾਂ ਦੀਆਂ ਮੰਡੀਆਂ ਵੇਖੀਆਂ ਸਨ, ਕੁੱਤਿਆਂ ਬਿੱਲਿਆਂ ਪਸ਼ੂਆਂ ਦੀਆਂ ਮੰਡੀਆਂ ਵੇਖੀਆਂ ਸਨ। ਆਪਣੀਆਂ ਧੀਆਂ ਦੀਆਂ, ਧੀ ਨੂੰ ਮੰਡੀ ਚ ਲੈ ਕੇ ਜਾਣਾ। ਸਾਡਾ ਸਾਡੀ ਐਜੂਕੇਸ਼ਨ ਸਿਸਟਮ ਵੱਲ ਧਿਆਨ ਮਾਰੋ। ਹਾਂ, ਟੀਚਰ ਨੇ ਬੱਚੇ ਨੂੰ ਕੁੱਟ ਕੁੱਟ ਹੀ ਮਾਰ ਦਿੱਤਾ, ਉਹ ਟੀਚਰ ਕਿੱਦਾਂ ਦਾ ਹੋਏਗਾ? ਉਹ ਤੇ ਬੱਚਾ ਹੈ ਜੀ। ਸਾਡੇ ਸੋਹਣੇ ਭਾਰਤ ਵਿੱਚ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਤੱਕ ਦੀ ਔਰਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ। ਵਾਹ ਵਾਹ। 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਗਰੰਟੀ ਕੋਈ ਨਹੀਂ ਜੇ। ਔਰ ਛੋਟੇ ਲੜਕੇ ਵੀ ਸੇਫ ਨਹੀਂ ਸਾਡੇ ਸਮਾਜ ਦੇ ਵਿੱਚ। 1 ਸਾਲ ਚ ਕਿੰਨੇ ਬੱਚੇ ਤੇ ਬੱਚੀਆਂ ਗੁੰਮ ਹੁੰਦੀਆਂ ਨੇ। ਸਾਡੇ ਸਵਰਗ ਵਰਗੇ ਭਾਰਤ ਵਿੱਚ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਰੈੱਡ ਏਰੀਏ ਵਿੱਚ ਭੇਜ ਦਿੱਤਾ ਜਾਂਦਾ ਤੇ ਬੱਚਿਆਂ ਦੇ ਅੰਗ ਪੈਰ ਤੋੜ ਕੇ ਉਹਨਾਂ ਨੂੰ ਅੰਨਾ ਕਰਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ। ਉਹ ਬੱਚੇ ਅਗਵਾ ਕਰਕੇ ਉਹਨਾਂ ਦੇ ਆਰਗਨਸ ਕੱਢ ਕੇ ਵੇਚਣ ਵਾਲਿਓ। ਇਹ ਨਿਸ਼ਾਨੀਆਂ ਤੇ ਦੋਜਖ ਤੋਂ ਵੀ ਗਾਹ ਦੀਆਂ ਨੇ। ਕਿਸੇ ਦੇ ਦਿਲ ਦਾ ਟੁਕੜਾ ਕਿੱਦਾਂ ਦਾ ਹੋਏਗਾ ਜਿਹੜਾ ਤੁਸੀਂ ਅਗਵਾ ਕੀਤਾ, ਉਹਦੇ ਆਰਗਨ ਕੱਢ ਕੇ ਵੇਚੇ ਨੇ, ਉਹਦੇ ਵਿੱਚ ਡਾਕਟਰ ਸ਼ਾਮਲ। ਡਾਕਟਰ ਤੋਂ ਬਗੈਰ ਥੋੜਾ ਇਹ ਕੰਮ ਹੋ ਸਕਦਾ? ਉਹਨਾਂ ਨੂੰ ਫਰਿੱਜਾਂ ਚ ਰੱਖਣਾ, ਉਹਨਾਂ ਦੇ ਟੈਂਪਰੇਚਰ ਚੱਕਣਾ, ਉਹਦੇ ਵਿੱਚ ਮਿਨਿਸਟਰ ਸ਼ਾਮਲ ਤੇ ਨਰਕ ਦਾ ਐਡਰੈਸ ਹੋਰ ਕਿੱਦਾਂ ਦਾ ਹੁੰਦਾ। ਬਹੁਤ ਸਾਰੇ ਗੰਦੇ ਕੰਮਾਂ ਵਿੱਚ ਪੁਲਿਸ ਵੀ ਸ਼ਾਮਲ ਹੁੰਦੀ ਹੈ ਤੇ ਪੁਲਿਸ ਦਾ ਕੰਮ ਹੈ ਡੱਕਣਾ, ਫੜਨਾ, ਕ੍ਰਾਈਮ ਰੋਕਣਾ, ਕ੍ਰਿਮੀਨਲਸ ਨੂੰ ਰੋਕਣਾ। ਇਹ ਉਹਨਾਂ ਨੂੰ ਆਪਣੀ ਸ਼ਤਰ ਛਾਇਆ ਥੱਲੇ ਕੰਮ ਕਰਨ ਦੀ ਆਜ਼ਾਦੀ ਬਖਸ਼ਦੇ ਨੇ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦੇ ਬਿਆਨ ਨੇ ਕਿ ਆਮ ਆਦਮੀ ਭਾਰਤੀ ਅਦਾਲਤਾਂ ਚੋਂ ਇਨਸਾਫ ਲੈ ਹੀ ਨਹੀਂ ਸਕਦਾ। ਆਮ ਜਿਹਾ ਬੰਦਾ ਜਿਹੜਾ ਗੁਜ਼ਾਰੇ ਵਿਚਾਰੇ ਵਾਲਾ ਹੁੰਦਾ ਉਹ ਲੈ ਹੀ ਨਹੀਂ ਸਕਦਾ, ਜੱਜ ਕਹਿਣ ਡਏ ਨੇ। ਸੱਜਣੋ, ਕੀ ਇਹ ਵਿਸ਼ਵ ਗੁਰੂ ਹੋਣ ਦੀਆਂ ਨਿਸ਼ਾਨੀਆਂ ਨੇ? ਵਿਸ਼ਵ ਗੁਰੂ ਤੁਹਾਡੇ ਨਾਲ ਗੱਲ ਕਰ ਰਿਹਾ। ਆਨੰਦ ਭਗਤ ਨਾਰੀਅਲ ਨਦੀ ਚ ਰੋੜ ਦਿੰਦੇ ਨੇ, ਉਹ ਕਿੰਨਾ ਸਿਹਤ ਵਾਸਤੇ ਉਪਯੋਗੀ ਹੁੰਦਾ। ਨਾਰੀਅਲ ਨੂੰ ਮੌਲੀ ਜੀ ਬੰਨ ਕੇ ਨਦੀ ਚ ਰੋੜ ਦੇਣਾ ਤੇ ਨਾਰੀਅਲ ਰੋੜਨਾ ਤੇ ਮੂਤ ਪੀਣਾ। ਭਾਰਤ ਵਿੱਚ ਗੁਰਦੁਆਰੇ ਤੇ ਮੰਦਿਰ ਦੁੱਧ ਨਾਲ ਸਾਫ ਕੀਤੇ ਜਾਂਦੇ ਨੇ, ਦੁੱਧ ਨਾਲ ਧੋਤੇ ਜਾਂਦੇ ਨੇ। ਮਾਣਾ ਮੋਈ ਬਾਲਟੀਆਂ ਭਾਂ ਭਾਂ ਕੇ ਬੜੀ ਫੁਰਤੀ ਨਾਲ ਤੇ ਉਹਨਾਂ ਦੇ ਅੱਖਾਂ ਚ ਜੇਤੂ ਚਮਕ ਹੁੰਦੀ ਹੈ ਤੇ ਪਤਾ ਨਹੀਂ ਉਹਨਾਂ ਦੇ ਸਰੀਰ ਚ ਕਬੱਡੀ ਖੇਡਣ ਵਾਲਿਆਂ ਵਾਲੀ ਫੁਰਤੀ ਮੈਂ ਵੇਖੀ ਸੀ ਅੱਗੋਂ ਦੁੱਧ ਨਾਲ ਧੋਣ ਵਾਲਿਆਂ। ਚੂਹੇ ਪੂਜਣ ਦੇ ਮੰਦਿਰ ਨੇ ਜਿਸ ਮੁਲਕ ਦੇ ਵਿੱਚ ਜਿੱਥੇ ਲੋਕ ਦੁੱਧ ਲਿਆ ਕੇ ਵੱਡੇ ਵੱਡਾ ਕੜਾਹ, ਵੱਡਾ ਸਾਰਾ ਮਤਲਬ ਕਿ ਇੱਕ ਬਰਤਨ ਹੁੰਦਾ ਪਿੰਡ ਚ ਜਿਹੜਾ ਕੜਾਹ ਨਹੀਂ ਹੁੰਦਾ ਗੁੜ ਕੱਢਣ ਵਾਲਾ ਏਡਾ, ਉਹਦੇ ਵਿੱਚ ਦੁੱਧ ਪਾਈ ਜਾਂਦੇ ਨੇ ਤੇ ਚੂਹਿਆਂ ਦੀਆਂ ਫੌਜਾਂ ਸਾਰੀ ਦਿਹਾੜੀ ਦੁੱਧ ਪੀਂਦੀਆਂ ਨੇ। ਲੋਕ ਚੂਹਿਆਂ ਅੱਗੇ ਮੱਥੇ ਟੇਕਦੇ ਨੇ ਤੇ ਉਹਨਾਂ ਨੂੰ ਪੂਜਦੇ ਨੇ। ਤੁਸੀਂ ਯੂਟਿਊਬ ਚ ਵੇਖ ਲਓ ਜਾ ਕੇ ਇਹ ਸਾਰਾ ਕੁਛ। ਆਈ ਨਾ ਗੱਲ ਦੀ ਸਮਝ? ਅੰਗਰੇਜ਼ ਕੋਈ ਉੱਥੇ ਵੀਡੀਓ ਬਣਾ ਰਿਹਾ ਸੀ ਤੇ ਪੰਡਿਤ ਜੀ ਨੂੰ ਪੁੱਛਦਾ ਕਿ ਪੰਡਿਤ ਜੀ ਇਹ ਕੀ ਸਿਸਟਮ ਹੈ ਕਿ ਤੁਸੀਂ ਇਹੋ ਹੀ ਦੁੱਧ ਆਪ ਪੀਣ ਰਹੇ ਹੋ, ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਚ ਦਿੰਦੇ, ਇੱਥੋਂ ਚੂਹੇ ਪੀਣ ਦੇ ਵਿੱਚ ਮਿੱਠਾ ਵੀ ਕਰੀ ਜਾਂਦੇ ਨੇ। ਤੇ ਪੰਡਿਤ ਬੜੇ ਪ੍ਰਾਊਡ ਨਾਲ ਕਹਿਣ ਡਿਆ ਸੀ ਕਿ ਜਿਹੜਾ ਬੰਦਾ ਇਹ ਦੁੱਧ ਦੇ 2 ਘੁੱਟ ਪੀ ਲਏ ਦੁਨੀਆਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੋ ਜਾਣਗੀ, ਉਸ ਬੰਦੇ ਨੂੰ ਜਿਹੜੀ ਬਿਮਾਰੀ ਹੋਏਗੀ ਉਹ ਦੂਰ ਹੋ ਜਾਏਗੀ। ਤੇ ਫਿਰ ਆਹ ਬੰਦ ਕਰ ਦਿਓ ਮੈਡੀਕਲ ਐਜੂਕੇਸ਼ਨ, ਸਾਰੇ ਹਸਪਤਾਲ ਬੰਦ ਕਰ ਦਿਓ, MBBS ਦੀਆਂ ਡਿਗਰੀਆਂ ਤੇ ਵੀ ਕਾਂਟੇ ਮਾਰੋ ਤੇ ਹੈ ਵਧੀਆ ਮੰਦਰ ਹੀ ਹੋਰ ਖੋਲ ਲਓ ਕਿ 1.5 ਹਜ਼ਾਰ ਆਉਣ ਦਿਓ, ਫਿਰ ਇਸ ਤਰ੍ਹਾਂ ਹੀ ਠੀਕ ਕਰੀ ਚਲੇ ਜਾਓ। ਇਹੋ ਜਿਹੇ, ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਤੁਸੀਂ ਅੱਜ ਤੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ, ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਚੋਂ ਸਾਡੀ ਇੱਕ ਵੀ ਯੂਨੀਵਰਸਿਟੀ ਨਹੀਂ ਆਉਂਦੀ ਜਿਹੜੀਆਂ ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਨੇ। ਭਾਰਤੀ ਅਮੀਰਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਨ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਜਾਂਦੇ ਨੇ ਤੇ ਭਾਰਤ ਵਿੱਚ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਇਹ ਮੈਂ ਦੱਸਾਂਗਾ ਤੇ ਟਾਈਮ ਜ਼ਿਆਦਾ ਲੱਗਣਾ ਤਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਮੈਂ ਇਸ਼ਾਰਾ ਹੀ ਕਰਾਂਗਾ। ਸਰਕਾਰ ਬੇਈਮਾਨ, ਜਨਤਾ ਉਹਦੇ ਤੋਂ ਵੀ ਵੱਡੀ ਬੇਈਮਾਨ। ਜੇ ਕਿਤੇ ਬੱਸ ਦਾ ਕੰਡਕਟਰ ਹੀ ਮਾੜਾ ਜਿਹਾ ਵਾਕਫ ਹੋਵੇ ਤੇ ਅਸੀਂ ਟਿਕਟ ਨਹੀਂ ਲੈਣੀ, ਫਖਰ ਮਹਿਸੂਸ ਕਰਦੇ ਹਾਂ ਕਿ ਸਾਡਾ ਯਾਰ ਟਿਕਟਾਂ ਕੱਟਣ ਡਿਆ। ਤੇ ਰੇਲਵੇ ਦਾ TT ਅਗਰ ਵਾਕਫ ਹੋਏ ਫਿਰ ਅਸੀਂ ਰੇਲਵੇ ਦੀ ਟਿਕਟ ਨਹੀਂ ਲੈਂਦੇ। ਟ੍ਰੇਨ ਚੋਂ ਅਸੀਂ ਬਲਬ ਲਾ ਲਿਆਉਂਦੇ ਹਾਂ ਜਿਹੜਾ ਘਰ ਵਾਲੀ ਬਿਜਲੀ ਤੇ ਚੱਲ ਲਾਈਟ ਜਲਦਾ ਹੀ ਨਹੀਂ ਸਗੋਂ ਪਟਾਕਾ ਮਾਰ ਜਾਂਦਾ। ਗੱਡੀ ਦੀ ਟੋਇਲਟ ਚੋਂ ਟ੍ਰੇਨ ਜਿਹੜੀ ਹੈ ਉਹਦੇ ਚੋਂ ਅਸੀਂ ਸ਼ੀਸ਼ਾ ਲਾ ਲਿਆਉਂਦੇ ਹਾਂ। ਹੁਣ ਤੇ ਸ਼ੀਸ਼ੇ ਮੇਰਾ ਖਿਆਲ ਲਾਉਣੋ ਹੀ ਹਟ ਗਏ ਨੇ, ਸ਼ੀਸ਼ਾ ਲਾ ਲਿਆਉਂਦੇ ਹਾਂ ਹਾਲਾਂਕਿ ਉਹਦੇ ਉੱਤੇ ਨਾਰਦਰਨ ਰੇਲਵੇ ਲਿਖਿਆ ਹੁੰਦਾ ਜਿਹੜਾ ਮਿਟ ਨਹੀਂ ਸਕਦਾ। ਭਾਰਤੀ ਲੋਕ ਜਦੋਂ ਬਾਈ ਏਅਰ ਸਫ਼ਰ ਕਰਦੇ ਨੇ ਹਵਾਈ ਜਹਾਜ਼ ਤੇ ਰਾਤ ਨੂੰ ਜਹਾਜ਼ ਵਿੱਚ ਖੂਬਸੂਰਤ ਗਰਮ ਲੋਈਆਂ ਦਿੱਤੀਆਂ ਜਾਂਦੀਆਂ ਨੇ ਸੌਣ ਵਾਸਤੇ, ਭਾਰਤੀ ਲੋਕ ਉਹ ਲੋਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾ ਲਿਆਉਂਦੇ ਨੇ, ਜਹਾਜ਼ ਵਾਲੀਆਂ ਲੋਈਆਂ ਵੀ। ਤੇ ਜਿਹੜੀ ਏਅਰਲਾਈਨ ਹੈ ਨਾ ਉਹਦਾ ਜਿਹੜਾ ਲੋਗੋ ਹੁੰਦਾ ਉਹਦੀ ਨੁੱਕਰ ਤੇ ਲਿਖਿਆ ਵੀ ਹੁੰਦਾ। ਏਅਰ ਇੰਡੀਆ ਚੋਂ ਵੀ ਚੁੱਕੀਆਂ ਸਨ ਇਹਨਾਂ ਲੋਕਾਂ ਨੇ। ਯੂਰਪੀ ਦੇਸ਼ਾਂ ਵਿੱਚ ਭਾਰਤੀ ਏਅਰ ਹੋਸਟ੍ਰੈਸਾਂ ਸਟੋਰਾਂ ਚੋਂ ਆਮ ਚੋਰੀ ਕਰਦੀਆਂ ਫੜੀਆਂ ਗਈਆਂ ਨੇ। ਮੇਕਅਪ ਦਾ ਸਮਾਨ, ਬੜੇ ਬੜੇ ਭਾਰਤੀ ਅਮੀਰ ਆਦਮੀ ਯੂਰਪ ਦੀਆਂ ਹੋਟਲਾਂ ਵਿੱਚੋਂ ਆ ਕੀ ਹੁੰਦੇ ਨੇ ਯਾਰ, ਪਰਨੇ, ਹੇਅਰ ਡਰੈਸਰ, ਆ ਮਾਮੂਲੀ ਮਾਮੂਲੀ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ ਬੈਗਾਂ ਚ ਉਹ ਕੈਮਰੇ ਲੱਗੇ ਨੇ ਅੰਦਰ, ਹਾਂਜੀ ਇੱਕ ਇੱਕ ਚੀਜ਼ ਤੇ ਉਹ ਨੋਟ ਕਰ ਰਹੇ ਨੇ ਤੇ ਉਹਨਾਂ ਦੀਆਂ ਉਹ ਫੜੇ ਗਏ ਤੇ ਮੁੜ ਕੇ ਤਰਲੇ ਪਾਉਣ। ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਲੈ ਲਓ ਸਾਡੇ ਕੋਲੋਂ, ਸਾਡੀ ਵੀਡੀਓ ਵਾਇਰਲ ਨਹੀਂ ਕਰਨੀ ਤੇ ਵੀਡੀਓ ਨਾ ਬਣਾਓ। ਉਹ ਕਹਿੰਦੇ ਨੇ ਭਾਜੀ ਇਹ ਇੰਡੀਆ ਨਹੀਂ, ਅਸੀਂ ਪੈਸੇ ਨਹੀਂ ਤੁਹਾਡੇ ਕੋਲ ਲੈਣੇ, ਤੁਹਾਡੀ ਵੀਡੀਓ ਹੀ ਵਾਇਰਲ ਹੋਵੇਗੀ। ਅੰਦਾਜ਼ਾ ਲਾ ਲਓ, ਹੁਣ ਕਹਿੰਦਾ ਜਿੰਨੇ ਪੈਸੇ ਮੰਗੋਗੇ ਮੈਂ ਹੁਣੇ ਚੈੱਕ ਕੱਟ ਕੇ ਦਿੰਦਾ, ਤਾਂ ਮੇਰੀ ਵੀਡੀਓ ਵਾਇਰਲ ਨਹੀਂ ਕਰਨੀ। ਜੇ ਮੈਂ$50 ਦੀ ਇਹ ਚੀਜ਼ਾਂ ਚੁੱਕੀਆਂ ਨੇ ਤੇ ਮੈਂ ਜਿੰਨੇ ਦਾ ਤੁਸੀਂ ਚੈੱਕ ਕਹਿੰਦੇ ਹੋ ਕੱਟ ਕੇ ਦੇ ਦੇਣਾ। ਇਹ ਕਿਤੇ DNA ਚ ਡਿਫੈਕਟ ਤੇ ਨਹੀਂ ਸਾਡੇ ਚ? ਭਾਰਤੀ ਇੰਨੇ ਗੰਦੇ ਲੋਕ ਨੇ ਜਾਂ ਸਿਸਟਮ ਹੀ ਗੰਦਾ ਹੈ ਸਾਡਾ? ਅਸੀਂ ਹਰ ਜਗ੍ਹਾ ਜੁਗਾੜ ਲਾਵਾਂਗੇ, ਸਿਫਾਰਿਸ਼ ਪਾਵਾਂਗੇ ਤੇ ਜਾਂ ਫਿਰ ਰਿਸ਼ਵਤ ਦੇਵਾਂਗੇ। ਉਹ ਰਿਸ਼ਵਤ ਮੰਗਣ ਵਾਲੇ ਤੇ ਅਜੇ ਮੰਗਦੇ ਨਹੀਂ, ਆਪ ਹੀ ਦੇਣ ਨੂੰ ਦੂਜੇ ਚ ਹੱਥ ਪਾਇਆ ਹੁੰਦਾ। ਭਾਈ ਸਰ ਮੇਰਾ ਕੰਮ ਹੋਣਾ ਚਾਹੀਦਾ, ਮੇਰਾ ਸਾਡਾ ਕੰਮ ਕਰ ਦਿਓ, ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਦਿਆਂਗਾ। ਉਧਰੋਂ ਦੂਜੇ ਪਾਸੇ ਵਾਲਾ ਵੀ ਆਣ ਕੇ ਕਹਿਣ ਡਿਆ ਹੁੰਦਾ ਕਿ ਸਰ ਮੇਰੇ ਕੋਲ ਪੈਸੇ ਲਓ ਜਿੰਨੇ ਲੈਣੇ ਨੇ, ਮੇਰਾ ਕੰਮ ਹੋਣਾ ਚਾਹੀਦਾ। ਸਰ ਪਜਲ ਹੋਣ ਡਿਆ ਵੀ ਮੈਂ ਇਹਦਾ ਕਰਾਂ ਕਿ ਉਹਦਾ ਕਰਾਂ। ਆਹ ਰਿਸ਼ਵਤ ਬੜੀ ਚੱਲਦੀ ਹੈ ਇੰਡੀਆ 'ਚ, ਸਾਰੇ ਅਫਸਰ ਰਿਸ਼ਵਤ ਲੈਂਦੇ ਨੇ। ਉਹ ਤੁਸੀਂ ਦਿੰਦੇ ਹੋ ਜਾ ਕੇ, ਨਾਲੇ ਉਹਨਾਂ ਕੋਲ ਝਿੜਕਾਂ ਖਾਂਦੇ ਮੈਂ ਵੇਖੇ ਲੋਕ, ਨਾਲੇ ਉਹਨਾਂ ਨੂੰ ਰਿਸ਼ਵਤ ਦਿੰਦੇ ਵੇਖੇ। ਉਹ ਕਹੇ ਵੀ ਜਾ ਮੇਰੇ ਘਰੋਂ ਦਫਾ ਹੋ ਜਾ ਕੋਈ ਥਾਣੇਦਾਰ, ਸਾਡੇ ਕੁਛ ਸਮੇਂ ਵਾਸਤੇ ਦੋਸਤੋ ਜਿਹੜਾ ਇੰਡੀਆ 'ਚ ਕੋਠੀ ਆ, ਅਸੀਂ ਉਹ ਇੱਕ ਪੁਲਿਸ ਵਾਲੇ ਨੂੰ ਕਿਰਾਏ 'ਤੇ ਦਿੱਤੀ ਸੀ। ਉੱਥੇ ਇੱਕ ਬੰਦਾ ਆਇਆ ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਦੇਖ ਬਾਹਰ ਕੌਣ ਹੈ, ਤੇ ਉਹਦੀ ਵਾਈਫ ਨੇ ਆਣ ਕੇ ਦੱਸਿਆ ਤੇ ਉਹਨੂੰ ਉਹ ਨਾਲ ਹੀ ਬੰਦਾ ਅੰਦਰ ਆ ਗਿਆ। ਤੇ ਉਹ ਜਿਹੜਾ ਥਾਣੇਦਾਰ ਇੰਸਪੈਕਟਰ ਸੀ ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਤੇ ਏਅਰਪੋਰਟ ਤੇ ਹੁੰਦਾ ਐਕਸਾਈਜ਼ ਵਾਲਾ, ਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ, ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਤੇ ਭਰਜਾਈ ਜੀ ਤੁਸੀਂ ਕਹੋ ਭਾਜੀ ਹੋਣੀ ਮੇਰੀ ਗੱਲ ਤੇ ਸੁਣਨ, ਤੇ ਬੈਗ ਫੜਿਆ ਹੱਥ ਦੇ ਵਿੱਚ, ਹੈ ਭਾਜੀ ਉਹਨੂੰ ਦਫਾ ਕਰਨ ਉਹਨੂੰ ਬੁਰਾ ਭਲਾ ਕਹਿਣ ਡਿਆ ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਖੋਲ ਕੇ ਬੈਗ ਤੇ ਵੇਖੋ ਤੇ ਭਾਜੀ ਵੀ ਜਿਹੜਾ ਸੀ ਉਹਦੀ ਦੂਜੇ ਪਾਸੇ ਸੈਟਿੰਗ ਹੋਈ ਸੀ ਹੁਣ ਅੰਦਾਜ਼ਾ ਲਾ ਲਓ ਅਫਸਰ ਸਾਡੇ ਕੋਲੋਂ ਰਿਸ਼ਵਤ ਮੰਗਦੇ ਨੇ ਕਿ ਅਸੀਂ ਅਫਸਰਾਂ ਨੂੰ ਬਦੋ ਬਦੀ ਉਹਨਾਂ ਦੇ ਘਰਾਂ ਚ ਢੇਰ ਲਾਉਂਦੇ ਹਾਂ ਜਾ ਕੇ ਦੋਵੇਂ ਤਰ੍ਹਾਂ ਦੇ ਲੋਕ ਹੈਗੇ ਨੇ ਸਾਡੇ ਸਿਸਟਮ ਵਿੱਚ ਨਲਾਇਕ ਬੱਚੇ ਵੀ ਵੱਡੇ ਵੱਡੇ ਅਫਸਰ ਲੱਗੇ ਨੇ ਜਿਨ੍ਹਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਕਰੋਨਾ ਵਰਗੀ ਮਹਾਂਮਾਰੀ ਜਦੋਂ ਆਈ ਸੀ ਨਾ ਤੇ ਸਾਡੇ ਲੋਕਾਂ ਨੇ ਗੈਸ ਸਿਲੰਡਰ ਕਿਹੜੇ ਗੈਸ ਸਿਲੰਡਰ ਕਿਹੜੀ ਗੈਸ ਹੈ ਯਾਰ ਆਕਸੀਜਨ ਆਕਸੀਜਨ ਦੇ ਜਿਹੜੇ ਸਿਲੰਡਰ ਸਨ ਨਾ ਉਹ ਸਟੋਰ ਕਰਨੇ ਸ਼ੁਰੂ ਕਰਤੇ ਕਿ ਬਲੈਕ ਕਰਾਂਗੇ ਉਹ ਹੋ ਸਕਦਾ ਤੁਸੀਂ ਅਗਲੇ ਹਫਤੇ ਜਾਂ ਮਹੀਨੇ ਤੁਸੀਂ ਮਰ ਜਾਓ ਪਰ ਸਿਲੰਡਰ ਤਹਿਖਾਨੇ ਵਿੱਚ ਜ਼ਰੂਰ ਸਟੋਰ ਕਰਨੇ ਨੇ ਤੁਸਾਂ ਸਾਡੀਆਂ ਬਹੁਤ ਸਾਰੀਆਂ ਦਵਾਈਆਂ ਨਕਲੀ ਵਿਕਣ ਡਈਆਂ ਨੇ ਮੈਡੀਕਲ ਸਟੋਰ ਡਾਕਟਰਾਂ ਨਾਲ ਮਿਲੇ ਨੇ ਅਸੀਂ ਨਕਲੀ ਦੁੱਧ ਵੇਚਦੇ ਹਾਂ ਨਕਲੀ ਪਨੀਰ ਵੇਚਦੇ ਹਾਂ ਵੇਖਿਆ ਜਦੋਂ ਛਾਪੇ ਪੈਂਦੇ ਨੇ ਦੀਵਾਲੀ ਤੇ ਛੱਪੜਾਂ ਦੇ ਕੰਡੇ ਕਈ ਕਈ ਕੁਇੰਟਲ ਦੇ ਢੇਰ ਲੱਗੇ ਹੁੰਦੇ ਨੇ ਉਹ ਤੁਸੀਂ ਦੀਵਾਲੀ ਦੇ ਕੀ ਆਉਂਦੇ ਇਹ ਤੇ ਸਾਰਾ ਸਾਲ ਵੇਚਦੇ ਨੇ ਪਨੀਰ ਇਹੋ ਜਿਹੇ ਕਿਉਂਕਿ ਇਹਨਾਂ ਨੂੰ ਮਹੀਨਾ ਜੀ ਜਾਂਦਾ ਕੀ ਖਵਾਲਦੇ ਹੋਣਗੇ ਆਪਣੇ ਆਪਣੇ ਲੋਕਾਂ ਨੂੰ ਅੰਦਾਜ਼ਾ ਲਾ ਲਓ ਨਕਲੀ ਦੁੱਧ ਅਸੀਂ ਵੇਚਦੇ ਹਾਂ ਨਕਲੀ ਪਨੀਰ ਅਸੀਂ ਵੇਚਦੇ ਹਾਂ ਨਕਲੀ ਮਸਾਲੇ ਅਸੀਂ ਵੇਚਦੇ ਹਾਂ ਉਹ ਬਿਮਾਰ ਹੋਣ ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ ਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ ਵੈਂਟੀਲੇਟਰ ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੀ ਲੁੱਟਮਾਰ ਕਰਨ ਵਾਸਤੇ ਉਹ ਜਿੱਥੇ ਡਾਕਟਰ ਡਾਕੂ ਹੋਣ ਉਹ ਮੁਲਕ ਨਰਕ ਹੀ ਹੁੰਦਾ ਨਰਕ ਤੋਂ ਵੀ ਅੱਗੇ ਹੁੰਦਾ ਯਾਰ ਟਰੰਪ ਭਾਵੇਂ ਦਿਨ ਵਿੱਚ 99 ਗੱਲਾਂ ਮੂਰਖਾਂ ਵਾਲੀਆਂ ਕਰਦਾ ਪਰ ਭਾਰਤ ਨਰਕ ਹੈ ਉਹਨੇ ਬਿਲਕੁਲ ਠੀਕ ਕਿਹਾ ਨਕਲੀ ਦਵਾਈਆਂ ਨਕਲੀ ਡਾਕਟਰ ਤੇ ਅਸਲੀ ਕੀ ਹੈ ਸਾਡੇ ਭਾਰਤ ਦੇ ਵਿੱਚ ਅਸਲੀ ਇਹ ਹੈ ਕਿ ਅਸੀਂ ਭਾਰਤੀ ਜਮਾਂਦਰੂ ਹੀ ਘਟੀਆ ਲੋਕ ਹਾਂ ਇੰਨੇ ਸੋਹਣੇ ਮੁਲਕ ਨੂੰ ਅਸਾਂ ਨਰਕ ਬਣਾ ਦਿੱਤਾ ਹੈ ਭੂਗੋਲਿਕ ਤੋਂ ਪੁਆਇੰਟ ਆਫ ਵਿਊ ਤੋਂ ਜੋਗ੍ਰਾਫੀਕਲ ਭਾਰਤ ਖੂਬਸੂਰਤ ਦੇਸ਼ ਆ ਇਹਦੇ ਵਿੱਚ ਰਾ ਮਟੀਰੀਅਲਾਂ ਦੀ ਨਦੀਆਂ ਪਰਬਤ ਪਹਾੜਾਂ ਦੀ ਤੇ ਵੈਦਰਾਂ ਦੀ ਰੱਜ ਕੇ ਉੱਪਰ ਵਾਲੇ ਨੇ ਖੁੱਲੇ ਦਿਲ ਨਾਲ ਇਸ ਧਰਤੀ ਨੂੰ ਇਨਾਮ ਸਾਰਾ ਕੁਛ ਬਖਸ਼ਿਆ ਹੈਗਾ ਜਿਸ ਥਾਂ ਥਾਂ ਬੇਈਮਾਨੀ ਦੇ ਢੇਰ ਲੱਗੇ ਨੇ ਸਾਡੇ ਦੇਸ਼ ਵਿੱਚ ਇੰਨੀ ਸੋਹਣੀ ਧਰਤੀ ਦੇ ਉੱਤੇ ਬੇਈਮਾਨੀ ਦੇ ਢੇਰ ਭਾਰਤ ਚ ਇਮਾਨਦਾਰ ਲੋਕਾਂ ਨੂੰ ਪਾਗਲ ਕਿਹਾ ਜਾਂਦਾ ਸੱਚੇ ਲੋਕਾਂ ਦਾ ਮਜ਼ਾਕ ਪਖੰਡੀਆਂ ਦੀ ਜੈ ਜੈਕਾਰ ਸਾਡੇ ਬਹੁਤ ਰੂਪੀਏ ਸਮਾਜ ਦੇ ਵਿੱਚ ਆਇਆ ਸਾਧਾਂ ਤਾਂਤਰਿਕਾਂ ਵਗੈਰਾ ਨੇ ਗੰਦ ਪਾਇਆ ਕਿਉਂਕਿ ਲੋਕੀ ਪਛਾਹ ਖਿੱਚੂ ਤੇ ਬੇਕੂਫ ਹੋਣ ਕਰਕੇ ਉਹ ਤੇ ਚਲੋ ਪੜ੍ਹਦੇ ਆ ਜਿਹੜੇ ਪੜ੍ਹੇ ਲਿਖੇ ਟੇਵੇ ਲਵਾਉਂਦੇ ਫਿਰਦੇ ਨੇ ਜਿਨ੍ਹਾਂ ਨੇ ਮੁੰਡੇ ਲੈਣ ਬਾਬਿਆਂ ਕੋਲ ਜਾਂਦੀਆਂ ਨੇ ਬਾਬੇ ਅਨਪੜ੍ਹ ਹੁੰਦੇ ਨੇ ਬਾਬੇ ਮਰਸਰੀਕਾਰਾਂ ਚ ਘੁੰਮਦੇ ਨੇ ਤੇ ਬੇਕੂਫ ਭਾਰਤੀ ਇਹਨਾਂ ਦੇ ਗੱਲੇ ਚ ਪੈਸੇ ਪਾਉਂਦੇ ਨੇ ਕਿਹੋ ਜਿਹੀ ਸੋਚ ਹੈ ਤੁਹਾਡੀ ਤੇ ਅਸੀਂ ਗਰੀਬ ਮਜ਼ਦੂਰ ਦੀ ਦਿਹਾੜੀ ਮਾਰ ਲੈਂਦੇ ਹਾਂ ਪਰ ਬਾਬੇ ਦੇ ਖੁਰਾਂ ਚ ਪਤਾ ਨਹੀਂ ਪੈਸਿਆਂ ਦਾ ਢੇਰ ਲਾ ਦਿਆਂਗੇ ਓਏ ਜਿੱਥੇ ਲੋਕਾਂ ਨੂੰ ਵੋਟ ਦੇਣ ਦੀ ਅਕਲ ਨਹੀਂ ਦਇਆ ਧਰਮ ਦੀ ਭਾਵਨਾ ਹੀ ਹੈ ਨਹੀਂ ਲੋਕਾਂ ਦੇ ਵਿੱਚ ਮੁਲਕ ਨਾਲ ਪਿਆਰ ਨਹੀਂ ਆਪਣੇ ਸਮਾਜ ਨਾਲ ਪਿਆਰ ਨਹੀਂ ਯਾਰ ਕਿੱਦਾਂ ਦੀ ਸਾਡੀ ਮੈਂਟੈਲਿਟੀ ਹੈ ਉਹ ਆ ਯੂਰਪੀਅਨ ਲੋਕ ਜਾਂ ਸਿਵਲਾਈਜ਼ ਲੋਕ ਜਿੰਨੇ ਕੰਟਰੀ ਨੇ ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ ਟਗੇ ਦਾ ਨੁਕਸਾਨ ਨਹੀਂ ਹੋਣ ਦਿੰਦੇ ਸਫ਼ਰ ਕਰਨਗੇ ਆਪਣੀਆਂ ਏਅਰਲਾਈਨਾਂ ਤੇ, ਚੀਜ਼ਾਂ ਉਹ ਖਰੀਦਣਗੇ ਜਿਹੜੀਆਂ ਆਪਣੇ ਮੁਲਕ ਨੂੰ ਪੈਸਾ ਜਾਵੇ। ਆਪਣਾ ਮੁਲਕ ਜਰਾ ਵੀ ਕੋਈ ਕਹਿਣ ਦਾ ਮਤਲਬ ਇੱਥੇ ਪੁਲਿਸ ਨਾ ਵੀ ਹੋਏ, ਕੋਈ ਗੈਰ ਕਾਨੂੰਨੀ ਕੰਮ ਕਰ ਤਾਰ ਹੀ ਗਲਤ ਪਾਰਕ ਕਰ ਰਿਹਾ ਕੋਈ, ਉਹਨੂੰ ਆਮ ਸ਼ਹਿਰੀ ਵੇਖੇ ਤੇ ਉਹਦੇ ਕੋਲੋਂ ਪੁਲਿਸ ਜਿੰਨਾ ਹੀ ਡਰ ਆਉਂਦਾ, ਜਰਾ ਅੰਦਾਜ਼ਾ ਲਾ ਲਓ। ਤੇ ਸਾਡੇ ਮੁਲਕ ਵਿੱਚ ਮੈਂ ਗਲਤ ਪਾਰਕ ਕਰਨ ਡਿਆ ਹੋਵਾਂ ਇੰਡੀਆ ਦੇ ਵਿੱਚ, ਤੇ ਕੋਈ ਮੈਨੂੰ ਆਣ ਕੇ ਕਹੇ ਭਾਈ ਸਾਹਿਬ ਤੁਸੀਂ ਇੱਥੇ ਕਾਰ ਨਹੀਂ ਪਾਰਕ ਕਰ ਸਕਦੇ, ਤੇ ਮੈਂ ਕਹਾਂਗਾ ਤੂੰ ਮਾਮਾ ਲੱਗਣਾ, ਤੇਰੇ ਪਿਓ ਦਾ ਥਾਂ ਵੈ। ਉਹ ਇਹੋ ਜਿਹੀ ਸੋਚ ਵਾਲਿਓ, ਤੁਹਾਨੂੰ ਕੀ ਕਹੀਏ। ਸਾਡਾ ਧਾਰਮਿਕ ਮੁਲਕ ਪਰ ਧਾਰਮਿਕ ਨਫ਼ਰਤ ਚਰਮ ਸੀਮਾ ਤੇ ਹੈ। ਪਖੰਡੀ ਹੋ ਤੁਸੀਂ, ਇੰਨੇ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਹੈ ਹੀ ਨਹੀਂ, ਪਖੰਡ ਹੈ ਤੁਹਾਡੇ ਵਿੱਚ ਜ਼ਿਆਦਾ ਹੈ। ਅਗਰ ਅਸੀਂ ਨਾ ਸੰਭਲੇ ਤੇ ਜਗਤ ਗੁਰੂਓ ਤੁਹਾਡੇ ਦੇਸ਼ ਦੀ ਤਰੱਕੀ ਹੋ ਹੀ ਨਹੀਂ ਸਕਦੀ। ਦੇਸ਼ ਤੇ ਸਮਾਜ ਦੀ ਤਰੱਕੀ ਹਮੇਸ਼ਾ ਜ਼ਿੰਮੇਵਾਰ ਨਾਗਰਿਕ ਕਰਦੇ ਨੇ, ਸਾਡੇ ਤੇ ਦੇਸ਼ ਨੂੰ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ ਹੈਗੇ। ਦੋ ਦੋ ਤਿੰਨ ਤਿੰਨ ਏਕੜ ਚ ਨਕਲੀ ਤੇ ਪਹੁੰਚ ਵਾਲਿਆਂ ਨੇ ਯੂਨੀਵਰਸਿਟੀਆਂ ਖੋਲੀਆਂ ਨੇ, ਆਪ 10 ਜਮਾਤਾਂ ਪਾਸ ਹੋ ਵੀ ਨਕਲ ਮਾਰ ਕੇ ਪੜ੍ਹੇ ਨੇ, ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ। ਤੁਹਾਡਾ ਭਲਾ ਹੋ ਜੇ। ਹਰ ਸਾਲ ਬਹੁਤ ਸਾਰੀਆਂ ਨਕਲੀ ਡਿਗਰੀਆਂ, 3 ਲੱਖ ਦਿਓ ਇਹਨਾਂ ਯੂਨੀਵਰਸਿਟੀਆਂ ਚੋਂ PhD ਕਰ ਲਓ ਤੇ ਮੁੜ ਕੇ ਪ੍ਰੋਫੈਸਰ ਲੱਗ ਜਾਓ। ਏਡਾ ਬੋਰਡ ਲਿਖ ਕੇ ਘਰ ਦੇ ਸਾਹਮਣੇ ਲਾ ਦਿਓ, ਫਲਾਣਾ ਸਿੰਘ PhD ਜਾਂ ਰਾਜਕੁਮਾਰ PhD ਫਲਾਣੀ ਯੂਨੀਵਰਸਿਟੀ ਦੇ ਵਿੱਚੋਂ। ਹਾਂਜੀ, ਤੇ ਅਮੀਰ ਬੱਚਿਆਂ ਦੇ ਇੰਟਰਵਿਊ ਦੇਣ ਵਾਸਤੇ ਡੁਪਲੀਕੇਟ ਸਟੂਡੈਂਟ ਆਉਂਦੇ ਨੇ, ਜਿਹੜੇ ਇੰਟੈਲੀਜੈਂਟ ਨੇ। ਅਮੀਰਾਂ ਦੇ ਮੁੰਡੇ ਤੇ ਯਾਸ਼ ਹੁੰਦੇ ਨੇ, ਇਹਨਾਂ ਨੇ ਕਿਉਂ ਪੜ੍ਹਨ, ਪਿਓ ਨੇ ਇੰਨਾ ਕੁ ਪੈਸਾ ਇਕੱਠਾ ਕਰ ਛੱਡਿਆ ਰਿਸ਼ਵਤ ਲੈ ਲੈ ਕੇ, ਅੱਗੋਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ। ਤੇ ਇਹਨਾਂ ਨੇ ਵੀ ਕੱਲ ਨੂੰ ਅਫਸਰ ਬਣਨਾ ਜੇ, ਕਿਉਂਕਿ ਜਾਂ ਤੇ ਇਹਨਾਂ ਦੀ ਸਿਫਾਰਿਸ਼ ਚੱਲਣੀ ਹੈ ਤੇ ਜਾਂ ਇਹਨਾਂ ਦੀ ਜਿਹੜੇ ਇੰਟਰਵਿਊ ਦੇਣੀ ਹੈ, ਉਹ ਮੁੰਡਾ ਹੀ ਹੋਰ ਹੈ। ਹੁਣ ਤੇ ਆਫਿਸ ਖੁੱਲ ਗਏ ਨੇ ਕਿ ਆਓ ਇੰਨੇ ਪੈਸੇ ਦਿਓ, ਅਸੀਂ ਤੁਹਾਡੇ ਨਾਲ ਮੈਂ ਇੰਟਰਵਿਊ ਦੇਣ ਆਪਣੇ ਭੇਜਾਂਗੇ ਤੇ 100% ਤੁਸੀਂ ਪਾਸ ਹੋਵੋਗੇ। ਏਦਾਂ ਦੇ ਨਲਾਇਕ ਅਫਸਰ ਜਦੋਂ ਸਾਡੇ ਸਮਾਜ ਵਿੱਚ ਲੱਗਣਗੇ, ਸਵਾਦ ਖੇ ਮੈਨੇਜਮੈਂਟ ਕਰਨਾ, ਉਹ ਤੇ ਦੇਸ਼ ਦੀ ਗੱਡੀ ਨੂੰ ਛੱਪੜ ਚ ਸੁੱਟ ਦੇਣਗੇ, ਤਾਂ ਹੀ ਵਰਦੀ ਪਾ ਕੇ ਇੰਨੀ ਆਕੜ ਹੈਂਕੜ ਐਨਕਾਂ ਨਾਸਾ ਜੈਦਾਰ ਦੀ ਦਨਾਲੀ ਵਾਂਗੂੰ ਫਲਾਈਆਂ ਹੁੰਦੀਆਂ ਨੇ, ਜਿਸ ਤਰ੍ਹਾਂ ਦੁਨੀਆਂ ਦੇ ਉੱਤੇ ਹੋਏ ਹੋਏ ਜ਼ਮੀਨ ਭਾਰ ਨਹੀਂ ਝੱਲਣ ਡਈ ਹੁੰਦੀ ਇੰਸਪੈਕਟਰ ਦੀ ਜਾਂ ਸਬ ਇੰਸਪੈਕਟਰ ਦੀ। ਓਏ ਹੋਏ ਹੋਏ, ਕਹਿੰਦਾ ਕਿਤੇ ਮੈਨੂੰ ਹੱਥ ਤੇ ਲਾ ਕੇ ਵੇਖੋ, ਕਦੇ ਮੇਰੇ ਵਾਲੇ ਵੇਖੋ ਤੇ ਸਹੀ ਮੈਂ ਕੀ ਬਣਾਵਾਂ। ਦੁਨੀਆ ਭਰ ਦੀ ਆਕੜ ਇੱਕ ਬੰਦੇ ਚ ਆ ਜਾਂਦੀ ਹੈ। ਓਏ ਤੂੰ ਸੇਵਾਦਾਰ ਹੈ, ਤੂੰ ਪਬਲਿਕ ਹਿਫਾਜ਼ਤ ਵਾਸਤੇ ਹੈ, ਦੇਸ਼ ਦੀ ਬਿਹਤਰੀ ਵਾਸਤੇ ਹੈ, ਜਨਤਾ ਨੂੰ ਡਿਸਿਪਲਨ ਚ ਰੱਖਣ ਵਾਸਤੇ ਹੈ, ਤੂੰ ਤੇ ਤੇਰੀ ਤੇ ਆਕੜ ਹੀ ਦੱਸਦੀ ਹੈ ਕਿ ਤੂੰ ਵਰਦੀ ਵਿੱਚ ਵਰਦੀ ਤੰਗ ਪੈਣ ਡਈ ਹੈ। ਤੈਨੂੰ ਰਿਸ਼ਵਤ ਲੈ ਕੇ ਆਪਣੇ ਘਰ ਭਰਨੇ। ਭਾਰਤ ਵਿੱਚ ਸਿਰਫ ਇਮਾਨਦਾਰ ਉਹ ਹੈ ਉਹ ਜਿਹਦਾ ਦਾ ਨਹੀਂ ਲੱਗਦਾ। ਇਮਾਨਦਾਰ ਆਦਮੀ ਨੂੰ ਉਹਦੇ ਘਰ ਵਾਲੇ ਵੀ ਪਸੰਦ ਨਹੀਂ ਕਰਦੇ। ਬਹੁਤੇ ਭਾਰਤੀ ਬਾਹਰ ਦੇ ਮੁਲਕਾਂ ਚ ਵੀ ਆ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੋ ਪੁੱਠੇ ਕੰਮ ਇੰਡੀਆ ਚ ਕਰਦੇ ਨੇ ਉਹ ਬਾਅਦ ਫਿਰ ਬਾਹਰ ਦੇ ਅੰਗਰੇਜ਼ ਇਹੋ ਜਿਹਾ ਕੰਮਾਂ ਦੇ ਆਦੀ ਨਹੀਂ, ਉਹ ਫਿਰ ਨਫ਼ਰਤ। 4 ਇੰਡੀਅਨ ਖਰਾਬ ਹੋਣਗੇ ਨਾ, ਉਸ ਸ਼ਹਿਰ ਦੇ ਸਾਰੇ ਇੰਡੀਅਨਾਂ ਨੂੰ ਲੋਕੀ ਅੰਗਰੇਜ਼ ਉਸੇ ਨਜ਼ਰ ਨਾਲ ਵੇਖਣਗੇ। ਸ਼ਰਮ ਕਰੋ ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤੇ ਆਪਣੇ ਘਰ ਚ ਹੀ ਰਹੋ, ਬਾਹਰ ਆਉਣ ਦੀ ਕੋਈ ਲੋੜ ਨਹੀਂ ਤੁਹਾਨੂੰ। ਪਿਆਰੇ ਭਾਰਤੀਓ, ਕੋਝ ਤੇ ਅਕਲ ਨੂੰ ਹੱਥ ਮਾਰੋ। ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ। ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ ਤੇ ਐਜੂਕੇਸ਼ਨ ਦੀ ਲੋੜ ਹੈ। 100 ਸਾਲ ਪਹਿਲਾਂ ਭਾਰਤ ਨੂੰ ਪਖੰਡੀਆਂ, ਅੰਧ ਵਿਸ਼ਵਾਸੀਆਂ, ਸਪੇਰਿਆਂ ਤੇ ਮੰਗਤਿਆਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਵੀ ਸਾਰਾ ਕੁਝ ਉਹੋ ਹੀ ਹੈ, ਸਿਰਫ ਸਟਾਈਲ ਚੇਂਜ ਹੋਇਆ। ਜੇ ਕੋਈ ਬੰਦਾ ਮੂਰਖ ਹੈ ਤੇ ਉਹਨੂੰ ਸੂਟ ਪਾ ਦਿਓ, ਟਾਈ ਲਾ ਦਿਓ ਤੇ ਪਰਫਿਊਮ ਛਿੜਕ ਦਿਓ ਉਹਦੇ ਉੱਤੇ, ਕੀ ਗੱਲ ਹੈ? ਉਹ ਅਕਲ ਵਾਲੀਆਂ ਗੱਲਾਂ ਕਰਨ ਲੱਗ ਜਾਏਗਾ? ਨਹੀਂ, ਤੁਹਾਂ ਸਟਾਈਲ ਚੇਂਜ ਕਰ ਲਿਆ। ਤੁਹਾਡੇ ਵਿੱਚ ਬੇਈਮਾਨੀ ਤੇ ਮੂਰਖਤਾ ਓਨੀ ਹੈ ਜਿੰਨੀ ਅੱਜ ਤੋਂ ਉਹ ਪਹਿਲਾਂ ਸੀ। ਕਹਤੇ ਹੈ ਤਾਰੇ ਕਿ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕਿ ਚਮਨ ਬਦਲਾ ਹੈ। ਕਹਤੇ ਹੈ ਤਾਰੇ ਕਿ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕਿ ਚਮਨ ਬਦਲਾ ਹੈ, ਮਗਰ ਕਹਤੀ ਹੈ ਸ਼ਮਸ਼ਾਨ ਕੀ ਖਾਮੋਸ਼ੀ, ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਜਾਤੀ ਧਰਮ ਜਾਤਾਂ ਪਾਤਾਂ ਭਾਈ ਭਤੀਜਾਵਾਦ ਦਾ ਚਿੱਕੜ ਹੈ ਸਾਡੇ ਸਮਾਜ ਦੇ ਵਿੱਚ। ਰੋਜ਼ ਸ਼ਹਿਰਾਂ ਦੀ ਕਿਸੇ ਨਾ ਕਿਸੇ ਗਲੀ ਮੁਹੱਲੇ ਚ, ਰੋਜ਼ ਸ਼ਹਿਰ ਦੇ ਚੌਥੇ ਜਾਂ ਪੰਜਵੇਂ ਜਾਂ ਤੀਜੇ ਗਲੀ ਮੁਹੱਲੇ ਚ ਧਾਰਮਿਕ ਆਯੋਜਨ, ਬੱਚਿਆਂ ਨੇ ਪੜ੍ਹਨਾ ਹੁੰਦਾ, ਬਿਮਾਰਾਂ ਨੂੰ ਸ਼ਾਂਤੀ ਜਾਂ ਪੀਸ ਚਾਹੀਦੀ ਹੈ, ਜਾਨਵਰਾਂ ਨੂੰ ਵੀ। ਤੇ ਤੁਹਾਡਾ ਡੀਜੇ ਜਿਹੜਾ ਤੁਸੀਂ ਵਜਾਉਂਦੇ ਹੋ, ਅੱਧੇ ਸ਼ਹਿਰ ਦੇ ਜਾਨਵਰ ਉਡਾ ਦਿੰਦਾ, ਬੜਮ ਬੜਮ ਬੜਮ। ਡੀਜੇ ਦੀ ਆਵਾਜ਼ ਨਾਲ ਕੰਧਾਂ ਕੋਠੇ ਹਿੱਲਣ ਡਏ ਹੁੰਦੇ ਨੇ, ਤੇ ਗਾਣੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ, ਤੇ ਜ਼ਰੂਰਤ ਵੀ ਨਹੀਂ ਗਾਣਾ ਸਮਝ ਕੇ। ਹਾਂ, ਕਰਨਾ ਕੀ ਹੈ? ਸਾਨੂੰ ਤੇ ਖੜਾਕ ਚਾਹੀਦਾ, ਬਿਲਕੁਲ ਸਾਨੂੰ ਖੜਾਕ ਹੀ ਚਾਹੀਦਾ। ਆਹਾਂ ਗਾਣਿਆਂ ਤੋਂ ਕੀ ਲੈਣਾ? ਸੁਭਾ ਸਿੰਘ ਜੀ, ਥੋੜੀ ਜੀ ਵੇਟ ਕਰਿਓ, ਮੈਂ ਆ ਰਿਹਾ ਤੁਹਾਡੇ ਨਾਲ। ਅੱਛਾ, ਗਾਣਾ ਸਮਝ ਕੇ ਆਹਾਂ ਕੀ ਕਰਨਾ ਵਾ? ਸਾਨੂੰ ਤੇ ਖੜਾਕ ਹੀ ਚਾਹੀਦਾ ਵਾ। ਕਰਜ਼ਾ ਲੈ ਕੇ ਮੁੰਡੇ ਦੇ ਵਿਆਹ ਤੇ 35-40 ਲੱਖ ਦੀ ਰੋਟੀ ਖਵਾ ਦੇਣੀ, ਅੱਧਾ ਖਾਣਾ ਤੇ ਸ਼ਰਾਬ ਨਾਲੀਆਂ ਚ ਰੁੜਦੀ ਹੈ, ਇਹ ਤੁਹਾਡੀ ਸੋਚ ਤੇ ਮੂਰਖਤਾ ਦਾ ਠੱਪਾ। ਤੁਸੀਂ ਖਰੇ ਕੀ ਸਮਝਦੇ ਹੋ ਕਿਸੇ ਨੂੰ ਜਲੇਬੀਆਂ ਤੇ ਮੀਟ ਤੇ ਇੰਨੀ? ਤੁਹਾਡੀ ਜੈ ਜੈਕਾਰ ਹੋਣ ਲੱਗ ਪਏਗੀ ਇਲਾਕੇ ਵਿੱਚ ਕਿ ਕੀ ਹੈ ਇਹ? ਤੁਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਵੀ, ਮਤਲਬ ਕਿ ਇਹ ਪੈਸਾ ਇਹੋ ਜਿਹੜੇ ਤੁਹਾਡੇ ਨਲਾਇਕ ਮੁੰਡਿਆਂ ਦੇ ਇੰਨੇ ਪੈਸੇ, ਇਹਨਾਂ ਨੂੰ ਹੁਣ ਤੁਸੀਂ ਬਾਹਰ ਵੀ ਭੇਜਣਾ ਜਾਂ ਭੇਜਿਆ ਜਾਂ ਜੋ ਵੀ ਹੈ, ਇਹਨੂੰ ਕਾਰੋਬਾਰ ਕਰਵਾਓ। ਉਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ, ਤੁਸੀਂ ਤੇ ਕਰੋੜ ਪੌਣੇ ਕੁ ਕਰੋੜ ਤੱਕ ਤੇ ਤੁਸੀਂ ਪਹੁੰਚ ਜਾਂਦੇ ਹੋ। ਇਹਦੇ ਨਾਲ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ, ਜੇ ਤੁਹਾਡਾ ਮੁੰਡਾ ਬੇਕਾਰ ਹੈ ਤੇ। ਇੱਕ ਵਿਆਹ ਤੇ 3-3, 4-4 ਫੰਕਸ਼ਨ, ਉਹ ਵੀ ਮੈਰਿਜ ਪੈਲਸਾਂ ਵਿੱਚ। 4 ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ, ਇਹਦਾ ਕਿੰਨਾ ਪੈਸਾ ਲੱਗ ਗਿਆ ਬਾਈ? ਘਰ ਦੇ ਬਜ਼ੁਰਗ ਨੂੰ ਟਾਈਮ ਸਿਰ ਰੋਟੀ ਨਹੀਂ ਦੇਣੀ, ਮੈਡੀਕਲ ਸੁਵਿਧਾਵਾਂ ਦਾ ਖਿਆਲ ਨਹੀਂ ਰੱਖਣਾ, ਮਰ ਜਾਣ ਤੇ ਭੋਗ ਦੇ ਨਾਂ ਤੇ ਸਾਰੇ ਪਿੰਡ ਨੂੰ ਜਲੇਬੀਆਂ, ਖੀਰਾਂ, ਸ਼ਰਾਬ, ਮੀਠ। ਭਾਰਤੀ ਸਮਾਜ ਜਿਹੜਾ ਨਾ, ਇਹ ਸੋਚ ਤੋਂ ਦੂਰ, ਲੌਜਿਕ ਤੋਂ ਦੂਰ, ਏਜੰਡਾ ਦਾ ਇੱਜੜ ਹੈ। ਪਰ ਭਾਰਤ ਵਿੱਚ ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝਦਾ, ਬੜੀ ਬੜੇ ਆਪਣੇ ਆਪ ਨੂੰ ਨੈਚੁਰਲ ਬੋਰਨ ਇੰਟੈਲੀਜੈਂਟ ਸਮਝਦੇ ਆ। ਇਹੋ ਹੀ ਬੇਵਕੂਫੀ ਹੈ ਦੋਸਤੋ, ਆਪਣੇ ਆਪ ਨੂੰ ਆਪੇ ਹੀ ਸਿਆਣਾ ਸਮਝੀ ਜਾਣਾ, ਆਪਣੇ ਆਪ ਚ ਆਪ ਹੀ ਜਗਤ ਗੁਰੂ ਬਣ ਜਾਣਾ। ਓਏ ਖੂਹ ਦੇ ਡੱਡੂ ਵੱਡੇ ਜਗਤ ਗੁਰੂ! ਇੱਕ ਵਾਰੀ ਨਾ ਸਮੁੰਦਰ ਚ ਹੜ੍ਹ ਆ ਗਿਆ, ਮੀਂਹ ਬੜੇ ਪਏ, ਤੇ ਸਮੁੰਦਰ ਦਾ ਜਿਹੜਾ ਪਾਣੀ ਸੀ, ਨਦੀਆਂ ਦਾ ਪਾਣੀ ਜਿਹੜਾ ਸੀ, ਉਹ ਖੇਤਾਂ ਤੱਕ ਆ ਗਿਆ, ਤੇ ਜਿਹੜੇ ਖੂਹ ਸਨ ਪੁਰਾਣੇ ਜ਼ਮਾਨੇ ਚ ਜੋ ਜੱਟ ਆਉਂਦੇ ਹੁੰਦੇ, ਉਹ ਖੂਹ ਹੀ ਭਰ ਗਏ ਪਾਣੀ ਦੇ ਨਾਲ, ਬਾਹਰ ਦਾ ਪਾਣੀ ਅੰਦਰ ਪੈ ਗਿਆ। ਤੇ ਇੱਕ ਨਦੀ ਦਾ ਸਮੁੰਦਰ ਦਾ ਡੱਡੂ ਵੱਡਾ ਸਾਰਾ ਰੁੜਦਾ ਰੁੜਦਾ ਆਣ ਕੇ ਉਹ ਖੂਹ ਦੇ ਵਿੱਚ ਡਿੱਗ ਪਿਆ। ਖੂਹ ਦਾ ਪਾਣੀ ਥੋੜਾ ਘਟਦਾ ਗਿਆ ਘਟਦਾ ਗਿਆ, ਹੜ੍ਹ ਤੋਂ ਬਾਅਦ ਤੇ ਖੂਹ ਦੇ ਜਿਹੜੇ ਪਹਿਲੇ ਡੱਡੂ ਡੱਡੀਆਂ ਹਨ ਉਹ ਨਿੱਕੇ ਨਿੱਕੇ ਨਿੱਕੇ ਨਿੱਕੇ ਤੇ ਬਰਾਉਨ ਬਰਾਉਨ ਨਹੀਂ, ਉਹਨਾਂ ਦਾ ਰੰਗ ਜਿਹੜਾ ਸੀ ਚਿੱਟਾ ਵੀ ਨਹੀਂ ਸੀ, ਖੱਟਾ ਵੀ ਨਹੀਂ ਸੀ, ਉਹ ਐਵੇਂ ਕਿਸ ਤਰ੍ਹਾਂ ਦਾ ਰੰਗ ਤੁਹਾਨੂੰ ਦੱਸਾਂ, ਸੁਨਹਿਰਾ ਜਿਹਾ। ਪਰ ਆ ਜਿਹੜਾ ਡੱਡੂ ਨਦੀ ਵਾਲਾ ਸੀ ਇਹ ਮੋਟਾ ਸਾਰਾ ਡੱਡੂ ਤੇ ਯੈਲੋ ਰੰਗ, ਜਦੋਂ ਪਾਣੀ ਥੱਲੇ ਚਲਾ ਗਿਆ ਨਾ ਤੇ ਉਹ ਸਾਰੀਆਂ ਡੱਡੀਆਂ ਇੱਕ ਪਾਸੇ ਇਕੱਠੀਆਂ ਹੋ ਗਈਆਂ ਤੇ ਇਹ ਡੱਡੂ ਨੂੰ ਕਹਿੰਦੀਆਂ, ਤੂੰ ਭਾਈ ਤੂੰ ਕੌਣ ਹੈ? ਉਹ ਕਹਿੰਦਾ ਮੈਂ ਡੱਡੂ। ਕਹਿੰਦਾ ਲੱਗਦਾ ਤੇ ਤੂੰ ਡੱਡੂ ਹੀ ਹੈ, ਪਰ ਤੂੰ ਤੇ 10 ਡੱਡੂਆਂ 15 ਡੱਡੂਆਂ ਜਿੱਡਾ ਵਾ, ਤੂੰ ਡੱਡੂ ਨਹੀਂ? ਉਹ ਕਹਿੰਦਾ ਨਹੀਂ ਮੈਂ ਡੱਡੂ ਹੀ ਹਾਂ। ਤੇ ਕਹਿੰਦਾ ਤੂੰ ਤੂੰ ਕਿੱਥੋਂ ਆਇਆ, ਕਿੱਧਰ ਦਾ ਡੱਡੂ ਆ ਤੂੰ? ਕਹਿੰਦਾ ਮੈਂ ਆਇਆ ਸਮੁੰਦਰ ਚੋਂ। ਤੇ ਉਸ ਤੇ ਕਹਿੰਦਾ ਸਮੁੰਦਰ ਜਿਹੜਾ ਉਹ ਕਿੱਦਾਂ ਦਾ ਹੁੰਦਾ? ਕਹਿੰਦਾ ਬੜਾ ਵੱਡਾ, ਬਹੁਤ ਵੱਡਾ ਹੁੰਦਾ ਸਮੁੰਦਰ। ਤੇ ਇੱਕ ਡੱਡੀ ਨਾ ਛੋਟੀ ਜਿਹੀ ਤਾਰੀ ਲਾ ਕੇ ਕਹਿੰਦੀ ਹੈ, ਵੀ ਫਿਰ ਤੇ ਸਮੁੰਦਰ ਚ ਤੂੰ ਏਡੀ ਏਡੀਆਂ ਵੱਡੀਆਂ ਤਾਰੀਆਂ ਲਾਉਂਦਾ ਹੋਏਗਾ? ਕਹਿੰਦਾ ਨਹੀਂ ਇਹਦੇ ਤੋਂ ਵੱਡੀਆਂ। ਹੁਣ ਦੂਜੇ ਡੱਡੂ ਨੇ ਅੱਧੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਕਹਿੰਦਾ ਏਡੀਆਂ ਤਾਰੀਆਂ ਲਾਉਂਦਾ? ਕਹਿੰਦਾ ਨਹੀਂ ਇਹਦੇ ਤੋਂ ਵੀ ਵੱਡੀਆਂ। ਹੁਣ ਤੀਜੇ ਡੱਡੂ ਨੇ ਸਾਰੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਸਾਹ ਚੜਿਆ ਤੇ ਕਹਿੰਦਾ ਅੱਛਾ ਫਿਰ ਤੂੰ ਏਡੀਆਂ ਤਾਰੀਆਂ ਲਾਉਂਦਾ ਹੋਏਗਾ? ਉਹ ਕਹਿੰਦਾ ਨਹੀਂ ਇਹਦੋਂ ਵੀ ਵੱਡੀਆਂ। ਤੇ ਸਾਰੇ ਡੱਡੂ ਡੱਡੀਆਂ ਹੱਸ ਪਏ ਤੇ ਕਹਿੰਦੇ ਨੇ ਮੂਰਖਾ, ਇਹਦੇ ਤੋਂ ਵੱਡੀ ਤੇ ਦੁਨੀਆ ਹੀ ਨਹੀਂ ਹੁੰਦੀ, ਤੂੰ ਇਹਨੂੰ ਵੱਡੇ ਚੱਕਰ ਕਿੱਦਾਂ ਲਾ ਸਕਦਾ ਹੋਏਗਾ? ਗੱਲ ਏਦਾਂ ਵੀ ਉਹ ਖੂਹ ਦੇ ਡੱਡੂ ਸਨ ਤੇ ਉਹਦੇ ਦੀ ਉਹਨੂੰ ਹੀ ਸਾਰੀ ਦੁਨੀਆ ਸਮਝਦੇ ਹਨ, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜਗਤ ਗੁਰੂ ਸਮਝਦੇ ਹੋ। ਜਿਸ ਦਿਨ ਖੂਹ ਚੋਂ ਬਾਹਰ ਨਿਕਲੋਗੇ ਨਾ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਥੇ ਹੋ ਤੇ ਦੁਨੀਆ ਕਿੱਥੇ ਹੋ। ਸੁਣ ਟੱਠੇ ਖੂਹ ਦੀ ਇਹ ਡੱਡੀਏ, ਇਹ ਟਿਰ ਟਿਰ ਕਰਦੇ ਬੰਦ, ਦੁਨੀਆ ਤੋਂ ਅਣਜਾਣ ਤੂੰ ਤੇਰੇ ਆਲੇ ਦੁਆਲੇ ਕੰਧ, ਖੂਹ ਵਿੱਚ ਖਿਲਦੇ ਕਮਲ ਨਹੀਂ ਤੂੰ ਕੀ ਜਾਣੇ ਸੁਗੰਧ, ਕਿੱਧਰ ਸੂਰਜ ਛਿਪਦਾ ਤੇ ਕਿੱਧਰੋਂ ਚੜ੍ਹਦਾ ਚੰਦ, ਜਦ ਜੰਗਲੀ ਦਹਾੜਾਂ ਸੁਣੇਗੀ ਟਰ ਟਰ ਹੋ ਜਾਊ ਬੰਦ, ਜੇ ਪੈਰ ਸਮੁੰਦਰੀ ਪਾ ਲਿਆ ਫੇਰ ਸ਼ੁਰੂ ਹੋਣਗੇ ਪੰਦ। ਭਾਈ ਫੇਰ ਸ਼ੁਰੂ ਹੋਣਗੇ ਪੰਦ। ਆਪਣੇ ਘਰ ਦੇ ਵਿੱਚ ਬਾਹਰ ਵੇਖੋ ਦੁਨੀਆ ਕਿੱਥੇ ਹੈ ਤੇ ਤੁਸੀਂ ਕਿੱਥੇ ਹੈ। ਓਏ ਸਾਡੇ ਸੋਹਣੇ ਭਾਰਤ ਵਿੱਚ ਜੱਜਾਂ ਦੇ ਘਰਾਂ ਵਿੱਚ ਨੋਠਾਂ ਨੂੰ ਅੱਗ ਲੱਗ ਜਾਂਦੀ ਹੈ, ਗਰੀਬਾਂ ਦੀਆਂ ਤੇ ਕੁਲੀਆਂ ਜੁਲੀਆਂ ਛੱਡਦੀਆਂ ਨੇ ਸੜਦੀਆਂ ਜੱਜ, ਤੇ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ, ਮੈਂ ਕਦੀ ਇੱਧਰ ਗਿਆ ਹੀ ਨਹੀਂ, ਇਹ ਤੇ ਮੇਰੇ ਨੌਕਰਾਂ ਦੇ ਕਮਰੇ ਨੇ। ਹੈਂ ਕਿਸੇ ਨੇ ਉਹਨੂੰ ਕੋਈ ਅਰੈਸਟ ਨਹੀਂ ਕੀਤਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਉਹ ਮੰਨਦਾ ਹੀ ਨਹੀਂ ਕਿ ਨੋਟ ਮੇਰੇ ਨੇ। ਮੈਨੂੰ ਨਾ ਭੁੱਲ ਗਿਆ ਦੋਸਤੋ, ਵੈਸੇ ਇਹ ਗੱਲ ਵੀ ਪੁਰਾਣੀ ਹੈ ਥੋੜੀ ਜਿਹੀ, ਕੁਝ ਸਾਲ ਪਹਿਲਾਂ ਦੀ ਗੱਲ ਹੈ। ਇੱਕ ਗਵਰਨਰ ਜੋ ਇਮਾਨਦਾਰ ਗਵਰਨਰ ਸੀ ਮੰਨਿਆ ਜਾਂਦਾ ਸੀ, ਆਪਣੀ ਫੈਮਿਲੀ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਹੈਲੀਕਾਪਟਰ ਚ, ਤੇ ਹੈਲੀਕਾਪਟਰ ਕਿਸੇ ਕਾਰਨ ਕਰੈਸ਼ ਹੋ ਗਿਆ। ਮੌਸਮ ਬਿਲਕੁਲ ਠੀਕ ਸੀ, ਪਤਾ ਨਹੀਂ ਕੀ ਹੋਇਆ ਉਹਨੂੰ, ਤੇ ਜਿੱਥੇ ਉਹ ਕਰੈਸ਼ ਹੋਇਆ ਉੱਥੇ ਅੱਧੇ ਕਿੱਲੇ ਵਿੱਚ ਨੋਟਾਂ ਦੇ ਬੰਡਲ ਹੀ ਖਿਲਰ ਗਏ। ਅਜੇ ਉਹ ਇਮਾਨਦਾਰ ਸੀ ਗਵਰਨਰ। IAS IPS ਸਾਰੇ ਦੇਸ਼ ਦੇ ਜਨਤਾ ਨੂੰ ਲੁੱਟ ਰਹੇ ਨੇ। ਤੁਸੀਂ ਰੋਜ਼ ਖਬਰਾਂ, ਮੈਂ ਸਾਰਿਆਂ ਡਿਪਾਰਟਮੈਂਟਾਂ ਦੇ ਨਾਂ ਤੇ ਨਹੀਂ ਨਾ ਲੈ ਸਕਦਾ, ਜਰਾ ਇੱਕ ਦੋ ਦੇ ਹੀ ਲੈਣੇ ਨੇ ਨਾ, ਸਾਰੇ ਡਿਪਾਰਟਮੈਂਟ ਤੁਸੀਂ ਰੋਜ਼ ਖਬਰਾਂ ਸੁਣਦੇ ਹੋ। ਸੋਹਣੇ ਭਾਰਤ ਵਿੱਚ ਬਿਨਾਂ ਟੈਸਟ ਦਿੱਤਿਆਂ ਵੀ IPS ਬਣ ਸਕਦੇ ਹੋ ਤੁਸੀਂ, ਜੇ ਸਿਫਾਰਿਸ਼ ਹੋਏਗੀ ਤੁਹਾਡੀ ਤੇ, ਬਿਨਾਂ ਟੈਸਟ ਦਿੱਤਿਆਂ IPS। ਹਾਂ ਜੇ ਇੱਕ ਭੁੱਲਰ ਜਿਹੜਾ ਹੁਣ ਸਿੱਖਾਂ ਦੇ ਪਿੱਛੇ ਆ, 200 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਇੱਧਰੋਂ ਉੱਧਰੋਂ ਜੇ ਉਹ ਤੁਹਾਨੂੰ ਪਤਾ, ਜਾਂ ਕੇਸ ਦਾ ਵੀ ਤੁਹਾਨੂੰ ਪਤਾ, ਇਹ ਬਗੈਰ ਟੈਸਟ ਦਿੱਤੇ ਤੋਂ ਅਫਸਰ ਬਣਾਇਆ ਗਿਆ ਸੀ। ਇਹ 10 ਵਾਰੀ ਵੀ ਜੰਮੇ ਹੋਣ ਵੀ ਕੋਸ਼ਿਸ਼ ਕਰੇ, ਇਹਨੂੰ ਗੌਰਮੈਂਟ ਕਹੇ ਨਾ ਟੈਸਟ ਪਾਸ ਕਰ ਜਾ IPS ਦਾ ਤੇ ਤੈਨੂੰ ਬਰੀ ਕਰ ਦਿਆਂਗੇ, ਜੇ ਅਦਾਲਤ ਕਹੇ, ਇਹ ਹੁਣ ਵੀ ਨਹੀਂ ਟੈਸਟ ਪਾਸ ਕਰ ਸਕਦਾ। ਇਹੋ ਜਿਹੇ ਅਫਸਰ। ਟਰੰਪ ਨੇ ਜੇ ਤੁਹਾਨੂੰ ਨਰਕ ਕਿਹਾ ਤੇ ਭਾਰਤੀ ਉਹ ਤੁਹਾਨੂੰ ਬਹੁਤੀਆਂ ਮਰਚਾਂ ਕਿਉਂ ਲੱਗਣ ਡਈਆਂ? ਨਕਸ਼ਾ ਤੇ ਸਾਰਾ ਨਰਕ ਵਾਲਾ ਹੀ ਹੈ। ਬਾਕੀ ਮੁਲਕਾਂ ਦੇ ਵਿੱਚ ਵੀ ਕ੍ਰਾਈਮ ਵੀ ਹੈਗਾ, ਕਿਤੇ ਇੱਕ ਅੱਧਾ ਕ੍ਰਾਈਮ ਹੋ ਗਿਆ ਕਿਤੇ, ਪਰ ਉਹ ਸਿੱਖਾਂ ਪਿੱਛੇ ਨੇ। ਹੋ ਸਕਦਾ ਕਿ ਕੋਈ, ਹੋ ਸਕਦਾ ਕਿਤੇ ਕੁਛ ਵੀ ਹੋ ਸਕਦਾ, ਲੇਕਿਨ ਉਹ ਬਾਅਦ ਚ ਨਹੀਂ ਸਕਦੇ। ਤੇ ਸਾਡੇ ਤੇ ਰੂਲਰ ਬਣ ਕੇ ਆਮ ਲੋਕਾਂ ਨੂੰ ਚਪੇੜਾਂ ਮਾਰ ਕੇ ਪੈਸੇ ਲੈਂਦੇ ਨੇ। ਜਗਤ ਗੁਰੂ ਓ, ਡਿਵੈਲਪ ਮੁਲਕਾਂ ਚ ਆਣ ਕੇ ਵੇਖੋ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਅਸੀਂ ਨਰਕ ਚ ਵੱਸਦੇ ਹਾਂ ਤੇ ਜਿਹੜੇ ਮਹਿਲਾਂ ਚ ਵੱਸਦੇ ਨੇ ਓਏ ਉਹਨਾਂ ਕੋਲ ਹਰਾਮ ਦੀ ਕਮਾਈ ਹੈ। ਇਮਾਨਦਾਰੀ ਦੇ ਨਾਲ ਤੇ ਗੁਜ਼ਾਰਾ ਹੀ ਹੁੰਦਾ, ਮੈਲ ਨਹੀਂ ਪੈਂਦੇ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ, ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ, ਅਫਸਰਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ, ਆਲੀਸ਼ਾਨ ਇਮਾਰਤਾਂ ਇਹ ਵਿੱਚ ਵੱਸਦੇ ਘਟੀਆ ਲੋਕ। ਬਾਈ ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਚਾਈਨਾ ਸਾਡੇ ਤੋਂ 2 ਸਾਲ ਪਹਿਲਾਂ ਆਜ਼ਾਦ ਹੋਇਆ ਸੀ, ਪਹਿਲਾਂ ਨਹੀਂ ਬਾਅਦ ਚ ਹੋਇਆ ਕਿ ਉਹ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਗੱਲ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ। ਸਾਡੇ ਪਛੜੇ ਹੋਣ ਦਾ ਵੱਡਾ ਕਾਰਨ ਅਸੀਂ ਨਲਾਇਕ ਲੋਕਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾਵਾਂ ਚ ਭੇਜਦੇ ਹਾਂ। ਉਹ ਅਸੀਂ ਉਹ ਭਾਰਤੀ ਹਾਂ ਜਿਨ੍ਹਾਂ ਨੇ ਇਹੋ ਹੀ ਨਹੀਂ ਅੱਜ ਤੱਕ ਸਿੱਖਿਆ ਕਿ ਵੋਟ ਕਿਹਨੂੰ ਪਾਉਣੀ ਹੈ। ਅਕਲ ਤੇ ਸਾਡੇ ਤੱਕ ਪਹੁੰਚੀ ਨਹੀਂ ਤਾਂ ਸਿੱਖਾਂਗੇ ਕਿੱਥੋਂ? ਸਾਨੂੰ ਸਿਖਾਉਣ ਵਾਲਿਆਂ ਨੇ ਨਹੀਂ ਸਿਖਾਇਆ ਤੇ ਸਿੱਖਾਂਗੇ ਕਿੱਥੋਂ? ਪਤਾ ਹੀ ਨਹੀਂ ਵੋਟ ਕਿਹਨੂੰ ਪਾਉਣੀ ਹੈ। ਅਸੀਂ ਗਲਤ ਲੋਕਾਂ ਨੂੰ ਵਿਧਾਨ ਸਭਾਵਾਂ ਚ ਭੇਜਦੇ ਹਾਂ। ਇਹਨਾਂ ਗੰਦੇ ਆਂਡਿਆਂ ਨੇ ਰਾਜਨੀਤੀ ਚ ਘੁਸਬੈਠ ਕਰ ਲਈ ਹੈ ਤੇ ਇਮਾਨਦਾਰ ਜਿੱਤ ਹੀ ਨਹੀਂ ਸਕਦਾ। ਉਹਦੇ ਕੋਲ ਇੰਨੇ ਸੋਰਸਿਸ ਕਿੱਥੇ ਹੋਣ? ਸੋਰਸ ਹੈ ਹੀ ਨਹੀਂ ਉਹਦੇ ਕੋਲ, ਤੇ ਉੱਤੋਂ ਵਿਚਾਰਾ ਇਮਾਨਦਾਰ ਹੈ, ਉਹਨੂੰ ਵੋਟਾਂ ਕਿੰਨੇ ਪਾਉਣੀਆਂ ਨੇ? ਅਗਰ ਭਾਰਤ ਵਿੱਚ ਕਾਨੂੰਨ ਤੇ ਡਿਸਿਪਲਿਨ ਹੁੰਦਾ, ਸਾਡੇ ਬੱਚੇ ਬਾਹਰ ਦੇ ਮੁਲਕਾਂ ਚੋਂ ਕਿਉਂ ਬਾਹਰ ਦੇ ਮੁਲਕਾਂ ਨੂੰ ਕਿਉਂ ਦੌੜਦੇ? ਜੋ ਬਾਹਰ ਸੈੱਟ ਹੋ ਜਾਂਦੇ ਨੇ ਫਿਰ ਉਹ ਭਾਰਤੀ ਨਾਗਰਿਕਤਾ ਹੀ ਛੱਡ ਦਿੰਦੇ ਨੇ। 1 ਸਾਲ ਵਿੱਚ 20-20 ਲੱਖ ਲੋਕੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ। ਤੇ ਅਗਰ ਟਰੰਪ ਨੇ ਭਾਰਤ ਨੂੰ ਨਰਕ ਕਹਿਤਾ ਤੇ ਬੁਰਾ ਮਨਾਉਣ ਦੀ ਬਜਾਏ, ਪਿਆਰੇ ਭਾਰਤੀਓ, ਆਪਣੇ ਗਿਰੇਬਾਨ ਚ ਝਾਤੀ ਮਾਰ ਕੇ ਵੇਖੋ, ਕਿਤੇ ਉਹ ਕਿਤੇ ਸੱਚੀ ਮੁੱਚੀ ਅਸੀਂ ਨਰਕ ਦੀ ਚੀਤ ਨਹੀਂ ਰਹਿਣ ਡੇ। ਖੈਰਾ ਸਾਹਿਬ, 5 ਮਿੰਟ ਮੈਨੂੰ ਹੋਰ, ਮੈਂ ਬਸ ਆ ਰਿਹਾ ਤੁਹਾਡੇ ਵੱਲ। 1947 ਚ ਪਾਰਟੀਸ਼ਨ ਹੋਈ ਇੰਡੀਆ ਤੇ ਪਾਕਿਸਤਾਨ ਦੀ। ਅਸਾਂ ਬੇਕੂਫਾਂ ਨੇ 10 ਲੱਖ ਤੋਂ ਉੱਪਰ ਆਦਮੀ, ਔਰਤਾਂ, ਬੱਚੇ ਬੇਦਰਦੀ ਨਾਲ ਕਤਲ ਕੀਤੇ। ਉਹ ਜਿਨ੍ਹਾਂ ਸਾਨੂੰ ਕਦੀ ਕੁਛ ਨਹੀਂ ਸੀ ਕਿਹਾ, ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ। ਅਸੀਂ ਦਰਿੰਦੇ, ਖੂਨ ਖਾਰ, ਜਾਹਿਲ ਲੋਕ ਹਾਂ। ਰੋਜ਼ ਪਾਠ, ਪੂਜਾ ਤੇ ਨਮਾਜ਼ਾਂ ਪੜ੍ਹਨ ਵਾਲਿਓ, ਉਹ ਰੱਬ ਦੇ ਰਿਸ਼ਤੇਦਾਰੋ, ਤੁਹਾਡੀ ਦਇਆ ਭਾਵਨਾ, ਪਿਆਰ, ਮਨੁੱਖ ਨਾਲ ਮਨੁੱਖ ਦੀ ਸਾਂਝ ਤੇ ਤੁਹਾਡਾ ਰੱਬ ਕਿੱਥੇ ਗਿਆ ਸੀ? ਸਾਲ 2 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਗਰਦਨ ਤੇ ਤੁਸੀਂ ਕਿੱਦਾਂ ਕਿਰਪਾਨ ਚਲਾਈ ਹੋਏਗੀ? ਦੁੱਧ ਪੀਂਦੇ ਬੱਚੇ ਨੂੰ ਤੁਸੀਂ ਕਿਸ ਤਰ੍ਹਾਂ ਬਰਸ਼ੇ ਤੇ ਤਾਂ ਨੂੰ ਟੰਗਿਆ ਹੋਵੇਗਾ? ਘਰ ਨੂੰ 4 ਚਫੇਰਿਓਂ ਅੱਗਾਂ ਲਾ ਕੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀਆਂ ਚੀਕਾਂ ਸੁਣਨ ਵਾਲੇ ਪੱਥਰੋ ਕਾਫਰੋ, ਤੁਹਾਡੇ ਨਾਲ ਮੱਥਾ ਮਾਰਨਾ ਆਪਣਾ ਹੀ ਸਿਰ ਪੜਵਾਉਣ ਵਾਲੀ ਗੱਲ ਹੈ। ਮੈਂ ਤੁਹਾਨੂੰ ਕੀ ਕਹਾਂ, ਸਿਰਫ ਇਹੋ ਹੀ ਕਹਿ ਸਕਦਾ ਕਿ ਟਰੰਪ ਨੇ ਠੀਕ ਹੀ ਕਿਹਾ, ਤੁਸੀਂ ਨਰਕਵਾਸੀ ਤੇ ਕਾਫਰ ਹੋ, ਤੁਹਾਡੇ ਤੁਸੀਂ ਪਖੰਡੀ ਹੋ, ਤੁਹਾਡੇ ਕੋਲ ਇਮਾਨ ਹੈ ਹੀ ਨਹੀਂ। ਵੈਰੀ ਗੁੱਡ ਆਫਟਰਨੂਨ। ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤੇ ਸੀ ਮੇਰੀ ਇਹ ਗੱਲਬਾਤ। ਮੈਂ ਬਿਲਕੁਲ ਇੱਕ ਦੋ ਮਿੰਟ ਤੱਕ ਹੀ ਸੂਬਾ ਸਿੰਘ ਖਹਿਰਾ ਹੁਣਾਂ ਵੱਲ ਜਾ ਰਿਹਾ, ਤੇ ਉਹ ਤੁਹਾਡੇ ਨਾਲ ਕੋਈ ਅੱਧਾ ਘੰਟਾ 20 ਮਿੰਟ ਜਾਂ ਜਿੰਨਾ ਵੀ ਉਹਨਾਂ ਦਾ ਦਿਲ ਕਰੇਗਾ, ਉਹ ਆਪਣਾ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਸ ਟੌਪਿਕ ਦੇ ਉੱਤੇ ਉਹ ਸਾਡੇ ਨਾਲ ਗੱਲਬਾਤ ਕਰਨਗੇ। ਪਰ ਮੇਰੀਆਂ ਗੱਲਾਂ ਦਾ ਅੱਜ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ, ਮਿਹਰਬਾਨੀ ਕਰਕੇ ਠਰਮੇ ਨਾਲ ਸੋਚਿਓ, ਰਿਲੈਕਸ ਹੋ ਕੇ ਸੋਚਿਓ। ਮੈਂ ਗਲਤ ਕਹਿ ਰਿਹਾ? ਮੈਂ ਵੀ ਇਹ ਮੈਂ ਪਿਆਰ ਕਰਦਾ ਹਾਂ ਭਾਰਤ ਨੂੰ, ਭਾਰਤੀਆਂ ਨੂੰ, ਉਹਨਾਂ ਦਾ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਸਾਨੂੰ ਦੁੱਖ ਹੁੰਦਾ, ਤੇ ਇਹਨੂੰ ਸੁਧਾਰਨਾ ਤੁਸਾਂ ਹੀ ਹੈ। ਕੋਈ ਬਲਗਾਰੀਆ ਤੋਂ ਫੌਜਾਂ ਨਹੀਂ ਆਉਣੀਆਂ ਸਾਡੇ ਮੁਲਕ ਨੂੰ, ਸਾਡੇ ਲੋਕਾਂ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ।
0: ਮੈਂ ਸੂਬਾ ਸਿੰਘ ਜੀ ਮਾਫੀ ਚਾਹੁੰਦਾ ਵਾ, ਮੈਂ ਟਾਈਮ ਅੱਜ ਜ਼ਿਆਦਾ ਲੈ ਗਿਆ।
1: ਨਹੀਂ ਜੀ, ਨਹੀਂ ਇਦਾਂ ਗੱਲ ਆ ਵੀ ਬਾਜਵਾ ਸਾਹਿਬ,
0: ਹਾਂਜੀ,
1: ਟਰੰਪ ਦੇ ਮੈਂ ਵੀ ਨਿੱਜੀ ਤੌਰ ਤੇ ਵੀ ਦੇਸ਼ ਤੌਰ ਤੇ ਵੀ ਬਹੁਤ ਜ਼ਿਆਦਾ, ਮਤਲਬ ਸਭ ਤੋਂ ਵੱਧ ਜੇ ਕੋਈ ਬੇਵਕੂਫ ਦੁਨੀਆ ਨੇ ਬਰੂਦ ਦੇ ਕੰਡੇ ਤੇ ਲੈਂਦਾ ਨਾ, ਮੈਂ ਵੀ ਉਹਦਾ ਇਸ ਗੱਲ ਦਾ ਮਤਲਬ ਬੜਾ ਕੱਟੜ ਵਿਰੋਧੀ ਆ। ਪਰ ਉਹ ਜਿਹੜੀ ਗੱਲ
0: ਸਾਰੀ ਦੁਨੀਆ ਹੀ ਦਾ ਇਹ ਵਿਚਾਰ ਹੈ ਜੋ
1: ਜੀ ਜੀ, ਉਹਦੇ ਆਪਣੇ ਆਪਣੇ ਮੁਲਕ ਦੇ ਲੋਕ ਹੀ ਉਹਦੇ ਉਲਟ, ਆਪਣਾ ਟੱਬਰ ਹੀ ਉਹਦਾ ਉਲਟੋ, ਬਾਕੀ ਦੀ ਗੱਲਾਂ ਛੱਡੋ।
0: ਹਾਂਜੀ।
1: ਤੇ ਪਰ ਉਹ ਜਿਹੜਾ ਉਹਨੇ ਨਰਕ ਕਿਹਾ ਵਾ ਜਿਹੜੇ ਦੇਸ਼ ਨੂੰ, ਉਹਦਾ ਮੈਂ ਗਵਾਹ ਵਾ, ਉਹਦਾ ਮੈਂ ਗਵਾਹ ਵੀ ਹੈਗਾ ਵਾ। ਮਤਲਬ ਇਹ ਵੀ ਗੱਲ ਪੱਕੀ ਆ ਵੀ ਜਿੱਦਾਂ ਨਾ ਉਹ ਕੋਈ ਬੰਦਾ ਮੂਰਖ ਬੰਦਾ ਵੀ ਕਿਸੇ ਵੇਲੇ ਗੱਲ ਸਿਆਣੀ ਕਰ ਦਿੰਦਾ ਨਾ, ਸਿਆਣੀ ਤਾਂ ਹੀ ਚਲੋ ਕਹਿ ਸਕਦੇ, ਪਰ ਜੀ ਨੀ ਕਰਦਾ। ਅਸੀਂ ਕੋਈ ਖੁਸ਼ ਨੀ ਹੋ ਰਹੇ, ਅਸੀਂ ਕੋਈ ਬੜੀਏ, ਮਤਲਬ ਕੋਈ ਪ੍ਰਾਪਤੀ ਨੀ ਹੈਗੀ, ਇੱਕ ਧੱਬਾ ਆ ਇੱਕ ਸਾਡੇ ਮੱਥੇ ਤੇ ਜਿਹੜੇ ਦੇਸ਼
0: ਸੱਸੇ ਨੇ। ਇਸ ਤਰ੍ਹਾਂ ਸੋਚਦੇ ਹੋ ਤੇ ਤੁਸੀਂ ਆਪਣੇ ਸਮਾਜ ਤੇ ਮੁਲਕ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਦੁੱਖ ਹੁੰਦਾ ਤਾਂ ਤੁਸੀਂ ਕਰਦੇ ਹੋ।
1: ਹੁੰਦਾ ਜੀ, ਬਹੁਤ ਦੁੱਖ ਹੁੰਦਾ, ਪਰ ਅਸੀਂ ਸੱਚਾਈ ਕੰਧ ਤੇ ਦਿਖਿਆ ਵੀ ਇਹ ਠੀਕ ਵੀ ਦੇਖਦਾ ਵੀ ਸਾਹਮਣੇ ਸਾਨੂੰ, ਤੇ ਦੁੱਖ ਤੇ ਗੱਲ ਤੇ ਤਾਂ ਕਰੀਏ ਵੀ ਆਉਂਦੇ ਹੁੰਦੇ ਆ ਪੰਜਾਬੀ ਚ ਕਹਾਵਤ ਆ ਵੀ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ। ਮਤਲਬ ਇੱਥੇ ਚੋਰ ਜਦੋਂ ਇਕੱਠੇ ਹੋਏ ਸਾਰੇ ਤੇ ਉਹ ਮੜ ਜਾ ਦਬਕਾ ਮਾਰਦਾ ਤੇ ਮੜ ਜਾ ਉਹਦੇ ਇਸ਼ਾਰੇ ਦੇ ਉੱਤੇ ਏਦਾਂ ਮਤਲਬ ਨੱਚਦੇ ਆ, ਉਹਦੇ ਅੱਗੇ ਚੂ ਨੀ ਕਰਦੇ, ਉੱਚੀ ਸਾਹ ਨੀ ਕੱਢਦੇ, ਤੇ ਇਹ ਇਹ ਸਾਡੇ ਮੁਲਕ ਦਾ ਜਿਹੜਾ ਜਿਹੜਾ ਜਿਹਨਾਂ ਨੂੰ ਅਸੀਂ ਚੁਣ ਕੇ ਉੱਥੇ ਬਿਠਾਇਆ ਹੋਇਆ ਹਾਕਮ ਵਰਗ ਜਿਹੜਾ ਜਿਹੜਾ ਲੀਡ ਕਰ ਰਿਹਾ ਹੈ ਨਾ। ਇੱਕ ਉਰਦੂ ਦਾ ਸ਼ੇਰ ਆ ਕੇ ਮਤਲਬ ਜੇ ਬਤਾ ਕੇ ਕਾਰਵਾ ਕਿਉਂ ਲੂਟਾ, ਜੇ ਰਾਜਨੋ ਕਾ ਨਹੀਂ ਤੇਰੀ ਰਾਬਰੀ ਕਾ ਸਵਾਲ ਹੈ। ਤੇ ਇਹ ਇਹਨਾਂ ਦੇ ਜਿਹੜੇ ਰਹਿਬਰ ਨੇ ਸਾਡੇ ਉਹ ਮਤਲਬ ਏਦਾਂ ਦੇ ਆ, ਤੇ ਇਹ ਗੱਲਾਂ ਸਾਨੂੰ ਜਿਹੜੀਆਂ ਵਾ ਸੁਣਨੀਆਂ ਪੈ ਰਹੀਆਂ, ਔਰ ਇਹ ਗੱਲਾਂ ਜਿਹੜੀਆਂ ਠੀਕ ਕਰਨ ਵਾਲੇ ਲੋਕ ਖੁਦ ਹੀ ਏਦਾਂ ਦੇ ਆ, ਤੇ ਬੜੀ ਅਫਸੋਸ ਦੀ ਗੱਲ ਆ। ਚਲੋ ਦੂਸਰੀ ਗੱਲ ਬਾਜਵਾ ਸਾਹਿਬ, ਜਿਹੜੇ ਨੋਟਾਂ ਨੂੰ ਅੱਗ ਲੱਗਣ ਵਾਲੇ ਕਮਰਾ ਜਿਹੜਾ ਭਰਿਆ ਸੀ ਨਾ, ਤੇ ਜਿਹੜੇ ਜੱਜ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨਹੀਂ, ਉਹਦਾ ਉਹ ਜੱਜ ਦਾ ਜੀ ਉਹ ਜੱਜ ਦਾ ਨਾਂ ਹੈਗਾ ਜਸਟਿਸ ਵਰਮਾ, ਉਹ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਜੱਜ ਸੀ।
0: ਹਾਂਜੀ।
1: ਤੇ ਨੋਟਾਂ ਫੜੇ ਜਾਣ ਤੋਂ ਬਾਅਦ ਨੋਟ ਉਹਨੂੰ ਇਲਾਹਾਬਾਦ ਹਾਈ ਕੋਰਟ ਚ ਬਦਲ ਦਿੱਤਾ ਗਿਆ ਸੀ।
0: ਅੱਛਾ, ਉਹਦੀ ਤਬਦੀਲੀ ਕਰ ਦਿੱਤੀ ਗਈ ਸੀ
1: ਜੀ, ਬਦਲਿਆ ਗਿਆ ਸੀ। ਤੇ ਪਹਿਲੀ ਗੱਲ ਤੇ ਕਿੰਨੇ ਦਿਨ ਤੇ ਉਹਨੇ ਉਹਦਾ ਨਾ ਮਤਲਬ ਪਹਿਲਾਂ ਮੀਡੀਆ ਦੇ ਵਿੱਚ ਖਬਰ ਆਈ, ਮੁੜ ਕੇ ਉਹ ਕਹਿੰਦੇ ਜੀ ਉਹ ਤੇ ਉੱਥੇ ਕੋਈ ਨੋਟ ਫੜਿਆ ਹੀ ਨਹੀਂ ਗਿਆ, ਉਹ ਮਤਲਬ ਮੁੱਕਰਦੇ ਰਹੇ ਮੀਡੀਆ। ਲੇਕਿਨ ਜਦੋਂ ਗੱਲ ਸਾਹਮਣੇ ਅੱਜ ਕੱਲ ਦੇ ਮੀਡੀਆ ਦੇ ਪੈਰ ਲੱਗੇ, ਸੋਸ਼ਲ ਮੀਡੀਆ ਵੀ ਹੈਗਾ
0: ਈਵਨ ਖਹਿਰਾ ਸਾਹਿਬ, ਫਾਇਰ ਬ੍ਰਿਗੇਡ ਦਾ ਜਿਹੜਾ ਹੁੰਦਾ ਨਾ ਅਫਸਰ
1: ਜੀ ਜੀ,
0: ਅੱਗ ਬੁਝਾਉਣ ਗਿਆ ਸੀ, ਪਹਿਲੀ ਰਿਪੋਰਟ ਚ ਉਹਨੇ ਕਿਹਾ ਕਿ ਉਹ ਜਿਹੜੇ ਨੋਟ ਨੇ ਉਹ ਪਾਏ ਗਏ ਨੇ, ਸੜ ਗਏ ਨੇ ਬਹੁਤ ਸਾਰੇ।
1: ਜੀ ਜੀ ਜੀ।
0: ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਤੇ ਉਹ ਕਹਿੰਦਾ ਨਾ ਨਾ ਮੈਂ
1: ਉੱਥੇ ਮੁੱਕਰ ਗਿਆ ਸੀ, ਮੁੱਕਰ ਗਿਆ ਸੀ, ਮੁੱਕਰ ਗਿਆ ਸੀ, ਮੁੱਕਰ ਗਿਆ ਸੀ। ਔਰ ਫਿਰ ਉਹਨਾਂ ਨੂੰ ਮੰਨਣਾ ਪਿਆ, ਕਿਉਂਕਿ ਅੱਜ ਕੱਲ ਮੇਰਾ ਮੀਡੀਆ ਨੀ ਹੈਗਾ, ਮੀਡੀਆ ਦੇ ਪੈਰਲਲ ਇੱਕ ਸੋਸ਼ਲ ਮੀਡੀਆ ਜਾਂ ਕੋਈ ਬੜਾ ਏਦਾਂ ਦੇ ਹੈਗਾ ਵੀ ਮੌਕੇ ਤੇ ਤੁਸੀਂ ਚੀਜ਼ ਨੂੰ ਕੈਚ ਕਰ ਸਕਦੇ ਹੋ ਆਪਣੇ ਨਿੱਜੀ ਤੌਰ ਤੇ ਹਰ ਕੋਈ ਬੰਦਾ, ਤੇ ਜਿਹਦੇ ਤੋਂ ਕੋਈ ਮੁੱਕਰ ਨੀ ਸਕਦਾ, ਜੇ ਮੁੱਕਰਦਾ ਤੇ ਲੱਗਦਾ ਵੀ ਇਹ ਝੂਠ ਬੋਲਦਾ ਹੈ ਨਾ। ਤੇ ਝੂਠ ਦੇ ਪੈਰ ਨੀ ਹੁੰਦੇ। ਤੇ ਉਹ ਫਿਰ ਬੜੇ ਯੁੱਧਾਂ ਤੋਂ ਬਾਅਦ ਉਹਨੇ ਹੁਣ ਰਿਜ਼ਾਈਨ ਕੀਤਾ। ਹਾਂ, ਉਹ ਰਿਜ਼ਾਈਨ ਕਰ ਗਿਆ ਆ। ਉਹ ਤੇ ਸਾਰੇ ਜਿਹੜੇ ਤਨਖਾਹ ਭੱਤੇ ਆਪਣੀ ਬੈਨੀਫਿਟ ਜਿਹੜੀ ਪੈਨਸ਼ਨਰੀ ਬੈਨੀਫਿਟ ਸਾਰੀ ਉਮਰ ਪੈਨਸ਼ਨ ਵੀ ਲਏਗਾ। ਰਿਜ਼ਾਈਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਸਭ ਕੁਛ ਮਿਲੂਗਾ। ਜੇ ਕੱਢੇ ਜਾਂਦੇ ਜੇ ਇੰਪੀਚਮੈਂਟ ਕਰਕੇ ਹੁੰਦਾ ਨਾ, ਧੋਖੇ ਜੇ ਉਹ ਮਤਲਬ ਮਹਾਂਦੋਸ਼ ਲੱਗਦਾ, ਫਿਰ ਉਹਨੂੰ ਕੁਛ ਨੀ ਸੀ ਮਿਲਣਾ। ਹਾਂ, ਤੇ ਉਹਨੇ ਘਰ ਬੈਠੇ ਨੇ ਹੁਣ ਲੱਖ ਡੇਢ ਲੱਖ ਰੁਪਇਆ ਮੈਨੂੰ ਲੱਗਦਾ ਕਿ ਪੈਨਸ਼ਨ ਜਿਹੜੀ ਆ ਤੇ ਬਾਕੀ ਕਰੋੜਾਂ ਰੁਪਇਆ ਜਿਹੜਾ ਪੈਨਸ਼ਨ ਦੇ ਬੈਨੀਫਿਟ ਲੈ ਜਾਣਾ
0: ਜਿਹਦੇ ਘਰ ਨੋਟ ਸੜਨ ਡਏ ਨੇ ਉਹਨਾਂ ਨੂੰ ਘਾਟਾ।
1: ਹਾਂਜੀ ਹਾਂਜੀ, ਅੱਜ ਇਹਨੂੰ ਪਤਾ ਹੀ ਨੀ ਮੇਰੇ ਕਮਰੇ ਘੁੱਟਾਂ ਨਾ ਭਰਿਆ। ਇਹ ਸਾਡਾ ਦੇਸ਼ ਆ ਜੀ, ਜੋ ਇਹ ਤੇ ਗੁੱਸਾ ਕਰੇ ਕੋਈ, ਜਿਹੜੀ ਤੁਸੀਂ ਗੱਲ ਕੀਤੀ ਆ ਇਹ ਤੇ ਗੁੱਸਾ ਕਰੇ ਕੋਈ ਗਲਾ ਕਰੇ, ਤੇ ਚਲੋ ਸੱਚ ਵੀ ਕਿਸੇ ਵੇਲੇ ਬਾਦਲ ਸਾਹਿਬ ਚਲੋ ਝੂਠ ਝਾਠ ਬੋਲੋ, ਲੇਕਿਨ ਕਿਸੇ ਵੇਲੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ। ਨਾ ਵੀ ਕਰੋ ਤੇ ਸੱਚ ਨੂੰ ਕੋਈ ਫਰਕ ਨੀ ਪੈਣਾ, ਉਹਨੇ ਸੱਚ ਹੀ ਰਹਿਣਾ ਜੀ। ਬਾਦਲ ਸਾਹਿਬ, ਮੈਂ ਜਿਹੜਾ ਕੁਛ ਸਮਾਂ ਜਿਹੜਾ ਕੱਲ ਦਾ ਜਿਹੜਾ ਦਿਨ ਲੰਘ ਕੇ ਗਿਆ, 1 ਮਈ ਸੀਗਾ ਤੇ ਇਹਨੂੰ ਸੰਸਾਰ ਭਰ ਵਿੱਚ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਤੇ ਮੈਂ ਸੋਚਿਆ ਵੀ ਕਿਉਂ ਨਾ ਕਿ ਜੇ ਮੌਕੇ ਤੇ ਜਿਹੜਾ ਮਜ਼ਦੂਰ ਦਿਵਸ ਆ ਤੇ ਇਹਦੀ ਗੱਲ ਕੀਤੀ ਜਾਈ ਤੇ ਗੱਲ ਨਹੀਂ ਬਣਦੀ। ਇੱਕ ਵਿਦਵਾਨ ਨੇ ਕਿਹਾ ਹੋਇਆ ਵੀ ਇਹ ਜਿਹੜੀ ਖੂਬਸੂਰਤ ਦੁਨੀਆਂ ਨਾ, ਜਿਹੜੀ ਦਿਸ ਰਹੀ ਚਾਰ ਸਵੇਰੇ ਚਮਕ ਦਮਕ ਦਿਸ ਰਹੀ ਹੈ, ਜਿਹੜੀ ਲਿਸ਼ਕ ਪੁਸ਼ਕ ਦਿਸ ਰਹੀ ਹੈ, ਇਹ ਮਜ਼ਦੂਰ ਦੇ ਹੱਥਾਂ ਨੂੰ ਬਣਾਈ ਹੋਈ।
0: ਵਾਹ ਵਾਹ, ਗੱਲ ਵੀ ਠੀਕ,
1: ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੇ ਇਸ ਦੁਨੀਆਂ ਨੂੰ ਇਸ ਇੱਥੋਂ ਤੱਕ ਲਿਆਉਣ ਲਈ ਇਹ ਮਤਲਬ ਮਜ਼ਦੂਰ ਆ। ਤੇ ਇਹ ਇੱਕ ਇਤਿਹਾਸਕ ਘਟਨਾ ਬਾਜਵਾ ਸਾਹਿਬ ਇਹ ਦੱਸਦੇ ਆ ਵੀ 1886 ਤੋਂ ਪਹਿਲਾਂ ਜਾਂ ਮਤਲਬ 1850 ਤੋਂ ਬਾਅਦ 1866 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਸੰਘਰਸ਼। ਤੇ ਮਜ਼ਦੂਰ ਦੇ ਕੋਲ ਬਾਜਵਾ ਸਾਹਿਬ ਸਾਈਨ ਕਰਵਾ ਲਏ ਜਾਂਦੇ ਸੀਗੇ, ਤੇ ਉਹਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀਗਾ, ਕਰਦੇ ਸੀਗੇ ਜੀ, ਛੁੱਟੀ ਕੋਈ ਨੀ, ਸੱਤੇ ਦੇਣੀ। ਤੇ ਇਹ 1886 ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਹੋਇਆ ਦੁਨੀਆਂ ਭਰ ਚ, ਖਾਸ ਕਰਕੇ ਅਮਰੀਕਾ ਦੇ ਵਿੱਚ
0: ਜੀ,
1: ਭਈ ਇਹ ਮਜ਼ਦੂਰਾਂ ਨੇ ਇਹ ਮੰਗ ਰੱਖ ਕੇ ਸੰਘਰਸ਼ ਹੜਤਾਲ ਕਰਨੀ ਕਰ ਦਿੱਤੀ ਕਿ ਅਸੀਂ ਸਾਡਾ ਜਿਹੜਾ ਕੰਮ ਦਾ ਸਮਾਂ ਉਹ 8 ਘੰਟੇ 24 ਘੰਟਿਆਂ ਨੂੰ ਤਿੰਨ ਨਾਲ ਵੰਡ ਲਿਆ ਉਹਨਾਂ ਨੇ, ਭਈ 8 ਘੰਟੇ ਕੰਮ, 8 ਘੰਟੇ ਮਤਲਬ ਸਾਨੂੰ ਆਰਾਮ ਚਾਹੀਦਾ, 8 ਘੰਟੇ ਸਾਨੂੰ ਆਪਣੇ ਪਰਿਵਾਰ ਲਈ ਵੀ ਚਾਹੀਦੇ। ਅਸੀਂ 24 ਘੰਟਿਆਂ ਦੇ ਵਿੱਚੋਂ 8 ਘੰਟੇ ਕੰਮ ਜਿਹੜਾ ਸਾਡਾ, ਤੇ 1 ਛੁੱਟੀ ਜਿਹੜੀ ਹਫਤੇ ਦੇ ਵਿੱਚ ਚਾਹੀਦੀ ਆ। ਤੇ ਮਜ਼ਦੂਰਾਂ ਦੀ ਇਹ ਮੰਗ ਪਈ, ਹੁਣ ਜਿਹੜੇ ਸਰਮਾਏਦਾਰ ਸੀ ਜਿਹੜੇ ਦੂਸਰੇ ਉਹ ਕਿਉਂ ਮੰਨਦੇ?
0: ਬਿਲਕੁਲ,
1: ਔਰ ਇਹ ਬਾਜਵਾ ਸਾਹਿਬ ਗੱਲ ਸ਼ੁਰੂ ਹੋਈ ਆ ਜਦੋਂ ਇਹ ਇੰਡਸਟਰੀਅਲ ਰੈਵੋਲੂਸ਼ਨ ਆਈ ਨਾ, ਮਤਲਬ ਇੰਗਲੈਂਡ ਤੋਂ ਸ਼ੁਰੂ ਹੋਈ ਸੀ 17ਵੀਂ ਸਦੀ ਤੋਂ, ਤੇ 18ਵੀਂ ਚ ਦੁਨੀਆਂ ਭਰ ਦੇ ਕਾਰਖਾਨੇ ਫੈਕਟਰੀਆਂ ਜਦੋਂ ਬਣਨ ਲੱਗੀਆਂ, ਮਤਲਬ ਮਸ਼ੀਨਾਂ ਚੱਲਣ ਲੱਗੀਆਂ, ਉਦੋਂ ਤੋਂ ਇਹ ਮੰਗ ਜਿਹੜੀ, ਉਦੋਂ ਤੋਂ ਮਜ਼ਦੂਰ ਜਿਹੜੇ ਸੀ ਇਹਨਾਂ ਚ ਕੰਮ ਕਰਨ ਲੱਗੇ, ਤੇ ਉਦੋਂ ਹੀ ਫਿਰ ਇਹ ਮੰਗ ਉੱਠੀ। ਇਹਨੂੰ ਇੰਡਸਟਰੀਅਲ ਰੈਵੋਲੂਸ਼ਨ ਕਹਿ ਦਿੰਦੇ, ਵਰਲਡ ਵਾਈਡ ਜਦੋਂ ਆਈ ਆ ਸਾਰੀ ਇੰਡਸਟਰੀ ਕਰਕੇ, ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇੰਨੀ ਦੁਨੀਆਂ ਨੇ ਤਰੱਕੀ ਕੀਤੀ ਆ, ਮਸ਼ੀਨਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ ਤੱਕ ਆ ਗਈ ਹੁਣ ਤੇ ਮਤਲਬ। ਤੇ ਇਹ ਬਾਜਵਾ ਸਾਹਿਬ ਜਿਹੜੇ ਫਿਰ ਸਰਮਾਏਦਾਰ ਸੀਗੇ, ਤੇ ਸਰਕਾਰਾਂ ਵੀ ਜੇ ਵੇਖੋ ਸਦੀਆਂ ਤੋਂ ਸੰਸਾਰ ਭਰ ਦੀਆਂ ਸਰਕਾਰਾਂ ਸਰਮਾਏਦਾਰ ਪੱਖੀ ਰਹੀਆਂ, ਤੇ ਸਰਮਾਏਦਾਰ ਹੀ ਇਹਦੇ ਵਿੱਚ ਹਿੱਸੇਦਾਰ ਰਹੇ ਆ। ਉਹਨਾਂ ਨੇ ਜਦੋਂ ਉਹਨਾਂ ਨੇ ਮਜ਼ਦੂਰਾਂ ਦੀ ਮੰਗ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਦਾ ਸਰਕਾਰਾਂ ਨੇ ਵੀ ਸਾਥ ਦਿੱਤਾ, ਤੇ ਇਹਨਾਂ ਨੂੰ ਮਤਲਬ ਗੁਲਾਮ, ਜਿੱਦਾਂ ਇੱਕ ਆਮ ਬੰਦਾ ਜਦੋਂ ਗਰੀਬ ਬੰਦਾ ਕੋਈ ਮੰਗ ਕਰਦਾ ਜਾਂ ਕੋਈ ਥੋੜੀ ਬਹੁਤੀ ਬੜਕ ਮਾਰਦਾ ਜਾਂ ਕੋਈ ਇਸ ਤਰ੍ਹਾਂ ਦੀ ਚੈਲੰਜ ਕਰਦਾ, ਤੇ ਉਹਨੂੰ ਕਿਹਾ ਜਾਂਦਾ ਵੇਖੋ ਇਹਦੀ ਇੰਨੀ ਔਕਾਤ, ਇੰਨੀ ਜੁਰਤ ਇਹਦੀ, ਇਹਨੂੰ ਇਹਨੇ ਇਹਨੇ ਕਿੱਦਾਂ ਇਹਨੇ ਹਿੰਮਤ ਕਰ ਲਈ ਸਾਡੇ ਅੱਗੇ ਬੋਲਣ।
0: ਬਿਲਕੁਲ ਬਿਲਕੁਲ, ਨਾਲੇ ਉਦੋਂ ਤੇ ਬੜਾ ਚੰਬਾ ਸੀ, ਹੁਣ ਤੇ ਹੋਣ ਲਈ ਕਿਹਾ ਜਾਂਦਾ ਨਾ ਥੋੜੀ ਬਹੁਤੀ ਹੋਰ, ਪਰ ਉਦੋਂ ਤੇ ਬਿਲਕੁਲ ਸਟਾਰਟਿੰਗ ਸੀ।
1: ਬਿਲਕੁਲ ਜੀ, ਸਟਾਰਟਿੰਗ ਸੀ। ਉਹਨਾਂ ਨੇ ਕੋਈ ਆਪਣੀ ਮਜ਼ਦੂਰੀ ਵਧਾਉਣ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕੰਮ ਦੇ ਸਮੇਂ ਦੀ ਗੱਲ ਕੀਤੀ ਸੀ, ਸਮਾਂ ਜਿਹੜਾ ਇੰਨਾ ਸਮਾਂ ਜਿਹੜਾ ਸਾਨੂੰ ਦਿੱਤਾ ਜਾਣਾ ਚਾਹੀਦਾ, ਇੰਨਾ ਸਮਾਂ ਬਣਦਾ। ਤੇ ਇਹ ਬਾਜਵਾ ਸਾਹਿਬ ਜਦੋਂ ਮੈਂ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਸ਼ੇਰ ਤੁਹਾਡੀ ਨਜ਼ਰ ਕਰੂੰਗਾ
0: ਜੀ, ਆਉਣ ਦਿਓ।
1: ਤੇ ਹਾਂ ਉਹ ਸੰਸਾਰ ਭਰ ਦੀ ਗੱਲ ਕਰਦੇ ਆ ਵੀ ਦੋ ਟੋਟਿਆਂ ਵਿੱਚ ਭੋਏ ਟੁੱਟੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ।
0: ਵਾਹ ਵਾਹ।
1: ਇੱਕ ਤੇ ਜੋਕਾਂ ਜਿਹੜੀਆਂ ਮਤਲਬ ਜੋਕ ਵਾਂਗ, ਜੋਕ ਤੁਸੀਂ ਕਦੇ ਵੇਖੀ ਹੋਣੀ ਪਿੰਡ
0: ਚੁੱਪ
1: ਚਾਪ
0: ਲੱਗਦੀਆਂ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਉਹ ਜੋਕ ਸਿਰਫ ਲਹੂ ਬਾਦਲ ਸਾਹਿਬ ਉਹਦੀ ਖੁਰਾਕ ਵੇਖੋ, ਸਿਰਫ ਲਹੂ ਪੀਂਦੀ
0: ਹੈ।
1: ਉਹ ਇੱਕ ਮਾੜੀ ਮਾੜੀ ਜੀ ਜਲੂਣ ਜੀ ਹੁੰਦੀ ਹੈ, ਬੜਾ ਖੁਰਕ ਜੀ। ਉਹਦੇ ਕੋਲ ਪਤਾ ਨੀ ਕਿਹੜਾ ਇੰਜੈਕਸ਼ਨ ਆ ਵੀ ਉਹ ਕਿੱਥੋਂ ਲਾ ਕੇ,
0: ਦੇਖ ਲੋ ਪਤਾ ਵੀ ਨੀ ਲੱਗਦਾ ਕਿ ਉਹਨੇ ਕਦੋਂ ਆਪਣੀ ਚੋਬੀ ਆ ਜਾਂ ਰਸਤਾ ਬਣਾਇਆ ਕਿੱਦਾਂ।
1: ਹਾਂਜੀ ਹਾਂਜੀ
0: ਜਲੂਣ ਜਿਹੀ ਹੋਵੇ।
1: ਹਾਂਜੀ ਹਾਂਜੀ। ਤੇ ਵਾਜਲ ਸਾਹਿਬ ਇਹ ਜੋਕਾਂ ਵਰਗੇ ਲੋਕ ਸੰਸਾਰ ਭਰ ਵਿੱਚ ਵੇਖੋ ਕਿਰਤੀਆਂ ਨੂੰ ਸਦੀਆਂ ਤੋਂ ਟੱਕਰੇ ਹੋਏ ਆ, ਔਰ ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ, ਇੱਕ ਪਾਸੇ ਮਜ਼ਦੂਰ ਵਰਗਾ, ਇੱਕ ਪਾਸੇ ਹਾਕਮ ਵਰਗਾ। ਔਰ ਅੱਜ ਦੀ ਤਰੀਕ ਵਿੱਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿੱਚ ਜਿਹੜੀ ਪ੍ਰਿੰਟ ਮੀਡੀਆ ਚ ਪੜ੍ਹ ਰਿਹਾ ਸੀਗਾ ਕਿ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿੱਚ ਜਿਹੜੇ ਜਿਹੜੇ ਜੋਕ ਵਾਂਗ, ਜੋਕ ਤੁਸੀਂ ਕਦੇ ਵੇਖੀ ਹੋਣੀ ਪਿੰਡ
0: ਚੁੱਪ
1: ਚਾਪ
0: ਲੱਗਦੀਆਂ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਉਹ ਜੋਕ ਸਿਰਫ ਲਹੂ ਬਾਦਲ ਸਾਹਿਬ ਉਹਦੀ ਖੁਰਾਕ ਵੇਖੋ, ਸਿਰਫ ਲਹੂ ਪੀਂਦੀ
0: ਹੈ।
1: ਉਹ ਇੱਕ ਮਾੜੀ ਮਾੜੀ ਜੀ ਜਲੂਣ ਜੀ ਹੁੰਦੀ ਹੈ, ਬੜਾ ਖੁਰਕ ਜੀ। ਉਹਦੇ ਕੋਲ ਪਤਾ ਨੀ ਕਿਹੜਾ ਇੰਜੈਕਸ਼ਨ ਆ ਵੀ ਉਹ ਕਿੱਥੋਂ ਲਾ ਕੇ,
0: ਦੇਖ ਲੋ ਪਤਾ ਵੀ ਨੀ ਲੱਗਦਾ ਕਿ ਉਹਨੇ ਕਦੋਂ ਆਪਣੀ ਚੋਬੀ ਆ ਜਾਂ ਰਸਤਾ ਬਣਾਇਆ ਕਿੱਦਾਂ।
1: ਹਾਂਜੀ ਹਾਂਜੀ
0: ਜਲੂਣ ਜਿਹੀ ਹੋਵੇ।
1: ਹਾਂਜੀ ਹਾਂਜੀ। ਤੇ ਵਾਜਲ ਸਾਹਿਬ ਇਹ ਜੋਕਾਂ ਵਰਗੇ ਲੋਕ ਸੰਸਾਰ ਭਰ ਵਿੱਚ ਵੇਖੋ ਕਿਰਤੀਆਂ ਨੂੰ ਸਦੀਆਂ ਤੋਂ ਟੱਕਰੇ ਹੋਏ ਆ, ਔਰ ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ, ਇੱਕ ਪਾਸੇ ਮਜ਼ਦੂਰ ਵਰਗਾ, ਇੱਕ ਪਾਸੇ ਹਾਕਮ ਵਰਗਾ। ਔਰ ਅੱਜ ਦੀ ਤਰੀਕ ਵਿੱਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿੱਚ ਜਿਹੜੀ ਪ੍ਰਿੰਟ ਮੀਡੀਆ ਚ ਪੜ੍ਹ ਰਿਹਾ ਸੀਗਾ ਕਿ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿੱਚ ਜਿਹੜੇ ਜਿਹੜੇ ਸਰਮਾਏਦਾਰ ਉਹਨਾਂ ਦੀ ਗਿਣਤੀ ਵੱਧ ਰਹੀ ਆ, ਤੇ ਜਿਹੜੇ ਗਰੀਬ ਆ

0: ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ, ਇੱਕ ਪਾਸੇ ਮਜ਼ਦੂਰ ਵਰਗਾ, ਇੱਕ ਪਾਸੇ ਹਾਕਮ ਵਰਗਾ। ਔਰ ਅੱਜ ਦੀ ਤਰੀਕ ਵਿਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿਚ ਜਿਹੜੀ ਪ੍ਰਿੰਟ ਮੀਡੀਆ ਚ ਪੜ੍ਹ ਰਿਹਾ ਸੀਗਾ ਕਿ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿਚ ਜਿਹੜੇ ਸਰਮਾਏਦਾਰ ਉਹਨਾਂ ਦੀ ਗਿਣਤੀ ਵੱਧ ਰਹੀ ਆ, ਤੇ ਜਿਹੜੇ ਗਰੀਬ ਆ ਉਹਨਾਂ ਦੀ, ਮਤਲਬ ਜੇ ਕਹਿ ਲਈਏ ਪੰਜਾਬੀ ਸਿੱਧੇ ਸ਼ਬਦਾਂ ਚ ਵੀ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ। ਹਾਂ, ਤੇ ਇਹ ਵਾਇਫਾਈ ਘੋਲ ਹੋਇਆ ਬੜਾ ਜਬਰਦਸਤ ਹੈ। ਤੇ ਇਹ ਇੱਕ ਮਈ ਨੂੰ ਜਿਹੜਾ ਸੀ ਨਾ ਲੇਬਰ ਚੌਂਕ ਜਿਹੜਾ ਵਾ, ਵੈਸੇ ਤੇ ਲੇਬਰ ਚੌਂਕ ਸਾਰੇ ਸੰਸਾਰ ਭਰ ਵਿਚ ਹੀ ਆ, ਔਰ ਇਹ ਚੌਂਕ ਜਿਹੜੇ ਹੁਣ ਸਾਡੇ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਿਆ, ਮਤਲਬ ਬਟਾਲੇ ਦੇ ਵਿਚ ਵੀ ਇੱਕ ਲੇਬਰ ਚੌਂਕ ਹੈਗਾ ਜਿੱਥੇ ਸਵੇਰੇ ਮੈਨੂੰ ਲੱਗਦਾ ਕੋਈ 300-400 ਬੰਦਾ ਰੋਜ਼ ਖੜਾ ਹੁੰਦਾ
1: ਜੀ। ਉਹ ਪਠਾਨਕੋਟ ਵੀ ਮੈਂ ਵੇਖਿਆ,
0: ਜੇ ਕੋਈ ਲਾਗੋ ਦੀ 2 ਮਿੰਟ ਤੁਸੀਂ, ਵੈਸੇ ਵੀ ਉੱਥੇ ਬ੍ਰੇਕ ਮਾਧੋ ਤੁਹਾਡੇ ਆਲੇ ਦੁਆਲੇ ਇਕੱਠੇ ਹੋਏ ਤੇ ਸ਼ਾਇਦ ਕੰਮ ਲਿਆ। ਇਸ ਤਰ੍ਹਾਂ ਦਾ ਮਤਲਬ ਬਹੁਤ ਸਾਰੇ ਮਜ਼ਦੂਰ ਵਿਚਾਰੇ ਆਉਂਦੇ ਨੇ ਆਪਣੀਆਂ ਰੋਟੀਆਂ ਤੋਂ ਲੈ ਆਉਂਦੇ ਆ, ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ, ਉਸੇ ਹੀ ਖੜ ਕੇ ਬਾਰਾਂ ਕੋਈ ਤੱਕ ਘਰ ਨੂੰ ਚਲ ਜਾਂਦੇ ਆ। ਅੱਜ ਵੀ ਇਹ ਸੰਸਾਰ ਭਰ ਦੇ ਵਿਚ ਇਹ ਜਿਹੜਾ ਮਤਲਬ ਨਾ ਇੱਕ ਕਾਣੀ ਵੰਡ ਜਿਹੜੀ ਆ ਨਾ, ਕੰਮ ਦੀ ਕਾਣੀ ਵੰਡ, ਜਾਇਦਾਦ ਦੀ, ਹੱਕਾਂ ਦੀ, ਹਕੂਕ ਦੀ, ਅਧਿਕਾਰਾਂ ਦੀ ਚੱਲ ਰਹੀ ਆ। ਹਾਂਜੀ ਹਾਂਜੀ, ਤੇ ਵੈਸੇ ਬਾਬਾ ਨਜ਼ਮੀ ਪਾਕਿਸਤਾਨ ਦਾ ਸ਼ਾਇਰ ਆ ਬੜਾ, ਤੁਸੀਂ ਸੁਣਿਆ ਵੀ ਆ, ਉਹਦੀ ਕਵਿਤਾ ਵੀ ਸੁਣੀ ਹੋਊਗੀ, ਲੋਕ ਪੱਖੀ ਸ਼ਾਇਰ, ਲੋਕ ਪੱਖੀ ਸ਼ਾਇਰ
1: ਬਹੁਤ
0: ਜੀ ਜੀ। ਤੇ ਬਾਜਵਾ ਸਾਹਿਬ ਉਹਨੇ ਜਦੋਂ ਤੁਸੀਂ ਵੈਸੇ ਕਿਸੇ ਵੇਲੇ ਤੁਸੀਂ ਵੀ ਬੜੇ ਸਖ਼ਤ ਸ਼ਬਦ ਵਰਤਦੇ ਨਾ ਇਹਨਾਂ ਜਿਹੜੇ ਪਖੰਡੀ ਜਾਂ ਲੁੱਟਣ ਵਾਲੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਜਿਹੜੇ ਚਿਲਤਰ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ, ਉਹਨਾਂ ਵਾਸਤੇ ਕਿਸੇ ਵੇਲੇ ਤੁਸੀਂ ਵੀ ਸ਼ਬਦ ਜਦੋਂ ਵਰਤਦੇ ਹੁੰਦੇ ਤੇ ਮੈਨੂੰ ਮਹਿਸੂਸ ਹੁੰਦਾ ਵੀ ਇੰਨੇ ਸਖ਼ਤ ਸ਼ਬਦ ਬਾਜਵਾ ਸਾਹਿਬ ਨੂੰ ਨਹੀਂ ਵਰਤਣੇ ਚਾਹੀਦੇ।
1: ਗੱਲ ਏਦਾਂ,
0: ਪਰ ਫੇਰ ਜਦੋਂ ਮੇਰੀ ਗੱਲ ਪੂਰੀ ਹੋ ਲੈਣ, ਹਾਂ, ਤੇ ਜਦੋਂ ਮੈਂ ਬਾਬੇ ਨਜ਼ਮੀ ਦਾ ਸ਼ੇਰ ਪੜਿਆ ਤੇ ਮੈਂ ਸਮਝਿਆ ਵੀ ਗੱਲ ਬਾਜੀ ਦੀ ਵੀ ਠੀਕ ਹੈ। ਉਹਨਾਂ ਦਾ ਇੱਕ ਸ਼ੇਰ ਆ ਵੀ, ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਹਦੇ ਹਾਕਮ ਸੂਰ। ਉਹਨੇ ਇਕੱਲੇ ਕੁੱਤੇ ਹੀ ਨੀ ਕਿਹਾ, ਉਹਨੇ ਸੂਰ ਵੀ ਕਿਹਾ ਹੁੰਦਾ,
1: ਸੂਰ ਵੀ ਕਿਹਾ, ਜਦੋਂ ਕਿ ਸੂਰ ਉਸ ਸੋਸਾਇਟੀ ਦੇ ਵਿੱਚ ਬੜਾ ਖਤਰਨਾਕ ਲਫ਼ਜ਼ ਹੈ।
0: ਜੀ ਜੀ ਜੀ ਜੀ ਜੀ, ਹਾਂਜੀ, ਹੁਣ ਤੁਸੀਂ ਕਰੋ ਕੀ ਕਹਿਣ ਲੱਗੇ।
1: ਮੈਂ ਮਤਲਬ ਕਿ ਇੱਕ ਵਾਰੀ ਗੱਲਬਾਤ ਕਰਦਿਆਂ ਕਰਦਿਆਂ ਨਾ ਰੇਡੀਓ ਤੇ ਹੀ ਕਿਹਾ ਕਿ ਇਹ, ਹੁਣ ਵੀ ਮੈਂ ਮਾਫ਼ੀ ਚਾਹਾਂਗਾ ਵੀ ਇਹ ਕੰਜਰ ਲੋਕ, ਤੇ ਮੈਨੂੰ ਆਪਣੇ ਆਪ ਚ ਹੀ ਸ਼ਰਮ ਆਈ ਵੀ ਇਹ ਲਫ਼ਜ਼ ਮੈਨੂੰ ਨਹੀਂ ਸੀ ਵਰਤਣਾ ਚਾਹੀਦਾ।
0: ਹਾਂਜੀ, ਸਾਨੂੰ ਲਫ਼ਜ਼, ਸਾਨੂੰ ਬੋਲਣ ਲੱਗਿਆ ਵੇਲੇ ਸ਼ਰਮ ਆਉਂਦੀ ਆ ਤੇ ਇਹਨਾਂ ਨੂੰ ਸਭ ਕੁਝ ਕਰਨ ਲੱਗਿਆ।
1: ਉਸੇ ਵੇਲੇ ਮੈਂ ਇੱਕ ਮਾਸਾ ਛੋਟਾ ਜਿਹਾ ਪਾਜ਼ ਕੀਤਾ ਤੇ ਮੈਂ ਕਿਹਾ, ਦੋਸਤੋ, ਅਗਰ ਇਹਨਾਂ ਲੋਕਾਂ ਨੂੰ ਕੰਜਰ ਖਾਨਾ ਕਰਦਿਆਂ ਸ਼ਰਮ ਨਹੀਂ ਆਉਂਦੀ ਸਮਾਜ ਵਿਚ, ਤੇ ਸਾਨੂੰ ਰੇਡੀਓ ਤੇ ਕੰਜਰਾਂ ਨੂੰ ਕੰਜਰ ਕਹਿੰਦੇ ਆ, ਕਿਉਂ ਸ਼ਰਮ?
0: ਬਿਲਕੁਲ, ਹਾਂਜੀ ਹਾਂਜੀ, ਇਹਨਾਂ ਇਸੇ ਕਰਕੇ ਸਾਨੂੰ ਇਹ ਸ਼ਬਦ ਵਰਤਣਾ ਪਿਆ, ਅਦਰਵਾਈਜ਼ ਅਸੀਂ, ਸਾਨੂੰ
1: ਅਸੀਂ ਵੀ ਮਤਲਬ
0: ਕੋਈ ਨਹੀਂ ਨਹੀਂ ਪਸੰਦ
1: ਕਰਦੇ,
0: ਅਦਬ ਅਦਬ ਇਹ ਸ਼ਬਦ, ਕੁਛ ਸ਼ਬਦ ਜਿਹੜੇ ਹੁੰਦੇ ਆ ਸਲੀਕੇ ਚ ਅਦਬ ਦੇ ਵਿਚ ਜਿਹੜੇ ਆ ਨਾ, ਉਹ ਨਹੀਂ ਆਉਂਦੇ ਜੀ। ਇਹ ਬੜੇ ਬੜੇ ਰਫ ਤੇ ਬੜੇ ਹੀ ਮਤਲਬ ਹੇਠਲੇ ਲੈਵਲ ਦੇ ਸ਼ਬਦ ਨੇ, ਪਰ ਇਹ ਉਹਨਾਂ ਸ਼ਬਦਾਂ ਤੋਂ ਵੀ, ਉਹਨਾਂ ਸ਼ਬਦਾਂ ਤੋਂ ਵੀ ਬਹੁਤ ਗਾਂ ਜਾ ਕੇ ਗਿਰ ਜਾਂਦੇ ਆ ਜੀ।
1: ਅੱਛਾ, ਹੁਣ ਉਹਨੇ ਨਜ਼ਮੀ ਸਾਹਿਬ ਹੋਣਾ ਨੇ ਉਹਨਾਂ ਦੇ ਸਾਰੀ ਦੁਨੀਆਂ ਚ ਰਿਸਪੈਕਟ ਹੈ, ਕਹਿੰਦਾ ਤੁਸੀਂ ਕੁੱਤੇ ਤੇ ਸੂਰ ਹੋ।
0: ਜੀ ਜੀ ਬਿਲਕੁਲ ਜੀ ਬਿਲਕੁਲ, ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨੀ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਹਦੇ ਹਾਕਮ ਸੂਰ। ਹਾਂ ਹਾਂ, ਹਾਂਜੀ ਹਾਂਜੀ। ਅੱਛਾ ਬਾਜਵਾ ਸਾਹਿਬ, 1800 ਮਤਲਬ 80 ਦੇ ਵਿਚ ਹੀ ਯੂਰਪੀ ਦੇਸ਼ਾਂ ਦੇ ਵਿਚ 24 ਘੰਟੇ ਚੋਂ 8 ਘੰਟੇ ਕੰਮ ਦੇ ਕਰਨ ਦਾ ਨਾ ਮਤਲਬ ਚੱਲ ਪਈ ਸੀ, ਇੱਕ ਸੰਘਰਸ਼, ਇੱਕ ਲੜਾਈ, ਇੱਕ ਗੱਲ, ਇੱਕ ਮੰਗ।
1: ਸਰ ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਤੇ ਨੈਟ ਵੀ ਠੀਕ ਚੱਲ ਰਿਹਾ ਪਰ ਮੈਨੂੰ ਸਮਝ ਨਹੀਂ ਆ ਰਹੀ।
0: ਹਾਂਜੀ ਹਾਂਜੀ ਬਾਜਵਾ ਸਾਹਿਬ, ਠੀਕ। ਅੱਛਾ ਬਾਜਵਾ ਸਾਹਿਬ, ਇਹ ਅਮਰੀਕਾ ਦੇ ਸ਼ਹਿਰਾਂ ਦੇ ਵਿਚ ਨਾ ਇਹ ਮੰਗ ਜਿਹੜੀ ਸੀਗੀ ਇਹ ਹੋਣ ਲੱਗ ਪਈ, ਉਹਨਾਂ ਸ਼ਹਿਰਾਂ ਦੇ ਵਿਚ ਹੈਗਾ ਵਾ ਨਿਊਯਾਰਕ, ਬਾਲਟੀਮੋਰ, ਸ਼ਿਕਾਗੋ ਤੇ

0: ਸਿਨਸਿਨਾਟੀ ਤੇ ਸਾਨ ਫਰਾਂਸਿਸਕੋ ਵਿਚ ਜਿਹੜੇ ਸੀ ਨੇ 8 ਘੰਟੇ ਦਿਹਾੜੀ ਦੀ ਮੰਗ ਜਿਹੜੀ ਸੀ ਉਭਰਨ ਲੱਗੀ ਤੇ ਅੰਦੋਲਨ ਤੇਜ਼ ਹੋਇਆ। ਤੇ ਜਿਹੜਾ ਸਮੁੱਚੇ ਜਿਹੜੇ ਅੰਦੋਲਨ ਨੇ ਸਮੁੱਚੇ ਦੇਸ਼ ਦੇ ਵਿਚ ਪੂੰਜੀਪਤੀਆਂ ਨੇ ਜਿਹੜੀ ਸੀ ਕੰਬਣੀ ਛੇੜ ਦਿੱਤੀ। ਤੇ ਅਨੇਕ ਮਈ 1886 ਨੂੰ ਜਿਹੜੇ ਅਨੇਕਾਂ ਫੈਕਟਰੀਆਂ ਕਾਰਖਾਨਿਆਂ ਦੇ ਜਿਹੜੇ ਕਰੀਬ 1,90,000 ਮਜ਼ਦੂਰ ਸੀ ਨਾ ਉਹ ਹੜਤਾਲ ਤੇ ਚਲੇ ਗਏ ਤੇ ਸੜਕਾਂ ਤੇ ਆ ਗਏ, ਹੜਤਾਲ ਕਰਕੇ ਘਰ ਨੀ ਬੈਠੇ ਉਹ ਲੋਕ, ਸੜਕਾਂ ਤੇ ਆ ਕੇ ਇਕੱਠੇ ਹੋ ਕੇ ਇੱਕ ਰੋਸ ਮੁਜ਼ਾਹਰਾ ਕਹਿ ਲੋ, ਇੱਕ ਰੈਲੀ ਕਹਿ ਲੋ, ਇੱਕ ਮਤਲਬ ਰੋਸ ਮਾਰਚ ਕਰ ਲੋ ਆ ਕੇ ਕਰ ਗਏ। ਤੇ ਉਹਨਾਂ ਦੇ ਲੀਡਰ ਹੈਗੇ ਸੀ ਬਾਬਾ ਸਾਹਿਬ ਅਗਸਤ ਸਪਾਈਸ ਅਤੇ ਅਲਬਰਟ ਪਾਰਸਨ। ਹਾਂਜੀ ਹਾਂਜੀ, ਇਹ ਉਹਨਾਂ ਦੀ ਅਗਵਾਈ ਕਰਦੇ ਸੀ। ਇਹਨਾਂ ਦੀ ਅਗਵਾਈ ਹੇਠ ਇੰਟਰਨੈਸ਼ਨਲ ਪੀਪਲ ਵਰਲਡ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਹੋਣ ਚਾਹੀਦੀ। ਤੇ ਜਿਹੜਾ ਪੂਰੇ ਅਮਰੀਕਾ ਦੇ ਵਿਚ ਇੱਕ ਬੜਾ ਮਜ਼ਬੂਤ ਸੰਗਠਨ ਦੇ ਤੌਰ ਤੇ ਜਿਹੜੀ ਸੀ ਨਾ ਮਸ਼ਹੂਰ ਹੋ ਗਈ ਇੱਕ ਦਮ। ਤੇ ਆਪਣੇ ਫਿਰ ਬਾਜਵਾ ਸਾਹਿਬ ਵੱਡੀ ਗੱਲ ਵੇਖੋ, ਅੱਜ ਅਸੀਂ ਮੀਡੀਆ ਨੂੰ ਗੋਦੀ ਮੀਡੀਆ ਕਹਿੰਦੇ ਆ ਜਾਂ ਸਰਕਾਰ ਪੱਖੀ ਮੀਡੀਆ ਨੂੰ ਅਸੀਂ ਭੰਡਦੇ ਆ ਨਾ, ਉਸ ਵੇਲੇ ਅੱਜ ਤੋਂ 1886 ਦੇ ਵਿਚ ਵੇਖੋ ਅਮਰੀਕਾ ਵਰਗੇ ਮੁਲਕ ਵਿਚ ਵੀ ਉਸ ਵੇਲੇ ਮੀਡੀਆ ਨੇ ਜਿਹੜਾ ਸੀ ਸਰਮਾਏਦਾਰਾਂ ਦਾ ਸਰਕਾਰਾਂ ਦਾ ਸਾਥ ਦਿੱਤਾ। ਤੇ ਇਹ ਜਿਹੜਾ ਸੰਘਰਸ਼ ਸੀਗਾ, ਇਹ ਸੰਘਰਸ਼ਮਈ ਜਿਹੜੇ ਲੀਡਰ ਸੀ ਉਹਨਾਂ ਨੂੰ ਪਾਗਲ, ਉਹਨਾਂ ਨੂੰ ਸ਼ਦਾਈ, ਉਹਨਾਂ ਨੂੰ ਕਾਇਰ ਤੱਕ ਦੇ ਸ਼ਬਦ ਲਿਖੇ ਉਹਨਾਂ ਨੇ। ਤੇ ਉਹਨਾਂ ਨੇ ਸਰਕਾਰ ਦਾ ਤੇ ਹੋਣਾ ਸੀ ਉਹਨਾਂ ਦੇ ਨਾਲ ਪੂਰਾ ਸਮਰਥਨ, ਉਹਨਾਂ ਨੂੰ ਮੀਡੀਆ ਲਈ ਹਾਸਲ ਸੀਗਾ। ਸ਼ਿਕਾਗੋ ਮੇਲ ਅਖਬਾਰ, ਇੱਕ ਸ਼ਿਕਾਗੋ ਮੇਲ ਨੇ ਆਪਣੀ ਸੰਪਾਦਕੀ ਜਦੋਂ ਹਰ ਅਖਬਾਰ ਰੋਜ਼ ਇੱਕ ਸੰਪਾਦਕੀ ਲਿਖਦੀ ਐਡੀਟੋਰੀਅਲ, ਐਡੀਟੋਰੀਅਲ ਉਹ ਮੌਕੇ ਦੀ ਕੋਈ ਵੀ ਜਿਹੜੀ ਬਹੁਤ ਪੀਕ ਟੌਪ ਦੀ ਸਮੱਸਿਆ ਹੋਵੇ ਉਹਨੂੰ ਲੈ ਕੇ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕਰਦੀ ਆ। ਹਾਂ, ਜਿੱਦਾਂ ਆਪਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਕੋਈ ਇੱਕ ਵਿਸ਼ਾ ਲੈਂਦੇ ਹੋ ਤੇ ਉਹ ਮਤਲਬ ਸਮੁੱਚੇ ਸਮਾਜ ਦੇ ਵਿੱਚ ਜਿਹੜਾ ਕਰੰਟ ਭੱਖ ਦਾ ਮਸਲਾ ਉਹ ਹੁੰਦਾ ਲਗਭਗ, ਉਸੇ ਤਰ੍ਹਾਂ ਹੀ ਉਹ ਭੱਖ ਦੇ ਮਸਲੇ ਦੇ ਉੱਤੇ ਐਡੀਟੋਰੀਅਲ ਲਿਖਦੀ ਆ। ਤੇ ਸ਼ਿਕਾਗੋ ਮੇਲ ਨੇ ਐਡੀਟੋਰੀਅਲ ਲਿਖਿਆ ਬਾਜਵਾ ਸਾਹਿਬ, ਤੇ ਉਹਨੇ ਮਜ਼ਦੂਰ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਹਿਰ ਵਿੱਚ 2 ਬਦਮਾਸ਼ ਖੁੱਲੇ ਘੁੰਮ ਰਹੇ ਆ, ਇਹ ਜਿਹੜੇ ਅਗਸਤ ਤੇ ਮਤਲਬ ਪਾਰਸਸ
1: ਜਿਹੜੇ 2 ਜਣੇ
0: ਕਹਿੰਦੇ ਤੇ 2 ਸ਼ੁਭ ਕੈਰ ਜੋ ਵਾਰ ਵਾਰ ਮੁਸੀਬਤਾਂ ਖੜੀਆਂ ਕਰ ਰਹੇ ਹਨ, ਇੱਕ ਦਾ ਨਾਂ ਹੈ ਪਾਰਸਨ ਤੇ ਦੂਜੇ ਦਾ ਨਾਂ ਹੈ ਆਗਸਤ। ਜੇਕਰ ਭਵਿੱਖ ਵਿਚ ਕੋਈ ਵੱਡੀ ਮੁਸੀਬਤ ਖੜੀ ਹੁੰਦੀ ਹੈ ਤਾਂ ਇਹੀ ਜ਼ਿੰਮੇਵਾਰ ਹਨ, ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਤੇ ਤੁਹਾਨੂੰ ਪਤਾ ਵੀ ਹੋਊਗਾ ਵੀ ਇਹਨਾਂ ਨੂੰ ਵਾਕਈ ਫਾਂਸੀ ਤੱਕ ਦੀ ਵਿਚਾਰਿਆਂ ਨੂੰ ਸਜ਼ਾ ਮੁੜ ਕੇ ਦਿੱਤੀ ਗਈ ਮਿਲੀ।
1: ਸਿਰਫ ਇੱਕ ਪਤਾ ਹੈ ਸਰ ਕੇ ਉਹ ਪੁਲਿਸ ਨੇ ਗੋਲੀ ਚਲਾਈ ਸੀ ਤੇ 4 ਮਜ਼ਦੂਰ ਵੀ ਮਰੇ ਸੀ।
0: ਹਾਂ ਉਹ ਗੱਲ ਕਰਦੇ ਜੀ, ਜ਼ਿਆਦਾ ਮਰੇ ਸੀ, ਜ਼ਿਆਦਾ ਮਰੇ ਸੀ। ਹਾਂਜੀ ਹਾਂਜੀ ਹਾਂਜੀ ਹਾਂਜੀ। ਤੇ ਇਹ ਬਾਜਵਾ ਸਾਹਿਬ ਹੇ ਮਾਰਕੀਟ ਦੇ ਵਿਚ ਨਾ 1 ਮਈ 1886 ਨੂੰ ਜਿਹੜਾ ਸੀਗਾ ਹੇ ਮਾਰਕੀਟ ਸ਼ਿਕਾਗੋ ਦੇ ਵਿਚ ਇੱਕ ਬਹੁਤ ਵੱਡਾ ਮਜ਼ਦੂਰਾਂ ਦਾ ਇਕੱਠ ਹੋਇਆ। ਤੇ ਉਹ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਆ ਵੀ ਉਹ ਮਰ ਗਏ ਸੀ ਮਜ਼ਦੂਰ, ਉਹ 4 ਨੀ ਸੀ, ਜ਼ਿਆਦਾ ਮਜ਼ਦੂਰ ਮਾਰੇ ਗਏ ਸੀ। ਉਹਨੇ ਨਾ ਭੀੜ ਦੇ ਵਿਚੋਂ ਨਾ ਭੀੜ ਦੇ ਵਿਚੋਂ ਹਿੰਸਕ ਭੀੜ ਦੇ ਵਿਚੋਂ ਕਿਸੇ ਮਜ਼ਦੂਰ ਨੇ ਜਾਂ ਕਿਸੇ ਆਦਮੀ ਨੇ ਪੁਲਿਸ ਦੇ ਉੱਪਰ ਨਾ ਇੱਕ ਮਤਲਬ ਉਹ ਬੰਬ ਸੁੱਟਿਆ, ਉਹ ਪੁਲਿਸ ਫਟ ਗਿਆ ਤੇ ਉਸ ਬੰਬ ਦੇ ਨਾਲ ਇੱਕ ਪੁਲਿਸ ਵਾਲਾ ਮਾਰਿਆ ਗਿਆ। ਹਾਂ, ਉਹ ਪੁਲਿਸ ਵਾਲਾ ਮਾਰੇ ਗਿਆ ਤੇ ਉਹਨਾਂ ਨੇ ਗੋਲੀ ਚਲਾਈ ਤੇ ਗੋਲੀ ਦੇ ਵਿਚ ਬਹੁਤ ਸਾਰੇ ਮਜ਼ਦੂਰ ਜਿਹੜੇ ਸੀ ਨਾ ਮਰੇ ਸੀ। ਹਾਂਜੀ ਹਾਂਜੀ, ਭੀੜ ਦੇ ਉੱਪਰ ਅੰਨੇਵਾਹ ਉਹਨਾਂ ਨੇ ਗੋਲੀ ਚਲਾਈ ਜਦੋਂ ਬੰਬ ਸੁੱਟਿਆ ਇੱਕ ਜਾਣੇ ਨੇ ਤੇ ਉਹ ਜਾਂ ਤੇ ਕਿਸੇ ਵੇਲੇ ਸਰਕਾਰਾਂ ਖੁਦ ਹੀ ਸ਼ਰਾਰਤ ਕਰਾ ਦਿੰਦੀਆਂ ਜਾਂ ਹਿੰਸਕ ਕਰਦੇ ਚਾਹੁੰਦੀਆਂ ਉਹਦੀ ਆੜ ਦੇ ਵਿੱਚ। ਹਾਂ ਹਾਂ, ਉਹਦੀ ਆੜ ਦੇ ਵਿੱਚ ਉਹ ਅੰਦੋਲਨ ਨੂੰ ਉਹਨਾਂ ਨੂੰ ਦੇਸ਼ ਵਿਰੋਧੀ, ਉਹਨਾਂ ਨੂੰ ਅੱਤਵਾਦੀ, ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਤੇ ਮਤਲਬ ਦਬਾਇਆ ਜਾ ਸਕੇ ਕਾਨੂੰਨ ਦੀ ਆੜ ਦੇ ਵਿੱਚ। ਹਾਂ, ਇਹ ਸਾਜਿਸ਼ ਵੀ ਹੋ ਸਕਦੀ ਆ, ਲੇਕਿਨ ਭੀੜ ਵਿੱਚੋਂ ਮਤਲਬ ਸੁੱਟਿਆ ਗਿਆ ਉਹਦੇ ਤੇ ਬੰਬ ਜਿਹੜਾ ਸੀਗਾ ਤੇ ਉਹ ਬਹੁਤ ਸਾਰੇ ਮਜ਼ਦੂਰ ਮਾਰੇ ਗਏ ਸੀਗੇ ਜੀ। ਤੇ ਉਹ ਉਹਦੇ ਵਿੱਚ ਫਿਰ ਇਹ ਜਿਹੜੇ 7 ਮਜ਼ਦੂਰ ਲੀਡਰ ਸੀ ਨਾ ਪਾਰਸਨ ਤੇ ਅਗਸਤ ਦੋਵੇਂ, ਇਹਨਾਂ ਨੂੰ ਉਸ ਪੁਲਿਸ ਵਾਲੇ ਦੇ ਮਰਨ ਦੇ ਮਤਲਬ ਮੁਕੱਦਮਾ ਚਲਾਇਆ ਗਿਆ ਤੇ 7 ਜਾਣਿਆਂ ਨੂੰ ਫਾਂਸੀ ਦਿੱਤੀ ਗਈ ਤੇ 1 ਨੂੰ 15 ਸਾਲ ਦੀ ਜਿਹੜੀ ਸਜ਼ਾ ਦਿੱਤੀ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਡਾਇਨਾਮਾਈਟ ਬੰਬ ਸੁੱਟਿਆ ਗਿਆ ਸੀ ਇਹਨਾਂ ਦੇ ਪੁਲਿਸ ਦੇ ਉੱਪਰ ਗੇਟ ਦੇ ਵਿੱਚ। ਹਾਂਜੀ ਹਾਂਜੀ ਹਾਂਜੀ ਤੇ ਇਹ ਫਿਰ ਬਾਜਵਾ ਸਾਹਿਬ ਬੜੀ ਵੱਡਾ ਸੰਘਰਸ਼ ਜਿਹੜਾ ਸੀ ਜਦੋਂ ਚੱਲਿਆ ਤੇ ਏਦਾਂ ਹੋਇਆ ਸੀ ਜਿਹੜਾ ਇੱਕ 4 ਤਰੀਕ ਨੂੰ ਇਹ ਜਿਹੜਾ ਹਿੰਸਕ ਝੜਪ ਹੋਈ ਹੈ 4 ਮਈ ਨੂੰ ਹੋਈ ਹੈ, 1 ਨੂੰ ਨਹੀਂ ਸੀ ਹੋਈ ਲੇਕਿਨ 1 ਨੂੰ ਇਹ ਸੰਘਰਸ਼ ਸ਼ੁਰੂ ਹੋਇਆ ਸੀ। ਇਹ ਫਿਰ ਸਭ ਤੋਂ ਪਹਿਲਾਂ ਜਿਹੜੀ ਫਰਾਂਸ ਸਰਕਾਰ ਹੈ ਉਹਨੇ 1899 ਦੇ ਵਿੱਚ 1 ਮਈ ਨੂੰ ਜਿਹੜਾ ਸੀ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ, ਘੋਸ਼ਿਤ ਕੀਤਾ। ਤੇ ਇਸ ਹਿੰਸਕ ਝੜਪ ਤੋਂ ਬਾਅਦ ਜਦੋਂ ਫਾਂਸੀ ਦੇਣ ਤੋਂ ਬਾਅਦ ਵੀ ਅੰਦੋਲਨ ਠੰਡਾ ਨਾ ਹੋਇਆ 7 ਮਜ਼ਦੂਰ ਲੀਡਰਾਂ ਨੂੰ, ਫਿਰ ਸਰਕਾਰ ਨੇ ਉਹਨਾਂ ਦੀ ਮੰਗ ਜਿਹੜੀ ਸੀ ਮੰਨ ਲਈ 8 ਘੰਟੇ ਵਾਲੀ, ਤੇ ਨਾਲ ਹੀ ਐਤਵਾਰ ਦੀ ਹਫਤੇ ਚ ਇੱਕ ਛੁੱਟੀ ਦਾ ਜਿਹੜਾ ਸੀ ਉਹਨਾਂ ਨੂੰ ਜਦੋਂ ਮੰਗ ਮੰਨੇਗੀ। ਤੇ ਇਹ ਫਰਾਂਸ ਸਰਕਾਰ ਨੇ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਤਲਬ ਜਦੋਂ ਮਾਨਤਾ ਦਿੱਤੀ 1899 ਚ, ਤੇ ਉਸ ਤੋਂ ਬਾਅਦ 80 ਦੇਸ਼ਾਂ ਦੇ ਵਿੱਚ ਉਸ ਨੂੰ ਉਸ ਦਿਨ ਤੋਂ ਸਾਰੇ ਸੰਸਾਰ ਵਿੱਚ ਇਸ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਉਹਨਾਂ ਦੇ ਸ਼ਹੀਦਾਂ ਦੀ ਯਾਦ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਤੇ ਨਾਲ ਹੀ ਜਿਹੜਾ ਦੁਨੀਆਂ ਦੇ 80 ਦੇਸ਼ ਜਿਹੜੇ ਆ ਇਹਨੂੰ ਇਹਨੂੰ ਮਨਾਉਂਦੇ ਨੇ ਮਜ਼ਦੂਰ ਦਿਵਸ ਨੂੰ। ਤੇ ਬਾਜਵਾ ਸਾਹਿਬ ਸਾਡੇ ਜਿਹੜੀ ਅੰਗਰੇਜ਼ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਨਾ, ਉਹਨਾਂ ਨੇ ਸਾਡੇ ਦੇਸ਼ ਵਿੱਚ ਆ ਕੇ ਇਹ ਲਾਗੂ ਨਹੀਂ ਕੀਤਾ। ਤੇ 1923 ਦੇ ਵਿੱਚ ਬੰਬੇ ਦੇ ਵਿੱਚ ਫਿਰ ਬਹੁਤ ਵੱਡੇ ਜਿਹੜੇ 2 ਮਜ਼ਦੂਰ ਜਿਹੜੇ ਇਕੱਠ ਹੋਏ ਸੀ, ਉਹਨਾਂ ਤੋਂ ਬਾਅਦ ਵਿੱਚ 1923 ਤੋਂ ਬਾਅਦ ਚ ਫਿਰ 8 ਘੰਟੇ ਦਾ ਕੰਮ ਜਿਹੜਾ ਸੀ ਭਾਰਤ ਵਿੱਚ ਵੀ ਇਹਨਾਂ ਅੰਗਰੇਜ਼ਾਂ ਨੇ ਜਿਹੜਾ ਲਾਗੂ ਕੀਤਾ। ਹਾਂਜੀ ਹਾਂਜੀ ਤੇ ਬਾਜਵਾ ਸਾਹਿਬ ਜੇ ਸੰਸਾਰ ਪੱਧਰ ਦੇ ਵਿੱਚ ਅੱਜ ਵੀ ਗੱਲ ਕਰੀਏ ਤੇ ਮੈਨੂੰ ਇੰਜ ਲੱਗਦਾ ਵੀ ਹਾਲਾਤ ਜਿਉਂ ਦੇ ਤਿਉਂ ਆ। ਇੱਕ ਪਾਸੇ ਸਰਮਾਏਦਾਰ ਆ ਜਿਹੜਾ ਮਤਲਬ ਲੋਕਾਂ ਦਾ ਵੀ ਲਹੂ ਪੀਂਦਾ ਤੇ ਉਹਨਾਂ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਲਹੂ ਪੈਂਦਾ। ਇੱਕ ਮਜ਼ਦੂਰ ਦੇ ਕੋਲੋਂ ਜੇ ਉਹਨਾਂ ਨੂੰ ਕੋਈ ਜੇ ਕਹੀਏ ਵੀ 100 ਰੁਪਇਆ ਦਿੰਦਾ ਤੇ ਉਹਨਾਂ ਨੂੰ ਉਹਨਾਂ ਕੋਲ 1000 ਰੁਪਏ ਦਾ 100 ਗੁਣਾ ਕੰਮ ਦਿੰਦਾ, ਉਹ ਦੇਖੋ ਕੰਮ ਲੈਂਦਾ ਜੀ। ਤੇ ਉਹ ਆਪਣੀ ਜਿਹੜੀ ਆ ਸਾਡੇ ਦੇਸ਼ ਦਾ ਹੈਰਾਨਗੀ ਦੀ ਸੁਣੀ ਹੈਰਾਨ ਹੀ ਹੋ ਜਾਂਦਾ ਸੁਣ ਕੇ ਵੀ 90% ਸਰਮਾਇਆ ਕੁਛ 1% ਲੋਕਾਂ ਦੇ ਕੋਲ ਆ ਸਾਡੇ ਦੇਸ਼ ਦਾ ਜਿਹੜਾ ਟੋਟਲ ਆ। ਹਾਂ ਤੇ ਜਦੋਂ ਅਸੀਂ ਇਹ ਗੱਲਾਂ ਵੇਖਦੇ ਸੁਣਦੇ ਆ ਤੇ ਸਾਨੂੰ ਇਹ ਗੱਲ ਯਕੀਨ ਨੀ ਹੁੰਦਾ ਵੀ ਵਾਕਿਆ ਹੀ ਜਿਹੜਾ ਜਦੋਂ ਦੇਸ਼ ਦੀ ਸਾਡੀ ਸਰਕਾਰ ਜਿਹੜੀ ਇਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਆ
1: ਵੀ
0: ਸਰਕਾਰ ਇਹ ਬਣਾਉਂਦੇ ਨੇ ਬਣਾਉਂਦੇ ਨੇ ਹਟਾਉਂਦੇ ਨੇ ਤੇ ਚਲਾਉਂਦੇ ਨੇ। ਬਾਜਵਾ ਸਾਹਿਬ
1: ਜੀ ਬਿਲਕੁਲ, ਜਿੰਨੇ ਆਪ ਬਣਾਈ ਹੈ ਸਰ ਉਹਨੇ ਚਲਾਉਣੀ ਵੀ ਤੇ ਆਪ ਹੀ ਹੈ।
0: ਹਾਂਜੀ ਹਾਂਜੀ ਅੱਜ ਕੱਲ ਜਿਦਾਂ ਟੱਚ ਫੋਨ ਨੀ ਆਏ ਹੋਏ, ਜਿਦਾਂ ਟੱਚ ਉਂਗਲ ਹੱਥ ਦੇ ਨਾਲ ਹੀ ਟੱਚ ਕਰੀਦਾ, ਇਹ ਸਿਰਫ ਇਹਨਾਂ ਨੇ ਟੱਚ ਆ, ਇਹਨਾਂ ਕੋਲ ਟੱਚ ਸਕਰੀਨ ਆ,
1: ਮੈਂ
0: ਉਹ ਤੇ ਟੱਚ ਕਰਤੇ ਤੇ ਸਰਕਾਰ ਜਿਹੜੀ ਸੀ ਉਸੇ ਵੇਲੇ
1: ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿਥੋਂ ਕੁਝ ਲੋਕਾਂ ਕੋਲ ਸਾਰਾ ਸਰਮਾਇਆ। ਪੁਰਾਣੀ ਗੱਲ ਆ, ਮੈਂ ਇੱਕ ਆਰਟੀਕਲ ਪੜ੍ਹਨ ਡਿਆ ਸੀ ਤੇ ਉਹਦੇ ਵਿੱਚ ਉਹ ਲੇਖਕ ਕਹਿੰਦਾ ਫਰਜ਼ ਕਰੋ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਇਸ ਤਰ੍ਹਾਂ ਦਾ ਸੀ
0: ਕੋਈ,
1: ਉਹ ਰਾਈਟਰ ਲਿਖਦਾ ਕਿ ਫਰਜ਼ ਕਰੋ ਇੰਡੀਆ ਕੋਲ 100 ਰੁਪਇਆ
0: ਜੀ
1: ਤੇ 20% ਲੋਕਾਂ ਕੋਲ 80 ਰੁਪਈਏ ਨੇ ਤੇ
0: 80%
1: ਲੋਕਾਂ ਕੋਲ 20 ਰੁਪਈਏ।
0: ਉਹ ਬਸ ਵੱਧ ਗਏ ਜੇ ਹੁਣ ਹੁਣ 80 ਤੋਂ ਉਹ 90% ਲੋਕਾਂ ਮਤਲਬ ਤੇ ਬਾਕੀਆਂ 10 ਕੋਲ ਇਹ ਸਾਰੇ ਇਕੱਠੇ ਹੋ ਗਏ। ਤੇ ਇਸ ਚੀਜ਼ ਦਾ ਅੰਤ ਕਿਤੇ ਨੀ ਗਾ ਬਾਜਵਾ ਸਾਹਿਬ, ਫਿਲਹਾਲ ਨਜ਼ਰ ਨਹੀਂ ਆਉਂਦਾ। ਮਤਲਬ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ
1: ਜੀ। ਵੇਖ ਲੋ ਹਰ ਸਾਲ ਹਰ 6 ਮਹੀਨੇ ਬਾਅਦ ਆਉਣ ਵਾਲਾ ਸੋਹਣਾ ਸੁਖ ਵਾਲਾ ਸੁਵਿਧਾ ਵਾਲਾ ਸਮਾਂ ਕਦੋਂ ਆਇਆ ਸੀ ਇੰਡੀਆ ਚ?
0: ਬਿਲਕੁਲ ਕਦੀ ਨੀ ਆਇਆ ਜੀ, ਕਦੀ ਨੀ
1: ਆ ਜਾਣਾ। ਕੋਈ ਜਾਦੂ ਮੰਤਰ ਸ਼ੂ ਮੰਤਰ ਥੋੜਾ ਹੋ ਜਾਣਾ, ਕੋਈ ਜਾਦੂ ਦਾ ਡੰਡਾ ਥੋੜਾ ਹੈ ਇਹ ਤੇ ਸਾਰਾ ਕੁਛ।
0: ਹਾਂ ਆਉਣਾ ਹੈ ਪਰ ਇਹ ਆਉਣਾ ਹੈ ਬਾਜਵਾ ਸਾਹਿਬ ਐਜੂਕੇਸ਼ਨ ਦੇ ਨਾਲ ਆਉਣਾ। ਸਾਡੇ ਸ਼ਾਇਰਾਂ ਨੇ ਬੜੇ ਨਾ ਆਸ ਦੇ ਨਾਲ 1955 ਤੋਂ ਹੀ ਲਿਖਣਾ ਸ਼ੁਰੂ ਕੀਤਾ ਇਨਕਲਾਬੀ ਕਵਿਤਾ, ਤੇ ਉਹਦੇ ਵਿੱਚ ਉਹਨਾਂ ਨੇ ਆਸ ਜਤਾਈ ਆ ਕਿ ਤੇਲੀਆਂ ਰਲ ਕੇ ਬੌਕਰ ਬਣਨਾ, ਆਪਣੇ ਊਂ ਜਿਹੜਾ ਕੱਖ ਕੰਡਾ ਯਾਰ ਤਗੜੀ ਇੱਕ ਤਰਸ਼ੂਲ ਬਣਾਓ ਯੁੱਧ ਕਰੋ ਪ੍ਰਚੰਡ ਯਾਰ ਜੈ ਜੈਕਾਰ ਕਿਰਤ ਦੀ ਹੋਵੇ ਲੱਗੇ ਜ਼ੁਲਮ ਦੀ ਕੰਡ ਓ ਯਾਰ ਜ਼ੁਲਮ ਦੀ ਕੰਡ ਅਖੀਰ ਲੱਗਣੀਆਂ ਲੱਗਦੀ ਹੁੰਦੀ ਆ ਇਹ ਸਦਾ ਨੀ ਰਹਿੰਦਾ
1: ਲੱਗਦੀ ਹੁੰਦੀ ਆ ਜੀ ਸਾਹਿਬ ਇੱਕ ਪਰਸਨਲ ਕੁਐਸਚਨ ਤੁਹਾਡੇ ਤੁਹਾਡੀ ਜਿੰਨੀ ਜ਼ਿੰਦਗੀ ਅੱਜ ਤੱਕ ਹੋਇਆ ਠੀਕ ਹੈ
0: ਜੀ ਜੀ ਜੀ
1: ਉਹਦੇ ਤੁਸੀਂ ਵੇਖਿਆ ਕਿ ਸਮਾਜ ਪ੍ਰਤੀ ਮਜ਼ਦੂਰਾਂ ਪ੍ਰਤੀ ਦੇਸ਼ ਪ੍ਰਤੀ ਲੋਕਾਂ ਚ ਜਾਗ੍ਰਿਤੀ ਆਈ ਹੋਵੇ ਕੁਛ
0: ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ
1: ਨਹੀਂ ਹੈਗਾ ਇਹੋ ਹੀ ਮੈਂ ਸੋਚਣ ਡਿਆ ਕਿ ਬੜਾ ਸੋਹਣਾ ਆਪਣਾ ਫਰਜ਼ ਨਿਭਾ ਗਏ ਨੇ ਅਸੀਂ ਤੁਸੀਂ ਸਾਰੇ ਜਿਹੜੇ ਆ ਅਸੀਂ ਆਪਣੀ ਜਿਹੜੀ ਸਾਨੂੰ ਸਾਡੀ ਸੋਚ ਹੈ ਉਹਦਾ ਪ੍ਰਗਟਾਵਾ ਕਰਦੇ ਹਾਂ ਪਰ ਅੱਗੇ ਨਜ਼ਰ ਕੁਝ ਨੀ ਜੇ ਆਉਣ ਡਿਆ ਦਿਨੋ ਦਿਨ ਉਹ ਯਾਰ ਜੇ ਪੜ੍ਹੇ ਲਿਖੇ ਵੀ ਐਜੂਕੇਟਡ ਡਿਗਰੀਆਂ ਵਾਲੇ ਵੀ ਸਾਧਾਂ ਦੇ ਪੈਰੀਂ ਹੱਥ ਲਾਉਣ ਡਏ ਨੇ ਜਾ ਕੇ ਟੀਵੀ ਲਵਾਉਣ ਡਏ ਨੇ ਜਾਂ ਇੱਧਰ ਉੱਧਰ ਕੋਈ ਮੁੰਡਾ ਦਾਖਲ ਕਰਨਾ ਤੇ ਉਹ ਵੀ ਤਾਂਤਰਾਂ ਮੰਤਰਾਂ ਨੂੰ ਪੁੱਛਣ ਡਏ ਨੇ ਸਾਧ ਕਿਹੜੇ ਅਨਪੜ੍ਹ ਸਾਧ ਨੇ ਉਹਨਾਂ ਕੋਲ ਸਾਰੀਆਂ ਪੁੱਛਾਂ ਪਵਾਉਣ ਡਏ ਨੇ ਮੁੰਡੇ ਲੈਣ ਜਨਾਨੀਆਂ ਜਾਣ ਡਈਆਂ ਨੇ ਸਾਡੇ ਵੇਖੋ ਝੂਠੇ ਲੈਕਚਰ ਕਰ ਕਰਕੇ ਗੱਤਕਾ ਖੇਡਣ ਵਾਲਿਆਂ ਨੂੰ ਬਾਹਾਂ ਮਾਰ ਮਾਰ ਕੇ ਅੱਗੇ ਲੱਖਾਂ ਦੀ ਭੀੜ ਹੈ ਸਾਰੀ ਜੈ ਜੈਕਾਰ ਕਰਨ ਲਈ ਹੈ ਤੇ ਇਹ ਮੁਰਦਿਆਂ ਦੀ ਭੀੜ ਹੀ ਹੈ ਬੇਕੂਫਾਂ ਦੀਆਂ ਭੀੜਾਂ
0: ਇਹਦੇ ਇੱਕ ਨਾ ਬੜੇ ਸਿਆਣੇ ਬੰਦੇ ਵਿਦਵਾਨ ਬੰਦੇ ਦਾ ਕਥਨਿਆ ਬਾਜਵਾ ਸਾਹਿਬ ਜਿਹੜਾ ਤੁਸੀਂ ਕੁਐਸਚਨ ਕੀਤਾ ਉਹਦਾ ਜਵਾਬ ਆ ਮਤਲਬ ਭਈ ਇਹ ਸਿਸਟਮ ਜਿਹੜਾ ਵਾ ਇਸ ਕਰਕੇ ਨੀ ਠੀਕ ਹੋ ਸਕਦਾ ਕਿ ਜਿਹੜਾ ਸਰਮਾਏਦਾਰ ਆ ਉਹਨੂੰ ਲੋੜ ਨੀ ਉਹ ਚਾਹੁੰਦਾ ਹੀ ਨੀ ਠੀਕ ਹੋਵੇ ਜਿਹੜਾ ਮੱਧ ਵਰਗ ਆ ਉਹਦਾ ਇਹਦੇ ਵਿੱਚ ਕੋਈ ਇੰਟਰਸਟ ਨੀ ਗਾ ਉਹ ਆਪਣੇ ਕੰਮਾਂ ਕਾਰਾਂ ਚ ਲੱਗਿਆ ਤੇ ਜਿਹੜਾ ਮਜ਼ਦੂਰ ਵਰਗ ਆ ਉਹਦੇ ਕੋਲ ਵਿਚਾਰ ਕੋਲ ਟਾਈਮ ਨੀ ਉਹਨੂੰ ਰੋਜ਼ੀ ਰੋਟੀ ਦਾ ਜਿਹੜਾ
1: ਢਿੱਡ ਦਾ
0: ਢਿੱਡ ਦਾ ਉਹਦਾ ਮਸਲਾ ਏਦਾਂ ਵੀ ਉਹਦੇ ਕੋਲ ਕੰਮ ਉਹਦਾ ਹੈਂਡ ਟੂ ਮਾਊਥ ਆ ਉਹਦਾ ਹੱਥ ਜਦੋਂ ਰੁਕਦਾ ਆ ਤੇ ਉਹਦੇ ਮੂੰਹ ਤੱਕ ਰੋਟੀ ਨੀ ਜਾਂਦੀ ਬੁਰਕੀ ਨੀ ਜਾਂਦੀ ਉਹ ਮਜਬੂਰ ਆ ਉਹ ਆਪਣਾ ਕੰਮ ਛੱਡ ਕੇ ਲੜ ਨੀ ਸਕਦਾ ਤੇ ਮੱਧ ਵਰਗ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਉਹਦੇ ਕੋਲ ਚੇਤਨਾ ਹੈਗੀ ਆ ਲੇਕਿਨ ਉਹਦਾ ਉਹ ਉਹਦਾ ਇੰਟਰਸਟ ਨੀ ਉਹ ਸਮਝਦਾ
1: ਜਾਂਦਾ ਉਹਨੂੰ ਸੋਚਦੇ ਆ ਨੂੰ ਭੁੰਡਾਂ ਦੀ ਖੱਕਰ ਚ ਹੱਥ ਪਾਉਣ ਦੀ ਕੀ ਜ਼ਰੂਰਤ
0: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਸਿਸਟਮ ਆ ਵੀ ਇਹ ਐਜ਼ ਇਟ ਇਜ਼ ਸਗੋਂ ਚੱਲਦਾ ਕੀ ਆ ਵੀ ਵੱਧ ਤੋਂ ਵੱਧ ਦਰ ਹੋਈ ਜਾ ਰਿਹਾ ਸਭ ਸਾਡੇ ਹੁੰਦਿਆਂ ਵੇਹਦਿਆਂ ਵੇਹਦਿਆਂ
1: ਅਸੀਂ ਜਦੋਂ ਅੱਜ ਤੋਂ ਹਾਲਾਤ ਖੈਰਾ ਸਾਹਿਬ ਕਿੰਨੇ ਵਿਗੜ ਗਏ ਨੇ ਪਹਿਲਾਂ ਨਾਲ
0: 30-40 ਸਾਲ ਪਹਿਲਾਂ ਸਾਡੇ ਅਧਿਆਪਕ ਸਾਨੂੰ ਕਹਿੰਦੇ ਹੁੰਦੇ ਵੀ ਸਾਡੇ ਭਾਰਤ ਦਾ ਸਿਸਟਮ ਏਦਾਂ ਦਾ ਵੀ ਇੱਥੇ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ ਤੇ ਉਦੋਂ ਦਾ ਥਾਂ ਨੂੰ ਹੀ ਗੱਲ ਗਾਂ ਗਈ ਆ ਪਛਾਣ ਨੂੰ ਕਿਤੇ ਵੀ ਰੁਕੀ ਹੈ ਨੀ ਗੱਲ
1: ਜਿਹੜੇ
0: ਚਲੋ ਇਸ ਦੇ
1: ਉਸ ਬੜੇ ਇੱਕ ਸੂਝਵਾਨ ਹੁੰਦੇ ਨੇ ਤੇ ਉਹ ਖਬਰਾਂ ਤੇ ਸੋਸ਼ਲ ਟਾਪਿਕ ਇਕੱਠੇ
0: ਬੈਠ
1: ਗੁਫ਼ਤਗੂ ਕਰਦੇ ਹੀ ਰਹਿੰਦੇ ਨੇ ਵੀ ਆਹ ਕੀ ਹੈ ਆਹ ਕੀ ਹੈ ਆਹ ਕੀ ਹੈ ਜੇ ਤੁਹਾਡਾ 40-50-60 ਸਾਲਾਂ ਤੋਂ ਕੁਛ ਵੀ ਬੈਟਰ ਨਜ਼ਰ ਨੀ ਆਇਆ ਤੇ ਗਾਂ ਕਿੱਥੋਂ ਉਮੀਦ ਰੱਖਣੀ ਆ ਤੁਸੀਂ
0: ਮੈਂ ਸਭ ਕਹਿੰਦਾ ਵੀ ਵੱਧ ਤੋਂ ਵੱਧ ਤਰ ਹੋਇਆ ਇਹੋ
1: ਹੀ ਸਾਡਾ ਭਵਿੱਖ ਹੈ ਤੇ ਰੀਲੀ
0: ਜੀ ਜੀ ਜੀ ਚਲੋ ਖੈਰ ਬਾਜਵਾ ਸਾਹਿਬ ਤੁਸੀਂ ਇੱਕ ਸ਼ਾਇਰ ਤਬੀਅਤ ਦਿਓ ਤੇ ਸ਼ਾਇਰੀ ਦੇ ਵਿੱਚ ਇੱਕ ਜਿਹੜਾ ਸੰਵੇਦਨਸ਼ੀਲ ਹੁੰਦਾ ਤੇ ਜਿਹੜਾ ਮਤਲਬ ਜਿਹਨੂੰ ਪ੍ਰਗਤੀਵਾਦੀ ਕਹਿ ਦਿੰਦੇ ਜਿਹਨੂੰ ਅਗਾਂਹ ਵਧੂ ਕਹਿ ਦਿੰਦੇ ਆ ਜਾਂ ਨਿੱਗਰ ਸੋਚ ਵਾਲਾ ਮਜ਼ਬੂਤ ਸੋਚ ਵਾਲਾ ਕਿਸੇ ਵੀ ਕੀਮਤ ਦੇ ਉੱਤੇ ਇਹ ਮਤਲਬ ਨਿਰਾਸ਼ ਨੀ ਹੁੰਦਾ ਉਦਾਸ ਨੀ ਹੁੰਦਾ ਤੇ ਉਹ ਮਤਲਬ ਹਮੇਸ਼ਾ ਚੜ੍ਹਦੀ ਕਲਾ ਚ ਹੁੰਦਾ ਤੇ ਉਹ ਇਸ ਗੱਲ ਲਈ ਆਸਮੰਦ ਰਹਿੰਦਾ ਆ ਤੇ ਰਹਿਣਾ ਵੀ ਚਾਹੀਦਾ ਵੀ ਕਦੇ ਨਾ ਕਦੇ ਬੜੇ ਸ਼ਾਇਰਾਂ ਦੀਆਂ ਮੈਂ ਹੁਣ ਵਕਤ ਇਜਾਜ਼ਤ ਨੀ ਦਿੰਦਾ ਬੜੇ ਸ਼ਾਇਰ ਨੇ ਜਿਨ੍ਹਾਂ ਨੇ ਜਿਹੜੀਆਂ ਨਾ ਇਸ ਗੱਲ ਦੀ ਮਤਲਬ ਭਰੀ ਅਗਵਾਈ ਕੀ ਹੈ ਇੱਕ ਨਾ ਇੱਕ ਦਿਨ ਇਹ ਸਿਸਟਮ ਜਿਹੜਾ ਵਾ ਇਹ ਖਤਮ ਹੋਣਾ ਆ ਤੇ ਆਦਮੀ ਦਾ ਮਨੁੱਖ ਦਾ ਰਾਜ ਹੋਣਾ ਆ
1: ਡਿਸਟ੍ਰਿਕਟ ਦਾ ਮੈਨੇਜਰ ਸੀ ਉਹ ਕਿਤੇ ਬੈਠਿਆਂ ਗੱਲ ਕਰਨ ਡਿਆ ਸੀ ਤੇ ਅਸੀਂ ਸਾਰੇ ਉਹਦੀ ਗੱਲਬਾਤ ਸੁਣ ਰਹੇ ਸੀ ਸਕੂਲ ਦੇ ਵਿੱਚ ਸਾਡਾ ਸਕੂਲ ਸੀ ਉਸ ਡਿਪਾਰਟਮੈਂਟ ਦਾ
0: ਠੀਕ ਹੈ
1: ਕਹਿੰਦਾ ਜ਼ਿੰਦਗੀ ਦੇ ਵਿੱਚ ਆਸ਼ਾਵਾਂ ਹੀ ਜਿਹੜੀਆਂ ਨੇ ਉਹ ਸਾਨੂੰ ਜਿੰਦਾ ਰੱਖਦੀਆਂ ਨੇ
0: ਬਿਲਕੁਲ ਜੀ ਬਿਲਕੁਲ
1: ਜਿਹਦੇ ਵਿੱਚ ਆਸ਼ਾ ਜਾਂ ਆਉਣ ਵਾਲਾ ਸਮਾਂ ਉਹਨੂੰ ਸੁਹਾਣਾ ਨਜ਼ਰ ਨਹੀਂ ਆਉਂਦਾ ਤੇ ਉਹ ਜਿਹੜੀ ਪੱਤ ਝੜ ਗਈ ਉਹਦੀ ਲਾਈਫ ਹੈ, ਉਹਦੇ ਵਿੱਚ ਕੋਈ ਇੰਜੋਇਮੈਂਟ ਨਹੀਂ। ਜੇ ਅਸੀਂ ਉਮੀਦਾਂ ਛੱਡ ਦਿਆਂਗੇ ਤੇ ਅਸੀਂ ਜਿਉਣਾ ਛੱਡ ਦਿੱਤਾ।
0: ਹਾਂਜੀ ਹਾਂਜੀ, ਸਾਡੇ ਸਾਡੀ ਪੰਜਾਬੀ ਭਾਸ਼ਾ ਜਿਹੜੀ ਬਾਦਲ ਸਾਹਿਬ ਇਹਦੇ ਵਰਗੀ ਅਮੀਰ ਹੀ ਕਿਤੇ ਨੀ ਹੈਗੀ। ਇਹ ਦੋ ਸ਼ਬਦਾਂ ਚ ਉਹ ਗੱਲ ਕਹਿ ਦਿੰਦੀ ਜਿਹੜੀਆਂ ਦੂਜੀਆਂ ਭਾਸ਼ਾ ਵਾਲਿਆਂ ਨੂੰ ਇੱਕ ਸਫ਼ਾ ਭਰ ਦਿਖਾਉਣਾ ਪੈਂਦਾ। ਇਹਦੇ ਵਿੱਚ ਬੜੇ ਸਾਫ਼ ਸ਼ਬਦਾਂ ਦੇ ਵਿੱਚ ਇੱਕ ਅਖਾਣ ਆ ਵੀ ਜੀਵੇ ਆਸਾ ਤੇ ਮਰੇ ਦਰਾਸਾ।
1: ਲੰਮਾ ਚੌੜੀ ਗੱਲਬਾਤ ਕੀਤੀ, ਹਰ ਇਟਨਰ ਉਹਦਾ ਨਾਂ ਸੀ।
0: ਜੀ ਜੀ ਜੀ,
1: ਗੱਲਬਾਤ ਕਰਦਿਆਂ ਕਰਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ ਚ ਆਸ ਨੂੰ ਦਾ ਦਾਮਨ ਨਹੀਂ ਛੱਡਣਾ ਚਾਹੀਦਾ, ਬਿਨਾਂ ਆਸ ਤੋਂ ਵੀ ਕੋਈ ਲਾਈਫ ਹੁੰਦੀ ਹੈ।
0: ਹਾਂਜੀ ਹਾਂਜੀ,
1: ਨਹੀਂ ਆਉਂਦਾ ਬੰਦੇ ਦੇ ਵਿੱਚ
0: ਬਾਕੀ। ਹਾਂਜੀ ਹਾਂਜੀ, ਐਜੂਕੇਸ਼ਨ ਦਾ ਸਰੂਪ ਬਦਲ ਲਿਆ, ਦੁਨੀਆਂ ਦਾ ਲਿਵਿੰਗ ਸਟੈਂਡਰਡ ਬਦਲ ਲਿਆ, ਬੱਚਿਆਂ ਦੁਨੀਆਂ ਭਰ ਦਾ ਜਿਹੜੀ ਸੰਚਾਰ ਸਾਧਨ ਆ ਉਹ ਤੇਜ਼ ਹੋ ਰਹੇ ਆ। ਸੰਸਾਰ ਭਰ ਦੇ ਵਿੱਚੋਂ ਹੀ ਦੋ ਚਾਰ ਘੰਟੇ ਬੰਦਾ ਕਿਸੇ ਮੁਲਕ ਚ ਹੁੰਦਾ, ਦੋਵੇਂ ਜੋ ਦੂਸਰੇ ਜੋ ਸਾਰੇ ਸਿਸਟਮ ਦੇਖਦਾ ਆ। ਇਹਦੇ ਨਾਲ ਇੱਕ ਬੜੀ ਨਵੀਂ ਤਰ੍ਹਾਂ ਦੀ ਜਾਗਰਤੀ ਰੋਸ਼ਨੀ ਆਉਂਦੀ ਆ।
1: ਇਹੋ ਹੀ ਜਾਗਰਤੀ ਦੀ ਤੇ ਰੌਲੀ ਅਸੀਂ ਪਾਉਂਦੇ ਆ।
0: ਜੇ ਤੁਸੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਅੱਜ ਕੋਕਾ ਦੇ ਰਹੇ ਹੋ ਤੇ ਇਹਦੇ ਪਿੱਛੇ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਇਸ ਸਿਸਟਮ ਚ ਉੱਟ ਕੇ ਇੱਕ ਚੰਗੇ ਮੁਲਕ ਦੇ ਸਿਸਟਮ ਚ ਗਏ ਹੋ ਤੇ ਵੇਖ ਕੇ ਕੰਪੈਰੀਟਿਵਲੀ ਤੁਸੀਂ ਇਹ ਗੱਲ ਦਾ ਹੋਕਾ ਦੇ ਰਹੇ ਹੋ
1: ਆਪਣਾ। ਤੁਸੀਂ ਬਿਲਕੁਲ ਟੂ ਦੀ ਪੁਆਇੰਟ ਜਿਹੜੀ ਆ ਉਹ ਗੱਲ ਕੀਤੀ।
0: ਜੀ ਜੀ ਜੀ ਜੀ, ਤੇ ਬਾਜਾ ਸਾਹਿਬ ਜੀ ਤੇ ਬੜਾ ਕਰਦਾ ਪਰ ਧੰਨਵਾਦ ਤੁਹਾਡਾ,
1: ਬਹੁਤ ਮਿਹਰਬਾਨੀ ਖਾਰਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਖੂਬਸੂਰਤ ਵੰਡਰਫੁਲ ਗੱਲਾਂ ਬਾਤਾਂ ਕਰਦੇ ਹੋ। ਮੇਰੀ ਤਰਫੋਂ ਗੁੱਡ ਵਿਸ਼ੇਸ ਤੁਹਾਨੂੰ ਤੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ।
0: ਧੰਨਵਾਦ,
1: ਸਤਿ ਸ੍ਰੀ ਅਕਾਲ ਖਾਲਸਾ। ਸੋ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡੀ ਅੱਜ ਦੀ ਗੱਲਬਾਤ। ਤੇ ਸੱਜਣੋ, ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ, ਤੁਸਾਂ ਕੱਲ ਨੂੰ ਤੁਸਾਂ ਸਾਰਿਆਂ ਨੇ ਗੱਲਬਾਤ ਕਰਨੀ ਹੈ, ਹੈਂ ਤੇ ਮੈਂ ਤੇ ਸਿਰਫ ਬਟਨ ਹੀ ਦਬਾਉਣੇ ਨੇ। ਅੱਜ ਅਸੀਂ ਮੈਂ ਆਪਣੇ ਮਨ ਦੀ ਗੱਲਬਾਤ ਕੀਤੀ, ਕੱਲ ਨੂੰ ਤੁਸਾਂ ਕਰਨੀ ਹੈ, ਤੇ ਇਹਦੇ ਨਾਲ ਹੀ ਆਪ ਸਾਰੇ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਇੰਨੇ ਬੁਰੇ ਹਾਲਾਤਾਂ ਚ, ਇੰਨੀ ਬੁਰੀ ਦੁਨੀਆਂ ਦੇ ਵਿਚ, ਇੰਨੀ ਵੱਡੀ ਖੋਰ ਅਧਾਰਮਿਕ ਲੋਕਾਂ ਦੇ ਵਿਚ ਵੀ, ਜਿਨ੍ਹਾਂ ਲੋਕਾਂ ਨੇ ਆਪਣੀ ਆਤਮਾ ਨੂੰ ਕਾਇਮ ਰੱਖਿਆ ਅੱਜ ਤੱਕ, ਉਹਨਾਂ ਸਾਰੇ ਸੱਜਣਾਂ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਨਾ, ਤੁਹਾਡੀ ਇਮਾਨਦਾਰੀ ਨੂੰ, ਤੁਹਾਡੀ ਸ਼ਖਸੀਅਤ ਨੂੰ ਇੱਕ ਵਾਰੀ ਫੇਰ ਸਲਾਮ।

Alonso. ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ।

ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitra nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ। ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ। ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਓਏ ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਉਹ ਵਿਚਕਾਰਲਾ ਜਿਹਾ ਜਿਹੜਾ ਕਲਾਉਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ, ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਲ ਕੋਈ ਕੰਮ ਨਾ ਹੋਏ ਕਰਨ ਨੂੰ, ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ, ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ, ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤਾਂ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੇ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕਿਸੇ ਨੂੰ ਕੋਈ ਪਾਣੀ ਪਾਉਣਾ ਜਾਂ ਵਿੱਚੋਂ ਉਨ ਕਰਾਊਡ ਦੋਸਤੋ, ਨਦੀਨ ਨਹੀਂ ਹੁੰਦਾ ਉਹ, ਉਹਨੂੰ ਉਨ ਕਰਾਊਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ, ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ। ਬੰਦਾ ਕਿੰਨਾ ਸੋਹਣਾ ਲੱਗਦਾ, ਜਾਨਵਰ ਪਕਸ਼ੀ ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਆ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ। ਹਾਂਜੀ, ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ। ਠੀਕ ਹੈ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0041-4869-514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ। ਤੇ ਸੱਜਣੋ, ਸਾਡੇ ਸ਼ਹਿਰ ਨਾ ਮਿਲਾਇਨ ਦੇ ਵਿੱਚ ਇੱਕ ਵਰਕ ਸਟਾਰਟ ਹੈ ਜੀ, ਬਹੁਤ ਪੁਰਾਣੀ ਹੈ ਜੀ, ਆਟੋ ਰਾਈਫਨ ਆ ਐਫਸੀਲੋਨ। ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਟਰਾਸੇ 160 ਦੇ ਵਿੱਚ। ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ, ਵੰਡਰਫੁਲ ਲੋਕ,
ਬੜੇ ਕੋਪਰੇਟਿਵ ਤੇ ਸਿੱਕੇਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜੂ ਪੈਸੇ ਲੈਣਗੇ। ਤੇ ਤੁਸੀਂ ਮਤਲਬ ਕਿ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ, ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਰਾਸੇ 106 6th 6th ਮਿਊਲਾਈਨ ਵਿੱਚ ਯਾਦ ਰੱਖਣਾ ਜੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ ਹੈ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੁੰਬੀ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

0: ਜੱਟ ਬੱਕਰੇ ਬੁਲਾਉਂਦੇ
1: ਵੱਡੇ ਨਾਲ ਦੁੱਖਾਂ ਪਾਉਂਦੇ
0: ਜੱਟ ਬੱਕਰੇ ਬੁਲਾਉਂਦੇ
1: ਵੱਡੇ ਨਾਲ ਦੁੱਖਾਂ ਪਾਉਂਦੇ
0: ਪਰ ਹੱਟ ਜਾਰ ਕਾਨੇ ਨੀ ਸ਼ਰਾਬੀ ਹੋਏ ਆਉਂਦੇ ਅਸੀਂ ਬਿੱਲੂ ਜਾਨਾ।

0: ਉੱਤੇ ਡੇਰਾ
1: ਜੱਟ ਕਲਾਈ ਬਥੇਰਾ
0: ਮੇਰਾ ਡਾਂਗੇ ਉੱਤੇ ਡੇਰਾ
1: ਜੱਟ ਕਲਾਈ ਬਥੇਰਾ
0: ਕਿੱਥੋਂ ਲਿਆਏਗਾ ਮਰਾੜਾ ਵਾਲੇ ਮਾਨ ਕੇ ਹਜ਼ੇਰਾ
1: ਮੀਨਾ ਸੰਗ ਜੱਟ ਤੋਂ ਤੂੰ ਕੁਝ ਮੰਗ।

ਵਾਹ ਜੀ ਵਾਹ, ਆਸ਼ਿਕ ਮੁੱਲ ਵੇਖਦੇ ਨੀ ਤੂੰ ਛਾਂਟ ਲੈ ਜਿੰਨੇ ਕੁ ਮੁੱਲ ਲੈਣੇ। ਵੰਡਰਫੁਲ ਸੌਂਗ, ਮੁਹੰਮਦ ਸਦੀਕ, ਰਣਜੀਤ ਕੌਰ, ਸਭ ਗਾਣੇ ਟੌਪ ਦੇ। ਸੋਹਣੀ ਤੂੰਗੀ ਵਜਾਈ ਹੈ ਇਹਨਾਂ ਨੇ, ਇਹਨਾਂ ਦੇ ਅਖਾੜੇ ਵੀ ਫੁੱਲ ਜਾਂਦੇ ਹੁੰਦੇ ਸਨ। ਤੇ ਮੁਹੰਮਦ ਸਦੀਕ ਇੱਕ ਅਜਿਹਾ ਕਲਾਕਾਰ ਹੋਇਆ ਜਿਹੜੇ ਪਹਿਲਾਂ ਜਿਹਦੇ ਮੁੰਡੇ ਦੇ ਵਿਆਹ ਤੇ ਗਿਆ, ਉਹਦੇ ਪਿਓ ਦੇ ਵਿਆਹ ਤੇ ਵੀ ਇਹ ਗਿਆ ਸੀ। ਉਹਦੇ ਪਿਓ ਦੇ ਵਿਆਹ ਤੇ ਵੀ ਇਹਨੇ ਖਾੜਾ ਲਾਇਆ, ਅੱਗੋਂ ਮੁੰਡੇ ਦੇ ਵਿਆਹ ਤੇ ਵੀ ਉਹਦੇ ਨੂੰ, ਤੇ ਸ਼ਾਇਦ ਅੱਗੋਂ ਵੀ ਕਿਸੇ ਦੇ ਮੁੰਡੇ ਤਿੰਨਾਂ ਪੀੜ੍ਹੀਆਂ ਤੇ ਵੀ ਲਾਇਆ ਉਹ। ਸੋ ਸੱਜਣੋ, ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਤੇ ਫੇਰ ਫੌਰਨ ਤੁਹਾਡੇ ਵੱਲ, ਜਿੰਨਾ ਸੱਜਣਾ ਦੀਆਂ ਕਾਲਾਂ ਆਈਆਂ ਨੇ ਉਹਨਾਂ ਵੱਲ ਆ ਰਿਹਾ ਹੈ। ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ, ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ। ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ। ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ। ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ। ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ। ਇਮਤਿਹਾਨ ਚ ਨਕਲਾਂ ਸੜਕ ਤੇ ਡਰਾਉਣ ਹਾਂਡੇ, ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ। ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹੁੰਦੇ, ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ। ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ, ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ। ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ, ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ। ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ, ਹੁਣ ਕੂਲਰ ਅੱਗੇ ਸੌਂਦਾ ਜੇ। ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ, ਉਹ ਹੁਣ ਕੂਲਰ ਅੱਗੇ ਸੌਂਦਾ ਜੇ। ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ, ਉਹਦੀ ਭਈਆ ਚਾਹ ਬਣਾਉਂਦਾ ਜੇ। ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ, ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ। ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ, ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ। ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ, ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ। ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ, ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ। ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ, ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ। ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ, ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ। ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ, ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ। ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ, ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ। ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ, ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ। ਭਾਈ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ, ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ। ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ। ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ, ਉਹ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ। ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ, ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ। ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ। ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ, ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ।
ਮੇਰੀਆਂ ਦੋ ਕੁ ਲਾਈਨਾਂ ਅੱਗੋਂ ਬਈ ਰਿਸ਼ਤੇਦਾਰ ਕਹਾਉਂਦੇ ਨੇ ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ ਇਹ ਝੂਠੀਆਂ ਜਫੀਆਂ ਪਾਉਂਦੇ ਨੇ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ ਇਹ ਝੂਠੀਆਂ ਜਫੀਆਂ ਪਾਉਂਦੇ ਨੇ ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ ਭਵਿੱਖ ਤੋਂ ਸਾਰੇ ਘਬਰਾਉਣ ਲੱਗੇ ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ ਭਵਿੱਖ ਤੋਂ ਸਾਰੇ ਘਬਰਾਉਣ ਲੱਗੇ ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ ਕੰਮ ਕਰਨ ਨੂੰ ਬਈਏ ਨੇ ਹੱਥ ਹੈਂਡੀ ਥੱਲੇ ਕਾਰਾਂ ਨੇ ਕੰਮ ਕਰਨ ਨੂੰ ਬਈਏ ਨੇ ਹੱਥ ਹੈਂਡੀ ਥੱਲੇ ਕਾਰਾਂ ਨੇ ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ ਯੁੱਧ ਨਸ਼ਿਆਂ ਵਿਰੁੱਧ ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ ਦਾਨਿਸ਼ ਮੰਦੀ ਤੇ ਅਕਲ ਨੂੰ ਪੈਣ ਫਿਟਕਾਂ ਪਿੰਡ ਪਿੰਡ ਸਾਧਾਂ ਦੇ ਝੰਡੇ ਨੇ ਪਿੰਡ ਪਿੰਡ ਸਾਧਾਂ ਦੇ ਝੰਡੇ ਨੇ ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ ਇਹ ਪਿਓ ਨੂੰ ਨੌਕਰ ਦੱਸਦੇ ਜੇ ਜੀਜੇ ਨੂੰ ਸਾਲਾ ਕਹਿੰਦੇ ਨੇ ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ ਇਹ ਪਿਓ ਨੂੰ ਨੌਕਰ ਦੱਸਦੇ ਜੇ ਜੀਜੇ ਨੂੰ ਸਾਲਾ ਕਹਿੰਦੇ ਨੇ ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਇੱਥੇ ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਇੱਥੇ ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਵੈਰੀ ਗੁੱਡ ਈਵਨਿੰਗ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਬਲਬੀਰ ਸਿੰਘ ਜੀ ਮੈਨੂੰ 10 ਮਿੰਟ ਹੋਰ ਦੇ ਦਿਓ ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ ਤੇ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ ਤੇ ਆ ਲਓ ਜੀ ਕੋਈ ਪਾਕਿਸਤਾਨ ਜੀ ਮਹਿਮੂਦ ਅਖਤਰ ਪਾਕਿਸਤਾਨ ਤੋਂ ਇੱਕ ਕਾਲ ਆਈ ਹੈ ਉਹਨਾਂ ਨੂੰ ਵੀ ਅਟੈਂਡ ਆ ਲਓ ਜੀ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਆ

0: ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ ਠੀਕ ਹੈ ਠੀਕ ਹੈ, ਸਮਝ ਗਿਆ।
0: ਰੇਂਡੀ ਫੁੱਟ ਤੇ ਤੁਮਾ ਦੱਸਾਂ
1: ਜੀ ਜੀ,
0: ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ,
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੰਬੀ ਦੱਸਾ, ਪਦ ਭੇੜਾ ਤੇ ਖੁੰਬੀ ਦੱਸਾ,
1: ਜਿਉਂਦੇ ਰਹੋ।
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ, ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਸੱਟੀ ਦੱਸਾਂ, ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਤ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ,
1: ਵਾਹ ਵਾਹ, ਝਾੜ ਧੁੱਪ ਧੁੱਪ ਤੇ ਛਾਂ, ਵਾਹ,
0: ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਕੀ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ,
1: ਵਾਹ ਵਾਹ, ਤੁਸੀਂ ਫਿਲਮ ਚਲਾਤੀ ਹੈ ਜੀ ਅੱਖਾਂ ਅੱਗੇ,
0: ਅੰਬ ਸ਼ਰੀਸ਼ ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਵੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ,
1: ਵਾਹ ਵਾਹ ਫੱਕੜ, ਵਾਹ,
0: ਕੱਜਲ ਦਾਤਲ ਵੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ,
1: ਕਿਆ ਬਾਤ ਕਿਆ ਬਾਤ, ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ,
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ,
1: ਵਾਹ ਵਾਹ ਵਾਹ,
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ, ਤੇਜ਼ ਹਵਾ ਦੇ ਬੁੱਲੇ ਦੱਸਾਂ,
1: ਵਾਹ ਵਾਹ,
0: ਸਰੇ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ, ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ, ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ,
1: ਬਿਲਕੁਲ ਬਿਲਕੁਲ, ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ,
0: ਉਹ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ,
1: ਅੱਛਾ ਜੀ, ਫੂਡ ਸਟਰੀਟ ਲਾਹੌਰ ਚ ਹੈ ਨਾ,
0: ਹਾਂਜੀ, ਫੂਡ ਸਿਟੀ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ, ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ, ਉਹ ਖਾਬ ਦੇ ਵਿੱਚ ਲਾਹੌਰ ਜਾਂਦਾ, ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੀ, ਉਹਦੇ ਨਾਲ ਹੁੰਦਾ ਕੀ ਹੈ,
1: ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ,
0: ਹਾਂਜੀ,
1: ਸਟਰੀਟ ਦੇ ਵਿੱਚ ਰੈਸਟੋਰੈਂਟਸ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ,
0: ਹਾਂਜੀ ਹਾਂਜੀ, ਖਾਣੇ ਨੇ ਜੀ,
1: ਉਹ ਮਹਿੰਗੀ ਹੈ ਕਾਫੀ ਕਿ ਜਾਂ ਆਮ ਬੰਦੇ,
0: ਉਹ ਮਹਿੰਗੀ ਹੈ ਜੀ, ਉਹ ਸਰ ਜੀ ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ,
1: ਅੱਛਾ, ਤੇ ਉਹ ਵਧੀਆ ਆਮ ਬੰਦੇ ਦੀ ਪਹੁੰਚ ਤੋਂ ਬਾਹਰ,
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਹੈ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ,
1: ਸਮਝ ਗਏ ਜੀ, ਉੱਥੇ ਰੌਣਕ ਬੜੀ,
0: ਹਾਂਜੀ,
1: ਮੈਂ ਯੂਟਿਊਬ,
0: ਹਾਂਜੀ, ਰੌਣਕ ਤੇ ਫੇਰ ਜਿਹੜੇ ਉਹਨੇ ਆਖਿਆ ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ, ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਹੈ
1: ਜੀ, ਮੈਂ
0: ਮਾੜੇ ਨੇ ਤੇ ਬੋਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਤੂਤੋਂ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਹੋ ਗਈਆਂ
1: ਜੀ, ਉਹਨਾਂ ਦੇ ਬੋਝੇ ਚ ਪੈਸੇ ਜੀ ਨੇ,
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ,
1: ਪੈਸਾ ਬੰਦੇ ਦੀ ਮੈਂ ਕਹਿੰਦਾ ਜੀ ਮੱਤ ਮਾਰ ਦਿੰਦਾ, ਪੈਸਾ ਫਤੂਰ
0: ਮੱਤ ਮਾਰ ਦਿੰਦਾ, ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ,
0: ਇਹੀ ਤੇ ਜਿਹੜੀ ਇਹੀ ਬਿਮਾਰੀ ਹੈ ਜੀ,
1: ਤੇ ਪੈਸਾ ਤੁਸੀਂ 100 ਗੁਨਾਹ ਕਰੋ ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ।

0: ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾਅ ਹੋ ਜਾਏਗਾ।
1: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਆ।
0: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
1: ਉਹਨੂੰ ਚਪੇੜਾਂ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ, ਥੋੜਾ ਕੁਛ ਹੁੰਦਾ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ, ਬਿਲਕੁਲ
0: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਾ
1: ਨਾ, ਹਾਲੇ ਨਾ ਹੀ ਲੱਗਾ।
0: ਬਿਲਕੁਲ
1: ਬਿਲਕੁਲ, ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ,
0: ਉਹ ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ ਉਹ ਕਹਿੰਦਾ ਆਹੋ ਮੈਂ ਹੀ ਕੀਤਾ।
1: ਹਾਂਜੀ
0: ਵੇਖੋ ਜੀ, ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਕੀ ਹੱਦ ਹੈ, ਕਿੰਨੀ ਕੁ ਬੰਦਾ
1: ਹੱਦ ਹੁੰਦੀ ਹੱਦ।
0: ਹਾਂਜੀ, ਤੇ ਫਿਰ ਇਹਦੇ ਨਾਲ ਵੀ ਆਹੋ ਫਿਰ ਮੈਂ ਹੀ ਕੀਤਾ, ਤੇ ਫਿਰ
1: ਉਹਦੇ ਨਾਲੋਂ ਫਿਰ ਮੰਨ ਜਾਣਾ ਹੀ ਬਿਹਤਰ ਆ।
0: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ, ਉਹਨੇ ਵਿਚਾਰੇ ਨੇ ਭਾਵੇਂ ਕੀਤੀ ਹੀ ਨਾ ਹੋਵੇ।
1: ਉਹਨੇ ਭਾਵੇਂ ਕੀਤੀ ਨਾ ਹੋਵੇ
0: ਜੀ, ਸਲਾਮ। ਇਹ ਸਾਡੇ ਵੀ ਇਹੋ ਹਾਲ ਹੈ,
1: ਬਾਜੀ ਅੱਲਾ ਕਰਮ ਕਰੇ ਜੀ।
0: ਹਾਂਜੀ
1: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
0: ਜੀ? ਆਉਣ ਦਿਓ,
1: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
0: ਜੀ, ਸਾਰੀ ਦੁਨੀਆ ਚ ਤੁਹਾਨੂੰ ਸੁਣਿਆ
1: ਜੀ। ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
0: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ, ਵਾਹ।
1: ਕਸਿਆ ਲਾਂਗੜ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧਿਆਂ ਚੀਜ਼ਾਂ ਦੀ ਸਮਝ ਆਉਂਦੀ ਹੈ। ਹਾਂਜੀ ਹਾਂਜੀ,
0: ਇੰਨੀ ਸਪੀਡ ਨਾਲ ਬੋਲਦੇ ਨੇ।
1: ਹਾਂਜੀ, ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਗਾ ਭਾਈ। ਬੜੀ ਮੈਂ ਦੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦਹੀ ਤੇ ਗੰਢਾ ਮੇਰੇ ਹੱਥ ਧੁਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਹੀ ਰੰਗਲੇ ਕਾਗਜ਼, ਇੱਕ ਦੇ ਵਿੱਚ ਹੀ ਡੱਖੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
0: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਹੈ, ਵਾਹ ਵਾਹ ਵਾਹ।
1: ਆਲ ਦੁਆਲੇ ਵੇਖੂ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿੱਚ ਡਬੋ ਕੇ ਬੋਟੀ ਦੰਦਾਂ ਨਾਲ ਚਬਾਵਾਂ, ਮੁੱਕਿਆ ਕੁੱਕੜ ਦਹੀਂ ਤੇ ਗੰਢਾ ਉੱਠ ਸ਼ੀਸ਼ੇ ਵੱਲ ਆਇਆ, ਡੋਲ ਡੋਲ ਤਿਬਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ। ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਵਿੱਚੇ ਖਿਦਮਤ ਦੱਸਣਾ ਪੁੱਛਣਾ, ਵਿੱਚੇ ਹੱਥ ਧੁਆਈ, ਵਿੱਚੇ ਟਿਪ ਟੁਪ ਪਾ ਕੇ ਬਣਿਆ ਪੂਰਾ 700 ਭਾਈ। ਉਸ ਵੇਲੇ ਬੜਾ ਸੀ 700,
0: ਬਹੁਤ ਸੀ ਮਾੜੇ ਬੰਦੇ ਵਾਸਤੇ ਤੇ 700 ਬਹੁਤ।
1: ਹਾਂਜੀ, ਟਿਪ ਟੁਪ ਪਾ ਕੇ ਪੂਰਾ ਬਣਿਆ 700 ਭਾਈ। ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਪਾ, ਮਰ ਚੱਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ, ਇਹਦੀ ਜਾਨ ਬਚਾਓ। ਇੱਕੋ ਦਮ ਫੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੀ ਡਾਂਗ ਤੇ ਗਠੜੀ ਪੱਲੇ, ਓਹੀ ਪਾਟੀ ਜੁਲੀ।
0: ਵਾਹ, ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
1: ਹਾਂਜੀ
0: ਵਾਹ, ਵਾਕਿਆ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
1: ਹਾਂਜੀ ਸੁਪਨੇ ਹੀ।
0: ਅਖਤਰ ਸਾਹਿਬ
1: ਬਸ ਸਾਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ, ਸੁਣਨ ਵਾਲਿਆਂ ਦੀ ਮਿਹਰਬਾਨੀ। ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਉਹ ਡਿਲੀਵਰ ਕਰਨਾ ਚਾਹੁੰਦਾ, ਉਮੀਦ ਹੈ ਸ਼ਾਇਦ ਸੁਣਦੇ ਹੋਣ। ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਅਸਲਾਮੋ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
0: ਤੇ ਅਮਰੀਕਾ ਦੇ ਵਿੱਚ ਕਿੱਥੇ ਗਏ ਨੇ?
1: ਅਲਜ਼ਬਤ ਟਾਊਨ ਹੈ ਜੀ।
0: ਹਾਂਜੀ ਅੱਛਾ ਅੱਛਾ ਜੀ, ਜਰੂਰ।
1: ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
0: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
1: ਹਾਂਜੀ, ਮੇਰੇ ਤੋਂ ਵੱਡੇ ਨੇ ਜੀ।
0: ਤੁਹਾਡੇ ਤੋਂ ਵੱਡੇ, ਠੀਕ ਹੈ ਜੀ।
1: ਹਾਂਜੀ
0: ਜੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ। ਹਵਾਵਾਂ ਫਿਜ਼ਾਵਾਂ ਚ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹੁਣ ਵਾਲਿਆਂ।
1: ਠੀਕ,
0: ਤੇ ਮੈਂ
1: ਬੜੀ ਸ਼ੌਕ
0: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ,
1: ਬਿਸਮਿਲ੍ਲਾ ਜੀ।
0: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
1: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ।
0: ਇਦੋਂ ਐ ਹੀ ਸੁਣਾ ਦੇਣਾ, ਪਹਿਲਾਂ ਤੇ ਸੀਰੀਅਸ ਹੈ
1: ਜੀ।
0: ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਢੀ ਖਚਰਾ ਹਾਸਾ ਹੱਸੇ,
1: ਖਚਰਾ ਹਾਸਾ,
0: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਢੀ ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕਸੇ ਖਾਲੀ। ਤੇ ਸ਼ੁਗਰ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ, ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
1: ਸੁੱਟਦਾ ਨਾ,
0: ਜੇ ਦੱਸ ਦਿੰਦੀ ਕਿ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦਿੰਦੀ ਕਿ ਕੈਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ
1: ਪਿੰਡ। ਵਾਹ ਜੀ ਵਾਹ,
0: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
1: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ,
0: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਵੀ ਤੁਹਾਡੇ,
1: ਬੜੀ ਮਿਹਰਬਾਨੀ ਸਰ
0: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
1: ਅੱਲਾ ਹਾਫਿਜ਼, ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ ਰਹੋ,
0: ਸੇਮ ਟੂ ਯੂ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰਦੇ ਹੋ, ਤੇ ਆ ਲਓ ਜੀ, ਮੈਂ ਤੁਹਾਨੂੰ ਬਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ
0: ਨੇ, ਵਾਕਿਆ
2: ਬਾਤਾਂ ਜੀ, ਬੜਾ ਹੀ ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ,
0: ਬਹੁਤ
2: ਹੀ ਵਧੀਆ,
0: ਬਹੁਤ ਚੰਗਾ। ਗੁੱਡ ਵਿਸ਼ੇਸ ਉਹਨਾਂ ਨੂੰ, ਤੁਹਾਨੂੰ ਵੀ ਜਨਾਬ, ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ, ਮੈਂ ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ, ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ,
0: ਜਰੂਰ ਜਰੂਰ ਜਰੂਰ ਜੀ। ਅਖਤਰ ਸਾਹਿਬ, ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ ਜੀ। ਖਾਲਸਾ ਜੀ,
2: ਮੇਰੀ ਇਹ ਕਵਿਤਾ ਦੀਆਂ, ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾ।
0: ਵਾਹ ਵਾਹ ਵਾਹ ਵਾਹ ਵਾਹ,
2: ਲਹਿੰਦੇ ਵੱਲੋਂ
0: ਆਉਣ ਹਵਾ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
0: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ,
0: ਜਿਉਂਦੇ ਰਹੋ ਜਿਉਂਦੇ ਰਹੋ,
2: ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਦਿਲ ਆਪਣੇ ਦੇ ਜ਼ਖਮਾਂ ਪਾਈ ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
0: ਬਹੁਤ ਖੂਬ,
2: ਲਹਿੰਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ।
0: ਵਾਹ ਵਾਹ ਵਾਹ, ਬਹੁਤ ਖੂਬ, ਬਹੁਤ
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ, ਸ਼ਾਇਦ ਕਿਤੇ ਤੂੰ ਆਇਆ ਹੋਵੇਂ, ਚਾਰ ਚੁਫੇਰੇ ਟੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
0: ਜਿਉਂਦੇ ਰਹੋ ਜਿਉਂਦੇ ਰਹੋ।
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜਗ ਤੋਂ ਦਰਦ ਲੁਕੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਢੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਢੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ ਖੂਨ ਦੇ ਬਹਿ ਕੇ ਰੋ ਲੈਂਦਾ ਹਾਂ, ਖੂਨ ਦੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਨੂੰ ਸੁਣਾਈ ਇਹ ਕਵਿਤਾ। ਹਾਂਜੀ, ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਲੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ ਲੁੱਚੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
0: ਸ਼ਰਾਬ ਦੇ ਦੇਣਗੇ
2: ਉਹ ਕੋਈ? ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਸ ਦੇ
0: ਨੇ। ਵੇਖ ਲਓ ਬਾਬੇ, ਹਾਂਜੀ
2: ਵੇਖ ਲਓ, ਪਾਪ ਧੋ ਦਿੱਤੇ ਅਗਲੇ ਨੇ।
0: ਹਾਂਜੀ, ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਗਿਆ ਜੀ ਆਹ ਬਾਬਾ ਇਹੋ ਜਿਹਾ ਹੋਏ, ਇਹੋ
0: ਜਿਹਾ ਉਹਦਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣਨੀ।
2: ਨਹੀਂ ਨਹੀਂ, ਉਹਦੇ ਤੋਂ ਤਾਂ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਹੈ।
0: ਦੁਨੀਆਂ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਹਾਂ ਹਾਂ ਹਾਂ, ਕਿਆ ਬਾਤ ਹੈ, ਕਿੰਨੀ ਦੁਨੀਆਂ ਉਹਨੇ ਸਾਫ ਕਰ ਛੱਡੀ ਹੈ, ਪਾਪ ਧੋ ਛੱਡੇ। ਪਰ ਮੇਲ ਇੱਕੋ ਹੀ, ਮੇਲ ਇੱਕੋ ਹੀ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ।
0: ਹਾਂਜੀ
2: ਹਾਂਜੀ, ਬੋੜ ਬਾਬੇ ਪਖੰਡੀ ਬਾਬੇ, ਪਹਿਲੋਂ ਸੰਤ ਤੇ ਪਿੱਛੋਂ ਸੰਤ ਬਾਬਾ ਬ੍ਰਹਮ ਗਿਆਨੀ ਦੀ ਉਪਾਧੀ ਲੱਗ ਜਾਂਦੀ।
0: ਵਾਹ ਵਾਹ ਵਾਹ,
2: ਪਹਿਲੋਂ ਸੰਤ ਪਿੱਛੋਂ ਸੰਤ ਬਾਬਾ ਬ੍ਰਹਮ ਗਿਆਨੀ ਦੀ ਉਪਾਧੀ ਲੱਗ ਜਾਂਦੀ। ਚੂੜੀਦਾਰ ਪਜਾਮਾ, ਪੈਰਾਂ ਤੀਕ ਚੋਲਾ, ਸਿਰ ਤੇ ਪੱਗ ਟਕਸਾਲੀ ਵੱਜ ਜਾਂਦੀ।
0: ਬਹੁਤ ਬਹੁਤ,
2: ਚੂੜੀਦਾਰ ਚੂੜੀਦਾਰ ਪਜਾਮਾ, ਪੈਰਾਂ ਤੀਕ ਚੋਲਾ, ਸਿਰ ਤੇ ਪੱਗ ਟਕਸਾਲੀ ਵੱਜ ਜਾਂਦੀ। ਜਿਹੜੀ ਜਾਤ ਚ ਜਨਮਿਆ ਹੋਏ ਬਾਬਾ, ਪਿੱਛੇ ਸਾਰੀ ਬਰਾਦਰੀ ਲੱਗ ਜਾਂਦੀ। ਜਿਹੜੀ ਜਾਤ ਚ ਜਨਮਿਆ ਹੋਏ ਬਾਬਾ, ਪਿੱਛੇ ਸਾਰੀ ਬਰਾਦਰੀ ਲੱਗ ਜਾਂਦੀ। ਬਾਬਾ ਜਿਹੜੇ ਇਲਾਕੇ ਵਿੱਚ ਪੈਰ ਪਾਏ ਤੇ ਭੀੜ ਉਸ ਪਾਸੇ ਭੱਜ ਭੱਜ ਭੱਜ ਜਾਂਦੀ।
0: ਲੁੱਟ ਪੈ ਗਈ ਰਾਮ ਨਾਮ ਦੀ।
2: ਆਜੋ ਜਿਨ੍ਹੇ ਚਾਬੀਆਂ ਲੈਣੀਆਂ ਸਵਰਗਾਂ ਚ, ਜਨਪਾ ਚ ਜਿਨ੍ਹੇ ਸਵਰਗ ਬੰਗੜਿਆਂ ਦੀਆਂ ਚਾਬੀਆਂ ਲੈਣੀਆਂ, ਆਓ।
0: ਹਾਂਜੀ, ਆਪ ਬਾਬੇ ਨੇ ਹਾਲਾਂਕਿ ਨਰਕਾਂ ਚ ਜਾਣਾ ਹੁੰਦਾ, ਪਰ ਇਹਦੀ ਬਹਾਦਰੀ ਵੇਖੋ, ਸਵਰਗਾਂ ਦੀਆਂ ਟਿਕਟਾਂ ਦਿੰਦਾ ਰਹਿੰਦਾ
2: ਜੀ। ਨਹੀਂ ਨਹੀਂ, ਉਹਨਾਂ ਦਾ ਇੱਥੇ ਸਵਰਗ।
0: ਤੁਸੀਂ ਗੱਲ ਬਹੁਤ ਵਧੀਆ ਕੀਤੀ।
2: ਕਿਸੇ ਘੜ ਕਰਮ ਮਾਤਾਂ ਝੂਠੀਆਂ ਨੂੰ, ਕਿਸੇ ਘੜ ਕਰਾ ਮਾਤਾਂ ਝੂਠੀਆਂ ਨੂੰ, ਚੇਲੇ ਸਾਧ ਦੇ ਨਾਂ ਨਾਲ ਜੋੜ ਦਿੰਦੇ। ਸਾਧ ਵਕਾਰੀ ਵਕਾਰੀ ਤੇ ਅੱਖ ਵਰਗਾ, ਚੇਲੇ ਅੰਬ ਵਰਗਾ ਕਰ ਬੋੜ ਦਿੰਦੇ। ਸਾਧ ਵਕਾਰੀ ਵਕਾਰੀ ਤੇ ਅੱਖ ਵਰਗਾ, ਚੇਲੇ ਅੰਬ ਵਰਗਾ ਕਰ ਬੋੜ ਦਿੰਦੇ। ਬਾਬੇ ਪਿੰਗਲੇ ਚਾੜੇ ਹਮਾਲੀਆ ਤੇ, ਬਾਬੇ ਨੇ ਜਦੋਂ ਕਿਰਪਾ ਕੀਤੀ, ਇੱਕ ਬਗੈਰ ਲੱਤਾਂ ਤੋਂ ਬੰਦਾ ਸੀ ਉਹ ਵੀ ਹਿਮਾਲਿਆ ਤੇ ਚੜ ਗਿਆ ਸੀ।
0: ਬਿਲਕੁਲ
2: ਹਾਂਜੀ ਬਾਬੇ ਪਿਛਲੇ ਚਾੜੇ ਹਿਮਾਲਿਆ ਤੇ ਮਨ ਮੁਖਾ ਨੂੰ ਕਰ ਕੋੜ ਦਿੰਦੇ, ਜਿਹੜਾ ਬਣੇ ਸੇਵਕ ਬੇੜੀ ਤਾਰ ਦਿੰਦੇ, ਜਿਹੜਾ ਬਣੇ ਸੇਵਕ ਬੇੜੀ ਤਾਰ ਦਿੰਦੇ, ਜਿਹੜਾ ਨਾ ਮੰਨੇ ਬੇੜੀ ਰੋੜ ਦਿੰਦੇ। ਬਾਬਾ ਡੇਰੇ ਲਈ ਪਿੰਡ ਉਜਾੜਦਾ ਏ, ਬਾਬਾ ਡੇਰੇ ਲਈ ਪਿੰਡ ਉਜਾੜਦਾ ਏ, ਸੇਵਕ ਪਰ ਪਕਾਰੀ ਦੱਸਦੇ ਨੇ, ਪੀਵੇ ਵਿਸਕੀ ਚਬਾਵੇ ਹੱਡੀਆਂ ਵੀ, ਸੇਵਕ ਉਹਨੂੰ ਹਵਾ ਹਾਰੀ ਦੱਸਦੇ ਨੇ।
0: ਵਾਹ ਜੀ ਵਾਹ।
2: ਪੀਵੇ ਵਿਸਕੀ ਚਬਾਵੇ ਹੱਡੀਆਂ ਵੀ, ਸੇਵਕ ਉਹਨੂੰ ਹਵਾ ਹਾਰੀ ਦੱਸਦੇ ਨੇ। ਆ ਹੁਣ ਗੱਲ ਸੁਣਿਓ ਜੇ ਜਰਾ, ਬਾਬੇ ਬਾਬੀ ਨੇ ਆਂਦੀ ਕੱਢ ਕੇ ਸੀ।
0: ਅੱਛਾ
2: ਬਾਬੇ ਬਾਬੀ ਲਿਆਂਦੀ ਕੱਢ ਕੇ ਸੀ ਤੇ ਚੇਲੇ ਤੱਕਣ ਨਾ ਨਾਰੀ ਦੱਸਦੇ ਨੇ।
0: ਵਾਹ ਵਾਹ ਵਾਹ ਵਾਹ।
2: ਚੇਲੇ ਕਹਿੰਦੇ ਨੇ ਬਾਬਾ ਜੀ ਨਾਰੀਅਲ ਵੇਂਦੇ ਹੀ ਨਹੀਂ।
0: ਬਾਬੇ ਹੁਣ ਨਾਰੀਅਲ ਕਿਉਂ ਵੇਖਣਾ? ਹਾਂਜੀ
2: ਇੱਕ ਗੱਲੋਂ ਚੇਲੇ ਵੀ ਥੋੜੀ ਜਿਹੀ ਜਾਤੀ ਕਰਦੇ ਜੇ ਬਾਬੇ ਨਾਲ।
0: ਉਹ ਕਿੱਦਾਂ?
2: ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ, ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਤੇ ਉਹਨੂੰ ਚੇਲੇ ਬ੍ਰਹਮਚਾਰੀ ਦੱਸਦੇ ਨੇ।
0: ਕਿਆ ਬਾਤ ਹੈ, ਕਿਆ ਬਾਤ।
2: ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਉਹਨੂੰ ਚੇਲੇ ਬ੍ਰਹਮਚਾਰੀ ਦੱਸਦੇ ਨੇ। ਬਗਲਾ ਭਗਤ ਬਾਬਾ ਅੱਖਾਂ ਮੀਤ ਰੱਖੇ, ਬਗਲਾ ਭਗਤ ਬਾਬਾ ਅੱਖਾਂ ਮੀਤ ਰੱਖੇ, ਉੱਤੋਂ ਹੋਰ ਤੇ ਵਿੱਚੋਂ ਚੋਰ ਬਾਬਾ।
0: ਵਾਹ।
2: ਹੁੰਦੇ ਦੂਰ ਦੇ ਢੋਲ ਸੁਹਾਵਣੇ ਨੇ, ਕੋਲ ਵੱਜਿਆ ਲੱਗਿਆ ਹੋਰ ਬਾਬਾ।
0: ਕਿਆ ਬਾਤ, ਕਿਆ ਬਾਤ।
2: ਹੁੰਦੇ ਦੂਰ ਦੇ ਢੋਲ ਸੁਹਾਵਣੇ ਨੇ, ਕੋਲ ਵੱਜਿਆ ਲੱਗਿਆ ਹੋਰ ਬਾਬਾ। ਸਿੱਧੂ ਫੋਲਿਆ, ਸਿੱਧੂ ਫੋਲਿਆ, ਲੀਰਾਂ ਨਿਕਲਣਾ ਏ, ਉੱਤੋਂ ਜਾਪਦਾ ਨਵਾਂ ਨਕੋਰ ਬਾਬਾ। ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ, ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ, ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ, ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ। ਇਹ ਹੈ ਜੀ ਪਖੰਡੀ ਬਾਬਿਆਂ ਦੀ।
0: ਬਿਲਕੁਲ ਬਿਲਕੁਲ ਜੀ, ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ, ਬਾਬਿਆਂ ਸਰਦਾਰਾਂ ਝੁਕਦੀ। ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ, ਅੰਧ ਭਗਤਾਂ ਦੀਆਂ ਵੋਟਾਂ।
2: ਚਾਂਦੀ ਨਹੀਂ, ਸੋਨਾ ਹੀ ਸੋਨਾ ਜੀ, ਸੋਨਾ ਹੀ ਸੋਨਾ ਜੀ। ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ, ਉਹ ਕਹਿੰਦਾ ਮੇਰੇ ਕਮਰੇ ਚ ਸੋਨਾ।
0: ਵਾਹ। ਨੰਬਰ ਦੋ ਦੇ ਵੇਖੋ ਜੀ, ਇਹਨਾਂ ਨੇ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਜੀ, ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ, ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ, ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਬਾਈ? ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ? ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ? ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ, ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ, ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ, ਰਾਮ ਨਾਮ ਨਹੀਂ ਜਪਾਉਂਦੇ ਤੁਸੀਂ।
2: ਹਾਂਜੀ ਹਾਂਜੀ ਹਾਂਜੀ। ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਅਨਿਤਰੀ। ਹਾਂਜੀ
0: ਪਿੱਛੇ ਜੇ ਮਸ਼ਹੂਰ ਹੋ, ਅਜੇ ਵੀ ਬਾਬਾ ਮਸ਼ਹੂਰ ਹੈ।
2: ਚਲੋ ਤੇ ਉਹਦਾ ਬੰਦਾ ਜਿਹੜਾ ਦੱਸਦਾ ਹੈ ਨਾ। ਹਾਂਜੀ ਹਾਂਜੀ। ਜਿਹੜੇ ਉਹਦੇ ਸੇਵਕ ਜਿਹੜੇ ਨੇ, ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜੇ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ, ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ, ਉਹਦੇ ਕਰਾਈ ਬਹਿਦਾ ਬਹਿਦਾ ਜਾਂਦਾ ਨਾ।
0: ਅੱਛਾ।
2: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀ ਦਾ।
0: ਅੱਛਾ ਠੀਕ ਠੀਕ ਆ ਗਈ ਜੀ ਸਮਝ ਮੈਨੂੰ।
2: ਹਾਂਜੀ ਹਾਂਜੀ। ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਸਿਰਫ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਮੇਜ਼ ਤੇ ਬਾਇਆ ਹੁੰਦਾ ਨਾ, ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
0: ਠੀਕ ਠੀਕ ਠੀਕ। ਬਿਲਕੁਲ
3: ਹਾਂਜੀ ਤੇ ਹੋਰ ਇੱਕ
0: ਸੁਣਾਓ ਜੀ ਸੁਣਾਓ ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ ਕਿਉਂਕਿ ਮੈਨੂੰ ਕੋਈ ਮੈਸੇਜ ਆਇਆ ਮੈਂ ਉਹ ਮੈਸੇਜ ਪੜ੍ਹ ਲਿਆ ਤੁਸੀਂ ਸ਼ੁਰੂ ਕਰ ਦਿਓ ਆਪਣੇ
3: ਲਓ ਜੀ ਲਓ ਜੀ ਲਓ ਜੀ ਹਾਂਜੀ ਮੈਂ ਸੁਣਾਉਂਦਾ ਜੀ ਹਾਂਜੀ
0: ਜੀ
2: ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ ਹਾਂਜੀ ਹੈਲੋ
0: ਅਰਜ ਕੀਤੀ ਸੀ ਤੁਸੀਂ ਬੋਲੀ ਜਾਓ ਮੈਂ ਕੋਈ ਮੈਸੇਜ ਸੁਣ ਰਿਹਾ
2: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ ਹਰ ਬਲਕੀ ਅਲਫ ਨਗੇਜ ਵਿਖਾਈ ਜਾ ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ ਗਾਉਣ ਵਕਤ ਮਰ ਮੋਈਆਂ ਦਿਲੋਂ ਭੁਲਾਈ ਜਾ ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ ਫੁੱਲਾਂ ਦੇ ਵੀ ਗਲ ਵਿੱਚ ਹਾਰ ਪਵਾਈ ਜਾ ਫੁੱਲਾਂ ਦੇ ਵੀ ਗਲ ਵਿੱਚ ਹਾਰ ਪਵਾਈ ਜਾ ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ
0: ਵਾਹ ਵਾਹ ਹਾਂਜੀ ਵੰਡਰਫੁਲ ਵੰਡਰਫੁਲ ਤੁਹਾਡੇ ਵਾਸਤੇ ਗੁਰੂ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ ਵਾਇਸ ਮੈਸੇਜ ਤੇ ਉਹਨਾਂ ਨੇ ਵਿਸ਼ੇਸ਼ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ ਤੇ
2: ਠੀਕ ਹੈ
0: ਮਹਿਮੂਦ ਜੀ ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ ਤੇ ਇਸ ਕਰਕੇ ਮਤਲਬ ਕੀ ਪਰ ਸਾਡੇ ਚ ਕਿਸੇ ਕਿਸੇ ਗੱਲ ਦੀ ਸਮਝ ਆਈ ਹੈ ਥੈਂਕ ਯੂ ਇੰਨੇ ਪਿਆਰ ਵਾਸਤੇ ਤੁਹਾਡੇ ਵਾਸਤੇ
2: ਕਿੰਨੀ ਮਿਹਰਬਾਨੀ ਜੀ ਉਹਨਾਂ ਦੀ ਮਿਹਰਬਾਨੀ ਜੀ ਉਹਨਾਂ ਦੀ ਹਾਂਜੀ
0: ਥੈਂਕ ਯੂ
2: ਤੁਹਾਡੀ ਵੀ ਮਿਹਰਬਾਨੀ ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ ਹਾਂਜੀ ਓਕੇ ਜੀ ਫਿਰ
0: ਮੈਂ ਤੁਹਾਡੇ ਨਾਂ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ
2: ਹਾਂਜੀ
0: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ
2: ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ
0: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ
3: ਓਏ ਹੋਏ ਵੱਡੀਆਂ ਝੂਠਾਂ ਵੱਡੀਆਂ ਝੂਠਾਂ ਹਾਂਜੀ
0: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ
3: ਵਾਹ ਜੀ ਵਾਹ
0: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ
3: ਓਏ ਹੋਏ ਭੂਤ ਬੰਗਲਾ
0: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੋਤ
3: ਓਏ
0: ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ
3: ਓਏ
0: ਚੋਰਾਂ ਨੇ ਡਾਕਾ ਮਾਰਿਆ ਇਹ ਪੁਲਿਸ ਦਾ ਕੰਮ ਹੈ ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ ਮੌਤ ਦੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਛੂਤ ਮੌਤ ਦੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇ ਭੂਖ ਸੱਚੇ ਸੁੱਚਿਆਂ ਨੂੰ ਲਾਂਤਾਂ ਹਰ ਬੇਈਮਾਨ ਦਾ ਸੂਤ ਪਏ ਸੱਚੇ ਸੁੱਚਿਆਂ ਨੂੰ ਲਾਂਤਾਂ ਤੇ ਹਰ
3: ਬੇਈਮਾਨ ਦਾ ਸੂਤ
0: ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ
3: ਓਕੇ ਜੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
0: ਜੀ ਕੀ ਫਤਿਹ ਜੀ ਫਤਿਹ ਜੀ ਤੇ ਲਓ ਜੀ ਦੋਸਤੋ ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ ਚੱਲਦੇ ਆ ਸਾਡੇ ਉੱਥੇ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੋਣੀ ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ ਚਲ ਨਹੀਂ ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ ਲਓ ਜੀ ਮੈਂ ਕਾਲ ਕਰ ਦਿੱਤੀ ਹਾਂਜੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ ਪੰਜਾਬ ਰੇਡੀਓ ਦੇ ਵਿਹੜੇ ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ
4: ਹਾਂਜੀ ਮੈਂ ਸੁਣੇ
0: ਅਜੇ ਵੀ ਮੂੰਹ ਤੇ ਚੜਿਆ ਰੱਬ ਉਹਨਾਂ ਨੂੰ ਵੀ ਤੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ
4: ਹੈ
0: ਬਹੁਤ ਕੁਛ ਸਿੱਖਿਆ ਬਹੁਤ ਟ੍ਰੇਨਿੰਗ ਵੀ ਉੱਥੋਂ ਲਈ ਹੈ ਜੀ ਅਸੀਂ
4: ਠੀਕ ਹੈ ਜੀ ਠੀਕ ਹੈ
0: ਸਰਦਾਰ ਸੂਬਾ ਸਿੰਘ ਜੀ ਤੁਸੀਂ ਚੜ੍ਹਦੀ ਕਲਾ ਚ ਠੀਕ ਠਾਕ ਹੋ ਵਧੀਆ
4: ਬਿਲਕੁਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਅਰਦਾਸ ਵੀ ਆ ਸਾਰੇ ਤੁਸੀਂ ਪ੍ਰਵਾਜ ਰੇਡੀਓ ਦੇ ਸਰੋਤੇ ਸਭ ਚੜ੍ਹਦੀ ਕਲਾ
0: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
4: ਕੋਈ ਨਹੀਂ
0: ਤੇ ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ 15 ਮਿੰਟ ਬਾਅਦ ਟੈਲੀਫੋਨ ਕਰਦਾ
4: ਜੀ ਨਹੀਂ ਮੈਂ ਰੈਡੀ ਗੱਲ ਕਰਦੇ ਆ ਤੇ ਇੱਦਾਂ ਗੱਲ ਅੱਜ 12 ਤਰੀਕ ਆ
0: ਹਾਂਜੀ
4: ਤੇ ਇਹ ਦਿਨ ਜਿਹੜੇ ਆ 12, 13, 14 ਬੜੇ ਇਤਿਹਾਸ ਦੇ ਵਿਚ ਬੜਾ ਇਹਨਾਂ ਦਾ ਆਪਣਾ ਇੱਕ ਮੁਕਾਮ ਆ ਆਪਣਾ ਨਾਂ ਆ ਇੱਕ ਮਤਲਬ ਦਰਜ ਨੇ ਦਿਨ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਨਾ ਜਲਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਆ ਤੇ ਘੱਟ ਚਰਚ ਮਾਰਦੇ ਆ
0: ਹਾਂਜੀ ਹਾਂਜੀ ਹਾਂਜੀ
4: ਜਦੋਂ ਕਿ ਇਤਿਹਾਸਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ
0: ਕਿਆ ਬਾਤ ਹੈ
4: ਹਾਂਜੀ ਹਾਂਜੀ ਪੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲਿਆਂਵਾਲੇ ਬਾਗ ਜੀ ਹਾਂ 13 ਅਪ੍ਰੈਲ ਨੂੰ ਸੀ ਚਲੋ ਅੱਜ 12 ਆ
0: ਜੀ ਜੀ ਅੱਜ 12
4: ਤੇ ਉਹ ਦਿਨ ਜਿਹੜੇ ਨੇ ਹਾਂ ਤੇ ਬੇਸ਼ਕ ਉਹ ਕੱਲ ਹੋ ਗਿਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਹਾਂ ਜੀ
0: ਪਹਿਲੀ ਗੱਲ ਕਿ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ ਬਹੁਤ ਚੰਗਾ ਲੱਗਦਾ ਤੇ ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ ਜੀ ਮੈਂ ਗਿਆ ਸਾਂ ਜਲਿਆਂਵਾਲੇ ਬਾਗ ਦੇ ਵਿੱਚ
4: ਠੀਕ ਹੈ ਜੀ ਠੀਕ ਠੀਕ ਠੀਕ ਹੈ
0: ਉੱਥੇ ਵਾਹਵਾ 2-3 ਘੰਟੇ ਬਿਤਾਏ ਸੀ
4: ਜਾਣਾ ਬਣਦਾ ਬਾਜਵਾ ਸਾਹਿਬ ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿੱਚ ਇੱਕ ਉਹ ਬਿਲਕੁਲ ਮਹਿਸੂਸ ਹੁੰਦਾ
0: ਉਹ ਤਸਵੀਰ ਤੇ ਮਨ ਚ ਆਉਂਦੀ ਹੈ
4: ਜੀ ਜੀ ਤਸਵੀਰ ਆਉਂਦੀ ਹੈ ਉਹਨੂੰ ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ ਰੋਸ ਵੀ ਆਉਂਦਾ ਗੁੱਸਾ ਵੀ ਆਉਂਦਾ
0: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ ਖੂਹ
4: ਕਿੱਦਾਂ ਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਖੈਰ ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਦੇ ਜਸ਼ਨ ਜਿਹੜੇ ਸਾਹ ਲੈ ਰਹੇ ਆ ਆਨੰਦ ਮਾਣ ਰਹੇ ਆ ਜੇ ਕਹਿ ਲਈਏ ਉਹਨਾਂ ਦੀ ਕੁਰਬਾਨੀਆਂ ਕਰਕੇ ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ ਉਹਨਾਂ ਦੀ ਇੱਕ ਕਵਿਤਾ ਆ ਦੁਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਹਾਂ ਜਦੋਂ ਸ਼ਹੀਦਾਂ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹੈ ਹਾਂ ਹਾਂਜੀ ਹਾਂਜੀ ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਬਾਜਵਾ ਸਾਹਿਬ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਜਿਹੜਾ 13 ਅਪ੍ਰੈਲ 1699 1699 ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਭਾਰਤ ਦੇ ਇਤਿਹਾਸ ਵਿਚ ਇੱਕ ਨਵਾਂ ਨਵਾਂ ਅਧਿਆਏ ਲੈ ਕੇ ਆਇਆ ਸੀ ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ ਲੇਕਿਨ ਉਹਦੇ ਇੱਕ ਨਵੀਂ ਦਿੱਖ ਜਿਹੜੀ ਸੀ ਇੱਕ ਇੱਕ ਪੋਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿੱਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿੱਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ ਆਪਣੀ ਦਸਤਾਰ ਕਰਕੇ ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਬਾਜਵਾ ਸਾਹਿਬ ਉਹ ਬੜੀ ਕਮਾਲ ਦੀ ਲਿਖਦਾ ਹੈ ਲਗਭਗ ਕਵਿਤਾ ਵਰਗੀ ਰਵਾਨਗੀ ਹੈ ਕਿ ਵਾਰਤਕ ਲਿਖੀ ਉਹਨੇ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ ਜਿੱਦਾਂ ਇੱਕ ਮੰਨ ਲਓ ਇੱਕ ਬੱਸ ਚ ਹੀ ਸਵਾਰ ਹੁੰਦੇ ਆ ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਿਆ ਸਿਰ ਤੇ ਵੀ ਆ ਕਿਉਂ ਬੰਦਾ ਆ ਜਾਂ ਕੀ ਆ ਜਾਂ ਉਹਨੇ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਕੋਲੋਂ ਜਿਹੜੀ ਲਾਈ ਸੀ ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਇਕੱਲੇ ਇਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀ 500 ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਉਹਨੂੰ ਖਤਮ
0: ਕੀਤਾ ਚਾਰਾ ਸਾਹਿਬ ਗੁਰੂ ਦੇ ਬੋਲਾਂ ਚ ਕਿਹੜੀ ਤਾਕਤ ਹੋਏਗੀ ਜਿਹੜੀ ਉਹਨਾਂ ਨੇ
4: ਬੜੀ ਬੜੀ
0: ਸ਼ੇਰ ਬਣਾ ਦਿੱਤਾ ਜਿਹੜੇ ਟੱਕਰੀਆਂ ਦੇ ਪਕੌੜੇ ਤੋਲਦੇ ਹੁੰਦੇ ਹਨ ਉਹਨਾਂ ਨੇ ਜਾ ਕੇ ਸੂਰਮਿਆਂ ਦੇ ਸਿਰ ਲਾਏ ਹਨ ਦੂਜਿਆਂ ਦੇ
4: ਉਹਨਾਂ ਦੇ ਬੋਲਾਂ ਦੀ ਤਾਕਤ ਜੇ ਬਾਜਵਾ ਸਾਹਿਬ ਤੁਸੀਂ ਵੇਖਣੀ ਹੋਵੇ ਨਾ ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ ਉਹਦੇ ਵਿੱਚ ਉਹਨਾਂ ਨੇ ਮਤਲਬ ਇੰਨੇ ਜੋਸ਼ ਉਹਨਾਂ ਨੇ ਆਪਣੇ ਲਿਖਿਆ ਹੋਇਆ ਅਖੀਰ ਦੇ ਵਿੱਚ ਕਿ ਆਪਣੇ ਸਿੱਖਾਂ ਦੇ ਮਨ ਵਿੱਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਮਤਲਬ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਕ ਕਹਾਣੀ ਦਾ ਸਹਾਰਾ ਲਿਆ ਨਾ ਤੇ ਸਵਰਗ ਦੇ ਵਿਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ ਤੇ ਭੱਜ ਕੇ ਦੁਰਗਾ ਦੇਵੀ ਕੋ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ ਦੁਰਗਾ ਦੇਵੀ ਦੀ ਬਹਾਦਰੀ ਦਾ ਵਰਣਨ ਕੀਤਾ ਤੇ ਉਹਦੇ ਵਿਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀਗੜ੍ਹ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ ਕਦੇ ਫਿਰ ਬੋਲਾਂਗੇ ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਲਿਆਉਣ ਲਈ ਮਾਇਖਾ ਦੈਨ ਕਿਹਾ ਮਾਇਖਾ ਖੌਸਰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਬਈ ਆਮੋ ਸਾਹਮਣੇ ਮਾਇਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ ਤੇ ਦੁਰਗਾ ਦੇਵੀ ਨੇ ਮਤਲਬ ਉਹਦੇ ਤਲਵਾਰ ਮਾਰੀ ਤੇ ਜਦੋਂ ਉਹਦੇ ਤਲਵਾਰ ਮਾਰੀ ਤੇ ਉਹਦੇ ਧੜ ਨੂੰ ਚੀਰਦੀ ਹੋਈ ਜਿਹੜੇ ਘੋੜੇ ਤੇ ਬੈਠਾ ਉਹਦੀ ਕਾਠੀ ਨੂੰ ਚੀਰਦੀ ਘੋੜਾ ਵੀ ਚੀਰਦੀ ਹੋਈ ਤੇ ਉਹ ਪਤਾਲ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਦੇ ਖਲੋਤੀ ਨਾ ਉਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ ਉਹ ਤਾਂ ਸਹਿਤ ਦੇ ਨਾਲ ਆਉਂਦੀ ਹੈ ਤੇ ਉਹਨਾਂ ਨੇ ਆਪਣੇ ਦਰਬਾਰ ਚ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ ਉਹ ਚ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜਾਉਂਦੇ ਸੀ ਨਾਲ ਮਤਲਬ ਇਸ ਤਰ੍ਹਾਂ ਹਨਾ ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ ਇੱਕ ਤੇ ਆਪਾਂ ਕਵਿਤਾ ਦੀਆਂ ਵਨਗੀਆਂ ਹੁੰਦੀਆਂ ਨਾ ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ ਜਿਹਦੇ ਜਿਹਦੇ ਚ ਕਿੱਸੇ ਕਹਾਣੀਆਂ ਦਾ ਵਰਣਨ ਹੋਣ ਕਿੱਸਾ ਕਾਵਿ ਕਹਿ ਦਿੰਦੇ ਆ ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤਿ ਕਹਿ ਲਈਏ ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ ਅੱਜ ਕੱਲ ਦੀ ਕਵਿਤਾ ਲਿਖਦੇ ਆ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ ਤੇ ਇਸੇ ਕਰਕੇ ਰਚਿਆ ਜਿੱਦਾਂ ਜਿੱਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਦੇ ਅਸਰ ਹੋਊਗਾ ਇਹ ਉਹਨਾਂ ਦੀ ਹਾਂ ਅਣਖ ਨੂੰ ਵਿਗਾੜਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵਿ ਦਾ ਸਹਾਰਾ ਲਿਆ ਸੀਗਾ
0: ਬੰਦਾ ਬਹਾਦਰ ਇੱਕ ਸਾਧ ਉਹਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ ਕਿਉਂ ਕਿਹੜਾ ਥਾਪੜਾ
4: ਬਿਲਕੁਲ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਦੇਖੋ ਸੰਨਿਆਸ ਲੈ ਚੁੱਕਾ ਦੁਨੀਆਦਾਰੀ ਤੋਂ ਹੋ ਕੇ ਇੱਕ ਨੁੱਕਰ ਤੇ ਬੈਠੇ ਸੀਗੇ ਹਨਾ ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਤਰਕ ਜਿਹੜਾ ਹੈ ਨੀ ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ ਕਿਤੇ ਬਾਹਰ ਗਏ ਸੀ ਮਾਧੋ ਦਾਸ ਸੀ ਕਹਾਂਗੇ ਉਹਨਾਂ ਉਸ ਵੇਲੇ ਉਹਨਾਂ ਦਾ ਨਾਮ ਸੀ ਤੇ ਬਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ ਕਿਤੇ ਉਹਦੀ ਜਾ ਕੇ ਪਲੰਗ ਤੇ ਬੈਠ ਗਏ ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ ਹਾਂ ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ ਉਹ ਉਸ ਦੇਸ਼ ਦੇ ਇੱਕ ਨੁੱਕਰ ਵਿੱਚ 13 ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ ਅਸੀਂ ਤੇ ਇੱਕ ਖਾਨ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
0: ਲੌਜਿਕ ਨਾਲ ਗੱਲ ਕਰਨੀ ਕਿੰਨੀ ਅਸਰਦਾਰ
4: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ ਮਤਲਬ ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰ ਲਾਂਗੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਦੇਸ਼ ਦੀ ਉਹਨਾਂ ਦੀ
0: ਕੋਈ ਗੱਲ ਨਹੀਂ
4: ਮਹਾਨਤਾ ਨੂੰ ਬਿਆਨ ਕਰ ਸਕਦੇ
0: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ
4: ਹੈਲੋ
0: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਬਾਰੇ ਗੱਲਬਾਤ
4: ਜੀ ਜੀ ਭਾਈ ਸਾਹਿਬ
0: ਬੋਲੋ।
4: ਅੱਛਾ ਹੁਣ ਮੈਂ ਸਭਿਆਚਾਰ ਸਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸਭਿਆਚਾਰਕ ਪੱਖ ਉਹਦੇ ਵਿੱਚ ਬਾਜਵਾ ਸਾਹਿਬ ਪੰਜਾਬੀ ਜਿਸ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਹਾਂ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
0: ਜੀ ਮੇਰਾ ਮਨ
4: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸਭਿਆਚਾਰ ਦੀ ਲਿਖੀਆਂ ਨਾ ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਉਹ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ ਫੋਟੋ ਖਿੱਚਦੀ
0: ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ ਉਹਨਾਂ ਨੇ ਅਜਿਹੀ ਕਵਿਤਾ ਸੁਣਾਈ
4: ਬਿਲਕੁਲ ਇਹਨੂੰ ਦ੍ਰਿਸ਼ ਵਰਣਨ ਕਹਿੰਦੇ ਦ੍ਰਿਸ਼ ਵਰਣਨ ਭਾਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਦੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਦੇ ਸਾਹਮਣੇ ਪੇਸ਼ ਕਰਦਾ ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ ਆਪਣੇ ਸਾਥੀਆਂ ਦੇ ਨਾਲ ਸੁਣਨ ਵਾਲਿਆਂ ਨਾਲ ਤੁਹਾਡੇ ਨਾਲ ਜੀ ਇਜਾਜ਼ਤ
0: ਹੋਏਗਾ ਖੁਸ਼ਕਿਸਮਤੀ ਆ ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ
4: ਜੀ ਜੀ ਜੀ ਅੱਛਾ ਇਹ ਬਾਜਵਾ ਸਾਹਿਬ ਹਾਂ ਇਹ ਇਹ ਸੋਹਣੇ ਸ਼ਾਇਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਅੱਜ ਤੋਂ 50-60 ਸਾਲ ਪਹਿਲਾਂ ਨਾ ਇੱਕ ਕਵਿਤਾ ਲਿਖੀ ਤੇ ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ ਨਹੀਂ ਜੇ ਨਵਿਆਂ ਨਾਲ ਖਲੋ ਜਾ
0: ਵਾਹ ਵਾਹ ਵਾਹ
4: ਮਤਲਬ ਇੱਕ ਯੁੱਗ ਜਿਹੜਾ ਨਵਾਂ ਜਿਹੜਾ ਯੁੱਗ ਆ ਨੌਜਵਾਨ ਜਿਹੜੀ ਜਦੋਂ ਕਿਤੇ ਕੌਮ ਦਾ ਹਾਂ ਨਹੀਂ ਤੇ ਨਵੇਂ ਨਾਲ ਖੁੱਲ ਜਾ ਮਤਲਬ ਨਵੀਂ ਸੋਚ ਦੇ ਨਾਲ ਚੱਲਣ ਮਤਲਬ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ ਜਾਂ ਕੋਈ ਇਨਕਲਾਬ ਆਉਂਦਾ ਜਾਂ ਤਕਦੀਰ ਬਦਲਦੀ ਆ ਨੌਜਵਾਨ ਪੀੜੀ ਜਿਹੜੀ ਬਦਲਾਉਂਦੀ ਆ
0: ਜੀ ਬਿਲਕੁਲ
4: ਜਿਹੜੇ ਉਹ ਹੈਲੋ
0: ਜੀ ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ
4: ਵਿਸਾਖੀ ਦੇ ਮੇਲੇ ਦੀ ਕਵਿਤਾ ਚੱਲ ਨੀ ਪ੍ਰੇਮੀ ਵਿਸਾਖੀ ਚੱਲੀ ਉਹ ਦੇਖਿਓ ਮਤਲਬ ਕਵਿਤਾ ਧਨੀ ਰਾਮ ਚਾਤ੍ਰਿਕ ਦੀ ਕਿ ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਹੈ ਨਾ ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਆ ਨਾ ਉਹ ਉਹਨਾਂ ਦੀ ਆ ਪੱਕ ਗਈਆਂ ਕਣਕਾਂ ਲੁਕਾਟ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਬੇਰੀਆਂ ਲਿਫਾਈਆਂ ਟਾਹਣੀਆਂ ਦੇ ਬਾਹਰ
0: ਕਿਆ ਬਾਤ
4: ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ
0: ਕਿਆ ਬਾਤ ਹੈ ਕਿਆ ਬਾਤ
4: ਅੱਗੇ ਕਹਿੰਦੇ ਵੀ ਸਾਈ ਦੀ ਨਿਗਾਹ ਜੱਗ ਤੇ ਸਵੱਲੀ ਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ
0: ਦੁਬਾਰਾ ਰਿਪੀਟ ਕਰਿਓ ਜੀ ਸਾਰੇ ਕੁਦਰਤ ਦਾ ਕਿੰਨਾ ਸੋਹਣਾ ਬਿਆਨ
4: ਜੀ ਜੀ ਜੀ ਜੀ ਮੈਂ ਸਾਰਾ ਹੀ ਸ਼ੁਰੂ ਤੋਂ ਹੀ ਕਰ ਦੇਣਾ ਜੀ ਪੱਕ ਗਈਆਂ ਕਣਕਾਂ ਲੁਕਾਟ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਬੇਰੀਆਂ ਲਫਾਈਆਂ ਟਾਹਣੀਆਂ ਦੇ
0: ਭਾਰ
4: ਉਂਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ਸਾਈ ਦੀ ਨਿਗਾਹ ਜੱਗ ਤੇ ਸਵੱਲੀਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ ਅੱਛਾ ਇਹ ਸ਼ਬਦ ਜਿਹੜਾ ਵਾ ਪ੍ਰੇਮੀਏ ਮਤਲਬ ਆਪਣੀ ਪ੍ਰੇਮਿਕਾ ਵੀ ਹੋਗੀ ਆਪਣੇ ਪਤਨੀ ਵੀ ਹੋਗੀ ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਵਜਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਇੱਕ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ ਅੱਛਾ ਅੱਗੇ ਵੇਖੋ ਬਾਜਵਾ ਸਾਹਿਬ ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ ਅੱਛਾ ਦੂਰ ਦੂਰ ਥਾਂ ਵਣਜਾਰੇ ਆਏ ਨੇ ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣ ਦਾ ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊਂਗਾ ਗਹਿਣੇ ਲੈ ਕੇ ਦਊਂ ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ
0: ਉਦੋਂ ਸੂਟ ਵਾਸਤੇ ਤੇ ਤਿਆਰ ਹੋਣਾ ਨੀ ਦੋ ਬਾਜ਼ਾਰ ਚ ਦੋਸਤ ਜਾਣ ਡਏ ਹਨ
4: ਜੀ
0: ਉਹ ਕਹਿੰਦਾ ਕਿੱਧਰੋਂ ਆਇਆ ਕਹਿੰਦਾ ਯਾਰ ਕੁਛ ਨੀ ਮੇਰੀ ਯਾਰ ਜਨਾਨੀ ਦੀ ਬਾਜ਼ਾਰ ਆਇਆ ਹੈ ਤੇ ਇਹਦੀ ਅੱਖ ਚ ਕੱਖ ਪੈ ਗਿਆ ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ 5000 ਦਾ ਮੇਰਾ ਲੱਗਾ ਸੀ
4: ਅੱਖਾਂ
0: ਅੱਗੇ
4: ਆ ਗਏ
0: ਸੀ ਮੇਰਾ ਪੰਜ ਲੱਗਾ ਤੇਰਾ ਪੰਜ ਹਾਂਜੀ
4: ਅੱਛਾ ਵੈਦ ਸਾਹਿਬ ਕਹਿੰਦੇ ਦੂਰ ਦੂਰ ਥਾਂ ਬਣ ਜਾ ਰਿਹਾ ਇਹਨੇ ਸੋਹਣੇ ਸੋਹਣੇ ਕੁੰਜਾਂ ਤੇ ਸੀਤੇ ਲਿਆਏ ਨੇ ਗਦਰਿਆਂ ਦੇ ਵੰਗਾਂ ਦਾ ਨਾ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣਿਆਂ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ ਉਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਦਿੱਤੇ ਆਪਣੀ ਔਰਤ ਨੂੰ ਸੱਚੀ ਮਸੀਹੀ ਗਹਿਣੇ ਲੈ ਕੇ
0: ਵਾਕਿਆ ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ ਜੰਜੀਰੀਆਂ ਵੇਖਦੀਆਂ
4: ਜੀ ਜੀ ਤੇ ਉਹਦੇ ਵਿੱਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਪਿੱਛੇ ਨਾ ਮੁੰਡੇ ਮਰ ਗਏ ਕਮਾਈਆਂ ਕਰਦੇ ਲੱਛੀ ਤੇਰੇ ਬੰਦ ਨਾ ਬਣੇ ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ
0: ਮੁੰਡਿਆਂ ਨੇ ਮੇਲੇ ਚੋਂ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ ਉਹ ਚੁਆਨੀ ਵਾਲੀਆਂ ਰੁਪਈਏ ਵਾਲੀ
4: ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾ। ਅੱਛਾ ਵਾਜੋ ਸਾਹਿਬ
0: ਜਵਾਨੀ ਦੀ ਗਾਨੀ ਸੀ ਉਹ। ਅੱਛਾ
4: ਉਹ ਜਿਹੜਾ ਪਿਆਰ ਚ ਦਿੱਤੀ ਹੋਇਆ ਜਿਹੜਾ ਤੋਹਫਾ ਤਾਂ ਮੁੱਲ ਨੀ ਹੁੰਦਾ ਕੋਈ ਵਾਜੋ ਸਾਹਿਬ
0: ਨਹੀਂ ਬਿਲਕੁਲ ਠੀਕ ਬਿਲਕੁਲ ਉਹਦਾ ਕੋਈ।
4: ਅੱਛਾ ਦੂਰ ਦੂਰ ਥਾਂ ਬਣ ਜਾ ਰਿਹਾ ਇਹਨੇ ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਗੇ ਜੀ ਹੈਗਾ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚਮੁੱਚੀ ਮੇਲਾ ਵੇਖ
0: ਰਿਹਾ
4: ਜੀ ਜੀ ਜੀ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ ਸਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
0: ਕਿੱਡੀ
4: ਖੂਬਸੂਰਤ ਕਿੰਨੀ ਖੂਬਸੂਰਤ ਆ ਉਹਦੇ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਨਾ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਵਿਸ਼ਾ ਪੜਾਇਆ ਜਾਂਦਾ ਤੇ ਉਹਦੇ ਵਿੱਚ ਹਮੇਸ਼ਾ ਹੀ ਇਹ ਜਿਹੜੀ ਇਹ ਕਵਿਤਾ ਸ਼ਾਮਿਲ ਰਹੀ ਹੈ ਕਿਸੇ ਨੇ ਕਿਸੇ ਸਟੇਜ ਤੇ ਪ੍ਰਾਇਮਰੀ ਲੈਵਲ ਤੇ ਮਿਡਲ ਲੈਵਲ ਤੇ ਸੈਕੰਡਰੀ ਲੈਵਲ ਤੇ
0: ਖੈਰਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ ਭਰਨ ਪੰਜਵੀਂ ਕਿਤੇ ਚੌਥੀ ਹੈ ਉਦੋਂ ਕਵਿਤਾ ਹੁੰਦੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾ ਚਾਰ।
4: ਹਾਂਜੀ ਹਾਂਜੀ ਉਹ ਗਰੀਬ ਕਿਸਾਨ ਗਰੀਬ ਕਿਸਾਨ ਹਾਂਜੀ ਹਾਂਜੀ ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ ਮਤਲਬ ਹੁਣੇ ਐਸੇ ਸੀਜ਼ਨ ਚ ਪੜਾਂਗੇ
0: ਠੀਕ ਹੈ ਜੀ
4: ਤੇ ਉਹ ਵੀ ਬੜੀ ਉਹ ਥੋੜੀ ਲੰਬੀ ਆ ਤੇ ਉਹਦੇ ਵਿੱਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ ਗਰੀਬ ਕਿਸਾਨ ਜੀ ਜੀ ਜੀ ਸਾਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
0: ਕਰਦੀਆਂ
4: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜ੍ਹੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ ਲੇਕਿਨ ਉਸ ਵੇਲੇ ਜਿਹੜੀ ਸੁਧਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ ਉਹ ਵੀ ਇਹਦਾ ਓਨਾ ਹੀ ਆਨੰਦ ਮਾਣਨਗੇ ਜਿੰਨਾ ਪੜ੍ਹੇ ਲਿਖੇ ਮਾਣਨਗੇ
0: ਸਗੋਂ
4: ਹੋ ਸਕਦਾ ਸੀ ਚੱਲ ਸੀ
0: ਜਿਹੜਾ ਪੜ੍ਹਿਆ ਲਿਖਿਆ ਨਾ ਥੋੜਾ ਜਿਹਾ ਕਵਿਤਾ ਲਿਖਣ ਦੀ ਕੋਸ਼ਿਸ਼ ਹੁੰਦੀ ਹੈ ਜਾਣ ਬੁੱਝ ਕੇ ਮੈਂ ਔਖੇ ਸ਼ਬਦ ਡਿਕਸ਼ਨਰੀ ਤੋਂ ਕੱਢ ਕੇ ਲਿਖਾਂ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ ਇਹ ਲੋਕ ਦੇਖੋ ਇਹ ਉਹ ਕੰਮ ਕਰਦੇ ਜੇ ਜਿਸ ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾ ਤੇ ਰਸਤੇ ਚ ਪਾਣੀ ਆ ਤੇ ਉਹ ਐਵੇਂ ਚੱਪਾ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿੱਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ ਪਰ ਇਹਦੇ ਵਿੱਚ ਮਿੱਟੀ ਘੋਲੀ ਹੋਈ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨਹੀਂ ਕਿੰਨਾ ਕੁ ਡੂੰਘਾ ਹੋਏਗਾ
4: ਬਿਲਕੁਲ ਜੀ ਬਿਲਕੁਲ
0: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿੱਚ ਪਾਣੀ ਚ ਮਿੱਟੀ ਘੋਲਦੇ
4: ਮਿੱਟੀ ਦੇ ਨਾਲ ਕਾਂਜੀ ਵੀ ਘੋਲਦੇ
0: ਕਾਂਜੀ ਵੀ
4: ਘੋਲਦੇ
0: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ
4: ਜੀ ਜੀ ਜੀ ਜੀ ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ, ਇੰਗਲੈਂਡ ਚ ਰਹਿੰਦੇ ਸੀ, ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ। ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿੱਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ, ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਮੰਗਣੀ ਚਾਹੀਦੀ, ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ। ਚਲੋ ਖੈਰ ਵੱਖਰਾ ਵਿਸ਼ਾ ਹੈ, ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ। ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਹਾਂ,
0: ਕਿਸੇ ਦਾ ਹੋਰ ਹੋ ਸਕਦਾ ਵਿਚਾਰ ਰੱਖਣ ਦੀ
4: ਬਿਲਕੁਲ ਜੀ ਸਭ। ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਐਸੇ ਤਰ੍ਹਾਂ ਹੀ ਆ ਜਿੱਦਾਂ ਉਹ ਬੱਦਲ ਵਰਦੇ ਨੀ ਪਰ ਆਕਾਸ਼ ਤੇ ਛਾਏ ਹੁੰਦੇ ਆ ਨਾ, ਜਿਹਨਾਂ ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨੀ ਆ। ਉਹ
0: ਪਰ ਮੈਨੂੰ ਉਮੀਦ ਆ ਹੋ ਜਾਏਗਾ, ਉਮੀਦ ਆ।
4: ਬਹੁਤ ਚੰਗੀ ਗੱਲ, ਬਹੁਤ ਚੰਗੀ ਗੱਲ ਹੋ ਜਾਏਗਾ ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ, ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਚ ਵਸਣਾ, ਸ਼ਾਂਤੀ ਜਿਹੜੀ ਚਾਹੀਦੀ ਹੈ। ਤੇ ਇਹ ਜੰਗ ਯੁੱਧ ਜਿਹੜੇ ਆ ਨਾ, ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਨੀ ਜਾਂਦੀ।
0: ਸੂਬਾ ਸਿੰਘ ਜੀ, ਇਨਸਾਨ ਕਿੰਨਾ ਦਰਿੰਦਾ, ਇਹਨਾਂ ਨੇ ਸੁੱਟਿਆ ਵਾਲਾ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਉਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
4: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ, ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
4: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਵੀ ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ, ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਹਨੂੰ, ਮਤਲਬ ਹਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਪੁਜੜ ਜਾਂਦਾ ਆ, ਇਹ ਉਜਾੜਾ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਹੀ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਹੀ ਨੇ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਹਨਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨਹੀਂ ਜੀ। ਤੇ ਕੁਛ ਇੱਕ ਏਦਾਂ ਦੇ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਹੀ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਨੂੰ ਲੁੱਟ ਲੋ ਇਹਨਾਂ ਨੂੰ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿਚ ਕੁਦਰਤੀ ਸਾਧਨਾਂ ਦਾ, ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿਚ ਹੈ ਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ ਹੈਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
0: ਲੜਾਈ ਲੁੱਟਦੀ ਆ ਜੀ
4: ਜੀ, ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ ਹੈਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਦੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿਚ ਹਰ ਕੋਈ ਸਮਝਦਾ ਪੜਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ। ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਆ, ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ। ਤੇ ਸੰਸਾਰ ਦੇ ਵਿਚ ਹੈ ਅੱਖ ਚੁੱਭੀ ਅਮਨ ਦੀ, ਆਏ ਹੋਵੇ ਅਕਲਾਂ ਵਾਲਿਓ, ਆਏ ਹੋਵੇ ਕਲਮਾਂ ਵਾਲਿਓ ਹੈਨਾ, ਆਏ ਹੋਵੇ ਫੂਕਾਂ ਮਾਰਿਓ ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1977 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ।
0: ਗੱਲ ਏਦਾਂ ਜੀ, ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ
4: ਹੁੰਦੀ?
0: ਮੈਂ ਇੱਕ ਆਰਟੀਕਲ ਸੁਣਿਆ ਓਸ਼ੋ ਜੀ ਦਾ, ਬੜਾ ਹੀ ਖੂਬਸੂਰਤ ਸੀ
4: ਜੀ ਜੀ ਜੀ।
0: ਗੱਪੀ ਅਨਪੜ ਬੇਕੂਫ ਤੇ ਐਵੇਂ ਗਜਮੇ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਜ਼ ਸਾਫ ਕਰਦੇ ਰਹਿੰਦੇ।
4: ਬਿਲਕੁਲ ਬਿਲਕੁਲ ਠੀਕ ਹੈ, ਠੀਕ ਹੈ,
0: ਕਿਆ ਬਾਤ,
4: ਹਾਂਜੀ ਹਾਂਜੀ ਹਾਂਜੀ। ਇੱਕ ਫੋਟੋ ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ ਬਾਜਵਾ ਸਾਹਿਬ
0: ਜੀ,
4: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ?
0: ਮੈਨੂੰ
4: ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾਪਾ ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਜਿਹੜੇ ਸਿਲੈਕਟ ਹੋਇਆ ਹੈਨਾ, ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਟੂਲ ਫੜਿਆ ਤੇ ਉਹਦੇ ਉੱਤੇ ਅਨਪੜ੍ਹ ਜਿਹੜੀ ਆ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ ਉਹ ਉੱਤੇ ਖਲੋਤੀ ਹੋਈ ਆ, ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ ਤੇ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਤੇ ਘੁੱਟ ਕੇ ਪੀਏ ਥੱਲੇ ਕਿਤੇ ਕਿਸ ਕਰਨਾ ਜਾਂਦਾ ਤੇ ਉਹ ਅਫਸਰ ਨੇ ਫੜੀ ਹੋਈ ਹੈ ਤੇ ਉੱਤੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ ਸਮਝ ਲਓ ਸਿਆਣਪ ਦੀ ਅਕਲ ਦੀ ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨਹੀਂ ਸਕਦੇ ਆਪਣੀਆਂ ਅੱਖਾਂ ਦੇ ਨਾਲ
0: ਜੀ। ਬੜਾ ਤਰਸ ਆਉਂਦਾ ਵੈਸੇ, ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਉਹ ਸ਼ੋ ਜੀ ਹੁਣ ਮੈਂ ਸੁਣ ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਤੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ।
4: ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਜਿਹੜੀਆਂ ਪੁਸਤਕਾਂ ਬਹੁਤ ਸਾਰੀਆਂ ਪੁਸਤਕਾਂ ਨੇ, ਉਹਨਾਂ ਦੀ ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ ਉਹ ਹੈਗੀ ਆ, ਉਹਨਾਂ ਨੇ ਨਾ ਬਜਲ ਸਾਹਿਬ ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ ਮੇਰੀਆਂ ਮਨ ਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੇ ਅੱਜ ਤੱਕ ਤੋੜ ਨੀ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਵੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ, ਔਰ ਉਹਦੇ ਤਰਕ ਦੀ
0: ਉਹਨਾਂ ਦੇ ਬਾਸ
4: ਦੇ ਘੁੱਟ ਕੇ ਪੀਏ ਥੱਲੇ ਕਿਤੇ ਕਿਸ ਕਰਨਾ ਜਾਂਦਾ ਤੇ ਉਹ ਅਫਸਰ ਨੇ ਫੜੀ ਹੋਈ ਹੈ ਤੇ ਉੱਤੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ ਸਮਝ ਲਓ ਸਿਆਣਪ ਦੀ ਅਕਲ ਦੀ ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨਹੀਂ ਸਕਦੇ ਆਪਣੀਆਂ ਅੱਖਾਂ ਦੇ ਨਾਲ
0: ਜੀ। ਬੜਾ ਤਰਸ ਆਉਂਦਾ ਵੈਸੇ, ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਉਹ ਸ਼ੋ ਜੀ ਹੁਣ ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਤੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ।
4: ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਜਿਹੜੀਆਂ ਪੁਸਤਕਾਂ ਬਹੁਤ ਸਾਰੀਆਂ ਪੁਸਤਕਾਂ ਨੇ, ਉਹਨਾਂ ਦੀ ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ ਉਹ ਹੈਗੀ ਆ, ਉਹਨਾਂ ਨੇ ਨਾ ਬਜਲ ਸਾਹਿਬ ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ ਮੇਰੀਆਂ ਮਨ ਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੇ ਅੱਜ ਤੱਕ ਤੋੜ ਨੀ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਵੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਬੜੀਆਂ ਸੀਗੀਆਂ, ਔਰ ਉਹਦੇ ਤਰਕ ਦੀ
0: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ।

0: ਉਹਨਾਂ ਨੇ ਨਾ ਬਾਜਵਾ ਸਾਹਿਬ, ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ, ਮੇਰੀਆਂ ਮਨਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਨਾ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੀ ਅੱਜ ਤੱਕ ਤੋੜ ਨੀ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜਬਰਦਸਤ ਸੀ ਵੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜ੍ਹੀਆਂ ਸੀਗੀਆਂ। ਔਰ ਉਹਦੇ ਤਰਕ ਦੀ
1: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ ਦੀ। ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ, ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ ਬਹੁਤ ਇੰਟਰਸਟਿੰਗ ਹੈ। ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ। ਹਾਂ, ਤੇ ਦੋ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਾਂ, ਤੇ ਤੁਸੀਂ ਮਿਹਰਬਾਨੀ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ।
0: ਜਰੂਰ ਜੀ ਮਹਾਰਾਜ, ਡੀਕਦੇ
1: ਇਤਿਹਾਸ ਨਾਲ ਸਾਂਝ ਪਾਇਆ ਕਰੋ ਤੇ ਅਸੀਂ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ, ਕਿਉਂਕਿ ਸ਼ੇਰ ਸੁਣਨਾ ਸੀਰੀਅਸ
0: ਨਹੀਂ। ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ, ਜਿਹੜਾ ਤੁਹਾਨੂੰ ਚੰਗਾ ਲੱਗਦਾ, ਕੋਈ ਸ਼ਾਇਰ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ, ਉਹ
1: ਜਿਵੇਂ ਮਨ ਦੀ ਗੱਲ ਹੈ, ਮਰੀ ਜਮੀਰ ਤੇ ਬਾਦ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ
0: ਜੀ।
1: ਮਰੀ ਜਮੀਰ ਤੇ ਬਾਦ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ, ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੂੰ।
0: ਬਿਲਕੁਲ ਬਿਲਕੁਲ,
1: ਮਿੱਠੇ ਬੋਲ ਬੋਲਣੇ
0: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ, ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ।
1: ਧੰਨਵਾਦ ਜੀ ਤੁਹਾਡੀ,
0: ਤੁਹਾਡਾ ਵੀ ਜੀ, ਤੁਹਾਡਾ ਵੀ ਧੰਨਵਾਦ। ਧੰਨਵਾਦ।
1: ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ। ਹਾਂ ਇਹ ਆ ਲਓ ਜੀ, ਹਾਂ 16:42 ਜੀ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਆ ਦੋਸਤੋ, ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਡਏ ਨੇ। ਅਰਾਧਨਾ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ, ਵੈਲਕਮ ਸਰ।
1: ਹਾਏ ਅੱਲਾ, ਤੁਸੀਂ ਕਿੱਥੇ ਰਹੇ ਇੰਨੀ ਦੇਰ, ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ।
2: ਹਾਏ ਅੱਲਾ, ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ, ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨਹੀਂ ਤੇ ਮੈਂ ਆਉਂਦੀ ਕਿੱਦਾਂ।
1: ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ, ਮੈਂ ਬਈ ਚਲੋ ਤੰਦਰੁਸਤੀ ਹੋਣੀ ਚਾਹੀਦੀ ਆ ਬੰਦਾ, ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ।
2: ਥੋੜੀ ਜਿਹੀ ਤੇ ਢਿੱਲੀ ਸੀ। ਹਾਂਜੀ ਸਰ,
1: ਹੁਣ ਹੁਣ ਤੇ ਤੁਹਾਡੀ ਆਵਾਜ਼।
2: ਹਾਂਜੀ ਬਿਲਕੁਲ,
1: ਟੱਲੀ ਨੂੰ ਖੜਕਾ।
2: ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ।
1: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕੀ ਚੱਕਰ?
2: ਨਹੀਂ, ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਗਾੜ ਵਾਸਤੇ। ਹਾਂਜੀ
1: ਚਲੋ ਸੁਣਾਓ, ਸੋਹਣੀ ਦਿੱਲੀ ਦਾ ਕੀ ਹਾਲ ਚਾਲ?
2: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ। ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ, ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ। ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਹੀ ਤਾਂ ਨਹੀਂ ਸੁਣ ਸਕੀ, ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਸੀ, ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ, ਮੇਰਾ ਬਾਜਵਾ ਵੇਟ ਕਰਨਗੇ। ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਨਮਸਕਾਰ, ਅਸਲਾਮੁਅਲੈਕੁਮ
1: ਜੀ। ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
2: ਥੈਂਕ ਯੂ ਸਰ। ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਪਸੈਟ ਸੀਗਾ, ਕਿਉਂਕਿ ਇੱਕ ਅਧਿਆਇ, ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ, ਇਹ ਦੂਸਰਾ ਅਧਿਆਇ ਬਚਿਆ ਸੀਗਾ, ਤੇ ਅੱਜ ਆਸ਼ਾ ਜੀ ਸਾਡੇ ਵਿੱਚੋਂ ਜੁਦਾ ਹੋ ਗਏ
1: ਜੀ। ਅਫਸੋਸ ਵਾਲੀ ਗੱਲ ਹੈ, ਨੋ ਡਾਊਟ, ਪਰ
2: ਜੀ
1: ਦੇਖੋ ਜੋ ਇਸ ਦੁਨੀਆਂ ਤੇ ਆਇਆ ਉਹਨਾਂ ਨੇ ਇੱਕ ਦਿਨ ਤੇ ਜਾਣਾ ਹੀ ਹੈ। ਅਗਰ ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ, ਠੀਕ ਹੈ ਜੀ, ਜਾਣਾ ਤੇ ਹੈ ਹੀ ਹੈ, ਪਰ ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ, ਨਹੀਂ ਨਹੀਂ, ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ।

0: ਪਿਆਰੀ ਆਵਾਜ਼ ਦੇ ਨਾਲ।
1: ਬਿਲਕੁਲ ਸਰ, ਕੋਈ ਸ਼ੱਕ ਨਹੀਂ।
0: ਵੇਖੋ ਜੀ, ਹਾਲ ਭਰਿਆ ਹੁੰਦਾ ਅਰਾਧਨਾ ਜੀ, 500
1: ਬੰਦਾ,
0: ਕੋਈ ਮੂਰਖ, ਕੋਈ ਇੰਟੈਲੀਜੈਂਟ, ਕੋਈ ਖੁਸ਼ ਦਿਮਾਗ, ਕੋਈ ਕੋਈ ਸੜੀਅਲ ਬੰਦਾ, ਕੋਈ ਹਾਸੇ ਵਾਲਾ ਬੰਦਾ, ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼, ਸਾਰੇ ਹਿੱਲਣ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ। ਕਿੰਨਾ ਦਮ ਹੁੰਦਾ ਗਾਉਣ ਵਾਲਿਆਂ ਦੇ ਵਿੱਚ,
1: ਬਿਲਕੁਲ ਜਿੰਦਾ ਜਾਦੂ ਹੈ।
0: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਲੱਗ ਜਾਏ ਹਾਲ ਦੇ ਵਿੱਚ, 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਣੀਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ।
1: ਹਾਂਜੀ ਬਿਲਕੁਲ,
0: ਹੈ ਨਾ। ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ
1: ਜੀ, ਬਿਲਕੁਲ
0: ਸੋਹਣਾ ਆਰਟ ਹੈ ਕੁਦਰਤ ਵੱਲੋਂ, ਜਿਹੜਾ ਰੱਬ ਜਿਹੜਾ ਟੇਲੈਂਟ ਦੇ ਕੇ ਭੇਜਦਾ ਇਨਸਾਨ।
1: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ, ਕੁਦਰਤ ਦਾ ਦਿੱਤਾ ਹੋਇਆ
0: ਹਸੀਨ ਤੋਹਫਾ, ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਵੀ ਦਿੱਤਾ। ਤੇ ਚਲੋ ਹਸਨ, ਉਸ ਤੋਹਫੇ ਦੇ ਜਰਾ ਜਰਾ ਸੁਣਾਓ ਸਾਡੇ ਕੰਨਾਂ ਚ ਵੀ ਰਸ ਘੋਲੋ
1: ਸਾਡੇ
0: ਸੁਣਨ ਵਾਲਿਆਂ।
1: ਜੀ ਜੀ, ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ, ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ।
0: ਕੋਈ ਚੱਕਰ ਨਹੀਂ, ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋ।
1: ਛੋਟੇ ਮੋਟੇ ਹੈ ਸੀ, ਭਜਨਾਂ ਦੇ ਕਾਰਜਕ੍ਰਮ ਸੀ 1-2, ਲੇਕਿਨ ਉਹਨੇ ਵਿਸ਼ੇਸ਼ ਨਹੀਂ ਸੀਗੇ।
0: ਮੈਂ ਥੋੜੀ ਜਿਹੀ ਇੱਕ ਵਾਰੀ ਕਾਲ ਵੀ ਕੀਤੀ ਸੀ।
1: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ, ਉਹ ਪੁੱਗ ਗਿਆ ਤੇ ਸਾਰੇ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰਜ਼ ਹੈ ਇਸ ਤੋਂ ਪਹਿਲਾਂ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾਂ ਆਪ ਸਭ ਨੂੰ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਾਸਤਾ ਨਾ ਹੋ।
0: ਕਿਆ ਬਹੁਤ ਖੂਬ, ਬਹੁਤ ਖੂਬ, ਕਿਆ ਬਾਤ ਹੈ, ਦੁਬਾਰਾ ਬੋਲ
1: ਜ਼ਹਿਰ
0: ਦੁਬਾਰਾ
1: ਜੀ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਾਸਤਾ ਨਾ ਹੋ।
0: ਵਾਹ, ਜਹਾਂ ਰਾਸਤਾ ਨਾ ਹੋ, ਵਾਹ
1: ਜੀ। ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਮਰਨੇ ਕੇ ਲਿਏ ਥੋੜਾ ਸਾ ਔਰ ਜੀਨੇ ਕੇ ਲਿਏ ਬਹੁਤ ਸਾਰਾ ਪੀਣਾ ਪੜਤਾ ਹੈ।
0: ਵਾਹ, ਇਹ ਕਿੰਨੇ ਲਿਖਿਆ?
1: ਇਹ ਹੈਗੇ ਨੇ ਸਾਡੇ ਸਤਿਕਾਰਯੋਗ ਗੁਲਜ਼ਾਰ ਸਾਹਿਬ।
0: ਅੱਛਾ, ਗੁਲਜ਼ਾਰ ਜੀ, ਕਿਆ ਬਾਤ, ਬਹੁਤ ਖੂਬ।
1: ਆਪ ਜੀ ਨੂੰ ਪਤਾ ਕਿ ਉਹ ਬੜਾ ਉਮਦਾ ਲਿਖਦੇ ਨੇ ਔਰ ਕਈ ਕਈ ਵਾਰੀ ਤੇ ਬੜੀ ਅਜੀਬ ਗੱਲ ਲਿਖ ਦਿੰਦੇ ਨੇ। ਜਿਤਨੀ ਮੁਹੱਬਤ ਮਿਲੀ ਸਾਰੀ ਬਾਂਡ ਦੀ, ਜਿਤਨੀ ਮੁਹੱਬਤ ਮਿਲੀ
0: ਸਾਰੀ ਬਾਂਡ ਦੀ,
1: ਸਾਰੀ ਬਾਂਡ ਦੀ ਦੁਨੀਆ ਵਾਲੋਂ ਕੋ।
0: ਵਾਹ,
1: ਜਿਤਨੀ ਮੁਹੱਬਤ ਮਿਲੀ ਸਾਰੀ ਬਾਂਡ ਦੀ ਦੁਨੀਆ ਵਾਲੋਂ ਕੋ, ਜਬ ਮੈਨੇ ਝੋਲੀ ਫੈਲਾਈ, ਜਬ ਮੈਨੇ ਝੋਲੀ ਫੈਲਾਈ ਤੋ ਕਿਸੇ ਨੇ ਦਰਦ ਕੇ ਸਿਵਾ ਕੁਛ ਵੀ ਨਾ ਦਿਆ।
0: ਏਦਾਂ ਹੀ ਹੁੰਦਾ ਜੀ, ਸੱਚਾਈ ਹੈ
1: ਜੀ। ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ। ਦਰਦ ਕਿਸ ਕੋ ਨਸੀਬ, ਇਹ ਆਪ ਜੀ ਦੀ ਨਜ਼ਰ ਕਰ ਰਹੀ ਹੈ ਬਾਜਵਾ ਸਾਹਿਬ
0: ਜੀ, ਥੈਂਕ ਯੂ।
1: ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ, ਜਿਸ ਕੋ ਰੰਜੋ ਅਲਮ ਨਾ ਰਾਸ ਆਏ ਵੋ ਬੜਾ ਬਦ ਨਸੀਬ ਹੋਤਾ ਹੈ।
0: ਵਾਹ ਵਾਹ ਵਾਹ ਵਾਹ, ਬਹੁਤ ਵਧੀਆ।
1: ਇੱਕ ਲਾਈਨ ਮੈਂ ਹੋਰ ਆਪ ਜੀ ਦੀ ਨਜ਼ਰ ਕਰ ਰਹੀ ਹਾਂ, ਛੋਟੀ ਜਿਹੀ ਗੱਲ ਹੈ। ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਮੇਰੀ ਆਮ ਸੀ ਜ਼ਿੰਦਗੀ ਮੇਂ ਬਹੁਤ ਖਾਸ ਹੋ ਤੁਮ।
0: ਬਹੁਤ ਖੂਬ,
1: ਤੇ ਮੈਂ ਹੁਣ ਆਸ਼ਾ ਜੀ ਦੀ ਗਾਏ ਹੋਏ ਉਦਾਂ ਤਾਂ ਹਜ਼ਾਰਾਂ ਗੀਤ ਨੇ ਜੀ, ਉਹਨਾਂ ਚੋਂ
0: ਅਸੀਂ ਅਰਦਾਸ ਕਰਦੇ ਹਾਂ ਜੀ, ਆਸ਼ਾ ਜੀ ਹੁਣਾਂ ਦੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਚੜਾ ਦੇ।
1: ਜੀ ਬਿਲਕੁਲ ਬਿਲਕੁਲ ਔਰ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ਣ ਸਤਿਗੁਰੂ ਮਹਾਰਾਜ
0: ਬਰਦਾਸ਼ਤ ਕਰਨ ਦਾ ਬਲ
1: ਕਰਨ ਦਾ ਜੀ ਉਹਨਾਂ ਦੇ ਬ੍ਰਦਰ ਵੀ ਇੱਕੋ ਹੀ ਨੇ ਨਾ ਹਿਰਦੇ ਨਾਥ ਮੰਗੇਸ਼ਕਰ ਜੀ ਉਹ ਵੀ ਕਾਫੀ ਇਸ ਟਾਈਮ ਬਜ਼ੁਰਗ ਹੋਏ ਹੋਏ ਨੇ ਹਾਲਾਂਕਿ ਉਹ ਕੰਪੋਜੀਸ਼ਨਾਂ ਵਗੈਰਾ ਕਰਦੇ ਨੇ ਹਾਰਮੋਨੀਅਮ ਤੇ ਬਹਿੰਦੇ ਆ ਕਾਫੀ
0: ਇਹਨਾਂ ਨੇ ਸ਼ਾਦੀ ਕੀਤੀ ਸੀ ਕਿ ਨਹੀਂ
1: ਇਹਨਾਂ ਦੇ ਬ੍ਰਦਰ ਨੇ
0: ਨਹੀਂ
1: ਆਸ਼ਾ ਭੋਸਲੇ ਜੀ ਨੇ ਆਸ਼ਾ ਭੋਸਲੇ ਜੀ ਨੇ ਤਾਂ ਭੋਸਲੇ ਸਾਹਿਬ ਸੀਗੇ ਉਹਨਾਂ ਨਾਲ ਲਵ ਮੈਰਿਜ ਕਰ ਲਈ ਸੀ ਨਾ ਘਰ ਤੋਂ ਆਪਣੇ ਆਪਣੇ ਫੈਮਿਲੀ ਤੋਂ ਖਿਲਾਫ ਤੇ ਇਹਨਾਂ ਦੇ ਸਾਰੇ ਫਿਰ ਖਿਲਾਫ ਹੋ ਗਏ ਸੀ
0: ਜਵਾਨੀ ਜੋ ਹੋ ਜਾਂਦਾ ਜੀ ਬੜਾ ਕੁਛ
1: ਹਾਂਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਨਾਂ ਦੇ ਤਸੀਹੇ ਬੜੇ ਭੁਗਤੇ ਬੱਚੇ ਬੱਚੇ ਹੋਣ ਤੋਂ ਬਾਅਦ ਫਿਰ ਸ਼ਰਾਬ ਸ਼ਰੂਬ ਪੀਂਦੇ ਸੀ ਮਾਰਦੇ ਪਿੱਟਦੇ ਸੀ ਤੇ ਉਹ ਫਿਰ ਇਹਨਾਂ ਨੇ ਉਹਨਾਂ ਨੂੰ ਫਿਰ ਡਾਇਵੋਰਸ ਦੇ ਦਿੱਤਾ ਸੀ
0: ਇਹਨਾਂ ਦੇ ਬੱਚੇ ਹੈਗੇ ਨੇ
1: ਇਹਨਾਂ ਦੇ ਬੱਚੇ ਹਾਂਜੀ ਹੈਗੇ ਇੱਕ ਬੇਟਾ ਇੱਕ ਬੜੀ ਬੇਟੀ ਹੈ ਤੇ ਬਾਕੀ ਪੋਤੇ ਪਾਤੇ ਨੇ ਹੁਣ ਪੋਤੀ ਵੀ ਇਹਨਾਂ ਦੀ ਗਾ ਰਹੀ
0: ਜਿਹੜੀਆਂ ਪ੍ਰੋਮਟ ਜਿਹੜੀਆਂ ਮਸ਼ਹੂਰ ਹਸਤੀਆਂ ਹੁੰਦੀਆਂ ਨੇ
1: ਆਪਣੇ ਜੀਵਨ ਤੋਂ ਜੋ ਦੇਖਿਆ ਪ੍ਰਤੈਕਸ਼ ਔਰ ਜੋ ਮਹਿਸੂਸ ਕੀਤਾ ਉਹ ਮੈਂ ਅਰਜ਼ ਕਰ ਰਹੀ ਹਾਂ
0: ਤੁਸੀਂ ਤਾਂ ਬੜੇ ਨੇੜੇ ਰਹੇ ਹੋ ਇਹਨਾਂ ਲੋਕਾਂ ਦੇ
1: ਜੀ ਜੀ ਮੈਂ ਇਹਨਾਂ ਦੀ ਡਬਿੰਗ ਵੀ ਕਈ ਗਾਈਆਂ ਬਹੁਤ ਸਾਲ ਪਹਿਲਾਂ ਉਦੋਂ ਮੈਂ ਛੋਟੀ ਸੀ ਤੇ ਕਹਿੰਦੇ ਹੁੰਦੇ ਸੀਗੇ ਕਿ ਨਹੀਂ ਬਈ ਉਸ ਲੜਕੀ ਕੋ ਬੁਲਾ ਲਓ ਉਦੋਂ ਡਬਿੰਗ ਵੀ ਇਹਨਾਂ ਦੀਆਂ ਬਹੁਤ ਗਾਈਆਂ ਡਬਿੰਗ ਇਹ ਹੁੰਦੀ ਆ ਕਿ ਜਿੱਦਾਂ ਮਿਊਜ਼ਿਕ ਡਾਇਰੈਕਟਰ ਨੇ ਕੋਈ ਤਰਜ਼ ਬਣਾਈ ਔਰ ਸਿੰਗਰ ਉੱਥੇ ਅਵੇਲੇਬਲ ਨਹੀਂ ਹੈ ਤੇ ਉਹ ਕਿਸੇ ਵੀ ਸੁਰੀਲੇ ਬੰਦੇ ਤੋਂ ਕੁੜੀ ਤੋਂ ਜਾਂ ਮੁੰਡੇ ਤੋਂ ਗਵਾ ਕੇ ਉਹ ਤਰਜ਼ ਰੱਖ ਲੈਂਦੇ ਨੇ ਫਿਰ ਜਦੋਂ ਸੀਨੀਅਰ ਆਰਟਿਸਟ ਆਉਂਦਾ ਹੈ ਉਹਨੂੰ ਸੁਣਾਉਂਦੇ ਨੇ ਵੀ ਆਹ ਤਰਜ਼
0: ਵਾ
1: ਇਹ ਗਾਣਾ ਤੇ ਬੋਲਨੇ ਤੇ ਇਹ ਉਹਦੇ ਤੇ ਫਲਮਾਇਆ ਜਾਏਗਾ ਉਹ ਸਾਰਾ ਕੁਝ ਉਸਨੂੰ ਸਮਝਾ ਕੇ ਫਿਰ ਐਜ਼ ਇਟ ਇਜ਼ ਜਿੱਥੇ ਉਹਨੇ ਗਾਇਆ ਹੁੰਦਾ ਉਹਦੇ ਉੱਪਰ ਇਹਨਾਂ ਦੀ ਰਿਕਾਰਡਿੰਗ ਹੋ ਜਾਂਦੀ ਜਿਹੜਾ ਡੁਪਲੀਕੇਟ ਜਿਹਨੇ ਡਬਿੰਗ ਆਈ ਹੁੰਦੀ ਉਹਦੀ ਆਵਾਜ਼ ਮਿਟ ਜਾਂਦੀ
0: ਮੈਂ ਸਮਝ ਗਿਆ ਤੇ ਤੁਹਾਨੂੰ ਡਬਿੰਗ ਦੇ ਬਦਲੇ ਕੋਈ ਮੂੰਗਫਲੀ ਲੈ ਕੇ ਮਰੁੰਡਾ ਲੈ ਕੇ
1: ਨਹੀਂ ਮਰੁੰਡਾ ਮਰੁੰਡਾ ਕੋਈ ਨੀ ਮੈਨੂੰ ਪੈਸੇ ਮਿਲਦੇ ਸੀ ਜੀ
0: ਮੈਂ ਸ਼ੁਰੂ ਦੇ ਬੱਚਿਆਂ ਨੂੰ ਏਦਾਂ ਹੀ ਚਾਕਲੇਟ ਦੇ ਕੇ ਟਾਲ ਦੇਈਦਾ ਹੁੰਦਾ
1: ਵੈਸੇ ਸਰ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਮੈਂ ਅੱਜ ਵੀ ਲੁਧਿਆਣੇ ਜਾਂਦੀ ਤੇ ਮੈਂ ਮੋਰਿੰਡਾ ਬੱਸ ਸਟਾਪ ਤੋਂ ਜ਼ਰੂਰ ਲੈਂਦੀ
0: ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸਨ ਤੇ ਹਾਲਾਤ ਨਾਲ ਜੀ ਜਿਹੜੇ ਦੁਕਾਨਦਾਰ ਹੁੰਦਾ ਸੀ ਸਾਡੇ ਸਕੂਲ ਚ ਜਿਹਦੀ ਦੁਕਾਨ ਸੀ ਉਹ ਛੋਲੇ ਆਪਦੇ ਬਣਾਉਂਦਾ ਹੁੰਦਾ ਸੀ ਤੇ ਮੋਰਿੰਡਾ ਤੇ ਗੱਚਕ ਉਹ ਜਿਹੜੀ ਜ਼ਿਆਦਾ ਮਿੱਠੀ ਹੁੰਦੀ ਆ ਪਾਏ ਮੈਂ ਤੁਹਾਨੂੰ ਕੀ ਦੱਸਾਂ ਉਦੋਂ ਆਨਾ ਤਰਲਾ ਮਿਲਦਾ ਹੁੰਦਾ ਸੀ ਸਾਨੂੰ ਟਕੇ ਨਹੀਂ ਗੱਚਕ ਲੈਂਦੇ ਹੁੰਦੇ ਮੈਂ ਕਿਹਾ ਹੁਣ ਮੈਂ ਤੁਹਾਨੂੰ ਸਵਾਦ ਨਹੀਂ ਦੱਸ ਸਕਦਾ ਜਿੰਨਾ ਅਸੀਂ ਇੰਜੋਏ ਕਰਦੇ ਹੁੰਦੇ ਸੀ ਉਹ ਗੱਚਕ ਖਾ ਕੇ ਹਾਂਜੀ ਟਕੇ ਦੀ ਗੱਚਕ ਲੈਣੀ ਦੋ ਤਿੰਨਾ ਯਾਰਾਂ ਦੋਸਤਾਂ ਚ ਵੰਡਣੀ ਵੀ ਥੋੜੀ ਥੋੜੀ ਥੋੜੀ ਥੋੜੀ
1: ਵੰਡਣੀ ਉਹ ਕਾਫੀ ਕਾਫੀ ਆ ਜਾਂਦੀ ਸੀ ਜੀ ਕੁਆਂਟੀਟੀ
0: ਹਾਂਜੀ ਸਾਰੇ ਹੀ ਵੰਡਦੇ ਹੁੰਦੇ ਹਨ ਆਪਸ ਵਿੱਚ ਥੋੜੀ ਜੀ ਹਾਂਜੀ ਕਿਸੇ ਨੇ ਮੁਰੰਡਾ ਲੈ ਲਿਆ ਕਿਸੇ ਨੇ ਗੱਚਕ ਲੈ ਲਈ ਅਤੇ ਇਸੇ ਤਰ੍ਹਾਂ ਹੀ ਦੋ ਪੈਸੇ ਦੇ ਛੋਲੇ ਲੈ ਕੇ ਰੋਟੀ ਖਾਂਦੇ ਹੁੰਦੇ ਹਾਂ ਅੱਧੀ ਛੁੱਟੀ ਵੇਲੇ ਕੰਧ ਉੱਤੇ ਕੰਧ ਦੇ ਉੱਤੇ
1: ਕੰਧ ਉੱਤੇ ਹਾਂਜੀ
0: ਲੰਮੀ ਸਾਰੀ ਕੰਧ ਸੀ ਉਹਦੇ ਤੇ ਲਾਈਨ ਹੀ ਮੁੰਡਿਆਂ ਦੀ ਲੱਗੀ ਹੁੰਦੀ ਸੀ ਸਾਰੇ ਹੀ ਕੰਧ ਤੇ ਲੈ ਕੇ ਰੋਟੀ ਖਾਂਦੇ ਹੁੰਦੇ ਸਨ
1: ਹਾਂਜੀ ਹਾਂਜੀ
0: ਕਿਉਂ ਵੀ ਦਿਨ ਕਿੱਡੇ
1: ਜੀ ਪਰ ਮੈਂ ਤਾਂ ਮੂੰਗਫਲੀਆਂ ਨਾਲ ਝੋਲੀ ਭਰ ਲੈਂਦੀ ਸੀ ਨਾਲ ਗੁੜ ਦੀ ਪੇਟੀ
0: ਅੱਛਾ ਸਵਾਦ ਵੀ ਬੜਾ ਆਉਂਦਾ ਬਹੁਤ ਸਵਾਦ
1: ਉਹ ਸਵਾਦ ਹੀ ਵੱਖਰਾ ਹੈ ਸਰ
0: ਗੁੜ ਤੇ
1: ਐਤਕੀ ਤੁਸੀਂ ਆਉਂਗੇ ਨਾ ਐਤਕੀ ਤੁਸੀਂ ਆਉਂਗੇ ਨਾ ਤੇ ਮੈਂ ਤੁਹਾਡੇ ਲਈ ਨਾ ਮੂੰਗਫਲੀਆਂ ਝੋਲਾ ਭਰ ਕੇ ਲਿਆਉਣੀਆਂ
0: ਠੀਕ ਹੈ ਤੇ ਗੁੜ ਮੈਂ ਲਿਆਵਾਂਗਾ ਤੇ ਨਹਿਰ ਦੇ ਕੰਢੇ ਤੇ ਬਹਿ ਕੇ ਖਾਵਾਂਗੇ ਠੀਕ
1: ਹੈ ਆਪਾਂ ਦੋਏ ਹੋਵਾਂਗੇ ਫਿਰ ਨਾ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਬਸ
0: ਕੋਈ ਮਗਰੋਂ ਆਣ ਕੇ ਭਾਵੇਂ ਸਾਨੂੰ ਧੱਕਾ ਦੇ ਦੇ ਨਹਿਰ ਦੇ ਵਿੱਚ
1: ਨਹੀਂ ਧੱਕਾ ਨਹੀਂ ਦੇਊਗਾ ਜਿਹੜਾ ਮਗਰੋਂ ਆਊਗਾ ਉਹ ਵੀ ਖਾਊਗਾ ਮੂੰਗਫਲੀਆਂ ਨਾਲ
0: ਮੂੰਗਫਲੀ ਦੇ ਦੇਣਗੇ ਲੈ ਤੂੰ ਵੀ ਖਾ ਇਹ ਕਿਹੜੀ ਗੱਲ ਹੈ
1: ਮੈਂ ਬਸ ਜਿਆਦਾ ਨਹੀਂ ਸੁਣਾਵਾਂਗੀ ਤੁਹਾਨੂੰ ਅੱਜ ਇਹ ਗੀਤ ਬੜਾ ਫੇਮਸ ਹੈ ਆਪਣੇ ਟਾਈਮ ਦਾ ਮੇਰੇ ਸਨਮ
0: ਅੱਛਾ ਮੇਰੇ ਸਨਮ
1: ਤੇ ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਇੱਕ ਫਿਲਮ ਆਇਆ ਸੀਗਾ ਮੇਰੇ ਸਨਮ ਫਿਲਮ ਦਾ ਨਾਂ ਹੈ ਤੁਸੀਂ ਦੇਖਿਓ
0: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਾਂ ਜਦੋਂ ਮੇਰੇ ਸਨਮ ਬੜੀ ਪੁਰਾਣੀ ਪਿਕਚਰ ਹੈ ਨਾ
1: ਜੀ ਬਹੁਤ ਪੁਰਾਣੀ
0: ਬਸ ਬਸ ਸਕੂਲ ਚ ਸੀ ਐਨਸੀਸੀ ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਪਿਕਚਰ ਥੀਏਟਰ ਚ ਲੱਗੀ ਜਾਂਦੀ ਸੀ ਜੀ
1: ਹਾਂ ਹਾਂ ਹਾਂ

0: ਵਾਹ ਜੀ ਵਾਹ
1: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
0: ਅਰਾਧਨਾ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ, ਮਤਲਬ ਕਿ ਬੜੀ
1: ਲਕਸ਼ਮੀ ਛਾਇਆ
0: ਨਹੀਂ, ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਡਾਂਸ ਹੁੰਦੀ,
1: ਅੱਛਾ ਅੱਛਾ
0: ਹੈਲਨ, ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ ਜੇ, ਉਹ ਅਕਸਰ ਆਸ਼ਾ ਭੋਸਲੇ ਦੇ ਗਾਏ ਸਨ
1: ਜੀ। ਬਿਲਕੁਲ ਬਿਲਕੁਲ,
0: ਪਤਾ ਨੀ
1: ਜਿਹੜਾ
0: ਕੈਬਰੇ ਦੇ ਉਹ ਆ ਯੇ ਵੋ, ਉਹ ਬਹੁਤ ਖੂਬਸੂਰਤ ਲੱਗੀ ਆਵਾਜ਼।

0: ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਤੁਸੀਂ ਵੀ ਕਮਾਲ ਕਰਨ ਲੈ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ ਵਿੱਚ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਦਮੀ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ, ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ,
0: ਭੁੱਲਣਾ ਜਾਏ ਨਹੀਂ, ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ, ਏਡੀ ਕਿਹੜੀ ਗੱਲ ਹੈ। ਮੈਂ ਤੁਹਾਡੇ ਨਾਲ
1: ਜਾਂਦੇ ਜਾਂਦੇ,
0: ਹਾਂਜੀ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ ਜੇ ਤੁਸੀਂ ਇਜਾਜ਼ਤ ਹੋ।
0: ਰਾਉਣ ਦਿਓ ਜੀ, ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ,
0: ਮਿਹਰਬਾਨੀ
1: ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਹੁੰਦੇ ਨੇ, ਬਹੁਤ ਪਿਆਰੇ,
1: ਆਪ ਸਭ ਨੂੰ ਮੇਰੇ ਵੱਲੋਂ ਇਹ ਪਿਆਰ ਵੀ ਹੈ, ਔਰ 2 ਅੱਖਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀ ਹਾਂ।

0: Thank you.
1: ਬਹੁਤ ਖੂਬਸੂਰਤ ਬਾਈ ਵੰਡਰਫੁਲ ਹਾਂਜੀ ਮੈਂ
0: ਤੁਹਾਡੇ
1: ਨਾਲ ਅੱਜ ਦੋ ਸ਼ੇਅਰ ਕਰਾਂਗਾ ਠੀਕ ਹੈ
0: ਜੀ ਆਉਣ ਦੇ ਜੀ
1: ਅਸੀਂ ਵੀ ਤੇਰੇ ਗੀਤ ਵੀ ਸਾਡੇ ਤੇਰੇ ਨੇ
0: ਵਾਹ
1: ਅਸੀਂ ਵੀ ਤੇਰੇ ਗੀਤ ਵੀ ਸਾਡੇ ਤੇਰੇ ਨੇ ਓਏ ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ ਕਿਧਰੋਂ ਆ ਜਾ ਆ ਕੇ ਦੁੱਖ ਵੰਡਾ ਮੇਰੇ ਮੈਂ ਕੱਲਾ ਇਹ ਚੰਦਰੇ ਦੁੱਖ ਵਧੇਰੇ ਨੇ ਭਾਈ ਮੈਂ
0: ਕੱਲਾ
1: ਇਹ ਚੰਦਰੇ ਦੁੱਖ ਵਧੇਰੇ ਤੇ ਦੂਸਰਾ ਜੀ ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ
0: ਵਾਹਵਾ
1: ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ ਫੁੱਲਾਂ ਵਾਲੀ ਤੰਗ ਕੁੜਤੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ ਤੇ ਪੂਛਾਂ ਵਾਲਾ ਪਾਵਾਂ ਸੁਰਮਾ ਅੰਗ ਅੰਗ ਨੂੰ ਸਾਣ ਤੇ ਲਾਵਾਂ ਫੁੱਲਾਂ ਵਾਲੀ ਥੱਲੇ ਘੱਗਰਾ ਸੂਫ ਦਾ ਪਾਵਾਂ ਪੂਛਾਂ ਵਾਲਾ ਪਾਵਾਂ ਸੁਰਮਾ ਅੰਗ ਅੰਗ ਨੂੰ ਸਾਣ ਤੇ ਲਾਵਾਂ ਖੂਹ ਤੇ ਮੇਲ ਮਿੱਤਰਾ ਤੇਰਾ ਉਣਦੀ ਸਵੈਟਰ ਆਵਾਂ ਖੂਹ ਤੇ ਮੇਲ ਮਿੱਤਰਾ ਮੈਂ ਤੇਰਾ ਉਣਦੀ ਸਵੈਟਰ ਆ ਜੀ
0: ਵੈਰੀ ਨਾਈਸ ਥੈਂਕ ਯੂ ਵੈਰੀ ਮਚ ਸਰ
1: ਤੁਸੀਂ ਰੌਣਕਾਂ ਲਾਈਆਂ ਇੱਕ ਵਾਰੀ ਫੇਰ ਗੁੱਡ ਵਿਸ਼ਿਸ ਸਾਡੇ ਸਾਰਿਆਂ ਦੀਆਂ
0: ਥੈਂਕ ਯੂ ਸੋ ਮਚ
1: ਤੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਤੁਸੀਂ ਇਸੇ ਤਰ੍ਹਾਂ ਹੀ ਖੜਕਦੀ ਆਵਾਜ਼ ਵਿੱਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ ਤੇ
0: ਆਪ ਜੀ ਦੀ ਸੇਵਾ ਚ ਲੱਗੀ ਰਹਾ ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ
1: ਥੈਂਕ ਯੂ
0: ਓਕੇ ਹੈਵ ਅ ਗੁੱਡ ਟਾਈਮ
1: ਥੈਂਕ ਯੂ ਹੈਵ ਅ ਨਾਈਸ ਟਾਈਮ ਤੇ
0: ਥੈਂਕ ਯੂ
1: ਦੋਸਤੋ ਦਿੱਲੀ ਤੋਂ ਅਰਾਧਨਾ ਜੀ ਵੰਡਰਫੁਲ ਲੇਡੀ ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ ਸੋ ਸੱਜਣੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ ਜਿਨ੍ਹਾਂ ਨੇ ਸੁਣੀਆਂ ਸਾਰਿਆਂ ਦਾ ਧੰਨਵਾਦ ਤੇ ਅਗਲੇ ਹਫ਼ਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

ਆਵਾਜ਼ ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself. How do you see this wonderful, lovely, funny or sweet world with your own watching eyes and experience? We are only phone call away. Bilkul dosto, assi phone call away hi hain tuhade ton. Te gall is tarah bhai, ਅੱਜ ਅਸੀਂ ਕਾਲਾਂ ਨਹੀਂ ਲੈਂਦੇ ਸੈਟਰਡੇ, ਕੱਲ ਹੈ ਸੰਡੇ, ਕੱਲ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਉਹਦੇ ਵਿੱਚ ਤੁਹਾਡਾ ਹੀ ਪ੍ਰੋਗਰਾਮ ਹੈ, ਤੁਹਾਡੀਆਂ ਹੀ ਕਾਲਾਂ ਲਈਆਂ ਜਾਣਗੀਆਂ। ਅੱਜ ਪਹਿਲੇ ਆਵਰ ਵਿੱਚ ਦੋਸਤੋ ਮੈਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਹੁਣਾਂ ਤੇ ਗੱਲਬਾਤ ਕਰਾਂਗਾ, ਉਹਦੀਆਂ ਦੁਸ਼ਵਾਰੀਆਂ ਤੇ, ਉਹਦੇ ਤੇ ਜੋ ਜ਼ੁਲਮ ਕੀਤਾ ਗੌਰਮੈਂਟ ਨੇ, ਸਾਰਾ ਕੁਛ ਜਾਣਦਿਆਂ ਹੋਇਆਂ ਵੀ ਉਹਨੂੰ ਲਾਵਾਰਸ ਕਰਾਰ ਦੇ ਕੇ ਸਟੇਸ਼ਨ ਦੇ ਉੱਤੇ ਹੀ ਅੱਗ ਲਾ ਦਿੱਤੀ ਗਈ। ਤੇ ਉਹਨਾਂ ਦੀ ਜਿਹੜਾ ਜਾਤ ਪਾਤ ਛੂਆ ਛਾਤ ਹੈ ਸਾਡੇ ਸਮਾਜ ਵਿੱਚ ਕੋਡ ਹੈ, ਅਸਲ ਚ ਜਿਨ੍ਹਾਂ ਨੇ ਇਹ ਸ਼ੁਰੂ ਹੀ ਕੀਤਾ ਕੋਡ ਉਹ ਨੇ ਸਾਡੇ ਸਮਾਜ ਦੇ ਵਿੱਚ, ਇਹ ਲੋਕ ਤੇ ਵਿਚਾਰੇ ਕਾਮੇ ਨੇ ਵਰਕਰ ਨੇ। ਤੇ ਅਗਲੇ ਆਵਰ ਦੇ ਵਿੱਚ ਦੋਸਤੋ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਵੀਰ ਬੱਬੀ ਜੀ ਹੁਣੀ ਆਉਣਗੇ, ਪੰਜਾਬ ਪੰਜਾਬੀਅਤ ਦੇ ਬਾਰੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। We respect you and your views. That's the beauty of your lovely radio station. To listen us worldwide, log on www.pravagradio.com. Bilkul ji,
www.pravadradio.com. ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ, ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਵੀ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆਂ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆਂ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਭਾਈ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕ ਹੈ ਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514, 0049-171-4914 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ, ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

ਜਿੱਥੇ ਬੰਦਾ ਜੰਮਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੈ।

ਵਾਹ ਜੀ ਵਾਹ, ਵੰਡਰਫੁਲ ਆਵਾਜ਼। ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ, ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ, ਦਿਲ ਦਾ ਦਰਦ ਆਵਾਜ਼ ਥਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮਿਊਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋਵਰਕ ਸਾਡਾ ਫਰੀਡਮ ਸਟਰਾਸੇ 104-6 ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕੰਮ ਸਿੱਕੇਬੰਦ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106 ਮਿਲਣ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ। ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘੁਆਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ, ਤੇ ਬਿਲਕੁਲ ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ, ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ। ਤਨੋ ਮਨੋ ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੌਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਦੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਉ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਲਫ਼ੀ ਤੁਹਾਡੇ ਸਾਹਮਣੇ। ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ ਸੰਤ ਰਾਮ ਉਦਾਸੀ ਨੇ ਨਾ ਇੰਨੀ ਨੀਵੀਂ ਜਾਤ ਚ ਜਨਮ ਲਿਆ, ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿਚੋਂ ਵੀ ਦਲਿਤ ਸੀ ਤੇ ਇਹਦੇ ਵਿਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ਾਂ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ ਸਾਡੇ ਪੁੱਤਰਾਂ ਦੇ ਦਾਨੀ ਨੇ। ਸਿੱਖ ਧਰਮ ਦੇ ਵਿਚ ਸਾਰਿਆਂ ਨੂੰ ਇਕੋ ਜਿਹਾ ਸਮਝਿਆ ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ ਬੜਾ ਕੁਝ। ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਖਰੇਤੀ ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ ਯਾਰ ਜਿਹਨੇ ਪਾਗੀ ਬੰਨ ਲਈ ਅੰਮ੍ਰਿਤੀ ਛਕ ਲਿਆ ਸਿੱਖਾਂ ਚ ਆ ਗਿਆ, ਉਹ ਤੁਸੀਂ ਕੌਣ ਹੁੰਦੇ ਹੋ ਉਹਨੂੰ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ। ਸਰਦਾਰੀ ਤੇ ਉਹ ਹੁੰਦੀ ਜਿਹਦਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ, ਜਿਹੜਾ ਤੁਹਾਡੇ ਵਿਚ ਵੀ ਆਣ ਕੇ ਬਹਿ ਜਾਂਦਾ ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲੇ? ਪਤਾ ਨਹੀਂ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿਚੋਂ ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹੈ ਤੇ ਗੁਰਬਤ ਦੇ ਫੜੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ। ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਜਾਂ ਗੱਲ ਮੁੱਕੀ ਦੀ। ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟ ਸਾਂ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿਚ ਤੁਸੀਂ ਰਹਿਣਾ ਗਿੱਝ ਜਾਓ ਨਾ, ਉਹਦਾ ਸਾਰਾ ਕੁਛ ਐਕਸੈਪਟ ਕਰ ਲੈਂਦਾ ਇਨਸਾਨ ਤੇ ਵੀ ਦੁਨੀਆਂ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤੇ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ ਹਾਂ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ ਉਥੇ ਇਨ੍ਹਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ, ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਨ੍ਹਾਂ ਨੂੰ ਜ਼ਿਆਦਾ ਇਨ੍ਹਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਨ੍ਹਾਂ ਨਾਲੋਂ ਇਨ੍ਹਾਂ ਨੂੰ। ਫਿਰ ਮੈਂ ਉਹੀ ਲਫ਼ਜ਼ ਚੂੜਾ, ਚੂੜੇ ਜੀ ਕਹਿੰਦੇ ਨੇ, ਚੂੜਾ ਤੇ ਗਾਲ ਹੁੰਦੀ ਹੈ। ਗੱਲ ਕੀ ਹੈ, ਜਾਤ ਦਲਿਤਾਂ ਵਿਚ ਦਲਿਤ ਸੀ। ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ। ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲ ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ। ਨਾਈ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚੁਮਾਰ ਹੈ ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ। ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ, ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆਂ ਚੁਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ। ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਸ਼ਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ, ਖੇਤਾਂ ਵਿਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜਦੋਜਹਿਦ ਕਰਦਿਆਂ, ਉਹ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੇ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜੀਵੀਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਟੇ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜਿਮੀਦਾਰਾਂ ਤੇ ਜਦੋਂ ਜਾਂਦੇ ਸੀ ਨਾ, ਕਿਤੇ ਦਿਹਾੜੀ ਤੇ ਆਉਂਦੇ ਸੀ ਤੇ ਜਾਂ ਪੱਕੇ ਹੀ ਲੱਗੇ ਹੁੰਦੇ, ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੀ ਕੋਈ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਅਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਮਜ਼ਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਕ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਅਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਮਜ਼ਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਕ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਗਈਆਂ ਨੇ ਅਜੇ ਵੀ।

ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂਹੇ ਤੇ ਚਮਾਰ ਤੇ ਫਲਾਣ ਤੇ ਢੀਕ। ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ, ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ। ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ, ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ। ਇਹ ਆਰੀਅਨਾਂ ਨੇ ਇਹਨਾਂ ਨੂੰ ਗੁਲਾਮ ਬਣਾ ਕੇ ਅਸੁਰ ਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਹਨਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਹਨਾਂ ਦੀ ਪ੍ਰਾਪਰਟੀ ਹੋਏ, ਲੀਰਾਂ ਲਮਕਦੀਆਂ ਹੋਣ, ਹੈਂ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਹਨਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਹਨਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਹਨਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਹਨਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਹਨਾਂ ਦੇ ਵਿਆਹ ਤੇ ਲੈਣ ਦੇਣ ਇਹਨਾਂ ਦੀ ਜਾਤ ਤੱਕ ਹੀ ਸੀਮਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਹਨਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਹਨਾਂ ਨੂੰ ਕੁਝ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਹਨਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿੱਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿੱਚ ਲਿਖਿਆ ਜੀ। ਹਾਂਜੀ, ਤੇ ਜਦੋਂ ਇਹ ਇਹਨਾਂ ਦੇ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਹਨਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ। ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ। ਮੈਂ ਹਾਂ ਚੌਧਰੀ, ਤੂੰ ਚਰਨਾਂ ਵਿੱਚ ਬਹਿਣਾ, ਕਰ ਅੱਖ ਨੀਵੀਂ, ਆਏ ਕਮੀਆਂ ਤੂੰ ਜੀ ਜੀ ਕਹਿਣਾ, ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ, ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ, ਮੰਨਣਾ ਪਊ ਮੈਂ ਜੋ ਕੁਝ ਕਹਿਣਾ। ਭੁੱਲੀ ਨਾ ਕਮੀ ਦਿਆ ਪੁੱਤਰਾ, ਤੂੰ ਕਮੀ ਐ ਤੇ ਕਮੀ ਰਹਿਣਾ, ਚੌਧਰੀਆਂ ਦੇ ਸਿਰਾਂ ਤੇ ਸ਼ਮਲੇ, ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ, ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ, ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ, ਤੂੰ ਫਿਰ ਵੀ ਕਮੀ ਰਹਿਣਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਅੱਤ ਦੀ ਗੁਰਬਤ, ਸਮਾਜਿਕ ਅਨਿਆਂ, ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ। ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ। ਸੱਜਣਾ, ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ, ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ, ਇਸ ਤੋਂ ਪ੍ਰਭਾਵਿਤ ਹੋਇਆ।

ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ, ਕੋਈ ਪ੍ਰਭਾਵਿਤ ਨਹੀਂ ਹੋਇਆ, ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ ਉਹਨਾਂ ਨੂੰ, ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ ਇਹ ਉਹ ਮੰਨਦਾ ਸੀ ਇਸ ਲਹਿਰ ਨੂੰ। ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ। ਇੱਕ ਸੈਕਿੰਡ ਦੋਸਤੋ, ਇਹ ਨਾ ਜੀਵਨ ਨਗਰ ਆ ਗਏ। ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ ਇਹ ਨਾਮਧਾਰੀ ਡੇਰੇ ਚ, ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ। ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ, ਉਹ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ, ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ, ਤੇਰੇ ਪਿਆਰ ਵਿਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ। ਜੀ ਕਰਦਾ ਸੀ ਨਾਲ ਹੀ ਸੜ ਜਾਈਏ ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ, ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਅਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆ ਇੰਜੋਏ ਕਰਨ ਲਈ ਹੈ, ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨੀ, ਗੋਰੇ ਕਾਲੇ ਬੱਗੇ ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ, ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ। ਬਹੁਤ ਸੋਹਣੀਆਂ ਜਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ, ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ। ਯਾਰ, ਜਿਹੜੇ ਬੰਦੇ ਨੂੰ ਅਕਲ ਹੈ ਉਹ ਭਾਵੇਂ ਕਿਸੇ ਭਾਵੇਂ ਮੈਂ ਲੱਗਾ ਸੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ, ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ, ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਣ ਮਾਨਸਾਂ ਵਰਗੀਆਂ ਸ਼ਕਲਾਂ ਨੇ, ਪਰ ਕੋਈ ਨਫ਼ਰਤ ਨਹੀਂ ਕਰਦਾ ਇਹੋ ਜਿਹੀ ਕੋਈ ਗੱਲ ਨਹੀਂ। ਉਹ ਕੁਆਲੀਫਾਈਡ ਲੋਕ ਜਿਹੜੇ ਨੇ, ਜਿਹੜੇ ਅਕਲ ਵਾਲੇ ਲੋਕ ਨੇ, ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ। ਕੋਈ ਨਿੱਕੀ ਬੋਟੀ ਕਿਤੇ ਹੋਰ ਆ ਜਾਂਦੀ ਹੋਏਗੀ, ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਇੱਥੇ 1947 ਵਿਚ ਹੋਈ ਸਤਾ ਜਿਹੜੀ ਬਦਲੀ, 1947 ਜਦੋਂ ਆਜ਼ਾਦੀ ਰਾਣੀ ਆ ਗਈ, ਉਦਾਸੀ ਉਸਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ, ਪਰ ਅਸਲ ਵਿਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ, ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ, ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ। ਇੰਨੀ ਛੋਟੀ ਉਮਰ ਵਿਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ, ਟੀਨ ਏਜ ਵਿਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ, ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ। ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ, ਉਹ ਆਪਣੀ ਉਹਨਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ। ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦੋਂ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿਚ ਆਉਂਦੇ ਨੇ। ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿਚ ਜਾ ਕੇ ਸਮਝਣ ਵਿਚ ਕਾਮਯਾਬ ਹੋਇਆ।
ਸੱਜਣਾ 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ, ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ। ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ। ਉਨੀ ਤੋਂ ਲੈ ਕੇ 1979 ਤੱਕ ਦਾ ਜਿਹੜਾ ਸਮਾਂ ਸੀ ਨਾ, ਭਾਰਤੀ ਕਮਿਊਨਿਸਟ ਲਹਿਰ ਲਈ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ। 1962 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ, ਠੀਕ ਹੈ ਨਾ, ਭਾਵੇਂ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੋ ਫਾੜ ਹੋ ਗਈ, CPM ਹੋਂਦ ਵਿਚ ਆ ਗਈ। ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ। ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ। ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ, ਸਾਂਝ ਪਾ ਲਏ, ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 1967 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ, ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਉਦਾਸੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮ ਉਦਾਸੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ, ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ, ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ, ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ। ਇਹ ਸੱਚਾਈ ਜੱਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਨ੍ਹਾਂ ਨੇ ਜਬਰ ਜਿਹੜਾ ਸੀ, ਤੇ ਅੱਜ ਵੀ ਸਰਕਾਰਾਂ ਉਹ ਖੁਸ਼ੀ ਕਰਨ ਡਈਆਂ ਨੇ, ਹੋਰ ਕੀ ਹੈ। ਸਰਕਾਰਾਂ ਦਾ ਇਹੋ ਹੀ ਹੈ, ਸਰਕਾਰਾਂ ਦਾ ਸਿਸਟਮ ਹੀ ਹੈ, ਜਿਹੜਾ ਆਵਾਜ਼ ਉਠਾਏ ਇਨ੍ਹਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ। ਉਹਨਾਂ ਨੇ ਜਿਹੜਾ ਥਾਣੇਦਾਰ ਫੋਨ ਹੀ ਕਰਨਾ ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ। ਨਸਲਵਾੜੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਵਰਤ ਮਤਲਬ ਕਿ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ। ਇਨ੍ਹਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ। ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ, ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲੋਂ, ਕਿਉਂਕਿ ਇਹ ਗੌਰਮੈਂਟ ਇਨ੍ਹਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ। ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ। ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਨ੍ਹਾਂ ਦੀ, ਇੱਕ ਵੰਗਾਰ ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ। ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋਜਹਿਦ ਦੀ ਗੱਲ ਕਰਨ ਵਾਲਾ ਸੰਤ ਰਾਮ ਉਦਾਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ।
ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ, ਨੋ ਡਾਊਟ। ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿੱਚ ਹੋਈ। ਉਹਨਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ, ਅਸੀਂ ਅਜੇ ਸੁੱਤੇ ਪਏ ਹਾਂ, ਸਵੇਰਾ ਸਵੇਰਾ ਹੀ ਸੀ, ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ। ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ, ਥਾਣੇਦਾਰ ਘਰ ਸਾਡੇ ਆਇਆ, ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ, ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ ਚਾਹਾਂ ਬਾਲ ਬਾਲ ਪੀਂਦਾ। ਭਾਸ਼ਾ ਸੁਣਿਓ ਜਰਾ, ਧੀਆਂ ਪੁੱਤਰ ਕੋਲ ਖਲੋਤੇ ਨੇ। ਬੀਬੀ ਨੇ ਕਿਹਾ, ਵੀਰ ਜੀ ਚਾਹ ਤੇ ਨਾ ਡੋਲੋ, ਜਵਾਕਾਂ ਨੇ ਪੀਣੀ ਹੈ। ਤੇ ਥਾਣੇਦਾਰ ਬੋਲਿਆ, ਕੁੱਤੀਏ ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ, ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ, ਮੈਂ ਥੇ ਕਰਕੇ ਧਰ ਦਊ। ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ, ਭੁਆਂਟਣੀ ਦੇ ਕੇ ਉਹ ਖੂੰਜੇ ਵਿੱਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ, ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿੱਚ ਲਾਓ ਘੋਟਣਾ, ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ। ਓਏ ਮੂਰਖਾ, ਹਮੇਸ਼ਾ ਹੀ ਇਹਨਾਂ ਹੀ ਨਹੀਂ ਕਾਮਿਆਂ ਨੇ ਇਨਕਲਾਬ ਲਿਆਂਦੇ ਨੇ, ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਾਹਦਾ ਲਿਆਉਣਾ, ਤੁਹਾਡੀ ਤੇ ਲਾਟਰੀ ਨਿਕਲੀ ਹੈ, ਤੁਹਾਨੂੰ ਇਨਕਲਾਬ ਨਾਲ ਕੀ, ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ, ਅੱਜ ਇਹਨਾਂ ਨੇ ਕਿਰਤ ਕਰਕੇ ਖਾਣਾ, ਦਿਹਾੜੀ ਲੈਣੀ ਹੈ, ਇਹਨਾਂ ਨੇ ਨੀ ਇਨਕਲਾਬ ਲਿਆਉਣਾ, ਹੁਣ ਚੂੜੇ ਇਨਕਲਾਬ ਲਿਆਉਣਗੇ। ਇਹ ਗੱਲ ਏਦਾਂ ਸੱਜਣੋ, ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ, ਬਿਲਕੁਲ, ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ? ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ, ਉਹਦੀ ਮਾਂ ਭੈਣ ਤੇ ਜੁਰਮ ਵਿੱਚ ਸ਼ਾਮਲ ਹੀ ਨਹੀਂ, ਉਹਨਾਂ ਵਿਚਾਰੀਆਂ ਦਾ ਤੇ ਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ, ਉਹਨਾਂ ਨੂੰ ਗੰਦੀ ਭਾਸ਼ਾ ਵਿੱਚ ਕੋਸਣਾ ਔਰ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ। ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ, ਓਏ ਮੂਰਖੋ, ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ, ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ, ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ, ਬਾਜ਼ਾਰ ਵਿੱਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿੱਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ, ਇਸੇ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ, ਪਰ ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿੱਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿੱਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ, ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ, ਪੁਲਿਸ ਨਾ ਹੋਈ ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਤ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ
ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ, ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਟ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨੀ, ਸਿਰਫ ਇਹੋ ਹੀ ਆ ਨਾ ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਉਹਦੇ ਮਰੇ ਦੇ ਲਾਗੇ ਸ਼ਰਾਬ ਪੀਣ ਲਏ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾਂ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਡਏ ਹਨ, ਨਾਲੇ ਕਹਿੰਦੇ ਅਸੀਂ ਹੁਣੇ ਹੀ ਪੁਲਿਸ ਮੁਕਾਬ ਆਪਣਾ ਬੰਦਾ ਮਾਰ ਕੇ ਆਏ ਆ, ਅਸੀਂ ਇਨਕਾਊਂਟਰ ਕਰਕੇ ਆਏ ਆ, ਤੇ ਕਰਕੇ ਵੀ ਆਏ ਸਨ, ਤੇ ਵੇਖੋ ਕਿਤਨਾ ਸ਼ਰਾਬ ਪੀ ਕੇ ਰੌਲੀ ਪਾਉਣ ਡਏ ਨੇ, ਤੇ ਖਾਣਾ ਖਾਣੇ ਖਾਣ ਡਏ ਨੇ, ਕਿਹਾ ਕਿ ਕਿਹੜੀ ਆਤਮਾ ਦੇ ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇੱਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ, ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਛਾੜ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ, ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲੈ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿੱਚ, ਸਾਰਾ ਪਿੰਡ ਇਕੱਠਾ ਹੋਇਆ, ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ, ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਲੱਗ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿੱਚ ਜਦੋਂ ਪੁਲਿਸ ਨੇ ਸਪੈਸ਼ਲ ਸਟਾਫ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਦਾ ਦੇ ਦੋ ਬੋਲ ਸੁਣੋ ਹੋਰ, ਤੇ ਉਹ ਬੋਲ ਨੇ ਇਹਨਾਂ ਦੇ, ਹਾਂਜੀ ਵੰਡਰਫੁਲ, ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਉਹਨਾਂ ਦੀ, ਹਾਂਜੀ ਕਿਆ ਬਾਤਾਂ ਨੇ, ਇਹ ਆ ਲਓ ਜੀ ਇੰਜੋਏ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਜਾਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਜ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜਾ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐ ਜਿਵੇਂ ਕਹਿੰਦੇ ਵੀ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਹੈ ਉਹਨੂੰ ਸਾਹਮਣੇ ਲਿਆਂਦਾ ਜਾਏ ਤੇ ਵਿਖਾਇਆ ਜਾਏ ਵੀ ਆਹ ਜੇ ਸਾਡੇ ਸਮਾਜ ਦੇ ਕਰੂਪ ਚਿਹਰੇ।
1: ਬਿਲਕੁਲ ਜੀ, ਬਿਲਕੁਲ।
0: ਤੇ ਇਸ ਕਰਕੇ ਮਤਲਬ ਕਿ ਜਿਹੜੀਆਂ ਖਾਮੀਆਂ ਨੇ ਸਾਡੇ ਸਮਾਜ ਦੇ ਵਿੱਚ, ਤੁਸੀਂ ਪੱਤਰਕਾਰ ਹੁੰਦੇ ਹੋਏ ਸਾਡੇ ਨਾਲੋਂ ਬਹੁਤੇ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦੇ ਹੋ ਤੇ ਸਾਡਾ ਫਰਜ਼ ਹੈ ਕਿ ਸਹੀ ਬਿਲਕੁਲ ਉਹਨਾਂ ਨੂੰ ਪੁਆਇੰਟ ਆਊਟ ਕਰੀਏ ਜਿਹੜੇ ਲੋਕ ਕਸੂਰਵਾਰ ਨੇ, ਪਖੰਡੀ ਲੋਕ ਜਿਹੜੇ ਹੈਗੇ ਨੇ, ਜਿਹੜੇ ਕਾਮਿਆਂ ਦਾ ਕਮਾਈ ਖਾ ਜਾਂਦੇ ਨੇ ਪੱਖਿਆਂ ਥੱਲੇ ਬਹਿ ਕੇ, ਜਿਹੜੇ ਜਿਨ੍ਹਾਂ ਨੂੰ ਕੰਮ ਕਰਨ ਦਾ ਬਿਲਕੁਲ ਐਕਸਪੀਰੀਅੰਸ ਵੀ ਨਹੀਂ, ਉਹਨਾਂ ਕਦੀ ਕੀਤਾ ਵੀ ਨਹੀਂ, ਠੱਗ ਝੂਠੇ ਜਿਸ ਤਰ੍ਹਾਂ ਮਤਲਬ ਕਿ ਜਿਹੜੇ ਵੇਖੋ ਨਾ, ਇਹ ਜਿਹੜੀ ਰਾਜਨੀਤੀ ਹੈ ਬੱਬੀ ਜੀ, ਇਹਦੇ ਵਿੱਚ ਅਨਪੜ੍ਹ ਤੇ ਝੂਠੇ ਤੇ ਫੈਂਕੂ ਹੀ ਕਿਉਂ ਛੇਤੀ ਤਰੱਕੀ ਕਰਦੇ ਨੇ, ਪੜ੍ਹੇ ਲਿਖੇ ਕਿਉਂ ਨਹੀਂ ਕਰਦੇ ਇਹਦੇ ਵਿੱਚ ਤਰੱਕੀ?
1: ਖਾਸ ਕਰਕੇ ਸਾਡੇ ਭਾਰਤ ਮਹਾਨ ਦੀ ਰਾਜਨੀਤੀ।
0: ਹਾਂਜੀ, ਇਹਦੇ ਵਿੱਚ ਹਾਂਜੀ,
1: ਤੁਸੀਂ ਜਿਹੜੀ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਕਰਦੇ ਸੀ,
0: ਹਾਂਜੀ,
1: ਉਹ ਚਲੋ ਅੱਜ ਵੀ ਕਰਦੇ ਆ ਤੇ ਪਿਛਲਾ ਜਦੋਂ ਸਾਨੂੰ ਕੋਈ ਵੀ ਪ੍ਰੋਗਰਾਮ ਆ ਜਿਹੜਾ ਵਾਰ ਵਾਲੇ ਦਿਨ ਦਾ ਵਿਸ਼ੇਸ਼ ਹੁੰਦਾ, ਜਿਹਦੇ ਵਿੱਚ ਕੋਈ ਨਾ ਕੋਈ ਮਾਹਰ ਜਾਂ ਕੋਈ ਸਾਡੇ ਵਰਗੇ ਪਾਠਕਾਂ ਦੇ ਨਾਲ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾਉਂਦੇ ਨੇ ਤੇ ਉਹੀ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜਾ ਪੰਜਾਬ ਦਾ ਦਰਦ ਹੈ। ਤੇ ਮੈਂ ਅਕਸਰ ਅੱਗੇ ਵੀ ਕਹਿੰਦਾ ਮੈਂ ਗੱਲ ਵੀ ਜਿਹੜੇ ਤੁਹਾਡੇ ਵਰਗੇ ਸੱਜਣ ਵਿਦੇਸ਼ਾਂ ਦੇ ਵਿੱਚ ਬੈਠ ਕੇ ਇਸ ਗੱਲਬਾਤ ਨੂੰ ਫਰੋਲਦੇ ਨੇ ਤੇ ਉਹਨਾਂ ਨੂੰ ਸਿੱਧਾ ਪੰਜਾਬ ਦੇ ਨਾਲ ਰਾਬਤੇ ਤੋਂ ਭਾਵ ਇਹ ਹੈ ਵੀ ਉਹ ਨਜ਼ਰ ਰੱਖਦੇ ਨੇ ਵੀ ਸਾਡੇ ਹੋ ਕੀ ਰਿਹਾ। ਪਰ ਬਾਜਵਾ ਜੀ, ਬੜੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਜਿਹੜਾ ਹਫ਼ਤਾਵਾਰ ਆਪਣਾ ਐਪੀਸੋਡ ਆਉਂਦਾ ਪ੍ਰੋਗਰਾਮ ਦਾ, ਇਹ ਜਿਵੇਂ ਹੁਣ ਅੱਜ ਮੈਂ ਗੱਲ ਕਰ ਰਿਹਾ ਜਾਂ ਕੋਈ ਹੋਰ ਮਾਹਰ ਹੁੰਦਾ, ਪਰ ਹੈਰਾਨੀ ਇਸ ਗੱਲ ਦੀ ਹੈ ਵੀ ਹਫ਼ਤੇ ਦੇ ਬਾਅਦ ਐਸੀ ਟੋਨ ਸ਼ੁਰੂ ਹੋ ਜਾਂਦੀ ਹੈ ਵੀ ਇਹਨੂੰ ਗੱਲ ਕਰਨੀ ਬੜੀ ਮੁਸ਼ਕਲ ਹੋ ਜਾਂਦੀ, ਕਿੱਥੋਂ ਸ਼ੁਰੂ ਹੋਈ ਹੈ ਇਹਨੂੰ, ਕੀ ਕੋਈ ਗੱਲ ਕਰੀਏ।
0: ਜੀ ਬਿਲਕੁਲ ਬਿਲਕੁਲ।
1: ਤੇ ਤੁਸੀਂ ਜੁੜੇ ਹੋਏ ਹੋ ਜੀ, ਏਡਾ ਵਧੀਆ ਰੇਡੀਓ ਦਾ ਜਿਹੜਾ ਪਲੇਟਫਾਰਮ ਚਲਾ ਰਹੇ ਹੋ ਤੇ ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਕੱਲ ਪੰਜਾਬ ਦੇ ਨਾਲ ਸੰਬੰਧਿਤ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਬਾਜਵਾ ਜੀ ਹੋਇਆ ਹੈ, ਇੱਕ ਨੀ, ਅੱਧਾ ਨੀ, ਦੋ ਨੀ, ਤਿੰਨ ਨੀ, ਚਾਰ ਨੀ, ਇਕੱਠੇ ਹੀ 9-10 ਬੰਦਿਆਂ ਨੇ ਇੱਕ ਪਾਰਟੀ ਨੂੰ ਲੱਤ ਮਾਰ ਕੇ ਉਹ ਚਲੇ ਜਾਣਾ, ਇਹ ਪੰਜਾਬ ਤੋਂ ਇਲਾਵਾ ਸਮੁੱਚੇ ਭਾਰਤ ਦੇ ਵਿੱਚ ਜਾਂ ਜਿੱਥੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਨੇ, ਤੁਹਾਡੇ ਜਿਹੇ ਸੱਜਣ ਰੇਡੀਓ ਟੀਵੀ ਮਾਧਿਅਮ ਨਾਲ ਜੁੜੇ ਬੈਠੇ ਨੇ, ਉੱਥੇ ਇਹ ਚਰਚਾ ਚੱਲ ਰਹੀ ਹੈ। ਮੈਂ ਵੀ ਕੱਲ 2 ਪਲੇਟਫਾਰਮਾਂ ਦੇ ਉੱਪਰ ਚਰਚਾ ਕੀਤੀ, ਪਰ ਮੈਨੂੰ ਬੜੀ ਹੈਰਾਨੀ ਤੇ ਹੁੰਦੀ ਹੈ, ਨਮੋਸ਼ੀ ਵੀ ਝਲਣੀ ਪੈਂਦੀ ਹੈ ਵੀ ਇਹਦੇ ਬਾਰੇ ਚਰਚਾ ਵੀ ਕੀ ਕੀਤੀ ਜਾਵੇ। ਪਰ ਦੂਜੇ ਪਾਸੇ ਜੇਕਰ ਅਸੀਂ ਰੇਡੀਓ ਤੇ ਜੁੜਦੇ ਹਾਂ, ਅਖਬਾਰ ਤੇ ਜੁੜਦੇ ਹਾਂ, ਸੋਸ਼ਲ ਮੀਡੀਆ ਤੇ ਜੁੜਦੇ ਹਾਂ ਤਾਂ ਇਹ ਤੋਂ ਬਿਨਾਂ ਕੋਈ ਗੱਲ ਵੀ ਚੱਲਦੀ ਹੈ
0: ਜੀ। ਬਿਲਕੁਲ ਬਿਲਕੁਲ, ਇਹ ਗੱਲਾਂ ਹੀ ਇਹ ਨੇ ਜਿਹੜੀਆਂ ਖਾਸ ਕਰਕੇ ਤੁਹਾਡੇ ਤੇ ਕਰਨ ਵਾਲੀਆਂ।
1: ਤੇ ਉਸ ਤੋਂ ਬਿਨਾਂ ਵਾਜਵਾ ਜੀ, ਜਿਹੜਾ ਤੁਸੀਂ ਇਹ ਗੱਲ ਕਹਿ ਕੇ ਹਟੇ ਹੋ ਵੀ ਪੜ੍ਹੇ ਲਿਖੇ ਨਹੀਂ ਤੇ ਵੀ ਇਹੋ ਜਿਹੇ ਕਿਉਂ ਆਉਂਦੇ ਨੇ, ਹੁਣ ਪੜ੍ਹੇ ਲਿਖਿਆਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪੜ੍ਹਿਆ ਲਿਖਿਆ ਵੀ ਇਹ ਮੁਲਕ ਦੇ ਵਿੱਚ, ਇਸ ਮੁਲਕ ਤੋਂ ਭਾਵ ਮੇਰਾ ਇਹ ਆ ਵੀ ਪੜ੍ਹੇ ਲਿਖੇ ਵੀ ਇਸ ਮੁਲਕ ਦੇ ਵਿੱਚ ਨੇ ਤੇ ਪੜ੍ਹੇ ਲਿਖੇ ਇਹ ਜਿਹੜੀਆਂ ਠੱਗੀਆਂ ਨੇ ਰਾਜਨੀਤਿਕ ਠੱਗੀਆਂ ਦੇ ਨਾਂ ਹੇਠ ਅਸਲੀ ਠੱਗੀਆਂ ਤਾਂ ਚਲੋ ਮਾਰ ਹੀ ਰਹੀਆਂ ਨੇ ਤੇ ਰਾਜਨੀਤਿਕ ਠੱਗੀਆਂ ਜਿਹੜੀਆਂ ਉਹ ਮਾਰਨ ਵਿਚ ਵੀ ਮਾਰ ਨੇ।
0: ਬਿਲਕੁਲ ਜੀ ਬਿਲਕੁਲ।
1: ਹਾਂ ਹੁਣ ਜੇਕਰ ਗੱਲ ਕਰੀਏ ਪੜ੍ਹੇ ਲਿਖਿਆਂ ਦੀ ਤਾਂ ਕੇਜਰੀਵਾਲ ਸਾਹਿਬ ਜੀ ਬਹੁਤ ਪੜ੍ਹੇ ਲਿਖੇ ਹੋਏ ਸੀ, ਇਨਕਮ ਟੈਕਸ ਦੇ ਵੱਡੇ ਅਫਸਰ ਸੀ।
0: ਹਾਂਜੀ ਹਾਂਜੀ ਨੋ ਡਾਊਟ।
1: ਤੇ ਉਸ ਤੋਂ ਬਾਅਦ ਫੇਰ ਜਿਹੜੇ ਘਟਨਾਕ੍ਰਮ ਦੇ ਵਿਚ ਅੱਜ ਕੱਲ ਚਰਚਾ ਵਿਚ ਨੇ, ਰਾਘਵ ਚੱਡੇ ਹੋਣੀ ਵੀ ਕਾਫੀ ਡਿਗਰੀ ਧਾਰੀ ਜਾਂ ਇੰਗਲੈਂਡ ਤੋਂ ਡਿਗਰੀ ਲੈ ਕੇ
0: ਉਹ ਵੀ ਪੜ੍ਹੇ ਲਿਖੇ ਨੇ ਨੋ ਡਾਊਟ।
1: ਤੇ ਹੁਣ ਵਾਜਵਾਈ ਤੁਸੀਂ ਇਹ ਗੱਲ ਦੇਖੋ ਬਈ ਇੱਕ ਬਾਬਾ ਸੀਚੇਵਾਲ ਬਲਬੀਰ ਸਿੰਘ ਮੇਰਾ ਸਰਨਾਮੀ ਹੈ ਬਾਬਾ
0: ਜੀ,
1: ਉਹਦੇ ਉੱਪਰ ਨਜ਼ਰਾਂ ਸਾਬਦੀਆਂ ਨੇ ਵੀ ਉਹ ਵੀ ਹੁਣ ਛੇਤੀ ਚੁੰਬਕ ਜਿਹੜਾ ਚੁੰਬਕ ਹੈ ਵੀ ਉਹਦਾ ਦਿੱਲੀ ਵੱਲ ਨੂੰ ਜਾਊਗਾ। ਉਹ ਚੁੰਬਕ ਕਦੋਂ ਵਾਸ਼ਿੰਗ ਮਸ਼ੀਨ ਹੈ ਜਿਹੜੀ ਭਾਜਪਾ ਵਿਚ ਪਊਗਾ, ਕਿਉਂਕਿ ਹੁਣ ਜੇਕਰ ਉਹ ਵਿਚਾਰਾ ਬਚ ਵੀ ਗਿਆ ਕੱਲਾ ਨਾ ਇੰਨੇ ਠੱਗਾਂ ਦੇ ਵਿਚੋਂ, ਤੇ ਹੁਣ ਉਹਨੂੰ ਆਪਣੇ ਆਪ ਵੀ ਵੱਢ ਵੱਢ ਖਾਈ ਜਾਂਦਾ ਵੀ ਮੇਰੀ ਚਰਚਾ ਕਿਉਂ ਨੀ ਹੋ ਰਹੀ।
0: ਠੀਕ।
1: ਸੋ ਇਹ ਜਿਹੜੀ ਮੈਂ ਗੱਲ ਮੁੱਢਲੀ ਤੌਰ ਤੇ ਪ੍ਰੋਗਰਾਮ ਦੇ ਵਿਚ ਕੀਤੀ ਹੈ ਨਾ, ਇਹ ਉਸ ਰਾਜਨੀਤਿਕ ਮੰਚ ਤੋਂ ਤਾਂ ਕੀਤੀ ਹੈ ਕਿਉਂਕਿ ਪੰਜਾਬ ਆ ਇਸ ਗੱਲ ਦੇ ਵਿਚ ਸਿੱਧੇ ਤੌਰ ਤੇ ਇਨਵੋਲਵ ਆ। ਇਹਦੇ ਵਿਚ ਵਾਜਵਾਈ ਤੁਸੀਂ ਹੁਣ ਇਹ ਦੇਖੋ ਵੀ ਜਦੋਂ 2014 ਹੋ ਗਿਆ ਫਿਰ ਉਸ ਤੋਂ ਬਾਅਦ ਅੱਗੇ 17 ਆ ਗਿਆ।
0: ਜੀ ਤੁਹਾਡੀ ਗੱਲ ਕੱਟ ਕੇ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਸੁਣਾਉਣ ਲੱਗਾ ਮੈਂ ਨਾ, ਕੋਈ ਇੱਕ ਹਾਸੇ ਗੱਲ ਜੀ ਸ਼ੁਗਲ ਵਾਲਾ ਕਿਸੇ ਨੇ ਲਤੀਫਾ ਤੇ ਨਹੀਂ ਸਟਾਇਰ ਸੀ ਕਿ ਜਿਹੜਾ ਚੰਗੇਜ਼ ਖਾਨ ਸੀ ਨਾ ਉਹਨੇ ਬਹੁਤ ਜ਼ੁਲਮ ਕੀਤਾ ਦੁਨੀਆ ਤੋਂ, ਇੱਥੇ ਯੂਰਪ ਤੱਕ ਜਿੱਤਾਂ ਉਹਦੀਆਂ ਕਰਦਾ ਆਇਆ ਸੀ ਤੇ ਉਹਨੇ ਚਾਈਨਾ ਜਿਹੜੇ ਸ਼ਹਿਰਾਂ ਨੂੰ ਪੈਂਦਾ ਸੀ ਉਹਦੀਆਂ ਬਿੱਲੀਆਂ ਉਹਨੂੰ ਅੱਗ ਲਾ ਦਿੰਦਾ ਸੀ ਚਾਰ ਚੁਫੇਰਿਓ, ਬਿੱਲੀਆਂ ਕੁੱਤੇ ਵੀ ਮਾਰ ਦਿੰਦਾ ਸੀ। ਉਹਨੇ ਬੜੀ ਖਤਰੇਆਮ ਕੀਤੀ। ਉਹ ਜਦੋਂ ਮਰਨ ਬੈਡ ਤੇ ਪਿਆ ਨਾ ਉਹਨੂੰ ਆਪਣੀ ਮੌਤ ਲੱਗ ਗਈ ਦਿਸੀ ਤੇ ਉਹਨੇ ਆਪਣੇ ਜਿਹੜੇ ਹੈਗੇ ਸੀ ਕੋਈ ਇਕੱਠੇ ਕੀਤੇ ਪ੍ਰੋਧ ਪ੍ਰਾਧ ਤੇ ਉਹ ਨਾ ਪ੍ਰੋਤਾਂ ਨੂੰ ਕਹਿੰਦਾ ਵਾ ਵੀ ਯਾਰ ਮੈਨੂੰ ਕੋਈ ਢੰਗ ਦੱਸੋ ਜਿਹਦੇ ਨਾਲ ਮੇਰੇ ਪਾਪ ਬਖਸ਼ੇ ਜਾਣ ਸਾਰੇ। ਉਹਨੂੰ ਜਿਹੜਾ ਪ੍ਰੋਤ ਆਏ ਨਾ ਹੀ ਕਰਦੇ ਕਿ ਤੂੰ ਤੇ ਪਾਪ ਹੀ ਇੰਨੇ ਕੀਤੇ ਨੇ ਇਹਨਾਂ ਦੀ ਤੇ ਕੋਈ ਇਹ ਬਖਸ਼ੇ ਹੀ ਨਹੀਂ ਜਾ ਸਕਦੇ, ਤੂੰ ਤੇ ਇੱਥੋਂ ਲੈ ਕੇ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਦੁਨੀਆਂ ਹੀ ਮਾਰ ਦਿੱਤੀ, ਰਸ਼ੀਆ ਤੇ ਉਹ ਚਾਕੋ ਸਲਵਾਕੀਆ ਦੇ ਬਹੁਤ ਪਤਾ ਨੀ ਬਲਗਾਰੀਆ ਬਲਗੂਰੀਆ ਕਿੱਧਰ ਨੂੰ ਤੂੰ ਹਾਲੈਂਡ ਵੱਲ ਨੂੰ ਕਿੱਧਰ ਨੂੰ ਤੁਰਿਆ ਫਿਰਦਾ ਰਿਹਾ ਤੂੰ, ਤੂੰ ਤਾਂ ਕੁੱਤੇ ਬਿੱਲੀਆਂ ਨੀ ਛੱਡੇ ਨਹੀਂ ਤੇ ਇੱਕ ਉਹਦੇ ਇੱਕ ਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਇਸ ਤਰ੍ਹਾਂ ਕਰ, ਬੜੇ ਬੜੇ ਭਗਤੀ ਭਾਵ ਵਾਲੇ ਲੋਕ ਇੰਡੀਆ ਚ ਰਹਿੰਦੇ ਨੇ ਉਹ ਜਿਹੜੇ ਹਿਮਾਲਿਆ ਪਰਬਤ ਤੇ ਭਗਤੀ ਕਰਦੇ ਰਹੇ ਨੇ ਥੱਲੇ ਉਤਰੇ ਨੀ, ਉਹਨਾਂ ਨੂੰ ਪੁੱਛ ਕੋਈ ਤੈਨੂੰ ਹੱਲ ਮਿਲ ਜਾਏਗਾ। ਉਹਨਾਂ ਕਹਿੰਦਾ ਜਾਓ ਉਹਨਾਂ ਚੋਂ ਇੱਕ ਚੁੱਕ ਕੇ ਲਿਆਓ। ਉਹ ਜੀ ਆਏ ਤੇ ਉਹ ਜਿਹੜਾ ਸਭ ਤੋਂ ਉੱਤੇ ਭਗਤੀ ਭਾਵ ਵਾਲਾ ਸੀ ਕੋਈ ਰਿਸ਼ੀ ਮੁਨੀ ਜਿਹੜਾ ਉਹ ਥੱਲੇ ਹੀ ਨਹੀਂ ਅਜੇ ਤੱਕ ਪਹਾੜਾਂ ਤੋਂ ਉਤਰਿਆ ਉਹਨੂੰ ਲੈ ਗਏ ਫੜ ਕੇ ਉਹਦੇ ਕੋਲ, ਕਹਿੰਦੇ ਇਹਨੇ ਆਹ ਕੀਤਾ ਤੇ ਉਹਨੇ ਉਹਨੂੰ ਆਪਣੀ ਕਹਾਣੀ ਸੁਣਾਈ ਚੰਗੇਜ਼ ਖਾਨ ਨੇ ਵੀ ਵੇਖੋ ਜੀ ਮੈਂ ਹੁਣ ਦੱਸ ਹੀ ਨਹੀਂ ਸਕਦਾ ਕਿੰਨੇ ਕਰੋੜ ਦੁਨੀਆ ਮੈਂ ਮਾਰੀ ਤੇ ਬਹੁਤ ਭੈੜੇ ਤਰੀਕੇ ਨਾਲ, ਕੋਈ ਚਾਰਾ ਹੈ ਜਿਹਦੇ ਨਾਲ ਮੇਰੇ ਪਾਪ ਮਾਫ਼ ਹੋ ਜਾਣ? ਉਹ ਅੱਗੋਂ ਹੱਸ ਕੇ ਕਹਿੰਦਾ ਜੀ ਦੁਨੀਆ ਤੇ ਹਰ ਇੱਕ ਚੀਜ਼ ਦਾ ਹੱਲ ਹੈਗਾ ਤੇ ਉਹ ਕਹਿੰਦਾ ਛੇਤੀ ਕਰੋ ਫਿਰ ਦੱਸੋ ਮੈਨੂੰ ਤੇ ਕਹਿੰਦਾ ਇਹਦੇ ਚ ਦੱਸਣ ਲਈ ਮੇਰੇ ਨਾਲ ਚੱਲ ਤੇ ਬੀਜੇਪੀ ਚ ਸ਼ਾਮਲ ਹੋ ਜਾ
1: ਤੇਰੇ ਬੜਾ ਟੋਟਕਾ ਛੱਡਿਆ ਤੇ ਲਿਆ ਕੇ
0: ਕਹਿੰਦਾ ਸਾਰਾ ਕੁਝ ਮਾਫ਼ ਹਾਂਜੀ ਅੱਗੋਂ ਕਰੋ ਤੁਸੀਂ। ਹਾਂ
1: ਚਲੋ ਮੈਂ ਤਾਂ ਇਹ ਥੋੜੀ ਸ਼ੁਰੂਆਤੀ ਗੱਲ ਸੀ ਜਿਹੜੀ ਪੰਜਾਬ ਦੀ ਸਿਆਸੀ ਮੰਚ ਦੀ ਕੀਤੀ ਹੈ ਤੇ ਉਸ ਤੋਂ ਬਾਅਦ ਥੋੜੀ ਅੱਗੇ ਆਪਾਂ ਜਿਹੜੀ ਗੱਲਬਾਤ ਉਹ ਕਰੀਏ ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਜੀ ਉਹ ਖੇਤੀ ਵਾਲਾ ਸੂਬਾ ਹੈ ਤੇ ਇਸ ਵੇਲੇ ਜਿਹੜਾ ਪੰਜਾਬ ਦਾ ਖੇਤੀ ਸੰਬੰਧੀ ਸਾਡੀ ਜਿਵੇਂ ਕਹਿੰਦੇ ਆ ਵੀ ਵਿਸਾਖੀ ਤੋਂ ਕਣਕ ਦੀ ਵਾਢੀ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਤੇ ਉਹ ਵਿਸਾਖੀ ਤੋਂ ਚੱਲਿਆ ਕਿਉਂਕਿ ਮੌਸਮ ਵਿਚ ਬਹੁਤ ਠੰਡਾ ਰਿਹਾ ਤੇ ਉਸ ਤੋਂ ਬਾਅਦ ਫਿਰ ਹੁਣ ਜਿਵੇਂ ਕਹਿੰਦੇ ਵੀ ਇਹਨਾਂ ਦਿਨਾਂ ਦੇ ਵਿਚ ਵਾਢੀ ਦਾ ਜ਼ੋਰ ਹੁੰਦਾ ਪੂਰਾ ਤੇ ਉਹ ਤਾਂ ਹੁਣ ਵਾਜਵਾਈ ਗੱਲਾਂ ਗਈਆਂ ਕਿ ਜਿਹੜੇ ਕਹਿੰਦੇ ਸੀ ਵੀ ਦਾਤੀ ਨੂੰ ਲਵਾ ਦੇ ਘੁੰਗਰੂ ਵਾਢੀ ਕਰੂੰਗੀ ਬਰਾਬਰ ਤੇ
0: ਕਦੀ ਘੁੰਗਰੂ ਵੀ ਲੱਗਦੇ ਹੁੰਦੇ ਦਾਤੀਆਂ। ਹਾਂਜੀ
1: ਤੇ ਇਹ ਗੱਲ ਮੈਂ ਤਾਂ ਇਹ ਥੋੜੀ ਜਿਹੀ ਕੀਤੀ ਆ ਵੀ ਦੇਖੋ ਇਸ ਵੇਲੇ ਜਿਹੜਾ ਨਾ ਤਾਂ ਪੰਜਾਬ ਦੇ ਕਿਸਾਨ ਘੱਟ ਨੇ ਕਿਸਾਨ ਘੱਟ ਤੋਂ ਭਾਵ ਇਹ ਆ ਵੀ ਜਿਹੜੀਆਂ ਰੇਹਾਂ ਸਪਰੇਹਾਂ ਨੇ ਉਹ ਬੇਅੰਤ ਬੇਲੋੜੀਆਂ ਪੰਜਾਬ ਦੀ ਹਰ ਫਸਲ ਤੇ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਚਲੋ ਕਿਸਾਨ ਕਣਕ ਝੋਨਾ ਤਾਂ ਪ੍ਰਮੁੱਖ ਹੈ ਹੀ ਹੈ, ਉਸ ਤੋਂ ਬਿਨਾਂ ਸਬਜ਼ੀਆਂ ਵਗੈਰਾ ਜਾਂ ਹੋਰ ਦੇ ਉੱਪਰ। ਇਸ ਵਾਰ ਇਕਦਮ ਮੌਸਮ ਖਰਾਬ ਠੰਡਾ ਹੋਇਆ ਤੇ ਇਕਦਮ ਹੁਣ ਮੌਸਮ
0: ਤੇ ਫਲਾਂ ਦੇ ਉੱਤੇ ਕਣਕ ਤੋਂ ਵੀ ਜ਼ਿਆਦਾ ਸਪਰੇਹਾਂ ਹੁੰਦੀਆਂ।
1: ਹਾਂਜੀ ਹਾਂ, ਤੇ ਜਦੋਂ ਫਿਰ ਇੱਕ ਤਾਂ ਰੇਹ ਸਪਰੇਹ ਵਾਲੀ ਗੱਲ ਹੋ ਗਈ, ਇੱਕ ਮੌਸਮ ਬਹੁਤ ਠੰਡਾ ਹੋ ਗਿਆ ਤੇ ਜਿਹੜੀ ਕਣਕ ਹੈ ਜੀ ਉਹ ਸੁੰਗੜਨ ਲੱਗ ਗਈ।
0: ਅੱਛਾ,
1: ਉਸ ਤੋਂ ਬਾਅਦ ਫਿਰ ਬਾਜਵਾਜੀ ਇਕਦਮ ਹੀ ਮੌਸਮ ਨੂੰ ਦੇਖਦੇ ਹੋਇਆ ਲੋਕਾਂ ਨੇ ਵਾਢੀ ਆਪਣੀਆਂ ਕੰਬਾਈਨਾਂ ਸ਼ੁਰੂ ਕਰਤੀਆਂ ਤੇ ਥੋੜੇ ਦਿਨਾਂ ਦਾ ਸੀਜ਼ਨ ਆ ਜਿਹੜਾ ਚੱਲਿਆ, ਤੇ ਉਸ ਤੋਂ ਬਾਅਦ ਜਿਹੜੀਆਂ ਵਿੱਚ ਦੁਖਦਾਈ ਖਬਰਾਂ ਆਈਆਂ ਨੇ ਉਹ ਵੈਸੇ ਤਾਂ ਹਰ ਸਾਲ ਹੀ ਆਉਂਦੀਆਂ ਨੇ ਤੇ ਅਨੇਕਾਂ ਥਾਵਾਂ ਦੇ ਉੱਪਰ ਜਿਹੜੀ ਕਣਕ ਆ ਉਹਨੂੰ ਅੱਗ ਲੱਗੀ ਹੈ ਜੋ ਨਹੀਂ ਲੱਗਣੀ ਚਾਹੀਦੀ। ਤੇ ਇਹਦੇ ਨਾਲ ਹੋਰ ਤਾਂ ਚਲੋ ਜਿਹੜਾ ਕੁਦਰਤੀ ਵਰਤਾਰਾ ਹੋਇਆ, ਇੱਕ ਜਲੰਧਰ ਇਲਾਕੇ ਦੇ ਵਿੱਚੋਂ ਗੱਲਬਾਤ ਸਾਹਮਣੇ ਆਉਂਦੀ ਹੈ ਬਈ ਇੱਕ ਕੋਠੀ ਬਾਹਰ ਪਾਈ ਹੋਈ ਆ, ਉਹਦੇ ਵਿਚੋਂ ਰਾਤ ਨੂੰ ਤਾੜ ਤਾੜ ਬੰਬ ਪਟਾਕੇ ਜਿਹੜੀ ਆਤਿਸ਼ਬਾਜ਼ੀ ਆ ਉਹ ਚੱਲਦੀ ਹੈ
0: ਕੋਠੀ ਚੋਂ।
1: ਹਾਂਜੀ ਹਾਂਜੀ, ਜਦੋਂ ਚੱਲਦੀ ਆ ਜੀ ਉਹ ਫਿਰ ਜਾ ਕੇ ਰਾਤ ਨੂੰ ਕਣਕਾਂ ਦੇ ਵਿਚ ਵੀ ਜਾ ਕੇ ਨੇੜੇ ਤੇੜੇ ਲੱਗਦੀ ਆ ਤੇ ਕਿਤੇ ਧੁਰਕਦੀ ਹੋਈ ਤੇ ਸਵੇਰ ਨੂੰ
0: ਬਹੁਤ ਖਤਰਨਾਕ ਆ ਬਾਈ ਜਿਹੜੀ ਉਹਦੇ ਚੁਰਲੀਆਂ ਨੇ।
1: ਹਾਂਜੀ ਹਾਂਜੀ, ਧੁਰਕਦੀ ਹੋਈ ਤੇ ਉਸ ਤੋਂ ਬਾਅਦ ਜੀ ਫਿਰ ਉਹ ਸਵੇਰ ਵੇਲੇ ਜਦੋਂ ਸੂਰਜ ਚੜਿਆ ਹਵਾ ਚੱਲੀ ਤੇ ਉਹਨੇ ਅੱਗ ਜਿਹੜੀ ਉਹ ਜ਼ੋਰ ਫੜ ਲਿਆ। ਇਹ ਮੈਂ ਗੱਲਬਾਤ ਤਾਂ ਸਾਂਝੀ ਕਰ ਰਿਹਾ ਗਾਲੀ ਵੀ ਬਾਅਦ ਦੇ ਵਿਚ ਪਤਾ ਲੱਗਿਆ ਵੀ ਇਹ ਜੋ ਜਿੱਥੋਂ ਇਹ ਜੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਆ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਉਹਨਾਂ ਦੇ ਦੋ ਮੈਂਬਰ ਅਮਰੀਕਾ ਦੇ ਵਿਚ ਸਰਕਾਰੀ ਤੌਰ ਤੇ ਪੱਕੇ ਹੋ ਕੇ ਜਾਂ ਕੋਈ ਡਿਗਰੀ ਵਗੈਰਾ ਜੋ ਕੁਛ ਕਰਕੇ ਵੀ ਉਹ ਪੱਕੇ ਹੋਏ ਤੇ ਉਹਨਾਂ ਦੀਆਂ ਖੁਸ਼ੀਆਂ ਇੱਥੇ ਆਤਿਸ਼ਬਾਜ਼ੀ ਨਾਲ ਮਨਾਈਆਂ ਗਈਆਂ ਤੇ ਜਿਹਦੇ ਵਿਚ 6.5 ਕਿੱਲੇ ਇੱਕ ਵਿਅਕਤੀ ਦੇ, 2.5-3 ਕਿੱਲੇ ਮਤਲਬ ਕਿ ਵੀ 17-18 ਕਿੱਲੇ ਉਹ ਖੁਸ਼ੀਆਂ ਦੀ ਆਤਿਸ਼ਬਾਜ਼ੀ ਦੇ ਸਿਰ ਭੇਟ ਚੜ ਗਈਆਂ। ਤੇ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਬਾਜਵਾ ਜੀ ਵੀ ਜਰਮਨ ਵਾਲੇ ਵੀ ਪੱਕੇ ਹੁੰਦੇ ਨੇ, ਚੀਨ ਵਾਲੇ ਵੀ ਪੱਕੇ ਹੁੰਦੇ ਨੇ, ਉਹ ਕਿੱਥੇ ਆਤਿਸ਼ਬਾਜ਼ੀ ਚਲਾਉਂਦੇ।
0: ਇੱਕ ਗੱਲ ਹੈ ਬੱਬੀ ਜੀ, ਜਦੋਂ ਆਲੇ ਦੁਆਲੇ ਕਣਕਾਂ ਪੱਕੀਆਂ ਨੇ ਤੇ ਬੇਕੂਫਾਂ ਨੂੰ ਵੀ ਪਤਾ ਕਿ ਸ਼ੁਰਲੀ ਨੇ ਜਾ ਕੇ ਪਤਾ ਨੀ ਕਿੱਥੇ ਡਿੱਗਣਾ, ਕਿੱਥੇ ਕਿੱਦਾਂ ਦੇ ਲੋਕ ਨੇ।
1: ਮੈਂ ਬਾਜਵਾ ਜੀ ਤਾਂ ਹੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ ਦੇਖੋ ਚਾਈਨਾ ਵਾਲੇ ਵੀ ਜਰਮਨ ਵਾਲੇ ਵੀ ਹੋਰ ਦੁਨੀਆਂ ਸਾਰੇ ਪੱਕੇ ਹੁੰਦੇ ਆ, ਉਹ ਭਰਾਵੋ ਜੇ ਤੁਹਾਨੂੰ ਰੁਜ਼ਗਾਰ ਮਿਲਦਾ ਤੁਹਾਡੀ ਬਾਂਹ ਪ੍ਰਦੇਸ਼ਾਂ ਚ ਫੜੀ ਜਾਂਦੀ ਆ, ਠੀਕ ਹੈ। ਤੁਸੀਂ ਆ ਚੱਜ ਕਰਕੇ ਕਿਉਂ ਤੁਸੀਂ ਆ ਕਰਦੇ ਹੋ, ਉੱਥੇ 17 ਕਿੱਲੇ ਜਿਹੜੇ ਨੇ ਉਹ ਕਣਕ ਦੇ ਭੇਟ ਚੜ ਗਏ, ਤੇ ਸਭ ਤੋਂ ਵੱਡੀ ਗੱਲ ਕਿ ਇੱਕ ਟਰੈਕਟਰ ਵੀ ਵਿਚਾਰਾ ਵਿੱਚ ਉਹਦੇ ਚ ਉਸ ਕੇ ਜਲ ਗਿਆ ਬੁਝਾਉਣ ਦੇ ਟਾਈਮ। ਬਾਕੀ ਜਿਹੜੀ ਅੱਗ ਸਪਾਰਕ ਨਾਲ ਲੱਗੀ ਆ ਜਾਂ ਤੂੜੀ ਬਣਾਉਣ ਨਾਲ ਲੱਗੀ ਆ ਉਹ ਗੱਲ ਅਲੱਗ ਆ, ਪਰ ਇਹ ਅੱਗ ਆ ਜਿਹੜੀ ਖੁਸ਼ੀਆਂ ਦੀ ਆਤਿਸ਼ਬਾਜ਼ੀ ਨੇ ਕੀ ਕੁਛ ਸਾੜਤਾ, ਇਹ ਗੱਲ ਆਪਣੇ ਅਲੱਗ ਦੇ ਵਿਚ ਅਲੱਗ ਆ ਤੇ ਬਹੁਤ ਚਰਚਾ ਵਿਚ ਵੀ ਰਹੀ
0: ਤੇ ਬੁਰੀ ਵੀ ਬਹੁਤ ਹੈ ਜੀ।
1: ਤੇ ਬਾਕੀ ਬਾਜਵਾ ਜੀ ਇਸ ਤਰ੍ਹਾਂ ਬਈ ਜਿਹੜੇ ਆਪਣੇ ਪੰਜਾਬ ਸਰਕਾਰ ਹੈ ਤੇ ਚਾਹੇ ਉਹ ਮੁੱਖ ਮੰਤਰੀ ਨੇ ਚਾਹੇ ਗੁਰਮੀਤ ਸਿੰਘ ਕੁੜੀਆ ਖੇਤੀਬਾੜੀ ਮੰਤਰੀ ਨੇ ਕੁਛ ਵੀ ਨੇ, ਉਹ ਕਿਸਾਨਾਂ ਦੇ ਨਾਲ ਵਾਅਦੇ ਕਰਦੇ ਨੇ ਵੀ ਅਸੀਂ ਤੁਹਾਨੂੰ ਮੰਡੀ ਚ ਬੈਠਣ ਨੀ ਦੇਣਾ, ਆ ਨੀ ਕਰਨ ਦੇਣਾ, ਕਿਸਾਨਾਂ ਨੂੰ ਰੋਣ ਨੀ ਦੇਣਾ, ਪਰ ਇਸ ਵਾਰ ਜਿਹੜੀ ਸਰਕਾਰੀ ਖਰੀਦ ਹੈ ਜਾਂ ਜੋ ਸਰਕਾਰੀ ਪ੍ਰਬੰਧ ਨੇ, ਵੈਸੇ ਤਾਂ ਉਹ ਹਰ ਸਾਲ ਹੀ ਖਰਾਬ ਹੁੰਦੇ ਨੇ ਕਿਉਂਕਿ ਕੁਝ ਮੌਸਮ ਹੋ ਜਾਂਦਾ, ਕੁਝ ਇਕਦਮ ਸਾਰੀ ਫਸਲ ਇਕੱਠੀ ਆ ਜਾਂਦੀ ਹੈ। ਹਾਂ, ਤੇ ਗੱਠੜੀ ਵਿਚਾਰੇ ਮੰਡੀਆਂ ਦੇ ਵਿਚ ਰੁੜੇ ਨੇ, ਤੇ ਇਹ ਇਹ ਤਾਂ ਮੈਂ ਗੱਲ ਕੀਤੀ ਆ ਵੀ ਜਿਹੜੀ ਸੋਨ ਸੁਨਹਿਰੀ ਸਾਡੀ ਫਸਲ ਕਣਕ ਦੀ ਆ ਜਿਹਦੇ ਵਿਚ ਕਿਸੇ ਵੇਲੇ ਜਿਵੇਂ ਕਹਿੰਦੇ ਆ ਵੀ ਕਣਕ ਵੱਢਣ ਲਈ ਮੰਗ ਪਾਈ ਜਾਂਦੀ ਸੀ, ਲੋਕ ਇਕੱਠੇ ਹੋ ਕੇ ਕਣਕ ਵੱਢਦੇ ਸੀ ਇੱਕ ਦੂਜੇ ਦੀ, ਤੇ ਫਿਰ ਹਾਂ ਕਿਸ ਤਰ੍ਹਾਂ ਤੇ ਉਥੋਂ ਫਿਰ ਚਾਓ ਸ਼ਗਨਾਂ ਦੇ ਨਾਲ ਜਿਹੜੇ ਸੀਰੀ ਸੀਗੇ ਲੇਬਰ ਮਜ਼ਦੂਰ ਸੀ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲਦਾ ਸੀ, ਇਹ ਸਾਰਾ ਕੁਝ ਇਸ ਵੇਲੇ ਬਿਲਕੁਲ ਖਤਮ ਹੋ ਚੁੱਕਿਆ। ਹਾਂ, ਤੇ ਮਸ਼ੀਨੀ ਯੁੱਗ ਤਾਂ ਹੈ, ਠੀਕ ਹੈ, ਮਿੰਟੋ ਮਿੰਟੀ ਕਮਾਇਨਾ ਫਿਰ ਕੇ ਕਰ ਦਿੰਦੀਆਂ ਨੇ, ਪਰ ਜਿਹੜੀਆਂ ਰਸਮਾਂ ਰਿਵਾਜ ਸੀ ਜਿਹੜੀ ਤੁਸੀਂ ਗੱਲ ਕਰ ਕਿਹੜੇ ਸੰਤ ਰਾਮ ਉਦਾਸੀ ਉਹਨਾਂ ਦੀ ਗੱਲ ਲਾ ਕੇ ਸਿਰੀ ਦੇ ਜੱਟ ਰੋਵੇ, ਉਹ ਗੱਲਾਂ ਬਾਤਾਂ ਹੁਣ ਜਿਹੜੀਆਂ ਉਹ ਨਹੀਂ ਹੈਗੀਆਂ, ਨਾ ਉਹ ਜੱਟ ਰਹੇ ਨੇ ਤੇ ਨਾ ਉਹ ਸਿਰੀ ਰਹੇ ਨੇ, ਤੇ ਹੁਣ ਜੇਕਰ ਜੱਟ ਦੀ ਸਾਂਝ ਪਈ ਹੋਈ ਹੈ ਤਾਂ ਉਹ ਉਸ ਪ੍ਰਵਾਸੀ ਰਾਮੂ ਦੇ ਨਾਲ ਪਈ ਹੋਈ ਹੈ ਜਿਹੜਾ ਕਹਿੰਦਾ ਜੀ ਸਰਦਾਰ ਜੀ ਸਰਦਾਰਨੀ ਜੀ ਤੁਮ ਕੋਈ ਫਿਕਰ ਨਾ ਕਰੋ, ਹਮ ਆਪਕੇ ਲਈ ਹੈ।
0: ਬਿਲਕੁਲ ਬਿਲਕੁਲ, ਹੁਣ ਸਰਦਾਰਨੀਆਂ ਦੀ ਚਾਹ ਵੀ ਬਈਏ ਬਣਾਉਂਦੇ ਨੇ।
1: ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਗੱਲ ਵਰਣਨ ਕਰਨਾ ਸੀ ਵੀ ਸਾਡਾ ਜਿਹੜਾ ਇਹ ਖਾਸ ਤੌਰ ਤੇ ਕਣਕ ਵਾਲਾ ਵਿਸਾਖੀ ਵਾਲਾ ਤਿਉਹਾਰ ਸੀ ਜਿੱਥੋਂ ਤਿਉਹਾਰ ਤੋਂ ਕਣਕ ਸ਼ੁਰੂ ਹੁੰਦੀ ਸੀ ਇਹ ਚੌਵਾਂ ਛਕਣਾ ਵਾਲਾ ਬੜਾ ਪੰਜਾਬ ਦਾ ਵਿਰਾਸਤੀ ਖੇਤੀ ਖੁਰਾਕ ਸੀ ਇਹ। ਚਲੋ ਵਿਰਾਸਤੀ ਤਿਉਹਾਰ ਵਿਸਾਖੀ ਤਾਂ ਹੈ
0: ਜੀ, ਸਰਕਾਰ ਨੂੰ ਚਾਹੀਦਾ ਨਹੀਂ ਕਿ ਫਸਲਾਂ ਦੀ ਇੰਸ਼ੋਰੈਂਸ ਦੀ ਕੋਈ ਸਕੀਮ ਜਾਂ ਕੋਈ ਕੋਈ ਜੁਗਤ ਲੜਾਏ ਵੀ ਇਹਨਾਂ ਦੀ ਇੰਸ਼ੋਰੈਂਸ ਹੋਏ ਜੇ ਕਿਤੇ ਕੋਈ ਗੜੇਮਾਰ ਹੋ ਜਾਏ ਸੜ ਜਾਏ ਤੇ ਉਹਨਾਂ ਨੂੰ ਕਮ ਸੇ ਕਮ ਵਿਚਾਰਿਆਂ ਨੂੰ ਪੈਸੇ ਮਿਲਣਗੇ। ਇਹੋ ਜਿਹਾ ਕੋਈ ਕੋਈ
1: ਜਿਹੜੀ ਇਹ ਤੁਸੀਂ ਬਾਜਵਾ ਜੀ ਗੱਲ ਕੀਤੀ ਹੈ ਨਾ ਫਸਲਾਂ ਦੀ ਇੰਸ਼ੋਰੈਂਸ ਵਾਲੀ ਗੱਲ,
0: ਹਾਂਜੀ
1: ਕਾਰਪਸ ਇੰਸ਼ੋਰ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਉਸ ਤੋਂ ਬਿਨਾਂ ਇਹ ਗੱਲ ਇਸ ਤਰ੍ਹਾਂ ਵੀ ਹੈ ਵੀ ਦੇਸ਼ ਨੂੰ ਆਜ਼ਾਦ ਹੋਏ ਨੂੰ ਕਿੰਨਾ ਚਿਰ ਹੋ ਚੁੱਕਿਆ, ਖੇਤੀ ਪ੍ਰਧਾਨ ਦੇਸ਼ ਸਾਡਾ ਤੇ ਉਸ ਤੋਂ ਬਿਨਾਂ ਉਹ ਦ੍ਰਿਸ਼ ਵੀ ਨੇ ਜਦੋਂ ਅਮਰੀਕਾ ਤੋਂ ਕਣਕ ਭਾਰਤ ਲਈ ਮੰਗਾਈ ਜਾਂਦੀ ਸੀ, ਹੋਰ ਦੇਸ਼ਾਂ ਤੋਂ ਕਣਕ ਖਾਦ ਖੁਰਾਕ ਬੁਲਾਈ ਜਾਂਦੀ ਸੀ,
0: PB18 ਕਣਕ ਹੁੰਦੀ ਸੀ ਬੜੀ ਭੈੜੀ ਜੀ।
1: ਹਾਂ ਤੇ ਸਾਡੇ ਕਿਸਾਨਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਤੇ ਸਮੁੱਚੇ ਭਾਰਤ ਦੇ ਜਿਹੜੇ ਅੰਨ ਭੰਡਾਰ ਨੇ ਉਹ ਬਹੁਤ ਜ਼ਿਆਦਾ ਭਰ ਦਿੱਤੇ ਗਏ। ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਸਖ਼ਤ ਮਿਹਨਤ ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਪਰ ਹੋਵੇ ਚਾਹੇ ਯੂਪੀ ਦੇ ਵਿੱਚ ਪੰਜਾਬੀਆਂ ਦੇ ਵੱਡੇ ਵੱਡੇ ਫਾਰਮ ਹੋਣ, ਊਧਮ ਸਿੰਘ ਨਗਰ, ਮਤਲਬ ਮੇਰੀ ਗੱਲ ਕਹਿਣ ਦਾ ਵਾਜਵਾ ਜੀ ਇਹ ਹੈ ਬਈ ਸਖ਼ਤ ਮਿਹਨਤ ਕੀਤੀ ਫਸਲਾਂ ਦੀ ਗੱਲ ਜਿਹੜੀ ਤੁਸੀਂ ਇਨਸ਼ੋਰ ਦੀ ਕੀਤੀ ਹੈ ਮੈਂ ਉੱਥੇ ਫਿਰ ਲੈ ਕੇ ਆ ਰਿਹਾ ਕਿ ਸਾਡੇ ਦੇਸ਼ ਦੇ ਜਿਹੜੇ ਆਪਣੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲੇ ਲਾਲ ਬਹਾਦਰ ਸ਼ਾਸਤਰੀ ਜੀ,
0: ਹਾਂਜੀ,
1: ਜਿਹੜੇ ਕਿ ਖੁਦ ਇੱਕ ਜ਼ਿਮੀਂਦਾਰ ਪਰਿਵਾਰ ਚੋਂ ਸੀ ਤੇ ਉਹਨਾਂ ਨੇ ਕਿਸਾਨਾਂ ਦੇ ਲਈ ਬਹੁਤ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਨਾਰਾ ਵੀ ਉਸ ਵੇਲੇ ਕਿਉਂਕਿ ਫੌਜ ਦੇ ਵਿੱਚ ਲੋਕ ਭਰਤੀ ਹੁੰਦੇ ਸੀ ਜੈ ਜਵਾਨ ਤੇ ਜੈ ਕਿਸਾਨ। ਉਸ ਤੋਂ ਬਾਅਦ ਦੇਸ਼ ਨੇ ਤਰੱਕੀ ਕੀਤੀ, ਬਹੁਤ ਕੁਝ ਸਾਹਮਣੇ ਆਇਆ, ਪਰ ਬੜੇ ਅਫਸੋਸ ਦੀ ਗੱਲ ਹੈ ਬਾਜਵਾ ਜੀ ਕਿ ਇਸ ਤਰੱਕੀ ਉੱਨਤੀ ਦੇ ਵਿੱਚ ਨਵੇਂ ਨਵੇਂ ਬੀਜ ਆ ਗਏ, ਨਵੇਂ ਨਵੀਆਂ ਰੇਹਾਂ ਸਪਰੇਆਂ ਆ ਗਈਆਂ, ਨਵੇਂ ਨਵੇਂ ਯੂਰੀਆ ਖਾਦ ਆ ਗਏ, ਨਵੀਆਂ ਨਵੀਆਂ ਖੋਜਾਂ ਹੋ ਗਈਆਂ, ਪੰਜਾਬ ਦੀ ਯੂਨੀਵਰਸਿਟੀ ਲੁਧਿਆਣਾ ਪ੍ਰਤਾਪ ਸਿੰਘ ਕਹਿਰ ਉਹਨਾਂ ਨੇ ਬਣਾ ਦਿੱਤੀ, ਹੋਰ ਦੇਸ਼ ਦੇ ਵਿੱਚ ਅਦਾਰੇ ਬਹੁਤ ਚੱਲ ਰਹੇ ਨੇ ਜਿਹੜੇ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ। ਪਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿਹੜੀ ਗੱਲ ਤੁਸੀਂ ਛੋਹੀ ਆ ਇੰਸ਼ੋਰੈਂਸ ਵਾਲੀ, ਜਿਵੇਂ ਬਾਹਰ ਕਾਰਪ ਇੰਸ਼ੋਰੈਂਸ ਹੋ ਰਿਹਾ ਅਨੇਕਾਂ ਦੂਜੀਆਂ ਕੰਟਰੀਆਂ ਦੇ ਵਿੱਚ, ਉਹ ਮਾਮਲਾ ਸਵਾਮੀ ਨਾਥ ਜਿਹੜੀ ਕਮਿਸ਼ਨ ਦੀ ਇੱਕ ਰਿਪੋਰਟ ਲੰਮੇ ਸਮੇਂ ਤੋਂ ਭਾਰਤ ਵਿੱਚ ਚੱਲ ਰਹੀ ਹੈ ਉਹਦੇ ਵਿੱਚ ਵੀ ਹੈ। ਉਸ ਤੋਂ ਬਿਨਾਂ ਜਿਹੜਾ ਦਿੱਲੀ ਵਿਚਲਾ ਕਿਸਾਨ ਯੁੱਧ ਮੋਰਚਾ ਚੱਲਿਆ ਉਹਦੇ ਵਿੱਚ ਵੀ ਇਹ ਪ੍ਰਮੁੱਖ ਸੀ ਵੀ MSP ਵਗੈਰਾ ਦੇ ਨਾਲ ਨਾਲ ਸਮੁੱਚੇ ਕਿਸਾਨਾਂ ਭਾਰਤ ਦੇ ਕਿਸਾਨਾਂ ਦੀ ਖੇਤੀ ਦੇ ਅਨੁਸਾਰ ਵਾਤਾਵਰਣ ਅਨੁਸਾਰ ਜਲਵਾਯੂ ਅਨੁਸਾਰ ਮੀਂਹ ਕਣੀ ਅਨੁਸਾਰ ਇੰਸ਼ੋਰੈਂਸ ਜਿਹੜੀ ਉਹ ਬਹੁਤ ਜ਼ਰੂਰੀ ਹੈ
0: ਜੀ।
1: ਪਰ ਬਾਜਵਾ ਜੀ ਹੈਰਾਨੀ ਇਸ ਗੱਲ ਦੀ ਹੈ ਕਿ ਉਧਰ ਲਾਲ ਬਹਾਦਰ ਸ਼ਾਸਤਰੀ ਉਹਨਾਂ ਸਮਾਂ ਹੀ ਬਹੁਤ ਪਿੱਛੇ ਲੰਘ ਗਿਆ, ਇੰਦਰਾ ਗਾਂਧੀ ਵਾਲਾ ਵੀ ਲੰਘ ਗਿਆ ਤੇ ਸਾਰਾ ਕੁਛ ਲੰਘੀ ਗਿਆ, ਪਰ ਜਿਹੜੇ ਇਸ ਕਿਸਾਨ ਦੀ ਦੁਰਦਸ਼ਾ ਉਹ ਉਸੇ ਤਰ੍ਹਾਂ ਹੀ ਜਾਰੀ ਹੈ। ਦੁਰਦਸ਼ਾ ਤੋਂ ਹੁਣ ਭਾਵ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਕਿਸਾਨ ਨੇ ਜਿਹੜੇ ਉਹ ਕਣਕ ਆਪਣੀ ਸੋਨੇ ਰੰਗੀ ਹੈ ਜਿਹੜੀ ਉਹ ਮੰਡੀਆਂ ਚ ਲੈ ਕੇ ਆ ਗਏ
0: ਜੀ।
1: ਪਹਿਲਾਂ ਮੈਂ ਗੱਲ ਕੀਤੀ ਹੈ ਬਈ ਉਹਦੇ ਕੋਈ ਖਰੀਦ ਪ੍ਰਬੰਧ ਨੀ, ਕੁਛ ਉਹ ਨੀ, ਇਥੋਂ ਤੱਕ ਬਾਜਵਾ ਜੀ ਜਿਹੜੀ ਮੰਡੀ ਦੇ ਵਿੱਚ ਕਿਸਾਨਾਂ ਨੇ ਕਈ ਕਈ ਦਿਨ ਮੱਛਰ ਲੜਾਉਣਾ, ਰਾਤ ਨੂੰ ਬੈਠਣਾ ਪੈਣਾ, ਉਥੇ ਪਾਣੀ ਦੇ ਉਚਿਤ ਪ੍ਰਬੰਧ ਨੀ ਹੈਗੇ, ਉਥੇ ਸ਼ੈਡਾਂ ਦੇ ਉਚਿਤ ਪ੍ਰਬੰਧ ਨੀ ਹੈਗੇ, ਜੇਕਰ ਮੌਸਮ ਹੁੰਦਾ ਤਾਂ ਬਾਹਰ ਕਣਕ ਭਿੱਜਦੀ ਆ ਬੋਰੀਆਂ ਦੇ ਵਿੱਚ। ਹੁਣ ਜਿੱਥੇ ਹਾਲੇ ਤੱਕ ਖੇਤੀ ਕ੍ਰਾਂਤੀ ਐਲਾਨੀ ਜਾਵੇ, ਸੂਬਾ ਖੇਤੀ ਪ੍ਰਧਾਨ ਦੇਸ਼ ਹੋਵੇ, ਪੰਜਾਬ ਤਾਂ ਹੈ ਹੀ ਖੇਤੀ ਦੇ ਉੱਪਰ ਨਵੇਂ ਖੋਜਾਂ, ਉਸ ਸਥਾਨਾਂ ਦੇ ਉੱਪਰ ਆ ਕੇ ਵੀ ਹਾਲੇ ਜਿਹੜੀ ਇੰਸ਼ੋਰੈਂਸ ਵਾਲੀ ਖੇਤੀ ਦੀ ਗੱਲਬਾਤ ਆ ਉਹ ਕੋਈ ਨੀ, ਕਿਸੇ ਕਿਸਮ ਦੀ ਕੋਈ ਗੱਲਬਾਤ ਨੀ ਹੈ। ਤੇ ਇਹਦੇ ਵਿੱਚ ਹੁਣ ਵੱਡੀ ਤਰਾਸਦੀ ਹੋਈ ਹੈ ਕਿ ਜਿਵੇਂ ਪੰਜਾਬ ਜਾਂ ਭਾਰਤ ਦੇ ਰਾਜਨੀਤਿਕ ਆਗੂਆਂ ਨੇ ਦੁਨੀਆਂ ਦੇ ਨਾਲ ਸਾਡੇ ਲੋਕਾਂ ਦੇ ਨਾਲ ਅਨੇਕਾਂ ਧੋਖੇ ਕੀਤੇ ਨੇ, ਉਹ ਖੇਤੀਬਾੜੀ ਵਾਲੇ ਮਾਮਲੇ ਵਿੱਚ ਵੀ ਇੱਕ ਮੈਂ ਇਹਨੂੰ ਧੋਖਾ ਹੀ ਕਹਾਂ। ਬਾਕੀ ਹੁਣ ਤੁਸੀਂ ਜਿਹੜੇ ਚਾਹੇ ਜਰਮਨ ਦਾ ਜਾਂ ਹੋਰ ਅਨੇਕਾਂ ਦੇਸ਼ਾਂ ਦੇ ਵਿੱਚ ਘੁੰਮੇ ਹੋ ਵੀ ਉੱਥੇ ਹਾਲੇ ਪਿਛਲੇ ਸਮੇਂ ਦੇ ਵਿੱਚ ਮੈਂ ਥੋੜੀ ਜਾਣਕਾਰੀ ਵੀ ਇਕੱਤਰ ਕੀਤੀ ਹੈ ਬਈ ਉੱਥੇ ਇਹ ਗੱਲਾਂ ਪੱਕੇ ਤੌਰ ਉੱਤੇ ਹੈਗੀਆਂ ਨੇ ਤੇ ਇਸ ਬਾਰੇ ਤੁਸੀਂ ਵੀ ਜਾਣਕਾਰੀ ਜ਼ਰੂਰ ਦਿਓ
0: ਜੀ। ਇੰਸ਼ੋਰੈਂਸ ਇੱਥੇ ਹਰ ਇੱਕ ਚੀਜ਼ ਦੀ ਹੈ, ਤਕਰੀਬਨ
1: ਕਈ
0: ਤੁਹਾਡੇ ਘਰਾਂ ਦੀ ਤੁਹਾਡੇ ਕਿਸੇ ਨੂੰ ਤੁਹਾਡਾ ਸਾਈਕਲ ਹੀ ਕਿਸੇ ਦੇ ਦੂਜੇ ਦੇ ਨਾਲ ਖਹਿ ਜਾਂਦਾ ਹੈ, ਤੁਹਾਡੇ ਘਰ ਅੱਗੋਂ ਕੋਈ ਬੰਦਾ ਬਰਫ਼ ਤੋਂ ਤਿਲ ਕੇ ਡਿੱਗ ਪੈਂਦਾ ਹੈ। ਮਤਲਬ ਕਿ ਬੜੀ ਤਰ੍ਹਾਂ ਦੀਆਂ ਹਰ ਕੋਈ ਇਨਸ਼ੋਰਡ ਹੈ ਇੱਥੇ, ਹਰ ਲਹਿਜੇ ਤੋਂ ਇਨਸ਼ੋਰਡ ਹੈ, ਤੇ ਘਰ ਦੀ 10-12 ਤਰ੍ਹਾਂ ਦੀ ਇਨਸ਼ੋਰੈਂਸ ਹੈ, ਵਾਹਨਾਂ ਦੀਆਂ ਇਨਸ਼ੋਰੈਂਸਾਂ, ਤੁਹਾਡੀ ਇਨਸ਼ੋਰੈਂਸ, ਆਪਣੀ ਹੈਲਥ ਦੀ ਇਨਸ਼ੋਰੈਂਸ ਹੈ, ਬੀਮੇ ਨੇ, ਬਹੁਤ ਕੁਛ ਹੈ। ਤੇ ਤਕਰੀਬਨ ਲੋਕ ਇਨਸ਼ੋਰਡ ਨੇ ਹਰ ਜਿਹੜੀਆਂ ਖਾਸ ਚੀਜ਼ਾਂ ਨੇ ਸਾਰੀਆਂ ਤੋਂ। ਦੇਖੋ ਮੈਂ, ਮੇਰੇ ਕੋਲ ਆਉਂਦਿਆਂ ਜਾਂਦਿਆਂ ਕਿਸੇ ਦਾ ਨੁਕਸਾਨ ਹੋ ਜਾਂਦਾ ਅਣਜਾਣੇ, ਉਹ ਵੀ ਇਨਸ਼ੋਰੈਂਸ ਹੋਈ ਹੈ ਸਾਡੀ। ਤੇ ਤੁਸੀਂ ਹਿਸਾਬ ਲਾ ਲਓ ਤਕਰੀਬਨ ਇਨਸ਼ੋਰੈਂਸ ਹਰ ਚੀਜ਼ ਦੀ ਹੈਗੀ ਹੈ।
1: ਇਹ ਤਾਂ ਹੀ ਤਾਂ ਬਾਜਵਾ ਜੀ ਇਹ ਗੱਲ ਹੈ ਵੀ ਜਿਹੜਾ ਬੰਦਾ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਾਂਦਾ, ਉਥੋਂ ਦੀ ਚਕਾਚੌਂਧ, ਉਥੋਂ ਦੀਆਂ ਸਹੂਲਤਾਂ, ਉਥੋਂ ਦਾ ਵਾਤਾਵਰਣ, ਉਥੋਂ ਦਾ ਡਿਸਿਪਲਿਨ, ਉਥੋਂ ਦੀ ਸਰਕਾਰੀ ਸਹਾਇਤਾ ਦੇ ਕੇ ਉਥੇ ਦਾ ਹੀ ਹੋ ਕੇ ਰਹਿ ਜਾਂਦਾ।
0: ਸਾਡੇ ਫਿਰ ਵਾਪਸ ਨੀ ਆਉਂਦੇ ਜਿਹੜੇ ਇੱਕ ਵਾਰੀ ਆ ਜਾਂਦੇ।
1: ਅਗਲਾ ਕਹਿੰਦਾ ਵੀ ਮਸੀ ਸਾਨੂੰ ਮੌਕਾ ਮਿਲਿਆ ਇੱਥੇ, ਜਿਹੜੀ ਕੁਰਬਲ ਕੁਰਬਲ ਨਾ ਜਿਵੇਂ ਕੀੜੀਆਂ ਦਾ ਭੌਣ ਤੇ ਕੀੜੇ ਕੁਰਬਲ ਕੁਰਬਲ ਕਰਦੇ ਫਿਰਦੇ ਨੇ,
0: ਉਸ ਤਰ੍ਹਾਂ ਸਾਨੂੰ ਜੇ 25-25 ਕਿੱਲਿਆਂ ਦੇ ਮਾਲਕ ਘਰਾਂ ਦੇ ਟਰੈਕਟਰ ਤੇ ਸਾਰਾ ਕੁਛ, ਉਹ ਜਦੋਂ ਅਮਰੀਕਾ ਤੋਂ ਇਧਰੋਂ ਉਧਰੋਂ ਡਿਪੋਰਟ ਹੁੰਦੇ ਨੇ, ਰੋਂਦੇ ਆਉਂਦੇ ਨੇ ਆਪਣੇ ਘਰ ਨੂੰ। ਕਦੀ ਕੋਈ ਬੰਦਾ ਆਪਣੇ ਘਰ ਨੂੰ ਰੋਂਦਾ ਆਉਂਦਾ ਵੇਖਿਆ ਤੁਸੀਂ? ਚੰਗੀ ਭਲੀ ਜਾਇਦਾਦਾਂ ਦੇ ਮਾਲਕ, ਤੇ ਫਿਰ ਉਹ ਸੋਚਦੇ ਨੇ ਆਣ ਕੇ ਇੰਡੀਆ ਦੇ ਵਿੱਚ ਵੀ ਜਦੋਂ ਦਾ ਲੱਗੇਗਾ ਫਿਰ ਨਿਕਲ ਜਾਣਾ ਇੱਥੋਂ। ਇਹ ਕਿਹੜੀ ਇੰਨੀ ਮਤਲਬ ਕਿ ਵੇਖ ਲਓ ਕਿੰਨੀ ਅੰਤਕਾਲ ਹੋਵੇਗੀ, ਕਿਉਂ ਇਹ ਅੰਤਕਾਲ ਪੈਦਾ ਹੋਈ?
1: ਨਹੀਂ ਦੇਖੋ ਬਾਜਵਾ ਜੀ, ਜਿੱਥੇ ਕੋਈ ਵੀ ਦੇਸ਼ ਹੈ, ਚਾਹੇ ਉਹ ਦੁਨੀਆ ਦਾ ਸਕੜਪੰਚ ਕਾਰ ਆ, ਅਮਰੀਕਾ, ਕੈਨੇਡਾ, ਤੁਹਾਡੇ ਯੂਰਪੀਅਨ ਹੋਰ ਮੁਲਕ ਨੇ, ਤੇ ਸਾਰੇ ਨੇ ਜਿਹੜੇ ਉਹ ਇਮਾਨਦਾਰੀ ਦੇ ਉੱਪਰ ਟਿਕੇ ਹੋਏ।
0: ਜੀ ਬਿਲਕੁਲ, ਵੇਖੋ ਇੱਥੇ ਕਿਸੇ ਨੂੰ ਰਿਸ਼ਵਤ ਨਹੀਂ ਦਿੰਦੇ, ਕੋਈ ਯੂਰਪ ਵੀ ਨਹੀਂ ਕਿਸੇ ਦੀ ਪੈਂਦੀ ਕੋਈ ਰਿਸ਼ਵਤ ਦੇਦੇ। ਰਿਸ਼ਵਤ ਅਗਰ ਇਹ ਨਹੀਂ ਕਿਸੇ ਚੀਜ਼ ਦਾ ਬੀਜ ਨਾਸ ਨਹੀਂ, ਅਗਰ ਰਿਸ਼ਵਤ ਹੈ ਤੇ ਉਹ ਮਿਲੀਅਨ ਮਿਲਿਆਰਡ ਨਾਲ ਉੱਪਰ ਦੇ ਲੈਵਲ ਤੇ ਕਿਤੇ ਹੋਵੇਗੀ, ਥੱਲੇ ਨਹੀਂ। ਕਿਸੇ ਦੇ ਨਾਲ ਕੋਈ ਰਾਏ ਨਹੀਂ, ਤੁਸੀਂ ਸਾਡੇ ਚਾਚੇ ਦੇ ਪੁੱਤਰ ਹੋ, ਜਾਂ ਕੋਈ ਸਿਫਾਰਿਸ਼ ਨਹੀਂ ਕਿਸੇ ਦੀ ਕਿਸੇ ਅੱਗੇ ਪੈਂਦੀ, ਕੋਈ ਇਹੋ ਜਿਹੀ ਗੱਲ। ਬਲਕਿ ਕਾਨੂੰਨ ਨਾਲ ਕਾਨੂੰਨ ਵਾਲੇ ਵੀ ਚੱਲਦੇ ਨੇ,
1: ਉਹੀ ਗੱਲ
0: ਕਾਨੂੰਨ ਲਾਗੂ ਕਰਨਾ, ਉਹ ਵੀ ਕਾਨੂੰਨ ਨਾਲ ਚੱਲਦੇ ਨੇ।
1: ਜਿੱਥੇ ਹੁਣ ਤੁਹਾਡਾ ਪ੍ਰਧਾਨ ਮੰਤਰੀ ਹੈ, ਕੋਈ ਤੁਹਾਡੇ ਹੋਰ ਵੱਡੇ ਦੇਸ਼ ਦੇ ਆਗੂ ਨੇ, ਉਹ ਲੋਕਾਂ ਦੇ ਵਿੱਚ ਆਮ ਤੁਰੇ ਸ਼ਰੇਆਮ ਫਿਰਦੇ ਨੇ, ਲੋਕਾਂ ਨੂੰ ਮਿਲਵਰਤਨ ਕਰਦੇ ਨੇ, ਸ਼ੇਕ ਹੈਂਡ ਕਰਦੇ ਨੇ। ਇਹੋ
0: ਜੀ ਗੱਲ ਹੀ ਨਹੀਂ, ਮਤਲਬ ਕਿ ਜਿਹੜਾ ਆਮ ਸ਼ਹਿਰੀਆਂ ਵਾਂਗੂ ਆਉਂਦੇ ਜਾਂਦੇ, ਕੋਈ 40-40 ਕਾਰਾਂ ਟੂੰ ਟਾਂ ਯੇ ਵੋ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਇੱਕ ਸਿਪਾਹੀ ਮਿਨਿਸਟਰ ਦਾ ਚਲਾਨ ਕਰ ਸਕਦਾ ਹੈ, ਤੇ ਕੀਤੇ ਵੀ ਨੇ।
1: ਸੋ ਮੈਂ ਹਾਂਜੀ
0: ਜੀ,
1: ਮੈਂ ਉਹੀ ਗੱਲ ਕਹਿ ਰਿਹਾ ਸੀਗਾ ਜੀ, ਬਈ ਜਿੱਥੇ ਸਾਰਾ ਕੁਛ ਬੇਈਮਾਨੀ ਦੀ ਦੀਵਾਰ ਦੇ ਉੱਪਰ ਖੜਾ ਹੋਵੇ, ਜਿੱਥੇ ਹਰ ਟਾਈਮ ਬੇਈਮਾਨੀ ਕੀਤੀ ਜਾਵੇ, ਉੱਥੋਂ ਫਿਰ ਅਸੀਂ ਕੀ ਕੁਝ ਭਾਲ ਸਕਦੇ ਹਾਂ। ਤੇ ਹੋਰ ਦੇਖੋ ਵਾਜਵਾਈ, ਜਿਹੜੀ ਤੁਸੀਂ ਗੱਲ ਖੇਤੀ ਇਨਸ਼ੋਰੈਂਸ ਦੀ ਕੀਤੀ ਸੀ, ਉਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਾਂ ਕਿ ਜਿਹੜੀ ਹੁਣ ਇਹ ਇਸ ਵੇਲੇ ਕਣਕ ਆ ਰਹੀ ਹੈ, ਇਹ ਸਿੱਧੀ ਜ਼ਿਮੀਦਾਰਾਂ ਦੇ ਨਾਲ ਸੰਬੰਧ ਰੱਖਦੀ ਹੈ। ਜ਼ਿਮੀਦਾਰਾਂ ਨੇ ਫਸਲ ਆਪਣੀ ਖੇਤਾਂ ਵਿਚ ਲਾਈ, ਫਿਰ ਸਖ਼ਤ ਮਿਹਨਤ ਕੀਤੀ, ਤੇ ਉਸ ਤੋਂ ਬਾਅਦ ਫਿਰ ਉਹ ਮੰਡੀ ਦੇ ਵਿਚ ਜਾਂਦੀ ਹੈ। ਸਭ ਨੂੰ ਪਤਾ ਵੀ ਕਿੰਨਾ ਔਖਾ, ਜਿਵੇਂ ਹੁਣ ਮੌਸਮ ਇਸ ਵੇਲੇ ਗਰਮੀ ਦਾ ਚੱਲ ਰਿਹਾ ਤੇ ਕਣਕ ਦੀ ਵਢਾਈ ਜ਼ੋਰਾਂ ਤੇ ਹੈ। ਇਹਦੇ ਵਿਚ ਤੁਸੀਂ ਇਹ ਦੇਖੋ ਬਈ ਜਿਹੜੀਆਂ ਮੰਡੀਆਂ ਨੇ ਪੰਜਾਬ ਦੀਆਂ, ਚਾਹੇ ਉਹ ਵੱਡੀ ਆ ਕੋਈ ਚਾਹੇ ਛੋਟੀ ਆ, ਉੱਥੇ ਸਿਸਟਮ ਇਸ ਤਰ੍ਹਾਂ ਲਾਗੂ ਕੀਤਾ ਗਿਆ ਹੈ ਕਿ ਇੱਕ ਰੁਪਏ ਇੱਕ ਬੋਰੀ ਮਗਰ ਇੱਕ ਰੁਪਏ ਕਮਿਸ਼ਨ ਹੈ ਜਿਹੜਾ ਉਹ ਉੱਪਰੋਂ ਥੱਲੇ ਨੂੰ ਚੱਲ ਰਿਹਾ ਹੈ।
0: ਅੱਛਾ,
1: ਇੱਕ ਰੁਪਏ ਕਮਿਸ਼ਨ, ਇੱਕ ਰੁਪਏ ਕਮਿਸ਼ਨ, ਮੈਂ ਵਾਰ ਵਾਰ ਤਾਂ ਕਹਿ ਰਿਹਾ ਕਿ ਮੰਡੀ ਦੇ ਵਿੱਚ ਬੋਰੀ ਕਿੰਨੀ ਆਈ, ਕਣਕ ਦੀਆਂ ਬੋਰੀਆਂ ਕਿੰਨੀਆਂ ਹੋਈਆਂ, ਇੱਕ ਆਮ ਮੰਡੀ ਹੈ ਜਿਹੜੀ ਉਹਦੇ ਵਿੱਚ 7 ਲੱਖ ਦੇ ਲਗਭਗ ਬੋਰੀ ਦੀ ਗਿਣਤੀ ਹੁੰਦੀ ਹੈ, ਜਿਹੜੀ ਪੇਂਡੂ ਮੰਡੀ ਗਿਣੀ ਜਾਂਦੀ ਹੈ, ਜਿਹਦੇ ਵਿੱਚ 5-7 ਪਿੰਡ ਸਰਕਾਰ ਨੇ ਜ਼ੋਨ ਅਨੁਸਾਰ ਬਣਾਇਆ ਹੋਇਆ।
0: ਅੱਛਾ ਜੀ,
1: ਜਿੱਥੇ 5-7 ਲੱਖ ਬੋਰੀ ਹੁੰਦੀ ਹੈ ਉੱਥੇ ਫਿਰ ਇੱਕ ਇੱਕ ਰੁਪਈਏ ਦੇ ਹਿਸਾਬ ਦੇ ਨਾਲ ਇੱਕ ਇੱਕ ਰੁਪਈਆ ਜਿਹੜਾ ਬਾਜਵਾ ਜੀ ਦਾ ਤੇ ਉਹ ਦੇਖੋ ਫਿਰ ਵੀ 5 ਬੋਰੀਆਂ ਤੇ 5 ਲੱਖ ਬਣ ਗਿਆ। ਇੱਕ ਰੁਪਈਆ ਬੱਬੀ ਜੀ ਦਾ ਤੇ ਇੱਕ ਰੁਪਈਆ ਏਦਾਂ ਏਦਾਂ ਕਰਕੇ ਜਿਹੜੇ 5 ਰੁਪਈਏ ਨੇ ਉਹ ਪਤਾ ਨੀ ਕਿੰਨੇ ਪਾਸਿਆਂ ਚ ਵੰਡੇ ਜਾਂਦੇ ਨੇ। ਸੋ ਮੇਰੀ ਗੱਲ ਕਹਿਣ ਦਾ ਮਤਲਬ ਵੀ ਜਿੱਥੇ ਇੱਕ ਕਿਸਾਨ ਨੂੰ ਸਖ਼ਤ ਮਿਹਨਤ ਕਣਕ ਵਾਲੇ ਨੂੰ ਮੰਡੀ ਚ ਲੈ ਕੇ ਆਉਣ ਵਾਲੇ ਨੂੰ ਵੀ ਬਖਸ਼ਿਆ ਜਾ ਰਿਹਾ ਉੱਥੇ ਹੋਰ ਕਿਸੇ ਨੂੰ ਕਿਵੇਂ ਬਖਸ਼ਿਆ ਜਾ।
0: ਉਹ ਵੇਖ ਲੋ ਜਿਹੜੇ ਕੂਲਰਾਂ ਪੱਖਿਆਂ ਅੱਗੇ ਬੈਠੇ ਨੇ ਇਹ ਪੈਸੇ 5-5 ਲੱਖ 50-55 ਲੱਖ ਤੱਕ ਪਹੁੰਚ ਜਾਂਦਾ ਜੋ ਤੁਸੀਂ ਦੱਸਣ ਦੇ
1: ਪਿੱਛੇ
0: 5 ਹੈ ਤੇ 5 ਕੁ ਲੱਖ ਲੈ ਗਏ ਨੇ ਤੇ 50-55 ਤੇ ਇਹ ਉਹਨਾਂ
1: ਦੀ ਜਾਂਦਾ। ਇਹ ਇੱਕ ਘਟਨਾਕ੍ਰਮ ਜਿਹੜਾ ਇਹ ਮੈਂ ਸਾਹਮਣੇ ਦਾਤਾ ਨਾਲ ਗੱਲ ਕਰ ਰਿਹਾ ਨਾ ਇਹ ਕਿੱਥੋਂ ਨਿਕਲਿਆ ਕਿ ਜਿਹੜਾ ਇਸ ਲੋਕਲ ਮੰਡੀਆਂ ਦੇ ਵਿੱਚ ਢੋਆ ਢੁਆਈ ਲਈ ਸਾਧਨ ਵਰਤਿਆ ਜਾਂਦਾ ਉਹ ਲੋਕਲ ਟਰੱਕ ਯੂਨੀਅਨ ਨੇ।
0: ਅੱਛਾ।
1: ਵੈਸੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਵਿੱਚ ਟਰੱਕ ਯੂਨੀਅਨ ਭੰਗ ਕਰ ਦਿੱਤੀਆਂ ਸੀ।
0: ਅੱਛਾ।
1: ਹਾਂਜੀ ਪਰ ਫਿਰ ਵੀ ਹੁਣ ਜਿਹੜੇ ਆਪ ਵਾਲੇ ਨੇ ਹੁਣ ਅੱਜ ਕੱਲ ਮੂਹਰੇ ਇਨਕਲਾਬੀ ਬਣੇ ਹੋਏ ਨੇ ਇਹਨਾਂ ਨੇ ਫਿਰ ਉਹ ਯੂਨੀਅਨਾਂ ਕਿਸੇ ਰੂਪ ਦੇ ਵਿੱਚ ਲਾਗੂ ਕੀਤੀਆਂ ਤੇ ਗੱਲ ਇਹ ਕਿੱਥੋਂ ਨਿਕਲੀ ਵੀ ਜੇਕਰ ਤੁਸੀਂ ਮੰਡੀ ਦਾ ਟੈਂਡਰ ਢੋਆ ਢੁਆਈ ਆਵਾਜਾਈ ਠੇਕੇਦਾਰ ਜੀ ਤੁਸੀਂ ਜੇ ਮੰਡੀ ਦਾ ਟੈਂਡਰ ਲੈਣਾ ਤਾਂ ਤੁਸੀਂ ਫਿਰ ਢੋਆ ਢਾਈ ਆਵਾਜਾਈ ਦੇ ਮਗਰ ਸਾਡਾ 1 ਰੁਪਈਆ ਰੱਖੋ।
0: ਅੱਛਾ।
1: ਇੱਥੋਂ 1-1 ਰੁਪਈਆ ਜਿਹੜਾ ਕਿਸੇ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ।
0: ਚੱਲ ਕੋਈ ਨੀ 1 ਰੁਪਈਏ ਦਾ ਕੀ ਹੈ ਵੀ ਜਿੱਧਰ ਨੂੰ ਜਾ ਰਿਹਾ ਉੱਥੇ ਦੇ ਢੇਰ ਲੱਗਦਾ ਜਾ ਰਿਹਾ ਨਾ
1: ਉੱਥੇ ਢੇਰ ਲੱਗਦਾ ਜਾ। ਸੋ ਮੇਰੀ ਗੱਲ ਤੁਹਾਡੇ ਨਾਲ ਤਾਂ ਕਰਦਾ ਵਾਦਾ ਗੱਲਬਾਤ ਸੀ ਵੀ ਆਪਾਂ ਤਾਂ ਰੌਲਾ ਪਾ ਰਹੇ ਹਾਂ ਵੀ ਸਾਨੂੰ ਇਨਸ਼ੋਰ ਕਾਰਪੋਰ ਇਨਸ਼ੋਰ ਫਸਲ ਇਨਸ਼ੋਰ ਦਿੱਤਾ ਜਾਵੇ ਪਰ ਉੱਥੋਂ ਜਿੱਥੋਂ 1-1 ਰੁਪਈਏ ਦੇ ਨਾਲ ਲੱਖਾਂ ਰੁਪਈਏ ਇਕੱਠੇ ਕੀਤੇ ਜਾ ਰਹੇ ਨੇ ਤੇ ਉੱਥੇ ਫਿਰ ਬਾਜਵਾ ਜੀ ਕਿਹੜਾ ਇਨਸ਼ੋਰੈਂਸ ਕਿਹੜਾ ਕਿਸਾਨ ਕਿਹੜੀ ਨੀਤੀ।
0: ਵੈਸੇ ਤੁਸੀਂ ਇੱਕ ਤੇ ਐਗਜ਼ਾਮਪਲ ਦਿੱਤੀ ਹੈ ਨਾ ਮੰਡੀ ਦੀ ਤੁਸੀਂ ਕਿਸੇ ਦਫ਼ਤਰ ਚੱਲ ਜਾਓ ਕਿਸੇ ਵੀ ਡਿਪਾਰਟਮੈਂਟ ਚ ਚੱਲ ਜਾਓ ਹੁਣ ਇਹ ਰਿਸ਼ਵਤ ਤੇ ਘਰ ਘਰ ਗਈ ਹੈ ਤੇ ਲੋਕਾਂ ਨੇ ਐਕਸੈਪਟ ਹੀ ਕਰ ਲਈ ਹੈ ਕਿ ਇਹ ਰਿਸ਼ਵਤ ਨਹੀਂ ਇਹ ਸਰਕਾਰੀ
1: ਤੇ ਗੱਲ ਇਹ ਕਿੱਥੋਂ ਨਿਕਲੀ ਵੀ ਜੇਕਰ ਤੁਸੀਂ ਮੰਡੀ ਦਾ ਟੈਂਡਰ ਢੋਆ ਢੁਆਈ ਆਵਾਜਾਈ ਠੇਕੇਦਾਰ ਜੀ ਤੁਸੀਂ ਜੇ ਮੰਡੀ ਦਾ ਟੈਂਡਰ ਲੈਣਾ ਤਾਂ ਤੁਸੀਂ ਫਿਰ ਢੋਆ ਢਾਈ ਆਵਾਜਾਈ ਦੇ ਮਗਰ ਸਾਡਾ 1 ਰੁਪਈਆ ਰੱਖੋ।
0: ਅੱਛਾ।
1: ਇੱਥੋਂ 1-1 ਰੁਪਈਆ ਜਿਹੜਾ ਕਿਸੇ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ।
0: ਚੱਲ ਕੋਈ ਨੀ 1 ਰੁਪਈਏ ਦਾ ਕੀ ਹੈ ਵੀ ਜਿੱਧਰ ਨੂੰ ਜਾ ਰਿਹਾ ਉੱਥੇ ਦੇ ਢੇਰ ਲੱਗਦਾ ਜਾ ਰਿਹਾ ਨਾ
1: ਉੱਥੇ ਢੇਰ ਲੱਗਦਾ ਜਾ। ਸੋ ਮੇਰੀ ਗੱਲ ਤੁਹਾਡੇ ਨਾਲ ਤਾਂ ਕਰਦਾ ਵਾਦਾ ਗੱਲਬਾਤ ਸੀ ਵੀ ਆਪਾਂ ਤਾਂ ਰੌਲਾ ਪਾ ਰਹੇ ਹਾਂ ਵੀ ਸਾਨੂੰ ਇਨਸ਼ੋਰ ਕਾਰਪੋਰ ਇਨਸ਼ੋਰ ਫਸਲ ਇਨਸ਼ੋਰ ਦਿੱਤਾ ਜਾਵੇ ਪਰ ਉੱਥੋਂ ਜਿੱਥੋਂ 1-1 ਰੁਪਈਏ ਦੇ ਨਾਲ ਲੱਖਾਂ ਰੁਪਈਏ ਇਕੱਠੇ ਕੀਤੇ ਜਾ ਰਹੇ ਨੇ ਤੇ ਉੱਥੇ ਫਿਰ ਬਾਜਵਾ ਜੀ ਕਿਹੜਾ ਇਨਸ਼ੋਰੈਂਸ ਕਿਹੜਾ ਕਿਸਾਨ ਕਿਹੜੀ ਨੀਤੀ।
0: ਵੈਸੇ ਤੁਸੀਂ ਇੱਕ ਤੇ ਐਗਜ਼ਾਮਪਲ ਦਿੱਤੀ ਹੈ ਨਾ ਮੰਡੀ ਦੀ ਤੁਸੀਂ ਕਿਸੇ ਦਫ਼ਤਰ ਚੱਲ ਜਾਓ ਕਿਸੇ ਵੀ ਡਿਪਾਰਟਮੈਂਟ ਚ ਚੱਲ ਜਾਓ ਹੁਣ ਇਹ ਰਿਸ਼ਵਤ ਤੇ ਘਰ ਘਰ ਗਈ ਹੈ ਤੇ ਲੋਕਾਂ ਨੇ ਐਕਸੈਪਟ ਹੀ ਕਰ ਲਈ ਹੈ ਕਿ ਇਹ ਰਿਸ਼ਵਤ ਨਹੀਂ ਇਹ ਸਰਕਾਰੀ ਫੀਸ ਹੈ।
1: ਫੀਸ ਕੰਮ ਨਹੀਂ ਹੋਣਾ ਚਾਹੁੰਦਾ ਤੁਹਾਡਾ।

0: ਤੇ ਉੱਥੇ ਫਿਰ ਵਾਜਵਾ ਜੀ ਕਿਹੜਾ ਇੰਸ਼ੋਰੈਂਸ, ਕਿਹੜਾ ਕਿਸਾਨ, ਕਿਹੜੀ ਨੀਤੀ।
1: ਵੈਸੇ ਤੁਸੀਂ ਇੱਕ ਤੇ ਐਗਜ਼ਾਮਪਲ ਦਿੱਤੀ ਹੈ ਨਾ ਮੰਡੀ ਦੀ, ਤੁਸੀਂ ਕਿਸੇ ਦਫ਼ਤਰ ਚਲ ਜਾਓ, ਕਿਸੇ ਵੀ ਡਿਪਾਰਟਮੈਂਟ ਚ ਚਲ ਜਾਓ, ਹੁਣ ਰਿਸ਼ਵਤ ਤੇ ਘਰ ਘਰ ਗਈ ਹੈ ਤੇ ਲੋਕਾਂ ਨੇ ਐਕਸੈਪਟ ਹੀ ਕਰ ਲਈ ਹੈ ਕਿ ਇਹ ਰਿਸ਼ਵਤ ਨਹੀਂ, ਇਹ ਸਰਕਾਰੀ ਫੀਸ ਹੈ। ਉਨੀ ਦੇਰ ਕੰਮ ਹੀ ਨਹੀਂ ਹੋਣਾ ਤੁਹਾਡਾ, ਜਾਓ। ਬਹੁਤ ਬੁਰੀ ਗੱਲ ਹੈ ਜੀ, ਬਹੁਤ ਬੁਰੀ ਗੱਲ ਹੈ।
0: ਦਫ਼ਤਰ ਸਰਕਾਰੀ ਦਫ਼ਤਰ ਦੀ ਵਾਜਵਾ ਜੀ ਗੱਲ ਬਾਅਦ ਦੇ ਵਿਚ ਹੈ। ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਵੀ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨ ਮੰਡੀਆਂ ਨਾਲ ਜੁੜੇ ਹੋਏ ਨੇ, ਖੇਤੀਬਾੜੀ ਨਾਲ ਜੁੜੇ ਹੋਏ ਨੇ, ਵੀ ਜਦੋਂ ਉਹਨਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਜੀ, ਫਿਰ ਉੱਥੇ ਜਦੋਂ NRI ਬੰਦਿਆਂ ਨੇ ਵਾਜਵਾ ਜੀ ਵਰਗੇ ਨੇ ਆ ਕੇ ਕੋਈ ਰਜਿਸਟਰੀ ਕਰਾਉਣੀ ਹੈ ਪਲਾਟ ਦੀ, ਕੋਈ ਕੁਛ ਹੋਰ ਦੱਸਣਾ, ਤੇ ਉਹਦੇ ਵਿੱਚ ਫਿਰ ਜਿਹੜਾ ਪਤਾ ਲੱਗਣਾ ਵੀ ਤਾਂ NRI ਹੈ, ਫਿਰ ਤੁਹਾਡੇ ਇੱਕ ਰਜਿਸਟਰੀ ਦੇ ਵਿੱਚ 10 ਗੇੜੇ ਲਾਉਣੇ ਨੇ। ਇਹੋ ਜੀ ਗਰਮੀ ਚ ਬਾਬੂ ਜੀ ਹੈਟ ਰੱਖ ਕੇ ਆਉਂਦੇ ਨੇ, ਇਹੋ ਜੀ ਗਰਮੀ ਚ ਬਾਬੂ ਜੀ ਹੈਟ ਰੱਖ ਕੇ ਜਦੋਂ ਕਚਹਿਰੀਆਂ ਚ ਜਾਂਦੇ ਨੇ, ਉਹ ਕਹਿੰਦੇ ਨੇ ਮੇਤੋ ਨੀ ਇਸ ਗਰਮੀ ਚ ਬਹਿ ਹੁੰਦਾ, ਸਮਰਥ ਸਾਹਿਬ ਜਿਵੇਂ ਕਰਨਾ ਕਰੋ, ਏਕੜ ਫਸਾਇਆ ਜਾਂਦਾ।
1: ਸਰਕਾਰ ਕਹਿੰਦੀ ਹੈ ਨਾ ਜ਼ੀਰੋ ਟਾਲਰੈਂਸ ਹੈ ਰਿਸ਼ਵਤ ਤੇ, ਨਸ਼ਿਆਂ ਤੇ। ਜਾਂ ਤੁਸੀਂ ਕਿਸੇ ਕਚਹਿਰੀ ਚ ਆ ਕੇ ਵੇਖ ਲੋ, ਉੱਥੇ ਬੋਰਡ ਲੱਗੇ ਨੇ ਕਿ ਤਹਿਸੀਲਦਾਰ ਦੀ ਫੀਸ ਇੰਨੀ ਹੈ, ਪਟਵਾਰੀ ਦੀ ਇੰਨੀ ਹੈ, ਖੁਸਕਦੇ ਨਹੀਂ ਲੋਕ, ਉਹਨਾਂ ਨੂੰ ਬਿਲਕੁਲ ਉਹਨਾਂ ਦੀ ਫੀਸ ਦੇਣੀ ਪੈਂਦੀ ਹੈ। ਉਹ ਸ਼ਰੇ ਆਮ ਉੱਥੇ ਹੀ ਬੈਠੇ ਮਿਲੀ ਜਾਣ ਡੇ ਨੇ ਪੈਸੇ ਇੰਨੀ। ਇਹ ਮੈਂ ਸਾਡੇ ਨਾਲ ਵਾਪਰਿਆ ਸਾਰਾ ਕੁਛ, ਮੈਂ ਇਹ ਸਾਰਾ ਕੁਛ ਵੇਖ
0: ਬਿਲਕੁਲ।
1: ਤੇ ਜੇ ਤੁਸੀਂ
0: ਮੈਂ ਬਾਜਵਾ ਜੀ
1: ਕਰੋਗੇ ਤੁਹਾਡਾ ਕੰਮ ਹੀ ਨਹੀਂ ਹੋਏਗਾ, ਜ਼ੋਰ ਲਾ ਲਓ ਜਿੱਥੇ ਤੁਹਾਡੇ।
0: ਮੈਂ ਜਿਹੜੀ ਗੱਲ ਲਹਿਜੇ ਚ ਕੀਤੀ ਸੀ ਉਹ ਤੁਸਾਂ ਸੁਣੀ ਨੀ, ਵੀ ਜਦੋਂ NRI ਬੰਦਾ ਹੈਟ ਰੱਖ ਕੇ ਸਿਰ ਤੇ ਕਚਹਿਰੀ ਦੇ ਵਿਚ ਆਉਂਦਾ, ਵੱਖਰੇ ਰੂਪ ਦੇ ਵਿਚ ਆਉਂਦਾ, ਸੈਂਟ ਸੁੰਟ ਲੱਗਿਆ ਹੁੰਦਾ, ਸਾਰਾ ਕੁਛ ਹੁੰਦਾ, ਤੇ ਉਸ ਤੋਂ ਬਾਅਦ ਫਿਰ ਉਹ ਪਤਾ ਲੱਗਦਾ ਵੀ ਇਹ ਕੀ ਹੈ। ਇਹਨੂੰ ਕਹਿੰਦੇ ਪੰਜ ਚਾਰ ਜੇ ਗੇੜੇ ਮਰਾਓ। ਜਦੋਂ ਬਾਜਵਾ ਜੀ ਹੋਣੀ ਇਹੋ ਜੀ ਗਰਮੀ ਦੇ ਵਿਚ ਗੇੜੇ ਮਾਰਦੇ ਨੇ, ਬਾਹਰ ਨਿਕਲਦੇ ਨੇ ਤਾਂ ਉੱਥੇ ਅੱਗ ਤਪਸ਼ ਪੈਂਦੀ ਆ, ਘਰ ਆਉਂਦੇ ਨੇ ਲਾਈਟ ਨੀ ਹੁੰਦੀ, ਤੇ ਫਿਰ ਕਹਿੰਦੇ ਬਈ ਵੀ ਜਿਹੜਾ ਕੁਛ ਮਰਜ਼ੀ ਕਰ, ਕਲਰਕ ਸਾਹਿਬ ਆ ਚੱਕ ਟੇਬਲ ਦੇ ਥੱਲੇ ਜੀ ਸਾਡਾ ਕੰਮ ਕਰ।
1: ਨਹੀਂ ਉਹ ਵਾਕਿਆ ਮੇਰਾ ਵਾਹ ਪਿਆ ਜੀ ਪਿਛਲੀ ਵਾਰੀ ਕਚਹਿਰੀਆਂ ਨਾਲ, ਔਰ ਮੈਂ ਹਿਸਾਬ ਲਾਇਆ ਕਿ ਸ਼ਰੇ ਆਮ ਸਾਰਾ ਪਟਵਾਰੀ ਦੀ ਵੱਖਰੀ, ਤਹਿਸੀਲਦਾਰ ਦਾ ਵੱਖਰਾ, ਉਹ ਸਾਰਾ ਰੇਟ ਦੱਸੀ ਜਾਂਦੇ ਨੇ ਇੰਨੇ ਇੰਨੇ ਇੰਨੇ ਇੰਨੇ, ਹਰ ਇੱਕ ਕੋਈ ਜਿੰਨੇ ਵੀ ਕਰਮਚਾਰੀ ਨੇ ਉੱਤੇ, ਤੇ ਕੈਬਨ ਚ ਹੀ ਬਹਿ ਕੇ ਫੜਨ ਡਏ ਸਨ ਪੈਸੇ।
0: ਬਾਜਵਾ ਜੀ ਜਿਹੜੇ ਵਸੀਕਾ ਨਿਵੇਸ਼ ਕਚਹਿਰੀਆਂ ਦੇ ਵਿਚ ਲੱਗੇ ਹੋਏ ਨਾ ਖੋਖਿਆਂ ਵਾਲੇ,
1: ਹਾਂਜੀ,
0: ਉਹ ਅੱਡੇ ਹੀ ਇਹਦਾ ਕੰਮਾਂ ਲਈ ਬਣੇ ਹੋਏ ਨੇ।
1: ਮੈਂ ਤੇ ਡਾਇਰੈਕਟ ਫੜਦੇ ਵੇਖੇ ਸਨ ਪੈਸੇ ਉਹ ਸਾਰੇ ਲੋਕ।
0: ਹਾਂ, ਸੋ ਇਹ ਆ ਵੀ ਜਦੋਂ ਤੁਸੀਂ ਚਾਹੇ ਬਟਾਲੇ ਜਾਣਾ ਚਾਹੇ ਸਮਰਾਲੇ ਜਾਣਾ, ਇਸ ਤਰ੍ਹਾਂ ਦੀਆਂ ਗੱਲਾਂ ਬਣੀਆਂ ਹੋਈਆਂ ਨੇ ਵੀ ਤਹਿਸੀਲਦਾਰ ਸਾਹਿਬ ਨੇ ਇੱਕ ਘੁੱਗੀ ਮਾਰ ਦੇਣੀ ਆ। ਉਹ ਜਿਹੜੀ ਘੁੱਗੀ ਆ ਉਹਦਾ ਇਹ ਅਰਥ ਹੈ ਵੀ ਇਹ ਫਲਾਣੇ 20 ਨੰਬਰ ਕੈਬਨ ਦੇ ਵਿਚ ਜਾ ਕੇ ਆਪਣੀ ਰਜਿਸਟਰੀ ਲਿਖਾਓ ਜੀ,
1: ਬਿਲਕੁਲ।
0: ਹਾਂ, ਰਜਿਸਟਰੀ ਇਹ ਫਿਰ ਪਤਾ ਲੱਗਦਾ ਰਜਿਸਟਰੀ ਕਿਵੇਂ ਯਾਰ ਕਿਹੜੀ ਲਿਖਾਉਣੀ। ਤੇ ਭਗਵੰਤ ਮਾਨ ਹੁਣੀ ਸਾਡੇ ਮੁੱਖ ਮੰਤਰੀ ਬੋਰਡ ਲਾ ਰਹੇ ਨੇ ਵੀ ਆ ਇਸ ਨੰਬਰ ਤੇ ਜੀ ਕਾਲ ਕਰੋ, ਅਸੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਈ।
1: ਇਹਨਾਂ ਨੂੰ ਸਾਰਾ ਪਤਾ ਹੈ, ਤੁਸੀਂ ਕਾਲਾਂ ਕਿਉਂ ਡੀਕਦੇ ਹੋ, ਆਪਣੇ ਬੰਦੇ ਭੇਜੋ। ਹਾਂ, ਹਰ ਥਾਂ ਇਹੋ ਕੁਛ ਹੋਣ ਡਿਆ, ਫਲਾਇੰਗ ਸਕਾਡ ਭੇਜੋ। ਹਾਂ, ਸਾਰੇ ਜਿਹੜੇ ਚੈੱਕ ਕਰਨ ਵਾਲੇ ਨੇ ਆਪਣੇ ਖੁਫੀਆ ਵਿਭਾਗ ਦੇ ਬੰਦੇ ਭੇਜੋ। ਹਾਂ, ਹਰ ਕਚਹਿਰੀ ਦੇ ਵਿੱਚ ਜਿੰਨੇ ਮਰਜ਼ੀ ਫੜ ਲਓ, ਤੁਸੀਂ ਸਾਰੇ ਅਫਸਰ ਹੀ ਫੜ ਲਓਗੇ ਤੇ ਸਾਡਾ ਸਿਸਟਮ ਹੀ ਠੱਪ ਹੋ ਜਾਏਗਾ, ਕਿਉਂਕਿ ਸਾਰੇ ਤੇ ਰਿਸ਼ਵਤਖੋਰ ਨੇ ਤੇ ਕੰਮ ਹੁਣ ਕੌਣ ਕਰੇਗਾ, ਦਫ਼ਤਰ ਹੀ ਬੰਦ ਹੋ ਜਾਣਗੇ।
0: ਬਾਜਵਾ ਜੀ, ਰੋਪੜ ਦੇ ਵਿਚ ਇਕ ਤਹਿਸੀਲਦਾਰ ਦਾ ਕਲਰਕ 2 ਸਾਲ ਪਹਿਲਾਂ ਰਿਸ਼ਵਤ ਦੇ ਵਿਚ ਫੜਿਆ ਗਿਆ,
1: ਹਾਂਜੀ,
0: ਸ਼ਰੇਆਮ। ਉਸ ਤੋਂ ਬਾਅਦ ਕੀ ਗੱਲ ਹੁੰਦੀ ਹੈ ਬਈ, ਸਾਰੇ ਪੰਜਾਬ ਦੇ ਤਹਿਸੀਲਦਾਰਾਂ ਨੇ ਕਾਨੂੰਗੋਆ ਨੇ ਹੜਤਾਲ ਕਰ ਦਿੱਤੀ ਗਈ।
1: ਵੇਖੋ ਇਹਨੂੰ ਕਿਉਂ ਪੜੇ,
0: ਸਿੱਧੇ ਤੌਰ ਉਤੇ ਭ੍ਰਿਸ਼ਟਾਚਾਰ ਉਤੇ ਮੋਹਰ,
1: ਇਹਨੂੰ ਕਿਉਂ ਪੜਿਆ, ਐਤਰਾਜ ਕੀਤਾ। ਅਸੀਂ ਜੀ
0: ਬਿਲਕੁਲ,
1: ਅਸੀਂ ਹਾਇਰ ਸੈਕੰਡਰੀ ਚ ਪੜ੍ਹਦੇ ਹੁੰਦੇ ਹਾਂ, ਉਦੋਂ ਗੁਰਦਾਸਪੁਰ ਦੇ ਹਾਸਪਿਟਲ ਦੇ ਵਿਚ ਇਕ ਹੈਡ ਆਫ ਦੀ ਡਿਪਾਰਟਮੈਂਟ ਜਿਹੜਾ ਡਾਕਟਰ ਸੀ ਨਾ, ਉਹਨੇ ਨਰਸ ਨੂੰ ਕੋਈ ਅਪ ਸ਼ਬਦ ਛੇੜ ਦਿੱਤਾ, ਮਤਲਬ ਕਿ ਛੇੜਿਆ ਨਰਸ ਨੂੰ। ਨਰਸ ਅੱਗੋਂ ਉਹਨੂੰ ਉਹਦੇ ਨਾਲ ਲੜਨ ਲੱਗ ਪਈ ਤੇ ਉਹ ਜੀ ਮਸਲਾ ਖਿਲਰ ਗਿਆ ਤੇ ਉਹ ਨਰਸਾਂ ਨੇ ਕੀ ਕੀਤਾ, ਸਟ੍ਰਾਈਕ ਕਰ ਦਿੱਤੀ ਤੇ ਕੇਸ ਕਰ ਦਿੱਤਾ ਉਸ ਡਾਕਟਰ ਤੇ, ਕਿਉਂਕਿ ਉਹਨੇ ਇੱਕ ਦੋ ਨੂੰ ਹੋਰ ਵੀ ਛੇੜਿਆ ਸੀ। ਹੁਣ ਜਦੋਂ ਕੇਸ ਹੋ ਗਿਆ ਤੇ ਸਾਰੇ ਹਾਸਪਿਟਲ ਦੇ ਡਾਕਟਰਾਂ ਨੇ ਸਟ੍ਰਾਈਕ ਕਰ ਦਿੱਤੀ।

0: ਅਸੀਂ ਕੰਮ ਤੇ ਨਹੀਂ ਜਾਣਾ, ਸਾਡੇ ਤੇ ਮੁਕਦਮਾ ਨਾ ਕੀਤਾ ਜਾਏ, ਡਾਕਟਰਾਂ ਦਾ ਹੱਕ ਹੈ ਨਰਸਾਂ ਨਰਸਾਂ ਨੂੰ ਛੇੜਨਾ, ਇਹਦੇ ਵਿਚ ਕਿਹੜੀ ਏਡੀ ਗੱਲ ਹੈ, ਸਾਡੇ ਤੇ ਮੁਕਦਮਾ ਵਾਪਸ ਨਾ ਜਾਏ, ਇਹ ਸਾਡਾ ਹੱਕ ਹੈ, ਇਹ ਤਾਂ ਨਹੀਂ ਉਨ੍ਹਾਂ ਨੇ ਕਿਹਾ, ਪਰ ਮਤਲਬ ਤਾਂ ਇਹੋ ਹੀ ਹੈ ਨਾ ਵੀ ਮੁਕਦਮਾ ਵਾਪਸ ਲਓ, ਡਾਕਟਰਾਂ ਨੇ ਤੇ ਥੋੜਾ ਬਹੁਤਾ ਨਰਸਾਂ ਨੂੰ ਛੇੜਨਾ ਹੀ ਹੁੰਦਾ, ਇਹਦੇ ਵਿਚ ਸ਼ਿਕਾਇਤ ਕਰਨ ਵਾਲੀ ਕਿਹੜੀ ਗੱਲ ਹੈਗੀ। ਤੇ ਉਹ ਕਾਫੀ ਮੁਕਦਮਾ ਚੱਲਦਾ ਰਿਹਾ, ਕਾਫੀ ਦੇਰ ਚੱਲਿਆ ਉਹ ਮੁਕਦਮਾ।
1: ਤੇ ਬਾਜਵਾ ਜੀ, ਇਸ ਤਰ੍ਹਾਂ ਗੱਲ ਆ ਬਈ, ਜਿਵੇਂ ਕਹਿੰਦੇ ਆ ਨਾ, ਆਪਾਂ ਅਕਸਰ ਅੱਗੇ ਵੀ ਗੱਲ ਕਰਦੇ ਆ, ਤੇ ਹੁਣ ਵੀ ਚਲੋ ਗੱਲਾਂ ਬਾਤਾਂ ਇਹੀ ਹੈ, ਜਿਹੜਾ ਕੋਈ ਸਮਾਜ ਦੇ ਵਿਚ ਚੱਲ ਰਿਹਾ, ਪੰਜਾਬ ਦੇ ਵਿਚ ਚੱਲ ਰਿਹਾ, ਭਾਰਤ ਚ ਚੱਲ ਰਿਹਾ, ਦੁਨੀਆਂ ਚੱਲ ਰਿਹਾ, ਉਹ ਹੀ ਅਸੀਂ ਕਿਸੇ ਨਾ ਕਿਸੇ ਤਰੀਕੇ ਆਪਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਆ ਗੱਲਬਾਤ। ਹੁਣ ਤੁਸੀਂ ਇਹ ਦੇਖੋ ਬਈ, ਜਿਹੜਾ ਕੁਝ ਮੈਂ ਪਹਿਲਾਂ ਥੋੜੀ ਜਿਹੀ ਗੱਲਬਾਤ ਛੇੜੀ ਸੀ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ, ਬਈ ਆਮ ਆਦਮੀ ਪਾਰਟੀ ਨਾ ਦੇਖੋ ਤੁਸੀਂ ਕਿਹੜੇ ਹਿਸਾਬ ਦੇ ਨਾਲ ਕਿੰਨਾ ਜ਼ਬਰਦਸਤ ਰੱਖਿਆ, ਆਮ ਆਦਮੀ ਪਾਰਟੀ
0: ਜੀ
1: 2000 ਹਾਂ ਨਾ ਖੂਬਸੂਰਤ, ਤੇ ਉਸ ਤੋਂ ਬਾਅਦ ਜੀ ਲੋਕਾਂ ਨੂੰ ਸਬਜਵਾਜ ਦਿਖਾਏ, ਸੋਸ਼ਲ ਮੀਡੀਆ ਨੇ ਕੀਤਾ, ਲੋਕ ਦੁਖੀ ਸੀ, ਇਧਰ ਨੂੰ ਚੱਲ ਪਏ, ਸਭ ਕੁਛ ਹੋ ਗਿਆ, ਬੱਚੇ NRI ਆ ਗਏ, ਕਿਉਂਕਿ NRI ਤੁਸੀਂ ਜਿਹੜੇ ਉਹ ਵੀ ਪੰਜਾਬ ਦੀ ਸੁੱਖ ਸ਼ਾਂਤੀ ਭਾਲਦੇ ਹੋ, ਪੰਜਾਬ ਦੀ ਖੈਰ ਸੁੱਖ ਮਨਾਉਂਦੇ ਆ,
0: ਬਹੁਤ ਜ਼ਿਆਦਾ ਪੰਜਾਬ ਦੀ ਖੈਰ ਸੁੱਖ ਮੰਗਦੇ ਨੇ ਜੀ, ਦੁਆਵਾਂ ਕਰਦੇ ਨੇ ਕਿ ਯਾ ਮਾਲਕਾ ਪੰਜਾਬ ਦੇ ਸੋਹਣੇ ਦਿਨ ਆਉਣ, ਲੋਕ ਰਾਜ ਕੇ ਖਾਣ ਪੀਣ ਤੇ ਆਜ਼ਾਦੀ ਮਨ,
1: ਇਸੇ ਵਜ੍ਹਾ ਦੇ ਨਾਲ ਫਿਰ NRI ਵੀ ਰਗੜੇ ਗਏ, ਤੇ ਇਸ ਤਰ੍ਹਾਂ NRI ਪਹਿਲਾਂ ਰਗੜਦੇ ਤੇ ਅਸੀਂ ਹੁਣ ਬਾਅਦ ਚ ਰਗੜੇ ਜਾ ਰਹੇ ਹਾਂ। ਤਾਜ਼ਾ ਜਿਹੜਾ ਘਟਨਾ ਕਰਮ ਹੈ ਬਾਜਵਾ ਜੀ, ਉਹ ਦੇਖੋ ਜਿਹੜੇ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਨੇ ਆਪਣੇ ਪੈਰ ਜਮਾਏ, ਲੋਕਾਂ ਨੇ ਬੜੇ ਬਹੁਤ ਜਲਦੀ ਛੇਤੀ ਇੱਥੇ ਪੰਜਾਬ ਦੀ ਸਿਆਸਤ ਦੇ ਉੱਪਰ ਉਹਨਾਂ ਨੂੰ ਕਾਬਜ਼ ਕਰ ਦਿੱਤਾ, ਤੇ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਪੰਜਾਬ ਤੋਂ ਰਾਜ ਸਭਾ ਦਾ ਜਿਹੜਾ ਕੋਟਾ ਹੈ ਜਿਹੜਾ ਕਿ ਪਾਰਟੀ ਵਾਈਜ਼ ਹੁੰਦਾ ਹੈ, ਉਹਦੇ ਜਦੋਂ ਮੈਂਬਰਾਂ ਦੀ ਗੱਲ ਚੱਲੀ ਤਾਂ ਫਿਰ ਪੰਜਾਬ ਦੇ ਇਹਨਾਂ ਰਾਜ ਸਭਾ ਮੈਂਬਰਾਂ ਦੇ ਵਿਚੋਂ ਪੰਜਾਬ ਤੋਂ ਸਿਰਫ ਇੱਕ ਬਾਬਾ ਸੀਚੇਵਾਲ ਬਲਵੀਰ ਸਿੰਘ ਲਿਆ ਗਿਆ, ਜਿਹੜਾ ਪੰਜਾਬ ਦੇ ਨਾਲ ਸੰਬੰਧਿਤ ਸੀ, ਪੰਜਾਬ ਦਾ ਸੀ, ਬਾਕੀ ਜਿਹੜਾ ਲਾਣਾ ਆਮ ਆਦਮੀ ਪਾਰਟੀ ਨੇ ਇਸ ਰਾਜ ਸਭਾ ਮੈਂਬਰੀ ਦੇ ਵਿਚ ਇਕੱਠਾ ਕੀਤਾ, ਉਹਨਾਂ ਦੇ ਵਿਚ ਪੰਜਾਬ ਨਾ ਪੰਜਾਬ ਦਾ ਵਸਿੰਦਾ, ਨਾ ਪੰਜਾਬ ਨਾਲ ਬੇਲਜੋਲ ਰੱਖਦਾ ਰਾਘਵ ਚੱਡਾ, ਉਸ ਤੋਂ ਬਾਅਦ ਸੰਦੀਪ ਪਾਠਕ, ਜਿਹੜੇ ਕਿ ਕਿਸੇ ਸਮੇਂ ਕੇਜਰੀਵਾਲ ਦੀ ਮੁੱਛਤਾ ਵਾਲ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਨਾ, ਉਹ ਸੀ। ਇਹਨਾਂ ਨੇ ਪੰਜਾਬ ਨੂੰ ਇੱਕ ਨੀ ਅਨੇਕਾਂ ਪਾਸਿਆਂ ਤੋਂ ਰੱਜ ਰੱਜ ਕੇ ਲੁੱਟਿਆ। ਹੁਣ ਤੁਸੀਂ ਸਕ੍ਰਿਪਟ ਇਹ ਦੇਖੋ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਦਰਮਿਆਨ ਇਹਨਾਂ 22 ਵਾਲੀਆਂ ਚੋਣਾਂ ਤੋਂ ਪਹਿਲਾਂ 3 ਮਹੀਨੇ ਲਈ ਚਰਨਜੀਤ ਸਿੰਘ ਚੰਨੀ ਬਣਦੇ, ਬੜੀ ਜਦੋਜਹਿਦ ਦੇ ਨਾਲ ਬਣਦੇ ਨੇ, ਕਿਉਂਕਿ ਉਹ ਦਲਿਤ ਠੱਪੇ ਦੇ ਕਾਰਨ ਉਹਨੂੰ ਦੂਏ ਸਾਥੀ ਨੇ ਜਿਹੜੇ, ਚਾਹੇ ਉਹ ਜਾਖੜੋਣੀ ਹੁਣ ਭਾਜਪਾ ਚਲ ਗਏ, ਪ੍ਰਤਾਪ ਸਿੰਘ ਬਾਜਵਾ ਵਗੈਰਾ ਵਗੈਰਾ, ਉਹ ਜਾਤੀ ਵਿਤਕਰਾ ਕਰਦੇ ਹੋਏ ਚੰਨੀ ਦਾ ਵਿਰੋਧ ਕਰਦੇ ਨੇ, ਚਲੋ ਖੈਰ ਉਹ ਪਾਰਟੀ ਦਾ ਮਾਮਲਾ ਸੀ, ਤੇ ਚੰਨੀ 3 ਮਹੀਨੇ ਦੀ ਮੁੱਖ ਮੰਤਰੀ ਬਣ ਗਏ। ਚੰਨੀ ਦਾ ਵਿਧਾਨ ਸਭਾ ਜਿਹੜਾ ਹਲਕਾ ਪੈਂਦਾ ਉਹ ਹੈਗਾ ਜੀ ਜ਼ਿਲ੍ਹਾ ਰੋਪੜ ਦਾ ਚਮਕੌਰ ਸਾਹਿਬ, ਜਿਹੜਾ ਧਾਰਮਿਕ ਇਲਾਕਾ ਵਿਧਾਨ ਸਭਾ ਹਲਕਾ ਜਿਹਦੇ ਵਿਚ ਚਮਕੌਰ ਸਾਹਿਬ ਤੇ ਉਸ ਤੋਂ ਇਲਾਵਾ ਮੋਰਿੰਡਾ ਸ਼ਹਿਰ ਪੈਂਦੇ ਨੇ। ਜਿਹੜਾ ਇਹ ਰੋਪੜ ਆ ਸ਼ਹਿਰ ਆ, ਇਹ ਜਿਵੇਂ ਆਪਣੇ ਰੋਪੜ ਹੈੱਡ ਪਾਣੀ ਆਲਾ ਹੋ ਗਿਆ, ਉਸ ਤੋਂ ਬਾਅਦ ਅੱਗੇ ਫਿਰ ਨਹਿਰਾਂ ਦਰਿਆਵਾਂ ਚੱਲ ਪਿਆ, ਤੇ ਇੱਕ ਦਰਿਆ ਜਿਹੜਾ ਸਤਲੁਜ ਉਹ ਰੋਪੜ ਚਮਕੌਰ ਸਾਹਿਬ ਦੀ ਬੱਖੀ ਦੇ ਵਿਚੋਂ ਨਿਕਲਦਾ, ਤੇ ਇਹਦੇ ਵਿਚ ਉਸ ਵੇਲੇ ਇਹ ਗੱਲ ਮਸ਼ਹੂਰ ਸੀ ਕਿ ਇਥੋਂ ਜਿਹੜਾ ਚਰਨਜੀਤ ਸਿੰਘ ਚੰਨੀ ਆ ਉਹਦੇ ਸਾਥੀ ਨੇ ਉਹ ਰੇਤ ਕੱਢ ਰਹੇ ਨੇ, ਜਿਹੜਾ ਨਜਾਇਜ਼ ਰੇਤਾ ਲੰਮੇ ਸਮੇਂ ਤੋਂ ਪੰਜਾਬ ਦੇ ਸਿਆਸੀ ਆਗੂਆਂ ਲਈ ਆਮਦਨ ਦਾ ਸਾਧਨ ਬਣਿਆ। ਉਸ ਦਰਿਆ ਦੇ ਵਿਚ ਰਾਘਵ ਚੱਡਾ ਆ ਗਿਆ, ਖੋਲ ਕੇ ਆਪਣੇ ਪਜਾਮਾ ਤੇ ਉਹ ਉਸ ਦਰਿਆ ਦੇ ਵਿਚ ਵੜ ਗਿਆ ਜਿੱਥੇ 3 ਮਹੀਨੇ ਰਿਹਾ। ਉਹ ਰਿਹਾ ਕਾਹਦੇ ਲਈ ਵੀ ਆਹ ਟਿੱਪਰ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਆ ਜਿਹੜਾ ਉਹਦੇ ਭਾਣਜੇ ਦਾ, ਆ ਜਾ ਰਿਹਾ ਉਹਦੇ ਫਰਾਣੇ ਦਾ, ਉਹਦੇ ਟਮਕਾਣੇ ਦਾ, ਮਤਲਬ ਕਿ ਵੀ ਚਰਨ ਜੀਤ ਸਿੰਘ ਮੁੱਖ ਮੰਤਰੀ ਚੰਨੀ ਸਾਹਿਬ ਦੇ ਹਲਕੇ ਦੇ ਵਿਚ ਰਾਘਵ ਚੱਡੇ ਨੇ ਆ ਕੇ ਡੇਰੇ ਲਾਏ ਡੇਰੇ ਲਾਏ ਕੇਜਰੀਵਾਲ ਦੇ ਇਸ਼ਾਰੇ ਦੇ ਉੱਤੇ। ਉਸ ਤੋਂ ਬਾਅਦ ਫਿਰ ਬਾਜਵਾ ਜੀ ਗੱਲ ਆ ਕੇ ਮੁੜ ਕੇੜ ਉੱਥੇ ਲਿਆ ਰਿਹਾ ਮੈਂ ਵੀ ਇਹ ਰਾਘਵ ਚੱਡਾ ਇਸ ਵੇਲੇ ਭਾਜਪਾ ਵਿਚ ਛਾਲ ਮਾਰ ਕੇ ਕੱਲ ਗਿਆ ਜਾਣ ਦਾ ਜਿਹੜਾ ਉਹ ਕਾਰਨ ਹੈ ਉਹ ਵੀ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਹੈ ਉਹ ਬਹੁਤ ਜ਼ਿਆਦਾ ਭ੍ਰਿਸ਼ਟ ਕਰਪਟ ਹੋ ਚੁੱਕੀ ਹੈ ਇਸ ਲਈ ਅਸੀਂ ਇਸ ਦਾ ਸਾਥ ਛੱਡ ਰਹੇ।
0: ਅੱਛਾ
1: ਇਹ ਕਹਿ ਕੇ ਸੱਤ ਅੱਠ ਬੰਦੇ ਜਿਹੜੇ ਮਾਰ ਕੇ ਪੈਰ ਜਾਂ ਮਾਰ ਕੇ ਲੱਤ ਛਵਾੜੇ ਦੇ ਉੱਪਰ ਚਲ ਗਏ। ਹੁਣ ਇਹਦੇ ਵਿਚ ਸਭ ਤੋਂ ਵੱਡੀ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਵੀ ਰਾਜ ਸਭਾ ਮੈਂਬਰ ਜਿਹੜਾ ਰਾਘਵ ਚੱਡਾ ਬਣਾਇਆ ਉਹਦਾ ਪੰਜਾਬ ਦੇ ਨਾਲ ਕੀ ਇਲਾਕਾ ਦੇਖਾ, ਉਹ ਪੰਜਾਬ ਦੇ ਨਾਲ ਕਿਧਰੋਂ ਤਾਲਕਾਤ ਰੱਖਦਾ। ਪਰ ਬਾਜਵਾ ਜੀ ਮੈਂ ਗੱਲ ਨਿਬੇੜਨ ਦਾ ਯਤਨ ਕਰਾਂ ਕਿ ਉਹ ਵਿਅਕਤੀ ਨੇ ਜਿਨ੍ਹਾਂ ਨੇ ਰੱਜ ਕੇ ਮਲਾਈ ਪੰਜਾਬ ਦੇ ਵਿਚੋਂ ਖਾਧੀ, ਮਲਾਈ ਇਕੱਲੀ ਕਾਢਣੇ ਵਾਲੀ ਤੌੜੀ ਚੋਂ ਨਹੀਂ ਕੱਢੀ, ਕਾਢਣੇ ਵਾਲੀ ਚਾਤੀ ਚੋਂ ਨਹੀਂ ਕੱਢੀ, ਜਿਹੜਾ ਕੁਛ ਵੀ ਸਾਹਮਣੇ ਆਇਆ ਉਹਦੇ ਵਿਚੋਂ ਮਲਾਈ ਰਾਘਵ ਚੱਡੇ ਉਹਨਾਂ ਨੇ ਤਾਂ ਹੋਰ ਭ੍ਰਿਸ਼ਟ ਵਿਅਕਤੀਆਂ ਨੇ ਰੱਜ ਕੇ ਖਾਧੀ।
0: ਜਦੋਂ ਇਹਨਾਂ ਨੂੰ ਭੇਜਿਆ ਗਿਆ ਸੀ ਨਾ ਪਾਰਲੀਮੈਂਟ ਚ ਸਵਾਲ ਉੱਠਿਆ ਸੀ ਵੀ ਇਹਨਾਂ ਨੂੰ ਕਿਉਂ, ਇਹਨਾਂ ਦਾ ਪੰਜਾਬ ਨਾਲ ਕਿਤੇ ਕੋਈ ਲੱਗਦਾ ਹੈ ਹੀ ਨਹੀਂ, ਤੇ ਪੰਜਾਬ ਦੀ ਤਰਫੋਂ ਇਹਨਾਂ ਨੂੰ ਕਿਉਂ ਭੇਜਿਆ ਗਿਆ ਤੁਹਾਨੂੰ ਯਾਦ ਹੋਵੇਗਾ।
1: ਬਾਜਵਾ ਜੀ ਜਿਹੜਾ ਤੁਸੀਂ ਪੁਆਇੰਟ ਕਹਿ ਕੇ ਹਟਿਓ ਇਹ ਬਹੁ ਗਿਣਤੀ ਲੋਕ ਚਾਹੇ ਉਹ ਸਾਡੇ ਵਰਗੇ ਪੰਜਾਬ ਵਾਸੀ ਨੇ ਚਾਹੇ ਤੁਹਾਡੇ ਵਰਗੇ ਵਿਦੇਸ਼ਾਂ ਵਿਚ ਵਸਦੇ ਬੈਠੇ ਨੇ, ਉਹਨਾਂ ਨੇ ਇਹ ਰੌਲਾ ਰੱਪਾ ਪਾਇਆ
0: ਪਰ
1: ਰੌਲਾ ਜੀ ਉਸ ਰੌਲੇ ਨੂੰ ਦਬੋਚਣ ਦੇ ਲਈ ਉਸ ਰੌਲੇ ਨੂੰ ਬੰਦ ਕਰਨ ਦੇ ਲਈ ਮੂਹਰੇ ਬਾਬਾ ਸੀਚੇਵਾਲ ਨੂੰ ਕਰ ਦਿੰਦੇ ਸੀ।
0: ਹੁਣ ਗੱਲ ਮੇਰੇ ਦਿਮਾਗ ਚ ਆ ਰਹੀ ਹੈ, ਬਾਬਾ ਸੀਚੇਵਾਲ ਜੀ ਬਾਹਰ ਰਹਿੰਦੇ ਹੋਏ ਬਹੁਤ ਸੋਹਣੀ ਸੇਵਾ ਕਰ ਰਹੇ ਸਨ, ਉਹਨਾਂ ਨੂੰ ਪਾਰਲੀਮੈਂਟ ਭੇਜਣ ਦੀ ਜ਼ਰੂਰਤ ਕੀ ਪੈ ਗਈ ਹੈ, ਕਾਹਦੇ ਵਾਸਤੇ? ਉਹ ਬਾਹਰ ਸਗੋਂ ਜ਼ਿਆਦਾ ਸੇਵਾ ਕਰ ਰਹੇ ਸਨ ਲੋਕਾਂ ਦੀ, ਪਰਿਆਵਰਣ ਦੀ ਸੇਵਾ ਕਰ ਰਹੇ ਸਨ, ਪਾਰਲੀਮੈਂਟ ਬਾਬਾ ਸੀਚੇਵਾਲੇ ਨੇ ਕੀ ਕਰਨਾ? ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਇਸ ਗੱਲ ਤੇ।
1: ਉਹ ਬਾਜਵਾ ਜੀ ਮੈਂ ਉਹੀ ਗੱਲ ਆਪਾਂ ਕਰ ਰਹੇ ਹਾਂ ਬਈ ਜਿਹੜੇ ਹੋਰ ਬਾਕੀ ਰਾਜ ਸਭਾ ਮੈਂਬਰ ਪੰਜਾਬ ਤੋਂ ਬਾਹਰ ਹੀ ਬਣਾਏ ਸੀ ਉਹਨਾਂ ਨੂੰ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਲੋਕਾਂ ਨੂੰ ਦੱਸਣ ਦੇ ਲਈ ਵੀ ਅਸੀਂ ਬਾਬਾ ਸੀਚੇਵਾਲ ਵੀ ਬਣਾ ਦਿੱਤਾ ਗਿਆ। ਜੇਕਰ ਬਾਬਾ ਸੀਚੇਵਾਲ ਬਾਬਾ ਸਹੀ ਤਰੀਕੇ ਨਾਲ ਹੁੰਦਾ ਉਹ ਮਾਰਦਾ ਲੱਤ ਵੀ ਚੱਕੋ ਤੁਹਾਡੀ ਰਾਜ ਸਭਾ ਦੀ ਮੈਂਬਰੀ, ਮੈਂ ਕੁਛ ਨੀ ਲੈਣਾ, ਮੈਂ ਤਾਂ ਲੋਕਾਂ ਦੀ ਸੇਵਾ ਕਰਨੀ ਆ। ਪਰ ਜਦੋਂ ਬਾਜਵਾ ਜੀ
0: ਸੇਵਾ ਕਰਦੇ ਕਰਦੇ ਨੂੰ ਭੇਜ ਦਿੱਤਾ ਤੇ ਉਹ ਵੀ ਚਲੇ ਗਏ ਬਾਹਰ, ਉਹ ਸਗੋਂ ਜ਼ਿਆਦਾ ਸੇਵਾ ਕਰ ਰਹੇ ਹਨ। ਹੁਣ ਕੀ ਕਰਨ ਡਏ ਨੇ ਉੱਥੇ ਬਈ, ਕੀ ਕਰਦੇ ਨੇ
1: ਹੁਣ? ਹੁਣ ਤੁਸੀਂ ਇਹ ਦੇਖੋ ਜਿਹੜਾ ਬਾਬਾ ਇਹ ਸੀਚੇਵਾਲ ਵੇਈ ਪੂਈ ਨੂੰ ਸਾਫ਼ ਕਰਨ ਦੀ ਗੱਲ ਕਰਦਾ, ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਾ ਕੇ ਇਹਨੂੰ ਵਾਤਾਵਰਣ ਪ੍ਰਤੀ ਪਦਮ ਸ਼੍ਰੀ ਤੱਕ ਦੇ ਮਿਲ ਚੁੱਕੇ ਨੇ
0: ਤੇ
1: ਹੁਣ ਜਦੋਂ
0: ਨੋ ਡਾਊਟ ਕੰਮ ਉਹਨਾਂ ਨੇ ਕੀਤਾ ਵੀ ਹੈ ਸੀ,
1: ਹਾਂ ਕੀਤਾ ਹੈ। ਜਦੋਂ ਬਾਬਾ ਜੀ ਰਾਜ ਸਭਾ ਮੈਂਬਰ ਬਣਾ ਦਿੱਤੇ ਗਏ ਨੇ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਲੁਧਿਆਣੇ ਜ਼ਿਲ੍ਹੇ ਦਾ ਬੁੱਢਾ ਨਾਲਾ ਜਿਹਦਾ ਖਾਸ ਤੌਰ ਤੇ ਗੰਦ ਦਾ ਰੌਲਾ ਪੈਂਦਾ ਹੈ ਤੇ ਜਿਹੜਾ ਸਾਦਰੋ ਦਰਿਆ ਦੇ ਵਿਚ ਜਾ ਕੇ ਸ਼ਾਮਿਲ ਹੁੰਦਾ ਉਹਦਾ ਰੌਲਾ ਬਹੁਤ ਪੈਂਦਾ ਸੀ, ਜਿਹੜਾ ਬਾਬਾ ਸੀਚੇਵਾਲ ਕਹਿੰਦਾ ਸੀ ਬਈ ਹਾਂ ਜੀ ਇਹ ਬਿਲਕੁਲ ਗਲਤ ਪਾਣੀ ਆ। ਹੁਣ ਉਹ ਬਾਬਾ ਸੀਚੇਵਾਲ ਸਰਕਾਰੀ ਬੋਲੀ ਬੋਲਣ ਲੱਗ ਗਿਆ, ਆ ਉਹਨੂੰ ਰਾਜ ਸਭਾ ਦਾ ਮੈਂਬਰੀ ਦਾ ਫਾਇਦਾ ਮਿਲਿਆ। ਉਸ ਤੋਂ ਵੱਡੀ ਗੱਲ ਜਿਹੜੀ ਇੱਕ ਫੈਕਟਰੀ ਮਨਸੂਰਪੁਰ ਜੀਰਾ ਬੜੇ ਵੱਡੇ ਰੋਹ ਦੇ ਵਿਚ ਸ਼ਰਾਬ ਫੈਕਟਰੀ ਚੱਲੀ, ਵੱਡਾ ਰੋਹ ਲੋਕਾਂ ਨੇ ਉਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਕੀਤਾ, ਵੱਡਾ ਬਹੁਤ ਸੰਘਰਸ਼ ਚੱਲਿਆ। ਸਾਡੇ ਬਹੁਤੇ ਪਾਠਕਾਂ ਨੂੰ ਇਹ ਗੱਲ ਸਰੋਤਿਆਂ ਨੂੰ ਯਾਦ ਹੋਵੇਗੀ ਕਿਉਂਕਿ ਬਹੁਤੀ ਪੁਰਾਣੀ ਗੱਲ ਹੈ। ਬਾਬਾ ਸੀਚੇਵਾਲ ਜਿਹੜੇ ਲੋਕ ਇਲਾਕੇ ਦੇ ਜੀਰੇ ਦੇ ਮੋਗੇ ਦੇ ਫਿਰੋਜ਼ਪੁਰ ਦੇ ਰੌਲਾ ਪਾਉਂਦੇ ਸੀ ਬਾਜਵਾ ਜੀ ਵੀ ਇੱਥੇ ਪਾਣੀ ਪੀਣ ਲਾਇਕ ਨਹੀਂ ਰਿਹਾ, ਡੰਗਰਾਂ ਨੂੰ ਜਦੋਂ ਅਸੀਂ ਪਾਣੀ ਢਾਣੀ ਪਿਲਾਉਂਦੇ ਆ ਬਾਹਰ ਲੈ ਕੇ ਜਾਂਦੇ ਆ ਉਹਦੇ ਖੋਰਾਂ ਦੇ ਵਿੱਚ ਚਮੜੀ ਦਾ ਰੋਗ ਪੈਦਾ ਹੋ ਗਿਆ ਤੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਤੇ ਉਹ ਬਾਬਾ ਸੀਚੇਵਾਲ ਆਪਣੀ ਇੱਕ ਟੀਮ ਲਿਆਇਆ ਤੇ ਉਹ ਟੀਮ ਨੇ ਪਾਣੀ ਹੈ ਜਿਹੜਾ ਉਹ ਜਦੋਂ ਚੈੱਕ ਕਰਕੇ ਉਹਦਾ ਸੈਂਪਲ ਭੇਜਿਆ ਤਾਂ ਉਹ ਪਾਣੀ ਨੂੰ ਦਰੁਸਤ ਮੰਨਿਆ ਗਿਆ, ਜਿਹੜਾ ਕਿ ਕਿਸੇ ਵੀ ਲੈਬੋਰੇਟਰੀ ਦੇ ਵਿੱਚ ਪਾਸ ਨਹੀਂ ਹੋ ਸਕਦਾ।
0: ਅੱਛਾ,
1: ਇਹ ਬਾਬੇ ਇਹ ਬਾਬੇ ਸੀਚੇਵਾਲ ਦੀ ਰਾਜ ਸਭਾ ਮੈਂਬਰੀ ਭਾਈ।
0: ਵਾਹ।
1: ਤੇ ਹੁਣ ਥੋੜਾ ਜਿਹਾ ਇਸ ਪਾਸੇ ਨੂੰ ਹੋਰ ਚੱਲੀਏ ਤਾਂ ਤੁਹਾਨੂੰ ਲੈ ਕੇ ਜਾਈਏ ਆਪਾਂ ਜਲੰਧਰ। ਜਦੋਂ ਜਲੰਧਰ ਤੋਂ ਫਗਵਾੜਾ ਜਾਂਦੇ ਆ ਤਾਂ ਪਿਛਲੇ ਤਕਰੀਬਨ 15-20 ਸਾਲਾਂ ਦੇ ਵਿੱਚ ਇੱਕ ਵੱਡੀ ਇਮਾਰਤ, ਇੱਕ ਵੱਡਾ ਐਜੂਕੇਸ਼ਨ ਕਾਲਜ ਨਜ਼ਰ ਆਉਂਦਾ ਜਿਹਦਾ ਨਾਮ ਹੈ LPU, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਿਹੜੀ ਕਿ ਬਹੁਤ ਵੱਡੇ ਖੇਤਰ ਦੇ ਵਿੱਚ ਦੋ ਪਿੰਡਾਂ ਨੂੰ ਉਜਾੜ ਕੇ ਜਾਂ ਉਹਨਾਂ ਦੀ ਜ਼ਮੀਨ ਖਰੀਦ ਕੇ ਦੋ ਪਿੰਡਾਂ ਦੀ ਫਵਾੜੇ ਇਲਾਕੇ ਦੇ ਵਿੱਚ ਜਿਹੜਾ ਕਪੂਰਥਲਾ ਜ਼ਿਲ੍ਹਾ ਪੈਂਦਾ ਹੈ ਉਥੋਂ ਜ਼ਮੀਨ ਖਰੀਦ ਕੇ ਪ੍ਰਕਾਸ਼ ਸਿੰਘ ਬਾਦਲ ਦੀ ਸੱਤਾ ਵੇਲੇ ਸਾਰੀਆਂ ਨੋਟਸਾਂ, ਸਾਰੇ ਵਿਦਿਆ ਯੂਨੀਵਰਸਿਟੀ ਲਈ ਸੰਬੰਧਿਤ ਬਿੱਲ, ਯੂਨੀਵਰਸਿਟੀ ਸੰਬੰਧੀ ਲੋੜੀਆਂ ਲੋੜੀਂਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਕਾਗਜ਼ੀ ਕਾਰਵਾਈਆਂ ਸਰਕਾਰੀ ਤੌਰ ਉੱਤੇ ਬਾਦਲ ਸਾਹਿਬ ਦੇ ਰਾਜ ਪੂਰੀਆਂ ਹੋਈਆਂ। ਜਿਹੜਾ ਲਵਲੀ ਸਵੀਟਸ ਜਲੰਧਰ ਦੇ ਵਿੱਚ ਖਾਸ ਤੌਰ ਤੇ ਮਸ਼ਹੂਰ ਹੈ ਤੇ ਉਸ ਲਵਲੀ ਸਵੀਟਸ ਮਠਿਆਈਆਂ ਬਰਫੀਆਂ ਬਣਾਉਣ ਵਾਲੇ ਹਲਵਾਈਆਂ ਨੇ ਇੱਕ ਵੱਡੀ ਢੇਰ ਖੜੀ ਕਰਕੇ ਲਵਲੀ ਯੂਨੀਵਰਸਿਟੀ ਚਲਾ ਦਿੱਤੀ ਗਈ। ਉਸ ਲਵਲੀ ਯੂਨੀਵਰਸਿਟੀ ਦਾ ਜਿਹੜਾ ਕਿ ਵਾਈਸ ਚਾਂਸਲਰ ਹਲਵਾਈ ਨੂੰ, ਹਲਵਾਈ ਜਿਹੜਾ ਮਾਲਕ ਬਣਿਆ ਉਹ ਵਾਈਸ ਚਾਂਸਲਰ ਬਣਿਆ, ਇਹਨਾਂ ਨੂੰ ਹਲਵਾਈਆਂ ਨੂੰ ਜਲੇਬੀ ਬਣਾਉਣ ਵਾਲਿਆਂ ਨੂੰ ਕੀ ਪਤਾ ਵੀ ਵਾਈਸ ਚਾਂਸਲਰ ਕੀ ਹੁੰਦਾ।
0: ਗੱਲ ਤੇ ਤੁਹਾਡੀ ਠੀਕ ਹੈ।
1: ਉਹ ਵਾਈਸ ਚਾਂਸਲਰ ਪੈਸੇ ਦੇ ਜ਼ੋਰ ਤੇ ਬਣਿਆ, ਬਾਦਲ ਸਾਹਿਬ ਦੇ ਰਾਜ ਚ ਯੂਨੀਵਰਸਿਟੀ ਸਥਾਪਿਤ ਕੀਤੀ, ਉਸ ਦਾ ਨਾਮ ਹੈ ਅਸ਼ੋਕ ਮਿੱਤਲ। ਉਹ ਸਿਰਫ ਇੱਕ ਯੂਨੀਵਰਸਿਟੀ ਵਾਲਾ ਹੋਣ ਕਰਕੇ ਉਸ ਬੰਦੇ ਨੂੰ ਆਮ ਆਦਮੀ ਪਾਰਟੀ ਨੇ ਕਰੋੜਾਂ ਰੁਪਈਆਂ ਦਾ ਫੰਡ ਦਿਖਾ ਕੇ ਰਾਜ ਸਭਾ ਮੈਂਬਰ ਬਣਾ ਦਿੱਤਾ ਗਿਆ। ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਹੈ ਬਈ ਪੰਜਾਬ ਦੇ ਦੁੱਖ ਕੀ ਨੇ, ਪੰਜਾਬ ਦੇ ਦਰਦ ਕੀ ਨੇ, ਪੰਜਾਬ ਦੀ ਫਸਲ ਕਿਹੜੀ ਆ, ਪੰਜਾਬ ਦੀ ਮੰਗ ਕਿਹੜੀ ਆ, ਪੰਜਾਬ ਦੇ ਮੁੱਦੇ ਕਿਹੜੇ ਨੇ, ਜਿਹੜਾ ਕਿ ਸੋਨੇ ਦਾ ਚਮਚਾ ਚਾਂਦੀ ਦਾ ਚਮਚਾ ਲੈ ਕੇ ਜੰਮਿਆ, ਹਲਵਾਈ ਘਰਾਂ ਦੇ ਵਿੱਚ ਜਮਿਆ ਤੇ ਜਿਹਨੇ ਰੱਜ ਕੇ ਮਿਠਾਈਆਂ ਖਾ ਕੇ ਮੋਟੇ ਰੁਪਈਏ ਕਮਾ ਲਏ ਤੇ ਉਹਨੂੰ ਇਹਨਾਂ ਨੇ ਰਾਜ ਸਭਾ ਮੈਂਬਰ ਬਣਾਇਆ।
0: ਵਾਹ ਜੀ, ਇਹ ਲਵਲੀ ਯੂਨੀਵਰਸਿਟੀ ਹਲਵਾਈਆਂ ਦੀ ਯੂਨੀਅਨ ਨੇ ਬਣਾਈ ਹੈ, ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ।
1: ਨਹੀਂ ਨਹੀਂ ਨਹੀਂ ਬਾਜਵਾ ਜੀ, ਤੁਹਾਨੂੰ ਮੈਂ ਜਾਣਕਾਰੀ ਦਿਵਾਂ, ਚਾਹੇ ਸਰਚ ਵੀ ਕਰ ਲਿਓ, ਪਰ ਤੁਹਾਡੇ ਤਾਂ ਨਾਰਾ ਹੀ ਸੱਜਣ ਦੁਆਬੇ ਦੇ ਬਹੁਤ ਨੇ।
0: ਹਾਂਜੀ,
1: ਲਵਲੀ ਸਵੀਟਸ।
0: ਅੱਛਾ,
1: ਵੱਡਾ ਇਹ ਇੱਕ ਬਰਫੀਆਂ ਦੀ ਮਤਲਬ ਕਿ ਵੀ ਦੁਕਾਨਾਂ, ਹੁਣ ਤਾਂ ਇਹਨਾਂ ਦੀਆਂ ਬ੍ਰਾਂਚਾਂ ਬਹੁਤ ਖੁੱਲ ਚੁੱਕੀਆਂ ਸੀ।
0: ਅੱਛਾ, ਲਵਲੀ
1: ਉਹ ਲਵਲੀ ਸਵੀਟਸ ਵਾਲਿਆਂ ਨੇ ਹਲਵਾਈ ਪਣੇ ਚੋਂ ਪੈਸੇ ਕਮਾ ਕੇ ਲੋਕਾਂ ਨੂੰ ਡੁਪਲੀਕੇਟ ਮਠਿਆਈ ਖੋਆ ਖਿਲਾ ਕੇ, ਡੁਪਲੀਕੇਟ ਪਨੀਰ ਖਿਲਾ ਕੇ ਰੁਪਈਏ ਇੰਨੇ ਇਕੱਠੇ ਕਰ ਲਏ ਕਿ ਯੂਨੀਵਰਸਿਟੀ ਬਣਾ ਲਈ, ਤਾਂ ਹਲਵਾਈਆਂ ਦੀ ਯੂਨੀਵਰਸਿਟੀ ਕਿਹਾ ਜਾਂਦਾ।
0: ਇੱਕ ਹਲਵਾਈ ਵਾਈਸ ਚਾਂਸਲਰ ਬਣ ਗਿਆ, ਕਿੰਨੀ ਬੇਇੱਜ਼ਤੀ
1: ਉਹ ਬੰਦੇ ਨੂੰ ਚੱਕ ਕੇ। ਹਾਂਜੀ ਹਾਂ, ਉਹ ਬੰਦੇ ਨੂੰ ਚੱਕ ਕੇ ਅਸੀਂ ਰਾਜ ਸਭਾ ਦਾ ਮੈਂਬਰ ਬਣਾ ਛੱਡਿਆ। ਉਸ ਤੋਂ ਬਾਅਦ ਕਰੈਕਟਰ ਹਰਭਜਨ ਭੱਜੀ, ਜਿਹਨੂੰ ਪੱਧਰ ਤੇ ਚੰਗੀ ਤਰ੍ਹਾਂ ਜਾਣਿਆ ਜਾਂਦਾ, ਉਹ ਵੀ ਜਲੰਧਰ ਨਾਲ ਸੰਬੰਧਿਤ ਹੈ। ਉਹਨੇ ਕਦੇ ਵੀ ਪੰਜਾਬ ਦੀ ਗੱਲ ਨੀ ਕੀਤੀ, ਉਹਨੇ ਕੋਈ ਪੰਜਾਬ ਦੇ ਮੁੱਦਿਆਂ ਦਾ ਨੀ ਪਤਾ,
0: ਉਹਨੂੰ
1: ਇੱਕ ਸਪੋਰਟਸ, ਹਾਂ ਉਹਨੂੰ ਇੱਕ ਸਪੋਰਟਸਮੈਨ ਹੋਣ ਦੇ ਨਾਤੇ ਬਸ ਸੌਦੇਬਾਜ਼ੀ ਕਰਕੇ ਉਹਦੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਪੰਜਾਬ ਤੋਂ। ਸਭ ਤੋਂ ਵੱਡੀ ਗੱਲ ਕਿ ਚਲੋ ਉਸ ਤੋਂ ਬਾਅਦ ਇੱਕ ਬਰਨਾਲਾ, ਬਰਨਾਲੇ ਇਲਾਕੇ ਦੇ ਵਿੱਚ ਪੈਂਦਾ ਇੱਕ ਟਰਾਈਡੈਂਟ ਗਰੁੱਪ, ਜਿਹੜਾ ਕਿ ਵੱਡਾ ਇੰਡਸਟਰੀ ਹੈ ਜਿਹਦੇ ਵਿੱਚ ਤੌਲੀਏ ਦਾ ਉਪਕਰਨ ਸ਼ੁਰੂ ਹੋਇਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਉਹਦਾ ਇੱਕ ਨੈਟਵਰਕ ਫੈਲਿਆ ਹੋਇਆ। ਉਹਦੇ ਮਾਲਕ ਨੇ ਰਜਿੰਦਰ ਗੁਪਤਾ, ਜਿਹੜੇ ਬਰਨਾਲਾ ਨਾਲ ਸੰਬੰਧਿਤ ਨੇ, ਉਹਨਾਂ ਦੇ ਨਾਲ ਸੌਦੇਬਾਜ਼ੀ ਕਰਕੇ ਪੰਜਾਬ ਕੋਟੇ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਹੁਣ ਜਿਹੜਾ ਇੰਡਸਟਰੀ ਵਾਲਾ ਕਈ ਸੌ ਕਰੋੜਾਂ ਦਾ ਮਾਲਕ ਹੈ, ਉਹਨੂੰ ਕੀ ਪਤਾ ਬਈ ਭਾਈ ਜਿਹੜੀ ਬਰਨਾਲੇ ਦੀ ਸੜਕ ਹੈ ਜਾਂ ਕੋਈ ਬਰਨਾਲੇ ਦੀ ਦਲਿਤ ਬਸਤੀ ਦੀ ਮੰਗ ਹੈ ਜਾਂ ਕੋਈ ਹੋਰ ਗੱਲਬਾਤ ਹੈ ਵੀ ਉਹ ਕੀ ਹੈ। ਇਹ ਮੈਂ ਤਾਂ ਕੁਝ ਬੰਦਿਆਂ ਦਾ ਨਾਂ ਲੈ ਰਿਹਾ ਜਿਹੜੇ ਪੰਜਾਬ ਦੇ ਨਾਲ ਸਿੱਧੇ ਸੰਬੰਧ ਰੱਖਦੇ ਨੇ। ਹੁਣ ਜਿਹੜਾ ਹਰਭਜਨ ਭੱਜੀ ਦੀ ਗੱਲ ਕਰਦੇ ਆ ਆਪਾਂ, ਉਹਨੇ ਆਪਣਾ ਰਾਜ ਸਭਾ ਦੇ ਵਿੱਚ ਜਿਹੜਾ ਬੋਲਣ ਦਾ ਟਾਈਮ ਮਿਲਦਾ ਉਹ ਵੀ ਪੂਰਾ ਨਹੀਂ ਕੀਤਾ, ਉੱਥੇ ਵੀ ਉਹ ਗੈਰ ਹਾਜ਼ਰ ਰਿਹਾ।
0: ਠੀਕ ਹੈ, ਉਹਨੂੰ ਕ੍ਰਿਕਟ ਖੇਡਣਾ ਤਾਂ ਜ਼ਰੂਰ ਆਉਂਦਾ, ਮੈਂ ਤਾਂ ਕਦੀ ਕੋਈ ਉਹਦੀ ਐਕਟੀਵਿਟੀਜ਼ ਵੇਖੀ ਨਹੀਂ, ਕੋਈ ਗੱਲਬਾਤ
1: ਵੇਖੀ ਨਹੀਂ। ਉਸ ਤੋਂ ਬਿਨਾਂ ਬਾਜਵਾ ਜੀ, ਜਿਹੜੇ ਰਾਜ ਸਭਾ ਮੈਂਬਰ ਲੋਕ ਸਭਾ ਮੈਂਬਰ ਨੇ, ਜਿਨ੍ਹਾਂ ਨੂੰ ਸਰਕਾਰੀ ਪਾਰਲੀਮੈਂਟ ਦੇ ਵਿੱਚੋਂ ਸਰਕਾਰੀ ਕੋਟਾ ਸਰਕਾਰੀ ਪੈਸਾ ਆਉਂਦਾ ਵੀ ਤੁਸੀਂ ਭਾਈ ਜਲੰਧਰ ਲਈ ਇੰਨਾ ਵਰਤਣਾ, ਤੁਸੀਂ ਫਲਾਣੇ ਥਾਂ ਲਈ ਇੰਨਾ ਵਰਤਣਾ, ਇਹ ਜਿਹੜੇ ਮੈਂ ਗੱਲ ਕਰ ਰਿਹਾ ਬਿਜ਼ਨਸਮੈਨਾਂ ਦੀ, ਖਲਵਾਈਆਂ ਦੀ, ਕ੍ਰਿਕਟਰਾਂ ਦੀ, ਇਹਨਾਂ ਨੇ ਉਹ ਫੰਡ ਵੀ ਸਹੀ ਤਰੀਕੇ ਦੇ ਨਾਲ ਆਪਣੇ ਹਲਕੇ ਲਈ, ਪੰਜਾਬ ਦੇ ਲਈ ਨਹੀਂ ਵਰਤਿਆ, ਉਹ ਫੰਡ ਵੀ ਆਣ ਵੰਡਿਆ ਵਾਪਸ ਹੋ ਗਿਆ।
0: ਬਿਲਕੁਲ ਬਿਲਕੁਲ,
1: ਕਿਹੜੇ ਕਿਹੜੇ ਦੁੱਖ ਦੀ ਗੱਲ ਕਰਾਂ ਮੈਂ।
0: ਸੰਨੀ ਜਿਹੜਾ ਸੀ ਆਪਣਾ ਧਰਮਿੰਦਰ ਦਾ ਲੜਕਾ ਗੁਰਦਾਸਪੁਰ,
1: ਹਾਂ ਸੰਨੀ ਦਿਓਲ ਗੁਰਦਾਸਪੁਰ ਤੋਂ ਲੜ ਕੇ,
0: ਇਹਨੇ ਵੀ ਕੋਈ ਨੀ ਪੈਸਾ ਫੰਡ ਵੀ ਨੀ ਦਿੱਤਾ, ਕੋਈ ਗੱਲ ਨੀ, ਕੋਈ ਬਾਤ ਨੀ, ਉਹ ਵਾਪਸ ਹੀ ਹੋਏ ਹੋਣੇ ਨੇ ਪੈਸੇ ਸਾਰੇ,
1: ਅਣਵੰਡਿਆ ਫੰਡ ਰਹਿ ਜਾਂਦਾ ਜੀ ਉਹ। ਤੇ ਉਹਦੇ ਵਿੱਚ ਹੁਣ ਬਾਜਵਾ ਜੀ ਮੈਂ ਤਾਂ ਗੱਲ ਕਰ ਰਿਹਾ ਵੀ ਜਦੋਂ ਇਹੋ ਜਿਹੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਮ ਘਰਾਂ ਦੇ ਬੰਦਿਆਂ ਨੂੰ, ਆਮ ਬੰਦਿਆਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ ਗਿਆ, ਫਿਰ ਉੱਥੇ ਕਿਹਨੇ ਕਿਹਨੇ ਕਿਸੇ ਦੁੱਖ ਦੀ ਗੱਲ ਕਰਨੀ ਹੈ। ਜਿਹੜਾ ਉੱਥੇ ਗਏ ਨੇ ਉਹਨਾਂ ਨੇ ਕੰਟੀਨ ਦੇ ਵਿੱਚੋਂ ਸਸਤਾ ਮਾਲ ਸਮਝ ਕੇ ਛਕ ਲਿਆ, ਚਾਹੇ ਉਹ ਕੁਛ ਵੀ ਆ, ਤੇ ਸਸਤਾ ਮਾਲ ਕੰਟੀਨ ਦੇ ਵਿੱਚੋਂ ਛਕ ਕੇ ਜਦੋਂ ਉਧਰ ਪ੍ਰਸ਼ਨ ਉੱਤਰ ਦੀ ਗੱਲ ਹੁੰਦੀ ਹੈ, ਮੁੱਦਿਆਂ ਦੀ ਗੱਲ ਹੁੰਦੀ ਆ, ਤਾਂ ਇਹਨਾਂ ਨੂੰ ਕੰਟੀਨ ਦੇ ਸਸਤੇ ਮਾਲ ਦੀ ਭੁੱਖੀ ਚੜੀ ਹੁੰਦੀ ਆ ਤੇ ਉੱਥੇ ਸੌ ਜਾਂਦੇ ਨੇ
0: ਜੀ। ਬਿਲਕੁਲ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ, ਮਤਲਬ ਕਿ ਜਿਹੜੇ ਕਿਸ ਤਰ੍ਹਾਂ, ਮਤਲਬ ਕਿ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੇ ਲੋਕ ਨੇ ਇਹਦੇ ਲਾਇਕ ਹੀ ਨਹੀਂ ਜੇ ਹੈਗੇ ਉਧਰ ਨੂੰ ਪਾਰਲੀਮੈਂਟ ਵਾਲ ਨੂੰ ਇਹਨਾਂ ਨੂੰ ਭੇਜਿਆ ਜਾਏ।
1: ਹਾਂ,
0: ਮਤਲਬ ਮੁਹੰਮਦ ਸਦੀਕ ਜਿਹੜੇ ਨੇ ਕਲਾਸ ਸਿੰਗਰ ਨੇ, ਮੈਂ ਉਹਨਾਂ ਦਾ ਫੈਨ ਆ, ਟੌਪ ਕਲਾਸ ਗਾਉਂਦੇ ਨੇ, ਪਰ ਉਹ ਇੱਕ ਨਲਾਇਕ ਪਾਰਲੀਮੈਂਟੇਰੀਅਨ ਨੇ, ਉੱਥੇ ਸੁੱਤੇ ਹੀ ਰਹੇ ਨੇ, ਨਾ ਗੱਲ ਕਰਨੀ, ਨਾ ਕਰਾਉਣੀ, ਕਿਸੇ ਨਾਲ ਲੈਣਾ, ਨਾ ਦੇਣਾ, ਨਾ ਬੋਲਣਾ, ਨਾ ਸੌਣ ਜਾਂਦੇ ਆ ਉੱਥੇ। ਉਹਨਾਂ ਦੀਆਂ ਫੋਟੋਆਂ ਸੁੱਤਿਆਂ ਦੀਆਂ ਮੈਂ ਆਈਆਂ ਨੇ ਬਹੁਤ ਸਾਰੀਆਂ।
1: ਇਹ ਬਾਜਵਾ ਜੀ ਜਿਹੜਾ ਤੁਸੀਂ ਆਖਿਆ ਨਾ ਗੱਲ ਵੀ ਜਦੋਂ ਇਹ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਨੇ, ਉਸ ਵੇਲੇ ਰੌਲਾ ਪਿਆ, ਮੈਂ ਇਸ ਰੌਲੇ ਦੀ ਇਹ ਰੌਲੇ ਦੀ ਤਾਂ ਮੈਂ ਥੋੜਾ ਜਿਹਾ ਵਰਤਾਂਤ ਆ ਜਿਹੜਾ ਤੁਹਾਡੇ ਅੱਗੇ ਰੱਖਿਆ ਬਈ ਇਹ ਕਿਹਨੂੰ ਕਿਹਨੂੰ ਰੋਈਏ। ਇਹ ਆਮ ਆਦਮੀ ਪਾਰਟੀ ਦਾ ਲੈਵਲ ਲੱਗਿਆ ਹੋਇਆ। ਆਮ ਆਦਮੀ ਪਾਰਟੀ ਜੇਕਰ ਅੱਜ ਜਿਹੜੇ ਰੋ ਰਹੇ ਨੇ, ਪਿੱਟ ਰਹੇ ਨੇ ਵੀ ਸਾਡੇ ਨਾਲ ਗਦਾਰੀ ਕਰਕੇ ਰਾਗ ਉਚੱਡੇ ਨੇ, ਜੇ ਕਰਤਾ ਵੋ ਕਰਤਾ, ਜੇਕਰ ਤੁਸੀਂ ਆਮ ਪੰਜਾਬ ਦੇ ਲੋਕ, ਚਾਹੇ ਉਹ ਜਿਵੇਂ ਇਹ ਕਹਿੰਦੇ ਨੇ ਨਾ ਵੀ ਅਸੀਂ ਮਤਲਬ ਕਿ ਵੀ ਸਾਹਿਤਕਾਰ ਦੇ ਤੌਰ ਉੱਤੇ ਪੰਜਾਬ ਦੀ ਆਹ ਅਗਵਾਈ ਲਈ ਜਿਹੜਾ ਵਿਕਰਮ ਸਾਹਨੀ ਦਿੱਲੀ ਦਾ ਇੰਡਸਟਰੀਅਲ ਬੰਦਾ, ਉਹਨੂੰ ਇਹ ਦਰਸਾ ਰਹੇ ਨੇ ਵੀ ਅਸੀਂ ਪੰਜਾਬ ਤੋਂ, ਕਿਉਂਕਿ ਉਹ ਗਾਉਂਦਾ ਵਗੈਰਾ ਵਧੀਆ, ਆਪਣੀ ਉਹਦੀ ਬਹੁਤ ਵੱਡਾ ਕੰਪਨੀ ਹੈ ਦਿੱਲੀ ਦੇ ਵਿੱਚ ਚੱਲ ਰਹੀ ਹੈ, ਵਿਕਰਮ ਸਿੰਘ ਸਾਹਨੀ, ਜਿਹੜਾ ਕਿ ਪੰਜਾਬ ਦਾ ਉੱਕਾ ਹੀ ਕਿਸੇ ਪਾਸਿਓਂ ਦਰਦੀ ਨਹੀਂ ਹੈਗਾ, ਜਿਹਨੇ ਪੰਜਾਬ ਦੇ ਵਿੱਚ ਕਦੇ ਆ ਕੇ ਕੋਈ ਲੋਕਾਂ ਦੇ ਵਿੱਚ ਵਿਚਰਨ ਨਹੀਂ ਕੀਤੀ, ਉਹ ਵਿਕਰਮ ਸਾਹਨੀ ਨੂੰ ਇਹਨਾਂ ਨੇ ਸੱਭਿਆਚਾਰਕ ਤੌਰ ਤੇ ਟਿਕਟ ਦੇ ਕੇ ਰਵਾਜਿਆ ਸੀ ਰਾਜ ਸਭਾ ਮੈਂਬਰੀ ਦੀ। ਇਹ ਸਭ ਹੁਣ ਜਿਹੜੇ ਭਾਜਪਾ ਦੇ ਵਿੱਚ ਗਏ ਨੇ, ਕੱਲ ਦਾ ਰੌਲਾ ਪੈ ਰਿਹਾ ਨੌ ਬੰਦਿਆਂ ਦਾ, ਹੁਣ ਇੱਥੇ ਸਵਾਲ ਅਸੀਂ ਇਹ ਉਠਾਉਂਦੇ ਹਾਂ ਵੀ ਜੇਕਰ ਉਸ ਵੇਲੇ ਪੰਜਾਬ ਦੇ ਫੀਲਡ ਦੇ ਵਿੱਚੋਂ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਬਹੁਤ ਬੰਦੇ ਨੇ,
0: ਆਮ ਬੰਦੇ ਭੇਜੇ ਜਾਂਦੇ ਜਿਨ੍ਹਾਂ ਨੂੰ
1: ਉੱਥੇ ਭੇਜੇ ਜਾਂਦੇ
0: ਬਾਰੇ ਜਾਂ ਖੇਤੀ ਬਾਰੇ ਜਾਂ ਜ਼ਿੰਦਗੀ ਨਾਲ ਵਾਹ ਹੈ ਜਿਨ੍ਹਾਂ ਦਾ
1: ਵਾਹ ਵਾ। ਸੋ ਬਾਜਵਾ ਜੀ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਕਰ ਰਹੇ ਹਾਂ, ਇਹ ਮੈਂ ਤਾਂ ਇੱਥੇ ਕੀਤਾ ਬਈ ਜਿੰਨਾ ਮਰਜ਼ੀ ਕਿਸੇ ਨੂੰ ਆਪਾਂ ਕੁਛ ਬਣਾ ਲਓ, ਕੁਛ ਕਰ ਲਓ, ਆਮ ਆਦਮੀ ਪਾਰਟੀ ਵਾਲਿਆਂ ਦੇ ਉੱਪਰ ਬਹੁਤ ਉਮੀਦਾਂ ਆਸਾ ਸੀ ਤੇ ਇਹ ਹੁਣ ਤੁਸੀਂ ਦੇਖ ਲਓ ਵੀ ਪੰਜਾਬ ਦੇ ਬੈਰੀ ਪੰਜਾਬ ਦੇ ਗਦਾਰ ਕਿਵੇਂ ਬਣੇ।
0: ਹੁਣ ਗੱਲ ਇਸ ਤਰ੍ਹਾਂ, ਜੇ ਸੱਚਾਈ ਨੂੰ ਜ਼ਾਹਰ ਕੀਤਾ ਜਾਏ, ਮੰਨ ਲਓ ਇਹ ਚੰਗੇ ਨਹੀਂ ਜਾਂ ਆਪਣੇ ਵਾਅਦਿਆਂ ਤੇ ਪੂਰੇ ਨਹੀਂ ਉਤਰ ਸਕੇ, ਤੇ ਪਿਛਲੀ ਕਿਹੜੀ ਸਰਕਾਰ ਸੀ ਜਿਹੜੀ ਵਾਅਦਿਆਂ ਤੇ ਪੂਰੀ ਉਤਰੀ ਹੈ? ਹੁਣ ਦੱਸੋ ਕਿਹੜਾ, ਕਿਹਨੂੰ ਕੀ ਕਹੀਏ? ਲੋਕਾਂ ਨੂੰ ਇਹਨਾਂ ਤੇ ਬਹੁਤ ਉਮੀਦਾਂ ਸਨ, ਆਮ ਆਦਮੀ ਪਾਰਟੀ
1: ਬਿਲਕੁਲ ਜੀ,
0: ਲੋੜੋਂ ਵੱਧ ਉਮੀਦਾਂ, ਤੇ ਲੋਕਾਂ ਨੇ ਲੋੜੋਂ ਵੱਧ ਜ਼ੋਰ ਲਾਇਆ ਲੋਕਾਂ ਦੀ ਲੋੜੋਂ ਵੱਧ ਹਮਦਰਦੀ ਇਹਨਾਂ ਨਾਲ, ਇਹਨਾਂ ਦੀ ਜਿੱਤ ਤੇ ਸਾਰੇ ਦੁਨੀਆਂ ਨੇ ਖੁਸ਼ੀਆਂ ਮਨਾਈਆਂ ਜਿਹੜੇ ਬਾਹਰ ਰਹਿੰਦੇ ਨੇ ਸਾਰੇ ਲੋਕੀ।
1: ਜਸ਼ਨ ਮਨਾਏ ਜੀ,
0: ਹਾਂ ਜਸ਼ਨ ਮਨਾਏ ਗਏ ਸਨ। ਇਹਨਾਂ ਦੀ ਸਪੋਰਟ ਸਾਰੀ ਦੁਨੀਆਂ ਨੇ ਕੀਤੀ, ਇਹਨਾਂ ਵਾਸਤੇ ਦੁਆਵਾਂ ਸਾਰੀ ਦੁਨੀਆਂ ਨੇ ਕੀਤੀਆਂ।
1: ਤੇ ਹੁਣ ਬਾਜਵਾ ਜੀ ਗੱਲ ਆ ਜਿਹੜੀ, ਟਾਈਮ ਆਪਣਾ ਨੇੜੇ ਜਾਂਦਾ,
0: ਕੋਈ ਨੀ ਤੁਸੀਂ
1: ਜਦੋਂ ਵੀ ਆਪਾਂ ਇਹ ਪ੍ਰੋਗਰਾਮ ਕਰਦੇ ਆ, ਜਦੋਂ ਵੀ ਵਾਰੀ ਮਿਲਦੀ ਹੈ ਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਹਿੱਸਾ, ਇੱਕ ਗੱਲਬਾਤ, ਇੱਕ ਚਰਚਾ ਜਿਹੜੀ ਉਹ ਜ਼ਰੂਰ ਕਰਦੇ ਆ, ਉਹ ਹੁੰਦੀ ਹੈ ਨਸ਼ਿਆਂ
0: ਜੀ।
1: ਕਿਉਂਕਿ ਗੁਰਾਂ ਦੇ ਨਾਂ ਹੇਠ ਵਸਦਾ ਪੰਜਾਬ ਆ ਜਿਹੜਾ, ਤੇ ਉਹ ਇਸ ਵੇਲੇ ਨਸ਼ਿਆਂ ਦੇ ਵਗ ਰਹੇ ਦਰਿਆ ਦੇ ਵਿਚ ਇਕ ਨਹੀਂ ਅਨੇਕਾਂ ਪਾਸਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਡਬੋ ਡਬੋ ਕੇ ਮਾਰ।
0: ਅੱਛਾ ਜੀ, ਮਾਸਾ ਰਤਾ ਵੀ ਨਸ਼ੇ ਨੂੰ ਕੋਈ ਫਰਕ ਨਹੀਂ ਪਿਆ, ਅੱਗੇ ਨਾਲੋਂ ਘਟਿਆ ਨਹੀਂ?
1: ਮੈਂ ਉਹੀ ਅੱਗੇ ਗੱਲ ਕਰਨ ਲੱਗਾ ਸੀ
0: ਜੀ।
1: ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ, ਜਿਹੜਾ ਕਿ ਇੱਕ ਅਖਬਾਰੀ ਇਸ਼ਤਿਹਾਰ, ਉਸ ਤੋਂ ਬਾਅਦ ਸਰਕਾਰੀ ਇਸ਼ਤਿਹਾਰਬਾਜ਼ੀ, ਸਮੁੱਚੇ ਪੰਜਾਬ ਦੇ ਵਿਚ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ
0: ਜੀ।
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਨੇ ਜਿਹੜੇ ਅੰਕੜੇ ਪੇਸ਼ ਕਰ ਰਹੇ ਨੇ ਕਿ ਅਸੀਂ ਆਹ ਕਰਤਾ ਸੀ, ਇਹ ਕਰਤਾ ਸੀ, ਉਹ ਕਰਤਾ। ਪਰ ਹੈਰਾਨੀ ਦੀ ਗੱਲ ਬਾਜਵਾ ਜੀ ਇਹ ਆ ਬਈ, ਜੇਕਰ ਬਹੁਤੇ ਪਿੱਛੇ ਨਾ ਗੱਲ ਕਰੀਏ ਤਾਂ ਮੈਂ ਪਿਛਲੇ 3 ਦਿਨਾਂ ਤੋਂ ਪੰਜਾਬ ਦਾ ਇੱਕ ਨਸ਼ਿਆਂ ਨਾਲ ਸੰਬੰਧਿਤ ਦਰਦਨਾਕ ਦ੍ਰਿਸ਼ ਉਹ ਆਪਣੇ ਇਸ ਪ੍ਰੋਗਰਾਮ ਵਿਚ ਰੱਖਣਾ
0: ਚਾਹੁੰਦਾ।
1: ਜਿਹੜੇ ਕਹਿ ਰਹੇ ਨੇ ਵੀ ਅਸੀਂ ਪੰਜਾਬ ਚ ਨਸ਼ੇ ਬੰਦ ਕਰਤੇ, ਤੁਸੀਂ ਵੀ ਕਿਹਾ ਵੀ ਪੰਜਾਬ ਚ ਨਸ਼ਾ ਬੰਦ ਹੋਇਆ, ਕੀ ਹੋਇਆ, ਉਹਦੀ ਵੀ ਆਪਾਂ ਵਰਣਨ ਕਰਨਾ। ਜ਼ਿਲ੍ਹਾ ਫਰੀਦਕੋਟ, ਫਰੀਦਕੋਟ ਦਾ ਇੱਕ ਪਿੰਡ ਆ ਹਰੀਕੇ। ਹਰੀਕੇ ਦੇ ਵਿਚ ਪਰਸੋਂ ਸ਼ਾਮ ਨੂੰ ਇੱਕ ਘਟਨਾ ਵਾਪਰਦੀ ਹੈ। ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ, ਚਿੱਟਾ ਸਮੈਕ ਜੋ ਮਰਜ਼ੀ ਲਾ ਲਓ, ਉਹਦਾ ਟੀਕੇ ਦੇ ਨਾਲ ਮਾਰਿਆ ਜਾਂਦਾ ਹੈ। ਜਦੋਂ ਮਰ ਜਾਂਦਾ ਹੈ ਤਾਂ ਫਿਰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਪਿੰਡ ਦੇ ਵਿਚ ਫਲਾਣੇ ਬੰਦੇ ਨਸ਼ਾ ਵੇਚ ਰਹੇ ਨੇ, ਉਹਨਾਂ ਦੇ ਘਰੋਂ ਲਿਆ ਕੇ ਇਹਨੇ ਟੀਕਾ ਲਾਇਆ ਤੇ ਰੱਬ ਨੂੰ ਹੋ ਗਿਆ ਪਿਆਰਾ ਓਵਰਡੋਜ਼ ਦੇ ਨਾਲ। ਪਿੰਡ ਦੇ ਲੋਕਾਂ ਨੇ ਉਸ ਘਰ ਉੱਤੇ ਧਾਵਾ ਬੋਲ ਦਿੱਤਾ
0: ਜੀ।
1: ਜਦੋਂ ਧਾਵਾ ਬੋਲਿਆ ਤੇ ਉਸ ਤੋਂ ਬਾਅਦ ਪੁਲਿਸ ਆ ਗਈ। ਜੇਕਰ ਕਿਸੇ ਨਸ਼ਾ ਤਰਸਤ ਨੂੰ ਫੜਨਾ ਹੋਵੇ ਤਾਂ ਪੁਲਿਸ ਆਉਂਦੀ ਨੀ। ਉੱਥੇ ਪੁਲਿਸ ਕਿਵੇਂ ਆਈ? ਜਿਹੜੇ ਵਿਅਕਤੀ ਨਸ਼ਾ ਵੇਚਦੇ ਸੀ ਸੰਬੰਧਿਤ ਥਾਣੇਦਾਰ ਨੂੰ 50,000 ਰੁਪਏ ਮਹੀਨਾ ਦਿੰਦੇ ਸੀ ਜਾਂ ਵੱਧ ਕਰਦੇ
0: ਸੀ, ਉਹਨਾਂ ਨੇ ਆਪਣੇ ਬੰਦਿਆਂ ਨੂੰ ਬਚਾਉਣ ਨਹੀਂ ਆਉਣਾ।
1: ਹਾਂ, ਉਹ ਬਾਜਵਾ ਜੀ ਆਏ, ਆਉਣ ਤੋਂ ਬਾਅਦ ਜਿਵੇਂ ਹੁਣ ਕਹਿੰਦੇ ਆ ਵੀ ਜਦੋਂ ਤੱਤਾ ਹੁੰਦਾ ਕੰਮ, ਉਹਨਾਂ ਨੇ ਉਹ ਜਿਹੜੀ ਮੁੰਡੇ ਸੀ ਪਿੰਡ ਉਸ ਪਰਿਵਾਰ ਦੇ, ਉਹ ਤਾਂ ਫਰਾਰ ਹੋ ਗਏ ਤੇ ਉਹਨਾਂ ਦੇ ਮੁੰਡਿਆਂ ਦੀ ਮਾਂ ਨੂੰ ਜਦੋਂ ਕਾਬੂ ਕੀਤਾ ਪੁਲਿਸ ਨੇ, ਧੁੱਕਾ ਮੁੱਕੀ ਲੋਕਾਂ ਤੋਂ ਬਚਾਉਣ ਲਈ ਕੀਤੀ, ਤਾਂ ਉਹ ਪੁਲਿਸ ਵਾਲੇ ਨੂੰ ਕਹਿੰਦੀ ਤੂੰ ਮੈਨੂੰ ਫੜਨੇ ਵਾਲਾ ਕੌਣ ਹੁੰਦਾ, ਹਾਲੇ ਕੱਲ ਤਾਂ 50,000 ਲੈ ਕੇ ਗਿਆ।
0: ਤੁਹਾਡਾ ਭਲਾ ਲੋਕਾਂ ਦੇ ਸਾਹਮਣੇ ਹੀ ਕਹਿਤਾ?
1: ਮੈਂ ਕਿਹਾ ਜੀ ਸ਼ਰੇਆਮ ਬਿਆਰ
0: ਤੇ
1: ਫੇਰ ਪੁਲਿਸ ਉੱਥੇ ਨਾਟਕ,
0: 50,000 ਵੀ ਲੈਣਾ ਤੇ ਫੜਨ ਵੀ ਆ ਗਏ।
1: ਫੇਰ ਜੀ ਉੱਥੇ ਪੁਲਿਸ ਨੇ ਨਾਟਕ ਕੀਤਾ ਤੇ ਉਸ ਔਰਤ ਨੂੰ ਧੱਕਾ ਮੁੱਕੀ ਤੋਂ ਭਾਵ ਆ ਵੀ ਲੋਕ ਪਿੰਡ ਦੇ ਇਕੱਠੇ ਹੋ ਗਏ, ਉਥੋਂ ਬਚਾ ਕੇ ਲਿਆ ਜੀ। ਉਸ ਤੋਂ ਬਾਅਦ ਜੀ ਕਹਿੰਦੇ ਅਸੀਂ ਉਹਦੀ ਤਲਾਸ਼ੀ ਲਈ, ਉਹਦੇ ਕੋਲੋਂ ਕੁਛ ਨੀ ਮਿਲਿਆ। ਹੁਣ ਵਾਜਵਾਈ ਜਿਹੜਾ ਅਗਲਾ ਕੁਸ਼ਚਨ, ਅਗਲੀ ਗੱਲਬਾਤ ਆ, ਉਹ ਬੜੀ ਹੈਰਾਨ ਕਰਨ ਵਾਲੀ ਹੈ। ਜਿਹੜਾ ਮੁੰਡਾ ਪਰਸੋਂ ਓਵਰਡੋਜ਼ ਦੇ ਨਾਲ ਮਰਿਆ, ਜਿਹੜੇ ਨਸ਼ਾ ਤਸਕਰਾਂ ਦੇ ਘਰੋਂ ਨਸ਼ਾ ਲੈ ਕੇ ਆਇਆ, ਪਿੰਡ ਦੇ ਵਿਅਕਤੀਆਂ ਨੇ ਫਰਿਜਰ ਵਿਚ ਰੱਖ ਕੇ ਉਸ ਵਿਅਕਤੀ ਦੀ ਲਾਸ਼ ਉਸ ਨਸ਼ਾ ਤਸਕਰ ਦੇ ਘਰ ਦੇ ਵਿਚ ਰੱਖ ਦਿੱਤੀ ਗਈ। ਨਸ਼ਾ ਤਸਕਰਾਂ ਦੇ ਘਰ ਦੇ ਵਿਚ ਨਸ਼ੇ ਨਾਲ ਮਰੇ ਹੋਏ ਬੰਦੇ ਦੀ ਲਾਸ਼ ਪਈ ਹੈ। ਅੱਜ ਉਸ ਲਾਸ਼ ਨੂੰ 3ਰਾ ਦਿਨ ਹੋ ਚੁੱਕਿਆ। ਪਿੰਡ ਦੇ ਵਿਅਕਤੀ, ਉਸ ਬੰਦੇ ਦੇ ਪਰਿਵਾਰਕ ਮੈਂਬਰ ਸਾਰੇ ਇਕੱਠੇ ਹੋਏ ਉਸ ਪਿੰਡ ਦੇ ਉਸ ਘਰ ਦੇ ਵਿਚ ਬੈਠੇ ਨੇ। ਹਾਲੇ ਤੱਕ ਉੱਥੇ ਇਲਾਕੇ ਦਾ ਸੰਬੰਧਿਤ MLA ਨਹੀਂ ਪਹੁੰਚਿਆ, ਕੋਈ SSP ਨਹੀਂ ਪਹੁੰਚਿਆ, ਕੋਈ ਯੁੱਧ ਵਿਰੁੱਧ ਨਸ਼ਾ ਕਰਨ ਵਾਲਾ ਕੋਈ ਨਹੀਂ ਪਹੁੰਚਿਆ। ਇਹ ਪੰਜਾਬ ਦੀ ਧਰਤੀ ਦੀ ਤਾਜ਼ਾ ਘਟਨਾ ਕਰਨ ਤਾਜ਼ੇ ਹਾਲਾਤ।
0: ਮੇਰਾ ਖਿਆਲ ਹੈ ਲੰਮੀਆਂ ਲੰਮੀਆਂ ਛੱਡਣ ਡਏ ਨੇ, ਅਸਲੀਅਤ ਬਿਲਕੁਲ ਉਲਟਾ ਜਿਸ ਤਰ੍ਹਾਂ ਤੁਸੀਂ ਜੋ ਤਸਵੀਰ ਤੁਸੀਂ ਦੱਸਣ ਡਏ ਹੋ, ਇਹ ਤੇ ਹੱਦ ਹੋਈ ਪਈ ਹੈ।
1: ਵਾਹਿਵਾਹੀ, ਆਪਾਂ ਗਲਤ ਬਿਆਨਬਾਜ਼ੀ ਤਾਂ ਕਦੇ ਕਰ ਨਹੀਂ ਸਕਦੇ, ਨਾ ਕੋਈ ਗਲਤ ਖਬਰ ਦੇ ਸਕਦੇ,
0: ਕਦੀ ਸੋਚ ਵੀ ਨਹੀਂ ਸਕਦਾ ਕਿ ਤੁਸੀਂ ਗਲਤ। ਇੰਨੀ ਦੁਨੀਆ ਸੁਣ ਰਹੀ ਹੋਏਗੀ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਮੂੰਹ ਚੋਂ ਗਲਤ ਲਫ਼ਜ਼ ਨਿਕਲਣ ਕੋਈ।
1: ਹੁਣ ਤੀਜਰਾ ਇੱਡਾ ਦਿਨ ਅੱਜ ਉਸ ਇਲਾਕੇ ਦੇ ਪੱਤਰਕਾਰ ਨੇ ਕੋਟਪੁਰਾ ਤੋਂ ਉਧਰ ਗਏ ਹੋਏ ਆਪਣੇ ਜਾਣਕਾਰ ਨੇ, ਮੈਂ ਉਹਨਾਂ ਤੋਂ ਤਾਜ਼ਾ ਘਟਨਾਕ੍ਰਮ ਤਕਰੀਬਨ 6:30 ਵਜੇ ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਮੈਂ ਉਹ ਤਾਜ਼ਾ ਘਟਨਾਕ੍ਰਮ ਦੀ ਹਾਲਾਤ ਤੋਂ ਲਾਏ, ਮੈਂ ਕਿਹਾ ਜੀ ਮੈਨੂੰ ਸਾਰਾ ਦੱਸੋ ਵੀ ਅਸੀਂ ਅੱਜ ਦੀ ਗੱਲ ਪ੍ਰੋਗਰਾਮ ਚ ਰੱਖਣੀ। ਹੁਣ ਉਸ ਦੇਖੋ ਤੁਸੀਂ ਬਈ ਉਸ ਹਰੀਕੇ ਪਿੰਡ ਦੇ ਵਿਚ ਲੋਕ ਇਕੱਤਰ ਹੋਏ ਹੋਏ ਨੇ, ਲੋਕ ਪੁਲਿਸ ਨੂੰ ਕਹਿ ਰਹੇ ਨੇ ਜੀ ਆਓ ਜੀ ਇਹਨਾਂ ਨੂੰ ਫੜੋ ਜੀ ਆਹ ਕਰੋ, ਪਰ ਉਹ ਕੋਈ ਜਾ ਨਹੀਂ ਰਿਹਾ। ਤੇ ਜਦੋਂ ਉਥੋਂ ਅਸੀਂ ਬਾਹਰ ਨਿਕਲਦੇ ਹਾਂ ਉਸ ਪਿੰਡ ਤੋਂ ਮੁਕਤਸਰ ਵੱਲ ਨੂੰ ਜਾਂਦੇ ਹਾਂ ਤਾਂ ਉੱਥੇ ਨੀਲੇ ਰੰਗ ਦੇ ਬੋਰਡ ਲੱਗੇ ਹੋਏ ਨੇ, ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਦੀ ਫੋਟੋ ਲੱਗੀ।
0: ਅਸਲ ਚ ਹੋ ਕੁਛ ਵੀ ਨਹੀਂ ਰਿਹਾ, ਬਿਆਨਬਾਜ਼ੀ ਹੋਣ ਡਈ ਹੈ, ਨਸ਼ਿਆਂ ਦਾ ਰਿਸ਼ਵਤ ਦਾ ਗੰਦ ਓਨਾ ਹੀ ਹੈ ਜਿੰਨਾ ਹੈ ਸੀ, ਸ਼ਾਇਦ ਵਧਿਆ ਹੋਵੇ ਅੱਗੇ ਨਾਲੋਂ।
1: ਵਧਿਆ ਹੋਇਆ ਜੀ, ਵਧਿਆ ਹੋਇਆ। ਹੁਣ ਇਹਦੇ ਵਿਚ ਜਿਹੜੀ ਅਗਲੀ ਗੱਲ ਆ, ਜਦੋਂ ਇਸ ਤਰ੍ਹਾਂ ਕਰਕੇ ਇਹ ਹਾਲਾਤ ਪੈਦਾ ਹੁੰਦੇ ਨੇ ਕੋਈ ਓਵਰਡੋਜ਼ ਨਾਲ ਮਰਦਾ ਤਾਂ ਫਿਰ ਉਹ ਪੁਲਿਸ ਨਸ਼ੇ ਵਾਲੇ ਜਿਹੜੇ ਨੌਜਵਾਨ ਮਰਦਾ ਉਹਦੀ ਲਾਸ਼ ਲੈ ਕੇ ਜਾਂਦੀ ਹੈ, ਦੇਖੋ ਤੁਸੀਂ ਕੀ ਕੁਛ ਹੋ ਰਿਹਾ। ਉਹਨੂੰ ਫਿਰ ਮੈਡੀਕਲ ਰਾਹੀਂ ਚੈਕਿੰਗ ਹੋਣ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਜੀ ਕਿ ਇਸ ਨੌਜਵਾਨ ਨੂੰ ਸਾਇਲੈਂਟ ਅਟੈਕ ਹੋਇਆ, ਨਾ ਕਿ ਨਸ਼ੇ ਨਾ ਮਰੇ। ਆਹ ਕੁਝ ਪੰਜਾਬ ਦੀ ਧਰਤੀ ਦੇ ਉੱਪਰ ਹੋ ਰਿਹਾ ਵਾਜ, ਮੈਂ ਅੱਗੇ ਵੀ ਕਹਿਣਾ ਤੇ ਹੁਣ ਵੀ ਚੀਜ਼ ਕਹੀਏ, ਕੋਈ ਦਰਦੀ ਦਿਸਦਾ ਨਾ ਕਿਹਨੂੰ ਦਿਲ ਦਾ ਹਾਲ ਸੁਣਾਈਏ, ਕੋਈ ਦਰਦੀ ਦਿਸਦਾ ਨਾ ਕਿਹਨੂੰ ਪੰਜਾਬ ਦਾ ਦਰਦ ਸੁਣਾਈਏ।
0: ਬਾਬੀ ਜੀ ਜਦੋਂ ਅਸੀਂ ਨਿਊਜ਼ ਸੁਣਨੇ ਆ ਨਾ ਸਵੇਰੇ, ਬਾਈ ਗੱਡ ਦਿਲ ਨਹੀਂ ਕਰਦਾ, ਇੰਨੇ 1000 ਕਰੋੜ ਫੜਿਆ ਗਿਆ ਕਿਸੇ ਅਫਸਰ ਕੋਲੋਂ, ਸਰਕਾਰ ਨੇ ਆ ਕਰ ਦਿੱਤਾ, ਪੁਲਿਸ ਨੇ ਆ ਕਰ ਦਿੱਤਾ, ਨਸ਼ਿਆਂ ਨਾਲ ਆ ਹੋ ਗਿਆ, ਰਿਸ਼ਵਤਾਂ ਇੱਦਾਂ ਹੋ ਗਈਆਂ, ਇੰਨੀਆਂ ਪੁਲਾਂ ਥੱਲਿਓਂ ਲੋਕੀ ਉਠਾਏ, ਪਾਪੂਲੇਸ਼ਨ ਵੱਧ ਗਈ, ਸਮੱਸਿਆਵਾਂ ਵੱਧ ਗਈਆਂ, ਲੋਕੀ ਬਹੁਤ ਬੁਰਾ ਹਾਲ ਹੈ। ਜੇ ਸੂਤ ਹੈ ਤੇ ਠੱਗਾਂ ਦਾ ਸੂਤ ਹੈ, ਚੋਰਾਂ ਦਾ ਸੂਤ ਹੈ, ਰਿਸ਼ਵਤ ਖੋਰਾਂ ਦਾ ਸੂਤ ਹੈ, ਬਾਕੀ ਜਿਹੜੀ ਜਨਤਾ ਉਹਦਾ ਤੇ ਏਦਾਂ ਹੀ ਹਾਲ ਚੱਲਣ ਡਿਆ। ਇਮਾਨਦਾਰੀ ਦੇ ਨਾਲ ਵੇਖੋ, ਜੇ ਕਿਸੇ ਨੇ ਪੰਜਾਬ ਵਿਚ ਪੈਸਾ ਕਮਾਉਣੇ ਹੋਣ ਤੇ ਕੀ ਉਹ ਅਮੀਰ ਬਣ ਸਕਦਾ ਕਿਤੇ ਇਮਾਨਦਾਰੀ ਨਾਲ?
1: ਨਹੀਂ, ਬਿਲਕੁਲ ਵੀ ਨਹੀਂ, ਕਈ ਪੀੜੀਆਂ ਤੱਕ ਨਹੀਂ ਬਣ ਸਕਦਾ।
0: ਨਹੀਂ ਬਣ ਸਕਦਾ, ਉਹ ਤੇ ਆਪਣਾ ਘਰ ਨਹੀਂ ਬਣਾ ਸਕਦਾ। ਬਹੁਤ ਮਾੜੀ, ਬਹੁਤ
1: ਇਹ ਗੱਲਾਂ ਬਾਤਾਂ ਨੇ ਬਾਜੀ ਬਾਜੀ, ਜਿਹੜੀਆਂ ਤੁਸੀਂ ਪਹਿਲਾਂ ਆਪਣੇ ਪ੍ਰੋਗਰਾਮ ਚ ਘੰਟਾ ਵਿਚਾਰ ਕੀਤੀਆਂ ਨੇ, 1 ਘੰਟਾ ਆਪਾਂ ਹੁਣ ਲਾ ਦਿੱਤਾ।
0: ਥੈਂਕ ਯੂ ਬਾਬੀ,
1: ਇਹ ਸਾਡਾ ਹੋਕਾ ਦੇਣਾ ਸਾਡਾ ਫਰਜ਼ ਆ, ਉਹ ਅਸੀਂ ਦਿੰਦੇ।
0: ਬਿਲਕੁਲ, ਉਹ ਦੇਈ ਜਾਵਾਂਗੇ ਅਸੀਂ, ਜੋ ਸਾਡੀ ਡਿਊਟੀ ਉੱਪਰ ਵਾਲੇ ਨੇ ਲਾਈ ਹੈ, ਨੇਚਰ ਨੇ ਲਾਈ ਹੈ, ਅਸੀਂ ਪੂਰੀ ਕਰਦੇ ਰਹਾਂਗੇ ਆਪਣੇ। ਬਾਬੀ ਜੀ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਗੁੱਡ ਵਿਸ਼ੇਸ, ਹਮੇਸ਼ਾ ਹੀ ਬਹੁਤ ਕਲੀਅਰ ਸੋਹਣੀ ਤੇ ਐ ਸਪਸ਼ਟ ਗੱਲ ਕਰਦੇ ਜੋ ਅਸਲ ਚ ਵਾਪਰ ਰਿਹਾ ਹੁੰਦਾ। ਬੜੇ
1: ਧੰਨਵਾਦ ਜੀ, ਰਲ ਮਿਲ ਕੇ ਪਰਿਵਾਰ ਦੇ ਮੰਚ ਉੱਪਰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਜੀ, ਤੇ ਤੁਹਾਡਾ ਵੀ ਧੰਨਵਾਦ ਜਿਹੜੇ ਪਾਠ ਕਰਨਾ ਸਾਂਝ ਪਾਉਣੇ।
0: ਬਹੁਤ ਬਹੁਤ ਮਿਹਰਬਾਨੀ ਬੱਬੀ ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੈਵ ਅ ਨਾਈਸ ਟਾਈਮ। ਸੋ ਦੋਸਤੋ, ਦੇਸ਼ਾਂ ਵਿਦੇਸ਼ਾਂ ਚ ਪ੍ਰਭਾਤ ਰੇਡੀਓ ਸੁਣ ਰਹੇ ਸੱਜਣੋ, ਇਹ ਸਨ ਬਲਬੀਰ ਬੱਬੀ ਜੀ, ਜਿਹੜੇ ਬੜੇ ਹੀ ਨਿਧੜਕ ਤੇ ਸਪਸ਼ਟ ਪੱਤਰਕਾਰ ਨੇ ਤੇ ਤਹਿਵਾਂ ਚੋਂ ਗੱਲਾਂ ਲਿਆ ਕੇ ਸੱਚੋ ਸੱਚ ਸੱਚਾਈ ਹੈ ਜੋ ਆਨ ਏਅਰ ਬਿਆਨ ਕਰਦੇ ਨੇ, ਤੇ ਪਤਾ ਤੁਹਾਨੂੰ ਵੀ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਤੇ ਇਹਦੇ ਨਾਲ ਹੀ ਦੋਸਤੋ, ਮੇਰਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਤੇ ਕੱਲ ਨੂੰ ਬਿਲਕੁਲ ਇਸੇ ਟਾਈਮ ਹੀ ਜਰਮਨ ਦੇ ਦੁਪਹਿਰ ਦੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਇੰਡੀਆ ਦੇ 6:30 ਤੋਂ 8:30 ਸੰਡੇ ਨੂੰ ਦੋਸਤੋ ਸ਼ਾਇਰੋ ਸ਼ਾਇਰੀ ਦਾ ਗੱਲਾਂ ਬਾਤਾਂ ਦਾ ਪ੍ਰੋਗਰਾਮ ਹੈ ਤੇ ਉਹਦੇ ਵਿਚ ਵੀ ਤੁਸੀਂ ਵੱਧ ਚੜ ਕੇ ਹਿੱਸਾ ਹਮੇਸ਼ਾ ਦੀ ਤਰ੍ਹਾਂ ਲੈਣਾ ਤੇ ਰੌਣਕਾਂ ਲਾਉਣੀਆਂ ਨੇ। ਤੇ ਇਹਦੇ ਨਾਲ ਹੀ ਭਾਈ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, and a very, very, very good evening, all the lovely and sweet people of this planet.

0: हेलो दोस्तों, नमस्ते, सलाम, सत श्री अकाल। मैं जगवंत खेड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आ तुसी सुन रहे हो www.parvazradio.com खेड़ा लाइव शो, जानकारियां भरपूर। दोस्तों, आज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿਚ ਰਹਿੰਦੇ ਹਨ, ਉਹਨਾਂ ਦੇ ਵਿਚੋਂ ਇਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ ਜੀ ਅਰਾਧਨਾ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ ਪ੍ਰਵਾਜ ਰੇਡੀਓ ਦੇ ਪਲੇਟਫਾਰਮ ਦੇ ਉੱਤੇ ਜੀ।
1: ਸਤਿ ਸ੍ਰੀ ਅਕਾਲ ਸਰ, ਆਪ ਜੀ ਦਾ ਵੀ ਵੈਲਕਮ ਭਾਰਤ ਦੀ ਰਾਜਧਾਨੀ ਦਿੱਲੀ ਚ, ਔਰ ਜਿੰਨੇ ਸਾਡੇ ਸੁਣਨ ਵਾਲੇ ਨੇ ਸ਼ਰੋਤਾ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ੂਦੀ ਨਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
0: ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਅਰਾਧਨਾ ਜੀ, ਅੱਜ ਅਸੀਂ ਜਿਵੇਂ ਕਿ ਅਸੀਂ ਮੈਂ ਦੱਸਿਆ ਹੈ ਪ੍ਰੋਗਰਾਮ ਦੇ ਵਿਚ ਕਿ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੀ ਸਾਂਝ ਪਾਵਾਂਗੇ ਆਪਣੇ ਸਰੋਤਿਆਂ ਦੇ ਨਾਲ ਜੀ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਅਨੁਰੋਧ ਕਰੀਏ ਪਹਿਲਾ ਭਜਨ ਜਾਂ ਸ਼ਬਦ ਸੁਣਾਉਣ ਦਾ, ਮੈਂ ਕੁਝ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਮਹਾਨ ਸੰਤ, ਕਵੀ ਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਜਾਤ ਪਾਤ ਦੇ ਭੇਦ ਨੂੰ ਖਤਮ ਕਰਨ ਅਤੇ ਮਨੁੱਖੀ ਸਮਾਨਤਾ ਦਾ ਸੰਦੇਸ਼ ਦੇਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ। ਉਨ੍ਹਾਂ ਦਾ ਜਨਮ ਵਾਰਾਣਸੀ ਦੇ ਵਿਚ, ਜੋ ਕਿ ਅੱਜ ਕੱਲ ਬਨਾਰਸ ਵੱਜਦਾ ਹੈ, ਵਿਚ ਹੋਇਆ ਸੀ ਤੇ ਉਹ ਚਮੜੇ ਦੇ ਕੰਮ ਨਾਲ ਜੁੜੇ ਪਰਿਵਾਰ ਵਿਚ ਪਲੇ ਬੜੇ। ਬਚਪਨ ਤੋਂ ਹੀ ਉਹ ਰੱਬ ਦੀ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਲੋਕਾਂ ਨੂੰ ਸਚਾਈ, ਨਿਰਭਯਤਾ ਤੇ ਭਗਤੀ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਸਨ। ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਵਿਚ 41 ਭਜਨ ਸ਼ਾਮਲ ਹਨ, ਜੋ ਅੱਜ ਵੀ ਲੋਕਾਂ ਨੂੰ ਰੂਹਾਨੀ ਚਾਨਣ ਪ੍ਰਦਾਨ ਕਰਦੇ ਹਨ। ਉਹ ਭਗਤੀ ਅੰਦੋਲਨ ਦੇ ਮਹੱਤਵਪੂਰਨ ਸੰਤ ਸਨ ਅਤੇ ਮੀਰਾ ਬਾਈ ਵਰਗੇ ਮਹਾਨ ਭਗਤ ਉਨ੍ਹਾਂ ਤੋਂ ਪ੍ਰਭਾਵਿਤ ਹੋਏ। ਗੁਰੂ ਰਵਿਦਾਸ ਜੀ ਨੇ ਕਿਹਾ ਕਿ ਰੱਬ ਦੀ ਭਗਤੀ ਹੀ ਸਭ ਤੋਂ ਵੱਡੀ ਹੈ ਤੇ ਮਨੁੱਖੀ ਜੀਵਨ ਦੀ ਸਫਲਤਾ ਦਾ ਰਾਹ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜਿਕ ਨਿਆਏ, ਸਮਾਨਤਾ ਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਜੀ। ਅਰਾਧਨਾ ਜੀ ਜੀ, ਫਰਮਾਓ ਜੀ, ਸਾਡੇ ਸਰੋਤਿਆਂ ਦੇ ਸਾਹਮਣੇ ਆਪਣਾ ਪਹਿਲਾ ਗੁਰੂ ਰਵਿਦਾਸ ਜੀ ਦਾ ਸ਼ਬਦ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਸਰ, ਵੈਸੇ ਤਾਂ ਸਰ 8 ਸ਼ਬਦ ਮੈਂ ਰਿਕਾਰਡ ਕੀਤੇ ਹੋਏ ਨੇ ਔਰ ਬਾਕੀ ਦੇ ਰਿਕਾਰਡਿੰਗ ਵਾਸਤੇ ਡਿਊ ਨੇ ਰੱਖੇ ਹੋਏ ਨੇ, ਔਰ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਲੋਕ ਤੋਂ ਸ਼ੁਰੂ ਕਰਾਂਗੀ ਔਰ ਆਪ ਜੀ ਨੂੰ ਇੱਕ ਇੱਕ ਕਰਕੇ ਜਿਸ ਤਰ੍ਹਾਂ ਵੀ ਆਪ ਜੀ ਦਾ ਹੁਕਮ ਹੋਏਗਾ ਉਹ ਸ਼ਬਦ ਸਾਡੇ ਸ਼ਰਵਣ ਕਰਾਵੇ। ਗੁਰੂ ਪਿਆਰੀ ਸਾਧ ਸੰਗਤ ਜੀ ਜੁੜ ਗਏ ਹੋਣੇ ਨੇ, ਕਈ ਲੋਕੀ ਬਿਜ਼ੀ ਵੀ ਹੋਣੇ ਆ, ਲੇਕਿਨ ਰੇਡੀਓ ਸੁਣਿਆ ਜਾ ਸਕਦਾ ਕਿਉਂਕਿ ਰੇਡੀਓ ਇੱਕ ਐਸਾ ਸੋਹਣਾ ਮਾਧਿਅਮ ਹੈ, ਇਹਦੇ ਵੱਲ ਨਾ ਵੀ ਦੇਖੀਏ ਤਦ ਵੀ ਕੰਨਾਂ ਨਾਲ ਅਸੀਂ ਸ਼ਰਵਣ ਕਰ ਸਕਦੇ ਹਾਂ ਕੋਈ ਵੀ ਗੱਲਬਾਤ, ਕੋਈ ਵੀ ਵਿਚਾਰ, ਕੋਈ ਵੀ ਸ਼ਬਦ, ਕੋਈ ਵੀ ਭਜਨ। ਸੋ ਮੈਂ ਸਤਿਗੁਰੂ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੇਰੇ ਤੇ ਬੜੀ ਅਪਾਰ ਕਿਰਪਾ ਹੈ ਔਰ ਮੈਂ ਚਾਹੁੰਦੀ ਹਾਂ ਕਿ ਸਤਿਗੁਰੂ ਮਹਾਰਾਜ ਦੀ ਮੇਰੀ ਅਰਦਾਸ ਹੈ ਕਿ ਜਿੰਨੀ ਸ੍ਰਿਸ਼ਟੀ ਹੈ ਸਤਿਗੁਰੂ ਮਹਾਰਾਜ ਜੀ ਦੀ, ਸਾਰਿਆਂ ਤੇ ਮਿਹਰ ਭਰਿਆ ਹੱਥ ਹੋਵੇ, ਉਹਨਾਂ ਦਾ ਆਸ਼ੀਰਵਾਦ ਹੋਵੇ ਤਾਂ ਕਿ ਅਸੀਂ ਆਪਣੇ ਹਰ ਘਰ ਚ ਇਹ ਬਾਣੀ ਸੁਣਾ ਸਕੀਏ, ਇਹ ਗਾ ਸਕੀਏ ਔਰ ਬਾਣੀ ਦੇ ਮੁਤਾਬਿਕ ਹੀ ਆਪਣੇ ਜੀਵਨ ਨੂੰ ਸਾਰਥਕ ਕਰ ਸਕੀਏ। ਸੋ ਮੈਂ ਸ਼ਲੋਕ ਗਾ ਕਰਕੇ ਔਰ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਔਰ ਉਮੀਦ ਕਰਦੀ ਹਾਂ ਕਿ ਆਪ ਸਭ ਇਹਨੂੰ ਹੁੰਗਾਰਾ ਦੇਵੋਗੇ ਔਰ ਪਸੰਦ ਕਰੋਗੇ, ਐਸੀ ਆਸ਼ ਹੈ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ। ਖੇੜਾ ਸਾਹਿਬ, ਆਪ ਜੀ ਬਹੁਤ ਬਹੁਤ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ ਕਿ ਆਪ ਗਾਏ ਬਗਾਏ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਵੀ ਆਪਣੇ ਚਰਨਾਂ ਚ ਜਗ੍ਹਾ ਦਿੰਦੇ ਹੋ, ਇਸ ਲਈ ਮੈਂ ਆਪ ਜੀ ਦੀ ਹਮੇਸ਼ਾ ਆਭਾਰੀ ਹਾਂ ਔਰ ਹਮੇਸ਼ਾ ਆਭਾਰੀ ਰਹਾਂਗੀ। ਤੇ ਆਪ ਜੀ ਮੈਨੂੰ ਇੰਨਾ ਸੋਹਣਾ ਮੌਕਾ ਦਿੰਦੇ ਹੋ ਕਿ ਮੈਂ ਸ਼ਬਦ ਬਾਣੀ ਸੁਣਾ ਸਕਾਂ ਆਪਣੇ ਸ਼ਰੋਤਾਵਾਂ ਨੂੰ। ਸੋ ਆਪ ਜੀ ਦੀ ਵੀ ਨਜ਼ਰ ਕਰ ਰਹੇ ਹਾਂ ਔਰ ਸ਼ਬਦ ਦਾ ਮਤਲਬ ਇਹ ਹੈਗਾ ਜੋ ਮੇਰੀ ਸਮਝ ਆਇਆ ਮੇਰੇ ਜੀਵਨ ਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜਦ ਵੀ ਮੈਂ ਜੁੜੀ ਹਾਂ ਉਹ ਇਹ ਹੈ ਕਿ ਸ਼ਬਦ ਚ ਅਸੀਂ ਲਗ ਮਾਤਰਾ ਨਾ ਘਟਾ ਸਕਦੇ ਹਾਂ ਤੇ ਨਾ ਵਧਾ ਸਕਦੇ ਹਾਂ। ਉਹ ਆਪਾਂ ਨੂੰ ਐਜ ਇਟ ਇਜ਼ ਹੀ ਗਾਣਾ ਜਿਸ ਤਰ੍ਹਾਂ ਉਹਨਾਂ ਨੇ ਉਲੀਕਿਆ ਹੋਇਆ। ਤੇ ਜਿਸ ਤਰ੍ਹਾਂ ਵੀ ਮੈਂ ਕਿਤਾਬ ਆਪਣੇ ਸਾਹਮਣੇ ਰੱਖੀ ਹੋਈ ਮੈਨੂੰ ਬੱਲਾ ਤੋਂ ਮਿਲੀ ਸੀ ਕਿਤਾਬ ਔਰ ਇਹ ਚ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਨੇ। ਸੋ ਮੈਂ ਸਲੋਕ ਤੋਂ ਸ਼ੁਰੂ ਕਰਾਂਗੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਸ਼ਬਦ ਹੈ ਹਮ ਸਰ ਦੀਨ ਦਯਾਲ ਨਾ ਤੁਮ ਸਰ ਅਬ ਪਤੀ ਅਰ ਕਿਆ ਕੀਜੇ ਇਹ ਸੁਣਾਉਂਗੀ। ਆਓ ਆਪਾਂ ਸੁਣਦੇ ਹਾਂ। ਇਜਾਜ਼ਤ ਹੈ ਸਰ
0: ਜੀ? ਬਿਲਕੁਲ ਜੀ।

रही।

हम सर दीन दयाल ना तुम

అరిత్యా కీచి అనుసరిగా

0: ਜੀ ਰਾਧਰਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਮੈਂ ਸ਼ਬਦ ਇਹ ਤਿਆਰ ਕੀਤਾ ਹੈਗਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਥੋੜਾ ਲੇਟ ਸੌ ਕੇ ਉੱਠੇ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਅੱਜ ਤੂੰ ਪੂਜਾ ਅਰਚਨਾ ਨਹੀਂ ਕਰਨੀ। ਉਹ ਬੜੇ ਸੋਚੇ ਪਏ ਹੋਏ ਨੇ ਔਰ ਉਹ ਇਸ ਸ਼ਬਦ ਚ ਬਖਾਨ ਕਰ ਰਹੇ ਨੇ ਕਿ ਮਾਂ ਮੈਂ ਪੂਜਾ ਕਿਵੇਂ ਕਰਾਂ, ਤੇ ਉਹ ਇਸ ਸ਼ਬਦ ਚ ਪੂਰੀ ਆਪਣੇ ਦਿਲ ਦੀ ਵਿਅਥਾ ਸੁਣਾ ਰਹੇ ਨੇ ਆਪਣੀ ਮਾਂ ਨੂੰ। ਉਹ ਸ਼ਬਦ ਮੈਂ ਆਪ ਜੀ ਨੂੰ ਤਿਆਰ ਕੀਤਾ ਹੈ ਤੇ ਆਓ ਆਪਾਂ ਸਾਰੇ ਸ਼ਰਵਣ ਕਰਦੇ ਹਾਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ, ਕੇ ਮਾਂ ਮੈਂ ਗੋਬਿੰਦ ਪੂਜਾ ਕਿਵੇਂ ਕਰਾਂ, ਅਵਰ ਨਾ ਫੁੱਲ ਅਨੂਪ ਨਾ ਪਾਵਾਂ। ਵੀ ਮੈਨੂੰ ਕੋਈ ਇਹੋ ਜਿਹਾ ਫੁੱਲ ਨਹੀਂ ਦਿਸਦਾ ਜਿਹਦੇ ਤੇ ਭਵਰਾ ਨਾ ਬੈਠਾ ਹੋਵੇ, ਉਹਨੇ ਝੂਠਾ ਕਰ ਦਿੱਤਾ। ਫੁੱਲ ਭਵਰ ਜਲ ਮੀਨ ਵਿਗਾਰਿਓ, ਫੁੱਲ ਤਾਂ ਭਵਰੇ ਨੇ ਝੂਠਾ ਕਰ ਦਿੱਤਾ ਤੇ ਜਲ ਜਿਹੜਾ ਉਹ ਮੀਨ ਨੇ ਝੂਠਾ ਕਰ ਦਿੱਤਾ ਮੱਛੀ ਨੇ। ਹੁਣ ਮੈਂ ਪੂਜਾ ਕਰਾਂ ਤਾਂ ਕਿਵੇਂ ਕਰਾਂ, ਇਹ ਆਪਣੀ ਮਾਤਾ ਜੀ ਨੂੰ ਇਸ ਸ਼ਬਦ ਚ ਉਹ ਸੰਬੋਧਿਤ ਕਰ ਰਹੇ ਨੇ। ਸੋ ਇਹ ਸ਼ਬਦ ਮੈਂ ਆਪ ਨੂੰ ਗੁਰਮਤਿ ਕਰਦੀ ਹਾਂ ਔਰ ਆਪਾਂ ਸਾਰੇ ਸ਼ਰਵਣ ਕਰਦੇ ਹਾਂ। ਔਰ ਇੱਕ ਗੱਲ ਮੈਂ ਹੋਰ ਕਹਿਣਾ ਅਰਜ਼ ਕਰਨਾ ਚਾਹਾਂਗੀ ਸਰ, ਉਹ ਇਹ ਜਿਹੜੇ ਵੀ ਸ਼ਬਦ ਮੈਂ ਥੋੜੇ ਬਹੁਤ ਜਿਹੜੇ ਸਵਰਾਂ ਚ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਪਹਿਲੀ ਕੀਤੀ ਕਿ ਮੇਰੇ ਜੀਵਨ ਸਾਥੀ ਰਾਕੇਸ਼ ਕੁਮਾਰ ਜੀ ਦੇ ਕੰਪੋਜ਼ ਕੀਤੇ ਹੋਏ ਨੇ ਤੇ ਉਹਨਾਂ ਦੀ ਹਾਰਦਿਕ ਇੱਛਾ ਸੀਗੀ, ਇੱਛਾ ਹੈ ਬਲਕਿ ਮੈਂ ਤਾਂ ਇਹੀ ਕਹਾਂਗੀ ਕਿ ਉਹਨਾਂ ਨੇ ਇਹ ਚਾਹਿਆ ਹੈ ਕਿ 40 ਦੇ 40 ਸ਼ਬਦ ਇਹਨਾਂ ਨੂੰ ਆਪਾਂ ਗਾਈਏ ਔਰ ਘਰ ਘਰ ਇਹ ਸ਼ਬਦ ਪਹੁੰਚਣ। ਸੋ ਇਹ ਸਾਰੀਆਂ ਕੰਪੋਜੀਸ਼ਨਾਂ ਉਹਨਾਂ ਦੀਆਂ ਹੀ ਕੀਤੀਆਂ ਹੋਈਆਂ ਨੇ ਤੇ ਬਸ ਸਵਰ ਮੇਰੇ ਨੇ, ਆਵਾਜ਼ ਮੇਰੀ ਹੈ। ਸੋ ਆਪਾਂ ਸੁਣਦੇ ਹਾਂ

0: Chili, Chili, Chili, Chili, Chili, Chili, Chili, Chili, Chili,
1: हां जी कहंदे हर सो हीरा छाड के करे आज की आस, जो इंसान कीमती रब नु छड के किसे होर उत्ते आस रखदा है, ते नर दोजक जाएंगे सत पाखे रविदास, उस दी जिंदगी नरक है। ए गल असल रविदास दसदा है जी। भगत कबीर जी कहंदे हन गुरु ग्रंथ साहब दे अंग 1377 दे विच, कई फाजल मानदे हन कि श्री गुरु नानक देव जी ते गुरु रविदास जी दी मुलाकात हुई है, पर असल जगह ते अरसे बारे तकरार है। श्री गुरु ग्रंथ साहब विच गुरु रविदास जी दे 41 वाक 16 रागां विच दर्ज हन। इस तों अलावा रैदास जी की बाणी नाम दी एक हथ लिखत किताब नागरी प्रचारणी सवा कोल मौजूद है। भाषा विभाग पंजाब ने भी इन्हां रचनावां नूं बाणी सतगुरु रविदास जी दे सरलेख अधीन 1984 विच पब्लिश कीता। गुरु ग्रंथ साहिब विच मौजूद सतगुरु रविदास जी दे 40 शब्द ते एक सलोक नूं काबले इतबार दा खिताब हासिल है जी। गुरु ग्रंथ साहिब विच मौजूद सतगुरु रविदास जी दी बाणी दे सफे हन अंग 93, अंग 345 तों 346 तक, अंग 486 तों लैके 487 तक, अंग 525, अंग 657 तों लैके 659 तक, अंग 694, अंग 710, अंग 793 तों लैके 94 तक, अंग 858 तक, अंग 875, अंग 973 तों 974 तक, अंग 1106, अंग 1124, अंग 1167, अंग 1196 ते अंग 1293 दे उत्ते श्री गुरु रविदास जी दी बाणी गुरु ग्रंथ साहिब दे विच दर्ज है जी। जी कहिंदे हुण असीं अगर असीं सफर दी करिए, गुरु रविदास जी ने दक्षिणी एशिया द्वारे 6 सफर कीते उन्होंने, ते इस तो पहला सफर सीगा गुरु रविदास जी ने ते परमेश्वर कबीर जी ने इकट्ठिया बनारस तो पहली यात्रा शुरू की। इन्हां दोनां दे नाल सतगुरु रविदास जी दे पुत्र विजय दास जी हम सफर सन। ये इलाकियां विच उन्हां दे सफर दे विच शामिल हन नागपुर, भागलपुर, माधोपुर, चंदोसी, बीजापुर, राणीपुरी, नारायणगढ़, भोपाल, बहावलपुर, कोटा, झांसी, उदयपुर, जोधपुर, अजमेर, अमरकोट, अयोध्या, हैदराबाद, काठियावाड़, मुंबई, कराची, जैसलमेर, चित्तौड़, कोहाट, खैबर दरा, जलालाबाद, श्रीनगर, डलहौजी, गोरखपुर। दूजा सफर दे विच उन्होंने जिहड़ा सफर कीता है गोरखपुर, प्रतापगढ़ ते शाहजहांपुर दी यात्रा कीती। तीजे सफर दे विच गुरु रविदास जी ने हिमाचल प्रदेश जाके लोगों नूं इलाही सुनेहा दिता। चौथे सफर दे दौरान हरिद्वार, गोदावरी, कुरुक्षेत्र, त्रिवेणी ते होर जगह जाके संत साधुआं, भगतां, नाथां, सिद्धां, अमीरां, गरीबां दे नाल विहार विचार सांझे कीते। पांचवां सफर गुरु रविदास जी गाजीपुर दे राजा रूप प्रताप सिंह, जिन्हों के चंद्र प्रताप दे नाल भी जाने जांदा है, दे सद्दे ते अपने मुरीदां नाल गाजीपुर पहुंचे। छेवां सफर सतगुरु रविदास जी पंजाब दे इन्हां इलाकियां नूं गए, लुधियाणा राही चक पिंड चक हकीम, नेड़े फगवाड़ा, जलंधर, सुल्तानपुर लोधी, कपूरथला ते मुल्तान। हांजी दोस्तो, नमस्ते, सलाम, सत श्री अकाल, मैं जगवंत खेड़ा तुहाडा होस्ट ते तुहाडा दोस्त अमरीका दे स्टेट नॉर्थ कैरोलाइना दे शहर डुरम तों। साडे नाल जुड़े हन जी दिल्ली तों आराधना सिंह जी, जो कि दिल्ली वाले नाल दे नाल मशहूर हन ते पिछले 50 सालां तों गायकी दे खेतर विच निरंतर जमे हुए हन जी। कोई चक्कड़, कोई हनेरी, कोई फाइनैंशियल रुकावट उन्हां नूं नहीं हिला सकी। बस कुछ एक समां सीगा जदों अचनचेत उन्हां दे जीवन साथी राकेश जी उन्हां नूं छड्ड के ਚਲੇ ਗਏ ਸਨ, ਜ਼ਿੰਦਗੀ ਦੀ ਬੇੜੀ ਥੋੜੀ ਡੋਲੀ, ਮਗਰ ਫਿਰ ਦੁਬਾਰਾ ਤੋਂ ਅਗਲੇ ਸਫ਼ਰ ਦੇ ਲਈ ਤਿਆਰ ਹਨ ਜੀ। ਬਹੁਤ ਹੀ ਮਨ ਦੇ ਵਿਚ ਇਕ ਇਰਾਦਾ ਲੈ ਕੇ ਚੱਲ ਰਹੇ ਹਨ ਕਿ ਮੈਂ ਗੁਰੂ ਰਵਿਦਾਸ ਜੀ ਦੇ ਸਾਰੇ ਸ਼ਬਦ ਰਿਕਾਰਡ ਕਰਕੇ ਇਸ ਦੁਨੀਆਂ ਤੋਂ ਰੁਖਸਤ ਹੋਣਾ ਚਾਹੁੰਦੀ ਹਾਂ ਜੀ, ਤੇ ਇਹਦੇ ਲਈ ਤੁਹਾਡੀ ਸਹਾਇਤਾ ਦੀ ਜ਼ਰੂਰਤ ਹੈ ਜੀ। ਤੇ ਇਕ ਲਾਸਟ ਉਹਨਾਂ ਦੇ ਕੋਲੋਂ ਗੁਰੂ ਰਵਿਦਾਸ ਜੀ ਦਾ ਇਕ ਸ਼ਬਦ ਸੁਣਦੇ ਹਨ ਜੀ। ਇਹ ਭਗਤੀ ਹੁੰਦੀ ਹੈ ਜ਼ਿੰਦਗੀ ਦੇ ਵਿਚ ਕਿ ਤੁਸੀਂ ਕਿਸੇ ਵੈਸੇ ਵੀ ਦੇਖੋ, ਜਦੋਂ ਤੁਸੀਂ ਨੋਟ ਕੀਤਾ ਹੋਏਗਾ, ਜਦੋਂ ਮੈਂ ਗੁਰਬਾਣੀ ਦਾ ਕੋਈ ਵੀ ਲਾਈਨ ਪੜ੍ਹਦਾ ਹਾਂ ਤਾਂ ਮੇਰੀ ਜ਼ਬਾਨ ਇਕਦਮ ਥਰਥਰਾ ਜਾਂਦੀ ਹੈ, ਕਿਉਂਕਿ ਗੁਰਬਾਣੀ ਯਾਦ ਕਰਨਾ, ਉਸ ਨੂੰ ਪੜ੍ਹਨਾ ਵਾਕਿਆ ਹੀ ਉਹਨਾਂ ਇਨਸਾਨਾਂ ਦੇ ਹਿੱਸੇ ਆਉਂਦੀ ਹੈ ਜੋ ਕਿ ਵਾਕਿਆ ਹੀ ਜਿਨ੍ਹਾਂ ਦੇ ਉੱਤੇ ਗੁਰੂ ਜੀ ਦੀ ਮਿਹਰ ਹੁੰਦੀ ਹੈ। ਤਾਂ ਇਹਨਾਂ ਨੇ ਤਾਂ ਪੂਰੇ ਦੇ ਪੂਰੇ ਸ਼ਬਦ ਜਿਹੜੇ ਹਨ ਉਹ ਕੰਠ ਕੀਤੇ ਹੋਏ ਹਨ। ਕੰਠ ਕਰਕੇ ਬੋਲਣਾ ਅਲੱਗ ਗੱਲ ਹੈ, ਕੰਠ ਕਰਕੇ ਗਾਣਾ ਉਹ ਵੀ ਲੈ ਦੇ ਵਿਚ ਇਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਹੈ ਜੀ। ਅਸੀਂ ਅਰਾਧਨਾ ਸਿੰਘ ਦਿੱਲੀ ਵਾਲੇ ਤੋਂ ਇਕ ਇਸ ਪ੍ਰੋਗਰਾਮ ਦਾ ਆਖਰੀ ਸ਼ਬਦ ਸੁਣਾਂਗੇ ਜੀ, ਜੋ ਕਿ ਫਿਰ ਆਪਣੇ ਜੋ ਮੁਖਾਰਬਿੰਦ ਤੋਂ ਸੁਣਾਂਗੇ ਜੀ। ਅਰਾਧਨਾ ਜੀ, ਆਖਰੀ ਸ਼ਬਦ ਸਰਵਣ ਕਰੋ ਜੀ।
2: ਜੀ ਸਰ, ਇਹ ਛੋਟਾ ਸ਼ਬਦ ਹੈ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਤੇ ਕਾਫੀ ਬੜੇ ਬੜੇ ਸ਼ਬਦ ਨੇ, ਜਦੋਂ ਮੈਂ ਇਹਨੂੰ ਰਿਕਾਰਡ ਕਰੂੰਗੀ ਤੇ ਇੱਕ ਸ਼ਬਦ ਜਿਹੜਾ ਉਹ 12 ਮਿੰਟ ਦਾ 15 ਮਿੰਟ ਦਾ ਏਦਾਂ ਹੋਏਗਾ ਸਰ।
1: ਲੇਕਿਨ
2: ਇਹ ਚ ਪੂਰੇ 40 ਸ਼ਬਦਾਂ ਚ ਦੋ ਸ਼ਬਦ ਬੜੇ ਛੋਟੇ ਛੋਟੇ ਨੇ, ਔਰ ਇਹ ਗੁਰੂ ਮਹਾਰਾਜ ਜੀ ਬੈਠੇ ਹੋਏ ਨੇ, ਆਪਣਾ ਕੰਮ ਕਰ ਰਹੇ ਨੇ ਜੋ ਕਰਦੇ ਸਨ, ਹੈ ਨਾ। ਮੈਂ ਤਾਂ ਉਹ ਸ਼ਬਦ ਵੀ ਨਹੀਂ ਯੂਜ਼ ਕਰ ਸਕਦੀ ਕਿਉਂਕਿ ਮੈਂ ਜਿਸ ਅਦਬ ਔਰ ਜਿਸ ਆਜ਼ਜ਼ੀ ਨਾਲ ਉਹਨਾਂ ਨੂੰ ਮੰਨਦੀ ਆ, ਉਹਨਾਂ ਲਈ ਮੈਂ ਕੋਈ ਐਸਾ ਸ਼ਬਦ ਨਹੀਂ ਵਰਤਣਾ ਚਾਹੁੰਦੀ ਜੋ ਮੇਰੀ ਜ਼ੁਬਾਨ ਤੋਂ ਨਿਕਲੇ। ਔਰ ਉਹ ਬੈਠੇ ਦੇਖ ਰਹੇ ਨੇ ਕਿ ਬਾਜੀਗਰ ਹੁੰਦੇ ਆ ਨਾ, ਜਿਹੜੇ ਬਾਜੀਗਰ ਬਾਜੀ ਪਾਉਂਦੇ ਨੇ, ਅੱਜ ਵੀ ਵਾੜੇ ਵਗੈਰਾ ਜਾਓ ਤੇ ਉਹ ਬਾਜੀਆਂ ਪਾਉਂਦੇ ਆ, ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਦੇ। ਤੇ ਗੁਰੂ ਮਹਾਰਾਜ ਜੀ ਨੇ ਦੇਖਿਆ ਔਰ ਫਿਰ ਉਹਨਾਂ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਕਿ ਉਹ ਦ੍ਰਿਸ਼ ਦੇਖ ਰਹੇ ਨੇ ਔਰ ਫਿਰ ਇਹ ਸ਼ਬਦ ਉਚਾਰਨ ਕਰਦੇ ਨੇ। ਸੋ ਇਹ ਸ਼ਬਦ ਮੇਰੇ ਨਾਲ ਤਾਂ ਕੁਛ ਗੁਰੂਆਂ ਦੀ ਇਸ ਤਰ੍ਹਾਂ ਦੀ ਕਿਰਪਾ ਹੈ ਕਿ ਜੀ ਮੈਂ ਜੇ ਜੋ ਸ਼ਬਦ ਗਾਉਣੀ ਆ ਤਾਂ ਮੈਨੂੰ ਪੂਰਾ ਦ੍ਰਿਸ਼ ਉਹ ਮਹਿਸੂਸ ਵੀ ਹੁੰਦਾ ਹੈ ਔਰ ਉਹਦਾ ਅਹਿਸਾਸ ਹੁੰਦਾ ਔਰ ਉਹ ਦਿਸਦਾ ਵੀ ਹੈ ਕਿ ਇੱਦਾਂ ਹੋਇਆ ਹੋਣਾ ਇੱਕ ਇੱਕ ਸ਼ਬਦ ਨਾਲ। ਸੋ ਆਓ ਆਪਾਂ ਇਹ ਸ਼ਬਦ ਸਰਵਣ ਕਰੀਏ। ਛੋਟਾ ਜਿਹਾ ਸ਼ਬਦ ਹੈ ਲੇਕਿਨ ਬਹੁਤ ਅਤਿ ਸੁੰਦਰ ਹੈ।

माटी को उतरा कैसे नचत है कह रविदास बाजी जगू।

माटी को उतरा कैसी नचत है, माटी को उतरा कैसी नचत है।

0: ਜੀ ਗੁਰੂ ਰਵਿਦਾਸ ਜੀ ਦਾ ਸਮਾਜ ਤੇ ਪ੍ਰਭਾਵ ਬਹੁਤ ਹੀ ਗਹਿਰਾ ਤੇ ਕ੍ਰਾਂਤੀਕਾਰੀ ਸੀ। ਉਨ੍ਹਾਂ ਨੇ ਜਾਤ ਪਾਤ ਦੇ ਭੇਦ ਭਾਵ ਨੂੰ ਚੁਣੌਤੀ ਦਿੱਤੀ ਅਤੇ ਮਨੁੱਖੀ ਸਮਾਨਤਾ ਦਾ ਸੰਦੇਸ਼ ਦਿੱਤਾ, ਜਿਸ ਨਾਲ ਦਬੇ ਕੁਚਲੇ ਵਰਗਾਂ ਨੂੰ ਆਤਮ ਸਨਮਾਨ ਤੇ ਹੱਕ ਲਈ ਖੜਾ ਹੋਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਦੀ ਗੁਰਬਾਣੀ ਨੇ ਲੋਕਾਂ ਨੂੰ ਰਸਮਾਂ ਤੇ ਅੰਧ ਵਿਸ਼ਵਾਸਾਂ ਤੋਂ ਮੁਕਤ ਕਰਕੇ ਰੱਬ ਨਾਲ ਸਿੱਧੀ ਭਗਤੀ ਦਾ ਰਾਹ ਦੱਸਿਆ। ਬੇਗਮਪੁਰਾ ਵਰਗੇ ਸ਼ਬਦਾਂ ਰਾਹੀਂ ਉਨ੍ਹਾਂ ਨੇ ਇੱਕ ਆਦਰਸ਼ ਸਮਾਜ ਦੀ ਕਲਪਨਾ ਕੀਤੀ, ਜਿਸ ਵਿਚ ਕੋਈ ਗਮ ਨਹੀਂ, ਕੋਈ ਜਾਤ ਪਾਤ ਨਹੀਂ, ਸਭ ਨੂੰ ਨਿਆਂ ਮਿਲਦਾ ਹੈ। ਉਨ੍ਹਾਂ ਦੇ ਉਪਦੇਸ਼ਾਂ ਨੇ ਭਗਤੀ ਅੰਦੋਲਨ ਨੂੰ ਮਜ਼ਬੂਤ ਕੀਤਾ ਤੇ ਮੀਰਾਬਾਈ, ਗੁਰੂ ਨਾਨਕ ਵਰਗੇ ਮਹਾਨ ਸੰਤਾਂ ਨੂੰ ਪ੍ਰਭਾਵਿਤ ਕੀਤਾ। ਅੱਜ ਵੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮਾਜਿਕ ਨਿਆਂ, ਸਮਾਨਤਾ ਅਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਅਤੇ ਲੋਕਾਂ ਨੂੰ ਭਾਈਚਾਰੇ ਤੇ ਰੂਹਾਨੀ ਚਾਨਣ ਵੱਲ ਤੁਰਨ ਲਈ ਪ੍ਰੇਰਿਤ ਕਰਦੀਆਂ ਹਨ। ਜੀ ਦੋਸਤੋ, ਨਮਸਤੇ, ਸਲਾਮ। ਅੱਜ ਦੇ ਖੇੜਾ ਲਾਈਵ ਸ਼ੋਅ ਦੇ ਵਿਚ ਬਸ ਇੰਨਾ ਹੀ। ਅਰਾਧਨਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿਚੋਂ ਸਮਾਂ ਕੱਢਿਆ ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਰਾਹੀਂ ਸਾਡੇ ਸਰੋਤਿਆਂ ਨੂੰ ਨਿਹਾਲ ਕੀਤਾ। ਜੀ ਅਸੀਂ ਆਸ਼ਾ ਕਰਦੇ ਹਾਂ ਕਿ ਸਾਡੀ ਇਹ ਸਾਂਝੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਜੀ ਅਰਾਧਨਾ ਜੀ, ਲਾਸਟ ਇਕ ਮਿੰਟ ਵਿਚ ਕੀ ਕਹਿਣਾ ਚਾਹੋਗੇ?
1: ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਚ ਸਾਰੇ ਜਿੰਨੀ ਸ੍ਰਿਸ਼ਟੀ ਦੇ ਲੋਕ ਨੇ ਸਾਰੀ ਸੰਗਤ ਜੁੜੀ ਰਹੇ ਔਰ ਬਾਣੀ ਸੁਣਦੇ ਰਹਿਣ, ਬੱਚਿਆਂ ਨੂੰ ਵੀ ਸਿਖਾਉਣ ਔਰ ਘਰ ਘਰ ਬਾਣੀ ਸੁਣਾਈ ਜਾਵੇ, ਬੱਚਿਆਂ ਨੂੰ ਵੀ ਸਿਖਾਈ ਜਾਵੇ, ਆਪ ਵੀ ਸੁਣਿਆ ਕਰੋ। ਬਾਣੀ ਤੋਂ ਬਚ ਕੇ ਮੈਨੂੰ ਕੋਈ ਵੀ ਲਿਰਿਕਸ ਅੱਛਾ ਨਹੀਂ ਲੱਗਦਾ। ਵੈਸੇ ਪ੍ਰੋਫੈਸ਼ਨ ਹੈ ਸਾਡਾ ਗਾਣਾ ਵਜਾਣਾ, ਪਰ ਇਸ ਕਰਕੇ ਗੀਤ ਗਜ਼ਲ ਭਜਨ ਗਾਈ ਦੀ, ਲੇਕਿਨ ਜੋ ਸ਼ਬਦ ਬਾਣੀ ਚ ਆਨੰਦ ਹੈ ਨਾ, ਸਿੱਖਿਆ ਵੀ ਹੈ ਔਰ ਤੁਹਾਨੂੰ ਬਲ ਵੀ ਮਿਲਦਾ ਹੈ ਔਰ ਪੂਰੀ ਤੁਹਾਨੂੰ ਊਰਜਾ ਮਿਲਦੀ ਹੈ ਬਾਣੀ ਪੜਨ ਨਾਲ। ਤੇ ਮੈਂ ਤਾਂ ਇਹੀ ਕਹਾਂਗੀ ਕਿ ਬਾਣੀ ਪੜਿਆ ਕਰੋ, ਸੁਣਿਆ ਕਰੋ ਔਰ ਇੱਕ ਦੂਸਰੇ ਨਾਲ ਬਾਣੀ ਬਾਰੇ ਹੀ ਚਰਚਾ ਹੋਣੀ ਚਾਹੀਦੀ ਹੈ। ਆਪ ਜੀ ਦਾ ਅਨੇਕ ਅਨੇਕ ਧੰਨਵਾਦ, ਤੁਸੀਂ ਇੰਨਾ ਸਮੇਂ ਮੈਨੂੰ ਦਿੱਤਾ ਆਪਣੇ ਅਨਮੋਲ ਸਮੇਂ ਚੋਂ, ਔਰ ਮੈਂ ਪ੍ਰਵਾਸ ਰੇਡੀਓ ਦੀ ਹਮੇਸ਼ਾ ਆਭਾਰੀ ਹਾਂ, ਹਮੇਸ਼ਾ ਆਭਾਰੀ ਹਾਂ ਔਰ ਹਮੇਸ਼ਾ ਆਭਾਰੀ ਰਹਾਂਗੇ। ਔਰ ਸਾਡੇ ਜਿਹੜੇ ਸ਼ਰੋਤਾ ਸੁਣ ਰਹੇ ਨੇ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ ਔਰ ਇਸੇ ਤਰ੍ਹਾਂ ਤੁਸੀਂ ਪ੍ਰਵਾਸ ਰੇਡੀਓ ਨਾਲ ਜੁੜੇ ਰਹੋ, ਸਾਡੇ ਕਿਹੜਾ ਸਾਹਿਬ ਜੀ ਦੇ ਨਾਲ ਪ੍ਰੋਗਰਾਮ ਸੁਣਦੇ ਵੀ ਰਹੋ ਔਰ ਆਪਣੀ ਗੱਲ ਵੀ ਆਪਣੇ ਵਿਚਾਰ ਵੀ ਸਾਂਝੇ ਕਰਿਆ ਕਰੋ। ਮੈਂ ਤਾਂ ਇਹੀ ਕਹੂੰਗੀ ਸਰ। ਥੈਂਕ ਯੂ ਸੋ ਮਚ।
0: ਧੰਨਵਾਦ ਅਰਾਧਨਾ ਜੀ, ਧੰਨਵਾਦ ਜੀ। ਹਾਂਜੀ ਦੋਸਤੋ, ਬਸ ਖੇੜਾ ਲਾਈਵ ਸ਼ੋਅ ਦੇ ਵਿਚ ਬਸ ਅੱਜ ਇੰਨਾ ਹੀ। ਫਿਰ ਇਕ ਨਵਾਂ ਪ੍ਰੋਗਰਾਮ ਜਾਣਕਾਰੀਆਂ ਭਰਪੂਰ ਲੈ ਕੇ ਤੁਹਾਡੇ ਨਾਲ ਅਸੀਂ ਜੁੜਾਂਗੇ ਜੀ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਮਹੀਨੇ ਬਾਅਦ ਕੁਝ ਦਿਨ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ। ਅੱਜ ਦਾ ਸਾਰਾ ਪ੍ਰੋਗਰਾਮ ਅੱਜ ਦੇ ਸ਼ਹੀਦ ਬੱਚਿਆਂ ਲਈ ਹੋਏਗਾ ਜੀ, ਤੇ ਅੱਜ ਦੇ ਪ੍ਰੋਗਰਾਮ ਵਿਚ ਡਾਕਟਰ ਗੁਰਦੀਪ ਸਿੰਘ ਸੰਧੂ ਵੀ ਆਪਣਾ ਪੂਰਾ ਲੈਕਚਰ ਕਰਨਗੇ। ਇਹਦੇ ਉਪਰ ਹੀ ਲਾਲ ਸਿੰਘ ਚੀਮਾ ਜੀ ਵੀ ਜੁੜਨਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਆ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇਕ ਬਹੁਤ ਹੀ ਦਿਲ ਨੂੰ ਛੋਣ ਵਾਲਾ ਸ਼ਬਦ ਮਨਿੰਦਰ ਸਿੰਘ ਜੀ ਸ੍ਰੀ ਵਾਲਿਆਂ ਦਾ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਬਹੁਤ ਦਰਦ ਭਰਿਆ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੀ। ਸੋ ਲਾਲ ਸਿੰਘ ਚੀਮਾ ਹੁਣੇ ਆਪਣੇ ਨਾਲ ਜੁੜ ਗਏ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ। ਤੇ ਲਓ ਪੀਸ਼ ਹੈ ਜੀ, ਲਾਲ ਸਿੰਘ ਚੀਮਾ ਹੁਣੇ ਆ ਗਏ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ। ਚੀਮਾ ਸਾਹਿਬ ਆਵਾਜ਼ ਆ ਰਹੀ ਜੀ?
1: ਤੁਸੀਂ ਭਾਰਤ ਦਾ ਦੌਰਾ ਕਰਕੇ ਆਏ ਆ, ਉਥੋਂ ਨਵੀਆਂ ਨਵੀਆਂ ਖਬਰਾਂ ਵੀ ਲਿਆਏ ਆ, ਤੇ ਇਹਨਾਂ ਖਬਰਾਂ ਤੋਂ ਪਹਿਲਾਂ ਖੱਕ ਸਾਹਿਬ ਜੀ ਦੇਖੋ, ਜਿਹੜੀਆਂ ਕੌਮਾਂ ਹੁੰਦੀਆਂ ਨਾ ਉਹ ਸ਼ਬਦ ਜਿਹੜੇ ਆ ਪੰਜਾਬੀ ਦੇ ਬਹੁਤੇ ਖੱਕ ਸਾਹਿਬ ਜੀ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਆ ਕਿ ਆਪਣੇ ਜਿਹੜੇ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਲੋਕ ਆ ਨਾ, ਕਹਿਣ ਦਾ ਮਤਲਬ ਮੇਰਾ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਉਹਨਾਂ ਦੇ ਕੋਲੋਂ ਜਿਹੜੀ ਪੰਜਾਬੀ ਭਾਸ਼ਾ ਇਹਦਾ ਬਹੁਤ ਸਾਰਾ ਹਿੱਸਾ ਹੈ ਜਿਹੜਾ ਉਹ ਗੁਆਚ ਚੁੱਕਿਆ ਜਾਂ ਬਦਲ ਦਿੱਤਾ ਗਿਆ ਜਾਂ ਖੋਹ ਲਿਆ ਗਿਆ। ਸ਼ਬਦ ਆਪਾਂ ਜਿਹੜੇ ਮਰਜ਼ੀ ਵਰਤ ਲਈਏ, ਪਰ ਮੁਸੀਬਤ ਇਸ ਗੱਲ ਦੀ ਆ ਕਿ ਸਾਨੂੰ ਪੰਜਾਬੀ ਭਾਸ਼ਾ ਜਿਹੜੀ ਆ ਉਹ ਭੁੱਲਦੀ ਜਾ ਰਹੀ ਆ, ਤੇ ਜਿਹਦੇ ਕਾਰਨ ਸਾਡਾ ਸਮਾਜ ਆ ਜਿਹੜਾ ਉਹ ਫੇਰ ਤੋਂ ਉਲਝਦਾ ਜਾ ਰਿਹਾ। ਜਿਸ ਤਰ੍ਹਾਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਜਿਹੜੇ ਹਾਲਾਤ ਸੀਗੇ, ਸਮਾਜ ਅੱਜ ਵੀ ਉਧਰ ਨੂੰ ਜਿਹੜਾ ਆ ਕਾਫੀ ਹੱਦ ਤੱਕ ਵੱਧ ਗਿਆ ਆ, ਤੇ ਇਹਦਾ ਕਾਰਨ ਇਹ ਹੁੰਦਾ ਖਾਲਸਾ ਵੀ ਜਦੋਂ ਆਪਾਂ ਆਪਣੀ ਭਾਸ਼ਾ ਭੁੱਲ ਜਾਂਦੇ ਹਾਂ ਉਸ ਵੇਲੇ ਫਿਰ ਆਪਣੇ ਪੱਲੇ ਕੁਛ ਨਹੀਂ ਰਹਿੰਦਾ। ਸੋ ਇਹੀ ਕਾਰਨ ਆ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ ਉਹ ਅਸੀਂ ਭੁੱਲ ਚੁੱਕੇ ਹਾਂ, ਤੇ ਕਈ ਸੱਜਣ ਇਹਦੇ ਨਾਲ ਸਹਿਮਤ ਨਹੀਂ ਹੈਗੇ, ਪਰ ਇਹ ਜ਼ਰੂਰੀ ਗੱਲ ਆ, ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਣੀ ਭਾਸ਼ਾ। ਜੇ ਭਾਸ਼ਾ ਭੁੱਲ ਗਿਆ ਤਾਂ ਸਾਡਾ ਜਿਹੜਾ ਪਿਛੋਕੜ ਆ ਉਹ ਵੀ ਸਾਨੂੰ ਭੁੱਲ ਜਾਣਾ, ਜਦੋਂ ਪਿਛੋਕੜ ਭੁੱਲ ਗਿਆ ਤੇ ਫਿਰ ਸਾਨੂੰ ਸਾਰੇ ਮੰਤਰ ਤੰਤਰ ਆ ਜਿਹੜੇ ਉਹ ਸਭ ਕੁਛ ਭੁੱਲ ਜਾਣਾ ਆ, ਤੇ ਉਹਦੇ ਨਾਲ ਫਿਰ ਜਿਹੜਾ ਖੱਕ ਸਾਹਿਬ ਜੀ ਸਮਾਜ ਦੇ ਬਹੁਤ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਆ, ਔਰ ਆਪਣੇ ਸਭ ਨੂੰ ਆਪਾਂ ਨੂੰ ਪਤਾ ਹੀ ਆ ਕਿ ਨੁਕਸਾਨ ਕਿੰਨਾ ਵੱਡਾ ਹੋ ਰਿਹਾ ਤੇ ਪਿੱਛੇ ਵੀ ਹੋਇਆ ਤੇ ਅੱਗੇ ਵੀ ਹੁੰਦਾ ਰਹਿਣਾ, ਜੇ ਸਾਡਾ ਜਿਹੜਾ ਸਮਾਜ ਆ ਉਹਨੇ ਆਪਣੀ ਜਿਹੜੀ ਦਿਸ਼ਾ ਉਹਨੂੰ ਨਾ ਬਦਲਿਆ। ਸੋ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਵੀ ਇਹੀ ਜਿਹੜਾ ਸਭ ਕੁਛ ਸੀਗਾ, ਕਿਸ ਤਰ੍ਹਾਂ ਦੇਖੋ ਖੱਕ ਸਾਹਿਬ ਸਾਰਿਆਂ ਦੇ ਸਾਹਮਣੇ ਜੋ ਕੁਛ ਅੱਜ ਗਾਜ਼ਾ ਦੇ ਵਿੱਚ ਹੋ ਰਿਹਾ ਨਾ, ਇਹੀ ਭਾਰਤ ਦੇ ਵਿੱਚ ਹੋਇਆ ਸੀਗਾ ਗੁਰੂ ਸਾਹਿਬਾਂ ਦੇ ਵੇਲੇ, ਐਨ ਸੇਮ ਇਹੀ ਚੀਜ਼ ਹੋਈ ਸੀਗੀ। ਦੇਖੋ ਕਿੱਦਾਂ ਉਹਨਾਂ ਦੇ ਬੱਚਿਆਂ ਨੂੰ ਭੁੱਖੇ ਮਾਰਿਆ ਜਾ ਰਿਹਾ, ਔਰ ਇਹੀ ਕੁਛ ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਦੇਖੋ ਠੰਡੇ ਬੁਰਜ ਦੇ ਵਿੱਚ, ਖੱਕ ਸਾਹਿਬ ਜੀ ਸਰਦੀਆਂ ਦਾ ਮਹੀਨਾ ਆ, ਔਰ ਉਹ ਜਿਹੜਾ ਬੁਰਜ ਆ ਉਹਦੇ ਬਾਰੇ ਇਹ ਦੱਸਿਆ ਜਾਂਦਾ ਖੱਕ ਸਾਹਿਬ ਜੀ ਕਿ ਭਾਰਤ ਵਿੱਚ ਜਦੋਂ ਮੁਗਲ ਬਾਦਸ਼ਾਹ ਜਿਹੜੇ ਸੀਗੇ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ, ਜਦੋਂ ਉਹਨਾਂ ਨੂੰ ਗਰਮੀ ਲੱਗਦੀ ਸੀ ਤੇ ਉਹ ਇਧਰ ਸ਼ਿਮਲੇ ਵਗੈਰਾ ਜਾਂਦੇ ਹੁੰਦੇ ਸੀਗੇ, ਤੇ ਜਦੋਂ ਉਹ ਜਾਂਦੇ ਸੀਗੇ ਇਧਰ ਗਰਮੀਆਂ ਕੱਟਣ ਵਾਸਤੇ, ਕਿਉਂਕਿ ਇਧਰ ਠੰਡੀਆਂ ਤੁਹਾਨੂੰ ਪਤਾ ਉਹ ਬਰਫ਼ ਭਾਵੇਂ ਨਾ ਵੀ ਹੋਵੇ ਪਹਾੜਾਂ ਦੇ ਵਿੱਚ, ਪਰ ਫੇਰ ਵੀ ਉਹ ਹਵਾ ਠੰਡੀ ਆ ਜਿਹੜੀ ਉਹ ਆਉਂਦੀ ਆ, ਤੇ ਉੱਥੇ ਉਹਦਾ ਆਨੰਦ ਮਾਨਣ ਜਾਂਦੇ ਹੁੰਦੇ ਸੀ ਗਰਮੀਆਂ ਨੂੰ। ਤੇ ਇਹੀ ਜਿਹੜਾ ਜਿਹੜਾ ਠੰਡਾ ਬੁਰਜ ਜਿੱਥੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਹੋਇਆ ਸੀਗਾ, ਇੱਥੇ ਉਹ ਜਾ ਕੇ ਜਿਹੜੇ ਮੁਗਲ ਬਾਦਸ਼ਾਹ ਉਹ ਖਹਿਰਦੇ ਹੁੰਦੇ ਸੀਗੇ, ਔਰ ਇਹਨਾਂ ਨੂੰ ਬਣਾਇਆ ਹੀ ਇਸ ਤਰ੍ਹਾਂ ਸੀਗਾ ਜਿਹੜਾ ਬੁਰਜ ਸੀਗੇ ਕਿ ਉੱਥੇ ਗਰਮੀਆਂ ਨੂੰ ਵੀ ਤੁਹਾਨੂੰ ਵਧੀਆ ਠੰਡ ਵਰਗਾ ਮੌਸਮ ਰਵੇ। ਇਸ ਤਰ੍ਹਾਂ ਉਹ ਡਿਜ਼ਾਇਨ ਆ ਜਿਹੜਾ ਉਸ ਵੇਲੇ ਏਸੀ ਵਗੈਰਾ ਤਾਂ ਹੁੰਦੇ ਨਹੀਂ ਸੀਗੇ, ਪਰ ਇਮਾਰਤਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਣਾ ਲੈਂਦੇ ਸੀ ਜਿਹੜੇ ਆਪਣੇ ਪੁਰਾਣੇ ਰਾਜ ਕਹਿ ਲਓ ਜਾਂ ਕੋਈ ਵੀ ਕਹਿ ਲਓ, ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਚੀਜ਼ ਨੂੰ ਠੰਡੀ ਕਿੱਦਾਂ ਰੱਖਣਾ ਆ। ਸੋ ਉਸ ਬੁਰਜ ਦੇ ਵਿੱਚ ਜਿੱਥੇ ਉਹ ਰਾਜੇ ਜਾ ਕੇ ਕੰਫਰਟੇਬਲ ਆਰਾਮ ਦੀ ਜਿਹੜੇ ਦੋ ਚਾਰ ਦਿਨ ਉੱਥੇ ਰਹਿਣਾ ਹੁੰਦਾ ਸੀਗਾ ਸ਼ਿਮਲੇ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ, ਤੇ ਉਹਨਾਂ ਵਾਸਤੇ ਇਸ ਤਰ੍ਹਾਂ ਦਾ ਵਾਤਾਵਰਨ ਤਿਆਰ ਕੀਤਾ ਜਾਂਦਾ ਸੀਗਾ, ਤੇ ਫੇਰ ਖੱਕ ਸਾਹਿਬ ਜੀ ਦੇਖੋ ਉਸ ਬੁਰਜ ਦੇ ਵਿੱਚ ਜਿਹੜਾ ਗਰਮੀਆਂ ਨੂੰ ਠੰਡਾ ਰਹਿੰਦਾ ਸੀ, ਸਿਆਲ ਮਹੀਨੇ ਉਸ ਬੁਰਜ ਦਾ ਕੀ ਹਾਲ ਹੋਊਗਾ, ਉੱਥੇ ਕਿੰਨੀ ਠੰਡ ਹੋਊਗੀ, ਤੇ ਕਿਸ ਤਰ੍ਹਾਂ ਉਹਨਾਂ ਨੂੰ ਦੇਖੋ 7 ਤੇ 9 ਸਾਲ ਦੀ ਉਮਰ
0: ਜੀ,
1: ਇਹ ਆਪਾਂ ਨੂੰ ਗੱਲ ਨਹੀਂ ਹੋਣੀ।
0: ਬਿਲਕੁਲ ਜੀ, ਬਹੁਤ ਬਹੁਤ ਮੁਸ਼ਕਿਲ ਆ ਜੀ
1: ਉਹਨਾਂ ਨੂੰ, ਤੁਸੀਂ ਇਹ ਦੇ ਕੇ ਉਹਨਾਂ ਦਾ ਖਾਣਾ ਪਾਣੀ ਬੰਦ ਕਰਕੇ, ਔਰ ਜਿਹੜਾ ਕੋਈ ਉਹਨਾਂ ਨੂੰ ਪਹੁੰਚਾਉਣ ਦੀ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦਾ ਸੀਗਾ,
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ ਕੀ ਕੀਤੇ ਜਾਂਦੇ ਸੀ,
0: ਬਿਲਕੁਲ ਸਹੀ।
1: ਤੇ ਫੇਰ ਉਹਨਾਂ ਨੂੰ ਸ਼ਹੀਦੀਆਂ ਦੇਖੋ ਕਿੰਨੇ ਬੇਕਿਰਕ ਲੋਕ ਆ ਜਿਹੜੇ ਖੱਕ ਸਾਹਿਬ ਦੀ ਜਿਹੜੀਆਂ ਰੂਲਿੰਗ ਪਾਰਟੀਆਂ ਉਹ ਸਮਾਂ ਕੋਈ ਵੀ ਹੋਵੇ, ਅੱਜ ਵੀ ਉਹੀ ਕੁਛ ਹੋ ਰਿਹਾ।
0: ਬਿਲਕੁਲ ਜੀ,
1: ਔਰ ਬਹੁਤ ਵੱਡੀ ਤਾਦਾਦ ਦੇ ਵਿਚ ਹੋ ਰਿਹਾ। ਅਫਰੀਕਨ ਕੰਟਰੀਆਂ ਦੇ ਵਿਚ ਦੇਖ ਲੋ, ਗਾਜ਼ਾ ਦੇ ਵਿਚ ਦੇਖ ਲੋ ਕੀ ਹੋ ਰਿਹਾ, ਯੂਕਰੇਨ ਦੇ ਵਿਚ ਦੇਖ ਲੋ ਕੀ ਹੋ ਰਿਹਾ। ਇਹਨਾਂ ਲੋਕਾਂ ਨੂੰ ਖੱਕ ਸਾਹਿਬ ਜੀ ਇਸ ਗੱਲ ਦੀ ਸਮਝ ਨਹੀਂ ਹੈ। ਦੇਖੋ ਯੂਕਰੇਨ ਦੇ ਵਿਚ ਕਿਉਂਕਿ ਉਹਨੂੰ ਕੁਰਸੀ ਦੀ ਭੁੱਖ ਕਰਕੇ ਉਹਨੇ ਉਸ ਮੁਲਕ ਦਾ ਕਿੰਨਾ ਨੁਕਸਾਨ ਕਰ ਦਿੱਤਾ, ਇੱਕ ਸਿਰਫ ਕੁਰਸੀ ਵਾਸਤੇ। ਉਹ ਕਹਿ ਸਕਦਾ ਭਈ ਯਾਰ ਮੈਂ ਤਾਂ ਰੂਸ ਦਾ ਹਿੱਸਾ ਹੈਗਾ ਆ ਤੇ ਮੈਨੂੰ ਵੱਖ ਹੋਣ ਦੀ ਲੋੜ ਕੀ ਆ, ਮੈਨੂੰ ਇਧਰ ਜਾ ਕੇ ਕੀ ਪਾਸੇ ਕਦੇ ਯੂਰਪੀਅਨ ਯੂਨੀਅਨ ਨਾ ਕਦੇ ਕੈਨੇਡਾ ਨਾ ਕਦੇ ਅਮਰੀਕਾ ਨਾ ਮੈਨੂੰ ਜਾ ਕੇ ਰਲਣ ਦੀ ਕੀ ਲੋੜ ਹੈ ਜਦੋਂ ਮੇਰਾ ਗੁਆਂਢੀ ਦੇਸ਼ ਮੈਨੂੰ ਰੋਟੀ ਦਿੰਦਾ ਰਿਹਾ। 1917 ਤੋਂ ਲੈ ਕੇ ਜਦੋਂ ਉਹ 21 ਦੇ ਵਿਚ 22 ਦੇ ਵਿਚ ਉਹ ਇਕੱਠੇ ਹੋ ਗਏ ਸੀ ਜਿਹੜੀ ਸੋਵੀਅਤ ਯੂਨੀਅਨ ਸੀ, ਬੜੇ ਸੋਹਣੇ ਖੁਸ਼ਹਾਲ ਲੋਕ ਰਹਿੰਦੇ ਸੀ ਉੱਥੇ।
0: ਬਿਲਕੁਲ
1: ਇਸ ਵੇਲੇ ਵੀ ਜਿਹੜੀ ਉੱਥੇ ਲੜਾਈ ਆ ਪਿਊਟਨ ਦੀਆਂ ਖਬਰਾਂ ਆਪਾਂ ਹੈਗੀਆਂ ਕਾਫੀ, ਉਹਦੇ ਵਿਚ ਉਹ ਇਹੀ ਕਹਿ ਰਿਹਾ, ਉਹ ਕਹਿੰਦਾ ਮੈਂ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਕਹਿੰਦਾ ਮੈਂ ਲੜਾਈ ਮੇਰੀ ਇਸ ਗੱਲ ਦੀ ਨਹੀਂ ਕਿ ਮੈਂ ਤੁਹਾਡੀ ਧਰਤੀ ਖਾਉਣੀ, ਮੇਰੀ ਲੜਾਈ ਇਸ ਗੱਲ ਦੀ ਆ ਕਿ ਜਿਹੜੀ ਇਹ ਲੜਾਈ ਆ ਇਹ ਸ਼ੁਰੂ ਕਿੱਥੋਂ ਹੋਈ ਆ, ਮੈਂ ਉਹਨੂੰ ਖਤਮ ਕੀਤੇ ਤੋਂ ਬਿਨਾਂ ਲੜਾਈ ਬੰਦ ਨਹੀਂ ਕਰਨੀ।
0: ਬਿਲਕੁਲ ਸਹੀ,
1: ਉਹਦੇ ਵਿਚ ਰੌਲਾ ਇਹੀ ਉਹ ਕਹਿ ਰਿਹਾ ਕਿ ਜਿੰਨਾ ਚਿਰ ਯੂਕਰੇਨ ਉਹਨਾਂ ਦੇ ਨਾਲ ਰਲਣ ਦੀ ਗੱਲ ਕਰਦਾ ਯੂਰਪੀਅਨ ਦੇ ਨਾਲ, ਉਹਨਾਂ ਚਿਰ ਮੈਂ ਲੜਾਈ ਬੰਦ ਨਹੀਂ ਕਰਨੀ। ਮੈਂ ਜਾਮ ਬਾਈ ਜੋਰਜ ਨੂੰ ਆਪਾਂ ਕਹਿੰਦੇ ਹਾਂ, ਚਾਹੇ ਮੈਨੂੰ ਜ਼ੋਰ ਲਾਉਣਾ ਪਵੇ ਤੇ ਚਾਹੇ ਸ਼ਾਂਤੀ ਨਾਲ ਜਦੋਂ ਮਰਜ਼ੀ ਬਹਿ ਕੇ ਨਜਿੱਠ ਲਓ ਤੇ ਆਪਾਂ ਇਹ ਲੜਾਈ ਉਸੇ ਵੇਲੇ ਬੰਦ ਕਰ ਦੇਣੀ। ਸੋ ਇਹੀ ਜਿਹੜੀਆਂ ਗੱਲਾਂ ਵਾਪਰਿਆ ਭਾਰਤ ਦੇ ਵਿਚ ਸਾਡੇ ਗੁਰੂ ਸਾਹਿਬਾਂ ਦੇ ਨਾਲ ਤੇ ਸਾਹਿਬਜ਼ਾਦਿਆਂ ਦੇ ਨਾਲ, ਮਾਤਾ ਗੁਜਰੀ ਜੀ ਦੇ ਨਾਲ ਤੇ ਹੋਰ ਸਿੰਘਾਂ ਦੇ ਨਾਲ, ਖੱਕ ਸਾਹਿਬ ਜੀ ਕਈ ਵਾਰੀ ਇਸ ਤਰ੍ਹਾਂ ਹੈ ਕਿ ਆਪਾਂ ਮੋਟੀ ਮੋਟੀ ਗੱਲ ਕਰ ਲੈਂਦੇ ਹਾਂ ਕਿ ਗੁਰੂ ਸਾਹਿਬ ਨੇ ਕਿਲ੍ਹਾ ਛੱਡ ਦਿੱਤਾ ਉੱਥੇ ਘੇਰਾ ਪੈ ਗਿਆ ਸੀਗਾ ਉਹ 8 ਮਹੀਨੇ, ਉਹਨਾਂ ਦੇ ਹਾਲਾਤ ਜੇ ਆਪਾਂ ਦੇਖੀਏ ਖੱਕ ਸਾਹਿਬ,
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ 8 ਮਹੀਨੇ ਜਿਸ ਜਗ੍ਹਾ ਦੇ ਅੰਦਰ ਨਾ ਪਾਣੀ ਨਾ ਕੋਈ ਖਾਣ ਦੀ ਚੀਜ਼ ਨਾ ਕੋਈ ਹੋਰ ਤੁਹਾਨੂੰ ਭੇਜਿਆ ਨਾ ਜਾਵੇ ਤੇ ਉਹਨਾਂ ਦੇ ਹਾਲਾਤ ਦੇਖੋ ਕੀ ਹੋਣਗੇ।
0: ਬਿਲਕੁਲ ਜੀ।
1: ਔਰ ਦੂਸਰੇ ਪਾਸੇ ਖੱਕ ਸਾਹਿਬ ਜੀ ਉਹਨਾਂ ਦੇ ਹਾਲਾਤ ਜਿੰਨੇ ਵੀ ਭੈੜੇ ਸੀ, ਇਸ ਤਰ੍ਹਾਂ ਵੀ ਉੱਥੇ ਕਿਹਾ ਜਾਂਦਾ ਕਿ ਪਾਣੀ ਦੀ ਘੁੱਟ ਨੂੰ ਇੱਕ ਵਾਰੀ 4 ਸਿੰਘ ਕਿਲੇ ਦੇ ਵਿੱਚੋਂ ਨਿਕਲੇ ਤੇ ਉਹ ਪਾਣੀ ਦੀ ਘੁੱਟ ਨੂੰ ਬਾਹਰ ਤਰਸਦੇ ਪਾਣੀ ਲੈਣ ਗਏ ਸੀਗੇ 4 ਤੇ 4 ਚੋਂ 2 ਜਿਹੜੇ ਸੀਗੇ ਉਹ ਵਾਪਸ ਮੁੜੇ, ਜਿਹੜੇ ਦੂਸਰੇ 2 ਸੀ ਉਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੋਇਆ। ਤੇ ਪਾਣੀ ਵੀ ਦੇਖੋ ਇੱਕ ਪਾਸੇ ਤੁਹਾਡੀ ਫੌਜ ਮਗਰ ਲੱਗੀ ਹੈ ਤੇ ਤੁਸੀਂ ਕਿੰਨਾ ਕੁ ਪਾਣੀ ਲੈ ਕੇ ਆ ਜਾਓਗੇ।
0: ਬਿਲਕੁਲ ਜੀ ਬਿਲਕੁਲ।
1: ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਸੀਗੇ। ਉੱਥੇ ਹਾਥੀ ਵੀ ਮਰ ਗਿਆ ਸੀ, ਜਿਹੜਾ ਹਾਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਦਿੱਤਾ ਸੀਗਾ ਭੁੱਖ ਦੇ ਦੁੱਖੋਂ, ਉਹ ਵੀ ਮਰ ਗਿਆ ਸੀਗਾ। ਔਰ ਉੱਥੇ ਵਿੱਚੋਂ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਉਹ ਕਹਿੰਦੇ ਭਈ ਭੁੱਖ ਦੇ ਦੁੱਖੋਂ ਉਹਨਾਂ ਦੀ ਉਹਨਾਂ ਦਾ ਜਿਹੜਾ ਮਾਸ ਸੀਗਾ ਉਹ ਹੱਡੀਆਂ ਤੋਂ ਵੱਖਰਾ ਹੋਣ ਲੱਗ ਗਿਆ ਸੀ।
0: ਬਿਲਕੁਲ ਜੀ।
1: ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਸੀ। ਇਸ ਤਰ੍ਹਾਂ ਦੇ ਲੋਕ ਆ ਜਿਹੜੇ ਇੰਨੇ ਤਸ਼ੱਦਦ ਜਿਹੜੇ ਦੁਨੀਆਂ ਦੇ ਲੋਕਾਂ ਦੇ ਉੱਪਰ ਢਾਉਂਦੇ ਆ, ਇਹਨਾਂ ਦਾ ਇਸ ਦੁਨੀਆਂ ਵਿੱਚ ਜੀਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ।
1: ਇਹਨਾਂ ਨੂੰ ਇਸ ਧਰਤੀ ਨੂੰ ਖਤਮ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਲੋਕਾਂ, ਪਰ ਖਤਮ ਕਰਨ ਵਾਸਤੇ ਖੱਕ ਸਾਹਿਬ ਬਹੁਤ ਸਰਮਾਇਆ ਚਾਹੀਦਾ। ਔਰ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਤੁਹਾਡੇ ਕੋਈ ਵੀ ਕੰਮ ਕਰਨ ਵਾਸਤੇ ਫਲਸਫਾ ਚਾਹੀਦਾ ਹੁੰਦਾ। ਫਲਸਫਾ ਜਿਹੜਾ ਆ ਉਹਨੂੰ ਹੀ ਆਪਾਂ ਪੰਜਾਬੀ ਭਾਸ਼ਾ ਚ ਮੰਤਰ ਕਹਿੰਦੇ ਹਾਂ ਤੇ ਜਿਹੜਾ ਪੰਜਾਬੀ ਸਮਾਜ ਆ ਉਹ ਕਹਿੰਦੇ ਅਸੀਂ ਮੰਤਰ ਨੂੰ ਮੰਨਦੇ ਹੀ ਨਹੀਂ। ਸੋ ਇੱਥੋਂ ਤੱਕ ਸਾਡੀ ਭਾਸ਼ਾ ਆ ਜਿਹੜੀ ਖੱਕ ਸਾਹਿਬ ਜੀ ਉਹ ਖਤਮ ਹੋ ਚੁੱਕੀ ਆ ਕਿ ਜਦੋਂ ਸਾਨੂੰ ਪੰਜਾਬੀ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਅਰਥ ਨਹੀਂ ਆਉਂਦੇ ਤਾਂ ਅਸੀਂ ਲੜਾਂਗੇ ਕਾਹਦੀ ਖਾਤਰ ਜਾਂ ਅਸੀਂ ਕਰਾਂਗੇ ਕੀ।
0: ਉਹ ਗੱਲ ਚੀਮਾ ਸਾਹਿਬ ਉਹ ਰਹਿ ਹੀ ਨਹੀਂ ਗਿਆ ਜੀ, ਜੋ ਉਹ ਉਸ ਵੇਲੇ ਜੋਸ਼ ਹੁੰਦਾ ਸੀ ਨਾ ਕੌਮ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਜਾਂ ਸਾਡੇ ਗੁਰੂਆਂ ਦੇ ਟਾਈਮ ਬਹੁਤ ਜੋਸ਼ ਔਰ ਬਹੁਤ ਸਿਆਣੇ ਉਸ ਵੇਲੇ ਲੋਕ ਸੀ। ਹੁਣ ਤੇ ਫੁਕਰਾਪੰਦੀ, ਹੁਣ ਜੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲਾਂ ਦੇ ਵਿਚ ਜਿਹੜੇ ਵੀ ਉੱਥੇ ਮਸਤਕ ਹੋਣ ਜਾਂਦੇ ਆ ਉਹ ਮੋਟਰਸਾਈਕਲਾਂ ਤੇ ਹੂੜ ਪੁੱਟਦੇ ਆ ਔਰ ਕੁੜੀਆਂ ਜਾਂਦੀਆਂ ਉਹਨਾਂ ਤੱਕ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ, ਕਿੱਥੇ ਰਹਿ ਗਏ ਉਹ ਲੋਕ ਚੀਮਾ ਸਾਹਿਬ?
1: ਬਿਲਕੁਲ ਬਿਲਕੁਲ, ਖਤਮ ਹੋ ਗਿਆ ਉਹ ਸਾਰਾ ਸਿਲਸਿਲਾ, ਸਾਰਾ ਜਿਹੜਾ ਮੰਤਰ ਸੀ ਉਹ ਖਤਮ ਹੋ ਗਿਆ ਕਿ ਤੁਸੀਂ ਖੱਕ ਸਾਹਿਬ ਕਿੱਡੀ ਕੁ ਗੱਲ ਆ, ਲੋਕ ਕਾਮ ਵਾਸਨਾ ਦੇ ਵਿਚ ਇੰਨੀ ਬੁਰੀ ਤਰ੍ਹਾਂ ਫਸ ਚੁੱਕੇ ਆ, ਇਹ ਕਿੱਡੀ ਕੁ ਗੱਲ ਆ ਕਿਸੇ ਦੀ ਭੈਣ ਨੂੰ ਜਾਂ ਧੀ ਨੂੰ ਕਿਸੇ ਨੂੰ ਛੇੜਨਾ, ਉਹਦਾ ਮਖੌਲ ਅਡਾਉਣਾ, ਇਹ ਬਹੁਤ ਜਿਹੜੀਆਂ ਘਟੀਆ ਗੱਲਾਂ ਆ। ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪਊਗਾ ਤਾਂ ਇਹ ਸਮਾਜ ਨੇ ਤਰੱਕੀ ਕਰਨੀ ਆ। ਤੇ ਜਿਹੜੇ ਹਾਲਾਤ ਉਸ ਵੇਲੇ ਹੋਏ ਸੀ, ਨਹੀਂ ਤਾਂ ਉਹ ਹਾਲਾਤ ਆ ਜਿਹੜੇ ਹੁਣ ਵੀ ਹੋ ਰਹੇ ਆ ਖੱਕ ਸਾਹਿਬ ਜੀ, ਜਿੰਨੇ ਆਪਣੇ ਮੁੰਡੇ ਉੱਥੇ ਜੇਲਾਂ ਦੇ ਵਿੱਚ ਬੈਠੇ ਆ ਜਿਹੜੇ ਜਿਨ੍ਹਾਂ ਨੇ ਆਪਣੀ ਕੈਦ ਵੀ ਕੱਟ ਲਈ, 10-10 ਸਾਲ ਹੋ ਗਏ ਕਈਆਂ ਨੂੰ, ਉਹਨਾਂ ਦੀ ਕੈਦ ਖਤਮ ਹੋਣ, ਉਹਨਾਂ ਨੂੰ ਜੇਲਾਂ ਦੇ ਵਿੱਚ ਬਿਠਾਲਿਆ ਬਿਨਾਂ ਕਿਸੇ ਗੱਲ ਤੋਂ,
0: ਬਿਲਕੁਲ
1: ਉਹਨਾਂ ਨੂੰ ਬਾਹਰ ਨੀ ਨਿਕਲਣਾ. ਇਹ ਸਾਰਾ ਕੁਛ ਆ ਜਿਹੜਾ, ਇਹ ਉਹੀ ਤਰੀਕਾ ਥੋੜਾ ਜਿਹਾ ਬਦਲ ਗਿਆ ਆ, ਪਰ ਹੈ ਉਹੀ ਕੁਛ ਹੋ ਰਿਹਾ ਜੋ ਮੁਗਲ ਦੇਸ਼ ਦੇ ਲੋਕਾਂ ਨਾਲ ਕਰ ਰਹੇ ਸੀਗੇ. ਹੁਣ ਸਾਡੇ ਆਪਣੇ ਜਿਹੜੇ ਲੋਕ ਆ ਉਹ ਸਾਡੇ ਆਪਣਿਆਂ ਦੇ ਨਾਲ ਕਰ ਰਹੇ. ਜਦੋਂ ਇਸ ਹਾਲਾਤਾਂ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਮਾਜ ਪਹੁੰਚ ਜਾਂਦਾ, ਉਹ ਫਿਰ ਬਹੁਤਾ ਚਿਰ ਅਟਕਦਾ ਨੀ ਹੁੰਦਾ. ਉੱਥੇ ਦੋਏ ਗੱਲਾਂ ਹੁੰਦੀਆਂ, ਜਾਂ ਤਾਂ ਮੁੜ ਕੇ ਕ੍ਰਾਂਤੀ ਆਊਗੀ, ਜਾਂ ਫਿਰ ਸਮਾਜ ਜਿਹੜਾ ਖਤਮ ਹੋ
0: ਜਾਊਗਾ. ਬਿਲਕੁਲ ਸਹੀ ਕਹਿ ਰਹੇ.
1: ਸੋ ਇਹਦੇ ਵਿੱਚ ਆ ਜਿਹੜਾ ਸਾਡੇ ਲੋਕਾਂ ਨੂੰ ਖੱਕ ਸਾਹਿਬ ਜਿਹੜੇ ਸਧਾਰਨ ਪੰਜਾਬੀ ਦੇ ਸ਼ਬਦ ਆ, ਮੈਂ ਇੱਕ ਇੱਥੇ ਮੇਰੇ ਵਧੀਆ ਦੋਸਤ ਆ, ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਆ ਖੱਕ ਸਾਹਿਬ, ਉਸ ਮੁੰਡੇ ਦੇ ਨਾਲ ਉਹਦੇ ਨਾ ਖੇੜਾ ਸਾਹਿਬ, ਉਹਦੀ ਜਿਹੜੀ ਮਿਸਿਜ ਆ ਉਹ ਨਰਸ ਸੀਗੀ ਇੰਡੀਆ ਦੇ ਵਿੱਚ, ਇੰਡੀਆ ਤੋਂ ਮਤਲਬ ਨਰਸਿੰਗ ਕਰਕੇ ਆਈ ਸੀ. ਉਹ ਵਿਚਾਰੀ ਤੋਂ ਉਹਨੂੰ ਮੇਰਾ ਖਿਆਲ ਆ ਹੋ ਗਿਆ ਹੁਣੇ ਇੱਥੇ ਕੋਈ 15 ਸਾਲ ਹੋ ਗਿਆ ਹੁਣੇ
0: ਜੀ.
1: ਤੇ ਜਦੋਂ ਤੋਂ ਮੈਂ ਉਹਨੂੰ ਲੜਕੀ ਨੂੰ ਜਾਣਦਾ ਆ ਉਹਦੀ ਜਿਹੜੀ ਘਰੋਂ ਆ, ਤੇ ਉਹਦੇ ਤੋਂ ਖੱਕ ਸਾਹਿਬ ਜਿਹੜਾ ਆਰ ਐਨ ਦਾ ਇੱਥੇ ਟੈਸਟ ਨਹੀਂ ਪਾਸ ਹੋਇਆ ਸੀ.
0: ਦੱਸੋ
1: 15 ਸਾਲ ਲੱਗੀ ਰਹੀ ਵਿਚਾਰੀ. ਤੇ ਹੁਣ ਆ 2-3 ਹਫ਼ਤੇ ਦੀ ਗੱਲ ਆ, ਤੇ ਉਹ ਉਹਦੇ ਟੈਸਟ ਪਾਸ ਕਰ ਲਿਆ. ਤੇ ਮੈਨੂੰ ਉਹ ਮੁੰਡੇ ਦਾ ਫੋਨ ਆਇਆ, ਕਹਿੰਦਾ ਬਈ ਉਹਨੇ, ਮੈਂ ਕਿਹਾ ਯਾਰ ਸ਼ਾਬਾਸ਼, ਚਲੋ ਬਹੁਤ ਵਧੀਆ ਹੋਇਆ. ਤੇ ਉਹਦੇ ਨਾਲ ਗੱਲਾਂ ਖੱਕ ਸਾਹਿਬ, ਉਹ ਵੀ ਜਿੱਦਾਂ ਸਾਡੀ ਸੋਚ ਦਾ ਬੰਦਾ ਹੈਗਾ, ਤੇ ਉਹਦੇ ਨਾਲ ਗੱਲਾਂ ਚੱਲ ਪਈਆਂ. ਤੇ ਉਹਨੂੰ ਇਹ ਜਿਹੜਾ ਤੁਸੀਂ ਦੇਖੋ ਖੱਕ ਸਾਹਿਬ ਜੀ, ਜਿਹੜਾ ਮੁੱਦਾ ਤੁਸੀਂ ਸਾਹਮਣੇ ਲਿਆਂਦਾ ਆ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਜਦੋਂ ਭਾਸ਼ਾ ਭੁੱਲ ਜਾਂਦੀ ਆ ਤੇ ਉਹਦੇ ਆਪਾਂ ਅਰਥ ਹੀ ਗਲਤ ਕਰਦੇ ਆ. ਹੁਣ ਗੱਲ ਇਸ ਤਰ੍ਹਾਂ ਆ ਖੱਕ ਸਾਹਿਬ ਜੀ, ਕਿ ਜਿਹੜੀ ਅਰਦਾਸ ਹੁੰਦੀ ਆ ਨਾ ਅਰਦਾਸ, ਉਹ ਮੁੰਡਾ ਬੜਾ ਸੋਝਿਆ ਹੋਇਆ ਇੱਥੋਂ ਵੀ, ਉਹਨੇ ਇੱਥੇ ਦੇ ਕਾਲਜਾਂ ਨਾਲ ਪੜਿਆ ਹੋਇਆ ਵੀ ਆ, ਐਸੀ ਗੱਲ ਨੀ. ਤੇ ਉਹਨੂੰ ਮੈਂ ਜਦੋਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਯਾਰ ਆਪਣੇ ਜਿਹੜੇ ਆ ਬਹੁਤ ਸਾਰੇ ਤਰੀਕੇ ਆ. ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰਦੁਆਰੇ ਜਾ ਕੇ, ਪਹਿਲੀ ਗੱਲ ਤਾਂ ਇਹ ਆ ਕਿ ਅਰਦਾਸ ਹੁੰਦੀ ਕੀ ਆ, ਅਰਦਾਸ ਦੇ ਅਰਥ ਕੀ ਹੁੰਦੇ ਆ. ਉਹਨੂੰ ਮੈਂ ਇਹ ਕਿਹਾ, ਮੈਂ ਕਿਹਾ ਵੀ ਸੱਜਣਾ ਅਰਦਾਸ ਦੇ ਅਰਥ ਕੀ ਹੁੰਦੇ, ਕੀ ਕਹਿੰਦੇ, ਕਿਹੜੀ ਗੱਲ ਨੂੰ ਕਹਿੰਦੇ ਆਪਾਂ ਅਰਦਾਸ ਕਰਨਾ. ਉਹ ਕਹਿੰਦਾ ਯਾਰ ਮੈਨੂੰ ਤਾਂ ਨਹੀਂ ਪਤਾ. ਮੈਂ ਕਿਹਾ ਵੀ ਚਲੋ ਜੇ ਮੈਂ ਦੱਸਦਾ, ਤੇ ਅਰਦਾਸ ਆ ਜਿਹੜੀ ਖੇੜਾ ਸਾਹਿਬ ਜੀ, ਜੇ ਆਪਾਂ ਇਹਦੇ ਅਰਥ ਦੇਖੀਏ.
0: ਖੇੜਾ ਸਾਹਿਬ ਛੱਡ ਦਿਓ ਜੀ, ਹੁਣ ਮੁੜ ਕੇ ਆ ਗਿਆ ਮੈਂ
1: ਜੀ ਜੀ ਖੱਕ ਸਾਹਿਬ. ਤੇ ਉਹ ਗੱਲ ਇਸ ਤਰ੍ਹਾਂ ਆ ਕਿ ਅਰਦਾਸ ਦਾ ਮਤਲਬ, ਦਾਸ ਮੈਨੇ ਹੁੰਦਾ ਕਿਸੇ ਦਾ ਨੌਕਰ ਬਣਨਾ, ਕਿਸੇ ਦਾ ਗੁਲਾਮ ਵੀ ਕਹਿੰਦੇ ਆ ਇਹਨੂੰ.
0: ਬਿਲਕੁਲ.
1: ਕਿਸੇ ਦੇ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ, ਕਿਸੇ ਅੱਗੇ ਝੁੱਕ ਕੇ, ਉਹਦਾ ਗੁਲਾਮ ਬਣ ਕੇ ਆਪਣੇ ਆਪ ਨੂੰ ਕਹਿਣਾ ਕਿ ਮੈਂ ਤੇਰਾ ਗੁਲਾਮ ਆ, ਮੇਰੀ ਆਹ ਅਰਜ਼ ਆ ਤੇਰੇ ਸਾਹਮਣੇ, ਇਹਨੂੰ ਪੂਰਾ ਕਰੋ ਕਿਰਪਾ ਕਰਕੇ. ਉਹਨੂੰ ਅਸੀਂ ਕਹਿੰਦੇ ਆ ਦਾਸ, ਮੈਨੇ ਨੌਕਰ ਹੁੰਦਾ ਔਰ ਮੈਨੇ ਹੁੰਦਾ ਦੂਸਰਿਆਂ ਦੇ, ਦੂਸਰਿਆਂ ਦੇ ਅੱਗੇ ਝੁਕਣਾ, ਉਹਨੂੰ ਕਹਿੰਦੇ ਆ ਅਰਦਾਸ. ਅੱਛਾ ਹੁਣ ਕੀ ਆ ਖੱਕ ਸਾਹਿਬ ਜੀ, ਜਿਹੜੀ ਅਰਦਾਸ ਆ, ਅਰਦਾਸ ਕਰਨ ਦਾ ਢੰਗ ਜਿਹੜਾ, ਜਦੋਂ ਆਪਾਂ ਅਰਦਾਸ ਕਰਦੇ ਆ, ਪਹਿਲੇ 4 ਸ਼ਬਦ ਅਰਦਾਸ ਦੇ
0: ਜੀ,
1: ਉਹਨਾਂ ਦੇ ਜਿਹੜੇ ਅਰਥ ਆ ਬਹੁਤ ਸਾਡੇ ਸੱਜਣਾਂ ਨੂੰ ਨਹੀਂ ਪਤਾ. ਜਿਹੜੇ ਪਹਿਲੇ 4 ਸ਼ਬਦ ਆ, ਪਹਿਲਾ ਸ਼ਬਦ ਸਭ ਤੋਂ ਹੈਗਾ ਪ੍ਰਥਮ
0: ਜੀ.
1: ਔਰ ਇਸ ਤੋਂ ਪਹਿਲਾਂ ਆਪਾਂ ਇਹ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਈਏ ਕਿ ਜਿਹੜੀ ਅਰਦਾਸ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ.
0: ਹਾਂਜੀ,
1: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ. ਔਰ ਕਈ ਸੱਜਣ ਜਿਹੜੇ ਕਹਿੰਦੇ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਨੀ ਲਿਖੀ, ਉਹਨਾਂ ਤੋਂ ਬਾਅਦ ਲਿਖੀ ਆ, ਪਰ ਨਹੀਂ, ਇਹ ਗੱਲ ਆ ਜਿਹੜੀ ਇਹ ਜਿਹੜੀ ਭੱਟਾਂ ਦੀਆਂ ਹੈਗੀਆਂ ਸੀ ਬਹੀਆਂ, ਜਿਹਨੂੰ ਆਪਾਂ ਅੱਜ ਕੱਲ ਜਰਨਲ ਕਹਿ ਦਿੰਦੇ ਆ, ਉਹਦੇ ਵਿੱਚ ਦਰਜ ਆ ਇਹ ਗੱਲ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਇਹ ਜਿਹੜੀ ਅਰਦਾਸ ਲਿਖੀ. ਚਾਹ ਹੁਣ ਗੁਰੂ ਦਸਵੇਂ ਪਾਤਸ਼ਾਹ ਲਿਖਦੇ ਕੀ ਅਰਦਾਸ ਦੇ ਵਿੱਚ, ਸਭ ਤੋਂ ਪਹਿਲਾ ਸ਼ਬਦ ਉਹ ਕਹਿੰਦੇ ਪ੍ਰਥਮ ਮੈਨੇ ਸਭ ਤੋਂ ਪਹਿਲਾਂ, ਪ੍ਰਥਮ ਮੈਨੇ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ ਖੱਕ ਸਾਹਿਬ ਜੀ, ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਗੁਰਦੁਆਰੇ ਦੇ ਪ੍ਰੇਮੀ ਵੀ ਆ, ਅਰਦਾਸ ਕਰਦੇ ਵੀ ਆ, ਉਹ ਪੜ੍ਹਦੇ ਵੀ ਆ, ਸੱਚੇ ਦਿਲੋਂ ਵੀ ਕਰਦੇ ਆ, ਕਈ ਝੂਠੇ ਦਿਲੋਂ ਵੀ ਹੋਣਗੇ ਕਰਦੇ, ਤੇ ਉਹਨਾਂ ਨੂੰ ਵੀ ਖੱਕ ਸਾਹਿਬ ਜੀ ਜਿਹੜੇ ਅਰਦਾਸ ਦੇ ਜਿਹੜੇ ਪਹਿਲੇ 4 ਸ਼ਬਦ ਆ ਉਹਨਾਂ ਦੇ ਅਰਥਾਂ ਦਾ ਨਹੀਂ ਪਤਾ. ਦੂਸਰਾ ਸ਼ਬਦ ਆ, ਪਹਿਲਾ ਸ਼ਬਦ ਹੈਗਾ ਜਿਹੜਾ ਉਹ ਹੈਗਾ ਪ੍ਰਥਮ, ਪ੍ਰਥਮ ਮੈਨੇ ਹੁੰਦਾ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ ਉਹ ਹੈਗਾ ਭਗੌਤੀ. ਹੁਣ ਖੱਕ ਸਾਹਿਬ ਜਿਹੜਾ ਭਗੌਤੀ ਸ਼ਬਦ ਆ, ਬਹੁਤ ਸਾਰੇ ਸੱਜਣ ਆ ਜਿਹੜੇ ਜਦੋਂ ਉਹਨਾਂ ਨੂੰ ਪੁੱਛੀਏ ਉਹ ਕਹਿੰਦੇ ਆ ਭਗੌਤੀ ਉਹ ਹਿੰਦੂਆਂ ਦੀ ਦੇਵੀ ਸੀ, ਕਈ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਜਿਹੜੀ ਤਲਵਾਰ ਆ ਇਹਨੂੰ ਭਗੌਤੀ ਦੱਸਿਆ
0: ਜੀ.
1: ਪਰ ਨਹੀਂ, ਇਸ ਤਰ੍ਹਾਂ ਨਹੀਂ ਹੈ. ਆਪਾਂ ਜਿਹੜੇ ਭਗਉਤੀ ਸ਼ਬਦ ਆ ਇਹਦੇ ਜੇ ਇਹਨੂੰ ਬ੍ਰੇਕ ਡਾਊਨ ਕਰੀਏ ਸ਼ਬਦ ਨੂੰ ਤੇ ਇਹ ਸ਼ਬਦ ਬਣੂਗਾ ਇੱਕ ਸ਼ਬਦ ਹੁੰਦਾ ਪੰਜਾਬੀ ਦੇ ਵਿੱਚ ਭਾਗ
0: ਜੀ
1: ਭਾਗ ਦਾ ਮਤਲਬ ਹੁੰਦਾ ਫੁੱਲਣਾ ਤੇ ਫਲਣਾ ਜਦੋਂ ਅੱਗੇ ਭਾਗ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜੱਟਾਂ ਜਿਮੀਦਾਰਾਂ ਦੀ ਕਿਸੇ ਦੀ ਸ਼ਾਦੀ ਹੁੰਦੀ ਸੀਗੀ ਤਾਂ ਉੱਥੇ ਅਮਰਾਸੀ ਆਉਂਦੇ ਹੁੰਦੇ ਸੀਗੇ ਤੇ ਉਹ ਆ ਕੇ ਕਹਿੰਦੇ ਹੁੰਦੇ ਸੀਗੇ ਇਸ ਵਿਹੜੇ ਨੂੰ ਭਾਗ ਲੱਗਣ ਤੇ ਜਿਹੜੀ ਵਿਆਹੀ ਆਈ ਆ ਇਹ ਜਿਹੜੀ ਆ ਇਹ ਭਾਗਾਂ ਵਾਲੀ ਹੋਵੇ ਤੇ ਇਹ ਜਿਹੜਾ ਭਾਗ ਸ਼ਬਦ ਆ ਭਾਗ ਦਾ ਸ਼ਬਦ ਹੁੰਦਾ ਵੀ ਉਹ ਵਧੇ ਫੁੱਲੇ ਉਹਨੂੰ ਫਲ ਲੱਗਣ ਤੇ ਫੁੱਲ ਲੱਗਣ ਫਰੂਟ ਫੁੱਲ ਨੇ ਅੰਗਰੇਜ਼ੀ ਚ ਕਹਿੰਦੇ ਆ ਆਪਾਂ ਸ਼ਬਦ ਸੋ ਉਹ ਕਹਿੰਦੇ ਕੀ ਸੀਗੇ ਜਦੋਂ ਉਹ ਢੋਲਾ ਢੋਲਾ ਕੇ ਵਜਾਉਂਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਭਾਗਾਂ ਵਾਲੀ ਹੋਵੇ ਤੇ ਇਸ ਵਿਹੜੇ ਨੂੰ ਭਾਗ ਲੱਗਣ ਤੇ ਜੇ ਕੋਈ ਬੱਚਾ ਜੰਮਿਆ ਉਦੋਂ ਵੀ ਆਉਂਦੇ ਹੁੰਦੇ ਸੀਗੇ ਉਹ ਲੋਹੜੀ ਲੈਣ ਵੀ ਆਉਂਦੇ ਹੁੰਦੇ ਸੀਗੇ ਤੇ ਉਦੋਂ ਵੀ ਕਹਿੰਦੇ ਸੀਗੇ ਬੱਚਾ ਭਾਗਾਂ ਵਾਲਾ ਹੋਵੇ ਕਰਮਾਂ ਵਾਲਾ ਹੋਵੇ ਹੁਣ ਭਾਗ ਜਿਹੜਾ ਸ਼ਬਦ ਆ ਭਾਗ ਦੇ ਅਰਥ ਹੁੰਦੇ ਆ ਵਧਣਾ ਫੁੱਲਣਾ
0: ਜੀ
1: ਅੱਛਾ ਹੁਣ ਭਾਗ ਦੇ ਨਾਲ ਆਪਾਂ ਸ਼ਬਦ ਜੋੜ ਦੇਣਾ ਜਿੱਦਾਂ ਇੰਗਲਿਸ਼ ਭਾਸ਼ਾ ਹੈ ਜਿਹੜੀ ਖੱਖ ਸਾਹਿਬ ਜੀ ਉਹਦੇ ਵਿੱਚ ਜਿਹੜੇ ਹੁੰਦੇ ਆ ਨਾ ਅੰਗਰੇਜ਼ੀ ਦੇ ਵਿੱਚ ਉਹਨੂੰ ਐਡਜੈਕਟਿਵ ਕਹਿੰਦੇ ਆ ਅਮਰੀਕਨ ਅੰਗਰੇਜ਼ੀ ਦੇ ਵਿੱਚ ਤੇ ਜਿਹੜੀ ਭਾਰਤ ਵਾਲੀ ਅੰਗਰੇਜ਼ੀ ਉਹਦੇ ਚ ਉਹਨਾਂ ਨੂੰ ਕਹਿੰਦੇ ਆ ਐਡਜੈਕਟਿਵ ਅਮਰੀਕਨ ਅੰਗਰੇਜ਼ੀ ਦੇ ਵਿੱਚ ਉਹਨੂੰ ਐਡਜੈਕਟਿਵ ਕਹਿੰਦੇ ਆ ਸਪੈਲਿੰਗ ਸੇਮ ਆ ਲਿਖਣ ਚ ਸੇਮ ਆਉਂਦੇ ਆ ਅੱਛਾ ਉਹ ਜਿਹੜਾ ਐਡਜੈਕਟਿਵ ਸ਼ਬਦ ਆ ਉਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਵਿਸ਼ੇਸ਼ਣ
0: ਬਿਲਕੁਲ
1: ਵਿਸ਼ੇਸ਼ਣ ਦੇ ਅਰਥ ਹੁੰਦੇ ਆ ਕਿਸੇ ਵੀ ਚੀਜ਼ ਦੇ ਗੁਣ ਜਾਂ ਔਗਣ ਦੱਸਣ ਵਾਲਾ ਜਿਹੜਾ ਸ਼ਬਦ ਆ ਉਹਨੂੰ ਅਸੀਂ ਕਹਿੰਦੇ ਆ ਵਿਸ਼ੇਸ਼ਣ ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਹਨੂੰ ਕਹਿੰਦੇ ਆ ਐਡਜੈਕਟਿਵ ਹੁਣ ਕੀ ਆ ਜਿਹੜੇ ਐਡਜੈਕਟਿਵ ਹੁੰਦੇ ਆ ਇਹਨਾਂ ਦੀਆਂ ਗਾਹਾਂ ਡਿਗਰੀਆਂ ਹੁੰਦੀਆਂ ਦਰਜੇ ਹੁੰਦੇ ਆ ਇਹਨਾਂ ਦੇ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਕਹਿਣਾ ਆ ਗੁੱਡ ਆ
0: ਜੀ
1: ਉਹਦੀ ਪਹਿਲੀ ਡਿਗਰੀ ਆ ਜੇ ਆਪਾਂ ਕਹਿਣਾ ਇਹ ਵਧੀਆ ਆ ਉਹਦੇ ਨਾਲੋਂ ਵਧੀਆ ਆ ਤੇ ਫੇਰ ਆਪਾਂ ਉੱਥੇ ਸੈਕੰਡ ਡਿਗਰੀ ਵਰਤਣੀ ਆ ਉਹਨੂੰ ਕਹਿੰਦੇ ਆ ਬੈਟਰ ਪਹਿਲਾਂ ਪਹਿਲੀ ਡਿਗਰੀ ਗੁੱਡ ਦੂਸਰੀ ਡਿਗਰੀ ਬੈਟਰ ਤੇ ਤੀਸਰੀ ਡਿਗਰੀ
0: ਬੈਸਟ
1: ਸੋ ਇਹ ਤਿੰਨ ਡਿਗਰੀਆਂ ਤਿੰਨ ਦਰਜੇ ਹੋ ਗਏ ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਸਹੱਪਣ ਨੂੰ ਜਾਂ ਔਗਣ ਨੂੰ ਦੱਸਣਾ ਤਿੰਨ ਡਿਗਰੀਆਂ ਦੇ ਵਿੱਚ ਆਪਾਂ ਦੱਸਦੇ ਆਮ ਕਰਕੇ ਪਰ ਇਹਦੀ ਡਿਗਰੀ ਚੌਥੀ ਵੀ ਹੈਗੀ ਆ ਹੁਣ ਕੀ ਆ ਖੱਖ ਸਾਹਿਬ ਜੀ ਜਦੋਂ ਜਿਹੜਾ ਭਾਗ ਸ਼ਬਦ ਆ ਜੇ ਉਹਦੀ ਆਪਾਂ ਤੀਸਰੀ ਜਾਂ ਚੌਥੀ ਡਿਗਰੀ ਨੂੰ ਜਾਂ ਦਰਜੇ ਨੂੰ ਦੱਸਣਾ ਹੋਵੇ ਤਾਂ ਉਹਨੂੰ ਆਪਾਂ ਕਵਾਂਗੇ ਭਾਗ ਸ਼ਬਦ ਲਾ ਕੇ ਤੇ ਉਹਦੇ ਨਾਲ ਆਪਾਂ ਸ਼ਬਦ ਲਾਵਾਂਗੇ ਅਤੀ ਅਤੀ ਮੈਨੇ ਹੁੰਦਾ ਬਹੁਤ ਹੀ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਆਹ ਕੰਮ ਜ਼ਰੂਰੀ ਆ ਆਹ ਕੰਮ ਬਹੁਤ ਜ਼ਰੂਰੀ ਆ ਆਹ ਕੰਮ ਜ਼ਿਆਦਾ ਹੀ ਜ਼ਰੂਰੀ ਆ ਆਹ ਕੰਮ ਅਤੀ ਜ਼ਰੂਰੀ ਆ ਅਤੀ ਜਿਹੜਾ ਸ਼ਬਦ ਆ ਉਹਦਾ ਮਤਲਬ ਹੁੰਦਾ ਸਭ ਤੋਂ ਜ਼ਿਆਦਾ ਉੱਪਰਲੇ ਦਰਜੇ ਦਾ ਇਸੇ ਤਰ੍ਹਾਂ ਜਦੋਂ ਭਾਗ ਦੇ ਨਾਲ ਅਤੀ ਸ਼ਬਦ ਲਾਵਾਂਗੇ ਤਾਂ ਉਹ ਸ਼ਬਦ ਬਣੂਗਾ ਭਾਗ ਅਤੀ ਬਹੁਤ ਜ਼ਿਆਦਾ ਫਰੂਟਫੁੱਲ ਬਹੁਤ ਜ਼ਿਆਦਾ ਕਰਮਾਂ ਵਾਲਾ ਭਾਗਾਂ ਵਾਲਾ ਵਧਣ ਫੁੱਲਣ ਵਾਲਾ ਹੁਣ ਜਦੋਂ ਆਪਾਂ ਭਾਗ ਅਤੀ ਦੇ ਨਾਲ ਅਤੀ ਭਾਗ ਅਤੀ ਤੋਂ ਭਾਗ ਭਗਉਤੀ ਬਣਾਵਾਂਗੇ ਤਾਂ ਉਹਦੇ ਅਰਥ ਹੋਣਗੇ ਬਹੁਤ ਹੀ ਮਿਹਨਤ ਨਾਲ ਬਹੁਤ ਹੀ ਭਾਗਾਂ ਦੇ ਨਾਲ ਮਿਹਨਤ ਕਰਨ ਦੇ ਨਾਲ ਮਿਹਨਤ ਕਰਨ ਰਾਹੀਂ ਸੋ ਗੁਰੂ ਦਸਵੇਂ ਪਾਤਸ਼ਾਹ ਇੱਥੇ ਕੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਅਤੀ ਮਿਹਨਤ ਕਰਕੇ ਪ੍ਰਿਥਵੀ ਭਗਉਤੀ ਇਹਨਾਂ ਨੇ ਬਹੁਤ ਸਖਤ ਮਿਹਨਤ ਕਰਕੇ ਸਿਮਰਿਆ ਪ੍ਰਿਥਵੀ ਭਗਉਤੀ ਸਿਮਰਿਆ ਸਿਮਰਿਆ ਸਿਮਰਿਆ ਕਹਿਣ ਦਾ ਮਤਲਬ ਉਹਨਾਂ ਨੇ ਇਸ ਗੱਲ ਦੀ ਸਟੱਡੀ ਕੀਤੀ ਇਸ ਗੱਲ ਦਾ ਨਿਰੀਖਣ ਕੀਤਾ ਉਹਨੂੰ ਐਨਾਲਾਈਜ਼ ਕੀਤਾ ਤੇ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਭਾਸ਼ਾ ਦੇ ਵਿੱਚ ਆਪਾਂ ਕਹਾਂਗੇ ਅਧਿਐਨ ਕੀਤਾ
0: ਬਿਲਕੁਲ
1: ਪ੍ਰਿਥਮ ਭਗਉਤੀ ਸਿਮਰ ਕੇ ਮਤਲਬ ਸਟੱਡੀ ਕਰਕੇ ਨਾਨਕ ਲਈ ਧਿਆਏ ਹੁਣ ਇੱਥੇ ਗੁਰੂ ਦਸਵੇਂ ਪਾਤਸ਼ਾਹ ਕਹਿ ਕੀ ਰਹੇ ਆ ਉਹ ਕਹਿੰਦੇ ਆ ਭਾਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਣਥਕ ਮਿਹਨਤ ਕਰਕੇ ਅਣਥਕ ਕੋਸ਼ਿਸ਼ਾਂ ਕਰਕੇ ਸਾਰੇ ਮਸਲੇ ਨੂੰ ਸਟੱਡੀ ਕੀਤਾ ਸਾਰੇ ਜਿਹੜੀਆਂ ਮੁਸੀਬਤਾਂ ਉਸ ਵੇਲੇ ਭਾਰਤ ਵਿੱਚ ਸੀਗੀਆਂ ਉਹਨਾਂ ਦੇ ਬਾਰੇ ਸੋਚਿਆ ਆਪਣੇ ਮਨ ਦੇ ਵਿੱਚ ਸਿਮਰਨ ਕੀਤਾ ਕਿ ਇਹਨਾਂ ਦਾ ਹੱਲ ਕਿੱਦਾਂ ਕਰਨਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਫੇਰ ਉਹਨਾਂ ਨੇ ਏਦਾਂ ਨੀ ਕੀਤਾ ਵੀ ਉਹਨਾਂ ਨੇ ਸਾਰੀ ਦੁਨੀਆਂ ਦੇ ਵਿੱਚੋਂ ਖੋਜ ਕਰ ਲਿਆਂਦੀ ਤੇ ਫੇਰ ਉਹਨੇ ਉਹਦਾ ਖਹਿੜਾ ਛੱਡ ਦਿੱਤਾ ਉਹਨੂੰ ਗ੍ਰੰਥ ਸਾਹਿਬ ਦੇ ਵਿੱਚ ਜਾਂ ਉਸ ਵੇਲੇ ਗ੍ਰੰਥ ਸਾਹਿਬ ਜੀ ਦਾ ਜੇ ਸਿਰਜਣਾ ਨਹੀਂ ਸੀ ਹੋਈ ਉਹਨਾਂ ਨੇ ਲਿਖ ਦਿੱਤਾ ਨਹੀਂ ਇਸ ਤਰ੍ਹਾਂ ਨਹੀਂ ਹੈ ਇਹਦੇ ਨਾਲ ਉਹਨਾਂ ਨੇ ਇਹ ਵੀ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਸਮੱਗਰੀ ਇਕੱਠੀ ਕਰਕੇ ਸਾਡੇ ਸਮਾਜ ਦੇ ਭਲਾਈ ਦੇ ਵਾਸਤੇ ਇਕੱਠੀ ਕਰਕੇ ਫੇਰ ਆਪ ਉਹਨਾਂ ਬੰਦਰਾਂ ਦੇ ਉੱਤੇ ਤੁਰ ਕੇ ਵੀ ਦਿਖਾਇਆ ਆਪ ਕਰਕੇ ਵੀ ਦਿਖਾਇਆ ਪ੍ਰੈਕਟੀਕਲ ਕਰਕੇ ਵੀ ਦਿਖਾ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ
0: ਜੀ ਬਿਲਕੁਲ
1: ਅੱਛਾ ਹੁਣ ਕੀ ਆ ਜਦੋਂ ਖੱਖ ਸਾਹਿਬ ਜੀ ਇਹ ਗੱਲ ਉਹ ਮੇਰਾ ਸੱਜਣ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ ਉਹਨੂੰ ਮੈਂ ਇਹ ਗੱਲ ਸਮਝਾਈ ਤੇ ਫੇਰ ਮੈਂ ਉਹਨੂੰ ਇਹ ਦੱਸਿਆ ਵੀ ਜਿਹੜੀ ਅਰਦਾਸ ਆ ਇਹ ਜਿਹੜੀ ਸੰਗਤ ਬੈਠੀ ਹੁੰਦੀ ਆ ਨਾ ਗੁਰਦੁਆਰੇ ਦੇ ਵਿੱਚ ਉਹਦੇ ਵੱਲ ਨੂੰ ਮੂੰਹ ਕਰਕੇ ਅਰਦਾਸ ਕਰੀ ਦੀ ਆ ਗੁਰੂ ਦਸਵੇਂ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਆ ਅਸੀਂ ਉਲਟੀ ਕਰਦੇ ਆ ਜਦੋਂ ਖੱਖ ਸਾਹਿਬ ਜੀ ਮੈਂ ਉਹਨੂੰ ਦੋ ਚਾਰ ਵਾਰੀ ਇਹ ਗੱਲ ਦੁਹਰਾਈ ਤੇ ਮੈਂ ਕਿਹਾ ਤੈਨੂੰ ਸਮਝ ਲੱਗ ਗਈ ਕਹਿੰਦਾ ਕੱਲੀ ਕੱਲੀ ਗੱਲ ਮੈਨੂੰ ਸਮਝ ਗਈ ਆ ਔਰ ਕਹਿੰਦਾ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਕਰਦੇ ਆ ਪਰ ਅਰਦਾਸ ਕਰਨੀ ਹੁੰਦੀ ਆ ਜਿਹੜੀ ਉੱਥੇ ਸੰਗਤ ਬੈਠੀ ਹੁੰਦੀ ਆ ਉਹਦੇ ਵਿੱਚ ਫਿਰ ਅੱਗੇ ਜਾ ਕੇ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਬਾਕੀ ਦੀਆਂ ਜਿੱਦਾਂ ਪ੍ਰਿਥਵੀ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਧਿਆਉਣ ਦਾ ਮਤਲਬ ਹੁੰਦਾ ਉਹਦੇ ਤੇ ਤੁਰ ਕੇ ਦਿਖਾ ਲਿਆ ਆਪ ਪ੍ਰੈਕਟੀਕਲ ਕਰਕੇ ਦਿਖਾ ਲਿਆ ਖੇਤੀ ਕੀਤੀ ਸਾਰਾ ਕੁਝ ਕਰਕੇ ਦਿਖਾ ਲਿਆ ਹਾਂ
0: ਬਿਲਕੁਲ
1: ਮੈਂ ਖੋਜ ਕਰਕੇ ਆਇਆ ਤੇ ਮੈਂ ਆਪ ਕਰਕੇ ਵੀ ਦਿਖਾ ਦਾ ਤੁਹਾਨੂੰ ਉਦਾਹਰਨ ਸੈੱਟ ਕੀਤੀ ਅੱਛਾ ਹੁਣ ਜਿਹੜੀਆਂ ਅੱਗੇ ਅਰਦਾਸ ਆਉਂਦੀ ਆ ਪ੍ਰਿਥਵੀ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਇੱਥੇ ਉਹ ਜਿਹੜੇ ਅਗਲੇ ਤਿੰਨ ਗੁਰੂ ਆ ਉਹਨਾਂ ਦੇ ਬਾਰੇ ਕਿਉਂ ਕਹਿ ਰਿਹਾ ਵੀ ਉਹਨਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪਈ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਕੱਠਾ ਹੋਇਆ ਗਿਆਨ ਸੀਗਾ ਇਕੱਠਾ ਕੀਤਾ ਹੋਇਆ ਉਹੀ ਸਹਾਈ ਹੋਇਆ
0: ਬਿਲਕੁਲ
1: ਉਹਨਾਂ ਨੇ ਹੀ ਉਹਨਾਂ ਦੇ ਜੀਵਨ ਦੇ ਵਿੱਚ ਰੋਲ ਪਲੇ ਕੀਤਾ
0: ਬਿਲਕੁਲ
1: ਪ੍ਰਿਥਵੀ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਫਿਰ ਗੁਰੂ ਅਰਜਨ ਦੇਵ ਜੀ ਨੇ ਜੋ ਕੁਛ ਸਾਡੇ ਸਮਾਜ ਲਈ ਕੀਤਾ ਜਿੱਦਾਂ ਦੀਆਂ ਕੁਰਬਾਨੀਆਂ ਤਸੀਹੇ ਉਹਨਾਂ ਨੂੰ ਦਿੱਤੇ ਗਏ ਉਹਨਾਂ ਨੂੰ ਫਿਰ ਅਗਲੇ ਗੁਰੂ ਸਾਹਿਬਾਂ ਨੇ ਉਸ ਚੀਜ਼ ਨੂੰ ਮੁੱਖ ਰੱਖ ਕੇ ਉਹ ਸਾਰੇ ਕਾਸੇ ਨੂੰ ਸ਼ੁਰੂ ਰੱਖਿਆ ਅੱਗੇ ਆ ਜਿਹੜੀ ਅਰਜਨ ਹਰਗੋਬਿੰਦ ਨੂੰ ਸਿਮਰੋ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਫਿਰ ਉਹ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਵੀ ਇਹਨਾਂ ਨੂੰ ਹੀ ਧਿਆਇਆ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਉਹਨਾਂ ਨੇ ਵੀ ਇਹਨਾਂ ਪਿਛਲੇ ਗੁਰੂਆਂ ਦੇ ਅਮਲਾਂ ਦੇ ਉੱਤੇ ਜੋ ਕਹਿ ਕੇ ਗਏ ਸੀ ਸਮਝਾ ਕੇ ਗਏ ਸੀ ਉਹਦੇ ਉੱਤੇ ਤੁਰ ਕੇ ਦਿਖਾ ਲਿਆ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਦਿੱਖਿਆ ਫਿਰ ਦੇਖੋ ਉਹ ਕਹਿੰਦੇ ਆ ਵੀ ਉਹ ਗੁਰੂ ਸਾਹਿਬ ਨੇ ਜਦੋਂ ਇਹਨਾਂ ਦਾ ਜਿਹੜਾ ਫਲਸਫਾ ਸੀ ਉਹਨੂੰ ਅਪਣਾ ਲਿਆ ਉਹ ਐਸਾ ਇੱਕ ਇਨਸਾਨ ਐਸਾ ਮਹਾਂਪੁਰਸ਼ ਬਣ ਗਿਆ ਕਿ ਉਹਦੇ ਵੱਲਾਂ ਦੇਖ ਕੇ ਹੀ ਦੁੱਖ ਪੂਰੇ ਲੈ ਜਾਂਦੇ
0: ਬਿਲਕੁਲ
1: ਜਿਸ ਗਿੱਠਿਆਂ ਸਭ ਦੁੱਖ ਜਾਏ ਇਸ ਤੋਂ ਬਾਅਦ ਆਉਂਦੀ ਆ ਮੇਰਾ ਖਿਆਲ ਆ ਨਵੇਂ ਗੁਰੂ ਸਾਹਿਬ ਦੀ ਗੱਲ ਉਹਨਾਂ ਨੇ ਫਿਰ ਦੇਖੋ ਉਹ ਕਹਿੰਦੇ ਆ ਗੁਰੂ ਤੇਗ ਬਹਾਦਰ ਸਿਮਰੀਆ ਉਹ ਕਹਿੰਦੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਵੀ ਇਹ ਪੂਰੀ ਪਿਛਲੀ ਸਟੱਡੀ ਕੀਤੀ ਐਨਾਲਾਈਜ਼ ਕੀਤਾ ਉਸ ਨੂੰ ਐ ਜਿਹੜਾ ਅਧਿਐਨ ਕੀਤਾ ਤੇ ਫਿਰ ਗੁਰੂ ਤੇਗ ਬਹਾਦਰ ਜੀ ਦੇ ਘਰ ਨੌ ਨਿਧਾਂ ਧਾ ਕੇ ਜਿੱਦਾਂ ਕਹਿੰਦੇ ਨਾ ਛੱਤ ਪਾੜ ਕੇ ਆ ਜਾਣਾ ਇਸ ਤਰ੍ਹਾਂ ਉਹਨਾਂ ਦੇ ਕੋਲ ਉਹ ਆ ਗਈਆਂ ਤੇ ਜਦੋਂ ਖੱਖ ਸਾਹਿਬ ਜੀ ਉਹ ਮੈਂ ਸੱਜਣ ਨੂੰ ਇਹ ਸੁਣਾਈ ਕਹਿੰਦਾ ਆਪਾਂ ਤਾਂ ਪੁੱਠੇ ਪਾਸੇ ਤੁਰ ਪਏ
0: ਬਿਲਕੁਲ
1: ਸੋ ਇਹ ਜਿਹੜਾ ਸਾਰਾ ਮਸਲਾ ਆ ਆਪਾਂ ਸੰਗਤ ਮੂਹਰੇ ਅਰਦਾਸ ਕਰਕੇ ਉਹਨਾਂ ਨੂੰ ਇਹ ਦੱਸਣਾ ਹੁੰਦਾ ਭਈ ਸਾਡੇ ਪਹਿਲੇ ਗੁਰੂ ਨੇ ਕੀ ਕੀਤਾ ਸਾਡੇ ਦੂਸਰੇ ਨੇ ਤੀਸਰੇ ਨੇ
0: ਵੈਸੇ ਚੀਮਾ ਸਾਹਿਬ ਤੁਹਾਡੀ ਗੱਲ ਦੇ ਵਿੱਚ ਬਹੁਤ ਹੈਵੀ ਗੱਲ ਆ ਤੁਹਾਡੀ ਬਹੁਤ ਵਧੀਆ ਤੁਸੀਂ ਦੱਸੀ ਗੱਲ ਇਹ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਤਾਂ ਅਸੀਂ ਕਰਦੇ ਆ ਮੇਰਾ ਤੁਹਾਡਾ ਨੌਲੇਜ ਬਹੁਤ ਜ਼ਿਆਦਾ ਇਹਦੇ ਬਾਰੇ ਪਰ ਅਸੀਂ ਅਰਦਾਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਤੁਸੀਂ ਗੱਲ ਵੈਸੇ ਜਿੱਦਾਂ ਕੀਤੀ ਨਾ ਮੈਨੂੰ ਉਹ ਮਨ ਨੂੰ ਲੱਗੀ ਹੈ ਕਿ ਵੀ ਵਾਕਿਆ ਹੀ ਇਹ ਸੰਗਤ ਮੂਹਰੇ ਹੋ ਕੇ ਗੱਲ ਕਰਨੀ ਚਾਹੀਦੀ ਆ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੈ ਹੀ ਉੱਥੇ ਉਹਨਾਂ ਦੀ ਤਾਂ ਗੱਲ ਕਰ ਰਹੇ
1: ਹਾਂਜੀ ਅਰਦਾਸ ਦੇ ਵਿੱਚ ਇਹ ਹੀ ਦੱਸਣਾ ਹੁੰਦਾ ਵੀ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ ਇਹਨਾਂ ਦੇ ਵਿੱਚੋਂ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੋ ਕੁਛ ਗੁਰੂ ਗੋਬਿੰਦ ਸਿੰਘ ਜੀ ਨੇ ਖੈਰ ਉਹਨਾਂ ਦੀ ਇਹ ਜਿਹੜੀ ਆ ਦਸਵੇਂ ਪਾਤਸ਼ਾਹ ਦੀ ਬਾਣੀ ਆ ਉਹ ਇਹਦੇ ਵਿੱਚ ਦਰਜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੀ ਦਰਜ ਨਹੀਂ ਹੈਗੀ ਤੇ ਹੁਣ ਜਿਹੜੀ ਅਰਦਾਸ ਆ ਇਹ ਦਸਵੇਂ ਪਾਤਸ਼ਾਹ ਨੇ ਲਿਖੀ ਆ ਹੁਣ ਜਿਹੜੇ ਲੋਕ ਖੱਖ ਸਾਹਿਬ ਜੀ ਇੱਥੇ ਆਪਣੇ ਪਹਿਲੋਂ ਦੀ ਗੱਲ ਆ ਇੱਥੇ ਸਾਡੇ ਇੱਕ ਗੁਰਦੁਆਰਾ ਆ ਉੱਥੇ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦਾ ਬੜਾ ਨਾਂ ਆ ਇਸ ਦੇ ਵਿੱਚ ਉਹਨਾਂ ਨੇ ਇੱਥੇ ਗੁਰਦੁਆਰੇ ਖੱਖ ਸਾਹਿਬ ਜੀ ਕਿਹਾ ਕਹਿੰਦੇ ਕਿ ਜਿਹੜਾ ਭਗਵਤੀ ਸ਼ਬਦ ਆ ਇਹ ਹਿੰਦੂਆਂ ਦੀ ਦੇਵੀ ਆ ਸਾਨੂੰ ਤਾਂ ਇਹਦੀ ਸਮਝ ਨਹੀਂ ਲੱਗਦੀ ਇਹਨੂੰ ਇਹਦੇ ਵਿੱਚੋਂ ਅਰਦਾਸ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਤੇ ਇਹਦੀ ਜਗ੍ਹਾ ਤੇ ਜਿਹੜਾ ਆ ਅਕਾਲ ਪੁਰਖ ਸ਼ਬਦ ਜਿਹੜਾ ਉਹ ਪਾ ਦੇਣਾ ਚਾਹੀਦਾ ਉਹਨੂੰ ਪੁੱਛੇ ਭਈ ਗੁਰੂ ਦਸਵੇਂ ਪਾਤਸ਼ਾਹ ਦੀ ਲਿਖੀ ਹੋਈ ਅਰਦਾਸ ਤੇ ਤੂੰ ਮੂਰਖਾ
0: ਬਿਲਕੁਲ
1: ਗੁਰੂ ਦਸਵੇਂ ਪਾਤਸ਼ਾਹ ਦੇ ਲਿਖੇ ਹੋਏ ਸ਼ਬਦ ਆ ਜਿਹੜੇ ਉਹਨਾਂ ਨੂੰ ਕੱਢ ਰਿਹਾ ਕਿ ਤੂੰ ਸ਼ਬਦ ਅਕਾਲ ਪੁਰਖ, ਉਸ ਬੰਦੇ ਨੂੰ ਦੋਹਾਂ ਸ਼ਬਦਾਂ ਦੇ ਅਰਥਾਂ ਦਾ ਨੀ ਪਤਾ, ਨਾ ਉਹਨੂੰ ਅਕਾਲ ਪੁਰਖ ਦੇ ਸ਼ਬਦਾਂ ਦਾ ਪਤਾ ਤੇ ਨਾ ਉਹਨੂੰ ਭਗਵਤੀ ਸ਼ਬਦ ਦੇ ਅਰਥਾਂ ਦਾ ਪਤਾ। ਇਹ ਸਾਡੇ ਸਮਾਜ ਦਾ ਹਾਲਾਤ ਆ, ਇਹੀ ਕਾਰਨ ਆ ਖੱਖ ਸਾਹਿਬ ਜੀ, ਬੱਚੇ ਆਪਣੇ ਮਾਂ ਪੇ ਦੇ ਆਖੇ ਨੀ ਲੱਗਦੇ, ਉਹਨਾਂ ਤੋਂ ਜਬਰਦਸਤੀ ਪੈਸੇ ਲੈ ਕੇ ਉਹ ਮੋਟਰਸਾਈਕਲ ਲੈਣਾ, ਮੈਂ ਟਰੈਕਟਰ ਲੈਣਾ, ਟਰੈਕਟਰ ਦੇ ਉੱਤੇ ਆ ਵੱਡੇ ਸਾਰੇ ਸਪੀਕਰ ਲਾਉਣੇ ਆ, ਪਿੰਡ ਦੇ ਵਿੱਚ ਕੋਈ ਕਿਸੇ ਦੀ ਧੀ ਭੈਣ ਹੈਗੀ ਆ ਜਵਾਨ ਮੁਟਿਆਰ, ਉਧਰ ਦੀ ਘਰ ਦੇ ਮੋਹਰੀ ਲਗਾਉਣੇ ਆ, ਕਿੱਧਰ ਨੂੰ ਸਾਡਾ ਸਮਾਜ ਤੁਰ ਪਿਆ?
0: ਬਿਲਕੁਲ ਬਿਲਕੁਲ ਸਹੀ ਕਹਿ ਰਹੇ। ਗੀਤਾਂ ਵਾਲਿਆਂ ਨੇ, ਚੀਮਾ ਸਾਹਿਬ ਗਾਣਿਆਂ ਵਾਲਿਆਂ ਨੇ, ਜਿਹੜੇ ਲਫੰਗੇ ਗਾਣੇ ਵਾਲੇ ਨਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਸਾਡੇ ਕਲਚਰ ਦਾ ਨੁਕਸਾਨ ਕੀਤਾ, ਔਰ
1: ਨੁਕਸਾਨ ਬਹੁਤ ਜ਼ਿਆਦਾ ਕੀਤਾ। ਔਰ ਖੱਖ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਨੂੰ ਅੱਜ ਕੱਲ ਪੂਜਿਆ ਜਾਂਦਾ, ਮੈਨੂੰ ਜਿੱਥੋਂ ਟਿਕਟ ਪਤਾ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਕਿ ਮੈਂ ਭਾਰਤ ਵਿਚ ਰਿਹਾ ਨੀਗਾ, ਮੈਂ ਛੋਟਾ ਹੁੰਦਾ ਆ ਗਿਆ ਸੀਗਾ, ਮੈਨੂੰ ਉੱਥੇ ਬਾਰੇ ਨਹੀਂ ਪਤਾ।
0: ਬਿਲਕੁਲ।
1: ਪਰ ਬਾਹਰ ਆ ਕੇ ਵੀ ਤੁਸੀਂ ਬਹੁਤ ਕੁਝ ਸਿੱਖ ਸਕਦੇ ਆ। ਮੇਰੇ ਹਿਸਾਬ ਦੇ ਨਾਲ ਖੱਖ ਸਾਹਿਬ ਜੀ, ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਸਮਾਜ ਨੂੰ ਢਾਹ ਲਾਉਣ ਵਾਲਾ ਬੰਦਾ ਸ਼ੁਰੂ ਹੋਇਆ, ਜਿਹਨੂੰ ਅੱਜ ਕੱਲ ਦੇ ਜਿਹੜੇ ਕਵੀ ਆ ਉਹ ਪੂਜਦੇ ਆ, ਉਹ ਬੰਦਾ ਜਿਹੜਾ ਆ ਸ਼ਿਵ ਕੁਮਾਰ ਬਟਾਲਵੀ
0: ਜੀ,
1: ਸਭ ਤੋਂ ਪਹਿਲਾਂ ਉਹਨੇ ਸਾਡਾ ਸਮਾਜ ਸੀਗਾ ਜਿਹੜਾ, ਉਹਦੀ ਸੋਚ ਨੂੰ ਮੋੜਾ ਪਾ ਕੇ ਉਲਟ ਪਾਸੇ ਨੂੰ ਤੋੜ ਦਿੱਤਾ
0: ਜੀ
1: ਉਸ ਬੰਦੇ ਨੇ। ਲੂਣਾ, ਲੂਣਾ ਜਿਹੜੀ ਸੀਗੀ ਉਹਨੇ ਉਹ ਪੁੱਠਾ ਸਿੱਧਾ ਲਿਖ ਕੇ ਲੂਣਾ ਦੇ ਬਾਰੇ ਦੇ ਵਿਚ, ਤੇ ਰਾਜੇ ਜਿਹੜਾ ਸੀਗਾ ਸਲਵਾਨ, ਉਹਦੇ ਉਹਨੂੰ ਪੁੱਠਾ ਕਰਕੇ ਸਾਰੇ ਕਾਸੇ ਨੂੰ ਉਹਨੇ ਪਰਜਾ ਸੀ ਜਿਹੜੀ ਪੁੱਠੇ ਪਾਸੇ ਨੂੰ ਤੋੜ ਦਿੱਤੀ।
0: ਬਿਲਕੁਲ।
1: ਉਹ ਕਹਿ ਰਿਹਾ ਕਿ ਜਿਹੜੀ ਆ ਲੂਣਾ ਆ ਉਹ ਯੰਗ ਕੁੜੀ ਸੀ ਔਰ ਰਾਜਾ ਸਲਵਾਨ ਸੀਗਾ ਉਹ ਬਜੁਰਗ ਸੀਗਾ, ਤੇ ਇਸ ਕਰਕੇ ਉਹਨੇ ਪੂਰਨ ਦੇ ਉੱਤੇ ਉਹ ਜਿਹੜਾ ਸੀ ਦੋਰੇ ਪਾਉਣ ਲੱਗ ਪਈ, ਤੇ ਪੂਰਨ ਨੇ ਨਾ ਕਰ ਦਿੱਤੀ, ਤੇ ਉਹਨੇ ਫਿਰ ਜਾ ਕੇ ਰਾਜੇ ਕੋ ਸ਼ਿਕਾਇਤ ਲਾ ਕੇ ਵੀ ਇਹਨੇ ਮੈਨੂੰ ਹੱਥ ਪਾ ਲਿਆ ਮੇਰੀ ਇੱਜ਼ਤ ਨੂੰ, ਤੇ ਇਹਨੂੰ ਹੁਣ ਤੂੰ ਦੇਸ਼ ਨਿਕਾਲਾ ਦੇ ਦੇ, ਤੇ ਦੇਸ਼ ਨਿਕਾਲਾ ਦਵਾਤਾ। ਤੇ ਉਹਨੇ ਕਹਿਤਾ ਇਹ ਕਿ ਉਹ ਮੁਟਿਆਰ ਯੰਗ ਸੀ, ਨਹੀਂ ਉਹ ਮੁਟਿਆਰ ਯੰਗ ਨਹੀਂ ਸੀ। ਉਹਦੇ ਪਿੱਛੇ ਜੇ ਆਪਾਂ ਦਲੀਲ ਦੀ ਤੱਕੜੀ ਦੇ ਵਿਚ ਪਾ ਕੇ ਤੋਲੀਏ, ਪਹਿਲਾਂ ਤਾਂ ਉਹ ਇੰਦਰ ਰਾਜੇ ਦੇ ਦਰਬਾਰ ਦੇ ਵਿਚ ਨਾਚ ਕਰਦੀ ਹੁੰਦੀ ਸੀ ਆ ਕੇ ਲੂਣਾ, ਉਥੇ ਰਹੀ। ਇੰਦਰ ਰਾਜਾ ਬੁੱਢਾ ਹੋ ਕੇ ਬਜੁਰਗ ਹੋ ਕੇ ਡੈਥ ਹੋ ਗਈ ਉਹਦੀ, ਫਿਰ ਉਹ ਰਾਜੇ ਸਲਵਾਨ ਦੇ ਪੂਰਨ ਦਾ ਬਾਪ ਸੀ ਜਿਹੜਾ ਉਹਦੇ ਚਲੇ ਗਏ, ਤੇ ਉਹ ਹਜੇ ਖੱਖ ਸਾਹਿਬ ਵੀ ਜੇ ਆਪਾਂ ਸਖ਼ਤ ਸ਼ਬਦਾਵਲੀ ਬਾਚੇ ਤਾਂ ਉਹ ਹਜੇ ਦੋਂਦੀ ਨਹੀਂ ਹੋਣੀ, ਉਹ ਹਜੇ ਨਿਆਣੀ ਨਹੀਂ ਹੋਣੀ, ਯੰਗ ਨਹੀਂ ਹੋਣੀ। ਤੇ ਉਹਨੇ ਜਾ ਕੇ ਉੱਥੇ ਅਸਲ ਦੇ ਵਿਚ ਉਹ ਕੀ ਸੀਗਾ, ਉਹ ਜਿਹੜੀਆਂ ਕਹਾਣੀਆਂ ਜਿੱਥੋਂ ਤੀਕਰ ਮੈਂ ਰਾਗੀ ਤੁਹਾਡਿਆਂ ਕੋਲ ਉੱਥੇ ਸੁਣਦਾ ਰਿਹਾ ਇੰਡੀਆ ਦੇ ਵਿਚ, ਉਹਦੇ ਸੋਨੇ ਦੇ ਬਾਸ ਸੀ, ਉਹਦੇ ਖੰਭ ਹੁੰਦੇ ਸੀ, ਉਹ ਪਰੀ ਸੀ, ਅਰਸ਼ਾਂ ਚ ਉੱਡ ਕੇ ਆ ਜਾਂਦੀ ਸੀ ਉਹ ਰਾਜੇ ਇੰਦਰ ਰਾਜੇ ਦੇ ਦਰਬਾਰ ਦੇ ਵਿਚ। ਫਿਰ ਕਹਿੰਦੇ ਆ ਉਹਨੇ ਉੱਥੇ ਉਹ ਰਾਜੇ ਦੇ ਦਰਬਾਰ ਦੇ ਵਿਚ ਕਿਸੇ ਨਾਲ ਬਲਾਤਕਾਰ ਕਰ ਲਈ ਤੇ ਉਹਦੇ ਖੰਭ ਟੁੱਟ ਗਏ ਤੇ ਉਹ ਮੁੜ ਕੇ ਜਾ ਨੀ ਸਕੀ। ਏਦਾਂ ਦੀ ਕੋਈ ਗੱਲ ਨੀ, ਕਿਸੇ ਕੋਈ ਪਰੀ ਕਿਤੇ ਨੀ ਉਤਰ ਕੇ ਆਉਂਦੀ, ਨਾ ਹੀ ਇਸ ਧਰਤੀ ਤੋਂ ਉੱਪਰ ਕੋਈ ਹੋਰ ਚੀਜ਼ ਹੈਗੀ ਆ ਜਿੱਥੋਂ ਪਰੀਆਂ ਆਉਂਦੀਆਂ ਹੋਣ। ਉਹ ਸਾਰਾ ਕੁਛ ਆ ਜਿਹੜਾ ਉਹ ਜੋ ਕੁਛ ਖੱਖ ਸਾਹਿਬ ਜੀ, ਜੇ ਅੱਜ ਆਪਾਂ ਦੇਖੀਏ ਭਾਰਤ ਦੇ ਸਮਾਜ ਦੇ ਵਿਚ, ਉੱਥੇ ਆਮ ਗੱਲਾਂ ਪਿਛਲੇ 10-15-20 ਸਾਲ ਤੋਂ ਆਮ ਗੱਲਾਂ ਹੁੰਦੀਆਂ ਕਿ ਉੱਥੇ ਯੂਰੋਪੀਅਨ ਕੰਟਰੀ ਆ ਜਿਹੜੇ, ਖਾਸ ਕਰਕੇ ਯੂਕਰੇਨ, ਉਥੋਂ ਯੰਗ ਕੁੜੀਆਂ ਜਾਂਦੀਆਂ ਤੇ ਉਹ ਉੱਥੇ ਜਿਹੜੇ ਲੋਕ ਇਸ ਤਰ੍ਹਾਂ ਦੀ ਭੁੱਖ ਜਿਨ੍ਹਾਂ ਨੂੰ ਹੈਗੀ ਆ, ਕਾਮ ਵਾਸਨਾ ਦੇ ਵਿਚ ਫਸੇ ਹੋਏ ਆ, ਉਹ ਜਾ ਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਉਹ ਕਰਦੀਆਂ ਆ। ਸੋ ਉਸ ਸਮੇਂ ਦੇ ਵਿਚ ਵੀ ਇਹ ਕੁਛ ਸੀਗਾ, ਉਹ ਜਿਹੜੀ ਲੂਣਾ ਸੀ ਉਹ ਗਰੁੱਪ ਦੇ ਨਾਲ ਜਾਂਦੀ ਸੀ ਭਾਰਤ ਦੇ ਰਾਜਿਆਂ ਕੋਲ, ਉੱਥੇ ਜਾ ਕੇ ਮਾਲ ਉਤੋਂ ਲੈ ਲੂ ਕੇ ਆ ਕੇ ਤੇ ਆਪਣੀ 5-7 ਮਹੀਨੇ 6 ਮਹੀਨੇ ਉਹਨਾਂ ਕੱਟ ਲੈਣ ਤੇ ਮੁੜ ਕੇ ਫੇਰ ਜਾ ਵੜਨਾ। ਸੋ ਇਹ ਸਾਰਾ ਕੁਛ ਸਮਾਜ ਆ ਜਿਹੜਾ ਉਹ ਇਸ ਤਰ੍ਹਾਂ ਹੌਲੀ ਹੌਲੀ ਬਦਲਿਆ ਜਾਂਦਾ। ਇਹਦੇ ਨਾਲ ਕਹਾਣੀਆਂ ਜਿਹੜੀਆਂ ਦੂਸਰੀਆਂ ਜੁੜਦੀਆਂ, ਆ ਹੀਰ ਤੇ ਰਾਂਝਾ ਆ ਫਲਾਨਾ, ਇਹ ਸਭ ਕੁਛ ਮਨ ਘੜਤ ਕਹਾਣੀਆਂ ਲਿਖ ਕੇ ਲੋਕਾਂ ਨੂੰ ਉਲਟ ਪਾਸੇ ਲਾਉਣ ਦੇ ਮਸਲੇ ਆ ਜਿਹੜੇ।
0: ਬਿਲਕੁਲ।
1: ਜਿਹਦੇ ਵਿਚ ਖੱਖ ਸਾਹਿਬ ਜੀ ਇੱਕ ਫਿਲਮ ਵੀ ਬਣੀ ਸੀ।
0: ਡਾਕਟਰ ਸਾਹਿਬ ਆ ਗਏ
1: ਜੀ, ਡਾਕਟਰ ਸਾਹਿਬ ਆ ਜਾਓ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਆਇਆਂ ਨੂੰ, ਤੇ ਮੈਂ ਤੁਹਾਡਾ ਮੈਸੇਜ ਵੀ ਕਰ ਦਵਾਂ ਜੀ, ਤੇ ਦਿਓ ਮੈਨੂੰ ਇੱਕ ਸੈਕਿੰਡ, ਲੌਂਗ ਟਾਈਮ ਆਪਾਂ ਨਹੀਂ ਮਿਲੇ, ਅੱਜ ਪ੍ਰਮਾਤਮਾ ਨੇ ਟਾਈਮ ਦਿੱਤਾ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਚੀਮਾ ਸਾਹਿਬ
1: ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਈ ਦਿਨ ਹੋ ਗਏ,
2: ਕਾਫੀ ਅਲੋਪ ਹੋ ਗਿਆ ਇਨੇ ਦਿਨਾਂ ਵਿਚ।
1: ਹਾਂਜੀ, ਕਈ ਕੁਛ ਤੁਹਾਨੂੰ ਪਤਾ ਸੀ ਜੋ ਛੋੜਾ ਪੈਂਦਾ ਫਿਰ ਫਿਰ ਬੋਲ ਵੀ ਨੀ ਹੁੰਦਾ, ਚੁੱਪ ਹੀ ਰਹੀਦਾ, ਚੁੱਪੇ ਭਲੀ ਆ।
2: ਤੁਹਾਨੂੰ ਕਿਹਾ ਸੀ ਤੁਸੀਂ ਇੱਧਰ ਜੁੜਨਾ ਚਾਹੁੰਦੇ ਹੋ ਤੇ ਨਾਲ ਜੁੜ ਜਾਓ ਜਦ ਤੱਕ ਖਾਕ ਸਾਹਿਬ ਨਹੀਂ ਆਉਂਦੇ।
0: ਮੈਂ ਇੱਕ ਮਿੰਟ ਮੈਸੇਜ ਕਰਦਾ ਜੀ, ਇੱਕ ਕਰਦੇ ਚਲੋ ਜੀ।
3: ਜਨਹਿਤ ਵਿੱਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿੱਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਕੇ ਇਲਾਜ ਕਰਵਾ ਸਕਦਾ ਹੈ। ਬਸ ਇਹਨਾਂ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਹਨਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899
0: ਡਾਕਟਰ ਸਾਹਿਬ ਅੱਜ ਆਪਣੇ ਨਾਲ ਹਾਜ਼ਰ ਹੋਏ ਹੈ, ਬਹੁਤ ਸ਼ੁਕਰੀਆ, ਧੰਨਵਾਦ ਉਹਨਾਂ ਦਾ, ਚੀਮਾ ਸਾਹਿਬ ਵੀ ਨਾਲ ਨੇ, ਤੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਾਹਿਬਜ਼ਾਦਿਆਂ ਬਾਰੇ ਅਸੀਂ ਪੇਸ਼ ਕਰਾਂਗੇ
2: ਜੀ। ਅੱਜ ਦਾ ਇਸ ਜਿਹੜਾ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਹੀਦੀ ਪੰਦਰਵਾੜਾ
1: ਜੀ,
2: ਦਸੰਬਰ ਦੇ 1704 ਈਸਵੀ ਦਾ ਜਿਹੜਾ ਦਸੰਬਰ ਦਾ ਮਹੀਨਾ ਸੀ ਉਹਦੇ ਆਖਰੀ ਪੰਦਰਵਾੜੇ ਦੇ ਵਿਚ, ਕਿਉਂਕਿ ਆਖਰੀ ਪੰਦਰਵਾੜਾ ਅਸੀਂ ਇਸ ਕਰਕੇ ਕਹਿ ਲੈਂਦੇ ਹਾਂ ਕਿ 21 ਤੋਂ ਘਟਨਾਵਾਂ ਸ਼ੁਰੂ ਹੋਈਆਂ, ਪਰ ਇਹ ਘਟਨਾਵਾਂ ਦਾ ਜਿਹੜਾ ਬੇਸ ਅਸੀਂ ਲੈ ਕੇ ਚੱਲੀਏ ਤੇ ਬਹੁਤ ਪਿੱਛੇ ਦਾ, ਬਹੁਤ ਪੁਰਾਣਾ ਹੈ
1: ਜੀ,
2: ਔਰ ਉਸ ਪੁਰਾਣੇ ਇਤਿਹਾਸ ਨੂੰ ਅਸੀਂ ਅੱਜ ਨਾ ਦੁਹਰਾਈਏ, ਕਿਉਂਕਿ ਸਾਰੀ ਸਿੱਖ ਕੌਮ ਜਿੰਨੇ ਵੀ ਇਸ ਨਾਲ ਸਬੰਧਤ ਹੈਗੇ ਨੇ ਉਹ ਸਾਰੇ ਹੀ ਇਸ ਗੱਲ ਬਾਰੇ ਜਾਣਦੇ ਨੇ ਕਿ ਕੀ ਕੀ ਹੋਇਆ, ਕਿਵੇਂ ਕਿਵੇਂ ਹੋਇਆ, ਇਹ ਹਾਲਾਤ ਇੱਥੋਂ ਤੱਕ ਕਿਵੇਂ ਪਹੁੰਚਿਆ ਸੀ, ਇਕਦਮ ਦੇ ਵਿੱਚ ਐਸਾ ਨਹੀਂ ਹੋ ਗਿਆ।
1: ਬਿਲਕੁਲ,
2: ਜੇ ਇਕਦਮ ਐਸਾ ਨਹੀਂ ਹੋ ਗਿਆ ਤੇ ਇਹਦਾ ਮਤਲਬ ਇਹ ਆ ਵੀ ਉਹਦੇ ਪਿੱਛੇ ਵੀ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ।
1: ਬਿਲਕੁਲ ਜੀ,
2: ਮੈਂ ਕੱਲ ਸੱਜਣ ਨਾਲ ਵਿਚਾਰ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜੋ ਵੀ ਕੁਛ ਵਾਪਰਦਾ ਹੈ ਨਾ ਇਸ ਦੁਨੀਆਂ ਦੇ ਉਹ ਕਰਮ ਆਧਾਰਿਤ ਵਾਪਰਦਾ ਹੈ।
1: ਬਿਲਕੁਲ,
2: ਸਿਰ ਤੇ ਸਿਰਕ ਜਿਹੜੇ ਆ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਮੋਡੀਫਾਈ ਕਰਕੇ ਤੇ ਸਾਡੇ ਸਾਹਮਣੇ ਰਿਜ਼ਲਟ ਲਿਆਉਂਦੇ ਨੇ, ਰਿਜ਼ਲਟ ਕੀ ਹੋਇਆ। ਪਰ ਮੈਂ ਉੱਥੇ ਲਿਖਿਆ ਸੀ ਮੰਨ ਲਿਆ ਜਾਏ ਜਿਵੇਂ ਜਿਹੜੇ ਪਹਾੜੀ ਰਾਜੇ ਸੀ ਤੇ ਉਹ ਉਸ ਵੇਲੇ ਮੁਗਲਾਂ ਦੀ ਈਨ ਮੰਨ ਕੇ ਤੇ ਉਸੇ ਤਰ੍ਹਾਂ ਚੱਲਣਾ ਸ਼ੁਰੂ ਕਰ ਦਿੱਤਾ ਤੇ ਜੇ ਗੁਰੂ ਸਾਹਿਬ ਵੀ ਚੱਲਣਾ ਸ਼ੁਰੂ ਕਰ ਦਿੰਦੇ ਤੇ ਆਹ ਜਿਹੜਾ ਪੰਦਰਵਾੜਾ ਤੇ ਜਿਹੜਾ ਹਾਲਾਤ ਵਾਪਰੇ ਨਹੀਂ ਸੀ ਨਾ ਵਾਪਰਨਾ।
1: ਨਹੀਂ ਬਿਲਕੁਲ ਜੀ, ਬਿਲਕੁਲ,
2: ਸਿਰੜ ਤੇ ਸਿਰਕ ਦੀ ਲੜਾਈ ਸੀ।
1: ਬਿਲਕੁਲ,
2: ਜੋ ਕੁਛ ਇਹ ਵਾਪਰਿਆ ਇਹ ਸਿਰੜ ਤੇ ਸਿਰਕ ਦੀ ਲੜਾਈ ਸੀ ਜਿਹੜੀ ਇਸ ਹਾਲਾਤ ਦੇ ਵਿਚ ਵਾਪਰੀ ਕਿ ਨਹੀਂ, ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
1: ਬਿਲਕੁਲ ਬਿਲਕੁਲ,
2: ਹਾਂ, ਤੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਿਹਦਾ ਮਤਲਬ ਇਹ ਹੋਇਆ ਭਈ ਇਸ ਪੰਦਰਵਾੜੇ ਵਿਚ ਜ਼ੁਲਮ ਦੀ ਇੱਕ ਇੰਤਹਾ ਹੋ ਗਈ। ਇਤਿਹਾਸ ਬੜੇ ਹੋਣਗੇ ਬਹੁਤ ਸਾਰਾ, ਮੈਂ ਜਪਾਨੀ ਇਤਿਹਾਸ ਵੀ ਪੜਿਆ, ਉਹਦੇ ਵੀ ਕੋਈ ਇੱਕ ਇਕੱਲੀ ਮਾਂ ਆਪਣੇ ਇੱਕ ਇਕੱਲੇ ਪੁੱਤਰ ਨੂੰ ਵੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੰਦੀ ਹੈ
1: ਜੀ,
2: ਔਰ ਇਸ ਤਰ੍ਹਾਂ ਦੀਆਂ ਹੋ ਸਕਦਾ ਹੋਰ ਘਟਨਾਵਾਂ ਹੋਣਗੀਆਂ। ਯਿਸੂ ਮਸੀਹ ਦੇ ਸੰਬੰਧ ਵਿਚ ਲੋਕ ਸਾਰੇ 25 ਦਸੰਬਰ ਮਨਾਉਂਦੇ ਨੇ ਔਰ ਇਹ ਗੱਲ ਨੂੰ ਯਾਦ ਕਰਦੇ ਨੇ ਤੇ ਮੈਂ ਉਹਨਾਂ ਸੱਜਣਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਹੀ ਹਰ ਸਾਲ ਹੀ। ਤੇ ਪੰਜਾਬ ਦੇ ਵਿਚ ਜਾ ਕੇ ਅਗਰ ਵੇਖੋ ਨਾ ਤੇ ਹਰ ਘਰ ਦੇ ਵਿਚ ਇੱਕ ਯਿਸੂ ਜੰਮਿਆ
1: ਜੀ,
2: ਹਰ ਘਰ ਦੇ ਵਿਚ ਕੁਰਬਾਨ ਹੋਣ ਵਾਲੇ ਲੋਕ ਹੋਏ ਨੇ।
1: ਬਿਲਕੁਲ,
2: ਕਿਹਾ ਜੋ ਤੁਸੀਂ ਕਰਮ ਕੀਤਾ ਜਾਂ ਉਸ ਕਰਮ ਦੇ ਅਨੁਸਾਰ ਜੋ ਤੁਸੀਂ ਦ੍ਰਿੜਤਾ ਰੱਖੀ ਹੈ ਉਹਦਾ ਨਤੀਜਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ ਤੇ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਨੂੰ ਹੱਸ ਕੇ ਭੁਗਤਦੇ ਨੇ
1: ਜੀ,
2: ਤੇ ਉਸ ਗੱਲ ਨੂੰ ਐਕਸੈਪਟ ਕਰਦੇ ਨੇ। ਔਰ ਉਹਨਾਂ ਦੇ ਵਿਚੋਂ ਇਹ ਦਸਮ ਪਾਤਸ਼ਾਹ ਸਨ ਜਿਨ੍ਹਾਂ ਨੇ ਇਸ ਹਾਲਾਤ ਨੂੰ ਹੱਸ ਕੇ ਐਕਸੈਪਟ ਕੀਤਾ ਕਿ ਨਹੀਂ, ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ,
1: ਨਹੀਂ ਕੀਤਾ ਜਾ ਸਕਦਾ। ਬਿਲਕੁਲ,
2: ਸਮਝੌਤਾ ਨਹੀਂ ਕੀਤਾ ਜਾ ਸਕਦਾ। ਔਰ ਇਹ ਲੜਾਈ ਜਿਹੜੀ ਸੀ ਇਹ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹੀ ਚੱਲੀ ਸੀ।
1: ਬਿਲਕੁਲ,
2: ਔਰ ਉਸ ਹਾਲਾਤ ਦੇ ਵਿਚ ਚਲਦੀ ਹੋਈ ਸ਼ਰੀਕੇ ਬਾਜ਼ੀ ਦੇ ਵਿਚੋਂ ਇਹਨਾਂ ਦਾ ਜਿਹੜਾ ਆਇਆ ਹੋਇਆ ਸੀ ਈਰਾਨ ਦੇ ਉਪੋ ਰਿਸ਼ੀ ਸਮਰਾਧ ਓਹਦੇ ਕਰਕੇ ਜੀ, ਕਿਉਂ ਇਹ ਸਮਝਦਾ ਸੀਗਾ ਵੀ ਜੇ ਇਹ ਗੁਰੂ ਗੱਦੀ ਚਲਦੀ ਰਹੀ ਤੇ ਸਾਡਾ ਮਿਸ਼ਨ ਇੱਥੇ ਨਹੀਂ ਚੱਲ ਸਕਦਾ,
1: ਜਹਾਂ
2: ਚਲਦੀਆਂ ਆਈਆਂ ਹਨ
1: ਜੀ।
2: ਹੁਣ ਹਾਲਾਤ ਇੱਥੋਂ ਤੱਕ ਆ ਗਏ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਛੱਡ ਕੇ ਤੇ ਇੱਥੇ ਅਨੰਦਪੁਰ ਆਏ ਅਨੰਦਪੁਰ ਤੋਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਜਬ ਜ਼ਮੀਨ ਲੈ ਲਈ, ਨਾਨਕੀ ਚੱਕ ਦੇ ਤੌਰ ਤੇ ਜ਼ਮੀਨ ਲੈ ਲਈ, ਔਰ ਜ਼ਮੀਨ ਲੈ ਕੇ ਉੱਥੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਨੂੰ ਕਹਿ ਲਓ ਕਿਲਾ ਕਹਿ ਲਓ, ਜਿਸ ਤਰ੍ਹਾਂ ਦਾ ਵੀ ਇਲਾਜ ਸੀ, ਜੇ ਹੁਣ ਪਹਾੜੀ ਤੇ ਰਹਿ ਕੇ ਅਸੀਂ ਉੱਚੇ ਥਾਂ ਤੇ ਰਹਿ ਰਹੇ ਹਾਂ, ਆਮ ਸ਼ਹਿਰ ਨਾਲੋਂ ਬਹੁਤ ਉੱਚਾ, ਇਹਦਾ ਮਤਲਬ ਇਹ ਵੀ ਇਹਨੂੰ ਕਿਲਾ ਕਿਹਾ ਜਾਵੇ।
1: ਬਿਲਕੁਲ।
2: ਸੋ ਇਸ ਤਰ੍ਹਾਂ ਦਾ ਹੀ ਇੱਕ ਹਾਲਾਤ ਸੀ ਉਸ ਵੇਲੇ ਦਾ ਵਾਪਰਿਆ, ਜਿਹੜਾ ਤੇ ਨੌਵੇਂ ਪਾਤਸ਼ਾਹ ਜੀ ਨੇ ਇਸ ਤੇ ਉਸਾਰਿਆ, ਜਿਹੜਾ ਕਿ ਬਾਕੀ ਦੁਸ਼ਮਣਾਂ ਨੂੰ, ਬਾਕੀ ਜਿਹੜੇ ਹਿੰਦੂ ਰਾਜੇ ਸੀ ਜਾਂ ਉਸ ਵੇਲੇ ਦੀ ਜਿਹੜੀ ਗੌਰਮੈਂਟ ਸਰਕਾਰ ਸੀ, ਉਹਨਾਂ ਨੂੰ ਇਵਾਰਾ ਨਹੀਂ ਸੀ ਕਰਦਾ।
1: ਬਿਲਕੁਲ
2: ਨਹੀਂ ਸੀ ਕਰਦਾ, ਤੇ ਲੱਖ ਲੱਖ ਤਰ੍ਹਾਂ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਸੀਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਦੀ ਸ਼ਿਕਾਇਤ ਕੀਤੀ ਜਾਵੇ। ਹੁਣ ਬਹੁਤ ਸਾਰੇ ਲੋਕ ਪੜ੍ਹੇ ਇਤਿਹਾਸ ਦੀ ਗੱਲ, ਚੀਮਾ ਸਾਹਿਬ ਤੁਸੀਂ ਵੀ ਪੜ੍ਹੀ ਹੋਣੀ ਹੈ, ਔਰ ਸਾਡੇ ਇਤਿਹਾਸ ਦੇ ਵਿੱਚ ਲਿਖ ਕੇ ਹੀ ਇਹ ਸਾਰੀਆਂ ਗੱਲਾਂ ਆ ਗਈਆਂ ਨੇ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਦੀ ਰਾਖੀ ਲਈ ਦਿੱਲੀ ਗਏ।
1: ਬਿਲਕੁਲ।
2: ਬੜਾ ਅਫਸੋਸ ਹੈ, ਤਰਕ ਸੰਗਤ ਗੱਲ ਹੀ ਨਹੀਂ ਹੈਗੀ। ਤੁਸੀਂ ਮੈਨੂੰ ਇਹ ਦੱਸੋ ਭਾਈ, ਇੱਕ ਤਾਂ ਇਹ ਹੈ ਕਿ ਜਿਸ ਗੱਦੀ ਦਾ ਮੈਂ ਮਾਲਕ ਹਾਂ, ਗੁਰੂ ਸਾਹਿਬ ਨੂੰ ਤੁਸੀਂ ਬੇਵਕੂਫ ਸਮਝਦੇ ਹੋ?
1: ਉਹੀ ਤਾਂ ਗੱਲ ਹੈ,
2: ਗੱਲ ਹੀ ਨਹੀਂ ਬਣਦੀ ਕਿ ਇੱਕ ਤਾਂ ਜਿਸ ਗੱਦੀ ਦਾ ਮੈਂ ਮਾਲਕ ਹਾਂ, ਉਹਦੀ ਸ਼ੁਰੂਆਤ ਹੀ ਇਸ ਗੱਲ ਤੋਂ ਹੋਈ ਕਿ ਮੈਂ ਜਨੇਊ ਨਹੀਂ ਪਾਉਣਾ।
1: ਜਨੇਊ ਨਹੀਂ ਪਾਉਣਾ, ਬਿਲਕੁਲ।
2: 11 ਸਾਲ ਦੀ ਉਮਰ ਦੇ ਵਿੱਚ ਇਹ ਹਾਲਾਤ ਵਾਪਰਿਆ ਵੀ ਮੈਂ ਜਨੇਊ ਨਹੀਂ ਪਾਉਣਾ, ਤੇ ਉਦੋਂ ਲੈ ਕੇ ਜੀ ਬੁੱਧੀ ਦੇ ਵਿੱਚ ਇੱਕ ਤਬਦੀਲੀ ਆ ਗਈ ਵੀ ਇਹ ਬੰਦਾ ਤਾਂ ਯਾਰ ਬਾਗੀ ਹੈ।
1: ਬਿਲਕੁਲ ਬਿਲਕੁਲ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ
2: ਹਾਂ। ਉਹਦੀ ਗੱਦੀ ਦੇ ਵਾਰਸ ਹੀ ਗਾਂ ਦੀ ਗਾਂ ਤੁਰਦੇ ਆਏ।
1: ਬਿਲਕੁਲ।
2: ਤੁਸੀਂ ਨੌਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੇ ਪਏ ਹੋ, ਇੱਕ ਤਾਂ ਇਹ ਆ ਕਿ ਜਦੋਂ ਹੀ ਜੰਗਾਂ ਯੁੱਧਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਬਹਾਦਰ ਦੀ, ਕਿਉਂਕਿ ਤਿਆਗ ਮੱਲ ਨਾਂ ਸੀ ਨਾ ਉਹਨਾਂ ਦਾ,
1: ਜੀ ਜੀ,
2: ਤਿਆਗ ਮੱਲ ਨੂੰ ਤੇਗ ਬਹਾਦਰ ਦੀ ਪਦਵੀ ਨਾਲ ਨਿਵਾਜਿਆ ਗਿਆ, ਔਰ ਜੰਗਾਂ ਤੇ ਸਾਰੀਆਂ ਸਰਕਾਰ ਦੇ ਖਿਲਾਫ਼ ਹੁੰਦੀਆਂ ਸੀਗੀਆਂ, ਜਹਾਂਗੀਰ ਦੇ ਮਾਮਲੇ ਫੈਲੇ ਦੇ ਨਾਲ ਹੁੰਦੀਆਂ ਸੀਗੀਆਂ, ਉਹਨਾਂ ਨੂੰ ਇਹ ਗੱਲ ਬੜੀ ਚੁਭਦੀ ਸੀ ਇਸ ਗੱਲ ਵਾਸਤੇ ਵੀ ਇਹ ਬੰਦਾ ਜਿਹੜਾ ਹੈ ਨਾ, ਇਹ ਲਾਂਭੇ ਕੀਤਾ ਜਾਵੇ। ਆਮ ਤੌਰ ਤੇ ਐਸਾ ਹੁੰਦਾ ਹੀ ਹੈ ਵੀ ਪਰਿਵਾਰਾਂ ਦੀ ਲੜਾਈ, ਕਬੀਲਿਆਂ ਦੀ ਲੜਾਈ ਦੇ ਵਿੱਚ ਜਿਹੜਾ ਬਹੁਤਾ ਬੰਦਾ ਖਾੜਕੂ ਹੁੰਦਾ ਹੈ ਨਾ, ਉਹ ਕੋਸ਼ਿਸ਼ ਕਰਦਾ ਜਾ ਰਿਹਾ ਤੇ ਇਹਨੂੰ ਲਾਂਭਾ ਕੀਤਾ ਜਾਵੇ,
1: ਇਹਨੂੰ ਲਾਂਭੇ ਕੀਤਾ ਜਾਵੇ। ਬਿਲਕੁਲ।
2: ਸਰਕਾਰ ਦੀ ਨਜ਼ਰ ਇਸ ਗੱਲ ਤੇ ਹੁੰਦੀ ਸੀ ਵੀ ਇਸ ਨੂੰ ਲਾਂਭੇ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਦੀ ਇਹ ਨੀਤੀ ਸੀ ਵੀ ਅਲਟੀਮੇਟ ਮੇਰਾ ਮਿਸ਼ਨ ਕੀ ਹੈ, ਮਿਸ਼ਨ ਚੋਂ ਚੁਣਨਾ ਪੈਂਦਾ ਹੈਗਾ। ਕਿਉਂ ਇਹ ਨੀ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਸ਼ਾਇਦ ਜੋ ਇੰਨੇ ਉਹ ਬਹਾਦਰ ਸੀ, ਉਹਨਾਂ ਨੇ ਸਰਕਾਰ ਦੇ ਖਿਲਾਫ ਆਪਣਾ ਥੜਾ ਅਪਣਾਇਆ, ਸਰਕਾਰ ਦੇ ਖਿਲਾਫ਼ ਉਹਦੀਆਂ ਖਿਲਾਫ਼ ਵਰਜ਼ੀ ਕਰਦੀਆਂ ਫੌਜ ਵੀ ਰੱਖੀ, ਹੋਰ ਸਾਰੇ ਨਗਾਰਾ ਵੀ ਰੱਖਿਆ, ਉੱਚੀ ਥਾਂ ਤੇ ਬੈਠੇ ਵੀ, ਘੋੜੇ ਤੇ ਵੀ ਚਲੇ, ਜਿੰਨੀਆਂ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਸੀ ਸਾਰੀਆਂ ਉਹਨਾਂ ਲਗਾਈਆਂ ਸੀ, ਤੇ ਹੁਣ ਫਿਰ ਬਾਅਦ ਵਿੱਚ ਕਿਉਂ ਬੁਜਦਲ ਬਣ ਗਏ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ, ਗੱਦੀ ਰਾਮ ਰਾਏ ਨੂੰ ਦੇ ਦਿੱਤੀ, ਆਪਣੇ ਪੋਤਰੇ ਨੂੰ ਦੇ ਦਿੱਤੀ? ਇਹਦੇ ਵਿੱਚ ਇੱਕ ਸਿਆਸਤ ਸੀ ਉਸ ਵੇਲੇ, ਉਹਦੇ ਵਿੱਚ ਇੱਕ ਸਿਆਸਤ ਸੀ ਕਿ ਮੇਰਾ ਮਿਸ਼ਨ ਕੀ ਹੈ, ਸਭ ਤੋਂ ਵੱਡੀ ਅਚੀਵਮੈਂਟ ਮੇਰੀ ਕੀ, ਮੇਰੀ ਅਚੀਵਮੈਂਟ ਇਹ ਆ ਕਿ ਜਿਸ ਗੱਦੀ ਤੇ ਮੈਂ ਬੈਠਾ ਹਾਂ, ਉਸ ਗੱਦੀ ਨੂੰ ਮੈਂ ਅੱਗੇ ਤੋਰਨਾ ਆ, ਇਹਨੂੰ ਖਤਮ ਨਹੀਂ ਕਰਨਾ। ਅੱਗੇ ਤੋਰਨ ਦਾ ਤਰੀਕਾ ਇਹ ਹੀ ਸੀ ਕਿ ਮੇਰੇ ਕੋਲ ਉਹ ਮੋਹਰਾ ਜਿਹੜਾ ਅਸਲ ਕੀਮਤੀ ਹੈ, ਜਿਹੜਾ ਅੱਗੇ ਇਸ ਨੂੰ ਕਰ ਸਕਦਾ ਆ, ਉਸ ਨੂੰ ਮੈਂ ਬਚਾ ਕੇ ਰੱਖਾਂ।
1: ਬਿਲਕੁਲ।
2: ਖੇਡਦੇ ਨੇ ਲੋਕ ਤੇ ਸਾਰੇ ਇਹੀ ਕਰਦੇ ਨੇ ਵੀ ਜਿਹੜਾ ਉਹਦਾ ਸ਼ਕਤੀਸ਼ਾਲੀ ਮੋਹਰਾ ਆ ਉਹਨੂੰ ਬਚਾ ਕੇ ਰੱਖਦੇ।
1: ਬਿਲਕੁਲ।
2: ਤਾਂ ਕਿ ਇਹ ਬਚਿਆ ਰਹਿ ਜਾਵੇ। ਔਰ ਉਸੇ ਵਾਸਤੇ ਹੀ ਗੁਰੂ ਉਸ ਵੇਲੇ ਗੁਰੂ ਨਹੀਂ ਆਪਾਂ ਕਹਿ ਸਕਾਂਗੇ, ਤੇਗ ਬਹਾਦਰ ਨੂੰ ਉਹਨਾਂ ਨੇ ਅਸਾਮ ਦੇ ਦੌਰੇ ਤੇ ਭੇਜ ਦਿੱਤਾ ਕਿ ਜਾਓ ਤੁਸੀਂ ਜਾ ਕੇ ਪ੍ਰਚਾਰ ਕਰੋ।
1: ਬਿਲਕੁਲ।
2: ਤਾਂ ਕਿ ਇਸ ਪੰਜਾਬ ਦੇ ਵਿੱਚ ਜਿਹੜੀ ਦੁਸ਼ਮਣੀ ਹੈ, ਜਿਹੜੀ ਵਾਰ ਵਾਰ ਸਰਕਾਰ ਨੂੰ ਸ਼ਿਕਾਇਤਾਂ ਕਰਦੀ ਹੈ, ਉਹਦੀਆਂ ਅੱਖਾਂ ਤੋਂ ਲਾਂਭੇ ਹੋ ਜਾਓ।
1: ਜੀ।
2: ਅਲਟੀਮੇਟ ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਬਾਹਰ ਅਸਾਮ ਵਿੱਚ ਵੀ, ਦੱਖਣ ਦੇ ਵਿੱਚ ਵੀ, ਹੋਰ ਪਾਸੇ ਚਾਰਜ ਕਰੇ, ਇਹ ਚੀਜ਼ਾਂ ਕਰਦੇ ਰਹੇ। ਤੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਬਈ, ਹਰਗੋਬਿੰਦ ਹਰ ਰਾਏ ਜੀ ਤੋਂ ਬਾਅਦ ਕ੍ਰਿਸ਼ਨ ਜੀ, ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਅੰਮ੍ਰਿਤਸਰ ਦੇ ਉੱਥੇ, ਦਿੱਲੀ ਦੇ ਵਿੱਚ ਜਾ ਕੇ ਜਦੋਂ ਉੱਥੇ ਚੇਚਕ ਫੈਲੀ ਹੋਈ ਸੀਗੀ, ਉਹ ਸਾਰੇ ਇਤਿਹਾਸ ਨੂੰ ਮੈਂ ਸਿਰਫ ਇੱਕ ਇੱਕ ਲਫ਼ਜ਼ ਦੇ ਵਿੱਚ ਦੱਸ ਕੇ ਅੱਗੇ ਤੁਰ ਰਿਹਾ, ਕਿਉਂਕਿ ਅਸੀਂ ਅੱਜ ਦੇ 15ਵਾੜੇ ਤੇ ਪਹੁੰਚਣਾ ਹੈਗਾ।
1: ਜੀ ਜੀ।
2: ਔਰ ਇਸ ਹਾਲਾਤ ਦੇ ਵਿੱਚ ਉੱਥੇ ਉਹਨਾਂ ਦੀ ਡੈਥ ਹੋ ਗਈ, ਤੇ ਉਸ ਤੋਂ ਬਾਅਦ ਹੁਣ ਵਾਰਸ ਹੋਰ ਕਿਹੜਾ ਸੀ, ਉਹ ਗੁਰੂ ਲਾਧੋਰੇ ਜਾਂ ਗੁਰੂ ਲਾਧੋਰੇ ਵਾਲੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਮਝ ਵਿੱਚ ਨਹੀਂ ਆਉਂਦੀਆਂ। ਕਾਰਨ ਇਸ ਕਰਕੇ ਵੀ ਸੂਰਜ ਪ੍ਰਕਾਸ਼ ਗ੍ਰੰਥ ਸੰਤੋਖ ਸਿੰਘ ਦਾ, ਜਿਹਨੂੰ ਸੰਤੋਖ ਸਿੰਘ ਚੁੜਾਮਣੀ, ਉਸ ਵੇਲੇ ਚੁੜਾਮਣੀ ਇੱਕ ਡਿਗਰੀ ਸੀਗੀ ਜੀ, ਚੁੜਾਮਣੀ ਦੇ ਤੌਰ ਤੇ ਇਹਨਾਂ ਨੇ ਕਿਹਾ, ਪਤਾ ਨਹੀਂ ਉਹ ਡਰ ਕੇ ਜਾਂ ਪਤਾ ਨਹੀਂ ਉਹਨੂੰ ਬਰਾਈਬ ਕਰਕੇ, ਉਹਨੂੰ ਰਿਸ਼ਵਤ ਦੇ ਕੇ, ਉਹਦੇ ਉਸ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਵਾਈਆਂ ਗਈਆਂ ਨੇ ਜਿਹੜੀਆਂ ਸਿੱਖ ਧਰਮ ਨੂੰ ਇਕਦਮ ਨਿਕੰਮਾ ਸਾਬਤ ਕਰਦੀਆਂ।
1: ਬਿਲਕੁਲ ਬਿਲਕੁਲ
2: ਬਹੁਤ ਬੇਇੱਜ਼ਤੀ ਬੇਇੱਜ਼ਤੀ ਕਰ ਰਹੀ, ਮੈਂ ਉਹਨੂੰ ਬੇਇੱਜ਼ਤੀ ਕਹੂੰਗਾ ਵੀ ਤੁਸੀਂ ਗੁਰੂ ਤੇਗ ਬਹਾਦਰ ਨੂੰ ਕਹੋ ਲੁਟੇਰਾ ਸੀ, ਠੱਗ ਸੀਗਾ, ਉਹਦੇ ਬਦਮਾਸ਼ ਸੀਗਾ ਜੀ, ਹਾਂਜੀ, ਔਰ ਇਹ ਗੱਲਾਂ ਲਿਖੀਆਂ ਹੋਈਆਂ ਨੇ ਸਾਡੀ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਆ, ਉਹ ਕਿਤਾਬਾਂ ਉੱਥੇ ਵੀ ਪਈਆਂ ਹੋਈਆਂ ਨੇ, ਉਹਨਾਂ ਦੀ ਮਜ਼ਦੂਰੀ ਨਾਲ ਛਪ ਵੀ ਰਹੀਆਂ,
4: ਹਾਂਜੀ,
2: ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਹੁੰਦਾ ਆਇਆ ਤੇ ਉਸ ਨੂੰ ਉਹਨਾਂ ਨੇ ਜਦੋਂ ਲਾਂਭੇ ਕੀਤਾ ਤੇ ਆਪ ਉਹਨਾਂ ਨੇ ਸੋਚਿਆ ਬਈ ਠੀਕ ਆ, ਇਹ ਜ਼ਮੀਨਾਂ ਜਾਇਦਾਦਾਂ ਜਾਂ ਕਹੀਏ ਪ੍ਰਾਪਰਟੀਆਂ ਤਾਂ ਸਾਡਾ ਮਕਸਦ ਨਹੀਂ ਹੈਗਾ, ਸਾਡਾ ਤਾਂ ਮਕਸਦ ਗੁਰੂ ਨਾਨਕ ਮਿਸ਼ਨ ਨੂੰ ਤੋੜਨਾ ਹੈ, ਤੇ ਉਹ ਕੀਰਤਪੁਰ ਸਾਹਿਬ ਆ ਕੇ ਬੈਠ ਗਏ
4: ਜੀ।
2: ਅਲਟੀਮੇਟ ਹਰ ਰਾਏ ਜੀ ਜਾਂ ਹਰਕ੍ਰਿਸ਼ਨ ਜੀ ਤੋਂ ਬਾਅਦ ਉਸ ਵੇਲੇ ਕੋਈ ਵਾਰਸ ਹੋਰ ਬਚਿਆ ਨਹੀਂ ਸੀ ਜਿਹਨੂੰ ਕੋਈ ਕਿਸੇ ਤਰ੍ਹਾਂ ਦੀ ਗੱਦੀ ਦਿੱਤੀ ਜਾ ਸਕਦੀ, ਔਰ ਇਹਨਾਂ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਉੱਥੇ ਘੋਰ ਚ ਪਾ ਕੱਢਿਆ ਜਿਹੜਾ ਕਿਸੇ ਧਰਮ ਦਾ ਮਿਸ਼ਨ ਹੀ ਨਹੀਂ ਹੈ
4: ਜੀ।
2: ਔਰ ਉਹਨਾਂ ਹੀ ਤਰੀਕਾਂ ਦੇ ਵਿੱਚ ਸਾਡੇ ਕੋਲ ਐਸੀਆਂ ਡੇਟਾਂ ਹੈਗੀਆਂ ਨੇ ਕਿ ਕਿੱਥੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ, ਗੁਰੂ ਸਾਹਿਬ ਨਾ ਕਹੋ ਤੇ ਤੇਗ ਬਹਾਦਰ ਜੀ ਕਿੱਥੇ ਕਿੱਥੇ ਪ੍ਰਚਾਰ ਕਰਨ ਵਾਸਤੇ ਗਏ, ਉਹਨਾਂ ਤਰੀਕਾਂ ਦਾ ਵੇਰਵਾ ਹੈਗਾ ਆ
4: ਜੀ।
2: ਭਾਈ ਫੇਰ ਤੁਸੀਂ ਇਸ ਕਿਉਂ ਦੱਬੀ ਜਾ ਰਹੇ ਹੋ ਇਸ ਗੱਲ ਨੂੰ ਕਿ ਉਹਨਾਂ ਨੂੰ ਭੋਰੇ ਚ ਬਿਠਾ ਦਿੱਤਾ ਤੁਸੀਂ, ਜਿਹੜਾ ਕਿ ਸਾਡੀ ਰੀਤ ਹੀ ਨਹੀਂ ਹੈਗੀ, ਕਿਉਂਕਿ ਸਨਾਤਨੀ ਧਰਮ ਨੂੰ ਉਹਦੇ ਵਿੱਚ ਵਾੜਨਾ ਚਾਹੁੰਦੇ
4: ਸੀ। ਬਿਲਕੁਲ
2: ਸਾਰੇ ਹਾਲਾਤ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ, ਅਲਟੀਮੇਟ ਜਦੋਂ ਹਰਕ੍ਰਿਸ਼ਨ ਜੀ ਚੜਾਈ ਕਰ ਗਏ ਤੇ ਉਸ ਤੋਂ ਬਾਅਦ ਹੋਰ ਏਸੀ ਦਾ ਵਾਰਸ ਕੌਣ ਸੀਗਾ, ਗੁਰੂ ਤੇਗ ਬਹਾਦਰ ਉਸ ਵੇਲੇ ਅੱਗੇ ਆਏ ਤੇ ਉਹਨਾਂ ਨੇ ਇਸ ਗੱਲ ਦੀ ਕਮਾਨ ਸਾਂਭੀ ਤੇ ਸਮਝੋ ਨੌਵੇਂ ਗੁਰੂ ਉਹ ਸਥਾਪਿਤ ਹੋਏ ਉਸ ਤੋਂ ਬਾਅਦ। ਉਸ ਤੋਂ ਬਾਅਦ ਜਦੋਂ ਆਹ ਸਾਰੇ ਜਿਹੜੇ ਹਿੰਦੂ ਰਾਜੇ ਸੀ ਜਾਂ ਹਿੰਦੂ ਫੌਜ ਸੀ, ਇਹਨਾਂ ਸਾਰਿਆਂ ਨੇ ਸੋਚਿਆ ਵੀ ਇਹ ਤਾਂ ਫਿਰ ਪੰਜਾਬ ਦੇ ਵਿੱਚ ਆ ਗਏ, ਇਹ ਤਾਂ ਫਿਰ ਇਸ ਤਰ੍ਹਾਂ ਦੀ ਕਾਰਵਾਈਆਂ ਕਰਨਗੇ ਜਿਹੜੀਆਂ ਸਾਨੂੰ ਦੁਖੀ ਕਰਨਗੀਆਂ, ਸਾਡੀ ਦੇ ਤਿਉਂ ਨਹੀਂ, ਔਰ ਉਹਨਾਂ ਨੇ ਸਾਰੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ।
4: ਬਿਲਕੁਲ,
2: ਲੋਕ ਇਤਿਹਾਸ ਇਹ ਸੂਰਜ ਪ੍ਰਕਾਸ਼ ਦਾ ਕਹਿੰਦਾ ਆ ਵੀ ਉਹ ਜਨੇਊ ਦੀ ਰਾਖੀ ਕਰਨ ਵਾਸਤੇ ਤੇ ਅਸੀਂ ਵੀ ਉਹੀ ਕੁਛ ਦੱਬੀ ਜਾ ਰਹੇ, ਅਸੀਂ ਉਹੀ ਕੁਝ ਸੁਣੀ ਜਾ ਰਹੇ ਤੇ ਅੱਗੇ ਪ੍ਰਚਾਰ ਕਰੀ ਜਾ ਰਹੇ, ਜਦੋਂ ਕੋਈ ਗੱਲ ਤਰਕ ਸੰਗਤ ਬਣਦੀ ਨਹੀਂ ਮਾਨਸੋ, ਉਹ ਜਿਸ ਬੰਦੇ ਦੀ ਜਾਂ ਜਿਸ ਬੰਦੇ ਦੀ ਕਾਰਵਾਈ ਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਉਸ ਬੰਦੇ ਦੀ ਕਾਰਵਾਈ ਦੇ ਸੰਬੰਧ ਵਿੱਚ ਅਸੀਂ ਕਿਸੇ ਹੋਰ ਨੂੰ ਉਸ ਦੁਸ਼ਮਣ ਨੂੰ ਜਿਹੜਾ ਮੈਨੂੰ ਪਹਿਲਾਂ ਹੀ ਦੁਸ਼ਮਣ ਸਮਝਦਾ ਆ, ਮੈਂ ਉਹਦੇ ਸਾਹਮਣੇ ਉਹਦੀ ਪੈਰਵਾਈ ਕਰਨ ਕਿਉਂ ਜਾਵਾਂਗਾ
4: ਜੀ।
2: ਲੇਕਿਨ ਇਹ ਸਾਬਤ ਕੀ ਕੀਤਾ ਗਿਆ ਕਿ ਉਹ ਇਸ ਗੱਲ ਵਾਸਤੇ ਗਏ, ਇਹ ਸਿਰਫ ਸੂਰਜ ਪ੍ਰਕਾਸ਼ ਦੇ ਵਿੱਚ ਇਹ ਗਲਤੀਆਂ ਨਾਲ ਇਹ ਗੱਲਾਂ ਛੁਪਵਾਈਆਂ ਗਈਆਂ ਨੇ, ਪਤਾ ਨੀ ਕਿਸ ਹਾਲਾਤ ਕਰਕੇ, ਕਿਉਂਕਿ ਤਰਕ ਸੰਗਤ ਗੱਲ ਪੂਰੀ ਨਹੀਂ ਉਤਰਦੀ, ਜਾਂ ਤੇ ਮੂਰਖ ਸੀਗੇ ਚੱਲ ਲੜਾਈ ਲੱਗ ਸੀਗੇ, ਕਿਸੇ ਨੇ ਕਹਿ ਤਾ ਤੁਸੀਂ ਜੀ ਬੜੇ ਵੱਡੇ ਹੋ ਜੀ ਤੁਸੀਂ ਇਹ ਕਰੋ ਜੀ ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਸਾਨੂੰ ਦੁਖੀ ਕਰਨਗੀਆਂ, ਸਾਡੀ ਦੇ ਤਿਉਂ ਨਹੀਂ, ਔਰ ਉਹਨਾਂ ਨੇ ਸਾਰੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ।
4: ਬਿਲਕੁਲ,
2: ਲੋਕ ਇਤਿਹਾਸ ਇਹ ਸੂਰਜ ਪ੍ਰਕਾਸ਼ ਦਾ ਕਹਿੰਦਾ ਆ ਵੀ ਉਹ ਜਨੇਊ ਦੀ ਰਾਖੀ ਕਰਨ ਵਾਸਤੇ ਤੇ ਅਸੀਂ ਵੀ ਉਹੀ ਕੁਛ ਦੱਬੀ ਜਾ ਰਹੇ, ਅਸੀਂ ਉਹੀ ਕੁਝ ਸੁਣੀ ਜਾ ਰਹੇ ਤੇ ਅੱਗੇ ਪ੍ਰਚਾਰ ਕਰੀ ਜਾ ਰਹੇ, ਜਦੋਂ ਕੋਈ ਗੱਲ ਤਰਕ ਸੰਗਤ ਬਣਦੀ ਨਹੀਂ ਮਾਨਸੋ, ਉਹ ਜਿਸ ਬੰਦੇ ਦੀ ਜਾਂ ਜਿਸ ਬੰਦੇ ਦੀ ਕਾਰਵਾਈ ਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਉਸ ਬੰਦੇ ਦੀ ਕਾਰਵਾਈ ਦੇ ਸੰਬੰਧ ਵਿੱਚ ਅਸੀਂ ਕਿਸੇ ਹੋਰ ਨੂੰ ਉਸ ਦੁਸ਼ਮਣ ਨੂੰ ਜਿਹੜਾ ਮੈਨੂੰ ਪਹਿਲਾਂ ਹੀ ਦੁਸ਼ਮਣ ਸਮਝਦਾ ਆ, ਮੈਂ ਉਹਦੇ ਸਾਹਮਣੇ ਉਹਦੀ ਪੈਰਵਾਈ ਕਰਨ ਕਿਉਂ ਜਾਵਾਂਗਾ
4: ਜੀ।
2: ਲੇਕਿਨ ਇਹ ਸਾਬਤ ਕੀ ਕੀਤਾ ਗਿਆ ਕਿ ਉਹ ਇਸ ਗੱਲ ਵਾਸਤੇ ਗਏ, ਇਹ ਸਿਰਫ ਸੂਰਜ ਪ੍ਰਕਾਸ਼ ਦੇ ਵਿੱਚ ਇਹ ਗਲਤੀਆਂ ਨਾਲ ਇਹ ਗੱਲਾਂ ਛੁਪਵਾਈਆਂ ਗਈਆਂ ਨੇ, ਪਤਾ ਨੀ ਕਿਸ ਹਾਲਾਤ ਕਰਕੇ, ਕਿਉਂਕਿ ਤਰਕ ਸੰਗਤ ਗੱਲ ਪੂਰੀ ਨਹੀਂ ਉਤਰਦੀ, ਜਾਂ ਤੇ ਮੂਰਖ ਸੀਗੇ ਚੱਲ ਲੜਾਈ ਲੱਗ ਸੀਗੇ, ਕਿਸੇ ਨੇ ਕਹਿ ਤਾ ਤੁਸੀਂ ਜੀ ਬੜੇ ਵੱਡੇ ਹੋ ਜੀ ਤੁਸੀਂ ਇਹ ਕਰੋ ਜੀ ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਇਹ ਜਦੋਂ ਪਟਨਾ ਸਾਹਿਬ ਛੱਡ ਕੇ ਇੱਥੇ ਆ ਕੇ ਇਹ ਰਹਿਣਾ ਸ਼ੁਰੂ ਕਰ

0: जी
1: लेकिन ये साबित कीता गया कि ओ इस गल वास्ते गए ये सिर्फ सूर्य प्रकाश दे विच ये गलतियां नाल ये गल्लां छुपाईयां गईयां ने पता नहीं किस हालात करके क्योंकि तर्क संगत गल पूरी नहीं उतरदी या ते मूर्ख सीगे लड़ाई लग सी किसी ने कहता तुसी जी बड़े बड़े हो जी तुसी ये जी करो जी तुसी वो करो ये कुछ कहानियां लिख के ते तुसी उन्हां नूं भेज दिओ। असल गल ये सी कि ये जदों पटना साहब छड़ के इत्थे आके ये रहना शुरू कर दिता उन्होंने उस तरह के प्रोटेक्शन वास्ते किले बनाने शुरू कर दिते अपनी राखी वास्ते छोटिया रियासतां सी जिहड़ियां जिवें बुढ़े सी चंबा सी पंभोर सी चमेली सी ये बहुत सारी छोटी छोटी रियासतां कह रहे जो लैंडलॉर्ड सीगे और लैंडलॉर्ड नूं लग्या भी ये तो साडे तों भारी पऊगा और उन्होंने शिकायतां करनी शुरू कर दित्तियां। गुरु साहब नूं बुलाया गया सीगा इस वास्ते दिल्ली ਵੀ ਸ਼ਿਕਾਇਤਾਂ ਇਹ ਹਨ ਵੀ ਤੂੰ ਕਿਲੇ ਬਣਾ ਰਿਹਾ ਹੈ ਤੇ ਤੂੰ ਕੱਲ ਨੂੰ ਫੌਜ ਰੱਖ ਰਿਹਾ ਹੈ ਔਰ ਇਹ ਫੌਜ ਜਿਹੜੀ ਸਰਕਾਰ ਦੇ ਖਿਲਾਫ਼ ਵਰਤੇਗਾ ਇਸ ਐਕਸਪਲੇਨੇਸ਼ਨ ਵਾਸਤੇ ਬੁਲਾਇਆ ਗਿਆ ਸੀ ਨਾ ਕਿ ਜਨੇਊ ਵਾਸਤੇ ਬੁਲਾਇਆ ਗਿਆ
0: ਸੀ
1: ਔਰ ਕਿਸੇ ਵੀ ਤਰ੍ਹਾਂ ਇਹ ਤਰਕ ਸੰਗਤ ਨਹੀਂ ਲੱਗਦਾ ਕਿ ਉਹ ਜਨੇਊ ਵਾਸਤੇ ਗਿਆ ਪਰ ਇਹ ਇੱਕ ਸਾਂਝ ਬਣਾਈ ਰੱਖਣ ਵਾਸਤੇ ਉਹਨਾਂ ਨੇ ਇਹ ਸੂਰਜ ਪ੍ਰਕਾਸ਼ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਤੀਆਂ। ਚਲੋ ਖੈਰ ਇਹ ਸਾਰਾ ਹਾਲਾਤ ਵਾਪਰਦਾ ਰਿਹਾ ਸੀ ਸਾਰੇ ਇਹ ਕਹਿੰਦੇ ਹਾਂ ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਉਦੋਂ 9 ਸਾਲ ਦੇ ਸੀਗੇ ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਇਰਾਵਣ 11 ਸਾਲ ਦੇ ਸੀਗੇ ਅਲੱਗ ਅਲੱਗ ਮਤ ਹੈਗੇ ਨੇ ਪਰ ਹਾਂ ਇਹ ਅਸੀਂ ਕਹਿ ਸਕਦੇ ਕਿ ਅਜੇ ਛੋਟੇ ਸੀ ਅਜੇ ਮਾਈਨਰ ਸੀ
0: ਜੀ।
1: ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਆਖਿਆ ਵੀ ਠੀਕ ਹੈ ਐਕਸਪਲੇਨੇਸ਼ਨ ਤਾਂ ਦੇਣ ਜਾਣਾ ਹੀ ਪੈਣਾ ਜੇ ਤੁਸੀਂ ਜਾਓ ਹਾਂਜੀ ਹੋਰ ਵੀ ਇਤਿਹਾਸ ਦੇ ਵਿੱਚ ਮੈਂ ਤਕਰੀਬਨ ਜਦੋਂ ਵੀ ਅਕਾਲੀ ਦਲ ਦੀਆਂ ਜੇਲਾਂ ਦੇ ਸੰਬੰਧ ਵਿੱਚ ਜਾਂਦਾ ਰਿਹਾ ਦਾਲ ਪੀਤੀ ਬੜੀ ਜੇਲਾਂ ਦੀ ਉੱਥੇ ਮੇਰੇ ਕੋਲ ਪੜ੍ਹਨ ਵਾਲਾ ਬੜਾ ਸਮਾਂ ਹੁੰਦਾ ਸੀ। ਇੱਕ ਤੇ ਵੀ ਮੈਂ ਨਜ਼ਰ ਬੰਦ ਹੁੰਦਾ ਸੀ 8 ਫੁੱਟ ਬਾਈ 11 ਫੁੱਟ ਦੀ ਕੋਠੀ ਚ ਦੂਸਰੀ ਇਹ ਵੀ ਸਮਾਂ ਹੀ ਬੜਾ ਜ਼ਿਆਦਾ ਹੁੰਦਾ ਸੀਗਾ ਮੇਰੇ ਕੋਲ ਕਿਤਾਬਾਂ ਲਿਆਉਣ ਦਾ ਤੇ ਪੜ੍ਹਨ ਦਾ ਤੇ ਇਹ ਇਤਿਹਾਸ ਸਿੱਖ ਇਤਿਹਾਸ ਵੀ ਰਮਾਇਣ ਵੀ ਮਹਾਭਾਰਤ ਵੀ ਤਕਰੀਬਨ ਇਹੋ ਜਿਹੀਆਂ ਸਾਰੀਆਂ ਮੈਂ ਉੱਥੇ ਸਟੱਡੀ ਕੀਤੀਆਂ ਔਰ ਉਹਦੇ ਵਿੱਚ ਇਹ ਗੱਲਾਂ ਦੇਖੀਆਂ ਜਦੋਂ ਸਾਹਮਣੇ ਆਉਂਦੀਆਂ ਸੀ ਤੇ ਉਸ ਵੇਲੇ ਮਨ ਸੀ ਨਾ ਆਪਣੇ ਮਨ ਨਾਲ ਹੀ ਤਰਕ ਕਰੀਦਾ ਸੀ ਤੇ ਗੱਲ ਵਾਜਬ ਨਹੀਂ ਪਾਉਂਦੀ ਜਿਹੜੀਆਂ ਕਹਿ ਰਹੇ ਹਨ। ਸੋ ਇਸ ਹਾਲਾਤ ਦੇ ਵਿੱਚ ਗੁਰੂ ਸਾਹਿਬ ਉੱਥੇ ਗਏ ਉਸ ਤੋਂ ਬਾਅਦ ਜਿਹੜੀ ਪੈਰਵਾਈ ਸੀ ਇਹ ਸਾਰੇ ਹਿੰਦੂ ਰਾਜਿਆਂ ਦੀ ਜਾਂ ਬਾਈ ਧਾਰ ਦੇ ਰਾਜੇ ਸੀ ਉਹਨਾਂ ਨੂੰ ਕਹਿੰਦੇ ਆ ਇਹਨਾਂ ਦੀ ਸਾਜਿਸ਼ ਉਸ ਵੇਲੇ ਚੱਲਦੀ ਰਹੀ ਜਿਹਦੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਔਰ ਇਹ ਆਮ ਹੀ ਗੱਲ ਹੈ। ਗੁਰੂ ਅਰਜਨ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰ ਚੁੱਕੀ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ 9ਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਫੌਜ ਬਣਾਈ ਤੇ ਇਹ ਉਹਦੇ ਮੁਤਾਬਕ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ ਔਰ ਉਸ ਉਹ ਸਾਰੇ ਹਾਲਾਤ ਦਾ ਨਤੀਜਾ ਸੀ ਕਿ ਇਹ ਸਾਡਾ ਪੰਦਰਵਾੜਾ ਜਿਹੜਾ ਸੀਗਾ ਉਹ ਇੱਕ ਇਸ ਤਰ੍ਹਾਂ ਦਾ ਇਤਿਹਾਸ ਬਣ ਗਿਆ ਜਿਹਦੇ ਨਾਲ ਦਾ ਇਤਿਹਾਸ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਸਾਨੂੰ ਐਸਾ ਨਹੀਂ ਮਿਲਦਾ
0: ਜੀ। ਔਰ ਹੁਣ
1: ਹਾਂਜੀ ਸੋ ਉਸ ਪੰਦਰਵਾੜਾ ਇੱਕ ਤਰ੍ਹਾਂ ਦਾ ਇਹ ਉਹ ਵਰਤਾਂਤ ਆ ਜਿਹਦਾ ਇਤਿਹਾਸ ਨਾਲ ਦੀ ਕੋਈ ਮਿਸਾਲ ਸਾਡੇ ਕੋਲੋਂ ਨਹੀਂ ਮਿਲਦੀ ਕਿ ਜਦੋਂ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਦੇ ਹੋ ਯਾਰ ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕਰੋ ਜਿਨ੍ਹਾਂ ਨੂੰ ਹਜੇ ਇਹ ਪਤਾ ਹੀ ਨਹੀਂ ਕਿ ਵਾਪਰ ਕੀ ਰਿਹਾ ਤੇ ਹੋ ਕਿਉਂ ਰਿਹਾ ਆ ਔਰ ਇਹਦਾ ਹੱਲ ਕੀ ਹੋ ਸਕਦਾ ਔਰ ਉਹਨਾਂ ਬੱਚਿਆਂ ਨੂੰ ਤੁਸੀਂ ਸ਼ਹੀਦ ਕਰਦੇ ਹੋ ਇਹ ਇਸ ਤਰ੍ਹਾਂ ਦਾ ਹਾਲਾਤ ਸੀਗਾ ਵੀ ਇਸ ਪੰਦਰਵਾੜੇ ਦੇ ਵਿਚ ਜ਼ੁਲਮ ਦੀ ਇੰਤਹਾ ਹੋ ਗਈ ਜਿਹੜੀ ਅਜੇ ਤੱਕ ਦੁਨੀਆਂ ਤੇ ਕਿਤੇ ਨਹੀਂ ਸੀ ਪਈ। ਨਵੇਕਰੀ ਤਰ੍ਹਾਂ ਦੀ ਮਿਸਾਲ ਦੁਨੀਆਂ ਦੇ ਵਿਚ ਦਸੰਬਰ ਦਾ ਦੂਸਰਾ ਪੰਦਰਵਾੜਾ 1704 ਦਸੰਬਰ ਤੋਂ 21 ਤੇ 22 ਜਿਹੜਾ ਹੈਗਾ ਦਸੰਬਰ ਉਸ ਵੇਲੇ ਵਾਪਰਿਆ ਜਿਵੇਂ ਅਸੀਂ 6 ਜਾਂ 7 ਭੋਗ ਕਹਿੰਦੇ ਹਾਂ। ਤਰੀਕਾਂ ਬਦਲਦੀਆਂ ਆ ਰਹੀਆਂ ਨੇ ਅੱਜ ਕੱਲ ਕੈਲੰਡਰ ਦਾ ਵੀ ਬੜਾ ਰੌਲਾ ਪੈ ਰਿਹਾ ਉਹਦੇ ਮੁਤਾਬਕ ਤਰੀਕਾਂ ਅੱਗੇ ਪਿੱਛੇ ਹੋ ਰਹੀਆਂ ਨੇ ਔਰ ਜਿਹੜਾ ਸਾਡੇ ਕੈਲੰਡਰ ਗੁਰੂ ਨਾਨਕ ਦੇ ਨਾਂ ਤੇ ਜਿਹੜਾ ਕੈਲੰਡਰ ਬਣਿਆ ਨਾਨਕ ਸ਼ਾਹੀ ਕੈਲੰਡਰ ਉਹਦੇ ਇਹ ਉਹ ਲੜਾਈ ਵੀ ਇਸ ਪਾਸੇ ਕਰ ਰਹੇ ਸਾਰੀਆਂ ਤਰੀਕਾਂ ਜੇ ਤੁਸੀਂ ਹਰ ਹਮੇਸ਼ਾ ਯਿਸੂ ਮਸੀਹ ਦੀ ਤਰੀਕ 25 ਨੂੰ ਰੱਖੀ ਜਾ ਸਕਦੀ ਆ ਤੇ ਇਹ ਕਿਉਂ ਨੀ ਰੱਖੀ ਜਾ ਸਕਦੀ?
0: ਬਿਲਕੁਲ
1: ਉਹਨਾਂ ਤਰੀਕਾਂ ਨੂੰ ਆ ਸਕਦੀ ਆ ਜੇ ਦੁਸਹਿਰਾ ਉਹਨਾਂ ਤਰੀਕਾਂ ਤੇ ਆ ਸਕਦਾ ਹੈ ਤੇ ਸਾਡੀਆਂ ਤਰੀਕਾਂ ਤੇ ਅਸੀਂ ਕਿਉਂ ਨੀ ਉਹ ਰੱਖੀ ਜਾ ਸਕਦੀ? ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਨਿਕਲ ਕੇ ਜਦ ਆਉਂਦੇ ਨੇ ਗਵਾਲੀਅਰ ਦੇ ਕਿਲੇ ਦੇ ਵਿਚੋਂ 1 ਸਾਲ ਤੇ 2 ਮਹੀਨੇ ਦਾ ਸਮਾਂ ਬਈ ਬੀਤ ਜਾਂਦਾ ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ ਤੇ ਤੁਸੀਂ ਉਹਨੂੰ ਦੀਵਾਲੀ ਦੇ ਨਾਲ ਮਿਲਾਈ ਜਾ ਰਹੇ ਸੋ ਜਬਰਦਸਤੀ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਇਤਿਹਾਸ ਦੇ ਵਿਚ ਜਿਹੜੀਆਂ ਕਿੰਤੂ ਪਰੰਤੂ ਵਾਲੀਆਂ ਨੇ ਤੇ ਸਾਡੇ ਜਿਹੜੇ ਅਗਰ ਜੁੰਮੇਵਾਰ ਬੰਦੇ ਸਟਰੋਂਗ ਹੋਣ ਤੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ। ਨਹੀਂ ਹੋ ਰਿਹਾ ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਸਾਡੀ ਪਾਰਲੀਮੈਂਟ ਹੈਗੀ ਆ ਉਹਦੇ ਚ ਬੈਠੇ ਹੋਏ ਜੁੰਮੇਵਾਰ ਜਿਹੜੇ ਨੇ ਅੱਖਾਂ ਨੱਕ ਕੰਨ ਬੰਦ ਕਰਕੇ ਬੈਠੇ ਹੋਏ
0: ਬਿਲਕੁਲ
1: ਇਸ ਕਰਕੇ ਐਸਾ ਕੁਝ ਹੋ ਰਿਹਾ ਤੇ ਸਾਨੂੰ ਮੋਮ ਦੇ ਨੱਕ ਤਰ੍ਹਾਂ ਸਾਡੀਆਂ ਤਰੀਕਾਂ ਜਿਹੜੀਆਂ ਨੇ ਮਰੋੜੀਆਂ ਜਾ ਰਹੀਆਂ ਨੇ ਹਾਂਜੀ।

0: ਤਾਂ ਉਹਨਾਂ ਦੇ ਬੰਦ ਕਰਾਏ ਗਏ ਆ ਜੀ, ਇਹ ਵੀ ਤਾਂ ਹੈ ਨਾ।
1: ਹਾਂਜੀ ਬਿਲਕੁਲ। ਸੋ ਇਹ ਸਾਰਾ ਜਿਹੜਾ ਹਾਲਾਤ ਹੈ, 6 ਤੇ 7 ਪੋਹ ਦੀ ਰਾਤ ਨੂੰ ਵਾਪਰਿਆ, ਔਰ ਵਾਪਰਿਆ ਇਸ ਵੇਲੇ। ਹਾਲਾਂਕਿ ਉਸ ਤੋਂ ਪਹਿਲਾਂ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਵੀ ਮਹਾਂ ਸਿੰਘ ਜਿਹੜੇ ਮਜਹਿਰ ਲੋਕ ਸੀਗੇ ਉਹ ਕੁਝ ਇਸ ਗੱਲ ਵਿਚੋਂ ਨਿਕਲ ਗਏ, ਕਿਲੇ ਦੇ ਵਿਚੋਂ ਨਿਕਲ ਗਿਆ ਵੀ ਨਹੀਂ ਇੱਥੇ ਭੁੱਖੇ ਮਰਨ ਨਾਲੋਂ ਚੰਗਾ ਅਸੀਂ ਬਾਹਰ ਨਿਕਲ ਗਏ। ਹਾਂਜੀ, ਪਰ ਗੁਰੂ ਸਾਹਿਬ ਨੇ ਆਖਿਆ ਵੀ ਮੈਨੂੰ ਇਹਨਾਂ ਦੀਆਂ ਸਹੁੰ ਲੰਘਣ ਦਾ ਦਵਾਰ ਕੋਈ ਨੀ। ਅਲਟੀਮੇਟ ਉਹਨਾਂ ਨੇ ਜਿਹੜੀ ਉਹ ਬਹੁ ਦੀ ਸਹੁੰ ਤੇ ਕੁਰਾਨ ਦੀ ਸਹੁੰ ਖਾਧੀ, ਜਿਹਦਾ ਜਿਹੜਾ ਹੈਗਾ ਉਹ ਜ਼ਫਰਨਾਮੇ ਦੇ ਵਿਚ ਵੇਰਵਾ ਵੀ ਹੈਗਾ। ਜ਼ਫਰਨਾਮਾ ਪੜ੍ਹੋ ਤੇ ਜ਼ਫਰਨਾਮੇ ਦੇ ਵਿਚ ਵੇਰਵਾ ਵੀ ਹੈਗਾ, ਔਰੰਗਜ਼ੇਬ ਨੂੰ ਉਹਨਾਂ ਨੇ ਇਹ ਲਿਖਿਆ ਸੀਗਾ। ਸੋ ਉਸ ਹਾਲਾਤ ਦੇ ਵਿਚ ਇਹਨਾਂ ਨੇ ਆਖਿਆ ਵੀ ਚਲੋ ਠੀਕ ਹੈ, ਅਗਰ ਜੇ ਸਾਰਿਆਂ ਦੀ ਰਾਏ ਹੈਗੀ ਹੈ ਤੇ ਉਸ ਵੇਲੇ ਤਕਰੀਬਨ 1100 ਬੰਦਾ ਆਦਮੀ ਔਰਤ ਤੇ ਬੱਚੇ ਵੀ ਉਹਦੇ ਵਿਚ ਸ਼ਾਮਲ ਸੀਗੇ, ਔਰ 1100 ਦੇ ਕਰੀਬ ਬੰਦਾ ਸੀ ਜਿਹੜਾ ਉਸ ਵੇਲੇ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਿਆ ਸੀਗਾ। ਕੁਛ ਥੋੜੀ ਦੂਰੀ ਗਏ ਸੀ ਜਿਹੜੇ ਲੋਕ ਗਏ ਨੇ, ਤੁਸੀਂ ਅਗਰ ਗਏ ਹੋ ਜ਼ਿਆਰਤ ਕੀਤੀ ਹੋਵੇ ਉਥੋਂ ਦੀ, ਤੇ ਸਰਸਾ ਨਦੀ ਤੋਂ ਲੈ ਕੇ ਆਨੰਦਪੁਰ ਸਾਹਿਬ ਦਾ ਏਰੀਆ ਤੁਹਾਨੂੰ ਪਤਾ ਹੋਊਗਾ, ਉਹ ਐ ਨੀ ਹੈਗਾ ਕਿ ਮੀਲ ਦੋ ਮੀਲ ਦਾ ਏਰੀਆ ਫਟਾਫਟ ਪਹੁੰਚ ਗਏ। ਲੰਬੇ ਕਾਫੀ ਮੀਲ ਉਹਦੇ ਚ ਬਣਦੇ ਨੇ, ਮੈਂ ਕੈਲਕੂਲੇਟ ਤਾਂ ਨਹੀਂ ਕੀਤੇ, ਕਾਫੀ ਮੀਲ ਬਣਦੇ ਨੇ ਤੇ ਅਲਟੀਮੇਟ ਇਥੋਂ ਤੱਕ ਪਹੁੰਚ ਗਿਆ। ਕੋਈ ਇੱਕ ਬੰਦਾ ਤੇ ਜਾ ਨਹੀਂ ਰਿਹਾ, 1100 ਬੰਦਾ ਜਾ ਰਿਹਾ, ਘੋੜੇ ਉਹਨਾਂ ਕੋਲ ਨੇ, ਸਮਾਨ ਉਹਨਾਂ ਦੇ ਕੋਲ ਹੈਗਾ, ਇਹ ਸਾਰਾ ਕੁਝ ਜਿੰਨਾਂ ਕੋਲ ਲਿਜਾ ਸਕਦੀ ਆ। ਉਥੋਂ ਦਾ ਬਹੁਤ ਵੱਡਾ ਇਤਿਹਾਸ ਜਿਹੜਾ 22 ਕਵੀਆਂ ਦੇ ਰਾਹੀਂ ਲਿਖਿਆ ਗਿਆ ਤੇ ਗੁਰੂ ਸਾਹਿਬ ਦੇ ਰਾਹੀਂ ਲਿਖਿਆ ਗਿਆ ਇਤਿਹਾਸ ਸੀਗਾ, ਉਹ ਵੀ ਸਾਰਾ ਉਹਨਾਂ ਕੋਲ ਘੋੜਿਆਂ ਦੇ ਉੱਪਰ ਲੱਦਿਆ ਹੋਇਆ ਸੀਗਾ
2: ਜੀ।
1: ਅਲਟੀਮੇਟ ਇਹ ਸਾਰਾ ਕੁਝ ਲੈ ਕੇ ਜਦੋਂ ਉਹ ਨਿਕਲਦੇ ਨੇ, ਐ ਤਾਂ ਨਹੀਂ ਹੁੰਦਾ ਵੀ ਜਿਹੜੇ ਘੇਰਾ ਪਾ ਕੇ ਬੈਠੇ ਸੀ ਉਹ ਚੁੱਪ ਕਰਕੇ ਬੈਠੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ।
2: ਬਿਲਕੁਲ,
1: ਉਹਨਾਂ ਨੂੰ ਵੀ ਪਤਾ ਲੱਗਣਾ ਸੀਗਾ, ਉਹਨਾਂ ਨੂੰ ਪਤਾ ਲੱਗਿਆ ਵੀ, ਔਰ ਉਸ ਪਤਾ ਲੱਗਣ ਦੇ ਵਿਚ ਕੀ ਹੋਇਆ ਵੀ ਉਹਨਾਂ ਨੇ ਉਹਨਾਂ ਦੀ ਪਿਛੇਵਾਰੀ ਕਰਨੀ ਸ਼ੁਰੂ ਕਰ ਦਿੱਤੀ। ਕੋਈ ਕੋਈ ਸ਼ਰਾਰਤੀ ਬੰਦੇ ਵੀ ਹੁੰਦੇ ਨੇ ਨਾ, ਵਚਨ ਪਹਿਲਾਂ ਵੀ ਨਹੀਂ ਸੀ, ਵਚਨ ਉਹ ਪਹਿਲਾਂ ਵੀ ਨਹੀਂ ਸੀ। ਅਸਲ ਦੇ ਵਿਚ ਜਿਹੜਾ ਵਜ਼ੀਰ ਖਾਨ ਸੀ ਉਹਦੀ ਨੀਤੀ ਇਹ ਸੀ ਵਜ਼ੀਰ ਖਾਨ ਦੀ ਕਿ ਹਰ ਹਾਲਤ ਮੈਂ ਗੁਰੂ ਨੂੰ ਖਤਮ ਕਰਨਾ ਹੈ
2: ਜੀ।
1: ਹਾਂਜੀ, ਔਰ ਇਸ ਨੀਤੀ ਦੇ ਤਹਿਤ ਹੀ ਉਹ ਆਪਣੀਆਂ ਸਾਰੀਆਂ ਸਮਾਂ ਸੰਗੰਧਾਂ ਬਿਲਕੁਲ ਖਤਮ ਕਰਕੇ ਤੇ ਉਸ ਦੇ ਮਗਰ ਕਿਸੇ ਬਾਹਰ ਲਾ ਦਿੰਦਾ ਜਿਹੜੇ ਵੀ ਬੰਦੇ ਬੈਠੇ ਸੀਗੇ। ਔਰ ਮੈਂ ਜੇ ਥੋੜਾ ਬਹੁਤ ਵੇਰਵਾ ਤੁਹਾਨੂੰ ਉਹਨਾਂ ਦਾ ਨਾਂ ਦੱਸਾਂ ਤੇ ਉਹਦੇ ਚ ਬੁਡਾਇਲ ਵਾਲੇ ਸੀਗੇ, ਚੰਬੇ ਵਾਲੇ ਸੀ, ਜਿੰਨੇ ਵੀ ਮੈਂ ਨਾਂ ਲਾਏ ਨੇ ਨਾ, ਇਹ ਸਾਰੇ ਦੇ ਸਾਰੇ ਮੈਂ ਛੋਟੇ ਛੋਟੇ ਜਿਵੇਂ ਵੱਡੇ ਵੱਡੇ ਲੈਂਡਲਾਰਡ ਜ਼ਮੀਨਦਾਰ ਹੁੰਦੇ ਨੇ ਨਾ, ਉਵੇਂ ਸੀਗੇ ਨੇ। ਇਹਨਾਂ ਨੂੰ ਰਿਆਸਤਾਂ ਕਹਿ ਲੋ ਜਾਂ ਕੁਝ ਕਹਿ ਲੋ ਵੀ ਇਹਨਾਂ ਸੀਗੇ, ਉਹ ਅਸਲ ਦੇ ਵਿਚ ਰਾਜ ਬੀਜ ਵਾਲੀ ਕੋਈ ਗੱਲ ਨੀ ਸੀ, ਪਰ ਰਾਜ ਸੀ। ਹਾਂ, ਇਹਨਾਂ ਨੇ ਆਪਣੀਆਂ ਆਪਣੀਆਂ ਫੌਜਾਂ ਜਿਵੇਂ ਆਪਣੇ ਅੱਜ ਕੱਲ ਦੇ ਜਿਹੜੇ ਹੈਗੇ ਨੇ ਨਾ ਗਾਇਕ, ਉਹਨਾਂ ਵੀ ਆਪਣੇ ਬਾਉਂਸਰ ਰੱਖੇ ਹੋਏ ਨੇ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
1: ਇਸ ਤਰ੍ਹਾਂ ਕਰਕੇ ਇਹਨਾਂ ਸਾਰਿਆਂ ਨੇ ਆਪਦੇ ਬਾਉਂਸਰਾਂ ਵਰਗੀ ਫੌਜ ਬਣਾਈ ਹੁੰਦੀ ਸੀ ਇੱਕ ਦੂਜੇ ਨਾਲ ਲੜਾਈਆਂ ਇੱਕ ਦੂਜੇ ਨਾਲ ਝਗੜੇ ਕਰਨ ਵਾਸਤੇ, ਤੇ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਸੂਰਜ ਪ੍ਰਕਾਸ਼ ਨੇ ਉਹਨਾਂ ਨੂੰ ਰਾਜੇ ਦੇਖਿਆ ਹੋਇਆ। ਬੁਡਾਇਲ ਦੀ ਫੌਜ ਸੀ, ਚੰਬੇ ਦੀ ਫੌਜ ਸੀ, ਭੰਬੋਰ ਦੀ ਫੌਜ ਸੀ, ਚਮੇਲੀ ਦੀ ਫੌਜ ਸੀ, ਜੰਮੂ ਵਾਲੇ ਸੀਗੇ, ਨੂਰਪੁਰ ਦੀ ਫੌਜ ਸੀ, ਜਸਵਾਲ ਦੀ ਫੌਜ ਸੀ, ਸ੍ਰੀਨਗਰ ਦੀ ਫੌਜ ਸੀ, ਗੜਵਾਲ ਫੌਜ ਸੀ, ਇੰਦੌਰ ਦੀ ਫੌਜ ਸੀ, ਮੰਡੀ ਦੀ ਫੌਜ ਸੀ, ਬਾਈ ਧਾਰ ਦੇ ਹਿੰਦੂ ਰਾਜੇ ਵੀ ਜਿਹੜੇ ਸਾਰੇ ਉਹਦੇ ਵਿਚ ਆ ਕੇ ਰਲ ਗਏ ਸੀ, ਟਹਿਲੂਰ ਦੀ ਫੌਜ ਸੀ, ਬਰੌਲੀ ਦੀ ਫੌਜ ਸੀ, ਕਸੌਲੀ ਦੀ ਫੌਜ ਸੀ, ਕਾਂਗੜਾ ਸੀਗਾ, ਨਦੌਨ ਸੀ, ਨਾਹਨ ਸੀ, ਇਹ ਸਾਰੇ ਦੇ ਸਾਰੇ ਲੋਕ ਇਸ ਗੱਲ ਤੋਂ ਡਰੇ ਹੋਏ ਸੀ ਭਾਈ ਇਹਦੀ ਤਾਕਤ ਜ਼ਿਆਦਾ ਆ ਤੇ ਇਹਦੇ ਕੋਲ ਜਿਹੜੇ ਵੀ ਬੰਦੇ ਹੈਗੇ ਨੇ ਉਹ ਤਾਂ ਮਰਨ ਤੋਂ ਡਰਦੇ ਹੀ ਨਹੀਂ।
2: ਬਿਲਕੁਲ,
1: ਇਸ ਕਰਕੇ ਉਹਨਾਂ ਨੇ ਆਪਸ ਵਿੱਚ ਇਕੱਠ ਕਰਕੇ।
0: ਚੀਮਾ ਸਾਹਿਬ ਥੋੜਾ ਮਾਈਕ ਤੋਂ ਪਿੱਛੇ ਹੋ ਗਏ, ਬਹੁਤ ਜ਼ਿਆਦਾ ਆਵਾਜ਼ ਕੜਕਦੀ ਹੈ ਤੁਹਾਡੀ, ਥੋੜਾ ਜਿਹਾ ਬੈਕ ਮਾਈਕ ਥੋੜਾ ਪਿੱਛੇ ਹੋ ਜੀ।
1: ਓਕੇ, ਸੋ ਇਹ ਸਾਰਾ ਕੁਝ ਇਸ ਕਰਕੇ ਵਾਪਰਦਾ ਆ ਰਿਹਾ। ਖੈਰ, ਉਥੋਂ ਉਹ ਨਿਕਲੇ ਤੇ ਜਦ ਇਹ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਦੇ ਆ ਤੇ ਉਸ ਵੇਲੇ ਬਹੁਤ ਹਨੇਰੀ ਸੀ, ਠੰਡ ਸੀ, ਮੀਂਹ ਵੀ ਪੈ ਰਿਹਾ ਸੀ। ਸਰਸਾ ਨਦੀ, ਹੁਣ ਤਾਂ ਸਰਸਾ ਨਦੀ ਉਹ ਰਹਿ ਨਹੀਂ ਗਈ, ਹੁਣ ਤੇ ਐਵੇਂ ਇੱਕ ਤਰ੍ਹਾਂ ਛੋਟਾ ਮੋਟਾ ਲੋ ਲਾਈਨ ਏਰੀਆ ਬਣ ਗਿਆ ਉਹ। ਹਾਂਜੀ, ਤੇ ਅੱਜ ਕੱਲ ਵੀ ਲੋਕ ਉਹ ਚੀਜ਼ ਨੂੰ ਮਹਿਸੂਸ ਕਰਨ ਵਾਸਤੇ, ਮੈਂ ਸਮਝਣਾ ਵੇਖਿਆ ਕਿ ਕੱਲ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਲੋਕ ਉੱਥੇ ਜਿਹੜੇ ਵਗਦਾ ਪਾਣੀ ਉਹਦੇ ਵਿਚੋਂ ਠੰਡੇ ਪਾਣੀ ਚੋਂ ਨਿਕਲ ਕੇ ਆਪਣੇ ਆਪ ਨੂੰ ਉਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਕੀ ਹਾਲਾਤ ਹੋਏਗਾ, ਪਰ ਨਹੀਂ, ਉਸ ਵੇਲੇ ਇਹ ਸਰਸਾ ਨਦੀ ਬੜੇ ਉਫਾਨ ਤੇ ਸੀ, ਚੜਿਆ ਹੋਇਆ ਸੀਗਾ ਪਾਣੀ। ਔਰ ਜਿਹੜੇ ਲੋਕ
0: ਕੁਐਸਚਨ ਹੈ ਆਪਣੇ ਜਗਮੋਹਨ ਸਿੰਘ ਚੀਮਾ ਹੋਣਾ ਦਾ, ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਮਹਾਂ ਸਿੰਘ ਮਜ਼ਹਿਲ ਲੋਕ ਕਿਲੇ ਵਿਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ ਜੀ।
1: ਹਾਂਜੀ
0: ਜਗਮੋਹਨ ਸਿੰਘ ਹੋਣਾ ਨੇ ਲਿਖਿਆ ਕਿ ਇਹਨਾਂ ਤੁਸੀਂ ਕਿਹਾ ਕਿ ਮਹਾਂ ਸਿੰਘ ਮਜ਼ਹਿਲ ਲੋਕ ਕਿਲੇ ਵਿੱਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ।
1: ਮੈਂ ਇਸ ਗੱਲ ਨੂੰ ਸਪਸ਼ਟ ਇਹ ਕਰਨਾ ਚਾਹੁੰਦਾ ਕਿ ਜਿੰਨਾ ਕੁ ਇਤਿਹਾਸ ਮੈਂ ਪੜਿਆ ਉਹਦੇ ਮੁਤਾਬਕ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ। ਕੁਛ ਲੋਕ ਇਹ ਵੀ ਲਿਖਦੇ ਨੇ ਕਿ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਜ਼ਿਆਦਾਤਰ ਡਿਪੈਂਡ ਕਰ ਰਹੇ ਹਾਂ ਸੂਰਜ ਪ੍ਰਕਾਸ਼ ਦੇ ਉੱਪਰ, ਔਰ ਸੂਰਜ ਪ੍ਰਕਾਸ਼ ਦੇ ਵਿੱਚ ਇੰਨੀਆਂ ਜ਼ਿਆਦਾ ਗਲਤੀਆਂ ਨੇ ਜਿਹੜੀਆਂ ਤਰਕ ਸੰਗਤ ਸਾਬਤ ਹੀ ਨਹੀਂ ਹੁੰਦੀਆਂ। ਔਰ ਉਹਦੇ ਉਲਟ ਕਈ ਹੋਰ ਇਤਿਹਾਸਕਾਰਾਂ ਦੀਆਂ ਕਿਤਾਬਾਂ ਜਿੰਨੀਆਂ ਕੁ ਮੈਂ ਵੇਖੀਆਂ ਨੇ ਉਹਨਾਂ ਦੇ ਮੁਤਾਬਕ ਇਹ ਆ, ਉਹ ਕਹਿੰਦੇ ਨੇ ਕਿ ਬਦਾਵੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ। ਹਾਂਜੀ, ਸੋ ਅਲਟੀਮੇਟਲੀ ਉਹ ਇਹ ਲਿਖਦੇ ਨੇ ਕਿ ਬਾਹਰ ਦੀ ਸੂਹ ਲੈਣ ਵਾਸਤੇ ਕੁਛ ਨਾ ਕੁਛ ਬੰਦੇ ਇਸ ਤਰ੍ਹਾਂ ਬਾਹਰ ਜਾਂਦੇ ਵੀ ਸੀ, ਔਰ ਜਿਹੜਾ ਰਾਸ਼ਨ ਬਾਹਰ ਦੀਆਂ ਫੌਜਾਂ ਕੋਲ ਹੁੰਦਾ ਸੀ ਉਹ ਲੁੱਟ ਕੇ ਵੀ ਲੈ ਕੇ ਆਉਂਦੇ ਸੀ, ਇਸ ਤਰ੍ਹਾਂ ਦੇ ਵਾਸਤੇ ਵੀ ਜਾਂਦੇ ਸੀਗੇ। ਕੁਛ ਲੋਕ ਆਪਣੇ ਘਰਾਂ ਨੂੰ ਸੁੱਖ ਸ਼ਾਂਤ ਪਹੁੰਚਾਉਣ ਵਾਸਤੇ ਵੀ ਜਾਂਦੇ ਸੀਗੇ, ਇਹ ਕਈ ਲੋਕਾਂ ਦਾ ਇਹ ਮਤ ਹੈਗਾ, ਪਰ ਕਈਆਂ ਨੇ ਜਿਹੜਾ ਇਤਿਹਾਸ ਸੂਰਜ ਪ੍ਰਕਾਸ਼ ਦਾ ਲੋਕ ਪੜਾਈ ਜਾ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਮਹਾਂ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਉਸ ਕਿਲੇ ਦੇ ਵਿੱਚ ਬਦਾਵਾ ਲੈ ਕੇ ਆ ਗਿਆ।
2: ਬਿਲਕੁਲ,
1: ਮੈਂ ਸਮਝਦਾ ਜਗਮੋਹਨ ਸਿੰਘ ਹੋਰਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੋਣੀ ਹੈ ਵੀ ਮੇਰੇ ਕਹਿਣ ਤੋਂ ਮਤਲਬ ਇਹ ਨਹੀਂ ਕਿ ਮੈਂ ਇਕਦਮ ਇੱਥੇ ਹੀ ਮਹਾਂ ਸਿੰਘ ਨੂੰ ਦੋਸ਼ੀ ਕਹਿ ਰਿਹਾ, ਮੈਂ ਉਸ ਵਰਤਾਰੇ ਦਾ ਉਸ ਇਤਿਹਾਸ ਦੀ ਗੱਲ ਕਰ ਰਿਹਾ ਜਿਹੜਾ ਇਤਿਹਾਸ ਅੱਜ ਸਾਡੇ ਮੂੰਹਾਂ ਚ ਪਾਈ ਜਾ ਰਿਹਾ।
2: ਬਿਲਕੁਲ,
1: ਔਰ ਉਸ ਇਤਿਹਾਸ ਦੇ ਮੁਤਾਬਕ, ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਨਾ ਕਿ ਜਦੋਂ ਉਹਨਾਂ ਨੇ ਜੇ ਭਲਾ ਉਹਨਾਂ ਨੇ ਛੱਡ ਕੇ ਹੀ ਆਉਣਾ ਸੀ, ਮੌਤ ਤੋਂ ਡਰਨਾ ਸੀ, ਤੇ ਬਾਅਦ ਚ ਕਿਉਂ ਉਹਨਾਂ ਨੇ ਉਹਨੇ ਕਹੇ ਇਕੱਠੇ ਹੋ ਕੇ ਆਉਣਾ ਸੀ ਖਦਰਾਣੇ ਦੀ ਢਾਬ ਤੇ, ਬਾਅਦ ਚੋ ਖਦਰਾਣੇ ਦੀ ਢਾਬ ਤੇ ਆਏ। ਇਹ ਕਈ ਇੱਕ ਗੱਲਾਂ ਜੇ ਇਹਨਾਂ ਕੜੀਆਂ ਨੂੰ ਤੁਸੀਂ ਜੋੜੋ ਤਾਂ ਮੈਨੂੰ ਇੰਜ ਲੱਗਦਾ ਆ ਭਾਈ ਜਿਹੜੇ ਲੋਕ ਸੱਦ ਸੁਨੇਹਾ ਦੇਣ ਵਾਸਤੇ ਬਾਹਰ ਨਿਕਲੇ ਸੀ ਉਹਨਾਂ ਵਿਚ ਮਹਾਂ ਸਿੰਘ ਵੀ ਸੀ।
2: ਬਿਲਕੁਲ,
1: ਉਹ ਆਪਣੇ ਏਰੀਏ ਦੇ ਵਿਚ ਲੋਕਾਂ ਨੂੰ ਇਹ ਦੱਸ ਰਿਹਾ ਸੀ, ਉਸ ਵੇਲੇ ਹੀ ਮਾਈ ਭਾਗੋ ਇਸ ਦੇ ਵਿਚ ਆਉਂਦੇ ਨੇ, ਔਰ ਉਹਨਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਸੀ ਤੇ ਫਿਰ ਲੈ ਕੇ ਉਦੋਂ ਤੱਕ ਗੁਰੂ ਸਾਹਿਬ ਉਸ ਤੋਂ ਨਿਕਲ ਕੇ ਉਹ ਸਾਰਾ ਕਾਫੀ ਸਮਾਂ ਬੀਤ ਗਿਆ ਸੀਗਾ ਕਿ ਖਦਰਾਣੇ ਦੀ ਢਾਬ ਤੇ ਉਹਨਾਂ ਨੂੰ ਆ ਕੇ ਮਿਲੇ ਔਰ ਉੱਥੇ ਉਹਨਾਂ ਨੇ ਲੜਾਈ ਕੀਤੀ ਤੇ ਉੱਥੇ ਉਹ ਸ਼ਹੀਦੀ ਪਾਈ। ਮਤਲਬ ਕੁਛ ਲੋਕ ਕੜੀਆਂ ਨੂੰ ਇਸ ਤਰ੍ਹਾਂ ਜੋੜਦੇ ਨੇ। ਗੁਰਦੀਪ ਸਿੰਘ ਦਾ ਰੂਲ ਜਿਹੜਾ ਉਹ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਮੈਂ ਉਹ ਦੋਵੇਂ ਗੱਲਾਂ ਹੀ ਮੈਂ ਸਮਝਦਾ ਕਿ ਸਾਰੇ ਮੇਰੇ ਵੀਰ ਸੁਣਨ ਵਾਲੇ ਸਮਝਣਗੇ ਕਿ ਮੈਂ ਜ਼ਿੰਦਗੀ ਤਰਕ ਸੰਗਤ ਜੀ ਆ ਔਰ ਉਹਦੇ ਮੁਤਾਬਕ ਮੈਂ ਹਰ ਗੱਲ ਨੂੰ ਤਰਕ ਸੰਗਤ ਹੀ ਵਿਚਾਰਨ ਦੀ ਕੋਸ਼ਿਸ਼ ਕਰਦਾ। ਇਹ ਨਹੀਂ ਵੀ ਆਹ ਲਿਖਿਆ ਗਿਆ ਤੇ ਮੈਂ ਉਹਦੇ ਤੇ ਅੱਖਾਂ ਬੰਦ ਕਰਕੇ ਮੈਂ ਯਕੀਨ ਕਰ ਰਿਹਾ।
2: ਬਿਲਕੁਲ ਬਿਲਕੁਲ ਬਿਲਕੁਲ ਸਹੀ ਹੈ ਜੀ ਤੁਸੀਂ।
1: ਸੋ ਕਿਉਂਕਿ ਮੈਂ ਇਹ ਪੜਿਆ ਹੈ ਕਿਤਾਬਾਂ ਦੇ ਵਿਚ ਕਿ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ ਸੀ, ਸੋ ਇਸ ਨੂੰ ਅਸੀਂ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਕਿਉਂਕਿ ਇਹ ਨਹੀਂ ਇਕੱਲੇ, ਕਿਉਂਕਿ ਮਹਾਂ ਸਿੰਘ ਦਾ ਇੱਕ ਨਾਂ ਸੀਗਾ ਵੱਡਾ, ਉਹ ਜਰਨੈਲ ਵੀ ਸੀਗੇ, ਪਰ ਜਿਹੜੇ ਹੋਰ ਵੀ ਲੋਕ ਸੀਗੇ ਸਮੇਂ ਸਮੇਂ ਤੇ ਜਿਵੇਂ ਬਚਿੱਤਰ ਸਿੰਘ ਨੂੰ ਬਾਹਰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਕਿਲੇ ਤੋਂ ਬਾਹਰ ਕੱਢਿਆ ਨਾ, ਫਿਰ ਉਹ ਵਾਪਸ ਵੀ ਆਇਆ ਨਾ, ਇਹਦਾ ਮਤਲਬ ਇਹ ਆ ਵੀ ਇਸ ਤਰ੍ਹਾਂ ਰਾਤ ਭਰ ਤੇ ਕੁਝ ਸਿੰਘ ਜਾਂਦੇ ਵੀ ਸੀ ਬਾਹਰ ਦੀ ਵਾਈਸ ਹੋਈ ਲੈਣ ਵਾਸਤੇ, ਇੱਥੇ ਰਾਸ਼ਨ ਵੀ ਘੱਟ ਸੀਗਾ ਉਹ ਰਾਸ਼ਨ ਵੀ ਲੈ ਕੇ ਆਉਂਦੇ ਸੀ, ਮੈਂ ਇਹ ਵੀ ਪੜਿਆ ਕਿ ਉੱਥੋਂ ਰਾਸ਼ਨ ਵੀ ਲੈ ਕੇ ਆਉਂਦੇ ਸੀਗੇ ਲੁੱਟ ਕੇ ਲੈ ਕੇ ਆਉਂਦੇ ਸੀ ਜਾਂ ਆਪਣੇ ਘਰਾਂ ਨੂੰ ਵੀ ਜਾਂਦੇ ਸੀ ਉੱਥੇ ਸੁਨੇਹਾ ਪੱਤਾ ਵੀ ਦੇ ਕੇ ਆਉਂਦੇ ਸੀ, ਇਹ ਸਾਰੀਆਂ ਗੱਲਾਂ। ਲੇਕਿਨ ਉਹਨਾਂ ਕੋਲੇ ਆਮ ਰਾਸ਼ਨ ਇੱਥੇ ਪਹੁੰਚਾਉਣ ਦਾ ਕੋਈ ਵਿਧੀ ਨਹੀਂ ਸੀ ਕਿਉਂਕਿ ਚਾਰ ਚ ਮੇਰੇ ਫੌਜਾਂ ਬੈਠੀਆਂ ਸੀ।
2: ਬਿਲਕੁਲ, ਫਿਰ ਆਪਾਂ ਸੀ,
1: ਸੋ ਅਸੀਂ ਅਗਰ ਇਸ ਤਰ੍ਹਾਂ ਦੀ ਤਰਕ ਸੰਗਤ ਵਿਚਾਰ ਰੱਖਦੇ ਹਾਂ ਤੇ ਮੈਂ ਸਮਝਦਾ ਵੀ ਇਹ ਗੱਲ ਸਹੀ ਹੋਊਗੀ ਵੀ ਬਦਾਵੇ ਵਾਲੀ ਕੋਈ ਗੱਲ ਨਹੀਂ ਹੋਈ। ਇਤਿਹਾਸ ਚ ਹੋਰ ਕੋਈ ਐਸੀ ਮਿਸਾਲ ਨਹੀਂ ਲੱਭਦੀ ਸਾਨੂੰ ਜਿੱਥੇ ਗੁਰੂ ਨਾਲੋਂ ਵਿਛੜ ਕੇ ਲੋਕ ਆਂਦੇ ਹੁਣ ਵੀ ਚੰਗਾ ਯਾਰ ਮੈਂ ਨੀ ਤੇਰੇ ਨਾਲ ਰਹਿੰਦਾ ਮੈਂ ਤਾਂ ਚੱਲਿਆ।
2: ਜੀ ਜੀ,
1: ਇਸ ਵੇਲੇ ਜਦੋਂ ਕਿ ਜਿਹੜੇ ਬੰਦਿਆਂ ਨੇ ਉੱਥੇ ਅੰਮ੍ਰਿਤ ਛਕਿਆ ਜਿਹੜੇ ਸਿੰਘ ਸਜੇ ਜਿਨ੍ਹਾਂ ਨੇ ਸਿਰ ਦੇ ਦਿੱਤਾ ਉਹ ਇੰਨੇ ਬੁਜ਼ਦਿਲ ਹੋਣਗੇ ਵੀ ਮੌਤ ਤੋਂ ਡਰ ਕੇ ਆਂਗੇ ਚੰਗਾ ਨਿਕਲ ਚਲੀਏ ਜੀ। ਸੋ ਮੇਰਾ ਮਨ ਨਹੀਂ ਮੰਨਦਾ ਇਸ ਗੱਲ।
2: ਜੀ ਜੀ, ਡਾਕਟਰ ਸਾਹਿਬ ਜੇ ਮੈਨੂੰ ਤੁਸੀਂ 2 ਸਕਿੰਟ ਦਿਓ ਮੈਂ ਥੋੜਾ ਜਿਹਾ ਇਹਦੇ ਵਿੱਚ ਗੱਲ ਕਰਦਾ। ਜਿਸ ਤਰ੍ਹਾਂ ਤੁਸੀਂ ਦਲੀਲ ਦੇ ਨਾਲ ਹਰੇਕ ਗੱਲ ਸੋਚਦੇ ਆ, ਤਰਕ ਨਾਲ ਸੋਚਦੇ ਆ, ਮੇਰੀ ਵੀ ਸੋਚ ਇਸੇ ਤਰ੍ਹਾਂ ਦੀ ਆ ਕਿ ਇਹ ਵੀ ਹੋ ਸਕਦਾ, ਮੈਂ ਇਹ ਕਹਿ ਰਿਹਾ ਹੋ ਸਕਦਾ ਆ, ਇਹ ਵੀ ਹੋ ਸਕਦਾ ਆ ਕਿ ਗੁਰੂ ਦਸਵੇਂ ਪਾਤਸ਼ਾਹ ਜੀ ਉਹ ਸਭਨਾ ਕਲਾ ਸਮਰੱਥ ਜਿਹਨੂੰ ਕਹਿੰਦੇ ਆ ਉਹ ਸੀਗੇ। ਜਦੋਂ ਆਪਾਂ ਇਹ ਕਹਾਂਗੇ ਕਿ ਸਭਨਾ ਕਲਾ ਸਮਰੱਥ ਉਹ ਸੀਗੇ, ਇਹਦਾ ਮਤਲਬ ਇਹ ਹੋਇਆ ਕਿ ਉਹ ਰਾਜਨੀਤੀ ਦੇ ਵਿੱਚ ਵੀ ਸੰਪੂਰਨ ਸੀ ਕਿ ਰਾਜਨੀਤੀ ਜਦੋਂ ਖੇਡਣੀ ਆ ਉਦੋਂ ਕਿੱਦਾਂ ਖੇਡਣੀ ਆ, ਰਾਜਨੀਤੀ ਦੀ ਜਿਹੜੀ ਗੇਮ ਆ ਉਹ ਖੇਡਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਨਾਂ ਕੋਲੋਂ ਮਹਾਂ ਸਿੰਘ ਦੀ ਕਮਾਂਡ ਦੇ ਥੱਲੇ ਕੁਛ ਸੱਜਣਾਂ ਨੂੰ ਜਿਨ੍ਹਾਂ ਨੂੰ ਆਪਾਂ ਕਹਿੰਦਾ ਬੁਲਾਵਾ ਲੈ ਕੇ ਦੇ ਗਏ ਸੀਗੇ ਉਹ ਲਿਖ ਵੀ ਦਿੱਤਾ ਹੋਵੇ ਓਹਦੇ ਚ ਦਸਤਖਤ ਵੀ ਕਰ ਗਏ
1: ਲੰਘਦੀ ਹੈ ਕਿਉਂਕਿ ਐਂ ਤਾਂ ਜਾ ਨੀ ਸਕਦੇ ਬਾਹਰ ਫੌਜਾਂ ਹੈਗੀਆਂ ਨੇ
2: ਡਾਕਟਰ ਸਾਹਿਬ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਉਹ ਜਿਹੜੀਆਂ ਬੈਠੀਆਂ ਫੌਜਾਂ ਸੀ ਉਹਨਾਂ ਨੂੰ ਦਿਖਾਲਣ ਵਾਸਤੇ ਭਈ ਅਸੀਂ ਤਾਂ ਲੋਕ ਚੱਲੇ ਆ ਗੁਰੂ ਨੂੰ ਛੱਡ ਕੇ ਤਾਂ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਸਕੇ
1: ਬਿਲਕੁਲ ਬਿਲਕੁਲ ਰਾਜਨੀਤੀ ਹੋ ਸਕਦੀ ਹੈ
2: ਹਾਂਜੀ
1: ਉਸ ਜਰਨੈਲ ਦੀ ਸਭ ਤੋਂ ਵੱਡੀ ਰਾਜਨੀਤੀ ਤੇ ਸਭ ਤੋਂ ਵੱਡੀ ਲੜਾਈ ਦੀ ਜਰਨੈਲੀ ਤਾਂ ਤੁਸੀਂ ਵੇਖਦੇ ਹੋ ਨਾ
2: ਬਿਲਕੁਲ ਬਿਲਕੁਲ
1: ਮੇਰੇ ਇੰਨੀਆਂ ਸਾਰੀਆਂ ਫੌਜਾਂ ਹੋਣ
2: ਤੇ
1: ਗੜੀ ਚ ਬੈਠਾ ਬੰਦਾ ਬਚ ਕੇ ਉਹਨਾਂ ਕੋਲੋਂ ਨਿਕਲ ਜਾਵੇ
2: ਬਿਲਕੁਲ
1: ਦੀ ਜਿੱਤ ਤੇ ਅਸੀਂ ਉਸ ਨੂੰ ਕਹਿੰਦੇ ਹਾਂ ਨਾ ਕਿ ਤੁਸੀਂ ਉਹਨਾਂ ਦਾ ਜਰਨੈਲ ਫੜ ਲਿਆ ਹਾਂਜੀ ਮੁਹੰਮਦ ਗੌਰੀ ਦੀ ਤੁਸੀਂ ਗੱਲ ਸੁਣੀ ਹੈ ਨਾ ਇਸੇ ਤਰ੍ਹਾਂ ਹੀ ਹਾਂਜੀ ਲੜਾਈ ਦਾ ਅਸਲ ਮੁੱਖ ਮੰਤਵ ਹੁੰਦਾ ਆ ਕਿ ਜਾਂ ਤੇ ਅਸੀਂ ਜਰਨੈਲ ਨੂੰ ਮਾਰ ਦਿੱਤਾ ਤੇ ਜਾਂ ਜਰਨੈਲ ਨੂੰ ਕੈਦ ਕਰ ਲਿਆ
2: ਤਿਆਰ ਕਰ ਲਿਆ ਬਿਲਕੁਲ
1: ਲੇਕਿਨ ਇੱਥੇ ਉਹ ਗੱਲ ਹੋਈ ਨਹੀਂ
2: ਹੋਈ ਨੀ ਬਿਲਕੁਲ
1: ਇਸ ਅਸਾਮੀ ਜੰਗ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਇਹ ਜਿੱਤ ਖਾਲਸੇ ਦੀ ਹੋਈ ਉਹਨਾਂ ਦਾ ਜਰਨੈਲ ਇੰਨੀਆਂ ਵੱਡੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਬਚਾ ਨਹੀਂ ਸਕੀਆਂ
2: ਬਚਾ ਨਹੀਂ ਸਕੀ ਬਿਲਕੁਲ
1: ਹਾਂਜੀ ਤੇ ਉਸ ਤੋਂ ਬਾਅਦ ਇਸ ਥਾਂ ਤੇ ਆ ਕੇ ਉਸ ਵੇਲੇ ਹਨੇਰੀ ਰਾਤ ਹੋਵੇ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਵੀ ਅੱਜ ਕੱਲ ਦੀਆਂ ਰਾਤਾਂ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ ਤੇ ਉਸ ਵੇਲੇ ਆ ਜਿਹੜਾ ਸਾਰਾ ਏਰੀਆ ਹੈ ਨਾ ਜਿਹੜਾ ਚਮਕੌਰ ਸਾਹਿਬ ਤੋਂ ਅਗਲੇ ਪਾਸੇ ਸਿੱਧਾ ਜਾ ਰਿਹਾ ਹੈਗਾ ਜੰਗਲਾਂ ਦੇ ਵਿੱਚ ਸਾਰਾ ਜੰਗਲ ਸੀਗਾ ਹੁਣ ਤਾਂ ਪਿੰਡ ਵੱਸ ਗਏ ਨੇ ਸੜਕ ਪੱਕੀ ਬਣ ਗਈ ਹੈ ਹੁਣ ਤੇ ਗੱਲ ਹੀ ਹੋਰ ਹੋ ਗਈ ਹੈ ਤੁਸੀਂ ਮਹਿਸੂਸ ਕਰਕੇ ਵੇਖੋ ਕਿ ਉਸ ਵੇਲੇ 1704 ਸਦੀ ਦੇ ਵਿੱਚ ਉਸ ਵੇਲੇ ਸਾਰਾ ਜੰਗਲ ਸੀਗਾ
2: ਬਿਲਕੁਲ
1: ਜੰਗਲ ਦੇ ਵਿੱਚੋਂ ਡਾਂਡੇ ਮੀਂਡੇ ਜਾਣ ਵਾਲੀ ਗੱਲ ਹੀ ਸੀਗੀ ਰਾਹ ਕੋਈ ਨੀ ਸੀਗੀ ਪੱਕਾ ਸਿੱਧਾ ਰਾਹ ਸੀਗਾ
2: ਬਿਲਕੁਲ
1: ਉਸ ਵੇਲੇ ਰਾਤ ਸਮੇਂ ਜਿਹੜਾ ਚੱਲਣ ਵਾਲਾ ਤਰੀਕਾ ਕਾਰ ਵੀ ਹੁੰਦਾ ਸੀ ਇੱਕ ਸੱਜਣ ਮੈਨੂੰ ਪੁੱਛਦੇ ਆ ਤੇ ਫਿਰ ਉਹਨੂੰ ਰਾਹ ਕਿਵੇਂ ਪਤਾ ਲੱਗਦਾ ਸੀਗਾ ਹਾਲਾਂਕਿ ਉਹ ਇਸ ਏਰੀਆ ਦੇ ਵਿੱਚ ਹੀ ਫਿਰਦੇ ਰਹਿੰਦੇ ਸੀ ਪਰ ਉਸ ਵੇਲੇ ਜਿੰਨੇ ਵੀ ਲੋਕ ਸੀਗੇ ਜਿਵੇਂ ਗੁਰੂ ਨਾਨਕ ਦੇਵ ਜੀ ਵੀ ਸੀਗੇ ਤੇ ਉਹ ਲੰਕਾ ਤੱਕ ਗਏ ਆ ਉਹਨਾਂ ਨੂੰ ਕੀ ਪਤਾ ਸੀ ਵੀ ਲੰਕਾ ਕਿਹੜੀ ਸੀ ਲੰਕਾ ਕਿੱਥੇ ਸੀਗੀ ਕੋਈ ਨਕਸ਼ਾ ਨੀ ਸੀ ਕੋਈ ਕੁਛ ਨੀ ਸੀ ਤਾਰਿਆਂ ਦੀ ਸੇਧ ਵਿੱਚ ਜਾਣੀ ਹੋਈ ਗੱਲ ਦੇ ਹਿਸਾਬ ਤੇ ਮਨਸਬ ਵਗੈਰਾ ਵਪਾਰੀ ਵੀ ਉੱਥੇ ਜਾਂਦੇ ਰਹੇ ਸੀ ਔਰ ਉਹਨਾਂ ਦੀ ਦੇਖ ਰੇਖ ਦੇ ਮੁਤਾਬਕ ਉਹ ਲੰਕਾ ਵੀ ਪਹੁੰਚੇ ਸੀ ਸੋ ਤਾਰਿਆਂ ਦੀ ਜਿਹੜੀ ਸੇਧ ਸੀ ਉਹ ਉਸ ਵੇਲੇ ਦਾ ਕੰਪਾਸ ਸੀਗਾ ਤੇ ਉਸ ਵੇਲੇ ਵੀ ਜਿਹੜੇ ਨਿਕਲੇ ਇਸ ਰਾਹ ਦੇ ਵਿੱਚ ਨਿਕਲੇ ਤੇ ਅਲਟੀਮੇਟ ਉਹ ਸਰਸਾ ਨਦੀ ਤੇ ਪਹੁੰਚੇ ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਅੱਜ ਕੱਲ ਬਣਿਆ ਹੋਇਆ ਆ ਜਦੋਂ ਇਸ ਥਾਂ ਤੇ ਪਹੁੰਚੇ ਤੇ ਉਸ ਵੇਲੇ ਨਦੀ ਤੇ ਬਹੁਤ ਜ਼ਿਆਦਾ ਉਫਾਨ ਤੇ ਸੀ ਹਾਲਾਤ ਦੇ ਵਿੱਚ ਗੁਰੂ ਸਾਹਿਬ ਨੇ ਇਸ ਸਾਰੇ 1100 ਬੰਦਿਆਂ ਨੂੰ ਅਲੱਗ ਅਲੱਗ ਗਰੁੱਪਾਂ ਚ ਵੰਡ ਕੇ ਵੇਖਿਆ ਤਾਂ ਕਿ ਐਂ ਆ ਵੀ ਜੇ ਪਿੱਛੋਂ ਕੋਈ ਆਵੇ ਵੀ ਕੋਈ ਚੀਜ਼ ਫੌਜ ਚੜ ਕੇ ਆ ਰਹੀ ਆ ਤੇ ਕਮ ਸੇ ਕਮ ਕਿਸੇ ਇੱਕ ਪਾਸੇ ਉਲਝ ਜਾਵੇ ਕੋਈ ਦੂਸਰਾ ਪਾਸਾ ਬਚ ਜਾਵੇ ਇਹੀ ਉਹਨਾਂ ਦੀ ਚੰਗੀ ਨੀਤੀ ਦਾ ਕੰਮ ਸੀਗਾ ਔਰ ਉਹਦੇ ਵਿੱਚ ਇੱਕ ਪਾਸੇ ਤੇ ਇਹ ਕਹਿੰਦੇ ਨੇ ਵੀ ਭਾਈ ਮਨੀ ਸਿੰਘ ਦੀ ਕਮਾਨ ਸੀਗੀ ਦੂਸਰੇ ਪਾਸੇ ਅਸੀਂ ਇਹ ਕਹਿੰਦੇ ਵੀ ਭਾਈ ਬਚਿੱਤਰ ਸਿੰਘ ਦੀ ਕਮਾਨ ਸੀਗੀ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਗਰੁੱਪ ਬਣਾ ਕੇ 4 ਗਰੁੱਪ ਉਹਨਾਂ ਨੇ ਬਣਾਏ ਸੀ ਜਿਹਦੇ ਵਾਸਤੇ ਤਾਂ ਕਿ ਪਿੱਛੇ ਆ ਰਹੀਆਂ ਫੌਜਾਂ ਨੂੰ ਅਸੀਂ ਉਲਝਾਇਆ ਜਾ ਸਕੇ ਇੱਕ ਹੋਰ ਗੱਲ ਚੀਮਾ ਸਾਹਿਬ ਤੁਸੀਂ ਵੇਖੀ ਹੋਣੀ ਸਾਹਿਬ ਮੈਂ ਦਰਿਆਵਾਂ ਦੇ ਕੰਢਿਆਂ ਦੇ ਰਹਿਣ ਵਾਲਾ ਬੰਦਾ ਜਦੋਂ ਬੇੜੀਆਂ ਨਹੀਂ ਸੀ ਹੁੰਦੀਆਂ ਹਜੇ ਵੀ ਮੇਰੇ ਖਿਆਲ ਉਹ ਹੁਣ ਪੁੱਲ ਬਣ ਗਈ ਹੈ ਨਕੋਦਾ ਤੋਂ ਇੱਧਰ ਨੂੰ ਜਲੰਧਰ ਨੂੰ ਆਉਣ ਵਾਲੀ ਸੜਕ ਤੇ ਲੰਘਦੀ ਆ ਜਦੋਂ ਮੈਂ BSF ਦੇ ਵਿਚ ਭਰਤੀ ਸੀ ਉਦੋਂ ਇੱਥੇ ਪੁੱਲ ਨਹੀਂ ਸੀ ਹੁੰਦੀ ਉੱਥੇ ਇੱਕ ਪਤਲਾਂ ਦੀਆਂ ਰੱਖੀਆਂ ਹੋਈਆਂ ਸੀ ਤੇ ਉਹਦੇ ਮੁਤਾਬਕ ਲੋਕ ਜਾਂਦੇ ਆਉਂਦੇ ਹੁੰਦੇ ਸੀਗੇ ਉਹਦੇ ਉੱਤੇ ਸਕੂਟਰ ਦੇ ਨਿਗਾਹ ਕਰੇ ਜਾਂਦੇ ਸੀ ਤੇ ਉਸ ਤੋਂ ਪਹਿਲਾਂ ਦਾ ਹਾਲਾਤ ਤੁਸੀਂ ਅੰਦਾਜ਼ਾ ਲਾ ਲਓ ਵੀ 17ਵੀਂ ਸਦੀ ਚ ਕੀ ਹਾਲਾਤ ਹੋਊਗਾ ਦਰਿਆ ਨਿੰਘਣ ਦਾ
2: ਬਿਲਕੁਲ
1: ਕਹਿੰਦੇ ਸੀ ਤੁਲਾ ਜਿਹੜੇ ਸਰਕੰਡੇ ਨੂੰ ਵੱਢ ਕੇ ਉਹਦੀ ਪੰਡ ਬਣਾ ਕੇ ਤੇ ਉਹਦੇ ਉੱਤੇ ਬੰਦੇ ਚੜ੍ਹਦੇ ਸੀ ਘੋੜਿਆਂ ਦੇ ਉੱਪਰ ਸੀ ਉਹ ਘੋੜੇ ਜਿਹੜੇ ਸੀ ਉਹਨਾਂ ਨੂੰ ਖੇਲ ਦਿੰਦੇ ਸੀ ਉਹਨਾਂ ਦੇ ਮੁਤਾਬਕ ਤੇ ਘੋੜੇ ਵੀ ਜਿਹੜੇ ਸੀ ਇਹ ਬੜੇ ਟੈਕਨੀਕ ਵਾਲੇ ਸੀਗੇ ਕਿ ਵੀ ਜਿਸ ਪਾਸੇ ਲਹਿਰ ਜਾਂਦੀ ਆ ਉਸ ਪਾਸੇ ਨੂੰ ਤਰਦੇ ਸੀ ਤਾਂ ਕਿ ਜ਼ੋਰ ਨਾ ਲਾਉਣਾ ਪਵੇ
2: ਬਿਲਕੁਲ
1: ਉਹਦੇ ਮੁਤਾਬਕ ਇਹ ਲੋਕ ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ ਔਰ ਇਸੇ ਤਰ੍ਹਾਂ ਜਿਵੇਂ ਭਾਈ ਬਚਿੱਤਰ ਸਿੰਘ ਦੀ ਜਿਹੜੀ ਲੜਾਈ ਦੇ ਸਮੇਂ ਉੱਥੇ ਜਿਹੜੀ ਸ਼ਹੀਦੀ ਹੋ ਗਈ ਇਸ ਤਰ੍ਹਾਂ ਜਿਹੜੇ ਹੋਰ ਗਰੁੱਪ ਸੀ ਉਹਨਾਂ ਦੀ ਸ਼ਹੀਦੀ ਹੋ ਗਈ ਗੁਰੂ ਸਾਹਿਬ ਤੇ 40 ਕੁ ਸਿੰਘ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਉਹਨਾਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚਦੇ ਆ ਔਰ ਉਸ ਚਮਕੌਰ ਦੀ ਗਲੀ ਦੇ ਵਿੱਚ ਜਦੋਂ ਉਹਨਾਂ ਨੇ ਟਿਕਾਣਾ ਕੀਤਾ ਜਿਹੜੇ ਭਾਈ ਸਨ ਜਿਨ੍ਹਾਂ ਨੇ ਮੈਨੂੰ ਉਹਨਾਂ ਦਾ ਇਸ ਵੇਲੇ ਨਾਂ ਯਾਦ ਨਹੀਂ ਜਿਨ੍ਹਾਂ ਲਈ ਉਹ ਗੜੀ ਸੀਗੇ ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਸਾਡੇ ਇੱਥੇ ਕਰ ਲਓ। ਉਹਨਾਂ ਦੀ ਬੜੀ ਵੱਡੀ ਦਲੇਰੀ ਸੀ ਔਰ ਉਹ ਜਿਹੀ ਦਲੇਰੀ ਬੀਬੀ ਹਰਸਿਮਰਤ ਕੌਰ ਨੇ ਵੀ ਬਾਅਦ ਚ ਵਿਖਾਈ ਜਿਹਨੇ ਜਿਹੜੇ ਸਰੀਰ ਸੀ ਉਹਨਾਂ ਦਾ ਸੰਸਕਾਰ ਕੀਤਾ ਰਾਤ ਦੇ ਸਮੇਂ ਤੇ ਉੱਥੇ ਸ਼ਹੀਦ ਹੋਈ ਲੜਕੇ। ਸੋ ਇਹ ਬਹੁਤ ਸਾਰਾ ਇਤਿਹਾਸ ਇਸ ਟਾਈਪ ਦਾ ਹੈ। ਖੈਰ ਆਪਾਂ ਇਸ ਤੋਂ ਅੱਗੇ ਆਉਂਦੇ ਹਾਂ ਬਈ ਉਸ ਵੇਲੇ ਦੀ ਯੁੱਧ ਨੀਤੀ ਇਹ ਕਹਿੰਦੀ ਸੀ 22-23 ਰਾਤ 21 ਨੂੰ ਰਾਤ ਨੂੰ ਨਿਕਲੇ ਆ 22 ਦੇ ਦਿਨ ਚੜ੍ਹਦੇ ਨੂੰ ਉੱਥੇ ਪਹੁੰਚੇ ਆ ਪਿੱਛੇ ਫੌਜਾਂ ਦੀ ਵਾਰ ਵੀ ਪਹੁੰਚ ਗਈ ਹੈ ਅਲਟੀਮੇਟ ਨੂੰ ਸਾਰੇ ਦਿਨ ਦੇ ਵਿਚ ਜਿਹੜੀ ਲੜਾਈ ਹੋਈ ਉਹ 5-5 ਦੇ ਜਥੇ ਬਣਾ ਕੇ ਲੜਾਈ ਹੋਈ ਹੈ ਤਾਂ ਕਿ ਸਮੇਂ ਨੂੰ ਉਲਝਾਇਆ ਜਾਵੇ। ਔਰ ਉਹ ਏਡੀ ਵੱਡੀ ਫੌਜ ਜਿਹੜੀ ਗਈ ਸੀ ਨਾ ਉਹਨਾਂ ਨੂੰ ਉਹਨਾਂ ਘਰ ਚਲਾਉਣ ਵਾਸਤੇ ਫੌਜੀ ਮੈਂ ਕੋਈ ਨੌਕਰੀ ਕਰਦਾ ਹੈ ਨਾ ਤੇ ਫਿਰ ਮਰਨ ਵਾਸਤੇ ਤਿਆਰ ਨਹੀਂ ਹੁੰਦਾ। ਜਿਹੜਾ ਹਾਂ ਜਿਹੜਾ ਮਰਨ ਵਾਸਤੇ ਤਿਆਰ ਹੈਗਾ ਉਹਨੂੰ ਕੋਈ ਡਰ ਨਹੀਂ ਹੁੰਦਾ
2: ਉਹਨੂੰ ਕੋਈ ਡਰ ਨਹੀਂ ਹੁੰਦਾ ਬਿਲਕੁਲ।
1: ਇਸੇ ਤਰ੍ਹਾਂ ਹੀ ਇਹ ਲੋਕ ਜਿਹੜੇ ਸੀਗੇ 5-5 ਦੇ ਜਥੇ ਬਣਾ ਕੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਜੰਗ ਵਾਸਤੇ ਤੋਰਿਆ ਔਰ ਇਹਨਾਂ ਦੀ ਲੜਾਈ ਚੱਲਦੀ ਰਹੀ ਸਾਰੇ ਦਿਨ ਦੀ ਲੜਾਈ ਚੱਲਦੀ ਰਹੀ। ਅਲਟੀਮੇਟ ਅਗਲੀ ਰਾਤ ਜਿਹੜੀ ਸਾਡੇ ਕੋਲ ਆ ਜਾਂਦੀ 22-23 ਦੀ ਰਾਤ ਉਦੋਂ ਤੱਕ ਇਹਨਾਂ ਕੋਲ 11 ਸਿੰਘ ਬਚੇ ਸੀ ਔਰ ਮੈਂ ਪਹਿਲੀ ਹਿਸਟਰੀ ਨੂੰ ਦੱਸ ਦਿਆ ਕਿ ਇਸ ਪਹਿਲੇ ਦਿਨ ਦੇ ਵਿਚ ਹੀ 5-5 ਜਥਿਆਂ ਦੇ ਵਿਚ ਸਾਹਿਬਜ਼ਾਦੇ ਜਿਹੜੇ ਸੀਗੇ ਉਹ 23 ਦੀ ਸ਼ੁਰੂਆਤ ਦੇ ਵਿਚ ਹੀ ਸ਼ਹੀਦ ਹੋ ਗਏ ਸੀ ਇੱਕ ਇੱਕ ਜਥੇ ਦੀ ਕਮਾਂਡ ਕਰਦਿਆਂ ਹੋਇਆ 23 ਦੀ ਰਾਤ ਨੂੰ ਗੁਰੂ ਸਾਹਿਬ ਉਥੋਂ ਰਾਤ ਨਿਕਲ ਜਾਂਦੇ ਆ। ਹਾਂਜੀ ਅਗਲੀ ਲੜਾਈ ਜਿਹੜੀ ਹੈ ਜਦੋਂ ਉਹ ਆ ਕੇ ਵੇਖਦੇ ਉਦੋਂ 11 ਸਿੰਘ ਸੀ ਉਹਨਾਂ ਨਾਲ ਲੜਾਈ ਹੋਈ ਕਬਜ਼ਾ ਹੋ ਗਿਆ ਅਲਟੀਮੇਟ ਸੰਗਤ ਸਿੰਘ ਨੇ ਉਹਨਾਂ ਨੇ ਆਪਣੀ ਕਲਗੀ ਦੇ ਦਿੱਤੀ ਸੀ ਤਾਂ ਕਿ ਭੁਲੇਖਾ ਕਵੇ ਵੀ ਉਹ ਗੁਰੂ ਤਾਂ ਬੈਠਾ ਉੱਪਰ ਇਹਨੂੰ ਅਸੀਂ ਹੁਣ ਫਾੜੀ ਲੈਣਾ ਹੈਗਾ। ਇਸੇ ਕਰਕੇ ਉਹ ਲੜਾਈ ਹੁੰਦੀ ਰਹੀ ਤੇ ਅਲਟੀਮੇਟ ਜਦੋਂ ਉਹਨਾਂ ਨੇ ਵੇਖਿਆ ਵੀ ਉੱਥੇ 11 ਸਿੰਘਾਂ ਦੀਆਂ ਲਾਸ਼ਾਂ ਸੀਗੀਆਂ ਜਿਹਦੇ ਵਿਚ ਸੰਗਤ ਸਿੰਘ ਦੀ ਵੀ ਲਾਸ਼ ਸੀਗੀ ਔਰ ਸੰਗਤ ਸਿੰਘ ਦੀ ਗਲਤੀ ਕਲਗੀ ਲੱਗੀ ਸੀ ਤੇ ਪਤਾ ਲੱਗਾ ਵੀ ਇਹ ਤਾਂ ਗੁਰੂ ਨਹੀਂ ਹੈ। ਇਹ ਭੁਲੇਖੇ ਚ ਕਈ ਤਰ੍ਹਾਂ ਦੀ ਬੜੀਆਂ ਲੰਮੀ ਚੌੜੀਆਂ ਗੱਲਾਂ ਲਿਖੀਆਂ ਨੇ ਜੀ ਉਹਨਾਂ ਨੇ ਉਹ ਸਿਰ ਭੇਟ ਕਰ ਦਿੱਤਾ ਜੀ ਉਹਨਾਂ ਨੇ ਵਜ਼ੀਰ ਖਾਨ ਨੂੰ ਜਾ ਕੇ ਕਹਿ ਦਿੱਤਾ ਸੀ ਗੁਰੂ ਨੂੰ ਫੜ ਲਿਆ ਜੀ ਅਸੀਂ ਸ਼ਹੀਦ ਕਰਤਾ। ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਨੇ ਲੇਕਿਨ ਇਹਦੇ ਚ ਸੱਚ ਨਹੀਂ ਹੈ। ਮੈਂ ਨਹੀਂ ਮੰਨਦਾ ਵੀ ਕੋਈ ਸਿੰਘ ਜਿਹੜਾ ਸ਼ਹੀਦ ਕਿਸੇ ਫੌਜ ਦੇ ਹੱਥ ਆਇਆ ਹੋਵੇ ਐਸਾ ਨਹੀਂ ਲੜਕੇ ਸ਼ਹੀਦ ਜ਼ਰੂਰ ਹੋਏ ਹੋਣਗੇ ਤੇ ਇਹ ਸਾਰਾ ਵਰਤਾਰਾ ਉਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ 22-23 ਦੇ ਦਿਨਾਂ ਦੇ ਵਿਚ ਵਾਪਰਿਆ। ਗੁਰੂ ਸਾਹਿਬ ਉਥੋਂ ਨਿਕਲ ਗਏ ਆ ਉਸ ਤੋਂ ਬਾਅਦ ਜਿਹੜਾ ਹੈ ਮਾਛੀਵਾੜੇ ਦੇ ਜੰਗਲਾਂ ਚ ਗਏ ਆ। ਜੇ ਮੈਂ ਇਸ ਇਤਿਹਾਸ ਨੂੰ ਕਿਉਂਕਿ ਅੱਜ ਦੇ ਅਸੀਂ ਇਸ ਇਤਿਹਾਸ ਨੂੰ ਸਿਰਫ ਇੱਥੇ ਲਿਮਿਟਡ ਸਮੇਂ ਦੇ ਵਿਚ ਹੀ ਰੱਖਣਾ ਚਾਹੁੰਦੇ ਹਾਂ ਤੇ ਉਹਦਾ ਮਤਲਬ ਇਹ ਹੋਇਆ ਕਿ ਉਸ ਤੋਂ ਬਾਅਦ ਦੂਸਰੇ ਪਾਸੇ ਇੱਕ ਹੋਰ ਗੱਲ ਚੱਲ ਰਹੀ ਸੀ। ਇੱਕ ਜਥਾ ਜਿਹੜਾ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਜਿਹਦੇ ਵਿਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਸਨ ਜਿਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਅਨੰਦਪੁਰ ਦੇ ਕਿਲੇ ਦੇ ਵਿਚ ਸਜੇ ਇਹਨਾਂ ਦੇ ਚੜਾਈ ਕਰਨ ਦੇ ਅੰਗੀਠਿਆਂ ਦੀ ਨਿਸ਼ਾਨਦੇਹੀ ਉੱਤੇ ਹੈਗੀ ਆ ਅਜੇ ਵੀ ਹੈਗੀ ਆ ਕਿ ਮਾਤਾ ਸੁੰਦਰੀ ਜੀ ਮਾਤਾ ਸੁੰਦਰੀ ਜੀ ਦਾ ਨਾਂ ਹੀ ਜੀਤੋ ਜੀ ਸੀ। ਜੀਤੋ ਨੂੰ ਜਦੋਂ ਆਮ ਤੌਰ ਤੇ ਰਿਵਾਜ ਹੀ ਹੈਗਾ ਨਾ ਕਿ ਵਿਆਹ ਕੇ ਲਾਉਣੇ ਅਸੀਂ ਕੁੜੀ ਨੂੰ ਤੇ ਕੁੜੀ ਦਾ ਮਾਪਿਆਂ ਦਾ ਨਾਂ ਕੁਛ ਹੋਰ ਹੁੰਦਾ ਤੇ ਸਹੁਰੇ ਦਾ ਨਾਂ ਬਦਲ ਦਿੱਤਾ ਜਾਂਦਾ
2: ਬਿਲਕੁਲ
1: ਹਾਂ। ਸੋ ਉਹ ਮਾਤਾ ਸੁੰਦਰੀ ਮਾਤਾ ਗੁਜਰੀ ਨੇ ਨਾਂ ਉਹਦਾ ਸੁੰਦਰੀ ਰੱਖ ਦਿੱਤਾ ਤੇ ਮਾਤਾ ਸੁੰਦਰੀ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਮਾਤਾ ਸਾਹਿਬ ਕੌਰ ਦਾ ਇਤਿਹਾਸ ਵੀ ਸਾਰੇ ਜਾਣਦੇ ਹੀ ਹੈਗੇ ਉਹ ਕਿ ਉਹ ਲਾਹੌਰ ਦਾ ਵਾਸੀ ਸੀਗੇ ਤੇ ਅਲਟੀਮੇਟ ਜਿਹੜੀ ਕਹਾਣੀ ਹੋਈ ਮੈਂ ਉਸ ਨੂੰ ਉਧਰਲੇ ਪਾਸੇ ਨਾ ਲੈ ਕੇ ਜਾਵਾਂ ਔਰ ਇਹਨਾਂ ਦੋਹਾਂ ਦੀ ਸ਼ਹੀਦੀ ਉੱਥੇ ਹੋ ਚੁੱਕੀ ਹੈ ਪਰ ਇਸ ਸਨਾਤਨ ਧਰਮ ਨੇ ਇਸ ਸੰਤੋਖ ਸਿੰਘ ਦੇ ਰਾਹੀਂ ਜੋ ਉਹਦੇ ਵਿਚ ਲਿਖਾਇਆ ਪਤਾ ਨੀ ਡਰ ਕੇ ਪਤਾ ਨੀ ਉਸ ਨੂੰ ਖਰੀਦ ਕੇ ਕਿਸੇ ਵੀ ਤਰ੍ਹਾਂ ਇਹ ਲਿਖਾਇਆ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਇਹ ਉਸ ਵੇਲੇ ਦਿੱਲੀ ਚਲੇ ਗਈਆਂ। ਹੁਣ ਤੁਸੀਂ ਇਹ ਦੱਸੋ ਬਈ ਸ਼ੇਰ ਦੇ ਘੁਰਨੇ ਵਿਚ ਕੋਈ ਹੱਥ ਪਾਉਣ ਦੀ ਕੋਸ਼ਿਸ਼ ਕਰੂਗਾ ਆਮ ਸਧਾਰਨ ਤੌਰ ਤੇ ਹੋਵੇ ਤੇ ਤੁਹਾਨੂੰ ਪਤਾ ਆ ਵੀ ਜਿਸ ਦਿੱਲੀ ਦਰਬਾਰ ਨਾਲ ਸਾਡਾ ਮੱਥਾ ਲੱਗਾ ਹੋਇਆ ਆ ਉਸ ਦਿੱਲੀ ਦਰਬਾਰ ਦੇ ਵਿਚ ਤੁਸੀਂ ਆਪਣੀਆਂ ਔਰਤਾਂ ਨੂੰ ਕਿਉਂ ਭੇਜੋਗੇ ਜਾਂ ਔਰਤਾਂ ਇਸ ਤਰ੍ਹਾਂ ਫੈਸਲਾ ਕਿਉਂ ਕਰਨਗੀਆਂ?
2: ਬਿਲਕੁਲ ਜੀ ਜੀ
1: ਕੋਈ ਵੀ ਜਰਨੈਲ ਜਿਹੜਾ ਹਮਦਰਦੀ ਰੱਖਦਾ ਇਸ ਗੁਰੂ ਘਰ ਦੇ ਨਾਲ ਉਹ ਇਸ ਤਰ੍ਹਾਂ ਕਿਉਂ ਕਰੇਗਾ ਕਿ ਉਹਨਾਂ ਨੂੰ ਦਿੱਲੀ ਲੈ ਕੇ ਜਾਵੇ? ਸੋ ਇਹ ਗੱਲ ਬਿਲਕੁਲ ਉਸ ਤੋਂ ਬਾਅਦ ਝੂਠ ਬਣਾਈ ਗਈ ਆ ਇੱਕ ਮਤਬੰਨਾ ਟਾਈਪ ਦੀ ਕੋਈ ਔਰਤ ਨੂੰ ਮਾਤਾ ਸਾਹਿਬ ਦੇਵਾ ਬਣਾ ਕੇ ਉੱਥੇ ਦਿੱਲੀ ਸਥਾਪਿਤ ਕੀਤਾ ਗਿਆ ਔਰ ਉਸ ਤੋਂ ਬਾਅਦ ਹਾਲਾਂਕਿ ਪੱਟ ਗਈਆਂ ਦੇ ਵਿਚ ਵੀ ਇਹ ਲਿਖਤ ਉਸ ਵੇਲੇ ਕਰਵਾ ਦਿੱਤੀ ਗਈ ਕਿਉਂਕਿ ਜ਼ੋਰ ਸੀਗਾ, ਜਿਹਦੀ ਕਮਾਂਡ ਸੀ ਉਹ ਕਰਦੇ ਸੀਗੇ। ਪੱਟ ਗਈਆਂ ਦੇ ਵਿਚ ਵੀ ਇਹ ਲਿਖਤ ਕੀਤੀ ਲਿਖੀ ਹੈ ਮਿਲਦੀ ਹੈ ਕਿ ਅਜੀਤ ਸਿੰਘ ਨਾਂ ਦਾ ਇੱਕ ਮੁੰਡਾ ਉਹਨਾਂ ਨੇ ਗੋਰ ਲਿਆ ਔਰ ਅਜੀਤ ਸਿੰਘ ਨਾਂ ਦੇ ਮੁੰਡੇ ਨੂੰ ਗੁਰੂ ਸਾਹਿਬ ਦਾ ਪੰਜਵਾਂ ਪੁੱਤਰ ਸਥਾਪਿਤ ਕੀਤਾ
2: ਜੀ।
1: ਉਹਦੀ ਹਿਸਟਰੀ ਇੱਕ ਅਲੱਗ ਵੱਖਰੀ ਮੈਂ ਪੜ੍ਹੀ ਹੈ, ਜਿਹੜੀ ਇੰਨੀ ਬਿਹੂਦਗੀ ਵਾਲੀ ਹੈ, ਜਿਹੜੀ ਇੰਨੀਆਂ ਗਲਤ ਹਰਕਤਾਂ ਉਹਨੇ ਕੀਤੀਆਂ ਕਰਵਾਈਆਂ ਵੀ ਆ, ਸਨਾਤਨ ਨੇ ਉਹਨਾਂ ਤੋਂ ਕਰਵਾਈਆਂ ਹਰਕਤਾਂ ਤਾਂ ਕਿ ਅਸੀਂ ਇਸ ਸੰਸਥਾ ਨੂੰ ਬਦਨਾਮ ਕਰ ਸਕੀਏ, ਇਸ ਮਿਸ਼ਨ ਨੂੰ ਬਦਨਾਮ ਕਰ ਸਕੀਏ। ਉਹ ਐਸਾ ਕੁਛ ਹੋਇਆ, ਉਹਦੀ ਇੱਕ ਵੱਖਰੀ ਹਿਸਟਰੀ ਹੈਗੀ ਹੈ ਕਾਫੀ ਲੰਬੀ ਚੌੜੀ, ਵੀ ਉਹਦੇ ਰਾਹੀਂ ਬਹੁਤ ਕੁਛ ਐਸਾ ਉਹਨਾਂ ਨੇ ਕਰਵਾਇਆ ਗਿਆ। ਖੈਰ ਉਸ ਤੋਂ ਬਾਅਦ ਇੱਕ ਜਥਾ ਜਿਹੜਾ ਜਿਹਦੇ ਵਿਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਸੀਗੇ, ਉਹ ਜਥਾ ਕਿਸੇ ਨਾ ਕਿਸੇ ਤਰ੍ਹਾਂ ਇਸ ਦਰਿਆ ਨੂੰ ਪਾਰ ਕਰਦਾ ਹੋਇਆ ਰਾਤ ਕੁੰਭੇ ਮਾਛੀ ਦੀ ਝੁੱਗੀ ਦੇ ਵਿਚ ਪਹੁੰਚ ਗਿਆ। ਕੁੰਭਾ ਮਾਛੀ ਉਸ ਵੇਲੇ ਲੋਕਾਂ ਨੂੰ ਇਧਰ ਉਧਰ ਦਰਿਆ ਨਿਗਾਉਣ ਦਾ ਕੰਮ ਕਰਦਾ ਹੁੰਦਾ ਸੀ, ਪਰ ਉਹ ਤਾਂ ਦਿਨ ਵੇਲੇ ਕਰਦਾ ਸੀ ਨਾ
2: ਜੀ।
1: ਉਹਦੀ ਝੌਂਪੜੀ ਚ ਰਹੇ, ਰਾਤ ਉਥੇ ਉਹਨਾਂ ਨੇ ਗੁਜ਼ਾਰੀ। ਅਲਟੀਮੇਟ ਉਥੋਂ ਹੀ ਹੁਣ ਅੱਗੇ ਜਿਹੜੀ ਗੱਲ ਮੈਂ ਕਹਿਣ ਲੱਗਿਆ ਹਾਂ ਨਾ, ਉਹ ਦਮਦਮੀ ਟਕਸਾਲ ਵਾਲਿਆਂ ਨੂੰ ਬੜੀ ਚੁਭਦੀ ਹੈ। ਉਹ ਇਸ ਕਰਕੇ ਕਿ ਇੱਕ ਇਤਿਹਾਸ ਇਹ ਕਹਿੰਦਾ ਆ ਕਿ ਧੁੰਮੇ ਦਾ ਖਾਨਦਾਨੀ ਪਰਿਵਾਰ ਇਸ ਗੱਲ ਦੇ ਵਿਚ ਇਨਵਾਲਵ ਹੈ ਔਰ ਉਹਨਾਂ ਨੇ ਹੀ ਇਹਨਾਂ ਦੀ ਗ੍ਰਿਫਤਾਰੀ ਕਰਵਾਈ। ਕੁਛ ਮੋਹਰਾਂ ਦੇ ਬਦਲੇ ਹੀ ਇਹ ਸਾਰਾ ਕੁਛ ਹੋਇਆ। ਗੰਗੂ ਨੂੰ ਉਹਨੇ ਇਸ ਇਤਿਹਾਸਕਾਰ ਨੇ, ਜਿਹਦੀ ਗੱਲ ਮੈਂ ਕਰ ਰਿਹਾ ਹਾਂ, ਉਸ ਇਤਿਹਾਸਕਾਰ ਨੇ ਗੰਗੂ ਵਾਲੀ ਕਹਾਣੀ ਨੂੰ ਟੋਟਲੀ ਖਤਮ ਕਰ ਦਿੱਤਾ। ਕਹਿੰਦਾ ਨਹੀਂ, ਕਿਸੇ ਵੀ ਥਾਂ ਤੇ ਤੁਸੀਂ ਵੇਖ ਲਓ, ਕਿਸੇ ਵੀ ਗੁਰਦੁਆਰੇ ਚ ਜਾ ਕੇ ਵੇਖ ਲਓ, ਕਿਸੇ ਵੀ ਥਾਂ ਤੇ ਲੰਗਰ ਪ੍ਰਥਾ ਚ ਜਾ ਕੇ ਵੇਖ ਲਓ, ਕੋਈ ਲੰਗਰ ਹੀ ਨਹੀਂ ਰੱਖਿਆ ਹੁੰਦਾ। ਹੁਣ ਵੀ ਅੱਜ ਕੱਲ ਸਾਡੇ ਗੁਰਦੁਆਰਿਆਂ ਦੇ ਵਿਚ ਲੰਗਰ ਹੀ ਨਹੀਂ ਰੱਖੇ ਹੋਏ। ਸਿੱਖ ਜਾਂਦੀ ਹੈ ਤੇ ਸੇਵਾ ਕਰਦੇ ਆ,
2: ਸੰਗਤ ਜਾਂਦੀ ਹੈ ਤੇ ਸੇਵਾ ਕਰਦੀ, ਬਿਲਕੁਲ
1: ਸੰਗਤ ਜਾਂਦੀ ਹੈ ਤੇ ਸੇਵਾ ਕਰਦੀ ਆ, ਸੰਗਤ ਐਸਾ ਕੁਛ ਕਰਦੇ ਨੇ। ਔਰ ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਗੰਗੂ ਨਾਮ ਦਾ ਬੰਦਾ ਉੱਥੇ ਲੰਗਰ ਪਕਾਉਂਦਾ ਹੋਵੇ ਜਾਂ ਐਸਾ ਕੁਛ ਕਰਦਾ ਹੋਵੇ, ਇੰਨੀਆਂ ਫੌਜਾਂ ਉੱਥੇ ਰਹਿੰਦੀਆਂ ਸੀ, ਐਸਾ ਹੋ ਹੀ ਨਹੀਂ ਸਕਦਾ। ਸੋ ਗੰਗੂ ਨਾਮ ਦਾ ਇੱਕ ਪਾਤਰ ਘੜਿਆ ਗਿਆ, ਜਿਵੇਂ ਇਤਿਹਾਸ ਦੇ ਵਿਚ ਪਹਿਲਾਂ ਇਹ ਕਹਿ ਸਕਦੇ ਅਸੀਂ ਵੀ ਇਤਿਹਾਸ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੁਹਰਾਉਂਦਾ ਆ। ਜਿਵੇਂ ਬਾਲਾ ਸਾਡੇ ਨਾਂ ਤੇ ਮੜ ਦਿੱਤਾ ਗਿਆ, ਮਰਦਾਨੇ ਦਾ ਤਾਂ ਇਤਿਹਾਸ ਸਾਨੂੰ ਹਰ ਥਾਂ ਤੇ ਮਿਲਦਾ ਹੈ। ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ ਉੱਥੇ ਮਰਦਾਨੇ ਦੀ ਗੱਲ ਆ, ਉੱਥੇ ਉਹਦੇ ਨਾਂ ਤੇ ਕੁਝ ਨਾ ਕੁਝ ਸਾਖੀਆਂ ਨੇ, ਉੱਥੇ ਉਹਨਾਂ ਦੇ ਨਾਂ ਤੇ ਕੋਈ ਨਾ ਕੋਈ ਸਬੂਤ ਮਿਲਦੇ ਨੇ। ਹਾਂਜੀ, ਤੇ ਅਸੀਂ ਮੰਨਦੇ ਹਾਂ, ਪਰ ਉਹਨਾਂ ਬਾਹਰਲੇ ਦੇਸ਼ਾਂ ਦਾ ਜਿੰਨਾ ਵੀ ਇਤਿਹਾਸ ਹੈ ਨਾ, ਉਹਦੇ ਵਿੱਚ ਕਿਤੇ ਵੀ ਬਾਲੇ ਦਾ ਨਾਂ ਨਹੀਂ ਆਉਂਦਾ।
0: ਡਾਕਟਰ ਸਾਹਿਬ, ਇੱਕ ਸੈਕਿੰਡ ਦਿਓ ਦੋਸਤੋ, ਅਗਲਾ ਪ੍ਰੋਗਰਾਮ ਆਪਣਾ ਰੇਡੀਓ ਤੇ ਚੱਲ ਰਿਹਾ, ਫੇਸਬੁੱਕ ਜਿਆਦਾ ਲੰਮਾ ਹੋ ਗਿਆ ਤੇ ਮੈਂ ਉਹਨੂੰ ਅੱਜ ਬੰਦ ਕਰ ਰਿਹਾ, ਤੇ ਬਾਕੀ ਦਾ ਪ੍ਰੋਗਰਾਮ ਤੁਸੀਂ ਔਨ ਰੇਡੀਓ ਦੇ ਉੱਪਰ ਪ੍ਰਵਾਸ ਰੇਡੀਓ ਤੇ ਸੁਣ ਰਹੇ। ਥੈਂਕ ਯੂ ਜੀ, ਡਾਕਟਰ ਸਾਹਿਬ ਬੋਲੋ।
1: ਓਕੇ ਜੀ, ਓਕੇ, ਤੁਸੀਂ ਅਗਰ ਇਹਨੂੰ ਸਮਾਪਤ ਕਰਨਾ ਚਾਹੁੰਦੇ ਹੋ ਤੇ ਕਰ ਲਓ, ਅਪੀ ਕੱਲ ਨੂੰ ਫਿਰ ਇਸ ਨੂੰ ਅੱਗੇ ਫਿਰ ਕਰ ਲਾਂਗੇ। ਠੀਕ ਹੈ,
0: ਠੀਕ ਹੈ ਜੀ, ਠੀਕ ਹੈ, ਇਦਾਂ ਕਰ ਲਾਂਗੇ।
1: ਇਦਾਂ ਕਰ ਲਓ, ਤੁਹਾਡਾ ਅਗਲਾ ਪ੍ਰੋਗਰਾਮ ਤੁਸੀਂ ਆਪਣਾ ਇਹ ਕਰ ਲਓ, ਕਿਉਂਕਿ ਇਹ ਕਾਫੀ ਲੰਬੇ ਚੌੜੇ ਇਤਿਹਾਸ ਦੀਆਂ ਗੱਲਾਂ ਹੈਗੀ ਨੇ ਔਰ ਇੰਨੀ ਛੇਤੀ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ। ਠੀਕ ਹੈ,
0: ਕੱਲ ਨੂੰ ਫਿਰ ਕਰਾਂਗੇ।
1: ਬਿਲਕੁਲ, ਹਾਂ, ਕੋਈ ਨੀ, ਕੋਈ ਗੱਲ ਨਹੀਂ, ਕਰ ਲਈ।
0: ਦੋਸਤੋ, ਤੁਹਾਡਾ ਵੀ ਧੰਨਵਾਦ, ਸਭ ਤੁਹਾਡਾ ਬਹੁਤ ਸ਼ੁਕਰੀਆ ਜੀ। ਚੀਮਾ ਸਾਹਿਬ, ਥੈਂਕ ਯੂ, ਤੇ ਕੱਲ ਨੂੰ
2: ਜੀ,
0: ਕੱਲ ਨੂੰ ਫਿਰ ਆਪਾਂ ਇਸ ਪ੍ਰੋਗਰਾਮ ਦੀ,
1: ਕੋਈ ਨੀ, ਕੋਈ ਗੱਲ ਨੀ।
2: ਜੀ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਸਾਡੇ ਇਤਿਹਾਸ ਦੇ ਸਰੋਤਿਆਂ ਦੇ ਸਾਹਮਣੇ ਲਿਆਂਦੀਆਂ, ਇਹਨਾਂ ਗੱਲਾਂ ਦੇ ਉੱਤੇ ਜੇ ਸਾਰਾ ਜਿਹੜਾ ਸਮਾਜ ਆ ਉਹ ਇਹਨਾਂ ਨੂੰ ਸਮਝ ਜਾਵੇ ਨਾ, ਦਲੀਲ ਕੀ ਹੁੰਦੀ ਆ, ਅੰਧਨੇਰ ਚੋਂ ਉਹ ਨਿਕਲ ਸਕਦੇ ਆ ਤੇ ਮੁੜ ਕੇ ਫੇਰ ਜਿਹੜਾ ਉਹ ਫਲਸਫਾ ਜਿਹੜਾ ਗੁਰੂਆਂ ਦਾ ਸੀਗਾ ਉਹ ਫੇਰ ਜੇ
1: ਰੀਰਾਈਟ ਕਰਨ ਦੀ ਲੋੜ ਆ, ਸਿੱਖ ਇਤਿਹਾਸ ਰੀਰਾਈਟ ਕਰਨ ਦੀ ਲੋੜ,
2: ਰੀਰਾਈਟ ਕਰਨ ਦੀ ਲੋੜ ਆ, ਬਿਲਕੁਲ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਫੈਕਟ ਨਹੀਂ ਹੈਗੇ ਉਹ ਜਿਹੜੇ ਦੇਖੋ ਡਾਕਟਰ ਸਾਹਿਬ ਤੇ ਖੱਟ ਸਾਹਿਬ ਜੀ, ਜਿਹੜਾ ਮੇਰੀ ਜਿਹੜੀ ਸੋਚ ਆ ਉਹ ਇਹ ਕਹਿੰਦੀ ਆ ਕਿ ਜਿਹੜਾ ਸਿੱਖ ਇਤਿਹਾਸ ਸੀਗਾ ਸਾਡੀ ਬਾਣੀ ਦੀ ਹੈਗੀ ਆ ਉਹ ਜਿਹੜੀ ਆ ਉਹ ਇੰਨੀ ਡਿਸਟੋਰਟ ਕਰ ਦਿੱਤੀ ਗਈ ਆ, ਜਿਹੜੇ ਇਹ ਦੁਸ਼ਮਣ ਲੋਕ ਸੀਗੇ ਔਰ ਅੱਜ ਵੀ ਹੈਗੇ ਆ, ਹਰ ਸਮਾਜ ਦੇ ਦੁਸ਼ਮਣ ਹੁੰਦੇ ਹੁੰਦੇ ਆ, ਤੇ ਉਹਦੇ ਵਿਚ ਸਾਨੂੰ ਜਿਹੜੀ ਆ ਅਸਲੀਅਤ ਤੋਂ ਅਸਲੀਅਤ ਨਾਲ ਤੋੜਿਆ ਜਾਂਦਾ ਆ, ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਪਿਛਲੇ 300 ਸਾਲ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਉਹਦੇ ਵਿਚ ਜਿਹੜੇ ਕੁਛ
0: ਚੀਮਾ ਸਾਹਿਬ ਚੱਕਰ ਇਹ ਹੈ ਕਿ ਅਸੀਂ ਉਸੇ ਜਾਲ ਦੇ ਵਿਚ ਅੱਜ ਵੀ ਫਸੇ ਹੋਏ ਆ, ਨਿਕਲ ਦੀ ਕੋਈ
2: ਅੱਜ ਵੀ ਫਸੇ ਹੋਏ ਬਿਲਕੁਲ,
0: ਇਹ ਜਾਲ ਦੇ ਵਿਚ ਸਾਨੂੰ ਫਸਾਇਆ ਗਿਆ ਔਰ ਅਸੀਂ ਜੇ ਓਹਦੇ ਤੇ ਬੋਲਦੇ ਨਾ ਤਾਂ ਬਹੁਤੇ ਲੋਕ ਗੁੱਸਾ ਕਰਦੇ ਕਿ ਯਾਰ ਇਹ ਜਾਂਦੇ ਸਿਆਣੇ, ਇਹ ਵੀ ਹੋ ਰਿਹਾ ਨਾ?
2: ਹਾਂਜੀ ਹਾਂਜੀ ਬਿਲਕੁਲ ਹੋ ਰਿਹਾ, ਬਿਲਕੁਲ ਹੋ ਰਿਹਾ, ਕਿਉਂਕਿ ਉਹਨਾਂ ਨੂੰ ਆਪ ਨੂੰ ਅਸਲੀਅਤ ਦਾ ਪਤਾ ਨਹੀਂ।
0: ਚਲੋ ਚੀਮਾ ਸਾਹਿਬ, ਆਪਾਂ ਕੱਲ ਨੂੰ ਫਿਰ ਇਸ ਪ੍ਰੋਗਰਾਮ ਦੀ ਇੱਦਾਂ ਹੀ ਜਿਹੜੀ ਜਿੰਨਾ ਰਹਿੰਦਾ ਨਾ ਉਹਨੂੰ ਫਿਰ
1: ਕੋਈ ਨਹੀਂ, ਕੋਈ ਗੱਲ ਨਹੀਂ, ਕਰ ਲਾਂਗੇ ਆਪਾਂ, ਕਿਉਂਕਿ ਸਾਡੇ ਸਾਡੀ ਹੋਂਦ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਾਣਨੀਆਂ ਚਾਹੀਦੀਆਂ ਨੇ।
2: ਬਿਲਕੁਲ
1: ਪਤਾ ਹੀ ਹੈ, ਸਾਡੀ ਜਨਰੇਸ਼ਨ ਨੂੰ ਵੀ ਪਤਾ ਹੋਵੇ।
0: ਡਾਕਟਰ ਸਾਹਿਬ ਬੜੀ ਹਿੰਮਤ ਆ, ਤੁਸੀਂ ਸੱਚ ਬੋਲਦੇ ਹੋ, ਸੱਚ ਬੋਲਣ ਦੀ ਗੱਲ ਕਰਦੇ ਹੋ, ਪਰ ਬਹੁਤੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ।
1: ਮੈਂ ਜਾਂਦੇ ਜਾਂਦੇ ਇੱਕ ਗੱਲ ਕਰਦਿਆਂ, ਤੁਹਾਡਾ ਪ੍ਰੋਗਰਾਮ ਤੇ ਉਧਰੋਂ ਮਿਸ ਹੋ ਰਿਹਾ ਆ, ਸਨੋਜ ਦੇ ਗੁਰੂ ਘਰ ਤੋਂ ਇੱਕ ਬੀਬੀ ਨੇ ਮੈਨੂੰ ਫੋਨ ਕੀਤਾ, ਭਾਜੀ ਤੁਸੀਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤੇ ਆ ਸਾਡੇ ਬੱਚੇ ਇੱਥੇ ਸਕੂਲ ਪੜ੍ਹਨ ਜਾਂਦੇ ਨੇ ਤੇ ਇੱਕ ਪ੍ਰਚਾਰਕ ਉੱਥੇ ਆਇਆ ਤੇ ਉਹ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਸਿਰ ਤਲੀ ਤੇ ਧਰ ਕੇ ਕੱਟਿਆ ਹੋਇਆ ਸਿਰ ਤਲੀ ਤੇ ਧਰ ਕੇ ਤੇ ਲੜਾਈ ਕਰਦੇ ਰਹੇ ਤੇ ਅੰਮ੍ਰਿਤਸਰ ਤੱਕ ਗਏ। ਹੁਣ ਸਾਡੇ ਬੱਚੇ ਤੇ ਮੰਨਦੇ ਨੀ ਗੇ,
2: ਉਹਨਾਂ ਨੇ ਵੀ ਮੰਨਣ
1: ਵਾਲੀ ਗੱਲ ਵੀ ਨੀ ਹੈਗੀ, ਤਿੰਨ ਤੋਂ ਪੰਜ ਮਿੰਟ ਅਗਰ ਸਾਹ ਬੰਦ ਹੋ ਗਿਆ, ਦਿਲ ਧੜਕਣਾ ਬੰਦ ਹੋ ਗਿਆ, ਉਹਨੂੰ ਰਿਵਾਈਜ਼ ਨਹੀਂ ਕੀਤਾ ਜਾ ਸਕਦਾ। ਹਾਂਜੀ, ਤੇ ਅੱਜ ਤੋਂ ਇੰਨੇ ਸਾਲ 250-300 ਸਾਲ ਪਹਿਲਾਂ ਇਹ ਕਿਵੇਂ ਉਹ ਸੰਭਵ ਹੋ ਸਕਦਾ ਹੈਗਾ? ਹਾਂਜੀ,
0: ਬਹਾਦਰੀ ਨਾਲ ਲੜੇ ਤੇ ਮਤਲਬ ਮੋਹਰੇ ਹੋ ਕੇ ਉਹਨਾਂ ਨੇ ਆਪਣੀ ਤਲਵਾਰ ਚਲਾਈ ਤੇ ਇਹਦੇ ਵਿਚ ਫਿਰ ਥੋੜੇ ਜਾ ਲੋਕ ਕੁਛ ਜਿਹੜੇ ਇਤਿਹਾਸਕਾਰ ਸੀ ਉਸ ਟਾਈਮ ਦੇ ਉਹਨਾਂ ਨੇ ਆਪਣਾ ਫਾਰਮੂਲਾ ਜੋੜਤਾ ਜੀ।
2: ਜੀ ਖੱਕ ਸਾਹਿਬ ਜੀ, ਦੇਖੋ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਆ ਜਿਹੜਾ ਉਹਦੇ ਵਿਚ ਪੰਕਤੀਆਂ ਆਉਣੀਆਂ ਬਾਣੀ ਦੇ ਵਿਚ, ਸਿਰ ਧਰ ਤਲੀ ਗਲੀ ਮੋਰੀ ਆਓ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਰ ਨੂੰ ਵੱਢ ਕੇ ਆਪਣੇ ਹੱਥ ਤੇ ਰੱਖ ਕੇ ਤਲੀ ਤੇ ਰੱਖ ਕੇ ਆ ਜਾਓ, ਨਹੀਂ, ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਮਰਨ ਦੇ ਭਾਵ ਆ ਜਿਹੜਾ
1: ਮਨ ਤਿਆਗ,
2: ਮਰਨ ਦਾ ਡਰ ਆ ਜਿਹੜਾ, ਉਹਨੂੰ ਕੱਢ ਕੇ ਪਾਸੇ ਰੱਖ ਦਿਓ ਕਿ ਤੁਸੀਂ ਮੁੜਨਾ ਕਿ ਨਹੀਂ ਮੁੜਨਾ, ਤੁਸੀਂ ਉਸ ਯੁੱਧ ਦੇ ਵਿਚ ਜਿੱਥੇ ਜਾ ਰਹੇ ਹਾਂ ਮੁੜਨਾ ਕਿ ਨਹੀਂ ਪੈਣਾ, ਇਸ ਗੱਲ ਨੂੰ ਤਿਆਗੋ ਕਿ ਮੈਂ ਉੱਥੇ ਮਰਨਾ ਜਾ ਕੇ। ਅਸਲ ਇਹ ਹੁੰਦੇ ਆ ਤਲੀ ਤੇ ਸਿਰ ਧਰਨ ਦੇ, ਤੇ ਉਹ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਯੋਧਿਆਂ ਦੀ, ਖੱਖ ਸਾਹਿਬ ਜੀ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ ਉਹਨਾਂ ਦੀ 74-75 ਸਾਲ ਦੀ ਉਮਰ ਸੀ ਉਸ ਵੇਲੇ।
0: ਚਲੋ ਆਪਾਂ ਸਬਜੈਕਟ ਨੂੰ ਕੱਲ ਤੋਂ ਚਾਲੂ ਕਰਾਂਗੇ। ਬੜੀ ਮਿਹਰਬਾਨੀ ਚੀਮਾ ਸਾਹਿਬ, ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਬਰੀ ਨਾਲ ਪ੍ਰੋਗਰਾਮ ਸੁਣਦੇ ਹੋ, ਦੇਖਦੇ ਹੋ, ਔਰ ਮੈਂ ਵੀ ਅੱਜ ਸਵਾ ਮਹੀਨੇ ਤੁਹਾਡੇ ਨਾਲ ਰੂਬਰੂ ਹੋ ਰਿਹਾ, ਥੈਂਕ ਯੂ ਸੋ ਮਚ, ਔਰ ਮਿਲਦੇ ਹਾਂ ਜੀ ਕੱਲ ਨੂੰ ਫਿਰ ਨਵੇਂ ਵਿਸ਼ੇ ਨਵੇਂ ਪ੍ਰੋਗਰਾਮ ਦੇ ਨਾਲ। ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ, ਚੀਮਾ ਸਾਹਿਬ ਵੱਲੋਂ, ਸਾਰੇ ਸਰਕਾਰ ਦੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ ਨਿਊਯਾਰਕ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਕਾਕ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕੱਲ ਨਹੀਂ ਸੀ ਕੀਤਾ ਅੱਜ ਕੀਤਾ ਕੱਲ ਨੂੰ ਫੇਰ ਨਹੀਂ ਕਰਾਂਗੇ ਪਰਸੋਂ ਨੂੰ ਫੇਰ ਕਰਾਂਗੇ ਸੋ ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ ਤੇ ਸ਼ੁਕਰੀਆ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06 ਤੇ ਸੈਚਰਡੇ ਦਾ ਦਿਨ ਹੈ ਅੱਜ ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿਚ ਕੀਰਤਨ ਵੀ ਹੁੰਦੇ ਆ ਕਥਾਵਾਂ ਵੀ ਹੁੰਦੀਆਂ ਬਾਹਰ ਬਹੁਤ ਸਟਾਲ ਲੱਗਦੇ ਆ ਹਜ਼ਾਰਾਂ ਦੁਨੀਆਂ ਪਤਾ ਨਹੀਂ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ ਬਹੁਤ ਪਿਆਰਾ ਲੱਗਾ ਸੋ ਇਹ ਹੈ ਜੀ ਬ੍ਰਿਜੂ ਆਪਣਾ ਗੁਰਦੁਆਰਾ ਸਾਹਿਬ ਕਾਟਰੇਡ ਦਾ ਨਿਊ ਜਰਸੀ ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ ਸੋ ਦੋਸਤੋ ਇਹ ਦਿਨ ਤਿਆਰ ਆਉਂਦੇ ਆ ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿਚ ਹੋ ਰਹੀ ਹੈ ਵਿਸਾਖੀ ਦੀ ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ ਉਸ ਤੋਂ ਬਾਅਦ ਕਾਟਰੇਡ ਦੇ ਵਿਚ ਵੀ ਲੱਗਣੀ ਹੈ ਕਾਫੀ ਕੁਛ ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਹੈ ਨਾ ਉਹ ਅਮੈਰੀਕਾ ਦੇ ਹਰ ਸ਼ਹਿਰਾਂ ਦੇ ਵਿਚ ਵੱਡੇ ਵੱਡੇ ਸ਼ਹਿਰਾਂ ਚ ਕੈਨੇਡਾ ਚ ਦੁਨੀਆਂ ਚ ਜਿੱਥੇ ਵੀ ਸਿੱਖ ਵਸਦੇ ਆ ਉਹ ਇਹ ਦਿਨ ਮਨਾਉਂਦੇ ਆ ਖੁਸ਼ੀਆਂ ਦੇ ਭਰੇ ਦਿਨ ਹੈ ਸੋ ਲਓ ਆਪਾਂ ਕੁਛ ਗੀਤ ਸੁਣਦੇ ਹਾਂ